0: ਜੀ ਸਤਿ ਸ੍ਰੀ ਅਕਾਲ ਜੌਨ ਜੀ, ਤੁਸੀਂ ਆਨਰ ਹੋ, ਕੀ ਹਾਲ ਚਾਲ ਜੀ?
1: ਹਾਂਜੀ ਪ੍ਰਭ, ਉਹ ਤੇ ਕੀ ਹਾਲ ਹੈ? ਠੀਕ ਹੈ
0: ਜੀ, ਬੜਾ ਸ਼ੁਕਰ ਹੈ ਜੀ, ਤੁਸੀਂ ਸੁਣਾਓ, ਠੀਕ ਹੋ?
1: ਜੀ ਚੜ੍ਹਦੀ ਕਲਾ ਤੇ ਬਹੁਤ ਹੀ ਅੱਛਾ ਟਾਪਿਕ ਹੈ, ਬਹੁਤ ਹੀ ਅੱਛਾ
0: ਜੀ।
1: ਆਈ ਹੋਪ ਬਹੁਤ ਸਾਰੇ ਲੋਕੀ ਸੁਣਦੇ ਹੋ ਤੇਰਾ ਇਹ ਟਾਪਿਕ। ਅਗਰ ਤੁਸੀਂ ਇਸ ਮੁਲਕ 'ਚ ਆਏ ਹੋ, ਕਿਉਂ ਆਏ? ਕਿ ਆਪਣੇ ਬੱਚਿਆਂ ਦੀ, ਆਪਣੀ ਫੈਮਿਲੀ ਦੀ ਜ਼ਿੰਦਗੀ ਵਧੀਆ ਬਣਾਉਣ ਵਾਸਤੇ
0: ਜੀ।
1: ਅਗਰ ਤੁਸੀਂ ਇੱਥੇ 10 ਸਾਲ, 15 ਸਾਲ, 20 ਸਾਲ ਲਾ ਦਿੱਤੇ, ਤੇ ਉੱਥੇ ਜਿਹੜੇ ਬੱਚੇ ਨੇ ਤੁਹਾਡੇ ਜਾਂ ਤੁਹਾਡੇ ਭੈਣ ਭਰਾ ਨੇ ਛੋਟੇ, ਤੇ ਉਹਨਾਂ ਦੀ ਤੇ ਉਹ ਤੇ ਉੱਥੇ ਡਨ ਹੋ ਗਿਆ, ਕਿਉਂਕਿ ਪੈਸੇ ਤੁਸੀਂ ਝੱਲੀ ਆਉਂਦੇ ਹੋ, ਤੇ ਜਦੋਂ ਪੈਸਾ ਵਾਫਰ ਆਉਂਦਾ ਨਾ, ਤੇ ਬੱਚੇ ਨੀ ਸਕੂਲਾਂ ਕਾਲਜਾਂ 'ਚ ਜਾਂਦੇ, ਯੂਨੀਵਰਸਿਟੀਆਂ 'ਚ ਜਾਂਦੇ। ਦੈਟਸ ਗਰੰਟਡ, ਮੈਂ ਦੱਸਦਾ ਪਰਸਨਲੀ ਮੇਰਾ ਤਜਰਬਾ ਹੈ। ਤੇ ਬਿਹਤਰ ਹੈ ਕਿ ਅਗਰ ਤੁਸੀਂ ਯਾਰ ਮਿਲ ਗਿਆ ਤੇ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਲਵੋ, ਇੱਕ ਪੇਰੈਂਟਸ ਆਪਣੇ ਬੱਚਿਆਂ ਵਾਸਤੇ ਜਾਂ ਭੈਣਾਂ ਭਰਾਵਾਂ ਲਈ। ਅਗਰ ਨਹੀਂ ਹੋ ਸਕਦਾ ਤੇ ਮੇਕ ਸ਼ੋਰ ਕਿ ਤੁਸੀਂ ਜਾ ਕੇ ਉਹਨਾਂ ਆਪਣੇ ਪਿਆਰਾਂ ਦਾ ਚਿਹਰੇ ਜ਼ਰੂਰ ਵੇਖੋ, ਮਿਲੋ ਗਿਲੋ, ਹਰ ਸਾਲ ਨਹੀਂ ਤੇ ਦੂਜੇ ਸਾਲ ਚਲੇ ਜਾਓ, ਤੀਜੇ ਚਲੇ ਜਾਓ। ਇਹ ਮੇਰੀ ਓਪੀਨੀਅਨ ਹੈ, ਮੈਨੂੰ 40 ਸਾਲ ਹੋ ਗਏ ਨੇ ਇੱਥੇ ਆਏ ਨੂੰ, ਤੇ ਪਰ ਮੇਰੀ ਇਮੀਡੀਏਟ ਫੈਮਿਲੀ ਜਿਹੜੀ ਹੈ ਸਾਰੇ ਅਸੀਂ ਇੱਥੇ ਹਾਂ, ਭੈਣਾਂ ਭਰਾ, ਤੇ ਜਿਹੜੇ ਐਕਸਟੈਂਡਡ ਫੈਮਿਲੀ ਹੈ ਮਾਂ ਵੱਲੋਂ, ਪਿਓ ਵੱਲੋਂ, ਮੈਂ ਉਹਨਾਂ ਦੇ ਨਾਲ ਹਮੇਸ਼ਾ ਇਨ ਟੱਚ ਹਾਂ।
0: ਪਰ ਜੌਨ ਜੀ, ਮੇਰਾ ਸਵਾਲ ਇਹ ਆ ਕਿ ਜਦੋਂ ਆਪਾਂ ਲੰਬਾ ਸਮਾਂ ਦੂਰੀ ਬਣਾ ਕੇ ਰੱਖਦੇ ਹਾਂ, 10 ਸਾਲ, 5 ਸਾਲ, ਉਹ ਕੀ ਉਹ ਵਰਥ ਇਟ ਆ?
1: ਨਹੀਂ, ਉਹ ਵਰਥ ਨਹੀਂ ਹੈਗਾ। ਜਿਨ੍ਹਾਂ ਵਾਸਤੇ ਤੁਸੀਂ ਮਿਹਨਤ ਕਰਦੇ ਹੋ, ਉਹੀ ਖਰਾਬ ਹੋ ਗਏ ਜਾਂ ਉਹੀ ਨਾਕਾਮਯਾਬ ਹੋਏ ਤਲੀਮ ਚ,
0: ਤੁਹਾਡੀ ਮਿਹਨਤ ਫਜ਼ੂਲ ਗਈ ਜੀ। ਬਿਲਕੁਲ, ਬਹੁਤ ਸ਼ੁਕਰੀਆ ਜੀ। ਕੁਲਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਹਾਂਜੀ, ਸਤਿ ਸ੍ਰੀ ਅਕਾਲ, ਬੜਾ ਵਧੀਆ ਲੱਗਾ ਤੁਹਾਨੂੰ ਸ਼ਾਮ ਨੂੰ ਫੇਰ ਸੁਣ ਕੇ
0: ਜੀ, ਬਹੁਤ ਸ਼ੁਕਰੀਆ।
2: ਹਾਂਜੀ, ਇਸ ਤਰ੍ਹਾਂ ਗੱਲ ਹੈ ਵੀ ਕਪੂਰਥਲੇ ਤੋਂ ਮੇਰੇ ਜਾਣ ਪਛਾਣ ਵਾਲੇ ਸੀ, ਚਲੋ ਨਾਂ ਨੀ ਮੈਂ ਲੈਣ ਲੈਂਦਾ, ਕਪੂਰਥਲੇ ਤੋਂ ਸੀ ਬੰਦੇ, ਬੰਦਾ ਸੀ ਜੋ ਨਾ, ਉਹਨਾਂ ਨੂੰ ਪ੍ਰਭ ਜੀ 17 ਤੋਂ 19 ਸਾਲ ਹੋ ਗਏ ਸੀ
0: ਜੀ
2: ਇਕੱਲਿਆਂ ਨੂੰ, ਪਰਿਵਾਰ ਤੋਂ ਦੂਰ, ਕੋਈ ਨਾਲ ਨਹੀਂ ਸੀ, ਕੁਛ ਨਹੀਂ ਸੀ, ਸੈਟਲ ਵੀ ਨਹੀਂ ਹੋਏ ਇੱਥੇ, ਤੇ ਕੋਈ ਪੇਪਰ ਵਰਕ ਨਹੀਂ ਬਣਿਆ, ਤੇ ਪਿਛਲੇ 4 ਕੁ ਮਹੀਨੇ ਹੋ ਗਏ ਨੇ ਤੇ ਡੈਥ ਹੋ ਗਈ। ਹਾਂਜੀ, ਇਸ ਤਰ੍ਹਾਂ ਦਾ ਵੀ ਬੜੇ ਬੜੀਆਂ ਕਹਾਣੀਆਂ ਨੇ, ਤੁਸੀਂ ਦੁੱਖ ਦੀ ਰੰਗ ਤੇ ਹੱਥ ਰੱਖ ਦਿਓ, ਲੇਕਿਨ ਮੜ ਜਾ ਕਹਿੰਦੇ ਹੋਣੇ, ਜਿੱਦਾਂ ਕਹੀਦਾ ਨੀ ਆਪਾਂ ਕਿਸੇ ਦਾ, ਇਹ ਮੜ ਜਾ ਦੁੱਖ, ਕਿਸੇ ਨੂੰ ਮੜ ਜਾ ਦੱਸੋ ਕਿ ਫੰਡਾਂ ਵੱਜੀਆਂ ਬਹੀਆਂ ਨੇ।
3: ਤੁਹਾਡਾ ਪ੍ਰੋਗਰਾਮ ਸੁਣ ਕੇ ਤਾਂ ਸ਼ਾਮ ਨੂੰ ਦਿਲ ਜਾ ਲੱਗਦਾ, ਤੁਸੀਂ ਅੱਜ ਟੌਪਿਕ ਹੀ ਬੜਾ ਗੰਭੀਰ ਛੇੜ ਲਿਆ ਭਾਜੀ ਅੱਜ।
0: ਹਾਂ, ਕਿਉਂਕਿ ਮੈਨੂੰ ਆਪ ਨੂੰ 8 ਸਾਲ ਹੋ ਗਏ, ਮੈਂ ਵੀ ਉਹਨਾਂ ਚ ਹੀ ਹਾਂ।
3: ਅਸਲ ਦੇ ਵਿੱਚ ਭਾਜੀ ਮੈਨੂੰ ਜਿਹੜੀ ਗੱਲ ਲੱਗਦੀ ਹੈ ਨਾ ਜੀ, ਆਪਣੇ ਜਿਹੜੇ ਬੰਦੇ ਨੇ ਉਰੇ ਆ ਕੇ ਉਹ ਫਸ ਜਾਂਦੇ ਆ ਭਾਜੀ ਚੱਕਰ ਦੇ ਵਿੱਚ।
0: ਮੈਂ ਨਾ ਸੁਮਨ, ਅੱਜ ਇੱਕ ਤੁਸੀਂ ਨਾ ਸੋਸ਼ਲ ਮੀਡੀਆ ਤੇ ਸਰਚ ਕਰਿਓ, ਇੱਕ ਨਾ ਸਾਗਰ ਨਾਮ ਦਾ, ਉਹ ਨਾ ਵੀਡੀਓ ਬਹੁਤ ਵਾਇਰਲ ਹੋ ਰਹੀ ਆ, ਬਿਨਾਂ ਮਿਊਜ਼ਿਕ ਤੋਂ ਉਹਨੇ ਗਾਣਾ ਗਾਇਆ ਦੁੱਖ ਪਰਦੇਸੀਆਂ ਦੇ, ਉਹ ਯਾਰ ਬਹੁਤ, ਜੇ ਮੈਂ ਲੱਭਦਾ ਆ, ਜੇ ਮੈਨੂੰ ਲੱਭ ਗਿਆ ਮੈਂ ਸੁਣਾਊਂਗਾ, ਬਹੁਤ ਖੂਬਸੂਰਤ, ਅੱਜ ਦੇ ਵਿਸ਼ੇ 'ਤੇ ਨਾ ਪੂਰਾ ਵਧੀਆ ਟੁੱਕਦਾ, ਮੈਂ ਕੋਸ਼ਿਸ਼ ਕਰਦਾ ਮੈਂ ਸੁਣਾਵਾਂ, ਤੁਸੀਂ ਸੁਣਿਓ ਯਾਰ, ਇੱਕ ਇੱਕ ਗੱਲ ਨਾ ਬੜੀ ਬੜੀ ਕੀਮਤੀ ਆ ਅਤੇ ਬੜੀ ਸੋਹਣੀ ਗੱਲ ਆ, ਮੈਂ ਚਾਹੁੰਦਾ ਕਿ ਮੈਂ ਲੱਭ ਕੇ ਸੁਣਾਵਾਂ ਤੁਹਾਨੂੰ। ਅਕਸਰ ਕੀ ਆ ਕਿ ਆਪਣੇ ਸਾਰਿਆਂ ਨਾਲ ਇਹ ਗੱਲਾਂ ਕਿਤੇ ਨਾ ਕਿਤੇ ਹੁੰਦੀਆਂ ਆ, ਕੋਈ 2 ਸਾਲ ਆਪਣੇ ਮਾਂ ਬਾਪ ਤੋਂ, ਕੋਈ 4 ਸਾਲ, ਕੋਈ 5 ਸਾਲ, 3-4 ਸਾਲ ਤਾਂ ਚਲੋ ਅਸੀਂ ਮੰਨ ਸਕਦੇ ਹਾਂ, ਪਰ ਕਈ ਵਾਰ ਅਸੀਂ ਸਾਲਾਂ ਵਧੀਆ ਆਪਣੇ ਰਿਸ਼ਤਿਆਂ ਤੋਂ ਦੂਰ ਰਹਿੰਦੇ ਹਾਂ, ਕੀ ਤੁਹਾਨੂੰ ਲੱਗਦਾ ਕਿ ਉਹ ਪੈਸਾ ਕਮਾ ਕੇ ਅਤੇ ਆਪਣੇ ਰਿਸ਼ਤਿਆਂ ਤੋਂ ਦੂਰੀ ਪਾਉਣੇ ਆ ਅਤੇ ਉਹ ਵਰਥ ਇਟ ਆ?
3: ਵਰਥ ਇਟ ਤਾਂ ਚਲੋ ਭਾਜੀ ਨਹੀਂ ਕਹਿ ਸਕਦੇ, ਪਰ ਮਾਂ ਪਿਓ ਤੇ ਜਿਹੜੇ ਆਪਣੇ ਵਾਈਫ ਬੱਚੇ ਉਹਨਾਂ ਨੂੰ ਤਾਂ ਕਾਫੀ ਲੋਕਾਂ ਨੇ ਜੀ ਬੁਲਾ ਹੀ ਲਿਆ ਇੱਥੇ, ਮੇਰਾ ਮੈਨੂੰ ਲੱਗਦਾ।
0: ਪਰ ਨਹੀਂ, ਜਿਹੜੇ ਜਿਨ੍ਹਾਂ ਨੇ ਬੁਲਾ ਲਿਆ ਉਹ ਤਾਂ ਠੀਕ ਆ, ਪਰ ਬਹੁਤ ਸਾਰੇ ਐਸੇ ਹੈਗੇ ਆ ਰਿਸ਼ਤੇ ਜਿਹੜੇ ਜਿਹੜੇ ਵਿਚਾਰਿਆਂ ਦੇ ਪੇਪਰ ਨਹੀਂ ਬਣੇ ਜਾਂ ਅਜੇ ਵੀ ਸਟਰਗਲ ਕਰ ਰਹੇ ਆ, ਤੇ ਸਾਲਾਂ ਵਧੀ ਕਈਆਂ ਦੇ ਪੇਪਰ ਖਰਾਬ ਹੋ ਗਏ ਆ ਜਾਂ ਕਈਆਂ ਨੇ ਗਲਤ ਪੇਪਰ ਲਾ ਰਹੇ ਆ, ਉਹਨਾਂ ਦੇ ਬੱਚੇ ਉੱਥੇ ਆ, ਕਈ ਵਾਰ ਕਈ ਬੱਚਿਆਂ ਦੀ ਮਾਵਾਂ ਉੱਥੇ ਨੇ, ਬੱਚੇ ਇੱਥੇ ਨੇ, ਬੜਾ ਕੁਛ ਇੱਦਾਂ ਦਾ ਮੈਨੂੰ ਇੱਥੇ ਡਿਫਰੈਂਟ ਡਿਫਰੈਂਟ ਚੀਜ਼ਾਂ ਸੁਣਨ ਨੂੰ ਅਤੇ ਵੇਖਣ ਨੂੰ ਮਿਲਦੀਆਂ ਨੇ। ਕਈ ਵਾਰੀ ਮੈਂ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਵੀ ਇਨਵੋਲਵ ਹੁੰਦਾ ਹਾਂ ਅਤੇ ਬੜੀਆਂ ਅਜੀਬ ਅਜੀਬ ਕਹਾਣੀਆਂ ਨੇ, ਕਈ ਵਾਰ ਉਹ ਸੁਣ ਕੇ ਮਨ ਕਰਦਾ ਕਿ ਯਾਰ ਇੱਦਾਂ ਵੀ ਹੋ ਸਕਦਾ, ਅਸੀਂ ਸਿਰਫ ਫਿਊਚਰ ਲਈ ਜਾਂ ਪੈਸਿਆਂ ਲਈ ਅਸੀਂ ਇੱਦਾਂ ਰਿਸ਼ਤਿਆਂ ਨੂੰ ਇੱਕ ਇਹ ਕਹਿ ਕੇ, ਕਈ ਵਾਰ ਅਸੀਂ ਕਹਿ ਦਿੰਦੇ ਕਿ ਨਹੀਂ ਯਾਰ ਫਿਊਚਰ ਦੀ ਭਾਲ 'ਚ ਆਏ, ਇਹਨਾਂ ਦਾ ਹੀ ਫਿਊਚਰ ਆ, ਅਤੇ ਜਿਨ੍ਹਾਂ ਦਾ ਫਿਊਚਰ ਅਸੀਂ ਕਹਿ ਰਹੇ ਹੁੰਦੇ ਹਾਂ ਉਹਨਾਂ ਦਾ ਫਿਊਚਰ ਅਸੀਂ ਰਿਸ਼ਤਿਆਂ ਤੋਂ ਦੂਰ ਕਰਤਾ, ਉਹਨਾਂ ਦਾ ਫਿਊਚਰ ਵੈਸੇ ਅਸੀਂ ਖਰਾਬ ਕਰਤਾ।
3: ਬਿਲਕੁਲ ਬਿਲਕੁਲ ਭਾਜੀ, ਇਹ ਤਾਂ ਹੈਗਾ ਹੀ ਆ ਜੀ, ਦੇਖੋ ਕੁਛ ਪਾਉਣ ਲਈ ਕੁਛ ਗਵਾਉਣਾ ਪੈਣਾ ਜੀ,
0: ਹਨਾ,
3: ਸਾਰੀਆਂ ਚੀਜ਼ਾਂ ਤਾਂ
0: ਬਹੁਤ ਦਰੁਸਤ ਆ, ਪਰ ਕਈ ਵਾਰੀ ਅਸੀਂ ਆਪਣੇ ਲਾਲਚ ਨੂੰ ਮਜਬੂਰੀ ਦਾ ਨਾਮ ਵੀ ਦੇ ਦਿੰਦੇ ਹਾਂ। ਟਿਕਟ ਕਰਾ ਕੇ ਦਿਓ, ਵਧੀਆ ਜੀ ਜਾ ਕੇ ਆਈਏ,
3: ਡੀਲਾਂ ਲੱਗੀਆਂ ਹੋਈਆਂ ਨੇ
0: ਹੁਣੇ, ਬਹੁਤ ਸ਼ੁਕਰੀਆ। ਅੱਛਾ ਸੁਣਦੇ ਰਹੋ, ਮੈਂ ਇੱਕ ਗਾਣਾ ਸੁਣਾਉਣਾ, ਤੁਹਾਨੂੰ ਵਧੀਆ ਲੱਗੂਗਾ, ਬਿਨਾਂ ਮਿਊਜ਼ਿਕ ਤੋਂ ਆ, ਬਹੁਤ ਖੂਬਸੂਰਤ ਆ, ਬਹੁਤ ਸ਼ੁਕਰੀਆ, ਜ਼ਰੂਰ, ਥੈਂਕ ਯੂ ਸੋ ਮਚ ਵੀਰੇ। 905-673-3337 ਰਜਨੀਸ਼ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
4: ਬੜੀ ਦੇਰ ਬਾਅਦ ਗੱਲ ਹੋ ਰਹੀ ਹੈ, ਨਰੇਸ਼ ਰੁਪਾਣੇ ਦਾ ਦੋਸਤ ਰਜਨੀਸ਼ ਗਰੋਵਰ।
0: ਉਹ ਕੀ ਬਾਤ ਆ ਜੀ, ਕੀ ਬਾਤ ਆ, ਸਾਡੇ ਬਹੁਤ ਸਤਿਕਾਰ ਬੜੇ ਪਿਆਰੇ ਵੀਰ ਸਾਡੇ ਨਰੇਸ਼ ਰੁਪਾਣਾ ਜੀ, ਔਰ ਬੜੇ ਉੱਗੇ ਸਟੇਜ ਸੈਕਟਰੀ, ਔਰ ਲਿਸ਼ਕਾਰਾ ਚੱਲਦਾ ਹੁੰਦਾ ਸੀ ਦੂਰਦਰਸ਼ਨ ਤੇ, ਤੇ ਉਸ ਟਾਈਮ ਬਹੁਤ ਬਾਈ ਹੋਣਾ ਦਾ ਨਾਮ ਸੀ ਸਾਡੇ, ਬੜਾ ਕੁਛ ਸਿੱਖਿਆ ਉਹਨਾਂ ਤੋਂ, ਬਹੁਤ ਪਿਆਰੇ ਨੇ, ਬਹੁਤ ਮੁਹੱਬਤ ਕਰਦੇ ਨੇ, ਤੇ
4: ਇੰਡੀਆ ਗਿਆ ਹੋਇਆ ਸੀਗਾ ਤੇ ਉੱਥੇ ਦੋ ਤਿੰਨ ਵਾਰੀ ਮੁਲਾਕਾਤ ਹੋਈ ਤੁਹਾਡਾ।
0: ਨਹੀਂ, ਮੇਰੇ ਵੱਲੋਂ ਫਤਿਹ ਬੁਲਾਇਓ, ਬਹੁਤ ਪਿਆਰ ਕਰੀਦਾ, ਬੜਾ ਯਾਦ ਕਰੀਦਾ ਉਹਨਾਂ ਨੂੰ, ਅਤੇ ਬੜੀ ਮੁਹੱਬਤ ਕਰੀਦੀ ਹੈ। ਜਦੋਂ ਵੀ ਕੋਈ ਇੱਥੇ ਆਰਟਿਸਟ ਆਉਂਦਾ, ਸੁਖਵਿੰਦਰ ਸੁੱਖੀ ਉਹ ਦਿਨ ਮਿਲੇ ਅਤੇ ਉਹਨਾਂ ਨੂੰ ਮੈਂ ਦੱਸਿਆ ਅਤੇ ਬੜੇ ਖੁਸ਼ ਹੋਏ, ਕਹਿੰਦੇ ਯਾਰ ਨਰੇਸ਼ ਰੁਪਾਣਾ ਸਾਡਾ ਬਹੁਤ, ਕਿਉਂਕਿ ਹਰ ਆਰਟਿਸਟ ਦੇ ਨਾਲ ਉਹਨਾਂ ਦਾ ਬੜਾ ਪਿਆਰ, ਬੜਾ ਬੜੇ ਚੰਗੇ ਇਨਸਾਨ ਨੇ, ਜਦੋਂ ਕਹਿੰਦਾ ਕੁਛ ਕੁ ਇਨਸਾਨ ਹੁੰਦੇ ਆ ਕਿ ਬੜੇ ਮਿੱਠੇ ਮਲਾਪੜੇ ਚੰਗੇ ਇਨਸਾਨ, ਉਹਨਾਂ ਦੇ ਵਿੱਚੋਂ ਇੱਕ ਨਰੇਸ਼ ਰੁਪਾਣਾ।
4: ਬਿਲਕੁਲ ਬਿਲਕੁਲ, ਹੋਰ ਸੁਣਾਓ, ਠੀਕ ਠਾਕ?
0: ਬਸ ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਕਿ ਰਿਸ਼ਤਿਆਂ ਤੋਂ ਲੰਬੇ ਸਮੇਂ ਦੀ ਜਿਹੜੀ ਦੂਰੀ ਆ, ਕੀ ਉਹ ਵਰਥ ਇਟ ਹੁੰਦੀ ਆ?
4: ਦੇਖੋ, ਅੱਜ ਕੱਲ ਰਿਸ਼ਤੇ ਵੀ ਕਈ ਤਰ੍ਹਾਂ ਦੇ ਹੋ ਗਏ ਆ, ਮਤਲਬ ਮਨੀ ਮਾਈਂਡਡ ਜ਼ਿਆਦਾ ਹੋ ਗਏ ਆ, ਜੇ ਤੁਹਾਡੇ ਕੋਲੇ ਪੈਸਾ ਹੈਗਾ ਤੇ ਰਿਸ਼ਤਾ ਹੈਗਾ, ਨਹੀਂ ਤੇ ਤੂੰ ਕੌਣ ਤੇ ਮੈਂ ਕੌਣ, ਇਹ ਚੀਜ਼ਾਂ ਵੀ ਹੈਗੀਆਂ। ਪਰ ਜੇ ਬੰਦਾ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਚ ਆ ਕੇ ਸੈਟਲ ਹੋ ਜਾਂਦਾ ਤੇ ਆਈ ਥਿੰਕ ਉਹ ਵਧੀਆ। ਪਿਛਲੇ ਰਿਸ਼ਤੇ ਤਾਂ ਜ਼ਿਆਦਾ ਲੰਬਾ ਚੌੜਾ ਮਾਮੇ ਚਾਚੇ ਦਾ ਇਹ ਭੂਆ ਉਹ ਜ਼ਿਆਦਾ ਮੈਟਰ ਕਰਦੇ ਨੀ।
0: ਦੇਖੋ ਮੇਰੇ ਪੇਪਰ ਨੀ ਬਣੇ ਜਾਂ ਮੈਨੂੰ ਕੋਈ ਮਜਬੂਰੀ ਆ, ਕੀ ਉਹ ਵਰਥ ਇਟ ਆ?
4: ਉਹ ਤਾਂ ਗਲਤ ਹੀ ਹੈ, ਮੈਂ ਕਹਿ ਰਿਹਾ ਜਿਸ ਤੋਂ ਇਲਾਵਾ ਫੈਮਿਲੀ ਤੋਂ ਇਲਾਵਾ, ਫੈਮਿਲੀ ਤੁਹਾਡੀ ਇੱਥੇ ਸੈਟਲ ਹੋ ਜਾਏ ਫਿਰ ਤੁਸੀਂ ਸੈਟਲ ਹੋ, ਫਿਰ ਆਪਣੇ ਬਾਕੀ ਰਿਸ਼ਤੇਦਾਰਾਂ ਨੂੰ ਕਦੀ ਗਾਏ ਬਗਾਏ ਸਾਲ ਦੋ ਸਾਲ ਬਾਅਦ ਤਿੰਨ ਸਾਲ ਬਾਅਦ ਤੁਸੀਂ ਚੱਕਰ ਮਾਰ ਕੇ ਮਿਲ ਕੇ ਆ ਸਕਦੇ ਹੋ।
0: ਹਾਂ, ਸੋ ਜ਼ਰੂਰੀ ਹੈ, ਤੁਸੀਂ ਕਹਿੰਦੇ ਕਿ ਉੱਥੇ ਪਹੁੰਚਣਾ। ਚਲੋ ਮੈਂ ਨਾ ਇੱਕ ਗਾਣਾ ਸੁਣਾਉਣ ਲੱਗਿਆ, ਬਹੁਤ ਹੀ ਖੂਬਸੂਰਤ ਹੈ, ਅਤੇ ਸੁਣੋ ਸਾਰੇ ਆਪਾਂ ਸੁਣਦੇ ਹਾਂ। ਬਹੁਤ ਸ਼ੁਕਰੀਆ ਰਜੀਨ ਜੀ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। 905-673-3337 ਅੱਛਾ ਇਹ ਗਾਣਾ ਨਾ ਅੱਧਾ ਆ, ਪਰ ਕੋਸ਼ਿਸ਼ ਕਰਦੇ ਹਾਂ ਕਿ ਜੇ ਮੈਨੂੰ ਪੂਰਾ ਗਾਣਾ ਲੱਭ ਜਾਏ ਨਾ, ਅਤੇ ਬਹੁਤ ਸੋਹਣਾ ਗਾਣਾ ਯਾਰ, ਬਹੁਤ ਪਿਆਰ ਮੁਹੱਬਤ ਨਾਲ ਸੁਣਨ ਵਾਲਾ ਆ, ਅਤੇ ਦੇਖਦੇ ਹਾਂ ਜੇ ਆਪਾਂ ਨੂੰ ਪੂਰਾ ਮਿਲ ਗਿਆ ਤੇ ਆਪਾਂ ਸਭ ਨਾਲ ਸਾਂਝਾ ਕਰਾਂਗੇ। 905-673-3337 ਜਸਦੀਪ ਸਾਗਰ ਜੀ, ਇੱਦਾਂ ਨਾ ਕਰੋ, ਸਾਨੂੰ ਗਾਣਾ ਲੱਭਣਾ ਚਾਹੀਦਾ ਕਿਉਂਕਿ ਅੱਜ ਦੇ ਟੌਪਿਕ ਨਾਲ ਰਲਦਾ ਮਿਲਦਾ ਗਾਣਾ, ਸੁਣੀਏ ਜੀ, ਆਜੋ।
5: ਬਾਪੂ ਛੱਡਿਆ ਚੁੱਲ੍ਹੇ ਛੱਡ ਕੇ ਆਏ,
0: ਵਾਹ ਵਾਹ,

0: ਵਿੱਚ ਅਰਦਾਸਾਂ ਮੰਗੇ ਸੀ ਕੱਲੇ ਨਾ ਪਰਦੇ ਸੀ ਦੇ ਸਭ ਕੁਝ ਹੁੰਦਿਆਂ ਹੋਇਆ ਵੀ ਕੁਝ ਪੱਲੇ ਨਾ ਪਰਦੇ ਸੀ ਦੇ
1: ਕਿਆ ਬਾਤ ਹੈ
0: ਪੁੱਤਰਾ ਪੁੱਤਰਾ ਆਖਣ ਵਾਲੀ

ਯਾਦਾਂ ਵਿੱਚੋਂ ਲੈ ਤਸਵੀਰਾਂ ਸਾਗਰ ਵਕਤ ਲੰਘਾਉਂਦਾ ਏ ਖੁਸ਼ੀਆਂ

0: 905-673-3337 ਇਹ ਜਿਹੜਾ ਉਮਰਾਂ ਦਾ ਸਫ਼ਰ ਆ ਨਾ, ਇਹ ਬੜਾ ਹੀ ਆਪਾਂ ਕਹਿ ਦਿੰਦੇ ਹਾਂ ਕਿ ਜਿਉਣਾ ਝੂਠ ਆ, ਜਿੱਦਾਂ ਗੁਰਬਾਣੀ ਵੀ ਕਹਿੰਦੀ ਆ ਅਤੇ ਮਰਨਾ ਸੱਚ ਆ। ਸੋ ਇਹ ਇਹ ਜਿਹੜਾ ਸਫ਼ਰ ਆ ਨਾ ਜ਼ਿੰਦਗੀ ਦਾ, ਜਦੋਂ ਅਸੀਂ ਜ਼ਿੰਦਗੀ ਨੂੰ ਜਿਉਣਾ, ਕਈ ਵਾਰੀ ਅਸੀਂ ਨਾ ਬੜੀਆਂ ਇੰਸਟਰਕਸ਼ਨ ਚਲਾ ਦਿੰਦੇ ਹਾਂ ਲਾਈਫ 'ਤੇ, ਲਾਈਫ ਨੂੰ ਬੜਾ ਅਸੀਂ ਈਜ਼ੀ ਲੈ ਲੈਂਦੇ ਹਾਂ ਕਿ ਜਿੱਦਾਂ ਆਪਾਂ ਇੱਥੇ ਐਗਰੀਮੈਂਟ ਕੀਤਾ ਹੋਵੇ ਕਿ ਇੰਨਾ ਚਿਹਰਾ। ਮੈਨੂੰ ਇਹ ਲੱਗਦਾ ਕਿ ਉਮੀਦਾਂ ਦਾ ਜਿਹੜਾ ਸਫ਼ਰ ਆ ਉਹ ਬਹੁਤਾ ਲੰਬਾ ਨਹੀਂ ਕਰਨਾ ਚਾਹੀਦਾ, ਜ਼ਿੰਦਗੀ ਜਿਉਂ ਲੈਣੀ ਚਾਹੀਦੀ ਆ, ਰਿਸ਼ਤਿਆਂ ਕੋਲ ਹੈਗੇ ਆ, ਰਿਸ਼ਤਿਆਂ ਨੂੰ ਮੰਨਣਾ ਚਾਹੀਦਾ, ਜਿਉਣਾ ਚਾਹੀਦਾ। ਮੈਨੂੰ ਜੇ ਮੇਰੇ ਵੱਲੋਂ ਵੇਖਿਆ ਜਾਵੇ ਤਾਂ ਇਹ ਵਰਥ ਨਹੀਂ ਹੈਗਾ, ਸਾਲ ਦੀ ਵੀ ਦੂਰੀ ਵਰਥ ਨਹੀਂ, ਰਿਸ਼ਤਿਆਂ ਨਾਲੋਂ ਦੂਰੀ ਨਹੀਂ, ਰਿਸ਼ਤੇ ਜ਼ਿੰਦਗੀ ਦਾ ਆਧਾਰ ਆ। ਹੋ ਸਕਦਾ ਕਿ ਹਰ ਇਨਸਾਨ ਨਾਲ ਇਹ ਗੱਲ ਨਾ ਢੁੱਕਵੀਂ ਲੱਗੇ, ਕਿਉਂਕਿ ਆਪਾਂ ਰਿਸ਼ਤਿਆਂ ਤੋਂ ਮੁਨਕਰ ਹੋਈ ਜਾ ਰਹੇ ਨਾ ਹੌਲੀ ਹੌਲੀ। ਜਿੱਦਾਂ ਹੁਣੇ ਵੀਰੇ ਨੇ ਕਿਹਾ ਸੀ ਕਿ ਰਿਸ਼ਤੇ ਪਹਿਲਾਂ ਵਾਲੇ ਨਹੀਂ ਰਹੇ, ਕਿਉਂਕਿ ਅਸੀਂ ਰਿਸ਼ਤਿਆਂ ਤੋਂ ਉਮੀਦਾਂ ਹੀ ਬਹੁਤ ਲਾ ਲਈਆਂ, ਅਤੇ ਜਦੋਂ ਰਿਸ਼ਤਿਆਂ ਤੋਂ ਬਹੁਤ ਜ਼ਿਆਦੀਆਂ ਉਮੀਦਾਂ ਲਾ ਲੈਂਦੇ ਹਾਂ ਤਾਂ ਫਿਰ ਸਫ਼ਰ ਸਾਨੂੰ ਔਖਾ ਲੱਗਣ ਲੱਗ ਜਾਂਦਾ। ਸਾਨੂੰ ਇਹ ਲੱਗਦਾ ਕਿ ਯਾਰ ਨਹੀਂ, ਇਕੱਲੇ ਇਕੱਲੇ ਰਹੋ, ਸਭ ਕੁਝ ਵਧੀਆ, ਅਤੇ ਇਹਨਾਂ ਦੇ ਵਿੱਚ ਫਿਰ ਉਮਰ ਲੰਘ ਜਾਂਦੀ। ਉਮਰ ਕਹਿੰਦੀ ਕਿ ਬਸ ਬਈ ਇੱਥੇ ਹੁਣ ਟਾਟਾ ਬਾਏ ਬਾਏ, ਜਿੰਨਾ ਜਿਉਲਿਆ ਬਸ, ਅਤੇ ਫਿਰ ਅਸੀਂ ਕਹਿੰਦੇ ਹਾਂ ਕਾਸ਼ ਰਿਸ਼ਤੇ ਹੋਣ। ਜਦੋਂ ਜ਼ਿੰਦਗੀ ਕਹਿੰਦੀ ਕਿ ਬਸ ਹੁਣ, ਫਿਰ ਉਦੋਂ ਅਸੀਂ ਰਿਸ਼ਤੇ ਲੱਭਦੇ ਹਾਂ, ਅਤੇ ਜਿਉਂਦਿਆਂ ਜੀ ਅਸੀਂ ਰਿਸ਼ਤਿਆਂ ਨੂੰ ਤਰਜੀਹ ਨਹੀਂ ਦਿੰਦੇ, ਉਦੋਂ ਸਾਨੂੰ ਰਿਸ਼ਤਿਆਂ ਦੇ ਵਿੱਚ ਬਹੁਤ ਖਾਮੀਆਂ, ਉਦੋਂ ਸਾਨੂੰ ਰਿਸ਼ਤਿਆਂ ਦੇ ਬੜੇ ਨੁਕਸ ਲੱਗਦੇ ਆ, ਅਤੇ ਜਦੋਂ ਵੇਲਾ ਆ ਜਾਂਦਾ ਫਿਰ ਕਹਿੰਦੇ ਯਾਰ ਇੱਦਾਂ ਨਹੀਂ ਰਿਸ਼ਤੇ। ਸੋ 905-673-3337 ਆਪਾਂ ਹੈ ਬੜੇ ਮਤਲਬੀ ਨਾ। ਸੋ ਨਾਲ ਦੀ ਨਾਲ ਅੱਛਾ ਬੜੀ ਖੂਬਸੂਰਤ ਗੱਲ ਆ ਕਿ ਕਹਿੰਦੇ ਕਿ ਨਾ ਇੰਨੀ ਕਾਹਲੀ ਲੰਘ ਉਮਰੇ, ਫਿਰ ਅਸੀਂ ਇੱਦਾਂ ਕਹਾਂਗੇ ਕਿ ਨਾ ਇੰਨੀ ਕਾਹਲੀ ਲੰਘ ਉਮਰੇ, ਕੁਝ ਖਾਬ ਅਧੂਰੇ ਮੇਰੇ ਨੇ, ਪੌ ਫੁੱਟਣੀ ਅਜੇ ਉਮੀਦਾਂ ਦੀ, ਅਤੇ ਮੁੱਕ ਜਾਣਾ ਫੇਰ ਹਨੇਰੇ ਨੇ, ਇੱਕ ਬੂਟਾ ਲਾਇਆ ਸਦਰਾਂ ਦਾ, ਚਾਵਾਂ ਦਾ ਲੱਗਣਾ ਝੂਰ ਅਜੇ, ਜਿਸ ਰਾਹੀ ਧਰਿਆ ਪੈਰ ਮੈਂ ਉਹ ਮੰਜ਼ਿਲ ਦਿਸਦੀ ਦੂਰ ਅਜੇ। 905-673-3337 905-673-3337 ਜੀ ਮਨਮੋਹਨ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ।
1: ਜੀ ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ?
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
1: ਵਧੀਆ, ਤੁਸੀਂ ਗੱਲ ਕੀਤੀ ਰਿਸ਼ਤਿਆਂ ਤੇ ਬੋਲੀ ਬਾਰੇ, ਹਨਾ। ਚਲੋ ਬੋਲੀ ਤਾਂ ਜ਼ਰੂਰੀ ਹੈ ਹਨਾ, ਆਪਣੇ ਨਾਲ ਜੁੜਨਾ ਚਾਹੀਦਾ, ਲੈਂਗੁਏਜ ਇੱਕ ਆਪਣਾ ਹਨਾ, ਦਿਲੋਂ ਗੱਲ ਬੰਦਾ ਕਰ ਲੈਂਦਾ ਖੁੱਲ ਕੇ। ਦੂਜੀ ਗੱਲ ਰਿਸ਼ਤਿਆਂ ਦੀ ਕੀਤੀ, ਮੈਂ ਤੁਹਾਨੂੰ ਸ਼ਾਰਟ ਟਰਮ ਸਟੋਰੀ ਸੁਣਾਉਂਦਾ। ਮੈਂ ਉਦੋਂ ਇੰਡੀਆ ਸੀਗਾ ਆਪਣੇ, ਮੇਰੇ ਚਾਚੇ ਤੇ ਮੇਰੇ ਡੈਡੀ ਨੇ ਦੋਨਾਂ ਨੇ ਸਾਂਝਾ ਆਪਣੇ ਸ਼ਹਿਰ ਦੇ ਵਿੱਚ ਜ਼ਮੀਨ ਲੈ ਲਈ, ਉੱਥੇ ਘਰ ਬਣਾ ਲਏ। ਮੁੜ ਕੇ ਹੌਲੀ ਹੌਲੀ ਉਹ ਬੁੜੀਆਂ ਦੀ ਬਣੇ ਨੀ ਇੱਕ ਦੂਜੇ ਨਾਲ, ਮੇਰੀ ਮਾਂ ਤੇ ਮੇਰੀ ਚਾਚੀ ਦੀ, ਤੇ ਮੁੜ ਕੇ ਦੁਆਰਾ ਕੰਧ ਸਾਂਝੀ ਕਰਨ ਪਿੱਛੇ ਇੰਨਾ ਰੌਲਾ ਪੈ ਗਿਆ, ਮਤਲਬ ਅਸੀਂ ਛੋਟੇ ਹੁੰਦੇ ਜਦੋਂ
0: ਜੀ,
1: ਤੇ ਇੰਨੇ ਸਾਡੇ ਰਿਸ਼ਤਿਆਂ ਚ ਖਲਾਅ ਪੈਦਾ ਹੋ ਗਿਆ, ਮਤਲਬ ਅਸੀਂ 15 ਸਾਲ ਇੱਕ ਦੂਜੇ ਨੂੰ ਨੀ ਬੁਲਾਇਆ ਸੀਗਾ, ਨਾ ਉਹਨਾਂ ਨੇ ਖੇਡਣ ਦਿੱਤਾ ਇੱਕ ਦੂਜੇ ਨੂੰ। ਮੁੜ ਕੇ ਹੌਲੀ ਹੌਲੀ ਚਲੋ ਵੈਨਕੂਵਰ ਆ ਗਏ, ਇੱਥੇ ਫੈਮਲੀਆਂ ਸੀਗੀਆਂ ਦੋ ਤਿੰਨ, ਮੁੰਡਾ ਵੀ ਵੱਡਾ ਵੈਨਕੂਵਰ ਆ ਗਿਆ, ਮੈਂ ਛੋਟਾ ਸੀਗਾ, ਅਸੀਂ ਟੋਰਾਂਟੋ ਆ ਗਏ ਇੱਥੇ। ਮੁੜ ਕੇ 15 ਸਾਲਾਂ ਬਾਅਦ ਇੱਥੇ ਆ ਕੇ ਉਹਨਾਂ ਨੂੰ ਯਾਦ ਆਇਆ ਵੀ ਹਾਂ ਵੀ ਸਾਡੇ ਵੀ ਆਪਦੇ ਹੈਗੇ ਨੇ, ਤੇ ਹੁਣ ਪਿਆਰ ਵਧਿਆ ਸਾਡਾ ਇੱਕ ਦੂਜੇ ਨਾਲ, ਹੁਣ ਗੱਲਾਂ ਕਰਨ ਲੱਗੇ ਨੇ ਇੱਕ ਦੂਜੇ ਨਾਲ। ਪਹਿਲਾਂ ਇੰਨਾ ਖਲਾਅ ਪੈਦਾ ਹੋਇਆ ਕਿ ਕੰਧ ਸ਼ਰੀਕਿਆਂ ਵੱਲੋਂ, ਮਤਲਬ ਵਿਚਾਲੇ ਕੰਧ ਖੜੀ ਕਰਨ ਪਿੱਛੇ ਰੌਲਾ ਪੈ ਗਿਆ ਇਹਨਾਂ, ਪਰ ਉਹ ਰੀਅਲਾਈਜ਼ ਹੋਇਆ ਉਹਨਾਂ ਨੂੰ 15 ਸਾਲ ਬਾਅਦ। ਅਕਲ ਆਈ ਵੀ ਆਪਦੇ ਆਪਦੇ ਹੁੰਦੇ ਨੇ ਵੀ ਬਣਾ ਕੇ ਰੱਖੋ ਇੱਕ ਦੂਜੇ ਨਾਲ, ਅਕਲ ਕਹਿੰਦੇ ਕਈ ਵਾਰੀ ਬਾਅਦ ਚ ਆਉਂਦੀ ਕਈਆਂ ਨੂੰ।
0: ਪਰ ਤੁਹਾਨੂੰ ਕੀ ਲੱਗਦਾ ਕਿ ਅਸੀਂ ਰਿਸ਼ਤਿਆਂ 'ਚ ਬੜੇ ਨੁਕਸ ਕੱਢਦੇ ਰਹਿੰਦੇ ਹਾਂ, ਪਰ ਬਾਅਦ ਵਿੱਚ ਸਾਨੂੰ ਰਿਲਾਈਜ਼ ਤਾਂ ਹੁੰਦਾ ਆ ਐਂਡ 'ਤੇ, ਕਿਸੇ ਨੂੰ ਲੇਟ ਹੋ ਜਾਂਦਾ, ਕਿਸੇ ਨੂੰ ਪਹਿਲਾਂ ਹੋ ਜਾਂਦਾ।
1: ਹਾਂਜੀ ਹਾਂਜੀ, ਪਰ ਮੇਰੀ ਸਟੋਰੀ ਦੇ ਵਿੱਚ ਬਹੁਤ ਲੇਟ ਹੋ ਗਿਆ ਜੀ, 15 ਸਾਲ ਵੀ ਬਹੁਤ ਹੁੰਦੇ ਨੇ। ਸਾਨੂੰ ਇੱਕ ਦੂਜੇ ਨਾਲ ਖੇਡਣ ਨੂੰ ਦਿੱਤਾ ਜਾਂਦਾ ਸੀਗਾ, ਹੁਣ ਮੇਰੀ ਚਾਚੇ ਦੇ ਮੁੰਡੇ ਨਾਲ ਗੱਲ ਹੁੰਦੀ ਆ, ਮੇਰੀ ਉਮਰ ਹੁਣ 47 ਸਾਲ ਆ, ਉਹ ਮੇਰੇ ਤੋਂ ਵੱਡਾ, ਉਹਦੀ ਉਮਰ 52 ਸਾਲ, ਮੇਰੇ ਤੋਂ ਵੱਡਾ ਥੋੜ੍ਹਾ ਆ। ਹੁਣ ਅਸੀਂ ਨੈੱਟ ਫੋਨ ਤੇ ਗੱਲ ਕਰੀ ਜੀ, ਪੁਰਾਣੀਆਂ ਗੱਲਾਂ ਕਰੀ ਜੀ, ਕਹਿੰਦਾ ਯਾਰ ਆਪਣੇ ਮਾਂ ਪਿਓ ਨੇ ਇੱਕ ਕੰਧ ਪਿੱਛੇ ਕਹਿੰਦਾ ਆਪਾਂ ਨੂੰ ਵੱਖ ਕਰਤਾ, ਕਹਿੰਦਾ ਨਹੀਂ ਤਾਂ ਬਚ ਨੂੰ ਖੋਲਿਆ ਸਾਡੇ ਤੋਂ, ਕਹਿੰਦਾ ਸਾਡਾ ਨਹੀਂ ਤਾਂ ਕੱਛੇ ਨੇ ਖੇਡਣਾ, ਇੱਕ ਦੂਜੇ ਦੀ ਹੈਲਪ ਕਰਨੀ ਸੀ, ਜੋ ਵੀ ਕਰਨਾ ਸੀ ਉਹ ਸਾਡਾ ਬਚ ਨਹੀਂ ਖੋਲਿਆ ਸਾਡੇ ਤੋਂ। ਸ਼ਰੀਕਾ ਇਹ ਕੰਮ ਕਹਿ ਰਹੀ ਬਹੁਤ ਵੱਧ ਜਾਂਦਾ ਗਈ,
0: ਅਸੀਂ ਨਾ
1: ਇਹੀ ਚਾਹੁੰਦਾ ਵੀ ਇੱਕ ਕੰਧ ਪਿੱਛੇ ਨਾ ਇੱਕ ਦੂਜੇ ਨਾਲ ਲੜਿਆ ਕਰੋ, ਪਿਆਰ ਨਾ ਰਹੋ। ਇਹ ਮੁੜ ਕੇ ਆਕਰ ਤਾਂ ਆਉਂਦੀ ਆਉਂਦੀ ਆ, ਕਈਆਂ ਨੂੰ ਲੇਟ ਆ ਜਾਂਦੀ ਆ, ਕਈ ਨੂੰ ਪਹਿਲਾਂ ਆ ਜਾਂਦੀ ਆ, ਵੀ ਨਾ ਐਵੇਂ ਇੱਥੇ ਕੁਛ ਨਹੀਂ ਰਹਿ ਜਾਣਾ, ਲੱਭਿਓ ਸਾਰਾ ਕੁਝ ਇੱਥੇ ਰਹਿ ਜਾਣਾ।
0: ਅਸੀਂ ਸਾਡੇ ਜਿਸਮ ਦੇ ਵਿੱਚ ਖੂਨ ਦੌੜਦਾ ਦੌੜਦਾ ਮੈਨੂੰ ਲੱਗਦਾ ਕਿ ਅਸੀਂ ਨਾਲ ਖੂਨ ਦੇ ਨਾਲ ਨਾਲ ਨਾ ਜ਼ਹਿਰ ਥੋੜਾ ਹਲਕਾ ਹਲਕਾ ਭਰ ਲਿਆ, ਤੇ
1: ਨਫ਼ਰਤ ਬਾਲੀ ਪੈਦਾ ਹੋ ਜਾਂਦੀ ਆ, ਪਿਆਰ ਘਟੀ ਜਾਂਦਾ ਬਾਈ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਕਹਿੰਦੇ ਸੀ ਕਿ ਮੈਂ ਚੁੱਪ ਰਹਿਣਾ, ਬੁੱਲਾਂ ਨੂੰ ਹੁਣ ਸੀਣਾ ਸਿੱਖ ਗਏ, ਮੈਂ ਚੁੱਪ ਨਹੀਂ ਰਹਿਣਾ, ਬੁੱਲਾਂ ਨੂੰ ਹੁਣ ਸੀਣਾ ਸਿੱਖ ਗਏ, ਸਰਬਤ ਨਖਰੇ ਨਾਲ ਸੀ ਪੀਂਦੇ, ਹੱਥੀਂ ਜ਼ਹਿਰ ਹੁਣ ਪੀਣਾ ਸਿੱਖ ਗਏ, ਤੇ ਮਾਣ ਨਾਲ ਜੋ ਸਿਰ ਚੁੱਕਦੇ, ਮਾਣ ਨਾਲ ਜੋ ਸਿਰ ਚੁੱਕਦੇ ਸੀ, ਹੋ ਕੇ ਰਹਿਣਾ ਹੀਣਾ ਸਿੱਖ ਗਏ ਅਤੇ ਜਿੰਦਾ ਦਿਲ ਸਨ ਸੱਜਣ ਮੇਰੀ ਮਰ ਮਰ ਕੇ ਹੁਣ ਜੀਣਾ ਸਿੱਖ ਗਏ ਮਰ ਮਰ ਕੇ ਹੁਣ ਜੀਣਾ ਸਿੱਖ ਗਏ
2: ਬ੍ਰੈਂਪਟਨ ਦੇ ਟੌਰੀ ਲੋਕਾਂ ਲਈ ਇੱਕ ਗੁੱਡ ਨਿਊਜ਼ ਖੁੱਲ ਚੁੱਕਿਆ HD ਬਿਊਟੀ ਸਲੋਨ ਐਂਡ ਸਪਾ ਹਾਈਲਾਈਟਸ ਵਿਦ ਹੇਅਰ ਕੱਟ ਫ੍ਰੀ ਹਾਈਡਰਾ ਫੇਸ਼ੀਅਲ ਵਿਦ ਆਈਬ੍ਰਾਊਜ਼ ਫ੍ਰੀ ਹੇਅਰ ਕੱਟ ਵਿਦ ਵਾਸ਼ ਐਂਡ ਸਿਲਕ ਸਮੂਥ ਟ੍ਰੀਟਮੈਂਟ ਤੇ ਸਟਾਈਲਿੰਗ ਫ੍ਰੀ ਕੋਰੀਅਨ ਫੇਸ਼ੀਅਲ ਵਿਦ ਆਈਬ੍ਰਾਊਜ਼ ਤੇ ਬਲੀਚ ਫ੍ਰੀ ਕਿਸੇ ਵੀ ਫੰਕਸ਼ਨ ਲਈ ਆਪਣਾ ਮੇਕਅਪ ਵੀ ਕਰਵਾਓ ਤੇ ਹੇਅਰ ਸਟਾਈਲ ਵੀ ਕਰਵਾਓ ਮੈਨਸ ਹੇਅਰ ਕੱਟਸ ਐਂਡ ਬੀਅਰਡਸ ਵੀ ਆਫਰ ਕੀਤੇ ਜਾਂਦੇ ਨੇ HD ਬਿਊਟੀ ਦਾ ਸਟਾਫ ਐਕਸਪੀਰੀਅੰਸਡ ਵੀ ਹੈ ਫਰੈਂਡਲੀ ਵੀ ਹੈ ਤੇ ਕੁਆਲਿਟੀ ਨੰਬਰ 1 ਵਿਜ਼ਿਟ ਕਰੋ 9280 ਗੋਰਵੇ ਡਰਾਈਵ ਹੰਬਰ ਵੈਸਟ ਐਂਡ ਗੋਰਵੇ 9057918333 9057918333
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
0: ਸੋ ਬਿਲਕੁਲ ਜੀ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਬਾਈ ਜੀ ਜੁੜ ਚੁੱਕੇ ਨੇ 6085 ਟੋਮਕਨ ਰੋਡ 'ਤੇ ਇਸ ਵੀਕਐਂਡ ਫਰਨੀਚਰ ਦੀ ਬਹੁਤ ਵੱਡੀ ਤੁਹਾਨੂੰ ਸੇਲ ਲੱਗਣ ਜਾ ਰਹੀ ਹੈ ਜਿੱਥੇ ਬਹੁਤ ਸਾਰੇ ਡਿਸਕਾਊਂਟ ਦੇ ਨਾਲ ਨਾਲ ਤੁਹਾਨੂੰ ਤੋਹਫੇ ਦੇਵਾਂਗੇ ਅਸੀਂ ਉਸ ਦਿਨ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਆ ਸੋ ਇਸ ਵੀਕਐਂਡ ਤੁਸੀਂ ਕੱਲ੍ਹ ਨੂੰ ਆਓ ਪਰਸੋਂ ਆਓ ਪਰ ਜਿਹੜੀ ਡੀਲਾਂ ਆ ਉਹ ਆਪਾਂ ਸੁਣਦੇ ਹਾਂ ਸੁਖਬਾਈ ਦੇ ਮੂੰਹ ਸੁਖਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
4: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸੰਤੂ ਸਾਹਿਬ ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਬਾਈਂਗ ਕਰਨੀ ਆ ਤੇ ਡਰੈਸ ਇੱਕੋ ਯਾਦ ਰੱਖਣਾ 6085 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ ਸੋਫਾ ਸੈੱਟ ਦੇਖ ਰਹੇ ਹੋ ਡਾਇਨਿੰਗ ਟੇਬਲ ਚਾਹੀਦੇ ਆ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨਿਊ ਅਰਾਈਵਲ ਨਿਊ ਕਲੈਕਸ਼ਨ ਜਿਹੜੀ ਨਵੀਂ ਇਨਵੈਂਟਰੀ ਲੱਗ ਚੁੱਕੀ ਆ ਪਰ ਲੋਐਸਟ ਪ੍ਰਾਈਸ ਦੇ ਉੱਪਰ ਮਿਲਣੀ ਆ ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ ਬੈੱਡ ਲੈਕਰ ਫਿਨਿਸ਼ ਵਾਈਟ ਕਲਰ ਦਾ LED ਲਾਈਟਾਂ ਦੇ ਨਾਲ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਦੇ ਵਿੱਚ LED ਲਾਈਟ ਨਾਈਟ ਸੈਮ ਦੇ ਉੱਪਰ ਵਾਇਰਲੈਸ ਚਾਰਜਰ ਪਲੱਸ ਪੁਆਇੰਟ ਹਾਈਡ੍ਰੋਲਿਕ ਸਟੋਰੇਜ ਤੁਸੀਂ ਮਾੜਾ ਜਿਹਾ ਇਸ਼ਾਰਾ ਦੇਣਾ ਮੈਟਰਸ ਉੱਪਰ ਚੱਲ ਜਾਣਾ ਥੱਲੇ ਸਾਰੀ ਸਟੋਰੇਜ ਬਣ ਜਾਣੀ ਆ ਸੋ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ LED ਲਾਈਟਾਂ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈੱਡ ਡਰੈਸਰ ਮਿਰਰ ਦੇ ਵਿੱਚ LED ਲਾਈਟ ਨਾਈਟ ਸੈਮ ਦੇ ਉੱਪਰ ਵਾਇਰਲੈਸ ਚਾਰਜਰ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $4000 ਸੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ ਇਸ ਵੀਕਐਂਡ ਲਈ 1699 ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਟੈਲੀਵਿਜ਼ਨ ਟੀਵੀ ਫ੍ਰੀ ਸੋਨਾ ਕਿੱਥੇ ਆ ਜੀ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਲੀ ਟੋਮਕਨ ਡੈਲੀ ਟੋਮਕਨ ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ 6685 ਟੋਮਗਨ ਰੋਡ ਸੰਧੂ ਸਾਹਿਬ
2: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1478 ਰੋਇਲ ਆਟੋ ਸੈਂਟਰ
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
6: SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7

0: ਮੇਡ L ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $500 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਾਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799-8877, sofastudio.ca। ਥੈਂਕ ਯੂ ਜੀ।
1: sofastudio.ca ਦੇ ਸ਼ਗਨਦੀਪ ਹਾਈ ਰੇਟਡ ਸੋਫਾਜ਼ ਤੁਹਾਡੇ ਰੂਮ ਦੇ ਸਾਈਜ਼ ਮੁਤਾਬਕ ਕਸਟਮ ਮੇਡ, ਚੋਇਸ ਆਫ ਫੈਬਰਿਕ ਐਂਡ ਲੈਦਰ, 10 ਸਾਲ ਫਰੇਮ ਅਤੇ 5 ਸਾਲ ਸਪਰਿੰਗ ਦੀ ਗਾਰੰਟੀ, ਸੈਕਸ਼ਨਲ, ਰਿਕਲਾਈਨਰ, ਐਲ ਸ਼ੇਪ, ਸ਼ਗਨਾਂ ਵਾਲੇ ਸੋਫਾ ਲਈ ਸ਼ਗਨਦੀਪ ਨੂੰ 905-799-8877-8550 ਟੋਰਬਨ ਰੋਡ, ਯੂਨਿਟ 1, sofastudio.ca, ਸ਼ਗਨਦੀਪ, 905-799-8877।
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ ਅਮਰ ਨੂੰ 416-799-6366, 416-799-6366। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਬ੍ਰੈਂਪਟਨ, ਏਰਨ ਜਾਂ ਨੇੜਲੇ ਸ਼ਹਿਰਾਂ ਵਿੱਚ ਫ੍ਰੀ ਹੋਲਡ ਟਾਊਨ ਹਾਊਸ ਲੱਭ ਰਹੇ ਹੋ? townhomesfinder.com ਤੇ ਵਧੀਆ ਡੀਲਾਂ ਅਤੇ ਸ਼ਾਨਦਾਰ ਅਪਗ੍ਰੇਡਸ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਹੁਣੇ ਰਜਿਸਟਰ ਕਰੋ ਜਾਂ ਕਾਲ ਕਰੋ 416-858-5859, 416-858-5859, townhomesfinder.com, ਤੁਹਾਡਾ ਨਵਾਂ ਘਰ ਤਿਆਰ।
3: ਸੋ 905-673-3337, 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਗੱਲਾਂ ਬਾਤਾਂ ਚੱਲ ਰਹੀਆਂ ਸੀ, ਜਿਹੜੇ ਦੋਸਤ ਹੁਣ ਜੁੜੇ ਆ ਗੱਲਾਂ ਬਾਤਾਂ ਕਰ ਰਹੇ ਸੀ ਕਿ ਸਾਡੀ ਜਿਹੜੇ ਸਾਡੇ ਰਿਸ਼ਤੇ ਆ, ਖੂਨ ਦੇ ਰਿਸ਼ਤੇ ਜਾਂ ਸਾਡੀ ਵਾਈਫ, ਬੱਚੇ, ਮਾਂ ਪਿਓ, ਕਿ ਉਹਨਾਂ ਨਾਲ ਲੰਬੇ ਸਮੇਂ ਦੀ ਦੂਰੀ ਪਾਉਣਾ ਵਰਥ ਇਟ ਆ? ਅਸੀਂ 8-8, 9-9, 10-10 ਸਾਲ ਆਪਣੇ ਬੱਚਿਆਂ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਮਾਂ ਬਾਪ ਤੋਂ ਦੂਰ ਰਹਿੰਦੇ ਹਾਂ, ਕਿ ਅਸੀਂ ਇੰਨਾ ਚਿਰ ਦੂਰ ਰਹਿ ਕੇ ਉਸ ਜਿਹੜੀ ਦੂਰੀ ਨੂੰ ਅਸੀਂ ਕਿਸੇ ਹਿਸਾਬ ਨਾਲ ਕੈਲਕੂਲੇਟ ਕਿਵੇਂ ਕਰਦੇ ਹਾਂ? ਕਿ ਅਸੀਂ ਇਹ ਕਹਿੰਦੇ ਕਿ ਅਸੀਂ ਮਜਬੂਰ ਸੀ, ਅਸੀਂ ਫਿਊਚਰ ਬਣਾਉਣ ਆਏ ਸੀ, ਜਾਂ ਇੰਨਾ ਕੁ ਜਾਇਜ਼ ਆ, ਚੱਲਦਾ ਆ, ਕਰਨਾ ਪੈਂਦਾ ਫਿਊਚਰ ਲਈ, ਤੁਸੀਂ ਕੀ ਇਹਨੂੰ ਵਰਥ ਇਟ ਮੰਨਦੇ ਹੋ? 905-673-3337, 905-673-3337, ਪੰਜਾਬੀ ਲਹਿਰ। ਸੋ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜ ਚੁੱਕੇ ਨੇ, ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ। ਨਾਗਪਾਲ ਸਰ, ਸਵਾਗਤ ਹੈ ਤੁਹਾਡਾ ਪੰਜਾਬੀ ਲਹਿਰਾਂ ਦੇ ਵਿੱਚ, ਕੀ ਹਾਲ ਚਾਲ ਜੀ?
4: ਥੈਂਕ ਯੂ ਵੈਰੀ ਮੱਚ, ਸਭੀ ਨੂੰ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
4: ਹਾਂਜੀ ਹਾਂਜੀ, ਵਧੀਆ ਜੀ, ਦੱਸੋ ਤੁਸੀਂ।
3: ਸੋ ਨਾਗਪਾਲ ਸਰ, ਯੂਨੀ ਗਲੋਬਲ ਐਡਵਾਈਜ਼ਰੀ ਤੋਂ ਪਿਛਲੇ ਆਲਮੋਸਟ 8 ਸਾਲ ਤੋਂ ਐਜੂਕੇਸ਼ਨ ਕੰਸਲਟੈਂਟ ਨੇ, ਕੰਸਲਟੈਂਟ ਨੇ, ਰਾਈਟ? ਕੰਸਲਟੈਂਟ ਹੁੰਦਾ ਨਾਗਪਾਲ ਸਰ? ਨਾਗਪਾਲ ਸਰ ਤੋਂ ਜਾਣਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਨਾਗਪਾਲ ਸਰ ਐਲੀਜੀਬਿਲਿਟੀ ਦੱਸੋ। ਬਹੁਤ ਸਾਰੀਆਂ ਕਾਲਸ ਨੇ ਨਾਗਪਾਲ ਸਰ, ਆਪਣੀ ਗੱਲ ਲੰਬੀ ਹੋਣੀ ਹੈ, ਜੇ ਤੁਸੀਂ ਕਹੋ ਕਿ ਸ਼ਾਰਟ ਕਾਲਸ ਲੈ ਲਈਏ ਆਪਾਂ, ਸਰੋਤੇ ਜੁੜੇ ਹੋਏ ਬਹੁਤ ਸਾਰੇ। ਸੋ 905-673-3337, ਆਈ ਥਿੰਕ ਨਾਗਪਾਲ ਸਰ ਡਿਸਕਨੈਕਟ ਕਰ ਗਿਆ। ਸੋ ਨਾਗਪਾਲ ਸਰ ਦੁਬਾਰਾ ਕਾਲ ਕਰ ਲਓ ਜੀ। ਸਰ 7340 ਤੁਸੀਂ ਆਉਣੇ ਰਹੋ ਜੀ।
5: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਜੀ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
5: ਠੀਕ ਹੈ ਠੀਕ ਹੈ, ਵਧੀਆ। ਤੇ ਉਹ ਜਿਹੜੀ ਤੁਸੀਂ ਰਿਸ਼ਤਿਆਂ ਦੀ ਗੱਲ

0: ਸਿਸਟਮ ਜਾ ਕੇ ਹੁਣ ਉੱਥੇ ਵਾਲਾ ਇੱਥੇ ਤਾਂ ਲੱਭਣਾ ਨੀ ਸਿਸਟਮ
1: ਜੀ
0: ਤਾਂ ਕਰਕੇ ਫਿਰ ਇਹ ਗੱਲਾਂ ਪ੍ਰੋਬਲਮ ਆਉਂਦੀਆਂ ਜਿਹੜੀ ਤੁਸੀਂ ਇਹ ਗੱਲ ਕਰ
1: ਜੀ ਸਰ ਜੀ ਸਰ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ
0: ਜਦੋਂ ਇੱਥੇ ਇੰਡੀਪੈਂਡੈਂਟ ਰਹਿਣ ਦਾ ਤਾਂ ਫਿਰ ਉਹ ਰਸਤੇ ਤਾਂ ਪਿੱਛੇ ਰਹਿ ਜਾਂਦੇ ਨਾ
1: ਪਿੱਛੇ ਰਹਿ ਜਾਂਦੇ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਅਗਲੀ ਕਾਲ ਚੱਲਦੇ ਹਾਂ ਜੀ ਸਰ 3272 ਸਰ ਤੁਸੀਂ ਆਉਣੇ ਰਹੋ ਜੀ ਜੀ ਸਰ ਆਪਣਾ ਰੇਡੀਓ ਤੁਸੀਂ ਥੋੜਾ ਜਿਹਾ ਆਵਾਜ਼ ਘੱਟ ਕਰ ਲਓ ਰੇਡੀਓ ਦੀ ਜੀ ਸਰ 3272 ਬਾਦਸ਼ਾਹ ਆਪਣਾ ਰੇਡੀਓ ਦੀ ਆਵਾਜ਼ ਘੱਟ ਕਰੋ ਚਲੋ ਐਨੀਵੇ ਤੁਸੀਂ ਆਪਣਾ ਰੇਡੀਓ ਦੀ ਆਵਾਜ਼ ਘੱਟ ਨਹੀਂ ਕੀਤੀ 905-673-3333 9056733337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ

ਬਨੇਤਾ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਜੀ 3272 ਜੀ ਸਰ 3272 ਤੁਸੀਂ ਆਨਰ ਹੋ ਜੀ 3272 ਐਨੀਵੇ ਚਲੋ ਆਪ ਤੁਹਾਡੀ ਕਾਲ ਆਵਾਜ਼ ਨਹੀਂ ਮੇਰੇ ਤੱਕ ਪਹੁੰਚ ਰਹੀ 905 673 3337

0: ਸੋ 905-673-3337 905-673-3337 ਜੀ 3272 ਜੀ ਤੁਸੀਂ ਓਨਰ ਹੋ ਅਗੇਨ 3272 ਤੁਹਾਡੀ ਆਵਾਜ਼ ਫਿਰ ਨਹੀਂ ਆ ਰਹੀ ਜੀ ਚਲੋ ਐਨੀਵੇ 905-673-3337 ਮੈਂ ਤੁਹਾਡੀ ਕਾਲ ਹੁਣ ਪਿਕਅਪ ਨਹੀਂ ਕਰਨੀ ਜੀ ਕਿਉਂਕਿ ਤੁਹਾਡੀ ਆਵਾਜ਼ ਜਾਂ ਤਾਂ ਤੁਸੀਂ ਬੋਲ ਨਹੀਂ ਰਹੇ ਜਾਂ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਰਹੀ ਸੋ 905-673-3337 ਜਿਹੜੇ ਪੰਜਾਬੀ ਲਹਿਰਾਂ ਦੇ ਨਾਲ ਸੋ ਦੁਆਬਾ ਟਰੈਵਲ ਦਾ ਤੁਹਾਨੂੰ ਮੈਸੇਜ ਦੇਈਏ
1: ਦੁਆਬਾ ਟਰੈਵਲ ਐਂਡ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ

0: price, Doaba Travel, 905-796-7800. 905-796-7800. Doaba Travel and Tour nu tusi zarur call karo
1: ji 905-673-3337. Ji Nagpal sir, tusi owner ho ji. ਜੀ ਨਾਗਪਾਲ ਸਰ ਤੁਸੀਂ ਓਨਰ ਹੋ ਜੀ ਚਲੋ ਐਨੀਵੇ 905-673-3337 905-673-3337 ਸੋ ਗੱਲਾਂ ਬਾਤਾਂ ਕਰ ਰਹੇ ਸੀਗੇ ਆਪਾਂ ਦੂਰੀ ਦੀਆਂ ਸੋ ਕੀ ਦੂਰੀਆਂ ਵਰਥ ਇਟ ਹੁੰਦੀਆਂ ਲੰਬੇ ਸਮੇਂ ਦੀਆਂ ਆਪਣੇ ਪਰਿਵਾਰ ਨਾਲੋਂ 905-673-3337 ਜੀ ਇੱਕ ਵਾਰ ਫਿਰ ਸਾਡੀ ਕਾਲ ਲੱਗ ਚੁੱਕੀ ਆ ਯੂਨੀ ਮਾਫ਼ ਕਰਨਾ 6085 ਟੋਮਕਨ ਰੋਡ 6085 ਟੋਮਕਨ ਰੋਡ ਸੁੱਖ ਬਾਈ ਜੀ ਆ ਗਏ ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ
2: ਬਹੁਤ ਸ਼ੁਕਰੀਆ ਧੰਨਵਾਦ ਸੰਜੀਤ ਸਾਹਿਬ ਬਿਲਕੁਲ ਤਾਂ ਜਿਹੜੀਆਂ ਪਰਿਵਾਰ ਨੇ ਸਪੀਕਰ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਤੁਹਾਨੂੰ ਬਾਰ ਬਾਰ ਇਹ ਮੈਸੇਜ ਦੇ ਆ ਰਹੇ ਆ ਸੋ ਇਸ ਸਪੀਕਰ ਦੇ ਉੱਪਰ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਜੀ ਹਾਂ ਆਪਣੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ ਪਲਾਸਟਿਕ ਸ਼ੇਅਰ ਚਿਹਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਤੇ ਸ਼ੇਚਰਾਂ ਜਿਹੜੀ ਰੈਗੂਲਰ ਕੀਮਤ 1500 ਡਨ ਸੀ ਸਿਰਫ 399 ਦਾ ਜੀ ਹਾਂ ਸੋਲਿਡ ਵੁੱਡ ਦਾ ਟੇਬਲ ਤੇ ਸ਼ੇਚਰਾਂ ਸਪੀਕਰ ਦੇ ਉੱਪਰ 399 ਦਾ ਸੋਲਿਡ ਵੁੱਡ ਦਾ ਟੇਬਲ ਤੇ ਸ਼ੇਚਰਾਂ 399 ਡਨ ਦਾ ਮਿਲੂਗਾ ਤੇ ਪੰਜਾਬੀ ਲਹਿਰਾਂ ਦਾ ਅੱਜ ਰੈਫਰੈਂਸ ਦੇਣਾ ਏਅਰ ਫਰਾਇਰ ਬਿਲਕੁਲ ਫ੍ਰੀ ਤੁਹਾਨੂੰ ਦਿੱਤਾ ਜਾਣਾ ਏਅਰ ਫਰਾਇਰ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ ਸੋ ਸਾਰੀਆਂ ਡੀਲ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ 6685 ਟੋਮਕਨ ਰੋਡ ਸੰਧੂ ਸਾਹਿਬ
1: ਜੀ ਬਿਲਕੁਲ 6085 ਟੋਮਕਨ ਰੋਡ 6085 ਟੋਮਕਨ ਰੋਡ ਤੇ ਤੁਸੀਂ ਪਹੁੰਚਣਾ ਹੈ ਤੇ ਤੁਹਾਨੂੰ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਟੀਮ ਕਰਨ ਜਾ ਰਹੀ ਹੈ ਸੋ ਉਸ ਦਿਨ ਤੁਸੀਂ ਪਹੁੰਚਣਾ ਹੈ ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾਵਾਂਗੇ ਉਸ ਦਿਨ ਤੁਹਾਨੂੰ 905-673-3337 ਐਰਨ ਮਿਲ ਐਕੁਰਾ ਦਾ ਤੁਹਾਨੂੰ ਸੁਨੇਹਾ ਦਈਏ
0: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੁਰਾ ਏਰਨ ਮਿਲਸ ਐਕੁਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੁਰਾ 905-828-5800 905-828-5800 ਤੇ ਕਾਲ ਕਰੋ
1: ਸੋ 905-673-3337 ਸੋ ਸਮਾਂ ਹੋ ਚੁੱਕਿਆ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ ਸੋ ਹੁਣ ਖਬਰਾਂ ਲੈ ਕੇ ਪ੍ਰੋਫੈਸਰ ਸੁਦੀਪ ਸਿੰਘ ਚਲੋਂ ਜੁੜਨਗੇ ਸੋ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਦੋ ਸੁਨੇਹੇ ਹੋਰ ਦੇ ਦਈਏ ਐਸ ਐਸ ਲੋਨ ਕੇਅਰ ਵਾਲਿਆਂ ਦਾ ਸੁਨੇਹਾ ਦਈਏ
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ
1: ਮਾਫ ਕਰਨਾ
0: ਐਸ ਐਸ ਲੋਨ ਕੇਅਰ ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ ਅਮਰ ਨੂੰ 416-799-6366 416-799-6366
1: 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਸੋ ਇੱਕ ਵਾਰ ਹੋਰ ਤੁਹਾਨੂੰ ਮਾਫ਼ ਕਰਨਾ ਲੱਕੀ ਪੇਂਟਿੰਗ ਦਾ ਸੁਨੇਹਾ ਦੇ ਦਿਓ ਉਸ ਤੋਂ ਬਾਅਦ ਫਿਰ ਚੱਲਦੇ ਹਾਂ ਪੰਜਾਬ ਦੀ ਧਰਤੀ ਤੋਂ ਦੇਸ਼ ਦੁਨੀਆ ਦੀਆਂ ਖਬਰਾਂ ਸੁਣਾਂਗੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹੋਣਾ ਤੋਂ
0: ਤੁਹਾਡਾ ਘਰ ਤੁਹਾਡੇ ਲਈ ਸਭ ਕੁਝ ਹੈ ਕਿਉਂ ਨਾ ਇਸ ਘਰ ਨੂੰ ਸੋਹਣੇ ਰੰਗਾਂ ਨਾਲ ਰੰਗੋ ਅਸੀਂ ਤੁਹਾਨੂੰ ਨੰਬਰ ਦੇ ਰਹੇ ਹਾਂ ਲੱਕੀ ਪੇਂਟਿੰਗ ਦਾ ਆਪਣੇ ਘਰ ਨੂੰ ਸੋਹਣੇ ਸੋਹਣੇ ਖੂਬਸੂਰਤ ਪੇਂਟ ਦੇ ਨਾਲ ਪੇਂਟ ਕਰਵਾਓ ਲੱਕੀ ਪੇਂਟਿੰਗ 6474013173 ਇੰਟੀਰੀਅਰ ਐਕਸਟੀਰੀਅਰ ਪੇਂਟ ਜੋਬ ਇਪੋਕਸੀ ਫਲੋਰਿੰਗ ਫੈਂਸ ਨੂੰ ਜਾਂ ਡੈਕ ਨੂੰ ਪੇਂਟ ਕਰਵਾਉਣਾ ਹੋਵੇ 647-401-3173 647-401-3173
1: ਸੋ ਬਿਲਕੁਲ ਜੀ ਇਸ ਤੋਂ ਬਾਅਦ ਫਿਰ ਖਬਰਾਂ ਦੇ ਨਾਲ ਜੁੜਨ ਤੋਂ ਬਾਅਦ ਅਸੀਂ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ ਸੋ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ ਜੁੜੇ ਰਹਿਣਾ ਸੋ ਬਹੁਤ ਹੀ ਜਲਦੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਆਉਣਗੇ। ਸੋ ਜਿੱਦਾਂ ਹੀ ਖਬਰਾਂ ਆਉਣਗੀਆਂ ਉਸ ਤੋਂ ਬਾਅਦ ਫਿਰ ਆਪਾਂ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਤੁਹਾਡੇ ਨਾਲ ਗੱਲਬਾਤ ਹੋਏਗੀ।

0: ਸੋ 905-673-3337 ਸਾਡਾ ਰਾਬਤਾ ਅਜੇ ਕਿਸੇ ਕਾਰਨ ਕਰਕੇ ਪ੍ਰੋਫੈਸਰ ਸੀਪ ਸਿੰਘ ਢਿੱਲੋਂ ਨਾਲ ਨਹੀਂ ਹੋਇਆ। ਤਦ ਤੱਕ ਅਸੀਂ ਵੇਟ ਕਰ ਰਹੇ ਹਾਂ ਕਿ ਸਾਡਾ ਕਨੈਕਸ਼ਨ ਜੁੜ ਜਾਵੇ। ਤਦ ਤੱਕ ਸਾਡੇ ਨਾਲ ਗੁਮਨਾਮ ਜੁੜੇ ਹੋਏ ਨੇ। ਗੁਮਨਾਮ, ਤੁਹਾਨੂੰ ਕੀ ਲੱਗਦਾ ਕਿ ਰਿਸ਼ਤਿਆਂ ਤੋਂ ਜੇ ਲੰਬੇ ਸਮੇਂ ਦੀ ਦੂਰੀ ਬਣਾ ਕੇ ਰੱਖਦੇ ਕੀ ਇਹ ਜਾਇਜ਼ ਆ?
1: ਪਹਿਲਾਂ ਤਾਂ ਸਾਰੇ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਤੁਹਾਡਾ ਬਹੁਤ ਪਿਆਰਾ ਸਵਾਲ ਹੈ ਕਿ ਕੀ ਇਹ ਵਰਥ ਹੈ। ਮੈਂ ਤਾਂ ਇਹ ਕਹੂੰਗਾ ਜੀ, ਪਰਿਵਾਰ ਤੋਂ ਉੱਤੇ ਕੁਛ ਨਹੀਂ ਹੁੰਦਾ, ਅਤੇ ਬਟ ਫਿਰ ਵੀ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਫੈਸਲੇ ਲੈਣੇ ਪੈਂਦੇ ਨੇ ਆਪਾਂ ਨੂੰ, ਜੋ ਕਈ ਵਾਰ ਆਪਾਂ ਨੂੰ ਲੈਣੇ ਬਹੁਤ ਜ਼ਰੂਰੀ ਅਤੇ ਔਖੇ ਵੀ ਹੋ ਜਾਂਦੇ ਨੇ। ਪਰ ਮੇਰੇ ਐਕਸਪੀਰੀਅੰਸ ਦੇ ਜਾਂ ਜਿੰਨਾ ਕੁ ਮੈਨੂੰ ਨੌਲੇਜ ਆ ਉਹਦੇ ਹਿਸਾਬ ਨਾਲ ਮੈਂ ਇਹੀ ਕਹਿਣਾ ਚਾਹੂੰਗਾ ਜੀ, ਇਹ ਵਰਥ ਨਹੀਂ ਹੈਗਾ। ਕਿਉਂਕਿ ਜੋ ਆਪਾਂ ਸਮਾਂ, ਜੋ ਆਪਾਂ ਸਾਲ ਪਰਿਵਾਰ ਵਿਛੋੜੇ ਦੇ ਵਿੱਚ ਨੰਘਾ ਦਿੰਦੇ ਹਾਂ, ਉਹ ਉਦੋਂ ਤੱਕ ਹੀ ਵਰਥ ਆ ਜਦੋਂ ਤੱਕ ਆਪਾਂ ਉਹਨਾਂ ਦੇ ਨਾਲ ਆਖਰੀ ਪਲ ਜਾਂ ਉਹਨਾਂ ਦੇ ਨਾਲ ਇੱਕ ਵਧੀਆ ਜ਼ਿੰਦਗੀ ਜਿਉਣ ਲਈ ਜੋ ਸੰਘਰਸ਼ ਕੀਤਾ ਉਹ ਨੇਪਰੇ ਚਾੜੀਏ। ਸੋ ਮੈਂ ਤਾਂ ਇਹੀ ਕਹੂੰਗਾ ਜੀ, ਉਨਾ ਚਿਰ ਵਰਥ ਨਹੀਂ ਹੈਗਾ ਜਿੰਨਾ ਚਿਰ ਕਿਸੇ ਮੋੜ 'ਤੇ ਨਹੀਂ ਜਾ ਰਹੀ ਜ਼ਿੰਦਗੀ।
0: ਜੀ ਬਿਲਕੁਲ। ਸੋ ਮੈਨੂੰ ਲੱਗਦਾ ਕਿ ਤੁਹਾਡੀ ਗੱਲ, ਮੈਂ ਇਸ ਗੱਲ ਨਾਲ ਐਗਰੀ ਹਾਂ ਕਿ ਰਿਸ਼ਤਿਆਂ ਤੋਂ ਉੱਪਰ ਕੁਛ ਨਹੀਂ ਹੈਗਾ। ਸੋ ਜੇ ਰਿਸ਼ਤੇ ਤੁਹਾਡੀ ਜ਼ਿੰਦਗੀ ਦੇ ਵਿੱਚ, ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਰਿਸ਼ਤਿਆਂ ਦੀ ਯਾਰ ਅਹਿਮੀਅਤ ਬਹੁਤ ਵਾਰੀ, ਕਈ ਅਸੀਂ ਹੁਣ ਜਿਵੇਂ ਬਹੁਤ ਸਾਰੇ ਦੋਸਤ ਆਏ ਸੀ ਕਹਿੰਦੇ ਕਿ ਯਾਰ ਨਹੀਂ ਹੁਣ ਰਿਸ਼ਤੇ ਉਹ ਨਹੀਂ ਰਹੇ, ਪਰ ਰਿਸ਼ਤਿਆਂ ਤੋਂ ਬਿਨਾਂ ਮੈਨੂੰ ਲੱਗਦਾ ਕਿ ਇਨਸਾਨ ਅਧੂਰਾ ਆ। ਸੋ 905-673-33

0: ਸੋ ਸਾਡਾ ਰਾਬਤਾ ਜੁੜ ਚੁੱਕਿਆ ਜੀ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ ਨਾਲ। ਹੁਣ ਖਬਰਾਂ ਦੇ ਨਾਲ ਸਾਂਝ ਪਾਉਣੇ ਆ ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ। ਪ੍ਰੋਫੈਸਰ ਸੁਦੀਪ ਸਿੰਘ ਢਿਲੋਂ,
1: ਸਤਿ ਸ੍ਰੀ ਅਕਾਲ ਜੀ। ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਕਾਂਗਰਸ ਵਿੱਚ ਚੱਲ ਰਹੀ ਧੜੇਬੰਦੀ ਦਰਮਿਆਨ ਹੁਣ ਚੰਨੀ ਵੜਿੰਗ ਧੜੇ ਤੋਂ ਬਾਅਦ ਪਾਰਟੀ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ। ਉਹਨਾਂ ਨੇ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕਾਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਤੋਂ ਬਾਅਦ ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਉਹਨਾਂ ਨਾਲ ਮੁਲਾਕਾਤ ਲਈ ਸਮਾਂ ਮੰਗਿਆ। ਮੇਰੀ ਜਾਣਕਾਰੀ ਮੁਤਾਬਕ ਵਿਧਾਇਕ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਤੇ ਪਾਰਟੀ ਦੇ ਆਗੂਆਂ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਹੁਲ ਗਾਂਧੀ ਦੇ ਮੂਹਰੇ ਆਪਣੀ ਗੱਲ ਰੱਖਣਾ ਚਾਹੁੰਦੇ ਨੇ। ਇਹ ਵੀ ਪਤਾ ਲੱਗਾ ਕਿ ਪ੍ਰਤਾਪ ਸਿੰਘ ਬਾਜਵਾ ਤਾਂ ਦਿੱਲੀ ਪਹੁੰਚ ਵੀ ਗਏ। ਅਜਿਹੇ ਵਿੱਚ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਵਿੱਚ ਇਸ ਘਟਨਾਕ੍ਰਮ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ 6 ਜੁਲਾਈ ਨੂੰ ਚੰਡੀਗੜ੍ਹ ਪਹੁੰਚੇ ਸਨ। ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਸਰਕਾਰੀ ਨਿਵਾਸ ਉੱਤੇ ਜਾ ਕੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਸੀ। ਉਦੋਂ ਤੋਂ ਹੀ ਪੰਜਾਬ ਕਾਂਗਰਸ ਵਿੱਚ ਲਗਾਤਾਰ ਖਿੱਚੋ ਤਾਣ ਨਜ਼ਰ ਆਉਂਦੀ ਰਹੀ ਹੈ। ਦੂਜੇ ਪਾਸੇ ਵੜਿੰਗ ਧੜੇ ਦੇ ਨਾਲ ਜੁੜੇ ਆਗੂ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਮੀਟਿੰਗਾਂ ਨਾਲ ਹੁਣ ਕੋਈ ਫਰਕ ਨਹੀਂ ਪੈਣਾ ਅਤੇ ਹਾਈਕਮਾਂਡ ਨੇ ਰਾਜਾ ਵੜਿੰਗ ਵਿੱਚ ਪਹਿਲਾਂ ਹੀ ਭਰੋਸਾ ਪ੍ਰਗਟਾਇਆ ਹੋਇਆ ਤੇ ਉਸੇ ਤਹਿਤ ਹੀ ਕੰਮ ਕੀਤਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਆਪਣੀ ਪਹਿਲੀ ਵਰੇਗੰਢ ਨੂੰ ਅਰਦਾਸ ਦਿਵਸ ਵਜੋਂ ਮਨਾਇਆ ਗਿਆ। ਸਮੁੱਚੀ ਲੀਡਰਸ਼ਿਪ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੰਥ ਪੰਜਾਬ ਅਤੇ ਪਾਰਟੀ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਮੌਕੇ ਅਰਦਾਸ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ ਦੀ ਖੇਤਰੀ ਪਾਰਟੀ ਵਜੋਂ 1920 ਵਿੱਚ ਹੋਂਦ ਚ ਆਇਆ। ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਪਿਛਲੇ ਸਾਲ 11 ਅਗਸਤ ਨੂੰ ਪੁਨਰ ਸੁਰਜੀਤ ਕੀਤਾ ਗਿਆ ਸੀ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਪੰਥਕ ਭਾਵਨਾ ਮੁਤਾਬਕ ਕੰਮ ਕਰ ਰਿਹਾ ਹੈ। ਇਸ ਦੀ ਪਹਿਲੀ ਵਰੇਗੰਢ ਮੌਕੇ ਕੀਤੀ ਗਈ ਅਰਦਾਸ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਕੀਤੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਉਲੀਕੇ ਰਾਜਪਾਲ ਦੇ ਘਿਰਾਓ ਵਾਲੇ ਪ੍ਰੋਗਰਾਮ ਵਿੱਚ ਜਥੇਬੰਦੀ ਵੱਧ ਚੜ੍ਹ ਕੇ ਹਿੱਸਾ ਲਵੇਗੀ। ਉਹਨਾਂ ਪਾਰਟੀ ਵਰਕਰਾਂ ਨੂੰ ਪਿਛਲੇ ਇੱਕ ਸਾਲ ਵਾਂਗ ਅੱਗੇ ਵੀ ਕੰਮ ਕਰਦੇ ਰਹਿਣ ਲਈ ਵੀ ਪ੍ਰੇਰਿਆ। ਪਿਛਲੇ ਦਿਨੀ ਫੂਕੇਟ ਤੋਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਫਲਾਈਟ ਟਰਬੁਲੈਂਸ ਦਾ ਸ਼ਿਕਾਰ ਹੋ ਗਈ ਸੀ ਅਤੇ ਜਹਾਜ਼ ਅਚਾਨਕ 300 ਫੁੱਟ ਹੇਠਾਂ ਡਿੱਗ ਕੇ ਆਪਣਾ ਸੰਤੁਲਨ ਗੁਆਉਣ ਲੱਗਾ ਸੀ, ਜਿਸ ਵਿੱਚ ਕਈ ਜਾਣੇ ਜ਼ਖਮੀ ਵੀ ਹੋਏ ਸਨ। ਚਿੰਤਾ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਫਲਾਈਟ ਦੇ ਮੁੱਖ ਪਾਇਲਟ ਦੀ ਟੈਸਟ ਰਿਪੋਰਟ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਪੁਸ਼ਟੀ ਹੋ ਗਈ ਹੈ। ਬੀਤੀ 4 ਅਗਸਤ ਨੂੰ ਏਅਰ ਇੰਡੀਆ ਦਾ ਇਹ ਜਹਾਜ਼ ਅਚਾਨਕ ਲਗਭਗ 300 ਫੁੱਟ ਹੇਠਾਂ ਡਿੱਗ ਕੇ ਫਿਰ ਸੰਤੁਲਿਤ ਹੋ ਗਿਆ ਸੀ, ਜਿਸ ਕਾਰਨ 17 ਯਾਤਰੀ ਅਤੇ ਅਮਲੇ ਦੇ ਮੈਂਬਰ ਜ਼ਖਮੀ ਹੋ ਗਏ ਸਨ। ਇਸ ਮਾਮਲੇ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਦੇ CEO ਨਾਲ ਮੁਲਾਕਾਤ ਕੀਤੀ ਸੀ ਤੇ ਇਸ ਘਟਨਾ ਬਾਰੇ ਜਾਣਕਾਰੀ ਮੰਗੀ ਸੀ। ਇਸ ਤੋਂ ਬਾਅਦ ਜਹਾਜ਼ ਦੇ ਦੋਵਾਂ ਪਾਇਲਟਾਂ ਦਾ ਨਸ਼ੀਲੇ ਪਦਾਰਥਾਂ ਦਾ ਟੈਸਟ ਕੀਤਾ ਗਿਆ। ਸਹਾਇਕ ਪਾਇਲਟ ਦੀ ਰਿਪੋਰਟ ਵਿੱਚ ਕੋਈ ਸਮੱਸਿਆ ਨਹੀਂ ਆਈ, ਪਰ ਮੁੱਖ ਪਾਇਲਟ ਦੀ ਰਿਪੋਰਟ ਸ਼ੱਕੀ ਪਾਈ ਗਈ ਹੈ, ਜਿਸ ਤੋਂ ਬਾਅਦ ਹੁਣ ਦੋਵਾਂ ਪਾਇਲਟਾਂ ਨੂੰ ਉਡਾਣ ਭਰਨ ਤੋਂ ਹਟਾ ਦਿੱਤਾ ਗਿਆ। ਸਰਕਾਰ ਨੇ ਵੀ ਸੰਕੇਤ ਦਿੱਤਾ ਕਿ ਜੇਕਰ ਜਾਂਚ ਵਿੱਚ ਨਸ਼ੇ ਦੀ ਦੁਰਵਰਤੋਂ ਦੀ ਗੱਲ ਸਾਹਮਣੇ ਆਈ ਤਾਂ ਮੌਜੂਦਾ ਨਿਯਮਾਂ ਦੀ ਸਮੀਖਿਆ ਵੀ ਕੀਤੀ ਜਾ ਸਕਦੀ ਹੈ। UK ਤੇ USA ਸਮੇਤ ਕੁਝ ਹੋਰ ਮੁਲਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੀੜਾਂ ਅਣਅਧਿਕਾਰਤ ਤੌਰ ਤੇ ਪ੍ਰਕਾਸ਼ਿਤ ਕਰਨ ਤੇ ਵੇਚਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। USA ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਧਿਕਾਰਤ ਕਮੇਟੀ ਦੇ ਕੋਆਰਡੀਨੇਟਰ ਅਤੇ ਮੈਂਬਰ ਭਾਈ ਸਵਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੌਰਾਨ ਬੀਤੇ ਕੁਝ ਸਮੇਂ ਦੌਰਾਨ ਕੁਝ ਲੋਕਾਂ ਵੱਲੋਂ ਵਿਦੇਸ਼ਾਂ ਤੋਂ ਅਣਅਧਿਕਾਰਤ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਪ੍ਰਕਾਸ਼ਨਾ ਕਰਕੇ ਸ਼ਰਧਾਲੂਆਂ ਨੂੰ ਵੇਚਣ, ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਪਾਵਨ ਬੀੜਾਂ ਮੁਹੱਈਆ ਕਰਵਾਉਣ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਵਿੱਚ ਮਰਿਆਦਾ ਦੀ ਉਲੰਘਣਾ ਤੇ ਹੋਰ ਮਾਮਲਿਆਂ ਉੱਤੇ ਚਰਚਾ ਹੋਈ ਹੈ। ਇਸ ਦਰਮਿਆਨ ਜਥੇਦਾਰ ਨੇ ਵੀ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਚੀਨ ਅਤੇ ਵਿਦੇਸ਼ ਤੋਂ ਪਾਵਨ ਬੀੜਾ ਪ੍ਰਕਾਸ਼ਿਤ ਕਰਵਾਈਆਂ ਗਈਆਂ, ਜਿਨ੍ਹਾਂ ਬਾਰੇ ਤਖ਼ਤ ਸਾਹਿਬ ਤੋਂ ਸਖ਼ਤ ਕਾਰਵਾਈ ਕੀਤੀ ਗਈ ਹੈ ਅਤੇ USA ਤੇ UK ਅੰਦਰ ਵੀ ਕੁੱਝ ਲੋਕਾਂ ਦੇ ਸਮੂਹ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਦੇਸ਼ ਦੀ ਕੌਮੀ ਖੇਡ ਹਾਕੀ ਵਿੱਚ ਪੰਜਾਬੀਆਂ ਦੀ ਹਾਜ਼ਰੀ ਅਤੇ ਯੋਗਦਾਨ ਇੱਕ ਵਾਰ ਫਿਰ ਉਭਰਿਆ। ਆਉਂਦੇ ਦਿਨੀ ਜੂਨੀਅਰ ਏਸ਼ੀਆ ਕੱਪ ਹੋਣਾ ਹੈ, ਜਿਸ ਲਈ ਪੰਜਾਬ ਦੇ 4 ਹਾਕੀ ਖਿਡਾਰੀਆਂ ਨੂੰ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਵਿੱਚ ਚੁਣਿਆ ਗਿਆ, ਜਦਕਿ ਸੂਬੇ ਦੀ ਇੱਕ ਖਿਡਾਰਨ ਨੇ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਜਗ੍ਹਾ ਬਣਾਈ ਹੈ। ਪੁਰਸ਼ ਅਤੇ ਮਹਿਲਾ ਦੋਵਾਂ ਲਈ ਜੂਨੀਅਰ ਏਸ਼ੀਆ ਕੱਪ ਚੀਨ ਵਿੱਚ 30 ਅਗਸਤ ਤੋਂ 13 ਸਤੰਬਰ ਦੇ ਵਿਚਕਾਰ ਕਰਵਾਇਆ ਜਾਣਾ ਹੈ। ਖਿਡਾਰੀਆਂ ਦੀ ਚੋਣ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਹਾਕੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਭਦੀਪ ਸਿੰਘ ਮਿੱਠਾਪੁਰ, ਮਨਮੀਤ ਸਿੰਘ ਰਾਏ ਖੁਸਰੋਪੁਰ, ਲਵਨੂਰ ਸਿੰਘ PAP ਜਲੰਧਰ ਤੇ ਗੁਰਸੇਵਕ ਸਿੰਘ ਰਾਊਂਡ ਗਲਾਸ ਅਕੈਡਮੀ ਨੂੰ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਲਈ ਚੁਣਿਆ ਗਿਆ। ਇਸੇ ਤਰ੍ਹਾਂ ਬਠਿੰਡਾ ਦੀ ਸੁਖਵੀਰ ਕੌਰ ਨੂੰ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਚੁਣਿਆ ਗਿਆ। ਪੰਜਾਬ ਹਾਕੀ ਦੇ ਪ੍ਰਬੰਧਕਾਂ ਨੇ ਭਰੋਸਾ ਪ੍ਰਗਟਾਇਆ ਕਿ ਪੰਜਾਬ ਦੇ ਖਿਡਾਰੀ ਭਾਰਤੀ ਹਾਕੀ ਟੀਮ ਵਿੱਚ ਕੀਮਤੀ ਯੋਗਦਾਨ ਪਾਉਣਗੇ ਤੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਨਗੇ। ਦੇਸ਼ ਅੰਦਰ ਇਹਨੀ ਦਿਨ 10 ਅਤੇ 20 ਰੁਪਏ ਦੇ ਨਵੇਂ ਨੋਟ ਕਥਿਤ ਤੌਰ ਤੇ ਕੀਮਤ ਤੋਂ ਵੱਧ ਰਕਮ ਲੈ ਕੇ ਵੇਚੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ। ਲੋਕਾਂ ਦਾ ਦੋਸ਼ ਹੈ ਕਿ ਜਦੋਂ ਬੈਂਕਾਂ ਵਿੱਚ ਨਵੇਂ ਛੋਟੇ ਮੁੱਲ ਦੇ ਨੋਟ ਮੰਗਣ ਉੱਤੇ ਉਪਲਬਧ ਨਾ ਹੋਣ ਦੀ ਗੱਲ ਕਹੀ ਜਾਂਦੀ ਹੈ, ਉੱਥੇ ਹੀ ਬਾਜ਼ਾਰ ਵਿੱਚ ਇਹ ਨੋਟ ਕਥਿਤ ਤੌਰ ਉੱਤੇ ਮੁੱਲ ਵਿਕ ਰਹੇ ਨੇ। ਦੱਸਿਆ ਜਾ ਰਿਹਾ ਕਿ 1000 ਰੁਪਏ ਮੁੱਲ ਦੇ ਨੋਟਾਂ ਦੇ ਪੈਕੇਟ ਲਈ ਵੀ 1000 ਰੁਪਏ ਜਾਂ ਇਸ ਤੋਂ ਵੱਧ ਵਸੂਲਣ ਦੀ ਗੱਲ ਸਾਹਮਣੇ ਆਈ ਹੈ। ਦਰਅਸਲ ਵਿਆਹਾਂ ਸ਼ਾਦੀਆਂ, ਧਾਰਮਿਕ ਸਮਾਗਮਾਂ ਤੇ ਹੋਰ ਸ਼ੁਭ ਮੌਕਿਆਂ ਉੱਤੇ ਇਹਨਾਂ ਨੋਟਾਂ ਦੀ ਵਰਤੋਂ ਹੁੰਦੀ ਹੈ, ਜਿਸ ਕਰਕੇ ਇਹਨਾਂ ਦੀ ਮੰਗ ਵੱਧ ਜਾਂਦੀ ਹੈ। ਬਾਜ਼ਾਰ ਵਿੱਚ ਨਵੇਂ ਨੋਟਾਂ ਦੀ ਉਪਲਬਧਤਾ ਨੇ ਸਪਲਾਈ ਪ੍ਰਣਾਲੀ ਉੱਤੇ ਸਵਾਲ ਖੜੇ ਕਰ ਦਿੱਤੇ। ਕੁਝ ਲੋਕ ਇਹ ਵੀ ਪੁੱਛ ਰਹੇ ਨੇ ਕਿ ਜੇ ਬੈਂਕਾਂ ਵਿੱਚੋਂ ਇਹ ਛੋਟੇ ਯਾਨੀ ਕਿ 10 ਰੁਪਏ ਦੇ ਨੋਟ ਨਹੀਂ ਮਿਲ ਰਹੇ ਤਾਂ ਬਾਜ਼ਾਰ ਤੱਕ ਇਹਨਾਂ ਦੀ ਸਪਲਾਈ ਕਿਵੇਂ ਹੋ ਰਹੀ ਹੈ। ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਸੰਬੰਧਿਤ ਮਾਮਲੇ ਦੀ ਜਾਂਚ ਕਰਵਾ ਕੇ ਪਤਾ ਲਾਇਆ ਜਾਵੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪਾਰਲੀਮੈਂਟ ਦੇ ਮੌਨਸੂਨ ਇਜਲਾਸ ਦਾ ਇੱਕ ਹੋਰ ਦਿਨ ਹੰਗਾਮੇ ਦੀ ਭੇਟ ਚੜ ਗਿਆ। ਵਿਰੋਧੀ ਧਿਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਤੋਂ ਜਵਾਬ ਮੰਗਿਆ ਜਾ ਰਿਹਾ, ਜਦਕਿ ਸੱਤਾਧਾਰੀ ਧਿਰ ਨੇ ਝਾਰਖੰਡ ਵਿੱਚ ਪੇਪਰ ਲੀਕ ਦੇ ਮੁੱਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ। ਉਧਰ ਵਿਦਿਆਰਥੀਆਂ ਦੇ ਮੁੱਦੇ ਉੱਤੇ ਹੰਗਾਮੇ ਮਗਰੋਂ ਝਾਰਖੰਡ ਵਿਧਾਨ ਸਭਾ ਦਾ ਸੈਸ਼ਨ ਮੁਕੰਮਲ ਹੋ ਗਿਆ। ਅਮਰੀਕਾ ਦੀ ਇੱਕ ਅਦਾਲਤ ਨੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੇ ਖਿਲਾਫ਼ ਅਪਰਾਧਿਕ ਮਾਮਲਾ ਖਾਰਜ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਗੁਰਮੀਤ ਰਾਮ ਰਹੀਮ ਦੀ ਅਪੀਲ ਉੱਤੇ ਸੁਣਵਾਈ ਤੋਂ ਖੁਦ ਨੂੰ ਵੱਖ ਕਰਦੇ ਹੋਏ ਮਾਮਲਾ ਕਾਰਜਕਾਰੀ ਚੀਫ ਜਸਟਿਸ ਨੂੰ ਭੇਜ ਦਿੱਤਾ। ਆਬੂਧਾਬੀ ਨੇ ਭਾਰਤੀ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਲਈ ਮੁਫ਼ਤ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਯੋਗ ਭਾਰਤੀ ਯਾਤਰੀਆਂ ਨੂੰ UAE ਦਾਖਲਾ ਵੀਜ਼ਾ ਲਈ ਕੋਈ ਚਾਰਜ ਨਹੀਂ ਦੇਣਾ ਪਵੇਗਾ। ਸਾਬਕਾ ਵਿਧਾਇਕ ਬਠਿੰਡਾ ਦਿਹਾਤੀ ਹਲਕਾ ਦਰਸ਼ਨ ਸਿੰਘ ਕੋਟਫੱਤਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਡਗੱਜ ਨੇ ਇੱਕ ਬਿਆਨ ਇਹ ਵੀ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੂੰ ਕੇਂਦਰ ਸਰਕਾਰ ਵੱਲੋਂ ਚੈਨਲ ਚਲਾਉਣ ਦੀ ਮਨਜ਼ੂਰੀ ਫਿਲਹਾਲ ਨਹੀਂ ਦਿੱਤੀ ਜਾ ਰਹੀ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਹੈ ਕਿ ਮੌਸਮ ਵਿਭਾਗ ਨੇ 11 ਅਗਸਤ ਨੂੰ ਪੰਜਾਬ ਵਿੱਚ ਬਹੁਤੀ ਥਾਂ ਭਾਰਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਸੀ, ਪਰ ਹਲਕੇ ਤੋਂ ਦਰਮਿਆਨਾ ਮੀਂਹ ਹੀ ਪਿਆ ਤੇ ਅੱਜ ਵੀ ਬਦਲਵਾਈ ਸਮੇਤ ਮੀਂਹ ਕਣੀ ਦੀ ਸੰਭਾਵਨਾ ਦੱਸੀ ਗਈ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਦ ਨਾਲ।

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਇਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000, ਡ੍ਰੀਮ ਹੋਮ ਅਪਲਾਈਂਸਿਸ, 905-805-3000, ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
3: ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਹਮੇਸ਼ਾ ਦੀ ਤਰ੍ਹਾਂ ਸਾਥ ਦੇ ਰਹੇ ਨੇ ਗੁਮਨਾ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਾਨੂੰ ਉਮੀਦ ਹੈ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ, ਚੜ੍ਹਦੀ ਕਲਾ ਵਾਲਾ, ਖੁਸ਼ਗਵਾਰ ਅਤੇ ਖੂਬਸੂਰਤ ਰਿਹਾ ਹੋਏਗਾ ਜੀ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਸਟੂਡੀਓ ਦੀ ਘੜੀ ਦੇ ਮੁਤਾਬਿਕ 9:08 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹੇਗਾ। ਨਾਲ ਦੀ ਨਾਲ ਹਮੇਸ਼ਾ ਤਰ੍ਹਾਂ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਬਾਤਾਂ ਔਰ ਬਹੁਤ ਖੂਬਸੂਰਤ ਸੁਨੇਹੇ ਤੁਹਾਡੇ ਤੱਕ ਲੈ ਕੇ ਜਾਵਾਂਗੇ 10 ਵਜੇ ਤੱਕ। ਤੁਹਾਡਾ ਸਾਡਾ ਸਾਥ ਇੱਦਾਂ ਹੀ ਬਣਿਆ ਰਹਿਣਾ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ ਦੇ ਵਿੱਚ ਜੁੜ ਬੈਠੇ ਹਾਂ ਜੀ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਗੁਮਨਾਮ। ਗੁਮਨਾਮ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਸਾਰੇ? ਆਈ ਹੋਪ ਸਾਰੇ ਠੀਕ ਹੋਣਗੇ ਜੀ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਨੰਬਰ ਦੇ ਦਈਏ ਸਟੂਡੀਓ ਵਿੱਚ ਕਾਲ ਕਰਕੇ ਕੋਈ ਵੀ ਫਰਮਾਇਸ਼ੀ, ਗੀਤ ਸੰਗੀਤ, ਗੱਲਬਾਤ 905-673-3337 9056733337 'ਤੇ ਗੱਲਾਂ ਬਾਤਾਂ ਕਰ ਸਕਦੇ ਹੋ। ਨਾਲ ਦੀ ਨਾਲ ਤੁਸੀਂ ਜੇ ਰੇਡੀਓ ਫੋਨ ਦੇ ਜ਼ਰੀਏ ਰੇਡੀਓ ਪ੍ਰੋਗਰਾਮ ਸੁਣਨਾ ਆ, ਨੰਬਰ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਤਾਂ 416-477-2040 416-477-2040 'ਤੇ ਤੁਸੀਂ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ। ਸੋ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ 905-673-3337 9056733337 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਫੈਸ਼ਨ ਆਈ ਕਿਊ, ਪੰਜਾਬੀ ਭਾਈਚਾਰਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈ ਕਿਊ। 905-453-2225 9054532225 ਫੈਸ਼ਨ ਆਈ ਕਿਊ। ਕੋਟ ਪੈਂਟ, ਸੂਟ, ਬਲੇਜ਼ਰ, ਕੁੜਤੇ ਪਜਾਮੇ, ਚਾਦਰੇ, ਪੱਗਾਂ, ਸ਼ੇਰਵਾਨੀਆਂ ਅਤੇ ਨਾਲ ਦੀ ਨਾਲ ਕੱਢਵੀਆਂ ਜੁੱਤੀਆਂ ਮਾਸਟਰ ਸਲੀਮ ਨੇ ਦੇਖੋ ਪਾਇਆ ਸੀ ਨਾ, ਫਿਰ ਕੁੜਤਾ ਸ਼ੋਅ ਵਾਲੇ ਦਿਨ ਫੈਸ਼ਨ ਆਈ ਕਿਊ 'ਤੇ ਆਇਆ ਸੀਗਾ, ਅਤੇ ਨਾਲ ਜਿਹੜਾ ਮੈਂ ਸੂਟ ਪਾਇਆ ਸੀ ਉਹ ਵੀ ਫੈਸ਼ਨ ਆਈ ਕਿਊ 'ਤੇ ਆਇਆ ਸੀ। ਸੋ 905-453-2225 ਨਾਲ ਦੀਆਂ ਲਗਜ਼ ਸੈੱਟ ਦੀ ਵੱਡੀ ਕਲੈਕਸ਼ਨ ਇਹਨਾਂ ਕੋਲ ਮਿਲ ਜਾਣੀ ਆ। ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ, ਭੈਣਾਂ ਵਾਸਤੇ, ਲੇਡੀਜ਼ ਵਾਸਤੇ $30 ਤੋਂ ਸੂਟ ਇਹਨਾਂ ਕੋਲ ਸਟਾਰਟ ਆ। ਸੋ ਫੈਸ਼ਨ ਆਈ ਕਿਊ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਓ ਭਾਈ, ਇੰਡੀਆ ਦੀ ਯਾਦ ਆ ਜਾਣੀ, ਪੰਜਾਬ ਦੀ ਯਾਦ ਆ ਜਾਣੀ ਆ। ਸੋ 905-453-2225 ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖਣਾ ਆ, ਡਰੀਮ ਹੋਮ ਅਪਲਾਇੰਸਿਸ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣ ਜਾ ਰਹੇ ਹੋ ਤਾਂ ਰੁਕੋ, ਠਹਿਰੋ, ਸੋਚੋ, ਸਮਝੋ, ਕਿਉਂਕਿ ਬਹੁਤ ਸਾਰੀ ਸੇਵਿੰਗ ਤੁਹਾਡੀ ਕਰਾ ਦੇਣੀ ਆ। 2915 ਅਰਜੈਂਟੀਆ ਰੋਡ, ਮਿਸੀਸਾਗਾ 'ਤੇ ਤੁਸੀਂ ਪਹੁੰਚਣਾ ਆ। 905-805-3000 GTA ਦੇ ਸਭ ਤੋਂ ਬੈਸਟ ਪ੍ਰਾਈਸ ਤੁਹਾਨੂੰ ਮਿਲਣੇ ਆ ਡਰੀਮ ਹੋਮ ਅਪਲਾਇੰਸਿਸ 'ਤੇ, ਗਰੰਟੀਡ ਪ੍ਰਾਈਜ਼, ਮੈਚ ਨਹੀਂ ਬੀਟ ਕਰਕੇ ਦੇਣਗੇ। ਰੇਡੀਓ ਡਾਂ ਦਾ ਰੈਫਰੈਂਸ ਦੇਣ 'ਤੇ ਡਿਲੀਵਰੀ ਫ੍ਰੀ ਮਿਲਣੀ ਆ, ਨਾਲ ਦੀ ਨਾਲ ਇੰਸਟਾਲੇਸ਼ਨ ਬਿਲਕੁਲ ਫ੍ਰੀ, ਬਹੁਤ ਸਾਰੀ ਡਾਲਰਾਂ ਦੀ ਤੁਹਾਡੀ ਬੱਚਤ ਹੋਣੀ ਆ ਡਰੀਮ ਹੋਮ ਅਪਲਾਇੰਸਿਸ 'ਤੇ। ਗੁਮਨਾਮ।
1: ਹਾਂਜੀ ਸਰ,
0: ਕਿਵੇਂ ਹੋ?
1: ਮੈਂ ਠੀਕ ਹਾਂ, ਤੁਸੀਂ ਦੱਸੋ?
0: ਵਧੀਆ,
1: ਬਿਲਕੁਲ ਠੀਕ ਠਾਕ, ਚੜ੍ਹਦੀ ਕਲਾਈ
0: ਇੱਥੇ ਤੱਕ। ਅਤੇ ਅੱਜ ਕੱਲ੍ਹ ਬਚਪਨ ਦੀਆਂ ਗੱਲਾਂ ਬਾਤਾਂ ਕੀਤੀਆਂ ਯਾਰ, ਖਾਸਾ ਹੀ ਵਧੀਆ ਆਨੰਦ ਆਇਆ ਕੱਲ੍ਹ।
1: ਹਾਂਜੀ, ਕੱਲ੍ਹ ਬਹੁਤ
0: ਅੱਛਾ। ਮੈਨੂੰ ਕਈ ਵਾਰੀ ਹੋ ਸਕਦਾ ਕਿ ਸਰੋਤੇ ਕਹਿੰਦੇ ਹੋਣ ਕਿ ਕਈ ਵਾਰੀ ਗੱਲਾਂ ਜ਼ਿਆਦੀਆਂ ਇੱਦਾਂ ਹੋ ਜਾਂਦੀਆਂ ਜਿਹੜੀਆਂ ਸਮਝ ਤੋਂ ਬਾਹਰ ਹੁੰਦੀਆਂ, ਪਰ ਮੈਨੂੰ ਆਨੰਦ ਆਉਂਦਾ।
1: ਗੱਲਾਂ ਤਾਂ ਜੀ ਕੋਈ ਇਹਨਾਂ ਦਾ ਮੁੱਢ ਨਹੀਂ ਹੁੰਦਾ, ਗੱਲਾਂ ਤਾਂ ਦਿਲੋਂ ਆਉਂਦੀਆਂ ਨੇ
0: ਤੇ ਮੈਂ ਆਪਾਂ ਵੇਲੇ ਲਿਖਦੇ ਨਹੀਂ।
1: ਹਾਂਜੀ, ਆਪਾਂ ਕੋਈ ਸਕ੍ਰਿਪਟ ਨਹੀਂ,
0: ਪਹਿਲਾਂ ਗੱਲਾਂ ਹੀ ਕਰਦੇ ਹਾਂ। ਸੋ ਮੈਨੂੰ ਲੱਗਦਾ ਕਿ ਜਦੋਂ ਅਸੀਂ ਗੱਲਾਂ ਕਰਦੇ ਹਾਂ ਜਿਹੜੀ ਚੀਜ਼ ਅੰਦਰੋਂ ਆ ਰਹੀ ਆ, ਚਾਹੇ ਉਹ ਕਈ ਵਾਰੀ ਇੱਧਰੋਂ ਉੱਧਰੋਂ ਬੌਂਗੇ ਵੀ ਹੋ ਜਾਈਦਾ।
1: ਹਾਂਜੀ,
0: ਜਿਵੇਂ ਸਿੰਗਰ ਕਈ ਸੁਰਾਂ ਤੋਂ ਬਿਨਾਂ ਬੌਂਗੇ ਹੋ ਜਾਂਦੇ ਆ,
1: ਉਹੀ ਗੱਲ,
0: ਆਪਾਂ ਵੀ ਇਨਸਾਨ ਆ,
1: ਕਈ ਵਾਰ ਸ਼ਬਦਾਂ ਦੀ ਕਮੀ ਹੋ ਜਾਂਦੀ ਆ, ਪਰ ਦਿਲਾਂ 'ਚ ਜਿਵੇਂ ਕਹਿ ਦਈਏ ਕੋਈ ਐਕਸਪ੍ਰੈਸ਼ਨ ਮੂਹਰੇ ਲਿਆਉਣਾ ਹੋਵੇ।
0: ਸ਼ਬਦਾਂ ਦੀ ਕਮੀ ਤਾਂ ਕਦੀ ਪੂਰੀ ਹੋ ਹੀ ਨਹੀਂ ਸਕਦੀ, ਸੋਰੀ, ਮੈਨੂੰ ਕੱਟਣ ਦੀ ਵੀ ਆਦਤ ਆ, ਇਹ ਮੇਰੀ ਬਹੁਤ ਪ੍ਰੋਬਲਮ ਆ।
1: ਨਹੀਂ ਕੋਈ ਨਹੀਂ,
0: ਇਹ ਕੱਟਣ ਵਾਲੇ ਸ਼ਬਦ ਬਹੁਤ ਮੇਰੇ ਕੋਲ, ਇਹ ਮੈਨੂੰ ਬਹੁਤ ਵਾਰ ਟੋਕਿਆ ਲੋਕਾਂ ਨੇ, ਬਹੁਤ ਸੋਹਣਿਆ ਪਿਆਰਿਆਂ ਨੇ ਕਿ ਭਾਈ ਤੂੰ ਕੱਟਦਾ ਬਹੁਤ ਆ। ਮੈਂ ਕਿਤੇ ਬਿੱਲੀ ਤਾਂ ਨਹੀਂ ਪਿਛਲੇ ਜਨਮ 'ਚ, ਮੇਰੀ ਰਸਤਾ ਕੱਟ ਜਾਂਦੀ ਸੀ, ਉਹ ਬਿੱਲੀ ਸੀਗੇ, ਬਿੱਲਾ ਸੀ, ਇਹ ਨਹੀਂ ਪਤਾ। ਸੋ 905-673-3337। ਗੁਮਨਾਮ,
1: ਹਾਂਜੀ,
0: ਬਚਪਨ ਦੀ ਫਿਰ ਗੱਲਬਾਤ ਚੇਤੇ ਆਈ, ਆਪਾਂ ਨਾ ਪੇਪਰ ਹੁੰਦੇ ਸੀ ਆਪਣੇ।
1: ਹਾਂਜੀ,
0: ਅੱਛਾ, ਕੱਚੇ ਵੀ ਪੇਪਰ ਹੁੰਦੇ ਸੀ?
1: ਹਾਂਜੀ, ਪਹਿਲਾਂ
0: ਪੇਪਰ ਮੈਨੂੰ ਲੱਗਦਾ 3 ਵਾਰੀ ਹੁੰਦੇ ਸੀ ਉਦੋਂ, ਹਨਾ, ਕੱਚੇ ਇੱਕ 2 ਵਾਰੀ ਹੁੰਦੇ ਸੀ,
1: 2 ਵਾਰ ਕੱਚੇ ਹੁੰਦੇ ਸੀ,
0: 1 ਵਾਰ
1: ਪੱਕੇ ਹੁੰਦੇ। ਹਾਂਜੀ,
0: ਆਪਾਂ ਨਾ ਬਹੁਤ ਵਾਰੀ ਸੁਣਿਆ, ਚੁਟਕਲਿਆਂ ਦੇ ਵਿੱਚ ਪੜ੍ਹਿਆ ਆ, ਕੋਈ ਕੋਈ ਪੇਪਰ ਦੇ ਵਿੱਚ ਗੀਤ ਲਿਖਾ ਆ।
1: ਹਾਂਜੀ,
0: ਪੇਪਰ ਦੇ ਉੱਪਰ ਕੋਈ ਕਿਸੇ ਨੇ ਇੱਕ ਓਂਕਾਰ ਵਾਹਤਾ, ਕਿਸੇ ਨੇ ਓਮ ਵਾਹਤਾ, ਕਿਸੇ ਨੇ ਕਹਿੰਦੇ ਕਿ ਨਕਲ ਮਾਰੀ, ਕਿਸੇ ਨੇ ਕੋਈ ਹਾਥੀ ਵਾਹਤਾ ਕੁਐਸਚਨ ਪੇਪਰ ਵਾਲਾ, ਸੋ ਇੱਦਾਂ ਦੀਆਂ ਗੱਲਾਂ ਅਸੀਂ ਸੁਣਦੇ ਆਏ, ਪਰ ਕਦੇ ਆਪ ਕੀਤਾ ਤੁਸੀਂ, ਕਦੇ ਕੁਐਸਚਨ ਪੇਪਰ 'ਤੇ ਕੁਛ ਲਿਖਿਆ ਜਾਂ? ਅੱਛਾ ਅੱਛਾ, ਮੈਂ ਇੱਕ ਵਾਰੀ ਮੇਰੇ ਸੱਜਣ ਮਿੱਤਰ ਨੇ ਮੈਨੂੰ ਦੱਸਿਆ ਕਿ ਸਾਡਾ ਹੀ ਕਲਾਸਮੇਟ ਕੋਈ ਉਹ ਤਰਲਾ ਹੀ ਮਾਰ ਆਇਆ ਸੀ ਮਾਸਟਰ ਦਾ, ਕਹਿੰਦਾ ਵੀ ਮੇਰੀ ਮਾਤਾ ਬਿਮਾਰ ਰਹਿੰਦੀ ਸੀ ਅਤੇ ਇਸ ਕਰਕੇ ਮੈਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਅਤੇ ਮਾਸਟਰ ਜੀ ਕਿਰਪਾ ਕਰਕੇ ਮੈਨੂੰ ਪਾਸ ਕੀਤਾ ਜਾਵੇ, ਮੇਰੀ ਇਸ ਅਰਜ਼ੀ ਨੂੰ ਪ੍ਰਵਾਨ ਕੀਤਾ ਜਾਵੇ। ਚਲੋ ਐਂ ਤਾਂ ਨਹੀਂ ਲਿਖਿਆ ਹੋਣਾ, ਤਰਲਾ ਹੀ ਮਾਰਿਆ ਹੋਣਾ ਵਿਚਾਰੇ ਨੇ, ਦੱਸਿਆ ਨਹੀਂ ਉਸ ਤਰੀਕੇ ਨਾਲ, ਅਤੇ ਕੀ ਮਾਸਟਰ ਪਾਸ ਕਰ ਦਿੰਦੇ ਸੀ ਇੱਦਾਂ ਦੇ ਤਰਲੇ?
1: ਪ੍ਰਭ ਜੀ, ਮੈਂ ਤੁਹਾਡੀ ਗੱਲ ਦੇ ਵਿੱਚ ਇਹ ਜ਼ਰੂਰ ਐਡ ਕਰਨਾ ਚਾਹੁੰਦਾ ਕਿ ਆਪਾਂ ਅਕਸਰ ਕਹਿ ਦਿੰਦੇ ਹਾਂ ਵੀ ਸੁਣਿਆ ਕਿ ਗਾਣਾ ਲਿਖਤਾ ਕਿਸੇ ਨੇ, ਜਾਂ ਨੋਟ ਰੱਖ ਤੇ ਕਿਸੇ ਨੇ ਪੇਪਰਾਂ ਦੇ ਵਿੱਚ, ਜਾਂ ਕਿਸੇ ਨੇ ਤਰਲਾ ਮਾਰ ਲਿਆ, ਪਰ ਮੈਂ ਐਕਚੁਅਲ 'ਚ ਅੱਖੀਂ ਹੁੰਦੇ ਦੇਖਿਆ। ਅਤੇ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ, ਹਾਲਾਂਕਿ ਮੈਂ ਵੀ ਐਵਰੇਜ ਸਟੂਡੈਂਟ ਹੀ ਸੀ, ਪਰ ਮੇਰੀ ਕਲਾਸ ਦੇ ਵਿੱਚ ਇੱਦਾਂ ਦੇ ਬੰਦੇ ਸੀਗੇ ਜਿਹੜੇ ਐਕਚੁਅਲ 'ਚ ਇਹ ਚੀਜ਼ਾਂ ਕਰਦੇ ਸੀ।
0: ਅੱਛਾ,
1: ਹਾਂਜੀ,
0: ਤੇ ਤੁਸੀਂ ਆਪ ਪੇਪਰਾਂ ਤੇ ਲਿਖਿਆ ਵੇਖਿਆ, ਛੱਤਰ ਵੀ ਪੈਂਦੇ ਹੋਣੇ ਫਿਰ ਉਹਨਾਂ ਦਾ ਕਈ?
1: ਅੱਜ ਉਹੀ ਕਿੱਸਾ ਯਾਦ ਆ ਗਿਆ। ਇੱਕ ਵਾਰੀ ਕੀ ਹੋਇਆ ਸੀ, ਸਾਡੀ ਕਲਾਸ ਦੇ ਵਿੱਚ ਕੱਚੇ ਪੇਪਰਾਂ ਦੇ ਵਿੱਚ ਮੇਰਾ ਇੱਕ ਮਿੱਤਰ ਲਿਖਿਆ ਆਇਆ ਸੀ ਇੱਕ ਗੀਤ, ਅਤੇ ਫਿਰ ਟੀਚਰ ਨੇ ਵੀ ਬਹੁਤ ਸਮਝਦਾਰੀ ਨਾਲ ਉਹਨੂੰ ਬੁਲਾ ਕੇ ਕਲਾਸ ਦੇ ਵਿੱਚ ਉਹਦੇ ਤੋਂ ਉਹਦਾ ਹੀ ਪੇਪਰ ਪੜ੍ਹਾਇਆ ਸੀ। ਤਜਰਬਾ ਕਹਿੰਦਾ ਕਿ ਹਾਂ, ਬਹੁਤ ਸਾਰੇ।
0: ਚਲ ਇੱਦਾਂ ਕਰਦੇ ਹਾਂ, ਆਪਾਂ ਸਰੋਤਿਆਂ ਨੂੰ ਪੁੱਛਦੇ ਹਾਂ ਕਿ ਤੁਸੀਂ ਕਦੀ ਬਚਪਨ 'ਚ ਆਪਣੇ ਪੇਪਰ ਦੇ ਵਿੱਚ ਤਰਲਾ ਮਿਹਨਤ ਮਾਰ ਕੇ ਆਏ ਹੋ, ਜਾਂ ਮਾਤਾ ਦਾ ਨਾਮ ਲਿਖਤਾ, ਜਾਂ ਕਿਸੇ ਬਾਬੇ ਦਾ ਨਾਮ ਲਿਖਤਾ, ਜਾਂ ਤੁਹਾਨੂੰ ਇਹ ਲੱਗਦਾ ਕਿ ਕਈ ਵਾਰੀ ਕੁਐਸਚਨ ਪੇਪਰ ਹੀ ਤਾਰ ਆਉਂਦੇ ਸੀ, ਆਉਂਦਾ ਨਹੀਂ ਹੁੰਦਾ ਸੀ, ਕੁਛ ਵੀ ਲਿਖ ਦਿੰਦੇ ਸੀ?
1: ਕਈ ਵਾਰ ਤਾਂ ਜੀ ਮੈਂ ਕੋਈ ਥਿਊਰਮ ਲਿਖਤੀ, ਜਾਂ ਕੋਈ ਕੁਐਸਚਨ ਦੇ 5 ਵਾਰ ਸੇਮ ਲਾਈਨ 5 ਵਾਰ ਲਿਖਤੀ, ਜਾਂ ਕਈ ਵਾਰ ਹੁੰਦਾ ਕੋਈ ਡਾਇਗ੍ਰਾਮ ਬਣਾਤਾ।
0: ਅੱਛਾ,
1: ਪੇਜਾਂ ਭਰਨ ਦੀ ਮੇਰੀ ਜੋ ਆਪਣੀ ਸੋਚ ਸੀ ਉਹ ਇਹ ਸੀਗੀ, ਜਿੱਡਾ ਜ਼ਿਆਦਾ ਸ਼ੀਟਾਂ ਭਰੀਆਂ ਹੋਣਗੀਆਂ ਉਹਨਾਂ ਹੀ ਜ਼ਿਆਦਾ ਪਾਸ ਹੋਣ ਦੇ ਚਾਂਸ ਜ਼ਿਆਦਾ ਨੇ।
0: ਅੱਛਾ, ਉਹ ਤਾਂ ਮਾਸਟਰ ਵੀ ਉਹ ਇਸ ਹਿਸਾਬ ਦੇ ਐਜੂਕੇਟ ਹੁੰਦੇ ਸੀਗੇ, ਉਹ ਚਲੋ ਉਦੋਂ ਦੇ ਹਿਸਾਬ ਨਾਲ ਤਾਂ ਬਿਲਕੁਲ ਪਰਫੈਕਟ ਸੀਗਾ। ਪਰ ਚਲੋ ਗੱਲਾਂ ਬਾਤਾਂ ਕਰਦੇ ਹਾਂ, ਸੋਚਦੇ ਨੇ ਕਾਲਸ ਬਹੁਤ ਸਾਰੀਆਂ ਆ ਗਈਆਂ ਵੀ ਤੁਸੀਂ ਕਦੀ। ਅੱਛਾ, ਪੰਜਾਬੀ ਤਾਂ ਇਹਨੂੰ ਚਵਲ ਮਾਰਨੇ ਕਹਿੰਦੇ ਆ। ਰਾਣਾ ਰਣਵੀਰ ਬਾਈ ਨਾਲ ਬਹੁਤ ਬੈਠਣ ਦਾ ਮੌਕਾ ਮਿਲਿਆ, ਅਤੇ ਉਹ ਕਹਿੰਦੇ ਕਿ ਅੱਜ ਕੱਲ੍ਹ ਚਵਲਾਂ ਜ਼ਿਆਦਾ ਚੱਲਦੀਆਂ, ਚੰਗੀਆਂ ਗੱਲਾਂ ਸੁਣਦੇ ਨਹੀਂ ਲੋਕ, ਸਾਡੀ ਇਹ ਸ਼ਿਕਵਾ ਹਮੇਸ਼ਾ ਤੋਂ ਰਿਹਾ।
1: ਚਵਲਾਂ ਜੀ ਡਿਪੈਂਡ ਕਰਦਾ ਵੀ ਤੁਸੀਂ ਕਿੱਦਾਂ ਦੀ, ਕਿਸੇ ਦਾ ਦਿਲ ਨਾ ਹਰਟ ਕਰੋ, ਹਾਸਾ ਖੇਡਾ ਜ਼ਰੂਰੀ ਹੈ, ਪਰ ਕਿਸੇ ਦਾ ਦਿਲ ਨਾ ਹਰਟ ਕਰੋ।
0: ਸੋ ਇੱਕ ਤੁਹਾਨੂੰ ਮੈਸੇਜ ਦੇਣਾ ਆ, ਕਾਲਾਂ ਬਹੁਤ ਸਾਰੀਆਂ। ਸੋ 1695 0418 ਅਤੇ 50 53 ਅਤੇ 32 25 ਸਭ ਨਾਲ ਗੱਲਬਾਤ ਕਰਾਂਗੇ, ਟੌਪਿਕ ਬਹੁਤ ਪਿਆਰਾ। ਉਹ ਬੱਲੇ ਬੱਲੇ ਕਾਲਾਂ ਸਾਰੀਆਂ ਫੁੱਲ ਹੋ ਗਈਆਂ, ਮਾਫ਼ ਕਰਨਾ ਯਾਰ, ਅਥਰੂ ਆ ਗਿਆ। ਪਾਣੀ ਫੜੀ ਗੁਮਨਾਮ, ਅਤੇ ਫਿਰ ਪਾਣੀ ਪੀ ਲਈ, ਕਿਉਂਕਿ ਕਾਲਾਂ ਬਹੁਤ ਸਾਰੀਆਂ, ਗੱਲਾਂ ਬਹੁਤ ਕਰਨੀਆਂ। ਅਤੇ ਨਾਲ ਦੀ ਨਾਲ ਗੱਲਬਾਤ ਕਰ ਰਹੇ ਹਾਂ ਕਿ ਪੇਪਰਾਂ ਦੇ ਵਿੱਚ ਤੁਸੀਂ ਕਦੀ ਕੁਛ ਐਸੀ ਹਰਕਤ ਕਰਕੇ ਆਏ ਹੋ ਕੱਚਿਆਂ 'ਚ ਜਾਂ ਪੱਕਿਆਂ 'ਚ, ਜਾਂ ਤੁਹਾਡੇ ਕਿਸੇ ਸੱਜਣ ਮਿੱਤਰ ਨੇ ਕੀਤੀ ਹੋਵੇ, ਅਤੇ ਜ਼ਰੂਰ ਕਾਲ ਕਰਿਓ 905-673-3337। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ, ਇੱਕ ਨਾ ਪਿਕਨਿਕ ਹੋ ਰਹੀ ਆ, ਬਹੁਤ ਹੀ ਵਧੀਆ ਪਿਕਨਿਕ ਹੋ ਰਹੀ ਆ, ਤੁਸੀਂ ਇਸ ਵੀਕਐਂਡ ਇੰਜੋਏ ਕਰਨਾ ਨਾ, ਅਤੇ ਤੁਹਾਨੂੰ ਮੈਸੇਜ ਸਜਾਉਣੇ ਆ। ਸਾਂਝਾ ਵਿਰਸਾ ਮੀਡੀਆ ਸਾਡੇ ਭਰਾ ਹਰਜੀਤ ਜੰਜੂਆ ਜੀ ਪਿਕਨਿਕ ਲੈ ਕੇ ਆਏ ਆ, ਸੋ ਤੁਸੀਂ ਉਸ ਪਿਕਨਿਕ ਦਾ ਆਨੰਦ ਮਾਣਨਾ। ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ ਹੋ ਰਹੀ ਆ, ਅਤੇ ਸਾਰੇ ਆਇਓ ਬਈ, ਬਹੁਤ ਫਨ ਹੋਣਾ ਉਸ ਦਿਨ, ਅਤੇ ਆਪਾਂ ਮੈਸੇਜ ਸੁਣਦੇ ਹਾਂ।
2: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ,
3: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ।
2: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ, ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜ਼ਨੇਬਲ ਰੇਟਸ ਤੇ।
3: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ, ਪੂਰਾ ਪਿਕਨਿਕ ਵਾਲਾ ਮਾਹੌਲ, ਪੰਜਾਬ ਵਾਲੀਆਂ ਵਾਈਬਸ। ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ, 13219 ਟ੍ਰਿੰਕੋਜ਼ੀ ਰੋਡ, ਕੈਲੇਡਨ।
2: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5994।
0: ਸੋ ਹਰਜੀਤ ਭਾਜੀ, ਹੁਣ ਤੁਸੀਂ ਕਾਲ ਕਰ ਲਓ, ਉਸ ਦਿਨ ਨਾ ਤੁਸੀਂ, ਤੁਹਾਡੇ ਬੱਚੇ ਬਹੁਤ ਇੰਜੋਏ ਕਰਨਗੇ, ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ, ਕਿਉਂਕਿ ਉਸ ਦਿਨ ਫਨ ਦੇ ਨਾਲ ਨਾਲ ਨਾ ਐਕਟੀਵਿਟੀਆਂ ਵੀ ਤੁਹਾਨੂੰ ਕਰਾਵਾਂਗੇ, ਬਹੁਤ ਸਾਰੀਆਂ ਗੇਮਸ ਹੋਣੀਆਂ ਆ, ਸੋ ਪੂਰਾ ਥੋੜ੍ਹਾ ਜੀ ਲਾ ਕੇ ਰੱਖਣਾ ਆ, ਅਤੇ ਉਹ ਸਾਡੀ ਗਰੰਟੀ ਆ, ਪਰ ਤੁਸੀਂ ਪਹੁੰਚ ਜਾਓ ਬੱਚਿਆਂ ਨੂੰ ਲੈ ਕੇ, ਕਿਉਂਕਿ ਇਹ ਫਾਰਮ ਹਾਊਸ ਦੇ ਵਿੱਚ ਜਿਹੜਾ ਆਨੰਦ ਵੱਜਦਾ ਨਾ, ਪਿੰਡਾਂ ਵਾਲਾ ਮਾਹੌਲ, ਪੰਜਾਬ ਵਾਲੀ ਯਾਦ ਹੋਣੀ ਆ, ਅਤੇ ਤੁਸੀਂ ਹਰਜੀਤ ਭਾਅ ਜੀ ਉਹਨਾਂ ਨੂੰ ਕਾਲ ਕਰ ਲਿਓ, ਅਤੇ 905-673-3337 ਨੰਬਰ ਮੈਂ ਹਰਜੀਤ ਭਾਅ ਜੀ ਉਹਨਾਂ ਦਾ ਲੱਭ ਰਿਹਾ ਨੰਬਰ। ਅੱਜ ਕੱਲ੍ਹ ਵਟਸਐਪ 'ਤੇ ਨਵਾਂ ਟਰੈਂਡ ਚੱਲ ਪਿਆ, ਯੂਜ਼ਰ ਨੇਮ ਲੱਗਣ ਲੱਗ ਗਏ, ਤੇ ਉਹ ਯੂਜ਼ਰ ਨੇਮਾਂ ਨੇ ਬਹੁਤ ਕੰਮ ਖਰਾਬ ਕੀਤਾ। ਹੁਣ ਨੰਬਰ ਨਹੀਂ ਲੱਭਦਾ, ਇੱਕ ਨੰਬਰ ਯਾਦ ਤੇ ਪਹਿਲਾਂ ਨਹੀਂ ਰਹਿੰਦਾ ਸੀਗੇ, ਉੱਤੋਂ ਆਹ ਚੱਕਰ ਪੈ ਗਿਆ। ਸੋ ਅਰਜੀਤ ਭਾਅ ਜੀ ਤੁਸੀਂ ਪਲੀਜ਼ ਕਾਲ ਕਰ ਲਓ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਕਿ ਤੁਹਾਡਾ ਨੰਬਰ ਕੀ ਆ। ਸੋ 905-673-3337, ਨਹੀਂ ਤਾਂ ਮੈਨੂੰ ਐਡ ਦੁਬਾਰਾ ਚਲਾਉਣੀ ਪੈਣੀ ਹੈ, ਕਿਉਂਕਿ ਕਈ ਵਾਰੀ ਨਾ ਸਰੋਤੇ ਇੱਕ ਵਾਰੀ 'ਚ ਪਤਾ ਨਹੀਂ ਲੱਗਦਾ ਗਾ। ਸੋ ਮੈਂ ਚਾਹੁੰਦਾ ਕਿ ਆਪਾਂ ਦੋ ਤਿੰਨ ਵਾਰੀ ਐਡਵਰਟਾਈਜ਼ ਦੇਈਏ ਅਤੇ ਮੇਰੇ ਕੋਲ ਓਕੇ ਨਹੀਂ ਨੰਬਰ ਮੇਰੇ ਕੋਲ ਪਹੁੰਚ ਗਿਆ ਜੀ ਹਰਜੀਤ ਭਾਅ ਜੀ ਹੁਣਾਂ ਦਾ 647-835-5294। ਤੁਸੀਂ ਬਹੁਤ ਸਾਰੀਆਂ ਐਕਟੀਵਿਟੀਜ਼ ਹੋਣੀਆਂ, 23 ਅਗਸਤ ਐਤਵਾਰ ਦਾ ਦਿਨ ਹੋਣਾ, ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਸਾਂਝਾ ਵਿਰਸਾ ਦੀ ਜਿਹੜੀ ਪਿਕਨਿਕ ਆ ਮਿਸ ਨਾ ਕਰਿਓ, ਸਾਰੇ ਆਇਓ। ਅਤੇ ਸਭ ਤੋਂ ਵੱਡੀ ਗੱਲ ਆ ਕਿ ਫਰੀ ਐਂਟਰੀ ਆ, ਅਤੇ ਤੁਸੀਂ ਆਪਣੀਆਂ ਚਿਹਰਾ ਜ਼ਰੂਰ ਲੈ ਕੇ ਆਓ। ਜਿਹੜੇ ਬਜ਼ੁਰਗ ਜਿਹਨਾਂ ਤੋਂ ਜ਼ਿਆਦਾ ਬੈਠਿਆ ਨਹੀਂ ਜਾਂਦਾ ਉਹ ਆਪਣੀ ਚਿਹਰਾ ਲੈ ਕੇ ਆਇਓ, ਅਤੇ ਫਿਰ ਸਾਰੇ ਆਪਾਂ ਫਨ ਕਰਾਂਗੇ, ਭੰਗੜਾ, ਗਿੱਧਾ, ਗੇਮ, ਬਹੁਤ ਸਾਰੀਆਂ ਐਕਟੀਵਿਟੀਜ਼ ਹੋਰ ਹੋਣੀਆਂ, ਅਤੇ ਬੱਚੇ ਤੁਹਾਡੇ ਬਹੁਤ ਇੰਜੋਏ ਕਰਨਗੇ, ਅਤੇ ਨਾਲ ਦੀ ਨਾਲ ਖਾਣ ਪੀਣ ਦਾ ਪੂਰਾ ਮਾਹੌਲ ਹੋਣਾ। ਸੋ ਜ਼ਰੂਰ ਪਹੁੰਚਿਓ ਬੱਲੇ ਬੱਲੇ ਹੈਰੀਟੇਜ ਫਾਰਮ। ਤੁਸੀਂ ਨਾ ਹੀ ਸੁਣ ਕੇ ਖੁਸ਼ ਹੋ ਜਾਣਾ, ਬੱਚੇ ਨੂੰ ਜੋ ਲੈ ਕੇ ਆਉਣਾ, ਬੱਚੇ ਨੇ ਕਹਿਣਾ ਕਿ ਵੀ ਆਹ ਪਿਕਨਿਕ ਅਸੀਂ ਜਿਹੜੀ ਆ ਨਾ ਜ਼ਿੰਦਗੀ ਭਰ ਯਾਦ ਰੱਖਣ ਵਾਲੀ ਪਿਕਨਿਕ ਹੋਣੀ ਆ ਪੂਰੇ ਬੱਚਿਆਂ ਨੂੰ, ਅਤੇ ਖੁੱਲ੍ਹੇ ਡੁੱਲੇ ਮਾਹੌਲ ਦੇ ਵਿੱਚ ਪੰਜਾਬ ਵਾਲੀ ਪੇਂਡੂ ਮਾਹੌਲ ਤੁਹਾਨੂੰ ਮਿਲਣਾ ਆ, ਟਰੈਕਟਰ, ਘੋੜੇ। ਸੋ ਤੁਸੀਂ ਬੱਲੇ ਬੱਲੇ ਹੈਰੀਟੇਜ ਫਾਰਮ ਦੇ ਸੰਡੇ 23 ਅਗਸਤ ਦੀ ਸ਼ਾਮ ਨੂੰ ਅਸੀਂ ਵੀ ਮਿਲਾਂਗੇ ਤੁਹਾਨੂੰ, ਅਤੇ ਮੈਂ ਵੀ ਆਪਣੀ ਨਿਆਣਾ ਬੱਚਾ ਪਾਰਟੀ ਤਿਆਰ ਕੀਤੀ, ਉਹ ਤਾਂ ਖੁਸ਼ ਹੋ ਗਏ ਵੀ ਫਾਰਮ ਹਾਊਸ ਦੇ ਵਿੱਚ ਕਿਆ ਬਾਤ ਆ। ਸੋ ਬਿਲਕੁਲ 647 ਤੁਸੀਂ ਸਪੋਂਸਰਸ਼ਿਪ ਕਾ ਲੈਣੀ ਆ, ਤੁਸੀਂ ਉੱਥੇ ਕੋਈ ਫੂਡ ਸਟਾਲ ਲਾਉਣੀ ਆ, ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ, ਤੁਸੀਂ ਹਰਜੀਤ ਜੰਜੂਆ ਸਾਹਿਬ ਉਹਨਾਂ ਨੂੰ ਕਰ ਸਕਦੇ ਹੋ, ਸਾਡੇ ਸੀਨੀਅਰ ਨੇ, ਬਹੁਤ ਪਿਆਰੇ ਹੋਸਟ ਨੇ, ਬੜੇ ਪਿਆਰੇ ਮਿੱਤਰ ਨੇ। ਸੋ ਉਸ ਦਿਨ ਫਿਰ ਰੰਗ ਬੰਨਾਂਗੇ ਸਾਰੇ ਰਲ ਮਿਲ ਕੇ, 647-835-5294। ਸੋ ਚਲੀਏ ਕੌਲਾਂ ਵੱਲ ਆਪਾਂ। ਗੁਮਨਾਮ
1: ਜੀ,
0: ਯਾਰ ਵੈਸੇ ਮੈਂ ਸੋਚ ਰਿਹਾ ਸੀਗਾ, ਮੇਰੇ ਵੀ ਦਿਮਾਗ ਦੇ ਵਿੱਚ ਨਾ ਇਹ ਖਿਆਲ ਆ ਰਹੇ ਸੀ ਵੀ ਕਿਹੜੀਆਂ ਕਿਹੜੀਆਂ ਅਸੀਂ ਉਦੋਂ ਇੱਦਾਂ ਦੀਆਂ ਪੇਪਰਾਂ ਦੇ ਵਿੱਚ, ਮੇਰੇ ਤੋਂ ਵੀ ਕੋਈ ਨਾ ਕੋਈ ਚਵਲ ਬੱਜੀ ਹੋਣੀ ਪੱਕਾ।
1: ਹਾਂਜੀ ਹਾਂਜੀ ਜ਼ਰੂਰ ਜੀ,
0: ਮੈਂ ਪੜ੍ਹਾਈ ਲਿਖਾਈ 'ਚ ਕਮਜ਼ੋਰ ਹੀ ਸੀ। ਸੋ ਹੁਣ ਪਤਾ ਨਹੀਂ ਯਾਦ ਕਰਦੇ ਹਾਂ ਵੀ ਕੁਛ ਨਾ ਕੁਛ ਲਿਖਿਆ ਉਹਨਾਂ ਨੂੰ, ਖਾਸਾ ਟਾਈਮ ਹੋ ਗਿਆ। ਸੋ 0418 ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ?
4: ਸਤਿ ਸ਼੍ਰੀ ਅਕਾਲ ਸੰਧ ਸਾਹਿਬ, ਕੀ ਹਾਲ ਆ?
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ?
4: ਵਧੀਆ। ਤੁਸੀਂ ਗੱਲ ਕੀਤੀ ਪੇਪਰਾਂ ਦੀ, ਤੇ ਨਾਲ ਇਹ ਵੀ ਦੱਸਿਆ ਵੀ ਕੁਛ ਲਿਖਿਆ ਆਉਂਦੇ ਆ ਵੀ ਐ ਮਤਲਬ ਬੇਨਤੀ ਕਰਿਆ ਆਉਂਦੇ ਆ ਜਾਂ ਹੋਰ ਹੈ, ਤੇ ਮੈਂ ਜਿਹੜੇ ਪੇਪਰਾਂ ਦੀ ਗੱਲ ਕਰਨ ਲੱਗਿਆ
0: ਜੀ,
4: ਉਸ ਦਿਨ ਨਾ ਬੜੇ ਤਰਲੇ ਮਿੰਤਾ ਹੁੰਦੇ ਨੇ ਪੇਪਰ ਭਰਨ ਵਾਲੇ ਦਿਨ, ਬਾਹਲੇ ਤਰਲੇ ਹੁੰਦੇ ਆ। ਮੈਂ 5 ਸਾਲ ਨਾ ਫਿਰ ਉਹ ਪੇਪਰ ਭਰੇ ਹੋਏ ਨਾ ਆਪਣੇ ਕੰਨਾਂ ਨੂੰ ਹੱਥ ਲਵਾ ਆਉਂਦੇ ਆ।
0: ਉਹ ਮੈਂ ਤੁਹਾਡਾ ਇਸ਼ਾਰਾ ਸਮਝ ਗਿਆ,
4: ਜੇ ਪੇਪਰਾਂ ਚੋਂ ਪਾਸ ਹੋ ਜੇ ਬੰਦਾ ਨਾ ਤਾਂ। ਤੇ ਬਾਕੀ ਗੱਲ ਰਹੀ ਕਿ ਕੱਲ ਆਪਾਂ ਇੱਕ ਗੱਲ ਕਰੀ ਸੀ, ਮੈਂ ਉਹੀ ਬੰਦਾ ਹੈ,
0: ਮੈਂ ਸਮਝ ਗਿਆ ਜੀ,
4: ਕਿ ਪੁਰਾਣੇ ਟਾਈਮ 'ਚ ਨਾ ਇੱਕ ਕਾਫੀ ਟਾਈਮ ਪਹਿਲਾਂ ਇੱਕ ਸਾਡੇ ਘਰੇ ਮਹਿਮਾਨ ਆ ਗਿਆ, ਉਹਦੇ ਹੱਥ 'ਚ ਨਾ ਇੱਕ ਲੋਹੇ ਦੀ ਉਹ ਨਾਲ ਜੀ ਫੜੀ ਹੋਈ ਸੀ, ਮਤਲਬ ਉਹ ਇੰਨੀ ਕਿ ਸੀ 1.5 ਫੁੱਟ ਦੀ, ਤੇ ਸਾਡੇ ਮਾਤਾ ਜੀ ਉਹਨੂੰ ਕਹਿੰਦੇ, ਚੁੱਲ੍ਹੇ ਤੇ ਬੈਠੇ ਸੀ ਰੋਟੀ ਪਕਾ ਰਹੇ ਸੀ ਮਾਤਾ ਜੀ, ਸ਼ਾਮ ਦਾ ਟਾਈਮ ਸੀ
0: ਜੀ,
4: ਉਹਨੂੰ ਕਹਿੰਦੇ ਭਾਈ ਆਹ ਤੂੰ ਆਹ ਕਿੱਥੋਂ ਲੈ ਕੇ ਆਇਆ? ਇਹ ਕਹਿੰਦਾ ਜੀ ਫੂਕਣੀ ਹੈ ਤਾਂ ਮੈਂ ਘਰੇ ਲੈ ਕੇ ਜਾਂਦਾ। ਕਹਿੰਦੇ ਜੇ ਬਾਹਲੀ ਵਧੀਆ, ਤੇ ਕਹਿੰਦਾ ਤੁਸੀਂ ਰੱਖ ਲਓ। ਉਹ ਜਾਂਦਾ ਧਰ ਗਿਆ, ਉੱਥੇ ਕੁਝ ਮਹੀਨੇ 20 ਦਿਨ ਬਾਅਦ ਉਹ ਫੇਰ ਕਿਸੇ ਕੰਮ ਮਤਲਬ ਕਹਿਣ ਦਾ ਮਤਲਬ ਮੈਨੂੰ ਮਿਲਣਾ ਜਾਂ ਹੋਰ ਹੈ, ਕਹਿੰਦਾ ਭਾਈ ਤੂੰ ਕੌਣ? ਕਹਿੰਦਾ ਮੈਂ ਉਹੀ ਆ ਭਾਈ ਫੂਕਣੀ ਵਾਲਾ। ਮੈਂ ਮਤਲਬ ਕਿ ਉਹ ਨਾ
0: ਕੱਲ ਵਾਲੇ ਭਾਈ, ਤੁਸੀਂ ਮੁੱਕ ਦੀ ਗੱਲ, ਤੁਸੀਂ ਕੱਲ ਵਾਲੇ ਭਾਈ ਹੋ?
4: ਮੈਂ ਸੌ ਵਾਲਾ ਭਾਈ ਹਾਂ।
0: ਕਿਆ ਬਾਤ ਹੈ, ਬਹੁਤ ਸ਼ੁਕਰੀਆ ਭਾਜੀ, ਆਪਾਂ ਕਰਦੇ ਹਾਂ ਗੱਲਬਾਤ। ਅੱਛਾ ਇਹ ਜਿਹੜੀ ਤੁਹਾਡੀ ਗੱਲ ਹੈ ਨਾ, ਇਹ ਆਪਾਂ ਕਰਾਂਗੇ, ਬਹੁਤ ਖੂਬਸੂਰਤ, ਮੈਨੂੰ ਆਪਾਂ ਕਿਸੇ ਦਿਨ ਪੱਕਾ ਵਿਸ਼ਾ ਰੱਖਾਂਗੇ ਪੱਕਾ। ਬਹੁਤ
4: ਸ਼ੁਕਰੀਆ।
0: 905-673-3337 905-673-3337 ਜੀ ਸਰ, ਸਤਿ ਸ਼੍ਰੀ ਅਕਾਲ, 6380 ਕੀ ਹਾਲ ਚਾਲ ਜੀ?
5: ਅਸਲਾਮ ਅਲੈਕੁਮ
0: ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ ਜੀ? ਠੀਕ ਹੋ?
5: ਮੈਨੂੰ ਸਲੀਮ ਖਾਨ ਨਿਆਗਰਾ ਫਾਲ ਤੋਂ ਬੋਲ ਰਹੇ ਹਾਂ, ਤੇ 1980 ਦੀ ਗੱਲ ਹੈ, ਮੈਂ ਟੀਚਰ ਸੀ
0: ਜੀ ਸਰ। ਹਾਂ ਹਾਂ, ਟੀਚਰ ਬਹੁਤ ਬਿਹਤਰ ਤਰੀਕੇ ਨਾਲ ਦੱਸ ਸਕਦੇ ਆ।
5: ਮੈਂ ਮੈਥਮੈਟਿਕਸ ਦੇ ਪੇਪਰ ਚੈੱਕ ਕਰ ਰਿਹਾ ਸੀ, ਤੇ ਉਹਦੇ ਚ ਪਤਾ ਨੀ ਉਹਨੂੰ ਝੂਠ ਮੂਠ ਕੋਈ ਕੁੜੀ ਬਣੀ ਸੀ, ਸੱਚੀ ਮੁੱਚੀ ਸੀ, ਤੇ ਉਹਨੇ ਲਿਖਿਆ ਜਨਾਬ ਕਿ ਮੇਰਾ ਕੋਈ 2-3 ਮਹੀਨਿਆਂ ਬਾਅਦ ਵਿਆਹ ਆਉਣ ਵਾਲਾ, ਜੇ ਮੈਂ ਫੇਰ ਹੋ ਗਈ ਤੇ ਮੇਰਾ ਵਿਆਹ ਖਤਮ ਹੋ ਜਾਏਗਾ, ਤੇ ਬੜਾ ਕੁਛ ਉਹਨੇ ਰੋਲਾ ਰੱਪਾ ਪਾਇਆ ਵਿੱਚ। ਅੱਛਾ, ਤੇ ਉਹ ਮੇਰੇ ਬੱਚੇ ਵੀ ਮੇਰੇ ਕੋਲ ਬੈਠੇ, ਮੈਂ ਕਿਹਾ ਦੇਖ ਕੀ ਲਿਖਿਆ ਇਹਨਾਂ ਨੇ, ਤੇ ਉਹਦੇ ਟੋਟਲ 57 ਨੰਬਰ ਬਣਦੇ ਸੀ ਤੇ 33 ਨੰਬਰ ਵਾਲਾ ਪਾਸ ਹੁੰਦਾ ਸੀ, ਉਹ ਮੇਰੀ ਬੇਟੀ ਕਹਿੰਦੀ ਅੱਬਾ ਇਹਨੂੰ ਕੋਈ 6 ਨੰਬਰ ਦੇ ਕੇ ਪਾਸ ਕਰ ਦਿੱਤੇ
0: ਜੀ।
5: ਮੈਂ ਜਨਾਬ ਉੱਥੋਂ ਜਮੈਟਰੀ ਬਾਕਸ ਖੋਲਿਆ, ਇੱਕ ਡਾਇਗ੍ਰਾਮ ਬਣਾਤੀ ਆਪੇ ਹੀ, ਤੇ ਉਹ ਬੱਚੀ ਨੂੰ ਕਿਹਾ ਇਹਨੂੰ ਜ਼ਰਾ ਇਸ ਤਰ੍ਹਾਂ ਕਰ ਦੇ, ਤੇ ਉਹਦੇ 6 ਨੰਬਰ ਲਾਏ ਤੇ 33 ਕਰਕੇ ਪਾਸ ਕੀਤੇ। ਤੇ ਮੈਂ ਕਿਹਾ ਪੁੱਤਰ ਇਹ ਤੇ ਇਹ ਪਤਾ ਨੀ ਉਹਦੀ ਮਾਂ ਪਿੱਛੇ ਦੁਆਵਾਂ ਕਰਨ ਲਈ ਸੀ ਜਾਂ ਕੀ ਸੀ, ਲੇਕਿਨ ਇਸ ਤਰ੍ਹਾਂ ਬੱਚੇ ਲਿਖਦੇ ਜ਼ਰੂਰ ਨੇ, ਉਹ ਕਦੇ ਕੋ ਅਸਰ ਹੋ ਜਾਂਦਾ ਹੈ ਕਦੇ ਨਹੀਂ ਹੁੰਦਾ।
0: ਅੱਛਾ ਮੈਂ ਮਾਫ਼ ਕਰਨਾ ਤੁਹਾਨੂੰ ਇੰਟਰਪਟ ਕੀਤਾ ਕਿ ਦੇਖੋ ਆਹ ਤਾਂ ਤੁਸੀਂ ਉਹ ਕੁਝ ਚ ਸਮੁੰਦਰ ਬੰਦ ਕਰਤਾ ਤੁਸੀਂ ਮੋਰਲ। ਅਸੀਂ ਮੈਂ ਇਹ ਵੀ ਸੋਚ ਰਿਹਾ ਸੀ ਕਿ ਬੜੇ ਬੱਚੇ ਬੜਾ ਕੁਛ ਲਿਖਦੇ ਹੋਣੇ ਆ ਕਿ ਟੀਚਰਾਂ ਤੇ ਅਸਰ ਹੁੰਦਾ ਉਹਨਾਂ ਸਟੋਰੀਆਂ ਦਾ ਉਹਨਾਂ ਕਹਾਣੀਆਂ ਦਾ, ਤੇ ਤੁਸੀਂ ਤਾਂ ਮੋਹਰ ਲਾਤੀ। ਪਰ ਤੁਸੀਂ ਨਾਲ ਇਹ ਵੀ ਕਿਹਾ ਕਿ ਬਹੁਤ ਘੱਟ ਨੰਬਰਾਂ ਦੀ ਲੋੜ ਸੀ, 5-6 ਨੰਬਰ ਆਈ ਥਿੰਕ ਉਹ
5: 6 ਨੰਬਰ ਤੋਂ ਜੀ ਜੀ 6 ਨੰਬਰ ਤੋਂ ਫੇਲ ਹੁੰਦੀ ਪਈ ਸੀ, ਹੁੰਦਾ ਸੀ ਜਾਂ ਹੁੰਦੀ ਸੀ ਇਹ ਮੈਨੂੰ ਨਹੀਂ ਪਤਾ। ਡਾਇਗ੍ਰਾਮ ਆਪੇ ਹੀ ਬਣਾ ਦਿੱਤੀ ਤੇ ਉਹਨੂੰ ਧੱਕਾ ਦੱਸ ਲਿਆ ਵੀ ਜਾ ਬੀਬੀ ਆ ਜਾਂ ਬੰਦੇ ਜੋ ਵੀ ਹੈ। ਤੇ ਨਾਲ ਮੈਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਬੱਚਿਓ ਇਹਦੇ ਪਿੱਛੇ ਕੋਈ ਇਹਦੀ ਮਾਂ ਦੁਆ ਕਰਦੀ ਹੋਣੀ ਹੈ ਕਿ ਸਬਬ ਬਣ ਗਿਆ।
0: ਤੁਸੀਂ ਆਪਣਾ ਨਾਮ ਕੀ ਦੱਸਿਆ ਜੀ?
5: ਮੇਰਾ ਨਾਮ ਸਲੀਮ ਖਾਨ ਜੀ, ਨਿਆਗਰਾ ਫਾਲ ਤੇ ਲਾਹੌਰ ਦੀ ਗੱਲ ਹੈ।
0: ਸਲੀਮ ਖਾਨ ਜੀ ਨਿਆਗਰਾ ਫਾਲ ਤੋਂ। ਭਾਜੀ ਮੈਨੂੰ ਹੁਣ ਪਤਾ ਨੀ ਕਿ ਤੁਸੀਂ ਮਾਸਟਰ ਕਿੱਦਾਂ ਦੇ ਸੀਗੇ, ਪਰ ਮੈਨੂੰ ਇਹ ਬਹੁਤ ਸ਼ੋਰ ਆ ਕਿ ਤੁਸੀਂ ਇਨਸਾਨ ਬਹੁਤ ਖੂਬਸੂਰਤ ਹੋ।
5: ਪਤਾ ਨੀ ਜੀ, ਅੱਲਾ ਬਿਹਤਰ ਜਾਣਦਾ। ਤੇ ਬਸ ਮੁਖਤਸਰ ਜੀ ਗੱਲ ਤੁਹਾਨੂੰ ਦੱਸੀ ਹੈ ਜੀ, ਇਹ ਕਿ ਇਸ ਤਰ੍ਹਾਂ ਬੱਚੇ ਲਿਖਦੇ ਜ਼ਰੂਰ ਨੇ।
0: ਸੋ ਤੁਸੀਂ ਕਿੰਨਾ ਚਿਰ ਟੀਚਰ ਆਦਿ ਸੇਵਾਵਾਂ ਦਿੱਤੀਆਂ ਮਾਸਟਰ ਦੀਆਂ?
5: ਮੈਂ ਜੀ ਕੋਈ 30 ਸਾਲ ਟੀਚਿੰਗ ਕੀਤੀ ਹੈ ਮੈਥਮੈਟਿਕਸ ਤੇ ਫਿਜ਼ਿਕਸ, ਤੇ 10 ਸਾਲ ਫਿਰ ਮੈਂ ਹੈੱਡ ਮਾਸਟਰ ਰਿਹਾ ਤੇ ਫਿਰ ਮੈਂ ਇੱਥੇ ਆ ਗਿਆ।
0: ਅੱਛਾ, ਉਹ ਜਿਹੜਾ ਤੁਸੀਂ ਪੇਪਰ ਚੈੱਕ ਕਰ ਰਹੇ ਸੀ ਉਹ ਕਿਹੜੀ ਕਲਾਸ ਦਾ ਸੀ? ਉਹ ਕਾਲਜ ਲੈਵਲ ਜਾਂ ਸਕੂਲ ਲੈਵਲ?
5: ਨਹੀਂ ਨਹੀਂ, 10ਵੀਂ ਦਾ ਜੀ, 10ਵੀਂ ਦਾ।
0: ਓਕੇ, 10ਵੀਂ ਦਾ।
5: ਮੈਟ੍ਰਿਕ ਦਾ ਜਿਹੜਾ ਹੁੰਦਾ ਨਾ ਐਨੂਅਲ ਐਗਜ਼ਾਮ, ਫਾਈਨਲ ਐਗਜ਼ਾਮ, ਬੋਰਡ ਦੇ ਪੇਪਰ ਸਨ।
0: ਸਲੀਮ ਜੀ ਤੁਸੀਂ ਸਾਡੇ ਨਾਲ ਜੁੜੀ ਗਏ ਹੋ, ਬਹੁਤ ਸਾਰੇ ਸਰੋਤੇ ਜੁੜੇ ਆ ਤੇ ਤੁਹਾਨੂੰ ਹਜ਼ਾਰਾਂ ਹੀ ਲੋਕ ਸੁਣ ਰਹੇ ਆ। ਹੁਣ ਮੈਂ ਇੱਕ ਹੋਰ ਸਵਾਲ ਤੁਹਾਡੇ ਤੋਂ ਪੁੱਛ ਲਾਂ ਕਿ ਜਦੋਂ ਇਦਾਂ ਦੇ ਪੇਪਰਾਂ ਦੇ ਵਿੱਚ ਇਦਾਂ ਦੇ ਸਵਾਲ ਆਉਂਦੇ ਸੀ ਜਾਂ ਕੋਈ ਬੱਚੇ ਲਿਖਦੇ ਸੀ, ਤੁਸੀਂ ਜਿਹੜੇ ਟੀਚਰ ਸੀ ਮਾਸਟਰ ਸੀ ਆਪਣੇ ਵਿੱਚ ਚੀਜ਼ਾਂ ਡਿਸਕਸ ਕਰਦੇ ਸੀ ਤੁਸੀਂ?
5: ਕੋਈ ਬਾਅਦ ਵਿਕਾਸ ਕੋਈ ਮਜ਼ਾ ਹੀ ਆ ਜੀ ਗੱਲ ਹੋਵੇ ਨਾ ਤੇ ਉਹ ਡਿਸਕਸ ਹੋ ਜਾਂਦੇ ਸੀ। ਨਾਰਮਲੀ ਆਮ ਤੌਰ ਤੇ ਨਹੀਂ ਹੁੰਦੀਆਂ ਸੀ, ਲੇਕਿਨ ਬਾਅਦ ਵਿਕਾਸ ਬੜੀ ਬੜੀ ਮਜ਼ਾ ਹੀ ਗੱਲਾਂ ਆ ਜਾਂਦੀਆਂ ਸੀ ਤੇ ਫਨੀ ਕਿਸਮ ਦੀਆਂ ਗੱਲਾਂ ਹੁੰਦੀਆਂ ਸੀ।
0: ਅੱਛਾ, ਫਨੀ ਕਿਸਮ ਦਾ ਕਦੀ ਕੋਈ ਕਿੱਸਾ ਸੁਣਾਓ ਪਲੀਜ਼ ਜੀ। ਹੈ ਤਾਂ
5: ਬਸ ਉਹ ਸੁਣਾਉਣੇ ਵਾਲਾ ਨਹੀਂ ਹੈਗਾ, ਐਡਾ ਫਨੀ ਹੈਗਾ ਸੀ।
0: ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। ਗੁਮਨਾਮ ਦਿਨ ਬਣ ਗਿਆ ਯਾਰ, ਹੈ ਸਲੀਮ ਜੀ ਨੇ ਆਪਣਾ ਦਿਨ ਬਣਾਤਾ। ਔਰ ਦੇਖੋ ਜਿਹੜੀ ਆਪਾਂ ਚੀਜ਼ ਸੋਚ ਰਹੇ ਸੀ ਉਹ ਬਿਓਂਡ ਦਾ ਲੈਵਲ, ਨੈਕਸਟ ਲੈਵਲ ਗੱਲ ਹੋ ਗਈ। ਸੋ 905-673-3337 ਜੀ ਸਰ, ਸਤਿ ਸ਼੍ਰੀ ਅਕਾਲ। 5053 ਤੁਸੀਂ ਆਉਣੇ ਰਹੋ ਜੀ।
6: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
6: ਬਸ ਵਧੀਆ ਜੀ, ਮੈਂ ਵੀ ਟੀਚਰ ਸੀਗਾ ਉਸ ਇੰਡੀਆ ਵਿੱਚ।
0: ਲਓ ਜੀ, ਅੱਜ ਤਾਂ ਫਿਰ ਬੱਚੇ ਨਾਲੋਂ ਜ਼ਿਆਦਾ ਟੀਚਰ ਆ ਰਹੇ ਆ, ਬੱਚੇ ਤਾਂ ਨਹੀਂ ਆਏ ਪਰ ਟੀਚਰ ਆ ਗਏ ਜੀ। ਸਰ
6: ਪੇਪਰ ਸੀਗਾ ਪਲੱਸ ਟੂ ਦਾ, ਸੀਗਾ ਪੇਪਰ ਸੀਗਾ ਇੰਗਲਿਸ਼ ਦਾ ਸੀ, ਇੰਗਲਿਸ਼ ਦਾ
0: ਜੀ।
6: ਤੇ ਉਹ ਨਾ 32 ਨੰਬਰ ਦੀ 32 ਪੇਜ ਦੀ ਹੁੰਦੀ ਸ਼ੀਟ
0: ਜੀ,
6: ਬੱਚੇ ਨੇ 4-5 ਸ਼ੀਟਾਂ ਲਿਖਿਆ ਸੀਗਾ ਮੈਨੂੰ ਪਾਸ ਕਰ ਦਿਓ, ਮੈਂ ਗਰੀਬ ਆ ਕੋਈ ਕੁਛ ਏਦਾਂ, ਮਤਲਬ ਇੱਕ ਲਾਈਨ ਲਿਖ ਕੇ ਇੱਕ ਪੇਜ ਛੱਡਦਾ ਫਿਰ ਲਿਖਦਾ ਏਦਾਂ, ਬਾਕੀ ਕੋਈ ਅੱਖਰ ਲਿਖਿਆ ਹੀ ਨੀ ਪੂਰਾ ਪੇਪਰ, ਕੋਈ ਹੱਲ ਹੀ ਨੀ ਕੀਤਾ ਕੁਛ ਵੀ
0: ਨੀ। ਕੀ ਕੀਤਾ ਜੀ?
6: ਨਹੀਂ ਹੁਣ ਤੁਸੀਂ ਕੁਛ ਨੀ ਕਰ ਸਕਦੇ ਉਹਨੂੰ, ਉਹਨੇ ਕੀ ਕਰਨਾ ਤੁਸੀਂ
0: ਬਸ ਕੁਛ, ਤੁਸੀਂ ਗਰੀਬੀ ਤੇ ਤਰਸ ਨਹੀਂ ਕੀਤਾ?
6: ਨਹੀਂ ਗਰੀਬੀ ਤਰਸ ਕਰਾਂਗੇ ਜੇ ਕੋਈ ਲਿਖਿਆ ਹੋਊਗਾ, ਪੇਪਰ ਕੋਈ ਸੋਲਵ ਹੀ ਨਹੀਂ ਕੀਤਾ।
0: ਓਕੇ ਜੀ, ਜੇ 20-25 ਨੰਬਰ ਦਾ ਕੀਤਾ ਹੁੰਦਾ ਤੇ ਤੁਸੀਂ ਕਰ ਦੇਣਾ?
6: ਨਹੀਂ ਮਤਲਬ ਕੀ ਤੋਂ ਹਨਾ, ਕੀ ਤੋਂ ਜਿੱਤੀ ਅਸੀਂ ਕਰ ਦੇਣੇ ਹੁੰਦੇ ਸੀਗੇ।
0: ਓਕੇ,
6: ਠੀਕ ਹੈ ਨਾ, ਜਿੱਤੀ ਕਿਉਂਕਿ ਹੋ ਸਕਦਾ ਕਈ ਵਾਰੀ ਬੱਚਾ ਨਾ ਅਗਲੀ ਕਲਾਸ ਜਾ ਕੇ ਜ਼ਿਆਦਾ ਮਿਹਨਤ ਕਰ ਲੱਪੇਂਦਾ ਆ।
0: ਮੈਨੂੰ ਕਈ ਸਬਜੈਕਟਾਂ ਚੋਂ 33-33 ਨੰਬਰ ਹੀ ਆਇਆ, ਅੱਜ ਮੈਂ ਸਮਝਿਆ ਕਿ ਮੇਰੇ ਨੰਬਰ ਘੱਟ ਸੀ, ਮੈਨੂੰ ਟੀਚਰਾਂ ਨੇ ਵੈਸੇ ਹੀ ਪਾਸ ਕੀਤਾ ਸੀ ਲੱਗਦਾ।
6: ਨਹੀਂ ਇਹ ਜ਼ਰੂਰੀ ਵੀ ਨਹੀਂਗਾ, ਪਰ ਇੱਦਾਂ ਇੱਕ ਦੋ ਚੀਜ਼ਾਂ ਜੋ ਹੋ ਜਾਂਦੀਆਂ ਇੱਦਾਂ।
0: ਸਤਿ ਸ੍ਰੀ ਅਕਾਲ 8007 ਜੀ ਸਰ ਸਤਿ ਸ੍ਰੀ ਅਕਾਲ ਜੀ ਜੀ ਸਰ ਸਤਿ ਸ੍ਰੀ ਅਕਾਲ ਜੀ ਸਾਂਝਾ
7: ਕਰਨ
0: ਲੱਗੇ ਤੁਹਾਡੇ ਨਾਲ ਮੈਂ
7: ਵੀ ਸਾਇੰਸ ਟੀਚਰ ਸੀ
0: ਉੱਥੇ ਉਹ ਮੇਰਾ ਪ੍ਰੋਗਰਾਮ ਸਾਰੇ ਟੀਚਰ ਹੀ ਸੁਣ ਰਹੇ ਬੱਚੇ ਨੀ ਸੁਣ ਰਹੇ
7: ਨਹੀਂ ਵੈਸੇ ਕੁਦਰਤੀ ਹੋਈ ਪੂਰੇ ਗਾਣੇ ਨੋਨ ਵੈਜ ਮੈਂ ਕਿਹਾ ਯਾਰ ਵੀ ਗੱਲ ਤਾਂ ਚਲੋ ਕੋਈ ਨੀ ਬੱਚੇ ਨੇ ਪਰ ਫਿਰ ਮੈਂ ਕਿਹਾ ਯਾਰ ਇਹ ਸਮਝੂਗਾ ਵੀ ਯਾਰ ਟੀਚਰ ਮੂਰਖ ਹੀ ਹੁੰਦੇ ਨੇ ਵੀ ਮੈਨੂੰ ਕੁਛ ਵੀ ਨੀ ਕਿਸੇ ਨੇ ਕਿਹਾ ਤੇ ਮੈਂ ਤੋੜ ਨੂੰ ਸ਼ਿਕਾਇਤ ਪਾਤੀ ਮੈਂ ਕਿਹਾ ਜੀ ਐਂ ਤੇ ਰੋਲ ਨੰਬਰ ਆ ਤੇ ਉਹਨੇ ਫੋਟੋ ਕਾਪੀ ਤੇ ਦਿੱਤੀ ਵੀ ਇੱਦਾਂ ਬੱਚੇ ਤੇ ਐਕਸ਼ਨ ਲਓ
0: ਤੇ ਤੁਸੀਂ ਬੋਰਡ ਨੂੰ ਸ਼ਿਕਾਇਤ ਪਾਤੀ ਉਸ ਬੱਚੇ ਦੀ ਅੱਛਾ ਇਹ ਕਿਹੜੀ ਕਲਾਸ ਦੀ ਗੱਲ ਆ
7: ਬਿਲਕੁਲ 8th ਕਲਾਸ ਦਾ ਬੱਚਾ ਸੀ ਸੀ ਵੈਸੇ ਉਹ ਮਚੋਰ ਕੋਈ ਦੋ ਚਾਰ ਵਾਰੀ ਫੇਲ ਹੋਇਆ ਹੋਊਗਾ ਇੱਦਾਂ ਮਤਲਬ ਛੋਟਾ ਬੱਚਾ ਤਾਂ ਇੰਨਾ ਕਰ ਨਹੀਂ ਸਕਦਾ ਹਨਾ
0: ਕੋਈ
7: ਮਦ ਨਾ ਲੱਭੇ ਜੀ ਉਹ ਬਾਅਦ ਚ ਅਸੀਂ ਗਏ ਵੈਸੇ ਬੋਰਡ ਕੋਈ ਕੰਮ ਉੱਥੇ ਜਾਣਦੇ ਸੀ ਇੱਕ ਦੋ ਬੰਦੇ ਉਹ ਦਿਖਾਉਣ ਲੱਗੇ ਕਹਿੰਦੇ ਜੀ ਆਹ ਟੀਚਰ ਨੇ ਆਪਣੇ ਸ਼ਿਕਾਇਤ ਕਰੀ ਸੀ ਉਹ ਕਹਿੰਦੇ ਜੀ ਅਸੀਂ ਹੁਣ ਇਹਦੇ ਤੇ ਕਰੀਏ ਕਿ ਸਾਡੇ ਕੋਲ ਕੋਈ ਸਾਡੀ ਸੰਵਿਧਾਨ ਚ ਨਹੀਂ ਆਉਂਦਾ ਵੀ ਇਹਦੇ ਤੇ ਐਕਸ਼ਨ ਕੀ ਲਈਏ ਤੇ ਕੋਈ ਨਕਲ ਵਾਲੇ ਤੇ ਅਸੀਂ ਕੇਸ ਬਣਾ ਸਕਦੇ ਹਾਂ ਉਹ ਕਰ ਸਕਦੇ ਹਾਂ ਫਿਰ ਉਹਨੂੰ ਮੇਰਾ ਗੱਲ ਛੱਡ ਛੁੱਟੀ ਦਿੱਤਾ ਉਹਨਾਂ ਨੇ
0: ਹਾਂ ਮੈਨੂੰ ਲੱਗਦਾ ਇਹ ਤਾਂ ਵਾਕਈ ਕੋਈ ਕਾਨੂੰਨ ਹੀ ਨਹੀਂ ਬਣਿਆ ਹੋਣਾ ਬੱਚੇ ਨੇ ਕੁਛ ਐਸਾ ਲਿਖਿਆ ਤੇ ਕੀ ਕਰੋਗੇ ਤੁਸੀਂ ਜਦ ਤੋਂ ਜਦ ਤੁਸੀਂ ਫੇਲ ਕਰ ਸਕਦੇ ਹੋ ਪਰ ਉਹ ਤਾਂ ਆਲਰੇਡੀ ਫੇਲ ਆ
7: ਹੋ ਸਕਦਾ ਉਹਨਾਂ ਨੇ ਕੋਈ ਉਹਨਾਂ ਨੂੰ ਰਿਮਾਈਂਡਰ ਵਗੈਰਾ ਭੇਜਿਆ ਹੋਵੇ ਵੀ ਘੱਟੋ ਘੱਟ ਮੈਂ ਕਿਹਾ ਚਲੋ ਉਹਨੂੰ ਪਤਾ ਤਾਂ ਲੱਗੇ ਨਾ ਵੀ ਟੀਚਰ ਵੀ ਉਹ
0: ਓ ਮਾਫ ਕਰਨਾ ਸਰ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਆ ਸੋ ਤੁਸੀਂ ਦੁਬਾਰਾ ਪਲੀਜ਼ ਕਾਲ ਕਰ ਲਿਓ ਔਰ ਤੁਹਾਡੇ ਵੈਸੇ ਸੁਝਾਅ ਪਹੁੰਚ ਚੁੱਕੇ ਆ ਸੋ 905-673-3333 ਅੱਛਾ ਗੁਮਨਾਮ ਬੜਾ ਇੰਟਰਸਟਿੰਗ ਵਿਸ਼ਾ ਹੋ ਗਿਆ ਕਿ ਜਦੋਂ ਅਸੀਂ ਪੇਪਰਾਂ ਦੇ ਵਿੱਚ ਜਿਹੜੇ ਦੋਸਤ ਸਾਡੇ ਨਾਲ ਹੁਣ ਜੁੜੇ ਆ ਸੋ ਅਸੀਂ ਦੱਸੀ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਬਚਪਨ ਦੇ ਵਿੱਚ ਜਦੋਂ ਪੇਪਰ ਬਚਪਨ 'ਚ ਨਹੀਂ ਐਨੀਵੇ ਤੁਸੀਂ 8th ਕਲਾਸ 6th 7th 8th 12th ਜਦੋਂ ਵੀ ਹਾਈ ਜਾਂ ਮਿਡਲ ਸੈਕੰਡਰੀ ਸਕੂਲ 'ਚ ਪੜ੍ਹਦੇ ਸੀ ਜਾਂ ਪ੍ਰਾਇਮਰੀ ਸਕੂਲ 'ਚ ਪੇਪਰਾਂ ਦੇ ਵਿੱਚ ਬੜਾ ਕੁਛ ਊਲ ਜਲੂਲ ਲਿਖ ਕੇ ਆਉਂਦੇ ਸੀ ਜਾਂ ਕੁਛ ਡਾਇਗ੍ਰਾਮ ਬਣਾ ਕੇ ਆ ਜਾਂਦੇ ਸੀ ਕਿ ਮਾਸਟਰ ਜੀ ਪਲੀਜ਼ ਮੈਨੂੰ ਮਾਫ਼ ਕਰੋ ਮੈਨੂੰ ਮੈਂ ਘਰੇ ਬਿਮਾਰ ਸੀ ਮੈਂ ਗਰੀਬ ਹਾਂ ਮੈਨੂੰ ਪਾਸ ਕਰ ਦਿਓ ਸਮਥਿੰਗ ਲਾਈਕ ਦੈਟ ਆਪਣੀਆਂ ਸਟੋਰੀਆਂ ਬਣਾ ਕੇ ਆਉਂਦੇ ਸੀ ਕਿ ਮੇ ਬੀ ਮਾਸਟਰ ਜੀ ਪਾਸ ਕਰ ਦੇਣ ਸੋ ਇਹੀ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਤੁਸੀਂ ਕਦੇ ਕੋਈ ਸਟੋਰੀ ਬਣਾਈ ਆ ਅਤੇ ਤੁਹਾਨੂੰ ਉਸ ਸਟੋਰੀ ਦਾ ਫਾਇਦਾ ਮਿਲਿਆ ਕਿ ਵਾਕਈ ਮਾਸਟਰ ਜੀ ਨੇ ਤੁਹਾਨੂੰ ਪਾਸ ਕਰਤਾ ਸੋ ਇਹ ਗੱਲਾਂ ਬਾਤ ਕਰ ਰਿਹਾ ਰੇਡੀਓ ਪ੍ਰੋਗਰਾਮ ਉਡਾਣ 'ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸੋ 905-673-3333 ਅਗਲੀ ਕਾਲ ਵੱਲ ਚੱਲਦੇ ਹਾਂ ਜੀ 2884 ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
8: ਸਤਿ ਸ਼੍ਰੀ ਅਕਾਲ ਜੀ ਜੀ ਮੈਂ ਚੌਥੀ 'ਚ ਪੜ੍ਹਦੀ ਸੀ
0: ਜੀ
8: ਤੇ ਮੈਨੂੰ ਜਿੱਦਾਂ ਸਵਾਲ ਨਹੀਂ ਸੀ ਆਉਂਦੇ ਤੇ ਮੈਂ ਪੇਪਰ 'ਤੇ ਲਿਖਿਆ ਜੀ ਲਿਖ ਦਿੱਤਾ ਨੰਬਰਾਂ ਦੀ ਗੁਥਲੀ ਤੁਹਾਰੇ ਪਾਸ ਹੈ ਜੇ ਪਾਸ ਕਰ ਦਿਓ ਤਾਂ ਕਿਆ ਬਾਤ ਹੈ
0: ਤੇ ਫਿਰ ਪਾਸ ਹੋ ਗਏ ਤੁਸੀਂ
8: ਉਹਨਾਂ ਨੇ ਪਾਸ ਕਰ ਦਿੱਤਾ ਜਿੱਦਾਂ ਰਿਜ਼ਲਟ ਆਉਣਾ ਸੀ ਫਿਰ ਅਸੀਂ ਫਿਰ ਉੱਥੇ ਹੈ ਨਾ ਸਾਰੇ ਇਕੱਠੇ ਹੋ ਕੇ ਕਹਿੰਦੇ ਸੀ ਰੱਬਾ ਅਸੀਂ ਖਾਧੇ ਰੱਬਾ ਸਾਨੂੰ ਪਾਸ ਕਰੀ ਅਸੀਂ ਖਾਧੇ ਡੰਡੇ ਦੇ
0: ਅੱਛਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਅੱਛਾ ਕਈ ਤਾਂ ਧਮਕੀਆਂ ਵੀ ਲੈ ਕੇ ਆਉਂਦੇ ਹੋਣੇ ਆ ਧਮਕੀ ਇਨ ਦਾ ਸੈਂਸ ਕਿ ਇਹ ਲਿਖ ਕੇ ਆਉਣੇ ਕਿ ਮੈਨੂੰ ਪਾਸ ਕਰ ਦਿਓ ਤੈਨੂੰ ਆਏ ਬਾਬੇ ਦੀ ਸਹੁੰ ਸਮਥਿੰਗ ਲਾਈਕ ਦੈਟ ਵੀ ਕਰਕੇ ਕੁਛ ਨਾ ਕੁਛ ਤਾਂ ਜਵਾਕ ਨਿਆਣੇ ਕਰਦੇ ਹੋਣੇ ਆ ਸੋ 905-673-3333 ਜੀ 2825 ਬਾਦਸ਼ਾਹ ਕੀ ਹਾਲ ਚਾਲ ਨੇ
9: ਹਾਂਜੀ ਠੀਕ ਹੈ ਬਾਦਸ਼ਾਹ ਕੀ ਹਾਲ ਚਾਲ ਜੀ
0: ਠੀਕ ਹੈ ਸਭ ਚੜ੍ਹਦੀ ਕਲਾ ਤੁਸੀਂ ਸੁਣਾਓ ਠੀਕ ਹੋ
9: ਸਤਿ ਸ੍ਰੀ ਅਕਾਲ
0: ਜੀ
9: ਗੁਮਨਾਮ ਆਪਣੇ ਵੀ ਸਤਿ ਸ੍ਰੀ ਅਕਾਲ
0: ਜੀ ਗੁਮਨਾਮ
1: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
9: ਹਾਂਜੀ ਹਾਂਜੀ ਗੁਮਨਾਮ ਦਾ ਤਾਂ ਮੈਂ ਆਪਣੇ ਅੱਗੇ ਵੀ ਕਿਹਾ ਸੀਗਾ ਤਾਂ ਆਲਰੇਡੀ ਆਪਣੇ ਹੋਸਟ ਬਣ ਚੁੱਕਾ
0: ਆਵਾਜ਼ ਮੁੰਡੇ ਦੀ ਬਹੁਤ ਖੂਬਸੂਰਤ ਹੈ
9: ਹਾਂ ਹਾਂ ਮੰਨਣਾ ਪਊਗਾ ਤੇ ਪਲੱਸ ਹੁਣ ਤੁਸੀਂ ਆਪਣੇ ਆਉਂਦੇ ਆ ਸਟੂਡੈਂਟ ਤੇ ਆਪਣੇ ਬੱਚੇ ਵਾਲੀ ਕਲਾਸ ਤੇ
0: ਜੀ,
9: ਤੇ ਅਸੀਂ ਵੀ ਏਦਾਂ ਸੀਗੇ ਜਿੱਦਾਂ ਤੁਸੀਂ ਗੱਲ ਕੀਤੀ ਆ, ਆਪਣੇ 31-32 ਨੰਬਰ ਆਉਂਦੇ ਸੀਗੇ ਮੇਰੇ ਵੀ,
0: ਆਪਾਂ ਫਿਰ 25-26 ਵਾਲੇ ਸੀ, ਆਪਾਂ ਤਰਸ ਦੇ ਆਧਾਰ ਤੇ ਪਾਸ ਹੋਏ ਆ ਦੋਨੋਂ ਜਣੇ,
9: ਤਰਸ ਦੇ ਆਧਾਰ ਤੇ ਹੋਏ ਆ। ਤੇ ਇਸ ਤਰ੍ਹਾਂ ਮੇਰੇ ਇੱਕ ਵਾਰੀ 32 ਨੰਬਰ ਆਏ ਮਾਸਟਰ ਜੀ, ਕਹਿੰਦੇ ਤੇਰੇ 32 ਆ ਵੀ ਇੱਕ ਨੰਬਰ ਹੀ ਘਟਿਆ ਹਨਾ
0: ਜੀ,
9: ਉਹਨੇ ਮੇਰੇ ਤਾਂ ਆਪਣੇ ਮੈਨੂੰ ਤਾਂ ਮੈਂ 5ਵੀਂ ਕਲਾਸ ਵੀ ਮੇਰੇ ਨਾਲੇ ਚਪੇਟ ਮਾਰੀ, ਤਾਂ ਫਿਰ ਕਹਿੰਦੇ ਇੱਕ ਨੰਬਰ ਬੋਨਸ ਦੇ ਕੇ ਵੀ ਤੈਨੂੰ ਦੂਜੀ ਮਤਲਬ ਤੈਨੂੰ ਪਾਸ ਕਰ ਦਿੱਤਾ ਬਈ, ਮੈਥੇਮੈਟਿਕਸ ਦੀ ਗੱਲ ਆ ਹਿਸਾਬ ਦੀ ਹਨਾ।
0: ਅੱਛਾ, ਚਪੇਟ ਮਾਰ ਕੇ ਕਹਿੰਦੇ ਪਾਸ ਕਰਤਾ?
9: ਹਾਂ, ਚਪੇਟ ਇੱਕ ਮਾਰਤੀ ਤੇ ਇੱਕ ਨੰਬਰ ਕਹਿੰਦੇ ਤੈਨੂੰ ਦੇਣੇ ਆ, ਬਟ ਕਹਿੰਦੇ ਵੀ ਜਿੱਦਾਂ ਸਟੱਡੀ ਵੀ ਆਪਣੇ ਗੁੱਡ ਕਰੋ ਵੀ ਫਿਊਚਰ ਲਈ ਗਾਹਾਂ ਲਈ।
0: ਚੰਗੇ ਮਾਸਟਰ ਜੀ ਸੀ, ਨਾਲੇ ਘਰ ਦਾ ਗੁੱਸਾ ਲਾ ਲਿਆ ਤੁਹਾਡੇ ਤੇ, ਨਾਲੇ ਪਾਸ ਵੀ ਕਰਤਾ, ਵਧੀਆ ਕੀਤਾ।
9: ਪਲੱਸ ਪਲੱਸ ਮੈਂ ਦੱਸਦਾ, ਜਦੋਂ ਮੈਂ ਪਲੱਸ 1 ਚ ਹੋਇਆ ਨਾ
0: ਜੀ,
9: 10ਵੀਂ ਵਿੱਚ ਵੀ ਕੁੱਟਕਾ ਵੀ ਖਾਧੀ ਆ ਆਪਣੇ ਥੂਰੀਆਂ ਕਰਕੇ ਹਨਾ, ਤੇ ਪਲੱਸ 1 ਦੇ ਵਿੱਚ ਮੈਂ ਰੱਖ ਲਿਆ ਆਪਣੇ ਜਿੱਦਾਂ ਇਹ ਮੈਥਮੈਟਿਕਸ ਰੱਖ ਲਿਆ ਹਨਾ
0: ਜੀ,
9: ਮਤਲਬ ਮੈਡੀਕਲ ਲੈਣ ਨੂੰ ਜਾਣ ਦੀ ਮੇਰੀ ਸਲਾਹ ਸੀਗੀ, ਤਾਂ ਉਹ ਜਦੋਂ ਮੈਂ ਬੈਠਿਆ ਤੇ ਮੇਰੇ ਜਿਹੜੇ ਉਹ ਬੋਰਡ ਦੇ ਉੱਪਰ ਆਪਣੇ ਟੀਚਰ ਸੀਗੇ, ਉਹ ਜਿਹੜੀਆਂ ਥੂਰੀਆਂ ਵਗੈਰਾ ਕੱਢਣ ਪਾਉਣ ਜਿੱਦਾਂ ਵੀ ਕਿੱਦਾਂ ਕਿੱਦਾਂ ਹਿਸਾਬ ਕੱਢਣੇ ਹਨਾ
0: ਜੀ,
9: ਤਾਂ ਉਹ ਮੇਰੇ ਦਿਮਾਗ ਦੇ ਉੱਪਰ ਦੀ ਨਿਕਲ ਜਾ।
0: ਚਲੋ ਜੀ, ਆਪਾਂ ਦੋਨੋਂ ਸੇਮ ਹੀ ਆ, ਮੇਰੇ ਤੁਹਾਡੇ ਤਾਂ ਦਿਮਾਗ ਦੇ ਉੱਤੋਂ ਨਿਕਲ ਜਾਂਦੇ, ਮੇਰੇ ਤਾਂ ਦਿਮਾਗ ਤੋਂ ਦੂਰ ਦੀ ਲੰਘ ਜਾਂਦੇ ਸਭ ਕੁਛ। ਬਹੁਤ ਸ਼ੁਕਰੀਆ, 905-673-33-37 ਯਾਰ, ਬਹੁਤ ਸਾਰੀਆਂ ਕਾਲਸ ਆ ਤੇ ਗੱਲਾਂ ਵੀ ਬਹੁਤ ਖੂਬਸੂਰਤ ਆ, ਪਰ ਟੀਚਰ ਸਾਹਿਬਾਨ ਬਹੁਤ ਆ ਗਏ, ਬੱਚੇ ਨਹੀਂ ਆਏ, ਵੀ ਤੁਸੀਂ ਕੁਛ ਨਹੀਂ ਲਿਖ ਕੇ ਆਏ ਕਦੀ, ਕਿ ਸਾਰੇ ਜਿਹੜੇ ਕੈਨੇਡਾ ਆਏ ਉਹ ਸਿਆਣੇ ਹੀ ਆ। ਗੁਮਨਾਮ, ਤੂੰ ਵਾਕਈ ਪੱਕੀ ਗੱਲ ਆ, ਚੁੱਪ ਚੁੱਪ ਬੈਠਾ, ਕਦੀ ਕੁਛ ਨਹੀਂ ਲਿਖਿਆ?
1: ਨਹੀਂ, ਮੈਂ ਆਪ ਤਾਂ ਨਹੀਂ ਕਦੇ ਕੁਛ ਲਿਖਿਆ, ਕਿਉਂਕਿ ਮੈਂ ਖਾਲੀ ਛੱਡਿਆ ਹੁੰਦਾ ਸੀ।
0: ਤੂੰ ਸ਼ਹਿਰ ਬੱਚਾ ਹੋਏਗਾ?
1: ਹਾਂਜੀ, ਮੈਂ ਹੋ ਚੁੱਕਿਆ ਫੇਲ ਜੀ ਇੱਕ ਵਾਰ ਇਸੇ ਕਰਕੇ।
0: ਅੱਛਾ, ਫੇਲ ਹੋਏ? ਮੈਂ ਕਿਹਾ ਸ਼ਹਿਰ ਬੱਚਾ ਹੋਏ, ਕਹਿੰਦਾ ਹਾਂਜੀ।
1: ਨਹੀਂ,
0: ਓਕੇ। ਸੋ 905-673-33-37 ਇੱਕ ਕਾਲ ਲਵਾਂਗੇ, ਉਸ ਤੋਂ ਬਾਅਦ ਬਾਕੀਆਂ ਤੋਂ ਮਾਫ਼ੀ, ਅਤੇ ਫਿਰ ਆਪਾਂ ਅਗਲੀ ਕਾਲ ਵੱਲ ਚੱਲਦੇ ਹਾਂ। ਜੀ ਸਰ, ਸਤਿ ਸ਼੍ਰੀ ਅਕਾਲ, 1695 ਤੁਸੀਂ ਆਉਂਦੇ ਹੋ।
10: ਹੈਲੋ
0: ਜੀ ਸਰ, 1695 ਤੁਸੀਂ ਆਉਂਦੇ ਹੋ ਜੀ।
10: ਹਾਂਜੀ ਵੀਰ ਜੀ, ਕੀ ਹਾਲ ਜੇ
0: ਜੀ? ਬੜਾ ਸ਼ੁਕਰ ਅੱਲਾ ਦਾ ਜੀ, ਤੁਸੀਂ ਸੁਣਾਓ, ਠੀਕ ਜੋ?
10: ਜੀ ਮੈਂ ਵੀ ਗੱਲਾਂ ਦੋ ਕਰਦਾ ਕਿ ਇੱਕ ਤੇ ਨਾ ਮੇਰਾ ਭਰਾ ਜਿਸ ਵੱਡਾ ਸੀ ਮੇਰੇ ਤੋਂ ਇੱਕ ਕਲਾਸ

0: ਆਪਾਂ ਕੱਲ ਨੂੰ ਗੱਲ ਕਰ ਸਕਦੇ ਹਾਂ, ਕਿਉਂਕਿ ਦਾਦੀਆਂ ਨਾਨੀਆਂ ਨਾਨੇ ਬੜਾ ਮਾਰਦੇ ਹੁੰਦੇ ਸੀਗੇ
1: ਬੜੇ ਬੜੇ. ਤੇ ਦੂਸਰੀ ਗੱਲ ਇਹ ਕਿ ਵੀ ਸਰ ਸਲੀਮ ਸਾਹਿਬ ਆਏ ਨਾ
0: ਜੀ,
1: ਮੈਂ ਮੁਲਤਾਨ ਤੋਂ ਬਿਲੋਂਗ ਕਰਦਾ, ਮੇਰੇ ਵੀ ਜਿਹੜੇ ਹੈਡ ਮਾਸਟਰ ਸੀ ਹਾਈ ਸਕੂਲ ਦੇ ਉਹਨਾਂ ਦਾ ਨਾਂ ਸਲੀਮ ਸਾਹਿਬ ਹੀ ਸੀ. ਉਹਨਾਂ ਦੇ ਜਿਹੜੇ ਉਸਤਾਦ ਸੀ ਨਾ ਉਹ ਰਿਟਾਇਰ ਹੋ ਗਏ ਸੀ, ਤੇ ਆਨਰੀ ਤੌਰ ਤੇ ਨਾ ਉਹਨਾਂ ਨੂੰ ਛੱਟੀ ਜਮਾਤ ਦਾ ਸੋਸ਼ਲ ਸਟੱਡੀ ਜਿਹਨੂੰ ਮਾਸਟਰ ਰੂਮ ਅਸੀਂ ਕਹਿੰਦੇ ਉਰਦੂ ਚ, ਉਹਦਾ ਚਾਰਜ ਦੇ ਤਾ ਕਿ ਤੁਸੀਂ ਪੜ੍ਹਾ ਦਿਆ ਕਰੋ. ਉਹ ਵਿਚਾਰਾ ਬਜ਼ੁਰਗ ਹੈਗਾ ਸੀ, ਹੁਣ ਉਹਨੇ ਪੇਪਰ ਪਤਾ ਕੀ ਚੈੱਕ ਕਰਨਾ, ਉਹਨੇ ਪੇਪਰ ਚੈੱਕ ਨੀ ਕਰਨਾ, ਉਹਨੇ ਇੱਕ ਗੇਟ ਦੇ 5 ਨੰਬਰ ਰੱਖੇ ਸੀ.
0: ਮੈਂ ਸਮਝਿਆ ਨੀ ਜੀ.
1: ਇੱਕ ਗੇਟ ਹੁੰਦੀ ਨਾ
0: ਜੀ
1: ਹੱਥ, ਸਮਝ ਲੋ ਕਿ 5-6 ਇੰਚ ਦੀ ਇੱਕ ਗੇਟ ਹੁੰਦੀ ਆ ਜਿਹੜੀ ਜਿਹਨੂੰ ਹਥੇਲੀ ਕਹਿੰਦੇ ਪਾਮ ਪਾਮ
0: ਜੀ ਜੀ ਬਿਲਕੁਲ.
1: ਤੇ ਉਹ 50 ਨੰਬਰ ਦਾ ਪੇਪਰ ਹੁੰਦਾ ਸੀ, ਤੇ ਇੱਕ ਮੁੰਡੇ ਦੇ ਨਾ ਉਹਨੇ ਗਿੱਠਾਂ ਮਿਣੀਆਂ ਤੇ ਉਹ ਹੋ ਗਈਆਂ 13-13-5-65. ਉਹ 65-50 ਹੋ ਗਏ ਉਹਦੇ ਨੰਬਰ ਤੇ. ਉਹ ਜਦੋਂ ਹੈਡ ਮਾਸਟਰ ਕੋ ਗਿਆ ਉਹਨੇ ਕਿਹਾ ਠੀਕ ਆ ਤੁਹਾਨੂੰ ਆਨਰੀ ਰੱਖਿਆ, ਲੇਕਿਨ ਵੇਖੋ ਤਾਂ ਸਹੀ ਕਿ ਉੱਤੇ 65 ਨੰਬਰ ਆ ਤੇ ਥੱਲੇ 50 ਵਾ.
0: ਬਿਲਕੁਲ, ਇਹ ਵੀ ਬਿਲਕੁਲ ਜੀ. ਸੋ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ. 905-673-3337 905-673-3337. ਸੋ ਗੱਲਾਂ ਬਾਤਾਂ ਤਾਂ ਮੈਨੂੰ ਲੱਗਦਾ ਕਿ ਆਪਾਂ ਜਿੰਨੀਆਂ ਮਰਜ਼ੀ ਕਰੀਏ ਆਪਣੀਆਂ ਮੁੱਕਣੀਆਂ ਨਹੀਂ ਹੈ. ਸੋ ਸੁਨੇਹੇ ਦੇ ਦਈਏ, ਸਭ ਤੋਂ ਪਹਿਲਾਂ ਤੁਹਾਨੂੰ ਫੈਸ਼ਨ ਆਈ ਕਿਊ ਦਾ ਨੰਬਰ ਦਿੰਦੇ ਹਾਂ. ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦੀ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ. ਫੈਸ਼ਨ ਆਈ ਕਿਊ ਜ਼ਰੂਰ ਇੱਕ ਗੇੜਾ ਲਾ ਕੇ ਆਇਓ. ਰੇਡੀਓ ਉਡਾਨ ਦਾ ਰੈਫਰ ਦਿਓ, $100 ਦੀ ਸ਼ੋਪਿੰਗ ਅਤੇ ਪਿਆਰਾ ਜਿਹਾ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ. ਫੈਸ਼ਨ ਆਈ ਕਿਊ 905-453-2225. ਨਾਲ ਦੀ ਨਾਲ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਜ਼ਰੂਰ ਕਾਲ ਕਰ ਲਿਓ. ਜੇ ਘਰ ਦੇ ਵਿੱਚ ਪੇਂਟ ਕਰਵਾਉਣਾ, ਤੁਸੀਂ ਬੇਸਮੈਂਟ ਨੂੰ ਪੇਂਟ ਕਰਾਉਣਾ, ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਾਉਣਾ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ BDS ਹੋਮ ਪੇਂਟਿੰਗ 905-965-6311 905-965-6311 BDS ਹੋਮ ਪੇਂਟਿੰਗ. ਨਾਲ ਦੀ ਨਾਲ ਗ੍ਰੈਂਡ ਹੋਮ ਫਰਨੀਚਰ 647-262-00-00. ਗੁਮਨਾਮ, ਬੱਚੇ ਬਹੁਤ ਘੱਟ ਆਏ ਆ, ਬੱਚਿਆਂ ਨੇ ਕਿਹੜੀਆਂ ਕਿਹੜੀਆਂ ਸ਼ਰਾਰਤਾਂ ਕੀਤੀਆਂ, ਬੱਚਿਆਂ ਨੇ ਕਿਹੜਾ ਕਿਹੜਾ ਕੀ ਕੁਛ ਲਿਖ ਕੇ ਆਏ ਆ, ਕੀ ਕੁਛ ਬਣਾ ਕੇ ਆਏ ਆ? ਟੀਚਰ ਸਾਹਿਬਾਨ ਤਾਂ ਆ ਗਏ ਪਰ ਬੱਚੇ ਨਹੀਂ ਆਏ.
2: ਕੋਈ ਨਹੀਂ, ਬੱਚਿਆਂ ਨੂੰ ਹੁਣ ਵੇਟ ਕਰਦੇ ਆ, ਹੋ ਸਕਦਾ ਬੱਚੇ ਥੋੜੇ ਬਿਜ਼ੀ ਹੋਣ ਕਿਉਂਕਿ ਬਿਜ਼ੀ ਲਾਈਫ ਆ ਕੈਨੇਡਾ ਦੀ.
0: ਬੱਚੇ ਦੱਸਣਾ ਵੀ ਨਹੀਂ ਚਾਹੁੰਦੇ ਹੋਣੇ ਵੀ ਅਸੀਂ ਕੀ ਕੁਛ ਲਿਖਿਆ,
2: ਕਿਉਂਕਿ ਇਹ ਜ਼ਰੂਰ ਹੋ ਸਕਦਾ ਜੀ, ਕਿਉਂਕਿ ਹੋ ਸਕਦਾ ਉਹ ਸ਼ਰਮਿੰਦਾ ਹੋਣ ਜਾਂ ਯਾਦ ਕਰ ਰਹੇ ਹੋਣ ਕਿਸੇ ਤੇ ਆਪਣੇ ਆਪ 'ਚ ਹੀ ਹੱਸ ਰਹੇ ਹੋਣ.
0: ਅੱਛਾ, ਪਰ ਆਹ ਗੱਲ ਭਾਜੀ ਹੋਣਾ ਨੇ ਬੜੀ ਵਧੀਆ ਕਹੀ ਆ ਕਿ ਦਾਦੀਆਂ ਨਾਨੀਆਂ ਬਿਮਾਰ ਬਹੁਤ ਕਰਦੇ ਸੀ.
2: ਹਾਂਜੀ,
0: ਬਿਮਾਰ ਤਾਂ ਨੋਰਮਲ ਆ ਤੇ ਕਈ ਤਾਂ ਭੜੋਕੀ ਦਿੰਦੇ ਸੀਗੇ ਮਾਰੀ ਗਈ ਆ
2: ਇੱਦਾਂ ਦੇ ਜੀ.
0: ਫਿਰ ਉਹ ਆ ਨਾ, ਫਿਰ ਦੋ ਤਿੰਨ ਈਵੈਂਟ ਛੁੱਟੀਆਂ ਤਿੰਨ ਬਣ ਜਾਂਦੀਆਂ ਸੀਗੀਆਂ. ਇੱਕ ਤਾਂ ਜਿੱਦਣ ਦਾਦੀ ਹੋਣੀ ਚਲੇ ਗਏ, ਦਾਦੀ ਹੋਣਾ ਦਾ ਸੰਸਕਾਰ, ਦਾਦੀ ਹੋਣਾ ਦਾ ਭੋਗ, ਤਾਂ ਫਿਰ ਬੰਡਲ ਪੈਕੇਜ ਛੁੱਟੀਆਂ ਦਾ ਹੋ ਜਾਂਦਾ ਸੀਗਾ.
2: ਮੈਂ ਜੀ ਇਸ ਚੀਜ਼ ਨਾਲ ਰੋਜ਼ ਸਵੇਰੇ ਇਹ ਚੀਜ਼ ਯਾਦ ਕਰਦਾ ਨਾ, ਜਦੋਂ ਕਈ ਵਾਰ ਸਵੇਰੇ ਉੱਠਣ ਦਾ ਮਨ ਨਹੀਂ ਹੁੰਦਾ ਤੇ ਕੰਮ ਤੇ ਜਾਣ ਦਾ ਦਿਲ ਨਹੀਂ ਹੁੰਦਾ, ਤਾਂ ਮੈਂ ਸੋਚਦਾ ਹੁੰਦਾ ਵੀ ਕਾਸ਼ ਇਹ ਇੰਡੀਆ ਵਾਂਗੂ ਹੁੰਦਾ ਕਿ ਆਪਾਂ ਜਦੋਂ ਬਹਾਨਾ ਲਾ ਕੇ ਛੁੱਟੀ ਕਰ ਲੈਂਦੇ ਸੀ
0: ਜੀ. ਸੋ ਦਾਦੀਆਂ ਨਾਨੀ ਤਾਂ ਪੱਕਾ ਚੜਾਈਆਂ ਹੋਣੀਆਂ, ਹੁਣ ਮੰਨਣ ਨਾ ਮੰਨਣ 905-673-3337 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ. ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ. 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ. 905-805-3000 2915 ਅਰਜੰਟੀਆ ਰੋਡ, ਮਿਸੀਸਾਗਾ. ਡ੍ਰੀਮ ਹੋਮ ਅਪਲਾਈਂਸਿਸ.

0: Josh Meats Corner at 647-539-4499.
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ

ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।

0: ਉਡਾਣ ਪ੍ਰਭ ਸੰਧੂ ਦੇ ਨਾਲ ਆਪਣਾ ਬਿਜ਼ਨਸ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਉਣ ਲਈ ਕਾਲ 4378700001।
1: ਨੌ ਸੌ ਪੰਜ 673 3337 905-673-3337 ਸਾਡੇ ਨਾਲ ਸਟੂਡੀਓ 'ਚ ਰਸ਼ਮੀਤ ਜੀ ਜੁੜ ਚੁੱਕੇ ਨੇ, ਗੁਰਜੀਤ ਜੀ ਵੀ ਲਾਈਨ 'ਤੇ ਪਹੁੰਚ ਚੁੱਕੇ ਨੇ। ਸੋ ਗੱਲਬਾਤ ਕਰਾਂਗੇ 905-673-3337। ਸਭ ਤੋਂ ਪਹਿਲਾਂ ਚੱਲਦੇ ਆਪਾਂ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਹੋਣਾ ਵੱਲ। ਸੋ ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
2: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
1: ਵੈਰੀ ਗੁੱਡ ਈਵਨਿੰਗ ਜੀ। ਰਸ਼ਮੀਤ ਜੀ, ਅੱਜ ਵੈਸੇ ਤੁਸੀਂ ਤਾਂ ਖੈਰ ਸ਼ਹਿਰਾਂ ਵਾਲੇ, ਤੁਹਾਡੇ ਕੰਮ ਦਾ ਟੋਪਿਕ ਹੈ ਨਹੀਂ ਆ। ਸੋ ਵੈਸੇ ਮੈਂ ਦੱਸ ਦਿੰਦਾ ਹਾਂ, ਤੁਸੀਂ ਸੁਣਿਆ ਹੋਣਾ ਕਿ ਵੈਸੇ ਤੁਸੀਂ ਕਾਨਵੈਂਟ ਸਕੂਲਾਂ 'ਚ ਪੜ੍ਹੇ ਆ, ਤੁਹਾਡੇ ਤਾਂ ਬਿਲਕੁਲ ਹੀ ਨਹੀਂ ਹੋਣਾ ਗਾ। ਅੱਛਾ, ਤੁਸੀਂ ਕਹੋਗੇ ਪ੍ਰਭ ਜੀ ਵੀ ਕਿੱਦਾਂ ਦੀਆਂ ਗੱਲਾਂ ਲੈ ਕੇ ਬਹਿ ਜਾਂਦੇ ਆ। ਸੋ ਪਰ ਅੱਜ ਦਾ ਵਿਸ਼ਾ ਪਤਾ ਕੀ ਸੀ ਸਾਡਾ? ਬਹੁਤ ਸਾਰੇ ਨਾ ਬੱਚੇ ਨਲਾਇਕ ਹੁੰਦੇ ਸੀ ਮੇਰੇ ਵਰਗੇ, ਅਤੇ ਜਦੋਂ ਪੇਪਰ ਹੋਣੇ ਉਸ ਟਾਈਮ ਐਗਜ਼ਾਮਸ ਹੁੰਦੇ ਸੀ ਦੋ ਤਿੰਨ ਟਾਈਮ। ਇੱਕ ਵਾਰੀ ਕੱਚੇ ਪੇਪਰ ਹੁੰਦੇ ਹੁੰਦੇ ਸੀ, ਫਿਰ ਉਸ ਤੋਂ ਬਾਅਦ ਪੱਕੇ ਹੁੰਦੇ ਸੀਗੇ। ਕੱਚਿਆਂ ਪੇਪਰਾਂ ਦੇ ਵਿੱਚ ਜਾਂ ਪੱਕਿਆਂ ਦੇ ਵਿੱਚ ਨਾ ਜਦੋਂ ਫਿਰ ਜਿਹੜੇ ਨਲਾਇਕ ਬੱਚੇ ਹੁੰਦੇ ਸੀਗੇ, ਜਿਹਨਾਂ ਨੂੰ ਕੁਛ ਨਹੀਂ, ਉਹ ਤਰਲੇ ਮਿੰਨਤਾਂ ਲਿਖ ਕੇ ਆਉਂਦੇ ਹੁੰਦੇ ਸੀ ਐਗਜ਼ਾਮ ਦੇ ਵਿੱਚ ਵੀ ਪਲੀਜ਼ ਮੇਰੀ ਮਾਂ ਬਿਮਾਰ ਆ, ਮੈਂ ਗਰੀਬ ਹਾਂ, ਮੈਨੂੰ ਪਾਸ ਕਰ ਦਿਓ। ਸੋ ਨਾ ਇੱਦਾਂ ਦੇ ਬਹੁਤ ਕੁਛ। ਅੱਛਾ, ਕਈ ਤਾਂ ਉੱਥੇ ਹੱਥ ਹੁੱਥ ਜੋੜ ਕੇ ਉਹ ਡਰਾਇੰਗ ਵੀ ਬਣਾ, ਫੋਟੋ ਵੀ ਬਣਾ ਆਉਂਦੇ ਸੀਗੇ, ਕਈ ਗੀਤ ਗੂਤ ਲਿਖ ਆਉਂਦੇ ਸੀ ਵਿੱਚ। ਸੋ ਅੱਜ ਬੱਚੇ ਤਾਂ ਨਹੀਂ ਆਏ ਉਹ, ਪਰ ਟੀਚਰ ਆ ਗਏ, ਟੀਚਰ ਸਾਹਿਬਾਨ ਆ ਗਏ। ਉਹ ਦੱਸਦੇ ਵੀ ਕਈਆਂ ਨੇ ਆਹ ਲਿਖਿਆ ਸੀ, ਉਹ ਲਿਖਿਆ ਸੀ। ਅੱਛਾ, ਇੱਕ ਟੀਚਰ ਸਾਹਿਬਾਨ ਆਏ, ਉਹ ਕਹਿੰਦੇ ਵੀ ਇੱਕ ਕੁੜੀ ਨੇ ਲਿਖਿਆ ਕਿ ਜੇ ਭਾਈ ਤੂੰ, ਆਈ ਥਿੰਕ ਮੰਗਣੀ ਟੁੱਟ ਗਈ ਕਹਿੰਦੇ ਸੀ, ਉਹ ਕਹਿੰਦੇ ਕਿ ਜੇ ਮੈਂ ਫੇਲ ਹੋ ਗਈ ਤਾਂ ਮੇਰੀ ਮੰਗਣੀ ਟੁੱਟ ਜਾਣੀ ਹੈ, ਤਾਂ ਪਲੀਜ਼ ਮੈਨੂੰ ਪਾਸ ਕਰ ਦਿਓ। ਅਤੇ ਉਹ ਟੀਚਰ ਸਾਹਿਬਾਨ ਹੁਣੇ ਕਾਲ ਕੱਟ ਕੇ ਗਏ, ਉਹ ਕਹਿੰਦੇ ਕਿ ਮੈਂ ਫਿਰ ਉਹਨੂੰ 6 ਨੰਬਰ ਕੱਟਦੇ ਸੀ ਅਤੇ ਮੈਂ ਪਾਸ ਕਰਤਾ। ਸੋ ਕਈ ਵਾਰੀ ਤੁੱਕਾ ਚੱਲ ਵੀ ਜਾਂਦਾ। ਸੋ ਤੁਹਾਡੇ ਨਾਲ ਕਦੀ ਐਸਾ ਹੋਇਆ? ਮੈਂ ਫੇਲ ਹੋ ਗਿਆ ਸੀ। ਹਾਂਜੀ,
2: ਬ੍ਰੈਗ ਨੀ ਕਰ ਰਹੀ ਬਟ ਦੱਸ ਰਹੀ ਹਾਂ, ਮੈਂ ਨਾ ਟੌਪਰ ਰਹੀ ਹਾਂ,
1: ਮੈਂ ਕਦੀ ਇਹੋ ਜਿਹੀ ਚਿੱਠੀਆਂ ਲਿਖੀਆਂ ਨੀ। ਅਸੀਂ ਮੰਨ ਸਕਦੇ ਹਾਂ, ਟੌਪਿਕ ਤੁਹਾਡੇ ਕੰਮ ਦਾ
2: ਨਹੀਂ, ਬਟ ਮੈਂ ਅੱਗੇ ਦੱਸਣ ਲੱਗੀ ਹਾਂ। ਉਸ ਤੋਂ ਬਾਅਦ ਮੈਂ ਜਦੋਂ ਆਪਣੀ ਪੜ੍ਹਾਈ ਖਤਮ ਕੀਤੀ, ਮੈਂ ਐਕਚੁਅਲੀ ਕੀਤੀ ਡਬਲ ਮਾਸਟਰ ਐਮ ਐਸ ਸੀ ਐਮ ਐਡ, ਤੇ ਐਮ ਐਡ ਕਰਕੇ ਮੈਂ 5 ਸਾਲ ਇੰਡੀਆ ਪੜ੍ਹਾਇਆ
1: ਜੀ।
2: ਇੱਥੇ ਆ ਕੇ ਫਿਰ ਮੈਂ ਪਬਲਿਕ ਸਕੂਲ ਚ ਪੜ੍ਹਾਇਆ 2 ਸਾਲ ਬਿਫੋਰ ਆਈ ਸਟਾਰਟਡ ਡੂਇੰਗ ਮੋਰਗੇਜਸ। ਮਤਲਬ ਮੇਰੀ ਟੀਚਿੰਗ ਕਰੀਅਰ ਵਿੱਚ ਵੀ ਨੀ ਇਹੋ ਜਿਹੀ ਚਿੱਠੀ ਆਈ ਹੈਗੀ। ਹੁਣ ਤੱਕ ਮੈਂ ਦੱਸਣਾ ਚਾਹ ਰਹੀ ਹਾਂ ਕਿ ਮੈਂ ਬਹੁਤ ਪੜ੍ਹਾਇਆ ਵੀ ਹੈ, ਬਟ ਫਨੀ ਮੂਵੀਜ਼ 'ਚ ਦੇਖਿਆ ਹੋਇਆ ਮੈਂ ਤੇ ਐਕਚੁਅਲੀ।
1: ਫਿਰ ਤੁਸੀਂ ਪੜ੍ਹੇ ਲਿਖੇ ਬਾਲੇ ਸ਼ਹਿਰੀ ਬੱਚਿਆਂ ਨੂੰ ਪੜ੍ਹਾਇਆ ਹੋਣਾ?
2: ਹਾਂ, ਸ਼ਹਿਰੀ ਚੰਡੀਗੜ੍ਹ ਹੀ ਪੜ੍ਹਾਇਆ, ਤੇ ਇੱਥੇ ਆ ਕੇ ਅਸੀਂ, ਮੈਂ ਯੋਰਕ ਬੋਰਡ ਨਾਲ ਟੀਚਰ ਰਹੀ ਹੈਗੀ ਹਾਂ, ਹੁਣ ਐਮ ਪੀ ਸੀ ਨਾਲ ਟੀਚਰ ਹੈਗੀ ਹਾਂ, ਬਟ ਹੁਣੇ ਤੱਕ ਆਈ ਨੀ ਇਹੋ ਜਿਹੀ ਸਿਚੁਏਸ਼ਨ।
1: ਫਿਰ ਤੁਸੀਂ ਸਾਡੀਆਂ ਭੈਣ ਜੀਆਂ ਵਰਗੇ ਨੀ ਨਾ, ਕਿ ਸਾਡੀਆਂ ਭੈਣ ਤੁਸੀਂ ਫਿਰ ਚੰਡੀਗੜ੍ਹ ਦਾ ਸਿਸਟਮ ਰਹੇ ਹੋ, ਸਾਡੀਆਂ ਭੈਣ ਜੀ ਨੇ ਨਾਲੇ ਤਾਂ ਸਵੈਟਰ ਬੁਣਨੇ, ਨਾਲੇ ਸਾਡੇ ਘਰਾਂ 'ਚੋਂ ਚਾਹ ਮੰਗਾਉਣੀ, ਨਾਲੇ ਫਿਰ ਤਰਲੇ ਤੁਰਲੇ ਸਾਡੇ ਸੁਣ ਲੈਂਦੀਆਂ ਸੀ ਵਿਚਾਰੀਆਂ। ਹੁਣ ਤੁਸੀਂ ਚੰਡੀਗੜ੍ਹ ਤਾਂ ਕਿੱਥੇ, ਬਹੁਤ ਸਾਡੀਆਂ ਹਵਾਵਾਂ ਫਜਾਵਾਂ ਤੋਂ ਦੂਰ ਪੜ੍ਹੇ ਹੋ, ਅਤੇ ਸਾਡੀਆਂ ਭਾਵਨਾਵਾਂ ਤੁਸੀਂ ਨਹੀਂ ਸਮਝ ਸਕਦੇ ਜੀ। ਇੱਕ ਨਾ ਕਾਲ ਬੜੇ ਲੰਬੇ ਸਮੇਂ ਤੋਂ ਆ ਰਹੀ ਆ, ਬਹੁਤ ਸਾਰੀਆਂ ਕਾਲਸ ਨੇ, ਤੇ ਇੱਕ ਕਾਲ ਲਵਾਂਗੇ ਫਿਰ ਆਪਾਂ ਮੋਰਗੇ ਦੇ ਵਿਸ਼ੇ ਤੇ ਗੱਲਬਾਤ ਕਰਾਂਗੇ। ਜੀ ਅਬਿਦ ਅਲੀ ਜੀ, ਤੁਸੀਂ ਓਨਰ ਜੀ? ਚਲੋ ਐਨੀਵੇ, ਅਲੀ ਸਾਹਿਬ ਤੁਸੀਂ ਚਲੇ ਗਏ, ਸ਼ਰਮਾ ਗਏ ਲੱਗਦਾ, ਟੀਚਰ ਸਾਹਿਬਾਨ ਸਾਡੇ ਨਾਲ ਲਾਈਨ ਤੇ ਨੇ। ਸੋ ਰਸ਼ਮੀਤ ਜੀ, ਮੋਰਗੇ ਦਾ ਵਿਸ਼ਾ
2: ਰੱਖਾਂਗੇ ਜੀ, ਮੋਰਗੇ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ, ਡੈਟ ਕੰਸੋਲੀਡੇਸ਼ਨ ਕਰਨਾ ਹੈ, ਘਰ ਚੋਂ ਇਕੁਇਟੀ ਕੱਢਣੀ ਹੈਗੀ ਹੈ, ਨਵਾਂ ਘਰ ਬਾਏ ਕਰ ਰਹੇ ਹੋ, ਫਸਟ ਟਾਈਮ ਹੋਮ ਬਾਏਰ ਹੈਗੇ ਹੋ, ਇਨਵੈਸਟਮੈਂਟ ਪ੍ਰੋਪਰਟੀ ਰਿਨਿਊਅਲ ਆ ਗਿਆ, ਕਿਸੇ ਵੀ ਤਰ੍ਹਾਂ ਦੀ ਮੋਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈਗਾ ਤੁਹਾਡਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੈਗੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ, ਤੁਹਾਨੂੰ ਤਰਲੇ ਪਾਣ
1: ਨਹੀਂ, ਬਿਲਕੁਲ ਜੀ। ਤੁਸੀਂ ਮੋਰਗੇਜ ਦੇ ਕਿਸੇ ਵੀ ਵਿਸ਼ੇ 'ਤੇ ਕੋਈ ਗੱਲਬਾਤ ਕਰਨੀ ਆ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਟ, ਜਾਂ ਤੁਸੀਂ ਘਰ ਲੈਣ ਬਾਰੇ ਸੋਚ ਰਹੇ ਸੀ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਸਭ ਤੋਂ ਪਹਿਲਾ ਸਟੈਪ ਕੀ ਆ, ਤੁਸੀਂ ਵਨ ਕਾਲ ਅਵੇ ਰਸ਼ਮੀਤ ਜੀ ਹੁਣਾਂ ਨਾਲ ਗੱਲਬਾਤ ਕਰ ਲੈਣੀ ਹੈ, ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੋਰਗੇ ਦੇ। ਸਭ ਤੋਂ ਬੈਸਟ ਗੱਲ ਆ ਕਿ ਤੁਸੀਂ ਮੇਰਾ ਨੰਬਰ ਨਹੀਂ ਸਮਝ ਆਇਆ, 647-539-4499 6475394499 ਜੇ ਨਹੀਂ ਸਮਝ ਆਇਆ ਤਾਂ ਗੂਗਲ ਕਰਨਾ RASHMEET ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਅਤੇ ਉੱਥੇ ਰਸ਼ਮੀਤ ਜੀ ਸਾਡੇ ਮਿਲ ਜਾਣਗੇ, ਸਾਰੇ ਸਵਾਲਾਂ ਦਾ ਜਵਾਬ ਤੁਹਾਡਾ ਦੇ ਦੇਣਗੇ, ਤੁਹਾਡੇ ਸਾਰੇ ਮਸਲਿਆਂ ਦਾ ਹੱਲ ਵੀ ਕਰ ਦੇਣਗੇ ਜੇ ਟਾਈਮ ਨਾਲ ਪਹੁੰਚੋਗੇ ਤਾਂ। ਸੋ ਬਹੁਤ ਸ਼ੁਕਰੀਆ ਰਸ਼ਮੀਤ ਜੀ, ਥੈਂਕ ਯੂ ਸੋ ਮਚ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਆਪਣੀਆਂ, 905-673-3337। ਸਾਡੇ ਨਾਲ ਗੁਰਜੀਤ ਜੀ ਵੀ ਜੁੜੇ ਹੋਏ ਨੇ, ਗੁਰਜੀਤ ਜੀ ਨਾਲ ਵੀ ਗੱਲਬਾਤ ਕਰਾਂਗੇ, ਸ਼ਾਇਦ ਮੇ ਵੀ ਸਾਡੇ ਜਿਹੜੇ ਸਵਾਲ ਦਾ ਹੱਲ ਆ ਉਹ ਗੁਰਜੀਤ ਜੀ ਕਰ ਦੇਣ। ਗੁਰਜੀਤ ਜੀ ਕਿਸੇ ਆਪਾਂ ਨੂੰ ਰਸਤੇ ਜ਼ਰੂਰ ਪਾਉਣਗੇ, ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਦੋ ਕੁ ਬੋਲ ਸੁਣ ਲਈਏ। ਸੋ 905-673-3337, 1 ਕਿਲੋਮੀਟਰ ਦੇ ਵਿੱਚ ਗੱਡੀ ਕਿੰਨੇ ਕਿਲੋਮੀਟਰ ਚੱਲਦੀ ਹੈ ਭਾਈ ਗੁਮਨਾਮ ਸਿੰਘ?

0: ਸੋ ਆਰਨੇਤ ਬਹੁਤ ਜਲਦੀ ਟੋਰਾਂਟੋ ਲੈ ਕੇ ਆ ਰਹੇ ਹਾਂ ਤੁਹਾਡੀ ਕਚਹਿਰੀ ਦੇ ਵਿੱਚ। ਬਹੁਤ ਹੀ ਅਦਬ ਵਾਲਾ, ਬਹੁਤ ਹੀ ਸੁਰੀਲਾ ਅਤੇ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ, ਅਤੇ ਬੜੀ ਜਲਦੀ ਟੋਰਾਂਟੋ ਲੈ ਕੇ ਆ ਰਹੇ ਹਾਂ। ਸੋ ਹੋ ਜਾਓ ਰੈਡੀ, ਫਿਰ ਆਪਾਂ ਅਕਤੂਬਰ ਦੇ ਵਿੱਚ ਇਹਦਾ ਸ਼ੋਅ ਲੈ ਕੇ ਆ ਰਹੇ ਹਾਂ। ਸੋ ਆਰਨੇਤ ਆ ਰਹੇ ਨੇ ਕੈਨੇਡਾ ਦੀ ਧਰਤੀ 'ਤੇ ਟੂਰ ਲੈ ਕੇ, ਸੋ ਆਪਾਂ ਟੋਰਾਂਟੋ ਇੱਥੇ ਰੌਣਕਾਂ ਲਵਾਵਾਂਗੇ। ਸੋ ਗੁਰਜੀਤ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਇੱਕ ਕਾਲ ਲੈਂਦੇ ਹਾਂ ਹੀਰਾ ਸਿੰਘ ਉਹਨਾਂ ਦੇ, ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਇੰਸ਼ੋਰੈਂਸ ਦੇ ਬਾਬਤ ਵਿਸ਼ਿਆਂ 'ਤੇ ਗੱਲਬਾਤ ਕਰਾਂਗੇ। ਜੀ ਹੀਰਾ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਜੀ।
1: ਹਾਂਜੀ ਵੀਰ ਜੀ, ਤੁਸੀਂ ਜਿਹੜੀ ਗੱਲ ਕਰ ਰਹੇ ਸੀ ਨਾ ਜੀ ਪਹਿਲਾਂ,
0: ਜੀ
1: ਹਾਂਜੀ, ਇਹ ਮੇਰੇ ਨਾਲ ਹੋਇਆ ਜਿੱਦਾਂ ਮੈਂ ਬਹੁਤ ਘੱਟ ਪੜ੍ਹਦਾ ਹੁੰਦਾ ਸੀ
0: ਜੀ,
1: ਹੁਣ ਮੈਂ 53 ਇਅਰ ਤੇ ਹੋ ਗਿਆ ਜੀ।
0: ਜੀ
1: ਤਾਂ ਮੇਰਾ, ਮੈਨੂੰ ਪਤਾ ਕਿ ਮੈਨੂੰ ਮੇਰਾ ਸਮਾਜਿਕ ਸਿੱਖਿਆ ਦਾ ਸੀ ਉਦੋਂ ਪੇਪਰ, ਤੇ ਸਾਡੀ ਟੋਲੀ ਸੀ ਇੱਕ ਨਾਲ ਲੈ ਕੇ ਮੁੰਡਿਆਂ ਦੀ
0: ਜੀ,
1: ਮੈਨੂੰ ਕੁਛ ਨੀ ਸਮਝਦਾ, ਮੈਂ ਪਹਿਲਾਂ ਸਾਰੇ ਜਿਹੜੇ ਕੁਸ਼ਚਨ ਸੀ ਸਾਰੇ ਪੇਪਰ ਤੇ ਤਾਰੇ ਜੀ, ਉਹ ਜਿਵੇਂ ਸੀਟ ਖਾਲੀ ਕੀ ਦੇ ਕੇ ਆਣੀ ਚੱਲ ਕੁਛ।
0: ਅੱਛਾ, ਤੁਸੀਂ ਕੁਐਸਚਨ ਪੇਪਰ ਹੀ ਕਾਪੀ ਕਰਦਾ? ਇਹ ਤਾਂ ਮੈਂ ਵੀ ਕੀਤਾ ਸੀ ਮੈਨੂੰ ਲੱਗਦਾ। ਚਲੋ, ਇਹ
1: ਉਸ ਤੋਂ ਬਾਅਦ ਮੈਂ ਕੁਛ ਮਕੀਲੇ ਦਾ ਗੀਤ ਲਿਖਤਾ ਸਾਰਾ।
0: ਇਹ ਤੁਸੀਂ ਧੱਕਾ ਕਰ ਗਏ, ਤੁਸੀਂ ਤਾਂ ਨਹੀਂ ਕਿਤੇ ਆਏ ਸੀ ਭਾਜੀ, ਉਹ ਕਹਿੰਦੇ ਕਿ ਕਿਸੇ ਨੇ ਗਾਣਾ ਲਿਖਤਾ ਸੀ ਇੱਕ ਨੌਨ ਵਿੱਚ, ਇੱਕ ਟੀਚਰ ਸਾਹਿਬਾਨ ਆਏ ਸੀ ਉਹਨੇ, ਉਹ ਕਹਿੰਦੇ ਇੱਕ ਬੱਚੇ ਨੇ ਗਾਣਾ ਹੀ ਲਿਖਤਾ ਸੀ ਪੂਰਾ।
1: ਬਹੁਤ
0: ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
1: ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਗੱਲ
0: ਜੀ,
1: ਮੈਨੂੰ ਸਰ ਨੇ 10 ਨੰਬਰ ਦੇ ਤੇ ਜੀ।
0: ਅੱਛਾ, ਉਸ ਚੀਜ਼ ਦੇ?
1: ਹਾਂਜੀ, ਉਹਨਾਂ ਨੇ ਉੱਪਰੋਂ ਪੜਿਆ, ਮੈਂ ਇੱਦਾਂ ਨੀ ਗੀਤ ਲਿਖਿਆ, ਮੈਂ ਡਾਇਰੈਕਟ ਗੀਤ ਨੀ ਲਿਖਿਆ ਸੀ,
0: ਪਰ ਪਾਸ ਨੀ ਕੀਤਾ ਫਿਰ ਵੀ।
1: ਮਤਲਬ ਪਹਿਲਾਂ ਗਾਈਡਾਂ ਨੀ ਹੁੰਦੀਆਂ ਸੀ, ਉਦੋਂ ਰਸਾਲੇ ਨੀ ਹੁੰਦੇ ਸੀ, ਕਿਤਾਬਾਂ ਵੀ ਪੜ੍ਹਦੇ ਸੀ ਜੇ ਦੋ ਦੋ ਪਰਚੀ ਲੈਣ ਆ ਰਿਹਾ ਸੀ, ਮੈਨੂੰ ਤੂੰ ਪਰਚੀ ਚਲਾ ਰਿਹਾ, ਏਦਾਂ ਲਿਖ ਹੀ ਨੀ ਸਕਦਾ, ਉਹਨੂੰ ਪੂਰਾ ਕੋਨਫੀਡੈਂਸ ਸੀ ਵੀ ਏਦਾਂ ਨੀ ਲਿਖ ਸਕਦਾ ਇਹ।
0: ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸਰ ਨਾਲ ਸਾਡੇ ਪ੍ਰਾਊਡ ਸਪੌਂਸਰ ਜੁੜੇ ਹੋਏ ਨੇ, ਸੋ ਆਪਣੀਆਂ ਗੱਲਾਂ ਬਾਤਾਂ ਮੁੱਕਣੀਆਂ ਨਹੀਂ ਆ, ਪਰ ਵਿਸ਼ਾ ਬਹੁਤ ਇੰਟਰਸਟਿੰਗ ਹੈ, ਇਸ ਕਰਕੇ ਗੱਲਾਂ ਬਾਤਾਂ ਲੰਬੀਆਂ ਹੋ ਗਈਆਂ। ਸੋ ਗੁਰਜੀਤ ਸੂਰੀ ਜੀ ਜੁੜੇ ਹੋਏ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਮੁਕਤੀ ਗੱਲ ਕਿ ਇੰਸ਼ੋਰੈਂਸ ਦੀ ਕਿਸੇ ਵੀ ਵਿਸ਼ੇ 'ਤੇ ਕੋਈ ਗੱਲਬਾਤ ਕਰਨੀ ਹੋਵੇ, ਕੋਈ ਕਨਫਿਊਜ਼ਨ ਹੋਵੇ, ਤੁਸੀਂ ਇੰਸ਼ੋਰੈਂਸ ਕਰਵਾਉਣੀ ਆ, ਤੁਹਾਨੂੰ ਕੋਈ ਵਧੀਆ ਇੰਸ਼ੋਰੈਂਸ ਐਡਵਾਈਜ਼ਰ ਦੀ ਭਾਲ ਦੇ ਵਿੱਚ ਸੀ, ਤਾਂ ਗੁਰਜੀਤ ਸੂਰੀ ਹੁਣਾਂ ਨੂੰ ਤੁਸੀਂ ਕਾਲ ਕਰ ਲਿਓ 416-627-3111। ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ, ਸਵਾਗਤ ਹੈ ਤੁਹਾਡਾ ਜੀ।
2: ਜੀ ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰਭ ਜੀ, ਸਪੈਸ਼ਲੀ ਜਿਹੜੀ ਗੱਲਬਾਤ ਕਰਨੀ ਚਾਹੂੰਗੀ ਕਿ ਬਹੁਤ ਸਾਰੇ ਸਾਡੇ ਪੇਰੈਂਟਸ ਹੈਗੇ ਆ ਕਿ ਜਿਹੜੇ ਸੁਪਰ ਵੀਜ਼ਾ ਤੇ ਇੱਥੇ ਰਹਿ ਰਹੇ ਆ, ਬਾਰ ਬਾਰ ਮੈਸੇਜ ਦਿੰਦੇ ਹੈਗੇ ਆ ਕਿ ਪਹਿਲੀ ਵਾਰੀ ਤਾਂ ਤੁਸੀਂ ਪਾਲਿਸੀ ਲੈ ਲੈਂਦੇ ਆ, ਪਤਾ ਹੈਗਾ ਵੀ ਇਮੀਗ੍ਰੇਸ਼ਨ ਤੇ ਚੈੱਕ ਹੋਣੀ ਆ, ਜਦੋਂ ਸੈਕਿੰਡ ਟਾਈਮ ਥਰਡ, ਕਿਉਂਕਿ ਹੁਣ 7 ਤੱਕ ਪੇਰੈਂਟਸ ਜਿਹੜੇ ਇੱਥੇ ਇਕੱਠਾ ਰਹਿ ਸਕਦੇ ਹੈਗੇ ਆ, ਉਸ ਕਵਰੇਜ ਨੂੰ ਇਗਨੋਰ ਨਾ ਕਰੋ ਕਿ ਕਿਤੇ ਪਹਿਲੀ ਪਾਲਿਸੀ ਦੇ ਵਿੱਚ ਕਲੇਮ ਨਹੀਂ ਆਇਆ ਤੇ ਸਾਨੂੰ ਗਾਂ ਦੀ ਲੋੜ ਪੈਣੀ, ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ। ਪਰ ਜੀ, ਕੱਲ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੂੰਗੀ, ਉਹਨਾਂ ਦੀ ਕਾਲ ਆਈ ਤੇ ਇੰਸ਼ੋਰੈਂਸ ਲਈ ਨਹੀਂ ਸੀਗੀ ਤੇ ਮਦਰ ਨੂੰ ਜਿਹੜਾ ਹੈਗਾ ਸਟ੍ਰੋਕ ਹੋ ਗਿਆ, $1,20,000 ਦਾ ਬਿੱਲ ਬਣਿਆ ਹੈਗਾ। ਹੁਣ ਦੇਖੋ ਕਿ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਕਹਿ ਲਓ ਕਿ ਇਨਕਮ ਘਟੀ ਹੋਈ ਹੈ, ਕੰਮ ਨੀ ਹੈਗੇ, ਬਾਹਰ ਸਰਵਾਈਵ ਕਰਨਾ ਪਰਸਨ ਨੂੰ ਹਾਰਡ ਹੋ ਰਿਹਾ, ਤੇ ਤੁਹਾਡੇ ਉੱਪਰ $1,20,000 ਦਾ ਇੱਕਦਮ ਖਰਚਾ ਆ ਜਾਵੇ, ਉਹ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਨਾ? ਜੇ ਉਹ ਇੰਸ਼ੋਰੈਂਸ ਲੈਂਦੇ ਤੇ ਮਦਰ ਦੀ ਏਜ ਵੀ ਘੱਟ ਸੀ, ਕੋਈ ਹੈਲਥ ਇਸ਼ੂ ਵੀ ਨਹੀਂ ਸੀ, ਬਸ ਮਹੀਨੇ ਦੀ ਉਹਨਾਂ ਦੀ $150 ਦੀ ਜਿਹੜੀ ਉਹ ਕਵਰੇਜ ਹੋਣੀ ਸੀਗੀ। ਇਸ ਚੀਜ਼ ਨੂੰ ਇਗਨੋਰ ਨਾ ਕਰੋ, ਬਾਰ ਬਾਰ ਇਹ ਮੈਸੇਜ ਦਿੰਦੀ ਆ, ਕੋਈ ਵੀ ਤੁਹਾਡੇ ਘਰ ਗੈਸਟ ਆ ਰਹੇ ਆ, ਚਾਹੇ ਉਹ ਵਿਜ਼ਟਰ ਵੀਜ਼ਾ ਤੇ ਆ ਰਹੇ, ਜਾਂ ਸਾਡੇ ਉਹ ਲਿਸਨਰ ਜਿਹੜੇ ਵਰਕ ਪਰਮਿਟ ਦੇ ਆ ਜਿਹਨਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਮੇਕ ਸ਼ੋਰ ਕਰੋ ਕਿ ਆਪਣੀ ਕਵਰੇਜ ਜ਼ਰੂਰ ਲੈ ਕੇ ਰੱਖੋ, ਇਨ ਕੇਸ ਕਿਤੇ ਕੋਈ ਐਮਰਜੈਂਸੀ ਪੈਂਦੀ ਹੈਗੀ ਆ, ਕੋਈ ਸਿਕਨੈਸ ਹੁੰਦੀ, ਕੋਈ ਇੰਜਰੀ ਹੁੰਦੀ ਹੈ, ਡਾਕਟਰ ਦੇ ਜਾਣਾ ਪੈਂਦਾ ਹੈਗਾ, ਡਾਕਟਰ ਦੀ ਫੀਸ, ਡਾਕਟਰ ਕੋਈ ਬਲੱਡ ਵਰਕ, ਐਕਸਰੇ, ਸਰਜਰੀ, ਉਹ ਸਾਰੇ ਐਕਸਪੈਂਸ ਉਹਦੇ ਵਿੱਚ ਕਵਰ ਹੋ ਜਾਂਦੀ ਹੈਗੀ ਹੈ। ਆਪਣੇ ਲਈ ਤੁਸੀਂ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਟਰਮ ਲਾਈਫ ਦੇ ਨਾਲ ਤੁਸੀਂ ਸਟਾਰਟ ਕਰ ਸਕਦੇ ਹੋ। ਈਜ਼ੀ ਟੂ ਅਫੋਰਡ ਹੈਗੀ ਹੈ, ਹਰ ਇੱਕ ਦੇ ਬਜਟ ਦੇ ਵਿੱਚ ਆ ਜਾਂਦੀ ਹੈਗੀ ਆ। ਇਹ ਆ ਕਿ ਜ਼ੀਰੋ ਨਾਲੋਂ ਕੁਛ ਨਾ ਕੁਛ ਤੁਹਾਡੇ ਕੋਲ ਹੋਵੇ ਜ਼ਰੂਰ। ਤੇ ਨਾਲ ਦੀ ਨਾਲ ਬੱਚਿਆਂ ਦੇ ਲਈ ਤੁਸੀਂ RESP ਦਾ ਅਕਾਊਂਟ ਓਪਨ ਕਰਨਾ ਹੈਗਾ, ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ ਹੈਗਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਡਾਊਨ ਪੇਮੈਂਟ ਇਕੱਠੀ ਕਰਨੀ ਹੈ, ਟੈਕਸ ਸੇਵ ਕਰਨਾ ਹੈਗਾ, ਤੇ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ। ਤੁਹਾਡੀ ਕੋਈ ਟਰੱਕਿੰਗ ਕੰਪਨੀ ਹੈਗੀ ਹੈ, ਗਰੁੱਪ ਦੇ ਵਿੱਚ ਵੀ ਆਪਣੇ ਡਰਾਈਵਰ ਦੇ ਲਈ ਹੈਲਥ ਐਂਡ ਡੈਂਟਲ ਦੇ ਡਿਸਬਿਲਟੀ ਦੇ ਬੈਨੀਫਿਟ ਲੈਣੇ ਆ। ਤੇ ਨੰਬਰ ਜੀ 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।
0: ਬਿਲਕੁਲ ਜੀ, ਇੱਕ ਵਾਰ ਅਸੀਂ ਤੁਹਾਨੂੰ ਫਿਰ ਨੰਬਰ ਦਈਏ, ਗੁਰਜੀਤ ਸੂਰੀ ਹੋਣਾ ਦਾ 416-627-3111। ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਆ, ਚਾਹੇ ਸੁਪਰ ਵੀਜ਼ਾ ਆ, ਚਾਹੇ ਡਿਸੇਬਿਲਟੀ ਦੇ ਰਿਗਾਰਡਿੰਗ, ਜਾਂ ਲਾਈਫ ਇੰਸ਼ੋਰੈਂਸ, ਜਾਂ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ, ਤਾਂ ਆਪਣਾ ਟਰੈਵਲ ਇੰਸ਼ੋਰੈਂਸ ਜ਼ਰੂਰ ਤੁਸੀਂ ਕੈਰੀ ਕਰੋ। ਗੁਰਜੀਤ ਸੂਰੀ ਹੋਣਾ ਤੁਸੀਂ ਗੱਲਬਾਤ ਕਰ ਸਕਦੇ ਹੋ 416-627-3111-416-627-3111 'ਤੇ। ਬਹੁਤ ਸ਼ੁਕਰੀਆ ਗੁਰਜੀਤ ਜੀ, ਥੈਂਕ ਯੂ ਸੋ ਮੱਚ।
2: ਥੈਂਕ ਯੂ ਜੀ।
0: ਔਰ ਨਾਲ ਦੀ ਨਾਲ ਤੁਸੀਂ ਫਰੈਸ਼ ਹੇਅਰ ਟੋਨਿਕ ਜਫਰ ਮਲਕ ਹੋਣਾ ਨੂੰ ਯਾਦ ਰੱਖਣਾ। ਬਹੁਤ ਪਰਿਵਾਰਾਂ ਦੀਆਂ, ਬਹੁਤ ਦੋਸਤਾਂ ਦੀਆਂ ਕਾਲਾਂ ਆਉਂਦੀਆਂ ਕਿ ਤੁਸੀਂ ਭਾਈ ਸਾਨੂੰ ਦੱਸੋ ਕਿ ਜਫਰ ਮਲਕ ਹੋਣਾ ਦਾ ਨੰਬਰ ਨੰਬਰ ਮੈਂ ਤੁਹਾਨੂੰ ਦੇਣ ਤੋਂ ਪਹਿਲਾਂ ਦੱਸਾਂ, 21 ਸਾਲਾਂ ਦਾ ਤਜ਼ਰਬਾ, 21 ਸਾਲਾਂ ਦੇ ਤਜ਼ਰਬੇ ਤੋਂ ਬਾਅਦ ਬਣਿਆ ਹੇਅਰ ਟੋਨਿਕ ਜਫਰ ਮਲਕ। 647-521-5159 647-521-5159। ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਗੰਜੇ ਹੋਣ ਦਾ ਖਤਰਾ, ਤਾਂ ਤੁਸੀਂ ਜਫਰ ਮਲਕ ਉਹਨਾਂ ਦਾ ਹੇਅਰ ਟੋਨਿਕ ਜ਼ਰੂਰ ਇਸਤੇਮਾਲ ਕਰੋ। 647-521-5159। ਇਹ ਟੋਨਿਕ ਗਰੰਟੀਡ ਤੁਸੀਂ 20 ਦਿਨ ਲਾਉਣਾ ਆ। 21ਵੇਂ ਦਿਨ ਤੁਸੀਂ ਫੋਟੋ ਖਿੱਚੀ, ਜਿਹੜੀ ਪਹਿਲਾਂ ਫੋਟੋ ਖਿੱਚਣੀ ਸੱਚ, ਫਿਰ ਲਾਉਣ ਤੋਂ ਬਾਅਦ ਉਹਦਾ ਅਸਰ ਵੇਖਣਾ ਆ। ਜਫਰ ਮਲਕ ਉਹਨਾਂ ਨੂੰ ਤੁਸੀਂ ਫੋਟੋ ਭੇਜ ਦੇਣੀ ਆ, ਆਪਣੇ ਆਪ ਹੀ ਤੁਹਾਨੂੰ ਅਸਰ ਪਤਾ ਲੱਗ ਜਾਣਾ ਆ। ਸੋ ਜਫਰ ਮਲਕ 647-521-5159। ਅਤੇ ਹੁਣ ਤੁਸੀਂ ਗੱਡੀ ਮੋੜੋ, ਗੱਡੀ ਪਾਈਏ ਤੁਹਾਡੀ ਟੋਮਕਨ ਡੇਰੀ ਐਂਡ ਟੋਮਕਨ 6085 ਟੋਮਕਨ ਰੋਡ। ਫਰਾਈਡੇ ਨੂੰ ਲਾਈਵ ਔਨ ਲੋਕੇਸ਼ਨ ਪਹੁੰਚਣਾ ਆ, ਬਹੁਤ ਸਾਰੀਆਂ ਡੀਲਾਂ, ਬਹੁਤ ਸਾਰੇ ਤੋਹਫੇ ਤੁਹਾਨੂੰ ਅਸੀਂ ਦਵਾਉਣੇ ਆ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਬਾਈ ਜੀ ਆ ਜਾਓ।
3: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ। ਬਿਲਕੁਲ ਇਸ ਵੀਕਐਂਡ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੇ ਨਾਲ ਦੀ ਨਾਲ ਪਰਿਵਾਰਾਂ ਦਾ ਭਰਮਾ ਜਿਹੜਾ ਡਿਸਕਾਊਂਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ। ਸੋ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹਦੀ ਰੈਗੂਲਰ ਕੀਮਤ 600 ਡਾਲਰ ਸੀ, ਸਿਰਫ 99 ਡਾਲਰ ਦਾ, ਜੀ ਹਾਂ 99 ਡਾਲਰ ਦਾ ਕੁਈਨ ਸਾਈਜ਼ ਦਾ ਮੈਟਰਸ 99 ਡਾਲਰ ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ, ਸੰਧੂ ਸਾਹਿਬ।
0: ਬਹੁਤ ਸ਼ੁਕਰੀਆ ਸੁਖਬਾਈ ਜੀ। 6085 ਟੋਮਕ ਰੋਡ, 6085 ਟੋਮਕ ਰੋਡ, ਇਸ ਫਰਾਈਡੇ ਤੁਸੀਂ ਬਹੁਤ ਆਪਣੇ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਮੈਸੇਜ ਦੇ ਦਿਓ ਕਿ ਫਰਾਈਡੇ ਜੇ ਸੇਵਿੰਗ ਕਰਨੀ ਆ ਫਰਨੀਚਰ ਦੇ ਉੱਪਰ, ਤਾਂ 6085 ਟੋਮਕ ਰੋਡ ਤੁਸੀਂ ਪਹੁੰਚ ਜਾਣਾ ਆ। 11 ਵਜੇ ਸਟੋਰ ਓਪਨ ਹੋ ਜਾਣਾ, ਸ਼ਾਮ ਨੂੰ 8-9 ਵਜੇ ਤੁਹਾਨੂੰ ਤੋਹਫੇ ਦਵਾਉਣੇ ਆ। ਸੋ ਗ੍ਰੈਂਡ ਹੋਮ ਫਰਨੀਚਰ।

0: ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਪਹੁੰਚਣਾ ਆ। ਲਵਾਨਾ ਵੈਲਨੈਸ ਸਪਾ, ਜਿੱਥੇ ਬਿਊਟੀ ਸਰਵਿਸ ਤੁਹਾਨੂੰ ਮਿਲ ਜਾਣੀਆਂ, ਔਰ ਤੁਸੀਂ ਲੋਅਰ ਬੈਕ ਪੇਨ, ਅਪਰ ਬੈਕ ਪੇਨ, ਸਿਆਟਕਾ ਬੈਕ ਪੇਨ ਦੇ, ਇਹਨਾਂ ਕੋਲ ਰਜਿਸਟਰਡ ਥੈਰਾਪਿਸਟ ਨੇ। ਲਵਾਨਾ ਵੈਲਨੈਸ ਸਪਾ 416-881-5385, 416-881-5385। ਲਵਾਨਾ ਵੈਲਨੈਸ ਸਪਾ ਨਾਲ ਦੇ ਨਾਲ ਵਾਓ ਈਟਸ 905-670-0090। ਵਾਓ ਈਟਸ ਨੂੰ ਤੁਸੀਂ ਯਾਦ ਰੱਖਣਾ $3.99 ਦੇ ਵਿੱਚ ਇਹ ਤੁਹਾਨੂੰ 7 ਪੀਸ ਦੇ ਪਿਓਰ ਵੈਜ ਹਾਈਜੀਨਿਕਸ ਮੋਮੋ ਦਾ ਬੰਡਲ ਦੇਣਗੇ $3.99। ਵਾਓ ਈਟਸ।
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਇਸੇ ਕੜੀ ਇਸੇ ਪਲ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਨਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ।

0: ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਲ ਦੇ ਮੱਥੇ ਤੇ ਹਮੇਸ਼ਾ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 10 ਵਜੇ ਤੋਂ ਲੈ ਕੇ 11 ਵਜੇ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ। ਸਾਰਾ ਦਿਨ ਪੰਜਾਬੀ ਨਵੀਆਂ ਪੁਰਾਣੀਆਂ ਫਿਲਮਾਂ ਅਤੇ ਵਿਸ਼ਵ ਪੰਜਾਬੀ ਸਭਾ ਦੇ ਪ੍ਰੋਗਰਾਮਾਂ ਨੂੰ ਪੇਸ਼ ਕਰਦਾ IPTV ਚੈਨਲ VPS24.ca 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ ਤੁਸੀਂ ਸਾਡੇ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ। ਇਸ ਵੇਲੇ ਦਾ ਪ੍ਰੋਗਰਾਮ ਵੀ ਅਸੀਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਉੱਥੇ ਅਪਲੋਡ ਕਰ ਦਿੰਦੇ ਹਾਂ। ਅਗਰ ਕੋਈ ਦੋਸਤ, ਮਿੱਤਰ, ਭੈਣ ਭਰਾ ਜਿਹੜਾ ਇਸ ਵੇਲੇ ਸਾਡੇ ਨਾਲ ਜੁੜਨ ਤੋਂ ਵਾਂਝਾ ਰਹਿ ਗਿਆ ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਫਿਰ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਪੰਜਾਬੀਆਂ ਨੂੰ ਸਮਰਪਿਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿੱਥੇ ਤੁਸੀਂ ਵੀ ਆਪਣੇ ਵੱਲੋਂ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰ ਸਕਦੇ ਹੋ। ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਰਿਪ੍ਰਜੈਂਟ ਕਰਨ ਵਾਲਾ, ਅਤੇ ਤੁਹਾਨੂੰ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕੋਸਟ ਮਿਲ ਸਕਦੀਆਂ ਨੇ। ਹੋ ਜਾਓ ਤਿਆਰ, 11 ਤਰੀਕ ਅੱਜ ਹੋ ਗਈ। 15 ਅਗਸਤ ਨੂੰ ਬਹੁਤ ਖੂਬਸੂਰਤ ਪ੍ਰੋਗਰਾਮ ਫਿਰ ਵਿਸ਼ਵ ਪੰਜਾਬੀ ਸਭਾ ਵੱਲੋਂ ਇੱਕ ਆਯੋਜਿਤ ਕੀਤਾ ਗਿਆ ਹੈ। ਬਹੁਤ ਖੂਬਸੂਰਤ ਪ੍ਰੋਗਰਾਮ ਹੈ, ਜਿਹਦੇ ਵਿੱਚ ਜਿਸ ਤਰ੍ਹਾਂ ਪਿਛਲੇ ਸਾਡੇ ਦੋ ਮਹਿਮਾਨ ਆਏ ਸੀ, ਉਹਨਾਂ ਨੂੰ ਅਸੀਂ ਰੂਬਰੂ ਕੀਤਾ ਸੀ, ਨਿਰਮਲ ਜੌੜਾ ਅਤੇ ਗੁਰਮੀਤ ਸਾਜਨ, ਜਿਹੜੇ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਉਸੇ ਤਰ੍ਹਾਂ ਹੀ ਦੋ ਸਾਡੇ ਮਹਿਮਾਨ ਹੋਰ ਪੰਜਾਬ ਤੋਂ, ਜਿਨ੍ਹਾਂ ਦਾ ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਨਾਮਨਾ ਹੈ, ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਜਿਨ੍ਹਾਂ ਵਿੱਚੋਂ ਪਹਿਲਾ ਪਾਲੀ ਭੁਪਿੰਦਰ। ਪਾਲੀ ਭੁਪਿੰਦਰ ਪੰਜਾਬੀ ਨਾਟਕ ਦੇ ਖੇਤਰ ਦਾ ਇੱਕ ਐਸਾ ਨਾਮ ਹੈ ਜਿਹੜਾ ਵੀ ਕੋਈ ਦੋਸਤ, ਮਿੱਤਰ, ਭੈਣ ਭਰਾ ਜਿਹਦਾ ਥੋੜ੍ਹਾ ਬਹੁਤ ਵੀ ਪੰਜਾਬੀ ਸਾਹਿਤ ਦੇ ਨਾਲ, ਪੰਜਾਬੀ ਨਾਟਕ ਦੇ ਨਾਲ, ਪੰਜਾਬੀ ਫਿਲਮਾਂ ਦੇ ਨਾਲ, ਪੰਜਾਬੀ ਫਿਲਮਾਂ ਵੀ ਦੋ ਤਿੰਨ ਉਸਨੇ ਲਿਖੀਆਂ ਨੇ, ਉਹਨਾਂ ਦੀ ਪਟਕਥਾ ਉਸਨੇ ਲਿਖੀ ਹੈ ਪਾਲੀ ਭੁਪਿੰਦਰ, ਬਹੁਤ ਅੱਛੀ ਸਕ੍ਰਿਪਟ ਵੀ ਉਸਨੇ ਲਿਖੀ ਹੈ, ਬਹੁਤ ਅੱਛਾ ਨਿਰਦੇਸ਼ਕ ਵੀ ਹੈ, ਬਹੁਤ ਅੱਛਾ ਨਾਟਕਕਾਰ ਵੀ ਹੈ, ਬਹੁਤ ਅੱਛਾ ਇਕਾਂਗੀਕਾਰ ਵੀ ਹੈ, ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਇੱਕੋ। ਔਰ ਦੂਸਰਾ ਅਰਵਿੰਦਰ ਭੱਟੀ, ਜਿਹੜਾ ਵੀ ਸਾਡਾ ਕੋਈ ਭੈਣ ਭਰਾ ਜਿਹੜਾ ਦੂਰਦਰਸ਼ਨ ਨੂੰ ਦੇਖਦਾ ਰਿਹਾ, ਜਿਹੜਾ ਜਲੰਧਰ ਦੂਰਦਰਸ਼ਨ ਨੂੰ, ਉਸ 'ਤੇ ਪੰਜਾਬੀ ਦੀਆਂ ਖਬਰਾਂ ਜਿਹੜੀਆਂ ਅਕਸਰ 89-90 ਤੋਂ ਲੈ ਕੇ 2020 ਤੱਕ 30-31 ਸਾਲ ਉਸਨੇ ਦੂਰਦਰਸ਼ਨ ਦੇ ਉੱਤੇ ਖਬਰਾਂ ਪੜ੍ਹੀਆਂ ਨੇ ਪੰਜਾਬੀ ਦੀਆਂ। ਅਰਵਿੰਦਰ ਭੱਟੀ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਸਨੇ ਰੋਲ ਕੀਤਾ। ਮਾਹੌਲ ਠੀਕ ਹੈ, ਇੱਕ ਜਸਪਾਲ ਭੱਟੀ ਜੀ ਦੀ ਜਿਹੜੀ ਪਿਕਚਰ ਆਈ ਸੀ ਉਹਦੇ ਵਿੱਚ ਵੀ ਉਹਦਾ ਰੋਲ ਸੀ, ਔਰ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਸਨੇ ਰੋਲ ਕੀਤਾ। ਸੋ ਇਹ ਦੋਨੋਂ ਦੋਸਤ ਸਾਡੇ 15 ਅਗਸਤ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 7:30-7:30 ਵਜੇ ਤੱਕ ਇਹਨਾਂ ਦੇ ਨਾਲ ਅਸੀਂ ਫਿਰ ਰੂਬਰੂ ਰੱਖੇ ਹੈ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਇਹਨਾਂ ਦੇ ਜੀਵਨ ਬਾਰੇ ਜਾਣਾਂਗੇ, ਇਹਨਾਂ ਦੀ ਸਟਰਗਲ ਦੇ ਬਾਰੇ ਜਾਣਾਂਗੇ, ਔਰ ਇਹਨਾਂ ਦੀ ਪ੍ਰਾਪਤੀ ਦੇ ਬਾਰੇ ਜਾਣਾਂਗੇ। ਔਰ ਖੂਬਸੂਰਤੀ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਪਿਛਲੇ ਦੋ ਦੋਸਤ ਸਾਡੇ ਆਉਣ ਵਾਲੇ ਮੇਰੇ ਪਰਸਨਲ ਦੋਸਤ ਸਨ, ਇਹ ਦੋਨੋਂ ਵੀ ਮੇਰੇ ਪਰਸਨਲ ਦੋਸਤ ਨੇ। ਅਰਵਿੰਦਰ ਭੱਟੀ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਹੈ, ਬਹੁਤ ਮੇਰਾ ਨਿੱਘਾ ਦੋਸਤ ਹੈ, ਔਰ ਪਾਲੀ ਭੁਪਿੰਦਰ ਜੈਤੋ ਨੂੰ ਬਿਲੋਂਗ ਕਰਦਾ ਹੈ, ਔਰ ਫਰੀਦਕੋਟ ਬਰਜਿੰਦਰਾ ਕਾਲਜ ਦੇ ਵਿੱਚ ਮੇਰਾ ਇਹ ਜੂਨੀਅਰ ਹੁੰਦਾ ਸੀ, ਇੱਕ ਸਾਲ ਪਿੱਛੇ MA ਅਸੀਂ ਪੰਜਾਬੀ ਦੀ ਉੱਥੇ ਦੋਨਾਂ ਨੇ ਇਕੱਠਿਆਂ ਨੇ ਕੀਤੀ, ਬਹੁਤ ਮੇਰਾ ਨਿੱਘਾ ਦੋਸਤ ਹੈ। ਸੋ ਬੜੀਆਂ ਅੱਛੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਨੇ, ਤੁਹਾਨੂੰ ਉਹਨਾਂ ਦੇ ਨਾਲ ਮਿਲਾਵਾਂਗੇ, ਤੁਸੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਜੋ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ, ਜੋ ਜੋ ਸਟਰਗਲ ਕੀਤੀ ਹੈ, ਤੁਹਾਨੂੰ ਜ਼ਰੂਰ ਕੋਈ ਨਾ ਕੋਈ ਉਹਨਾਂ ਤੋਂ ਸੇਧ ਮਿਲੇਗੀ। ਸੋ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਵਿਸ਼ਵ ਪੰਜਾਬੀ ਭਵਨ ਦੇ ਵਿੱਚ 15 ਅਗਸਤ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਉਸ ਤੋਂ ਬਾਅਦ ਟਾਈਮ ਲਿਖਿਆ ਸੀ 7 ਵਜੇ, ਲੇਕਿਨ 8 ਵੀ ਵੱਜ ਸਕਦੇ, 8:30 ਵੀ ਵੱਜ ਸਕਦੇ ਆ। ਬਹੁਤ ਵਧੀਆ ਪ੍ਰੋਗਰਾਮ ਤੇ ਜਦੋਂ ਫਿਰ ਨਾ ਕੋਈ ਟਾਈਮ ਦਾ ਪਤਾ ਨਹੀਂ ਲੱਗਦਾ। ਸੋ ਅੱਜ ਹੋ ਗਈ ਜੀ 11 ਅਗਸਤ। ਇਸ ਵੇਲੇ ਟੈਂਪਰੇਚਰ ਹੈਗਾ 22 ਡਿਗਰੀ ਟੈਂਪਰੇਚਰ, ਤੇ ਦਿਨ ਵੇਲੇ ਥੋੜੀ ਜਿਹੀ ਗਰਮੀ ਰਹੀ 29 ਤੱਕ ਰਿਹਾ। ਕੱਲ ਨੂੰ ਬੁੱਧਵਾਰ ਹੋ ਗਿਆ 12 ਅਗਸਤ, 25 ਡਿਗਰੀ ਟੈਂਪਰੇਚਰ ਰਹੇਗਾ। 6:20 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 8:26 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। 60-65% ਕੱਲ ਬਾਰਿਸ਼ ਦੀ ਸੰਭਾਵਨਾ, ਥੰਡਰ ਸਟੋਰਮ ਦੀ ਵੀ ਸੰਭਾਵਨਾ ਹੈ। ਚਲੋ ਕੋਈ ਗੱਲ ਨਹੀਂ, ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਉਹ ਵੀ ਮੌਸਮ ਇੰਜੋਏਬਲ ਹੀ ਹੋਏਗਾ, ਅੱਛਾ ਹੋਏਗਾ, ਖੂਬਸੂਰਤ ਹੋਏਗਾ। ਸਾਨੂੰ ਸਾਰਿਆਂ ਨੂੰ ਐਸੇ ਮੌਸਮਾਂ ਦੀ ਇੰਤਜ਼ਾਰ ਹੀ ਰੱਖਣੀ ਚਾਹੀਦੀ ਹੈ, ਕਿਉਂਕਿ ਜੇ ਅਸੀਂ ਕੋਈ ਕਿੰਤੂ ਪਰੰਤੂ ਕਰਾਂਗੇ ਤਾਂ ਫਿਰ ਕੋਈ ਮੌਸਮ ਟਲ ਤੇ ਜਾਣਾ ਨਹੀਂ ਹੈ। ਚਲੋ ਖੈਰ, ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ 647-367-5353 ਸਾਡੇ ਸਟੂਡੀਓ ਦਾ ਨੰਬਰ, ਹਰ ਰੋਜ਼ ਦੀ ਤਰ੍ਹਾਂ ਉਹੀ, ਬਦਲਿਆ ਨਹੀਂ ਹੈ, 647-367-5353। ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਕਈ ਵਾਰੀ ਹੁੰਦਾ ਵੀ ਕਿ ਮੈਂ ਥੋੜ੍ਹਾ ਜਿਹਾ ਕਾਹਲੀ ਕਾਹਲੀ ਬੋਲ ਦਿੰਦਾ, ਤੇ ਉਹਨਾਂ ਦੀ ਧਿਆਨ ਵਿੱਚ ਰੱਖ ਕੇ ਹੋਏ ਉਹਨਾਂ ਦੀ ਜ਼ਰੂਰਤ ਨੂੰ 647-367-5353 647-367-5353 ਕਾਲ ਕਰ ਸਕਦੇ ਹੋ। ਕੋਈ ਗਾਣਾ ਫਰਮਾਇਸ਼ ਕਰਨਾ ਹੋਵੇ ਕਰ ਸਕਦੇ ਹੋ, ਮੈਨੂੰ ਬੜੀ ਅੱਛਾ ਲੱਗੇਗਾ ਜਦੋਂ ਤੁਸੀਂ ਤੁਹਾਡੀ ਫਰਮਾਇਸ਼ ਦੇ ਗਾਣੇ ਮੈਂ ਲਗਾਊਂਗਾ। ਅਦਰਵਾਈਜ਼ ਮੈਂ ਤੇ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੀ ਹਾਂ 2-3 ਗਾਣੇ ਥੋੜ੍ਹੇ ਥੋੜ੍ਹੇ ਬੋਲ ਉਹਨਾਂ ਦੇ ਤੁਹਾਡੇ ਨਾਲ ਸ਼ੇਅਰ ਕਰਨ ਦੇ, ਲੇਕਿਨ ਤੁਸੀਂ ਫਰਮਾਇਸ਼ ਕਰ ਦੋਗੇ ਤਾਂ ਉਹ ਫਿਰ 1-1-2-11 ਮੇਰੀ ਵੀ ਨਾਲ ਪਸੰਦ ਹੋ ਜਾਊਗੀ, ਤੁਹਾਡੀ ਪਸੰਦ ਤੇ ਨਾਲ ਰਲੀ ਜਾਊਗੀ। ਚਲੋ ਖੈਰ, ਗੱਲਾਂ ਬਾਤਾਂ ਦਾ ਸਿਲਸਿਲਾ ਵੀ ਅਸੀਂ ਜਾਰੀ ਰੱਖਦੇ ਹਾਂ। ਜ਼ਿੰਦਗੀ ਅਸੀਂ ਸਾਰੇ ਬਤੀਤ ਕਰਦੇ ਹਾਂ। ਦੇਖੋ, ਕੋਈ ਥੋੜ੍ਹੇ ਦੇ ਨਾਲ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਹੈ, ਕੋਈ ਜ਼ਿਆਦਾ ਦੇ ਨਾਲ ਵੀ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਨਹੀਂ ਹੈ। ਦੇਖੋ, ਸਾਡੀ ਲਾਈਫ ਦੇ ਵਿੱਚ ਨਾ ਹਰ ਇੱਕ ਚੀਜ਼ ਦਾ ਆਪੋਜ਼ਿਟ ਹੈ, ਹਰ ਇੱਕ ਚੀਜ਼ ਦਾ। ਜੇ ਦੁੱਖ ਹੈਗਾ ਤਾਂ ਦੂਸਰੇ ਪਾਸੇ ਸੁੱਖ ਵੀ ਹੈਗਾ, ਜੇ ਠੰਡਾ ਹੈ ਤਾਂ ਦੂਸਰੇ ਪਾਸੇ ਗਰਮ ਵੀ ਹੈ, ਉੱਚਾ ਹੈ ਦੂਸਰੇ ਪਾਸੇ ਨੀਵਾਂ ਵੀ ਹੈ, ਖੱਟਾ ਹੈ ਤਾਂ ਮਿੱਠਾ ਵੀ ਹੈ, ਮਿੱਠਾ ਹੈ ਤੇ ਕੌੜਾ ਵੀ ਹੈ, ਪਿਆਰ ਹੈ ਨਫ਼ਰਤ ਵੀ ਹੈ, ਮਾੜਾ ਹੈ ਤੇ ਤਗੜਾ ਵੀ ਹੈ, ਜੇ ਇਮਾਨਦਾਰੀ ਹੈ ਤੇ ਬੇਈਮਾਨੀ ਵੀ ਹੈ। ਸਾਨੂੰ ਸਭ ਨੂੰ ਪਤਾ ਹੈ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਸਾਡੇ ਆਸਪੈਕਟ ਨੇ, ਜਿੰਨੇ ਵੀ ਸਾਡੇ ਰੋਜ਼ਮਰ੍ਹਾ ਦੇ ਸਾਡੇ ਅਨੁਭਵ ਨੇ ਨਾ, ਉਹਨਾਂ ਸਾਰਿਆਂ ਦਾ ਦੂਸਰਾ ਪਾਸਾ ਵੀ ਹੈ ਹੀ ਹੈ, ਔਰ ਹੋਣਾ ਜ਼ਰੂਰੀ ਵੀ ਹੈ, ਕਿਉਂਕਿ ਸਾਨੂੰ ਮਿੱਠੇ ਦੀ ਅਹਿਮੀਅਤ ਤਾਂ ਹੀ ਪਤਾ ਲੱਗੂਗਾ ਨਾ ਜੇ ਸਾਨੂੰ ਨਮਕ ਦੇ ਸਵਾਦ ਦਾ ਵੀ ਪਤਾ ਹੀ ਹੈ। ਸੋ ਕੋਈ ਵੀ ਆਸਪੈਕਟ ਸਾਡੀ ਜ਼ਿੰਦਗੀ ਦਾ ਸਿਰਫ ਤੇ ਸਿਰਫ ਇੱਕ ਪਾਸੇ ਦੇ ਨਾਲ ਨਾ ਅਸੀਂ ਸੰਤੁਸ਼ਟ ਨਹੀਂ ਹੋ ਸਕਦੇ। ਜੇਕਰ ਸਾਨੂੰ ਠੰਡੇ ਚੀਜ਼ ਦਾ ਅਹਿਸਾਸ ਹੋਵੇ ਹੀ ਨਾ ਤੇ ਸਾਨੂੰ ਗਰਮ ਦਾ ਅਹਿਸਾਸ ਵੀ ਨਹੀਂ ਹੋਏਗਾ। ਫਿਰ ਜੇ ਸਾਨੂੰ ਮਿਠਾਸ ਦਾ ਅਹਿਸਾਸ ਨਾ ਹੋਊਗਾ ਨਾ ਤੇ ਸਾਨੂੰ ਕੜਵੇਪਨ ਦਾ ਅਹਿਸਾਸ ਵੀ ਨਹੀਂ ਹੋਣਾ। ਸੋ ਇਸ ਚੀਜ਼ ਨੂੰ ਮੰਨ ਕੇ ਚੱਲੋ ਕਿ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੈ ਨਾ, ਉਸ ਦਾ ਦੂਸਰਾ ਪਾਸਾ ਹੈ ਹੀ ਹੈ, ਹੈ ਬਿਲਕੁਲ। ਹੁਣ ਸਵਾਲ ਇਹ ਬਣਦਾ ਹੈ, ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਵਿਸ਼ਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਨਾ, ਉਹ ਇਹ ਕਿ ਜਦੋਂ ਸਾਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਦਾ ਆਪੋਜ਼ਿਟ ਸਾਈਡ ਹੈਗੀ ਹੈਗੀ ਹੈ, ਹਰ ਇੱਕ ਚੀਜ਼ ਦਾ ਉਲਟੀ ਸਾਈਡ ਹੈਗੀ ਹੈਗੀ ਹੈ, ਜੇ ਉੱਪਰ ਹੈ ਹੇਠਾਂ ਹੈ, ਅਸਮਾਨ ਹੈ ਪਤਾਲ ਹੈ, ਗੂੜਾ ਹੈ ਫਿੱਕਾ ਹੈ, ਮੋਟਾ ਹੈ ਪਤਲਾ ਹੈ, ਗੋਰਾ ਹੈ ਕਾਲਾ ਹੈ, ਕੋਈ ਵੀ ਚੀਜ਼ ਤੁਸੀਂ ਲੈ ਲਓ, ਹਰ ਇੱਕ ਚੀਜ਼ ਦਾ ਦੂਸਰਾ ਪਾਸਾ ਹੋਣਾ ਹੀ ਹੋਣਾ ਹੈ। ਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਉਤਰਾ ਆ ਜਾਂਦੇ ਨੇ, ਅਸੀਂ ਘਬਰਾ ਜਾਂਦੇ ਹਾਂ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਚੜ੍ਹਾਅ ਆ ਜਾਂਦੇ ਹੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ, ਇਹ ਕਿਉਂ? ਫਿਰ ਇਸ ਜ਼ਿੰਦਗੀ ਦੇ ਵਿੱਚ ਆਏ ਉਤਰਾਵਾਂ ਚੜ੍ਹਾਵਾਂ ਨੂੰ ਵੀ ਅਸੀਂ ਜ਼ਿੰਦਗੀ ਦੇ ਵਿੱਚ ਸਾਡੇ ਦੂਸਰੇ ਆਸਪੈਕਟਸ ਦੀ ਤਰ੍ਹਾਂ ਨੋਰਮਲ ਕਿਉਂ ਨਹੀਂ ਲੈਂਦੇ, ਈਜ਼ੀਲੀ ਕਿਉਂ ਨਹੀਂ ਲੈਂਦੇ ਕਿ ਯਾਰ ਜੇਕਰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹਨ ਤਾਂ ਗਮੀਆਂ ਦੀ ਵੀ ਆਪਣੀ ਸਥਾਨ ਆ। ਫਿਰ ਗੁਰਬਾਣੀ ਦੇ ਵਿੱਚ ਲਿਖਿਆ ਨਹੀਂ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਸੁੱਖ ਔਰ ਦੁੱਖ ਦੋਨਾਂ ਨੂੰ ਇੱਕ ਸਮਾਨ ਸਮਝਣਾ ਹੀ ਜ਼ਿੰਦਗੀ ਹੈ। ਔਰ ਤੁਸੀਂ ਇਹਦੇ ਨਾਲ ਵੀ ਸਹਿਮਤ ਹੋਵੋਗੇ, ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਮੰਨ ਲਓ ਅਸੀਂ ਕਦੇ ਕੋਈ ਦੁੱਖ ਦੇਖਿਆ ਹੀ ਨਾ ਹੋਏ, ਕੋਈ ਦੁੱਖ ਨਾ ਦੇਖਿਆ ਹੋਵੇ, ਮੰਨ ਲਓ ਕਦੇ ਜ਼ਿੰਦਗੀ 'ਚ ਸਾਨੂੰ ਦੁੱਖ ਆਇਆ ਹੀ ਨਾ ਹੋਵੇ, ਤਾਂ ਫਿਰ ਇਹ ਦੇਖ ਲਓ ਸਾਨੂੰ ਛੋਟਾ ਜਿਹਾ ਪੈਰ ਦੇ ਵਿੱਚ ਜੇ ਕੰਡਾ ਵੀ ਚੁੱਭ ਗਿਆ ਨਾ, ਤਾਂ ਫਿਰ ਸਾਡੇ ਤੋਂ ਉਹ ਵੀ ਬਰਦਾਸ਼ਤ ਨਹੀਂ ਹੋਣਾ। ਸੋ ਸੁੱਖ ਔਰ ਦੁੱਖ ਦੋਨਾਂ ਨੂੰ ਇੱਕ ਸਮਾਨ ਸਮਝਣਾ ਜ਼ਿੰਦਗੀ ਦੇ ਵਿੱਚ ਸਮਤਲ ਬਣਾ ਕੇ ਰੱਖਣ ਦਾ ਇੱਕ ਫੰਡਾ ਹੈ। ਸੋ ਸਵਾਲ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਕੋਈ ਹਾਲਾਤ ਬਣਦੇ ਨੇ ਨਾ, ਕੋਈ ਤੰਗੀ ਵਾਲੇ, ਤਾਂ ਅਸੀਂ ਬਹੁਤ ਤੰਗ ਹੋ ਜਾਂਦੇ ਹਾਂ, ਅਸੀਂ ਉਲਾਮੇ ਦੇਣ ਲੱਗ ਪੈਂਦੇ ਹਾਂ, ਅਸੀਂ ਸ਼ਿਕਵੇ ਕਰਨ ਲੱਗ ਪੈਂਦੇ, ਅਸੀਂ ਪਰਮਾਤਮਾ ਦੇ ਪ੍ਰਤੀ ਵੀ ਉਦਾਸੀਨ ਹੋ ਜਾਂਦੇ ਹਾਂ ਕਿ ਕਮਾਲ ਆ ਯਾਰ, ਰੱਬ ਸਾਡੇ ਨਾਲ ਇੱਦਾਂ ਕਰੀ ਜਾਂਦਾ, ਰੱਬ ਸਾਡੇ ਨਾਲ ਇੱਦਾਂ ਕਰੀ ਜਾਂਦਾ। ਅੱਛਾ, ਜਦੋਂ ਅਸੀਂ ਖੁਸ਼ ਹੁੰਦੇ ਹਾਂ ਬਹੁਤ, ਅਸੀਂ ਉਦੋਂ ਅਸੀਂ ਭੁੱਲ ਹੀ ਜਾਂਦੇ ਹਾਂ ਸਾਰੀਆਂ ਚੀਜ਼ਾਂ। ਸੋ ਤੁਹਾਡੇ ਵਿਚਾਰ ਮੈਂ ਜਾਣਨਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਨੂੰ ਇਹ ਪਤਾ ਹੈ ਕਿ ਜ਼ਿੰਦਗੀ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਆਪੋਜ਼ਿਟ ਸਾਈਡ ਹੈਗੀ ਹੈ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਸਾਰੇ ਆਪੋਜ਼ਿਟ ਸਾਈਡਾਂ ਹੈਗੀਆਂ ਨਾ, ਜਿੱਦਾਂ ਮੈਂ ਤੁਹਾਨੂੰ ਸਾਰਾ ਦੱਸਿਆ ਵੀ ਠੰਡਾ ਤੱਤਾ, ਉੱਚਾ ਨੀਵਾਂ, ਮਿੱਠਾ ਕੌੜਾ, ਪਿਆਰ ਨਫ਼ਰਤ, ਸਾਰੀਆਂ ਚੀਜ਼ਾਂ ਹੈਗੀਆਂ, ਔਰ ਇਹ ਚੀਜ਼ਾਂ ਮਿਲ ਕੇ ਹੀ ਜ਼ਿੰਦਗੀ ਬਣਦੀ ਹੈ। ਜ਼ਿੰਦਗੀ ਕਿਹਾ ਵੀ ਇਸੇ ਨੂੰ ਹੀ ਜਾਂਦਾ, ਲੇਕਿਨ ਇਹਦੇ ਬਾਵਜੂਦ ਵੀ ਸਾਡੀ ਜ਼ਿੰਦਗੀ 'ਚ ਜਦੋਂ ਮੁਸ਼ਕਲਾਂ ਆਉਂਦੀਆਂ ਨੇ ਤਾਂ ਅਸੀਂ ਬਹੁਤ ਘਬਰਾ ਜਾਂਦੇ ਇੱਕਦਮ। ਸਤਿ ਸ਼੍ਰੀ ਅਕਾਲ ਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ, ਬਹੁਤ ਤੁਸੀਂ ਚੰਗੇ ਵਿਚਾਰ ਦੇ ਰਹੇ ਅੱਜ
0: ਜੀ ਜੀ,
1: ਤੇ ਜ਼ਿੰਦਗੀ ਵਿੱਚ ਜਦ ਦੁੱਖ ਹੁੰਦਾ ਫਿਰ ਅਸੀਂ ਬੜਾ ਆਇਆ ਵੀ ਕਰਦੇ ਹਾਂ, ਰੱਬ ਨੂੰ ਵੀ ਝਾਉਂਦੇ ਹਾਂ, ਪਹਿਲਾਂ ਸਾਨੂੰ ਰੱਬ ਨੀ ਯਾਦ ਰਹਿੰਦਾ, ਫਿਰ ਸਾਨੂੰ ਕੁਛ ਯਾਦ ਨੀ ਹੁੰਦਾ,
0: ਕਿਉਂਕਿ
1: ਰੱਬ ਨੂੰ ਤਾਂ ਹਰ ਵੇਲੇ ਧੋਣ ਧਿਆਉਣ ਦਾ ਸਾਡੀ ਅੱਜਕੱਲ
0: ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ,
1: ਪੱਥਰਾਂ ਦਾ, ਤੇ ਦੇਖੋ ਕਿੰਨੀ ਵੱਡੀ ਗੱਲ
0: ਹੈ।
1: ਬਾਕੀ ਜਿਹੜਾ ਹੈ ਨਾ ਤੁਸੀਂ ਦੱਸਿਆ ਦੁੱਖ ਸੁੱਖ ਦੋਨੋਂ ਕੱਪੜੇ ਪਹਿਨੇ ਆ ਮਨੁੱਖ,
0: ਬਿਲਕੁਲ ਬਿਲਕੁਲ,
1: ਇਹ ਤੁਹਾਡੀ ਸਰੀਰ ਆ ਇਹਦੇ ਦੁੱਖ ਵੀ ਆਉਣੇ ਆ, ਸੁੱਖ ਦਾ ਤੁਸੀਂ ਸਦਾ ਮੰਗਦੇ, ਦੁੱਖ ਕੌਣ ਮੰਗਦਾ ਜੀ।
0: ਪਰ ਨਹੀਂ ਨਹੀਂ ਮੰਗਦਾ ਕੋਈ ਨੀ, ਪਰ ਜਦੋਂ ਆ ਜੇ ਨਾ ਤੇ ਫਿਰ ਉਹਨੂੰ ਐਡਾ ਘਬਰਾਉਣਾ ਨੀ ਨਾ ਚਾਹੀਦਾ, ਫਿਰ ਜੇ ਸੁੱਖ ਸੁੱਖ ਅਸੀਂ ਇੰਜੋਏ ਕਰਦੇ ਆ ਤੇ ਦੁੱਖ ਨੂੰ ਵੀ ਉਸੇ ਸਪਿਰਿਟ ਦੇ ਨਾਲ ਹੀ ਲੈਣਾ ਚਾਹੀਦਾ ਫਿਰ।
1: ਪਰ ਉਹ ਅਸੀਂ ਕਰ ਨਹੀਂ ਸਕਦੇ ਕਿਉਂਕਿ ਸਾਡੇ ਅਸੀਂ ਇੰਨੇ ਮਨ ਨੂੰ ਹੈ ਨੀ ਨਾ ਸਮਝਾਉਂਦੇ ਵੀ ਮਨਾ ਪੰਜਾਬੀ ਬੋਲੀ ਭੁੱਲ ਗਏ ਤਾਂ ਕੱਖ ਮੰਗਰੋ ਜਾਂਗੇ, ਬਾਕੀ ਅਸੀਂ ਇਹ ਤਾਂ ਅਸੀਂ ਇੱਥੇ ਤਾਂ ਬਹੁਤ, ਕਿਉਂਕਿ ਜੇ ਅਸੀਂ ਬੱਚਿਆਂ ਨੂੰ ਆਪਣਿਆਂ ਨੂੰ ਉਸ ਪਾਸੇ ਨਹੀਂ ਲਾਉਂਦੇ ਤਾਂ ਫਿਰ ਸਾਡਾ ਬਾਹਰ ਹੁਕਮ ਪ੍ਰਚਾਰ ਕਰਨ ਦਾ ਵੀ ਕੋਈ ਬਹੁਤਾ ਮਤਲਬ।
0: ਬਿਲਕੁਲ ਬਿਲਕੁਲ ਬਿਲਕੁਲ,
1: ਉਹ ਕਹਿੰਦੇ ਜੇ ਤੁਸੀਂ ਕਹਿੰਦੇ ਘਰੋਂ ਪਹਿਲਾਂ ਹੁੰਦਾ ਵੀ ਜੇ ਘਰ ਵਿੱਚ ਨੀ ਪ੍ਰਚਾਰ ਕੋਈ ਘਰ
0: ਬਿਲਕੁਲ ਜੀ ਬਿਲਕੁਲ,
1: ਆਪਣੇ ਬੱਚਿਆਂ ਨੂੰ ਇੰਨੀ ਚੰਗੀ ਸਿੱਖਿਆ ਦੋ ਆਪਣੇ ਗੁਰੂਆਂ ਬਾਰੇ, ਆਪਣੀ ਗੁਰਬਾਣੀ ਬਾਰੇ, ਕਿ ਤੁਸੀਂ ਉਹ ਬੱਚੇ ਜਿਹੜੇ ਤੁਹਾਡੇ ਕਦੇ ਦੂਰ ਲੈਣਗੇ ਨੀ, ਜਿਹੜੇ ਬੱਚੇ ਲੈਂਦੇ ਆ ਸਾਰੇ ਬੱਚੇ ਲੈ ਵੀ ਨੀ ਸਕਦੇ, ਪਰ ਉਹਨਾਂ ਨੂੰ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰੋ, ਤੇ ਜੇ ਅਸੀਂ ਆਪ ਹੀ ਆਪਣੇ ਗੁੱਗੇ ਗਾ ਕੇ ਚਲੇ ਗਏ ਤੇ ਸਾਨੂੰ ਬੱਚਿਆਂ ਦਾ ਕੋਈ ਪਤਾ ਨੀ ਲੱਗਣਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਪੰਜਾਬ ਵਿੱਚ ਵੀ ਜਿਹੜੇ ਘਰਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕਾਨਫਰੰਸਾਂ ਜਾਂ ਸਭ ਕੁਝ ਦੱਸਣਾ ਚਾਹੀਦਾ,
0: ਕਿਉਂਕਿ
1: ਉਹ ਜਿਹੜਾ ਸਾਡਾ ਉੱਥੋਂ ਜਦੋਂ ਤੁਸੀਂ ਉੱਥੇ ਸਾਡੀਆਂ ਜੜ੍ਹਾਂ, ਇੱਥੇ ਤੁਸੀਂ ਇਕੱਲੇ ਇਕੱਲੇ ਦੇਸ਼ਾਂ ਵਿੱਚ ਪਹੁੰਚਦੇ ਹਾਂ ਬਹੁਤ, ਸਾਨੂੰ ਬੜਾ ਚੇਤਾ ਆਉਂਦਾ ਵੀ ਅਸੀਂ ਉੱਥੇ ਏਦਾਂ, ਉੱਥੇ ਅਸੀਂ ਕੋਈ ਪਰਵਾਹ ਨੀ ਕਰਦੇ
0: ਇਸ ਗੱਲ ਦੀ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਤੇ ਗੱਲਬਾਤ ਨੂੰ ਕੰਟੀਨਿਊ ਕਰਦੇ ਅੱਗੇ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਏ 647-367-5353, ਸਾਡੀ ਗੱਲਬਾਤ ਦਾ ਅੱਜ ਵਿਸ਼ਾ ਚੱਲ ਰਿਹਾ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਛੋਟੀਆਂ ਤੋਂ ਛੋਟੀਆਂ ਲੈ ਕੇ, ਦੇਖੋ ਸਾਡਾ ਜਿਹੜਾ ਦਿਮਾਗ ਹੈ ਨਾ, ਜਿਹੜਾ ਬ੍ਰੇਨ ਆ, ਇਹ ਹੈਗਾ ਕੰਪਿਊਟਰ, ਇੱਕ ਸਾਡਾ ਮਾਈਂਡ ਹੈ ਜਿਹੜਾ ਜਿੰਨੇ ਸਾਰੇ ਇਸ ਦਿਮਾਗ ਦੇ ਵਿੱਚ ਹਾਵ ਭਾਵ ਗੁੱਸਾ ਗਿਲਾ ਪਿਆਰ ਨਫ਼ਰਤ ਸਾਰਾ ਜਿੰਨਾਂ ਚੀਜ਼ਾਂ ਦਾ ਮੈਂ ਜ਼ਿਕਰ ਕੀਤਾ ਨਾ, ਇਹ ਸਾਰੇ ਸੋਫਟਵੇਅਰ ਹਨ ਸਾਡੇ ਦਿਮਾਗ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਮਾਇੰਡ ਕਹਿ ਦਿੰਦੇ ਹਾਂ। ਮਨ ਕੀ ਹੈ? ਮਾਇੰਡ ਕੋਈ ਚੀਜ਼ ਨਹੀਂ ਹੈਗੀ, ਬਾਡੀ ਦਾ ਕੋਈ ਪਾਰਟ ਨਹੀਂ ਹੈਗਾ ਮਾਇੰਡ ਜਿਹੜਾ। ਦਿਮਾਗ ਵੀ ਪਾਰਟ ਹੈ, ਦਿਲ ਵੀ ਪਾਰਟ ਹੈ, ਲੇਕਿਨ ਮਾਇੰਡ ਬਾਡੀ ਦਾ ਕੋਈ ਪਾਰਟ ਨਹੀਂ ਹੈ। ਲੇਕਿਨ ਮਾਇੰਡ ਜਿਹੜਾ ਨਾ, ਉਹ ਇੱਕ ਸੋਫਟਵੇਅਰ ਹੈ ਸਾਡੇ ਦਿਮਾਗ ਦਾ, ਜਿਹੜਾ ਸਾਰੇ ਹਾਵ ਭਾਵ ਗੁੱਸਾ ਗਿਲਾ ਹਾਸਾ ਰੋਣਾ ਪਿਆਰ ਮੁਹੱਬਤ ਜਿੰਨੇ ਵੀ ਸਾਡੇ ਮਨ ਦੇ ਹਾਵ ਭਾਵ ਸਾਰੇ ਨੇ ਨਾ, ਉਹ ਸਾਰੇ ਦੇ ਸਾਰੇ ਸਾਡੇ ਉਸ ਦਿਮਾਗ ਦੇ ਵਿੱਚ ਭਰੇ ਹੋਏ ਸੋਫਟਵੇਅਰ ਨੇ। ਸੋ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਮੁਸ਼ਕਲਾਂ ਆ ਜਾਂਦੀਆਂ ਤਾਂ ਅਸੀਂ ਘਬਰਾ ਕਿਉਂ ਜਾਂਦੇ ਇੰਨੇ? ਜੇ ਖੁਸ਼ੀਆਂ ਆ ਜਾਂਦੀਆਂ ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ, ਦੁੱਖ ਆ ਜਾਂਦੇ ਅਸੀਂ ਘਬਰਾ ਜਾਂਦੇ ਹਾਂ। ਲੇਕਿਨ ਸਾਨੂੰ ਪਤਾ ਹੈ, ਪਤਾ ਵੀ ਹੈ ਸਾਨੂੰ ਸਭ ਕੁਝ ਨੂੰ ਕਿ ਜ਼ਿੰਦਗੀ ਦੁੱਖਾਂ ਔਰ ਸੁੱਖਾਂ ਦਾ ਸੁਮੇਲ ਹੈ। ਠੰਡਾ ਵੀ ਹੈ, ਤੱਤਾ ਵੀ ਹੈ, ਮੋਟਾ ਵੀ ਹੈ, ਪਤਲਾ ਵੀ ਹੈ, ਗਰਮ ਵੀ ਹੈ, ਠੰਡਾ ਵੀ ਹੈ, ਮਿੱਠਾ ਵੀ ਹੈ, ਕੌੜਾ ਵੀ ਹੈ, ਖੱਟਾ ਵੀ ਹੈ, ਨਮਕੀਨ, ਸਾਰੇ ਸਾਰਾ ਕੁਝ ਸਾਨੂੰ ਪਤਾ ਹੈ। ਇਹਦੇ ਬਾਵਜੂਦ ਵੀ ਲਾਈਫ ਦੇ ਵਿੱਚ ਜਦੋਂ ਪ੍ਰੈਕਟੀਕਲੀ ਇਹਨਾਂ ਚੀਜ਼ਾਂ ਨੂੰ ਸਾਨੂੰ ਫੇਸ ਕਰਨ ਦੀ ਕਿਤੇ ਨੌਬਤ ਆ ਜਾਂਦੀ ਹੈ ਨਾ, ਤੇ ਫਿਰ ਅਸੀਂ ਘਬਰਾ ਜਾਂਦੇ ਹਾਂ। ਸੋ ਸ਼ੇਅਰ ਕਰੋ ਆਪਣੇ ਆਪਣੇ ਵਿਚਾਰ, ਤੇ ਮੈਂ ਥੋੜਾ ਜਿਹਾ ਤੁਹਾਨੂੰ ਮਿਊਜ਼ਿਕ ਦੇ ਨਾਲ ਵੀ ਜੋੜਦੇ ਹਾਂ। ਬਹੁਤ ਖੂਬਸੂਰਤ ਜਿਹਾ ਇੱਕ ਗਾਣਾ ਸੁਣਦੇ ਹਾਂ, ਮਾਨਕ ਸਾਹਿਬ ਨੂੰ ਆਪਾਂ ਯਾਦ ਕਰਦੇ ਹਾਂ। ਚਲੋ

0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
0: ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ?
1: ਵਧੀਆ ਜੀ, ਵਧੀਆ।
0: ਹਾਂ, ਕੀ ਤੁਸੀਂ ਕਹਿਣਾ ਚਾਹੋਗੇ ਅੱਜ ਦੇ ਸਾਡੇ ਵਿਸ਼ੇ ਦੇ ਬਾਰੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਦੁੱਖ ਸੁੱਖ ਆ ਜਾਂਦਾ ਤੇ ਅਸੀਂ ਘਬਰਾ ਕਿਉਂ ਜਾਂਦੇ ਨੇ, ਜਦੋਂ ਸਾਨੂੰ ਪਤਾ ਹੈ ਕਿ ਦੁੱਖ ਔਰ ਸੁੱਖ ਦੋਨਾਂ ਦੇ ਨਾਲ ਮਿਲ ਕੇ ਹੀ ਜ਼ਿੰਦਗੀ ਜਿਹੜੀ ਨਾ ਸਹੀ ਅਰਥਾਂ 'ਚ ਜ਼ਿੰਦਗੀ ਬਣਦੀ ਹੈ?
1: ਮੈਂ ਤੁਹਾਨੂੰ ਆਪਣੀ ਇੰਡੀਆ ਦੀ ਗੱਲ ਦੱਸਦਾ
0: ਜੀ।
1: ਮੈਂ ਜਦੋਂ ਮੈਂ ਮੇਰੀ ਪ੍ਰਮੋਸ਼ਨ ਹੋਈ ਨਾ ਉੱਥੇ, ਤੇ ਮੇਰੀ ਪੋਸਟਿੰਗ ਹੋ ਗਈ ਅੰਮ੍ਰਿਤਸਰ, ਲੁਧਿਆਣੇ ਤੋਂ ਅੰਮ੍ਰਿਤਸਰ।
0: ਜੀ ਜੀ ਜੀ।
1: ਤੇ ਮੇਰੀ ਮਿਸਰ ਨੇ ਮੈਨੂੰ ਬਹੁਤ ਪੱਕਾ ਕੀਤਾ ਕਿ ਨਹੀਂ, ਪ੍ਰਮੋਸ਼ਨ ਨਹੀਂ ਲੈਣੀ, ਤੁਸੀਂ ਜਾਣਾ ਨੀ ਹੈ ਇੱਥੋਂ।
0: ਅੱਛਾ।
1: ਮੈਂ ਕਿਹਾ ਵੀ ਮੈਂ ਤਾਂ ਜਾਣਾ ਹੀ ਜਾਣਾ। ਔਰ ਭਾਵੇਂ ਮੈਨੂੰ ਦੁੱਖ ਆਇਆ ਭਾਵੇਂ ਕੁਛ ਆਇਆ, ਮੈਂ ਉਹ 3.5 ਸਾਲ ਪੂਰੇ ਕੀਤੇ।
0: ਬਿਲਕੁਲ ਬਿਲਕੁਲ ਬਿਲਕੁਲ, ਪ੍ਰਮੋਸ਼ਨ ਦਾ ਤੁਹਾਨੂੰ ਖੁਸ਼ੀ ਇੱਕ ਵੱਖਰੀ ਮਿਲੀ ਹੋਣੀ ਹੈ, ਲੇਕਿਨ ਜ਼ਿੰਦਗੀ ਨੇ ਜਿਹੜਾ ਪ੍ਰੈਕਟੀਕਲ ਐਕਸਪੀਰੀਅੰਸ, ਜਾਣ ਆਉਣ ਦਾ ਨਵੇਂ ਨਵੇਂ ਤਜਰਬੇ ਜਿਹੜੇ ਸਿਖਾਏ ਹੋਣੇ ਨਾ, ਉਹ ਇੱਕ ਵੱਖਰੀ ਤਰ੍ਹਾਂ ਦਾ ਐਕਸਪੀਰੀਅੰਸ ਹੋਊਗਾ। ਫਿਰ
1: ਮੇਰੇ ਉੱਥੇ ਰਸਤੇ ਦੇ ਵਿੱਚ ਇੰਨੇ ਕੁ ਯਾਰ ਦੋਸਤ ਬਣ ਗਏ, ਬੜੇ ਬੜੇ ਵੱਡੇ ਅਫੀਸਰ ਸਾਰੇ ਮੇਰੇ ਨਾਲ ਸੀ।
0: ਹਾਂ, ਲਿੰਕਸ ਤੁਹਾਡੇ ਕਿੰਨੇ ਬਣਦੇ ਆ, ਤਾਲੁਕਾਤ ਤੁਹਾਡੇ ਕਿੰਨੇ ਬਣਦੇ ਆ, ਐਕਸਪੀਰੀਅੰਸ ਤੁਹਾਨੂੰ ਕਿੰਨਾ ਹੁੰਦਾ, ਜ਼ਿੰਦਗੀ ਤੁਹਾਨੂੰ ਮੌਕੇ ਦਿੰਦੀ, ਅਪਰਚੁਨਿਟੀਜ਼ ਦਿੰਦੀ ਹੈ।
1: ਤੁਸੀਂ ਦੇਖੋ ਕਿ ਅਸੀਂ ਨਾ, ਮੈਂ ਉੱਥੇ, ਮੈਨੂੰ ਆਦਤ ਸੀ ਪਾਠ ਕਰਨ ਦੀ
0: ਜੀ,
1: ਲੁਧਿਆਣੇ ਤੋਂ ਪਾਠ ਕਰਨਾ ਤੇ ਜਲੰਧਰ ਤੱਕ ਅਸੀਂ ਸਮਾਪਤੀ ਕਰ ਦੇਣੀ
0: ਜੀ ਜੀ ਜੀ।
1: ਮੈਂ ਸ਼ੁਰੂ ਕੀਤਾ, ਮੇਰੇ ਨਾਲ ਦੇ ਅਗਲੇ ਨੇ ਸ਼ੁਰੂ ਕਰਤਾ, ਫਿਰ ਅਗਲੇ ਦਿਨ ਉਸ ਤੋਂ ਤੀਜੇ ਨੇ ਕਰ ਦਿੱਤਾ
0: ਜੀ।
1: ਸਾਰਾ ਡੱਬਾ ਹੀ ਮਤਲਬ ਜਿਹੜੇ ਜਿੰਨੇ ਸਾਡੇ 20 ਬੰਦੇ ਨਾਲ ਸਾਡੇ ਹੁੰਦੇ ਸੀ, ਸਾਰੇ ਦੇ ਸਾਰੇ ਪਾਠ ਕਰਦੇ ਮੈਂ ਲਾ ਦਿੱਤੇ
0: ਜੀ ਜੀ ਜੀ ਜੀ ਜੀ। ਦੇਖੋ ਕਿੱਡਾ ਦੇਖੋ ਤੁਹਾਨੂੰ ਐਕਸਪੀਰੀਅੰਸ ਹੋਇਆ, ਇਹ ਉੱਥੇ ਬੈਠੇ ਹੋਣਾ ਸੀ, ਲੁਧਿਆਣੇ ਬੈਠੇ ਹੋਣਾ ਸੀ, ਐਕਸਪੀਰੀਅੰਸ ਨਹੀਂ
1: ਹੋਣਾ ਨਾ ਕਦੀ, ਨਾ ਨਾ ਮੇਰੇ ਕੋਲ ਉੱਥੇ ਲੁਧਿਆਣੇ ਪਾਸ ਹੋਣਾ ਸੀ, ਨਾ ਮੇਰੇ ਕੋਲ ਇੱਥੇ ਕੁਛ ਹੋਣਾ ਸੀ
0: ਜੀ ਜੀ ਜੀ ਜੀ ਜੀ।
1: ਤੇ ਉੱਥੋਂ ਦੇਖੋ ਕਿ ਮੈਂ ਉੱਥੋਂ ਮੈਂ ਜਦੋਂ ਮੈਂ ਆਇਆ ਤੇ ਇਹਦੋਂ ਮੇਰਾ ਕੈਨੇਡਾ ਦਾ ਮੇਰਾ ਪ੍ਰੋਗਰਾਮ ਬਣ ਗਿਆ, ਇਹ ਗੁਰਬਾਣੀ ਦਾ ਸਾਰਾ ਅਸਰ ਜਿਹੜਾ ਸਾਰੇ ਉੱਥੇ ਆ ਗਿਆ
0: ਜੀ ਜੀ ਜੀ ਜੀ ਜੀ ਜੀ। ਬਿਲਕੁਲ, ਵੇਖੋ ਡਬਲ ਤੁਹਾਨੂੰ ਡਬਲ ਫਾਇਦਾ ਹੋ ਗਿਆ, ਜ਼ਿੰਦਗੀ ਨੇ ਐਕਸਪੀਰੀਅੰਸ ਵੱਖਰਾ ਦਿੱਤਾ, ਗੁਰਬਾਣੀ ਨਾਲ ਤੁਸੀਂ ਜੁੜ ਗਏ, ਉਹਦਾ ਫਾਇਦਾ ਤੁਹਾਨੂੰ ਹੋਰ ਵੱਖਰਾ ਪਰਮਾਤਮਾ ਨੇ ਦੇ ਦਿੱਤਾ, ਵੇਖੋ ਤੁਹਾਡੇ ਤੇ ਬਲੈਸਿੰਗਸ ਹੋ ਗਈ ਔਰ ਤੁਸੀਂ ਸਾਰੇ ਸਮੇਤ ਸਾਰੇ ਟੱਬਰ ਮੂਵ ਕਰ ਗਏ ਕੈਨੇਡਾ ਦੇ ਵਿੱਚ।
1: ਬਿਲਕੁਲ ਬਿਲਕੁਲ ਬਿਲਕੁਲ।
0: ਚਲੋ ਇਹ ਆਪਣੀ ਆਪਣੀ ਸਮਝ ਹੈ ਜੀ ਡਾਕਟਰ ਸਾਹਿਬ, ਗੱਲ ਕਿ ਕਈ ਲੋਕ ਇਸ ਚੀਜ਼ ਨੂੰ ਸਮਝਦੇ ਨੇ, ਉਹ ਸਮਝਦੇ ਵੀ ਮੁਸ਼ਕਲ ਜੇ ਕੋ ਆ ਗਈ, ਮੁਸ਼ਕਲ ਤੋਂ ਭੱਜ ਕੇ ਜਾਨ ਛੁਡਾਈਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤੇ ਕਈ ਜਿਹੜੇ ਉਸਦਾ ਫਾਇਦਾ ਮੁਸ਼ਕਲ ਦੇ ਨਾਲ ਟਕਰਾ ਕੇ ਉਸ ਦੇ ਉੱਪਰ ਵਿੰਨ ਪ੍ਰਾਪਤ ਕਰਕੇ ਫਾਇਦਾ ਉਠਾ ਲੈਂਦੇ ਆ।
1: ਬਿਲਕੁਲ ਬਿਲਕੁਲ
0: ਬਿਲਕੁਲ। ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਜਸਵੀਰ ਸਿੰਘ ਚੌਹਾਨ ਜੀ ਬਹੁਤ ਲਰਨਡ ਆਦਮੀ ਨੇ, ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਤਜਰਬਾ ਇਹਨਾਂ ਦਾ, ਤੇ ਤੁਸੀਂ ਇਹਨਾਂ ਤੋਂ ਆਪਣੀ ਸਿਹਤ ਸੰਬੰਧੀ ਵੀ ਕੋਈ ਸਮੱਸਿਆ ਹੋਏ ਤੇ ਤੁਸੀਂ ਇਹਨਾਂ ਦੀ ਹੈਲਪ ਲੈ ਸਕਦੇ ਹੋ। 647-993-6473-9934-1484 ਇਹਨਾਂ ਦਾ ਨੰਬਰ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ ਵੈਰੀ ਮਚ।
1: ਥੈਂਕ ਯੂ ਜੀ, ਥੈਂਕ ਯੂ।
0: ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਉਹ ਮਹਿੰਦਰ ਕਪੂਰ ਨੇ ਬੋਲਿਆ ਨਾ
0: ਜੀ,
2: ਨਾ ਮੁੱਛ

0: तो
1: हाँ ये तो
0: मुस्कुरा के जियो।
1: तो देखो फिर आरा पम पम पम, कभी खुशी खुशी कभी गम,
0: कभी
1: है ना। ते एको जा ना देने हुंदा है, ना एको जा दे हर दिन नहीं आउंदा।
0: जी जी जी जी जी जी
1: ए बहुत ध्यान रखना पैंदा है। एकदम ए सुख ते दुख दा कोई पता नहीं, जे बनिया दुख ताई आना।
0: जी जी जी
1: सुख दुख दोए, दुख दुख दोए दर कपड़े पहरे जाए मनुख।
0: बिल्कुल
1: बंदिया में दुख सुख आंदे है, शरीर नाल ही आंदे है। कदे भी घबराओ ना, घबराहट जिहड़ी है ना बेटे ओह कहिंदे हुंदे है एक्सीडेंट हो जाता जा किसी मार के भजदे। अगो गड्डी देखो किथे जा वजदी, होर फिर मुसीबत एक नहीं आउंदी, कई मुसीबत होर नाल लैके आउंदी है।
0: ओ जिद्दां ओह कहिंदे ना जी मूसा भज्जे मौत तों अग्गे मौत खड़ी, जे तुसीं इक दुख तों भज्जोगे ना तो तुहानूं अग्गे कई होर कई किस्म दे दुखां नूं बर्दाश्त करना पै जाणा।
1: हां बस जिन्ना हो सकदा है ना ते दुखां सुखां नूं सहना सिखिए, सहज विच रहिए बेटे।
0: बिल्कुल बिल्कुल, चलो शुक्रिया जी भैन जी, बहुत बहुत मेहरबानी मेहरबानी। सो दोस्तों जुड़े हो तुसी रेडियो प्रोग्राम सब रंग दे नाल 647-357-367-5353 साडा नंबर है। सो जिदां डॉक्टर साहब ने गल कीती सी ना, ओ कहिंदे वी बिल गेट्स नूं एक बार कोई पत्रकार इंटरव्यू करन वास्ते गया। बिल गेट्स दुनिया दा टॉप मोस्ट रिचेस्ट आदमी, कामयाब आदमी, एक पत्रकार इंटरव्यू करन गया। ओनू कहिंदा वी बिल गेट्स नूं कहिंदा सर तुसी इन्ने ज्यादा अमीर किवें हो गए। बिल गेट ने ओनू कहिंदे एक चैकबुक दित्ती खाली, ओनू कहिंदा वी जिन्ना चैक तूं भरना ना भर ला अपना। तो पत्रकार कहिंदा नहीं जी नहीं, चैक चुक कोई गल नहीं, चैक रखो तुसी, चैक रखो, मैनूं इह दसो वी तुसी अमीर किद्दां इन्ने होए। ओह कहिंदा मैं तैनूं फिर दुबारा कह रहा वी चैकबुक तैनूं मैं दित्ती है, तू चैक जिन्ना भरना अपना भर ला। ਉਹ ਫਿਰ ਦੂਸਰੀ ਵਾਰ ਵੀ ਕਹਿੰਦਾ ਨਹੀਂ ਜੀ ਨਹੀਂ ਚੈੱਕ ਦੀ ਛੱਡੋ, ਇਹ ਗੱਲ ਛੱਡੋ, ਮੈਨੂੰ ਤੁਸੀਂ ਦੱਸੋ ਮੇਰੇ ਸਵਾਲ ਦਾ ਜਵਾਬ ਦੇ ਦਿਓ। ਉਹ ਕਹਿੰਦਾ ਤੇਰੇ ਸਵਾਲ ਦਾ ਜਵਾਬ ਇਹੀ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਮਿਲੀ ਕਿਸੇ ਅਪਰਚੁਨਿਟੀ ਨੂੰ ਅਜਾਈ ਨਹੀਂ ਜਾਣ ਦਿੱਤਾ। ਸੋ ਜ਼ਿੰਦਗੀ ਦੇ ਵਿੱਚ ਜਦੋਂ ਵੀ ਸਾਨੂੰ ਪਰਮਾਤਮਾ ਕੋਈ ਅਪਰਚੁਨਿਟੀ ਦਿੰਦਾ ਹੈ ਨਾ, ਸਾਨੂੰ ਉਹ ਅਪਰਚੁਨਿਟੀ ਅਵੇਲ ਕਰਨੀ ਚਾਹੀਦੀ ਹੈ। ਕਈ ਵਾਰੀ ਪਰਮਾਤਮਾ ਸਾਡਾ ਇਮਤਿਹਾਨ ਵੀ ਲੈਂਦਾ ਹੈ। ਸੋ ਤੁਹਾਨੂੰ ਭੱਜਣਾ ਨਹੀਂ ਚਾਹੀਦਾ, ਨੱਸਣਾ ਨਹੀਂ ਚਾਹੀਦਾ। ਕੁਛ ਇੱਕ ਚੀਜ਼ਾਂ ਨਾ ਉਹਦੇ ਉੱਪਰ ਡੋਰੀਆਂ ਛੱਡ ਕੇ ਸਾਨੂੰ ਐਕਸੈਪਟ ਕਰ ਲੈਣੀਆਂ ਚਾਹੀਦੀਆਂ ਨੇ। ਐਕਸੈਪਟੈਂਸ ਹੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਹੈ ਜ਼ਿੰਦਗੀ ਦੇ ਵਿੱਚ। ਸੋ ਮੈਂ ਤੁਹਾਨੂੰ ਗੱਲ ਪੂਰੀ ਕਰੂੰਗਾ ਕਿ ਐਕਸੈਪਟੈਂਸ ਹੈ ਕੀ ਹੈ, ਭਾਣਾ ਕੀ ਹੈ ਐਕਚੁਅਲੀ। ਜਿਹੜਾ ਅਸੀਂ ਗੁਰੂ ਸਾਹਿਬ ਦੇ ਨਾਲ ਜੁੜਦੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਭਾਣਾ ਮੰਨਣਾ ਸਭ ਤੋਂ ਵੱਡਾ ਉਹਦੇ ਵਿੱਚ। ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਨਾ ਕਿ ਭਾਣੇ ਦੇ ਵਿੱਚ ਰਹਿਣਾ ਔਰ ਭਾਣਾ ਮੰਨਣਾ ਚਾਹੀਦਾ। ਭਾਣਾ ਮੰਨਣਾ ਹੈ ਕੀ ਹੈ, ਉਹ ਹੈਗੀ ਐਕਚੁਅਲ ਦੇ ਵਿੱਚ ਐਕਸੈਪਟੈਂਸ। ਐਕਸੈਪਟੈਂਸ ਕੀ ਹੁੰਦੀ ਹੈ ਕਿ ਜਿਸ ਵੀ ਰਜ਼ਾ ਦੇ ਵਿੱਚ ਸਾਨੂੰ ਪਰਮਾਤਮਾ ਰੱਖੇ ਉਸੇ ਰਜ਼ਾ ਦੇ ਵਿੱਚ ਹੀ ਅਸੀਂ ਖੁਸ਼ ਰਹਿਣਾ ਸਿੱਖੀਏ, ਇਹਨੂੰ ਹੀ ਭਾਣਾ ਮੰਨਣਾ ਕਹਿ ਦਿੰਦੇ। ਸੋ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। 647-357-5353 ਨੰਬਰ ਹੈ।

0: ਈਸਾ ਸਾਹਿਬ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਆਹ ਗਾਣਾ ਪਲੀਜ਼ ਚੱਲਣ ਦਿਓ, ਮੈਂ ਆਪਾਂ ਬਾਅਦ ਚ ਗੱਲ ਕਰਾਂਗੇ। ਤਾਂ ਦਿਲ ਨੂੰ ਉਤਸ਼ਾਹ ਦੇਣ ਵਾਲਾ ਗਾਣਾ ਪਿਆਲੇ ਬੰਦ ਕਰਤਾ ਪਹਿਲੀ ਗੱਲ, ਫਿਰ ਆਪਾਂ ਗੱਲ ਕਰਦੇ ਹਾਂ ਜ਼ਰੂਰ।

0: ਮਾਨਕ ਸਾਹਿਬ ਦੇਖੋ, ਮਾਨਕ ਸਾਹਿਬ
1: ਹਾਂਜੀ,
0: ਨਾ ਮਾਨਕ ਸਾਹਿਬ ਵਰਗਾ ਮੈਨੂੰ ਲੱਗਦਾ ਕੋਈ ਹੋਇਆ ਤੇ ਨਾ ਕੋਈ ਅੱਗੇ
1: ਹੋ ਸਕਦਾ,
0: ਇਹਦੇ ਚ ਕੋਈ ਸ਼ੱਕ ਨਹੀਂ ਹੈ। ਹਾਂਜੀ ਟਿੰਡਸਰ ਸਾਹਿਬ ਸੁਣਾਓ ਕੋਈ ਗੱਲਬਾਤ।
1: ਹਾਂਜੀ ਹਾਂਜੀ ਹਾਂਜੀ ਡਾਕਟਰ ਸਾਹਿਬ, ਇਹ ਪਹਿਲੀ ਗੱਲ ਤਾਂ ਮੈਂ ਗਾਣੇ ਪਿੱਛੇ ਫੋਨ ਕਰਿਆ ਸੀ ਵੀ ਵਿਚਾਲੇ ਕਿਉਂ ਬੰਦ ਕਰਤਾ ਇਹ ਨਾ, ਮਰੇ ਪਏ ਬੰਦੇ ਨੂੰ ਖੜਾ ਕਰ ਦੇਵੇ।
0: ਬਿਲਕੁਲ ਬਿਲਕੁਲ, ਅਸੀਂ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ, ਚਾਹੇ ਕਿਸੇ ਤਕਲੀਫ ਦੇ ਵਿੱਚ ਹੋ ਚਾਹੇ ਖੁਸ਼ੀ ਦੇ ਵਿੱਚ ਹੋ। ਇਹ ਨੀ ਕਿ ਖੁਸ਼ੀ ਦੇ ਵਿੱਚ ਤੁਸੀਂ ਓਵਰ ਜੁਆਇਡ ਹੋ ਜਾਓ, ਪਾਟ ਜਾਓ ਤੇ ਜਦੋਂ ਕੋਈ ਗਮ ਆ ਜਾਓ ਅੰਦਰ ਵੜ ਕੇ ਬਹਿ ਜਾਓ। ਇਹ
1: ਬਿਲਕੁਲ ਮੈਂ ਇਹੀ ਕਹਿ ਰਿਹਾ, ਕਿਸੇ ਦਿਨ ਤੁਸੀਂ ਢਾਂਡੀ ਕਲਾ ਚ ਹੋਵੋ, ਉਦਾਸ ਹੋਵੋ, ਤੁਸੀਂ ਆਹ ਗਾਣਾ ਸੁਣ ਲਓ, ਮੈਂ ਕਹਿੰਦਾ ਵੀ ਤੁਸੀਂ 3 ਮਿੰਟਾਂ ਬਾਅਦ ਨਾ ਹੋ ਜਾਓਗੇ।
0: ਚਲੋ ਠੀਕ ਹੈ ਜੀ, ਥੈਂਕ ਯੂ ਵੈਰੀ ਮਚ।
1: ਬਾਕੀ ਹਾਂਜੀ ਇੱਕ ਇੰਨੀ ਕੁ ਗੱਲ ਹੈ ਕਿ ਇੱਕ ਮੈਂ ਨਵਾਂ ਟੋਪਿਕ ਦਿੰਦਾ ਤੁਹਾਨੂੰ ਜੇ ਆਪਾਂ ਲੈ ਕੇ ਆਓ ਪ੍ਰੋਗਰਾਮ ਚ।
0: ਜੀ
1: ਵੀ ਮਤਲਬ ਮੈਂ ਬਹੁਤ ਵੱਡਾ ਬੰਦਾ ਬਣ ਗਿਆ, ਮੇਰਾ ਬਹੁਤ ਵੱਡਾ ਸਰਕਲ ਹੋ ਗਿਆ, ਵੱਡੇ ਵੱਡੇ ਲੋਕਾਂ ਦਾ ਹੋ ਗਿਆ, ਗਾਂ ਕੀ ਹੋਊਗਾ ਜੀ।
0: ਚਲੋ ਕੋਈ ਨੀ, ਇਹ ਮੈਂ ਕਿਸੇ ਦਿਨ ਬਣਾਉਣੇ ਪਲਾਨ ਆਪਾਂ ਕਰਦੇ ਹਾਂ, ਕੋਈ ਗੱਲ ਨੀ ਡਿਸਕਸ।
1: ਚਲੋ ਓਕੇ,
0: ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਚਰਨ ਜੀ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਕੀ ਹਾਲ ਚਾਲ, ਠੀਕ ਠਾਕ ਹੋ?
2: ਹਾਲ ਚਾਲ ਵਧੀਆ, ਜਿਹੜੀ ਜਿਸ ਵਿਸ਼ੇ ਤੇ ਜਿਸ ਢੰਗ ਨਾਲ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ
0: ਜੀ
2: ਮੋਰਲ ਮੈਂ ਇਹ ਕਹੂੰਗਾ ਮਨ ਜਿੱਤੇ ਜਗ ਜੀਤ।
0: ਮਨ ਜੀਤੇ ਤੇ ਫਿਰ ਔਖਾ ਕੰਮ ਤਾਂ ਇਹੀ ਹੈ ਨਾ, ਮੋਰਲ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਮਨ ਜੀਤੇ ਜਗ ਜੀਤ, ਪਰ ਇੱਥੇ ਆ ਕੇ ਆ ਜਾਂਦੀ ਹੈ ਕਿ ਮਨ ਜਿੱਤਣਾ ਹੀ ਤਾਂ ਸਭ ਤੋਂ ਔਖਾ ਹੈ।
2: ਜੇ ਪਤਾ ਨਾ, ਜੇ ਪਤਾ ਹੋਵੇ ਤਾਂ ਬੰਦਾ ਜਿੱਤ ਨਹੀਂ ਸਕਦਾ ਜੀ।
0: ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ। ਤੁਸੀਂ
2: ਦੇਖੋ, ਮੈਂ ਇੱਕ ਕੁਝ ਸ਼ਬਦਾਂ ਚ ਗੱਲ ਮੁਕਾਉਣ ਲੱਗਾ ਜੀ।
0: ਜੀ
2: 31 ਜੁਲਾਈ ਨੂੰ ਮੇਰੇ ਘਰੋਂ ਐਕਸਪਾਇਰ ਹੋ ਗਈ
0: ਜੀ। ਜੀ ਜੀ, ਇਸ ਵਾਰ 31 ਜੁਲਾਈ ਨੂੰ?
2: ਹਾਂਜੀ ਹਾਂਜੀ ਹਾਂਜੀ।
0: ਓਹੋ ਹੋ ਹੋ, ਚਲੋ ਕੋਈ
2: ਗੱਲ ਨੀ। ਕੁਛ ਘੰਟੇ ਪਹਿਲਾਂ ਦੇਖ ਕੇ ਆਇਆ ਹੋਸਪਿਟਲ ਦੇ ਵਿੱਚ, ਮੈਨੂੰ ਪਤਾ ਸੀ, ਮੈਨੂੰ ਨਾ ਉੱਥੇ ਜਿਹੜੀ ਨਰਸ ਸੀ ਕੁੜੀ ਉਹਦੇ ਕੋਲ
0: ਜੀ,
2: ਉਹਨੂੰ ਵੀ ਪਤਾ ਮੇਰੇ ਬਾਰੇ ਕਿ ਮੈਂ।
0: ਜੀ ਜੀ ਜੀ,
2: ਉਹਦੇ ਦਿਮਾਗ ਚ ਵੀ ਇਹਦਾ ਫਰੈਂਡ ਜਾਂ ਕੋਈ ਰਿਸ਼ਤੇਦਾਰ ਹੋਊਗਾ।
0: ਅੱਛਾ ਜੀ,
2: ਮੈਂ ਉਹਦੀ ਵੀਡੀਓ ਬਣਾ ਰਿਹਾ 36-37 ਸੈਕਿੰਡ ਦੀ ਕੋਈ ਵੀਡੀਓ, ਮੈਨੂੰ ਕਹਿੰਦੀ ਤੂੰ ਇਹਦੀ ਸੋਲ ਜਿਹੜੀ ਆਤਮਾ ਨੂੰ ਦੁਖੀ ਕਰ ਰਿਹਾ।
0: ਅੱਛਾ,
2: ਮੈਨੂੰ ਇਹ ਦੱਸਣ ਤੋਂ ਪਹਿਲਾਂ ਕਿ ਮੇਰੇ ਘਰ ਆਇਆ, ਉਹਨੇ ਮੈਨੂੰ ਪਹਿਲਾਂ ਦੱਸਤਾ ਕਿ ਸ਼ੀ ਇਜ਼ ਗੋਇੰਗ ਟੂ ਪਾਸ ਅਵੇਟਡ। ਜਦੋਂ ਮੈਂ ਸੁਣਿਆ ਤੇ ਮੈਂ ਉਹਨੂੰ ਪੁੱਛਿਆ ਕਿੰਨੇ ਕੁ ਘੰਟੇ, ਕਹਿੰਦੀ ਸਵੇਰੇ 6 ਵਜੇ ਤੋਂ ਪਹਿਲਾਂ ਚਲੇ ਜਾਣਾ ਤੇ ਰਾਤ ਨੂੰ

0: ਇਸੇ ਕਰਕੇ ਮੈਂ ਤੁਹਾਨੂੰ ਕਿਹਾ ਮਨ ਨੂੰ ਜਿਸ
1: ਚੀਜ਼ ਬਿਲਕੁਲ ਬਿਲਕੁਲ ਜੀ ਜੀ ਜੀ ਜੀ
0: ਉਹਨੂੰ ਕੋਈ ਬੰਦਾ ਹਟਾ ਨੀ ਸਕਦਾ।
1: ਚਲੋ ਠੀਕ ਹੈ ਸਰ, ਬਹੁਤ ਵਧੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਜਸਵਿੰਦਰ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਹੈਲੋ,
1: ਹਾਂਜੀ ਹਾਂਜੀ ਹਾਂਜੀ,
0: ਨਿਰਮਲ ਸਿੰਘ ਬੋਲ ਰਹੇ ਹਾਂ।
1: ਹਾਂਜੀ ਹਾਂਜੀ ਹਾਂਜੀ, ਨਿਰਮਲ ਸਿੰਘ ਜੀ, ਨਿਰਮਲ ਸਿੰਘ ਭਾਈ ਸਾਡਾ 50 ਸਾਲ ਪੁਰਾਣਾ ਦੋਸਤ, ਤੂੰ ਕਿੱਧਰੋਂ ਭਾਈ ਅੱਜ ਦੁਬਾਰਾ ਫਿਰ ਯਾਦ ਕਰ ਲਿਆ, ਵੇਖ ਲਾ ਮੈਂ ਤੇਰੀ ਜ਼ਿਕਰ ਕਰਦਾ ਨਾ ਸਾਡੇ ਰੇਡੀਓ ਦੇ ਉੱਪਰ।
0: ਨਹੀਂ ਤੁਸੀਂ ਕਿਹਾ ਸੀ ਨਾ ਵੀ ਤਾਂ ਕਰਕੇ ਮੈਂ ਕਿਹਾ ਵੀ ਮੈਂ ਮੁੰਡੇ ਨੂੰ ਕਿਹਾ ਮੈਂ ਵੀ ਜ਼ਰੂਰ ਫੋਨ ਲਾਓ ਭਾਈ।
1: ਚਲੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੀਤਾ। ਤੇ ਕੀ ਤੁਸੀਂ ਕਹਿਣਾ ਚਾਹੋਗੇ ਕਿ ਮੈਂ ਅੱਜ ਵਿਸ਼ਾ ਜਿਹੜਾ ਰੱਖਿਆ ਨਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਸਾਰੀਆਂ ਚੀਜ਼ਾਂ ਨਾ ਉਹਨਾਂ ਸਾਰੀਆਂ ਦਾ ਆਪੋਜ਼ਿਟ ਪੱਖ ਹੈਗਾ, ਲੇਕਿਨ ਜ਼ਿੰਦਗੀ ਦੇ ਵਿੱਚ ਸਾਨੂੰ ਜਦੋਂ ਕੋਈ ਦੁੱਖ ਆਉਂਦੀ ਤਕਲੀਫ ਆਉਂਦੀ ਤੇ ਅਸੀਂ ਢਹਿ ਢੇਰੀ ਕਿਉਂ ਹੋ ਜਾਂਦੇ ਇੱਕਦਮ, ਜਦੋਂ ਸਾਨੂੰ ਪਤਾ ਹੈ ਕਿ ਸੁੱਖ ਔਰ ਦੁੱਖ ਦੋਨਾਂ ਨੂੰ ਮਿਲਾ ਕੇ ਹੀ ਜ਼ਿੰਦਗੀ ਵਧੀਆ ਬਤੀਤ ਕੀਤੀ ਜਾ ਸਕਦੀ ਹੈ।
0: ਪਤਾ ਪਤਾ ਗੱਲ ਕੀ ਹੈ, ਦੇਖੋ ਮੈਂ ਤੁਹਾਡਾ ਵਿਚਾਰ ਸੁਣ ਰਿਹਾ ਸੀ
1: ਜੀ,
0: ਗੁਰੂ ਸਾਹਿਬ ਨੇ ਲਿਖਿਆ ਦੁੱਖ ਦਾਰੂ ਸੁਖ ਰੋਗ ਪਿਆ,
1: ਕਿਆ ਬਾਤ,
0: ਸਾਮਨਾ ਹੋਈ,
1: ਬਿਲਕੁਲ ਬਿਲਕੁਲ,
0: ਉਹ ਕਹਿੰਦੇ ਜਿੱਥੇ ਸੁੱਖ ਆ ਉੱਥੇ ਮੈਂ ਤਾਂ ਹੈ ਹੀ ਨੀ,
1: ਸੁੱਖ ਤਾਂ ਰੋਗ ਬਣ ਜਾਂਦੇ ਆ, ਦੁੱਖ ਸਗੋਂ ਤੁਹਾਡਾ ਦਾਰੂ ਬਣਦਾ ਤੁਹਾਡੀ ਜ਼ਿੰਦਗੀ ਦਾ,
0: ਉਹ ਕਹਿੰਦੇ ਜਿਹੜਾ ਦੁੱਖ ਹੈ ਇਹ ਦਾਰੂ ਹੈ,
1: ਬਿਲਕੁਲ ਸਹੀ ਗੱਲ ਹੈ,
0: ਉਹ ਕਹਿੰਦੇ ਮੈਂ ਤਾਂ ਦੁੱਖਾਂ ਚ ਬੈਠਾ, ਕਿੰਨੀ ਵੱਡੀ ਗੱਲ, ਵੇਖੋ ਸਾਨੂੰ ਕੁਰਬਾਨੀ ਸਿਹਤ ਦਿੰਦੀ ਹੈ, ਇਸ ਕਰਕੇ ਜੇ ਜ਼ਿੰਦਗੀ ਦੇ ਦੋਵੇਂ ਕੱਪੜੇ ਨੇ,
1: ਬਿਲਕੁਲ ਸਹੀ ਗੱਲ,
0: ਦੁੱਖ ਤੇ ਸੁੱਖ ਹੈ ਤੇ ਜੇ ਆਉਂਦਾ ਤੇ ਸਾਰਿਆਂ ਦੀ ਜ਼ਿੰਦਗੀ ਚ ਆਉਂਦੇ ਨੇ, ਮੇਰੇ ਤੁਹਾਡੇ ਸਭ ਦੇ ਆਉਂਦੇ ਨੇ, ਤੇ ਜੇ ਜ਼ਿੰਦਗੀ ਚ ਆਉਂਦਾ ਹੈ ਉਹਦੀ ਮਾਲਕ ਦੀ ਚੀਜ਼ ਹੈ, ਕਿਹੜੇ ਮੱਥੇ ਪ੍ਰਵਾਨ ਕਰਨੀ ਚਾਹੀਦੀ,
1: ਪ੍ਰਵਾਨ ਕਰਨੀ ਚਾਹੀਦੀ ਹੈ, ਬਸ ਬਿਲਕੁਲ ਸਹੀ ਗੱਲ ਹੈ। ਇਹੀ ਚੀਜ਼ ਮੈਂ ਦੋਸਤਾਂ ਤੋਂ ਸੁਣਨਾ ਚਾਹੁੰਦਾ ਸੀ ਕਿ ਸਾਰਿਆਂ ਦਾ ਵਿਚਾਰ ਇੱਕ ਮੁੱਠ ਹੋਵੇ ਨਾ, ਕਿ ਸੁੱਖ ਦੁੱਖ ਦੋਨੋਂ ਸਮਕਰ ਜਾਣੋ, ਜੇ ਇੱਕ ਸਮਾਨ ਸਮਝਾਂਗੇ ਨਾ ਤੇ ਜ਼ਿੰਦਗੀ ਦੇ ਵਿੱਚ ਬੈਲੈਂਸ ਜਿਹੜਾ ਅਸੀਂ ਤਾਂ ਹੀ ਬਣਾ ਸਕਦੇ ਹਾਂ। ਮੈਂ ਅੱਗੇ ਜਿਸ ਤਰ੍ਹਾਂ ਗੱਲ ਕੀਤੀ ਵੀ ਜੇ ਅਸੀਂ ਦੁੱਖ ਕੋਈ ਦੇਖਿਆ ਹੀ ਨਾ ਹੋਏਗਾ ਜ਼ਿੰਦਗੀ ਚ, ਜਾਂ ਦੁੱਖ ਦੇਖਣ ਦੀ ਅਸੀਂ ਕਾਮਨਾ ਹੀ ਨਾ ਕਰਾਂਗੇ ਤੇ ਮਾੜਾ ਜਿਹਾ ਸਾਡੇ ਪੈਰ ਚ ਕੰਡਾ ਵੀ ਚੁੱਭ ਜੂਗਾ ਨਾ, ਤੇ ਅਸੀਂ ਐ ਮਰੂ ਮਰੂ ਕਰਨ ਲੱਗ ਪਾਂਗੇ ਵੀ ਮਰ ਗਏ ਅਸੀਂ ਤਾਂ ਕੋਈ ਹਾਲ ਨਹੀਂ।
0: ਦੇਖੋ ਜਿਹੜੀ ਸੰਸਾਰਕ ਰਚਨਾ ਹੈ ਇਹ ਸਾਰੀ ਮਾਈਂਡ ਪਲੱਸ ਦੀ ਹੈ,
1: ਬਿਲਕੁਲ ਬਿਲਕੁਲ,
0: ਜੇ ਮਾਈਂਡ ਹੈ ਤੇ ਪਲੱਸ ਵੀ ਹੈ ਤੇ ਇਸੇ ਤਰ੍ਹਾਂ ਹੀ ਜੇ ਸੁੱਖ ਹੈ ਤੇ ਦੁੱਖ ਵੀ ਹੈ,
1: ਬਿਲਕੁਲ ਸਹੀ ਗੱਲ,
0: ਇਸ ਕਰਕੇ ਚੀਜ਼ਾਂ ਨੇ ਸੰਸਾਰ ਦੀਆਂ ਮਾਲਕ ਨੇ ਬਣਾਈਆਂ ਨੇ,
1: ਬਿਲਕੁਲ ਬਿਲਕੁਲ,
0: ਇਹ ਤਾਂ ਜੇ ਅਸੀਂ ਜਿਉਣਾ ਤੇ ਵੇਖੋ ਜ਼ਿੰਦਗੀ ਦੇ ਵਿੱਚ ਦੋਨਾਂ ਨੂੰ ਲੈ ਕੇ ਚੱਲਣਾ ਪੈਣਾ,
1: ਬਿਲਕੁਲ ਸਹੀ ਬਿਲਕੁਲ,
0: ਹਾਂ ਤੇ ਇਸ ਕਰਕੇ ਸੁੱਖ ਤਾਂ ਸਾਰੇ ਲੋੜ, ਦੁੱਖ ਨੂੰ ਵੀ ਲੋੜਦਾ ਕੋਈ,
1: ਦੁੱਖ ਨੂੰ ਲੋੜਦਾ ਕੋਈ ਨੀ, ਪਰ ਪ੍ਰਮਾਤਮਾ ਨੇ ਤਾਂ ਬੈਲੈਂਸ ਰੱਖਣਾ ਹੈ ਨਾ ਇੱਥੇ, ਤੁਸੀਂ ਲੋੜੋ ਨਾ ਲੋੜੋ, ਲੇਕਿਨ ਉਹਨੇ ਤਾਂ ਦੇਣਾ ਹੀ ਦੇਣਾ, ਜਦੋਂ ਦੁੱਖ ਦੇਣਾ ਉਹਨੇ ਦੁੱਖ ਹੀ ਦੇਣਾ, ਜਦੋਂ ਸੁੱਖ ਦੇਣਾ ਉਹਨੇ ਸੁੱਖ ਹੀ ਦੇਣਾ, ਇੱਥੇ ਆ ਕੇ ਤਾਂ ਆਦਮੀ ਹੈਲਪਲੈਸ ਹੋ ਜਾਂਦਾ ਨਾ। ਚਲੋ ਨਿਰਮਲ ਜੀ ਬਹੁਤ ਵਧੀਆ, ਜੁੜਦੇ ਰਿਹਾ ਕਰੋ, ਫੋਨ ਕਰਦੇ ਰਿਹਾ ਕਰੋ, ਤੇ ਆਪਾਂ ਮਿਲਦੇ ਹਾਂ ਕਿਸੇ ਦਿਨ ਆਫ ਦੀ ਏਅਰ ਵੀ ਬੋਲਦੇ ਹਾਂ ਕਿਸੇ ਦਿਨ ਮਿਲ ਕੇ ਆਪਾਂ ਗੱਲਬਾਤ
0: ਕਰਦੇ,
1: ਥੈਂਕ ਯੂ ਵੈਰੀ ਮਚ, ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ 647-360-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਸਾਡੀ ਚੱਲ ਰਹੀ ਹੈ ਬਹੁਤ ਵਧੀਆ। ਅੱਜ ਹਰ ਕੋਈ ਇਨਸਾਨ ਐਸਾ ਨਹੀਂ ਹੈ ਕਿ ਜਿਹਦੀ ਜ਼ਿੰਦਗੀ ਦੇ ਨਾਲ ਇਹ ਸੰਬੰਧਿਤ ਵਿਸ਼ਾ ਨਾ ਹੋਵੇ, ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੁੱਖ ਵੀ ਹੈ ਦੁੱਖ ਵੀ ਹੈ, ਲੇਕਿਨ ਅਸੀਂ ਉਹਨਾਂ ਨੂੰ ਲੈਣਾ ਕਿੱਦਾਂ, ਉਹਨਾਂ ਨੂੰ ਐਕਸੈਪਟ ਕਿੱਦਾਂ ਕਰਨਾ, ਇਹ ਸਾਡੇ ਤੇ ਨਿਰਭਰ ਕਰਦਾ। ਬਸ ਜੇ ਅਸੀਂ ਦੋਨਾਂ ਨੂੰ ਇੱਕ ਸਮਾਨ ਸਮਝਾਂਗੇ, ਸੁੱਖ ਦੇ ਵਿੱਚ ਅਸੀਂ ਜ਼ਿਆਦਾ ਓਵਰ ਜੁਆਇਡ ਨਹੀਂ ਹੋ ਜਾਂਗੇ, ਬਹੁਤ ਜ਼ਿਆਦਾ ਆਪਣੇ ਆਪ ਨੂੰ ਐਕਸਪਲੋਇਟ ਨਹੀਂ ਕਰ ਲਾਂਗੇ, ਮੈਂ ਬਹੁਤ ਜ਼ਿਆਦਾ ਸੁੱਖ ਹਾਂ, ਤੇ ਜੇ ਕੋਈ ਦੁੱਖ ਆ ਜਾਏ ਤੇ ਆਪਣੇ ਆਪ ਨੂੰ ਅਸੀਂ ਕੋਈ ਸੁਸਾਈਡ ਨਹੀਂ ਕਰ ਲੈਣੀ, ਨੋਰਮਲ ਰਹਿਣਾ, ਇਹੀ ਜ਼ਿੰਦਗੀ ਹੈ ਕਿ ਸੁੱਖ ਆਵੇ ਤਾਂ ਵੀ ਉਸੇ ਤਰੀਕੇ ਨਾਲ ਲਓ, ਦੁੱਖ ਆਵੇ ਤਾਂ ਵੀ ਉਸੇ ਤਰੀਕੇ ਨਾਲ ਲਓ, ਉਹ ਸਮਝੋ ਕਿ ਉਸ ਪਰਮਾਤਮਾ ਦਾ ਭਾਣਾ ਹੈ, ਉਸ ਪ੍ਰਭੂ ਨੇ ਸਾਨੂੰ ਜਿਸ ਰਜ਼ਾ ਦੇ ਵਿੱਚ ਰੱਖਣਾ ਹੈ ਉਸੇ ਰਜ਼ਾ ਦੇ ਵਿੱਚ ਹੀ ਸਾਡੀ ਖੁਸ਼ੀ ਹੈ, ਔਰ ਸਾਡੀ ਜ਼ਿੰਦਗੀ ਉਸੇ ਰਜ਼ਾ ਵਿੱਚ ਰਹਿ ਕੇ ਖੁਸ਼ ਰਹਿ ਸਕਦੀ ਹੈ। ਸੋ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ, ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਫਿਰ 647-360-5353 ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਸਾਡੇ ਮੇਨ ਪ੍ਰਾਊਡ ਸਪੌਂਸਰ ਬ੍ਰੈਂਪਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਆਪਣੇ ਘਰ ਦੇ ਕਿਚਨ ਦੀ ਕੋਈ ਗਰੋਸਰੀ ਲੈਣੀ ਹੋਏ, ਘਰ ਦੀ ਕਿਚਨ ਦਾ ਕੋਈ ਬਰਤਨ ਲੈਣਾ ਹੋਏ, ਆਪਣੇ ਰੈਸਟੋਰੈਂਟ ਲਈ ਕੋਈ ਗਰੋਸਰੀ ਲੈਣੀ ਹੋਏ, ਰੈਸਟੋਰੈਂਟ ਦਾ ਕੋਈ ਬਰਤਨ ਲੈਣਾ ਹੋਵੇ, ਡਿਸਪੋਜ਼ੇਬਲ ਸਮਾਨ ਲੈਣਾ ਹੋਵੇ ਘਰ ਵਾਸਤੇ,

ਵੱਖਰੇ ਵੱਖਰੇ ਡਿਜ਼ਾਈਨਾਂ ਦੇ ਵਿੱਚ। ਯਾਦ ਰੱਖੋ 905-230-4800 ਬ੍ਰਮਟਨ ਕੈਸ਼ ਐਂਡ ਕੈਰੀ ਦਾ ਨੰਬਰ ਹੈ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਜਿਹੜੀਆਂ ਅਕਸਰ ਅਸੀਂ ਫਸਟ ਏਡ ਦੇ ਤੌਰ ਤੇ ਘਰਾਂ ਵਿੱਚ ਰੱਖਦੇ ਸੀ, ਉਹ ਸਾਰੀਆਂ ਦੀਆਂ ਸਾਰੀਆਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ ਨੇ। ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਛੋਟਾ ਮੋਟਾ ਔਜ਼ਾਰ, ਕੋਈ ਰਿਪੇਅਰ ਕਰਨੀ ਹੈ ਬੈਕਯਾਰਡ ਦੇ ਵਿੱਚ, ਫਰੰਟ ਦੇ ਉੱਪਰ ਥੋੜ੍ਹੀ ਬਹੁਤੀ ਕੋਈ ਬਾਗਬਾਨੀ ਕਰਨ ਦੇ ਸ਼ੌਕੀਨ ਹੋ, ਇਹਨਾਂ ਦਿਨਾਂ ਦੇ ਵਿੱਚ ਅਸੀਂ ਅਕਸਰ ਕਰਦੇ ਹਾਂ, ਕੋਈ ਫੁੱਲ ਪੌਦੇ ਲਗਾਉਣੇ ਆ, ਕੋਈ ਛੋਟਾ ਮੋਟਾ ਔਜ਼ਾਰ ਚਾਹੀਦਾ ਤੁਹਾਨੂੰ ਮਿਲ ਸਕਦਾ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕੋਈ ਹਲਦੀ ਦਾ, ਕੋਈ ਮਹਿੰਦੀ ਦਾ, ਕੋਈ ਰਿੰਗ ਸੈਰੇਮਨੀ, ਕੋਈ ਐਨਵਰਸਰੀ ਹੈ, ਪੰਜਾਬੀ ਥੀਮ ਤੁਸੀਂ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਛੋਟਾ ਮੋਟਾ ਕੋਈ ਵੀ ਸਮਾਨ ਤੁਹਾਨੂੰ ਚਾਹੀਦਾ, ਕੋਈ ਪੀੜੀਆਂ, ਪੱਖੀਆਂ, ਕੋਈ ਛਤਰੀਆਂ, ਕੋਈ ਢੋਲਕੀਆਂ, ਢੋਲ, ਪੰਜਾਬੀ ਗਿੱਧੇ ਭੰਗੜੇ ਦੇ ਡਰੈਸ ਪਾਏ ਹੋਏ ਮਾਡਲ ਤੁਹਾਨੂੰ ਚਾਹੀਦੇ ਹੋਏ ਨੇ, ਕੋਈ ਜਾਗੋ ਚਾਹੀਦੀ ਹੈ, ਹਰ ਇੱਕ ਚੀਜ਼ ਤੁਹਾਨੂੰ ਮਿਲ ਸਕਦੀ ਜਿਹੜੀ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਹੋਏ। 905-230-4800 ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ, 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਬ੍ਰਮਟਨ ਕੈਸ਼ ਐਂਡ ਕੈਰੀ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ, ਤੁਸੀਂ ਇਹਨਾਂ ਦਾ ਵਫੇ ਇੱਕ ਵਾਰ ਜ਼ਰੂਰ ਟਰਾਈ ਕਰੋ। 40-50 ਆਈਟਮਾਂ ਦੇ ਨਾਲ ਸਜਿਆ ਹੋਇਆ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਸੈਲਡ, ਸਲਾਡ, ਸਵੀਟ ਡਿਸ਼ਿਜ਼, ਸਟਰੀਟ ਫੂਡ ਇਹਨਾਂ ਦਾ ਅੱਜ ਕੱਲ੍ਹ ਬਾਹਰ ਸੈਟਅਪ ਲਗਾਇਆ ਹੋਇਆ ਹੈ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ, ਵਾਣ ਦੇ ਮੰਜੇ ਉੱਥੇ ਬੈਠ ਕੇ ਤੁਸੀਂ ਖਾਓ। ਸਟੈਂਡਿੰਗ ਟੇਬਲ ਲੱਗੇ ਹੋਏ ਨੇ, ਲਾਈਵ ਮਿਊਜ਼ਿਕ ਉੱਥੇ ਚੱਲਦਾ ਹੈ, ਗਰਮਾ ਗਰਮ ਟਿੱਕੀਆਂ, ਸਮੋਸੇ, ਡੋਸੇ ਤੇ ਬਰਗਰ ਵਗੈਰਾ ਜਾਂ ਗੋਲ ਗੱਪੇ ਜਿਹੜੇ ਸਾਡੀਆਂ ਬੀਬੀਆਂ ਭੈਣਾਂ ਦੀ ਖਾਸ ਪਸੰਦ, ਤੁਸੀਂ ਉੱਥੇ ਬੈਠ ਕੇ ਖਾ ਸਕਦੇ ਹੋ, ਇੰਜੋਏ ਕਰੋ। ਟਿਫਨ ਤੁਸੀਂ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਤਾਂ ਜੋ ਮੈਨਿਊ ਡਿਸਾਈਡ ਕਰੋਗੇ ਤੁਸੀਂ ਉਹੀ ਮੈਨਿਊ ਡਿਸਾਈਡ ਕਰਕੇ ਜੋ ਉਹਦੀ ਕੀਮਤ ਹੋਏਗੀ ਸਾਰੀ ਜਾਣਕਾਰੀ ਲੈ ਸਕਦੇ ਹੋ। ਘਰ ਦੇ ਵਿੱਚ ਕੋਈ ਲਾਈਵ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਟਰੱਕ ਇਹਨਾਂ ਦਾ ਹਾਇਰ ਕਰੋ, ਮੈਨਿਊ ਡਿਸਾਈਡ ਕਰੋ, ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਹਰ ਚੀਜ਼ ਤੁਹਾਨੂੰ ਪਹੁੰਚਦੀ ਕਰਨਗੇ। ਕੋਈ ਛੋਟਾ ਮੋਟਾ ਫੰਕਸ਼ਨ ਹੈ, 100-125 ਆਦਮੀਆਂ ਦੀ ਹਾਲ ਚਾਹੀਦਾ ਹੈ, ਤੇ ਤੁਸੀਂ ਬੁੱਕ ਕਰਵਾ ਸਕਦੇ ਹੋ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ, 100-125 ਗੱਡੀਆਂ ਦੀ ਪਾਰਕਿੰਗ ਵੀ ਹੈ। ਸੋ ਯਾਦ ਰੱਖੋ, ਨਾਮ ਇੱਕੋ ਇੱਕ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ ਵਿਲੇਜ ਆਫ ਇੰਡੀਆ 6330 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ ਵਿਲੇਜ ਆਫ ਇੰਡੀਆ ਦੀ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਜ਼ਿੰਦਗੀ ਦੇ ਵਿੱਚ ਸੁੱਖ ਔਰ ਦੁੱਖ ਨੂੰ ਇੱਕ ਸਮਾਨ ਕਿਵੇਂ ਸਮਝਿਆ ਜਾ ਸਕਦਾ ਹੈ। ਦੇਖੋ, ਤੁਸੀਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਸਾਰੇ ਜੇ ਥੋੜ੍ਹਾ ਜਿਹਾ ਪਿਛੋਕੜ ਦੇ ਵੱਲ ਝਾਤੀ ਮਾਰੀਏ ਨਾ, ਤਾਂ ਗੱਲ ਸਾਰੀ ਹੈਗੀ ਹੈ ਮਾਇੰਡ ਸੈਟਅਪ ਦੀ, ਆਪਣੇ ਮਾਇੰਡ ਨੂੰ ਤੁਸੀਂ ਸੈੱਟ ਕਿੱਦਾਂ ਕਰ ਲੈਣਾ। ਉਦੋਂ ਦੇਖੋ ਪੁਰਾਣੇ ਬਜ਼ੁਰਗਾਂ ਦਾ, ਪੁਰਾਣੀਆਂ ਔਰਤਾਂ ਦਾ ਇੱਕ ਮਾਇੰਡ ਸੈਟਅਪ ਹੈਗਾ ਸੀ ਕਿ ਸਾਰੀਆਂ ਚੀਜ਼ਾਂ ਘਰ ਦੀਆਂ ਜਿਹੜੀਆਂ ਹੁੰਦੀਆਂ ਸੀ, ਸਬਜ਼ੀ, ਆਟਾ, ਹੋਰ ਜੋ ਛੋਟੀਆਂ ਮੋਟੀਆਂ ਸਬਜ਼ੀਆਂ ਚਾਹੀਦੀਆਂ ਹੁੰਦੀਆਂ ਨੇ, ਖੇਤਾਂ ਦੇ ਵਿੱਚ ਲੱਗਦੀਆਂ ਸੀ, ਘਰਾਂ 'ਚ ਹੁੰਦੀਆਂ ਸੀ, ਔਰ ਉਹ ਮਾਇੰਡ ਸੈਟਅਪ ਉਹਨਾਂ ਦਾ ਇਹ ਸੀ ਕਿ ਸਾਲ ਬਾਅਦ ਜਿਹੜੀ ਫਸਲ ਆਈ, ਜਿਹੜੀ 20-25 ਹਜ਼ਾਰ ਦਾ 'ਚ ਕੋਈ ਕਮਾਈ ਹੋ ਗਈ, ਉਹਦੇ ਨਾਲ ਜਿਹੜਾ ਵਿਆਹ ਸ਼ਾਦੀਆਂ ਹੋਰ ਲੈਣੇ ਦੇਣੇ, ਘਰ ਦੇ ਕੋਈ ਕੱਪੜੇ ਲੀੜੇ ਜੋ ਬਣਾਉਣੇ, ਸਾਰਾ ਕੁਝ ਹੋ ਗਿਆ, ਉਹ ਵੀ ਉਹ ਸਾਰਾ ਉਹਦੇ ਨਾਲ ਹੀ ਉਹਨਾਂ ਦਾ ਮਾਇੰਡ ਸੈਟਅਪ ਹੈਗਾ ਸੀ ਕਿ ਗੁਜ਼ਾਰਾ ਬੜਾ ਵਧੀਆ ਹੋ ਜਾਂਦਾ ਸੀ। ਦੇਖੋ, ਮਾਇੰਡ ਸੈਟਅਪ ਦੀ ਗੱਲ ਹੈ ਕਿ ਇੱਕ ਆਦਮੀ ਛੱਪਰੀ ਦੇ ਵਿੱਚ ਵੀ ਰਹਿੰਦਾ ਹੋਵੇ ਨਾ, ਲੇਕਿਨ ਉਸਦੇ ਮਨ ਨੂੰ ਸੰਤੁਸ਼ਟੀ ਹੈ ਤਾਂ ਉਹਦੀ ਲਾਈਫ ਸੈੱਟ ਹੈ। ਕੋਈ ਦੇਖੋ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਵੀ ਰਹਿੰਦਾ ਹੈ, ਸਿਟੀਜਨ ਵੀ ਬਣ ਗਿਆ, ਕਾਰੋਬਾਰ ਵੀ ਬਹੁਤ ਹੈ, ਮਾਇੰਡ ਸੈੱਟ ਨਹੀਂ ਹੈ ਤਾਂ ਜ਼ਿੰਦਗੀ ਉਹਦੀ ਸੈੱਟ ਨਹੀਂ ਹੈਗੀ। ਕੋਈ ਆਦਮੀ 50,000 ਰੁਪਇਆ ਮਹੀਨੇ ਦਾ ਕਮਾਉਂਦਾ ਹੈ, ਬੜਾ ਖੁਸ਼ ਹੈ, ਮਾਇੰਡ ਸੈੱਟ ਹੈ ਅਤੇ ਜ਼ਿੰਦਗੀ ਉਹਦੀ ਸੈੱਟ ਹੈ। ਕੋਈ 50 ਲੱਖ ਵੀ ਕਮਾਈ ਜਾਂਦਾ ਹੈ, ਮਾਇੰਡ ਸੈੱਟ ਨਹੀਂ ਹੈ ਅਤੇ ਜ਼ਿੰਦਗੀ ਵੀ ਸੈੱਟ ਨਹੀਂ ਹੈ। ਕਿਸੇ ਦੇ ਇੱਕ ਪੁੱਤਰ ਹੈ, ਮਾਇੰਡ ਸੈੱਟ ਹੈ ਅਤੇ ਜ਼ਿੰਦਗੀ ਉਹਦੀ ਬੜੀ ਖੂਬਸੂਰਤ ਗੁਜ਼ਰੀ ਜਾਂਦੀ ਹੈ। ਕਿਸੇ ਦੇ 4 ਨੇ, ਮਾਇੰਡ ਉਹਦਾ ਅਪਸੈੱਟ ਰਹਿੰਦਾ ਹੈ ਅਤੇ ਜ਼ਿੰਦਗੀ ਉਹਦੀ ਅਪਸੈੱਟ ਹੋ ਜਾਂਦੀ ਹੈ। ਵਜੀਦ ਨੇ ਲਿਖਿਆ ਨਾ, ਸਾਡੇ ਪੋਇਟ ਹੋਇਆ ਇੱਕ ਸੂਫੀ ਪੋਇਟ, ਕਿ ਇੱਕ ਨਾ ਦੇ ਘਰ ਇੱਕ ਇੱਕ ਪੁੱਤਾਂ ਘਰ ਪੋਤਰੇ, ਇੱਕ ਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇੱਕ ਨਾ ਦੇ ਘਰ ਧੀ ਧੀਆਂ ਘਰ ਦੋਤਰੇ, ਇੱਕ ਨਾ ਦੇ ਘਰ ਇੱਕ ਉਹ ਵੀ ਜਾਵੇ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ। ਹੁਣ ਕਿਸੇ ਦੇ ਘਰ ਕੋਈ ਬੱਚਾ ਵੀ ਨਹੀਂ ਹੁੰਦਾ, ਉਹਨਾਂ ਦਾ ਵੀ ਮਾਇੰਡ ਸੈੱਟ ਹੈ, ਉਹਨਾਂ ਨੇ ਆਪਣੇ ਆਪ ਨੂੰ ਉਸਦੀ ਰਜ਼ਾ ਦੇ ਵਿੱਚ ਰੱਖਿਆ ਹੋਇਆ,
ਕਹਿੰਦੇ ਕੋਈ ਗੱਲ ਨਹੀਂ ਯਾਰ, ਜੇ ਪਰਮਾਤਮਾ ਦੀ ਰਜ਼ਾ ਹੈ ਤੇ ਠੀਕ ਹੈ, ਇਸ ਤਰ੍ਹਾਂ ਜ਼ਿੰਦਗੀ ਜੇ ਸਾਨੂੰ ਦਿੱਤੀ ਤੇ ਅਸੀਂ ਉਸ ਤਰ੍ਹਾਂ ਹੀ ਗੁਜ਼ਾਰਾਂਗੇ। ਕਿਸੇ ਦੇ ਘਰ ਚਾਰ ਚਾਰ ਵੀ ਨੇ, ਘਰ ਦੇ ਵਿੱਚ ਕਲੇਸ਼ ਹੈ, ਹਰਦਮ ਹੜਕੰਪ ਮੱਚਿਆ ਰਹਿੰਦਾ ਹੈ, ਜ਼ਿੰਦਗੀ ਸੈੱਟ ਨਹੀਂ ਹੈ, ਮਾਇੰਡ ਸੈੱਟ ਨਹੀਂ ਹੈ, ਮਾਇੰਡ ਸੈੱਟ ਨਹੀਂ ਹੈ ਤੇ ਜ਼ਿੰਦਗੀ ਸਾਰੀ ਅਪਸੈੱਟ ਹੀ ਅਪਸੈੱਟ। ਸੋ ਐਕਸੈਪਟ ਕਰਨਾ ਸਿੱਖਣਾ ਚਾਹੀਦਾ ਹੈ ਕਿ ਜਿਸ ਵੀ ਰਜ਼ਾ ਦੇ ਵਿੱਚ ਸਾਨੂੰ ਪਰਮਾਤਮਾ ਰੱਖਦਾ ਹੈ ਨਾ, ਉਸੇ ਰਜ਼ਾ ਦੇ ਵਿੱਚ ਜਿਹੜਾ ਰਵਾਂਗੇ ਨਾ ਅਸੀਂ, ਉਹਨੂੰ ਕਹਿੰਦੇ ਐਕਸੈਪਟੈਂਸ। ਸੋ ਆਪਣੇ ਮਾਇੰਡ ਨੂੰ ਨਾ ਕੁਦਰਤ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਕਿ ਕੁਦਰਤ ਜਿਨ੍ਹਾਂ ਨਜ਼ਾਰਿਆਂ ਦੇ ਵਿੱਚ, ਜਿਸ ਰਜ਼ਾ ਦੇ ਵਿੱਚ ਸਾਨੂੰ ਰੱਖਦੀ ਹੈ ਨਾ, ਕੁਦਰਤ ਦੇ ਨਾਲ ਅਸੀਂ ਜੁੜ ਜਾਵਾਂਗੇ ਨਾ, ਆਪਣੇ ਮਾਇੰਡ ਨੂੰ ਜੋੜ ਲਵਾਂਗੇ ਤਾਂ ਅਸੀਂ ਬਹੁਤ ਖੁਸ਼ ਰਵਾਂਗੇ। ਜਿਹੜੀ ਸਾਡੇ ਮਨ ਦੇ ਵਿੱਚ ਇਹ ਚੀਜ਼ ਇੱਕ ਕੁਐਸਚਨ ਪੈਦਾ ਹੁੰਦਾ ਨਾ, ਕਿਉਂ ਵਾਲਾ, ਕਿਉਂ ਕਿ ਮੇਰੇ ਨਾਲ ਇਹ ਕਿਉਂ ਹੋ ਰਿਹਾ, ਮੇਰੇ ਨਾਲ ਇਹ ਕਿਉਂ ਹੋ ਰਿਹਾ, ਉਹਦੇ ਨਾਲ ਇਹ ਕਿਉਂ ਹੋ ਰਿਹਾ, ਕਿਉਂ ਸ਼ਬਦ ਜਿਹੜਾ ਨਾ, ਇਹ ਕਿਉਂ ਨੂੰ ਆਪਣੇ ਆਪ ਤੋਂ ਦੂਰ ਕਰ ਲਓਗੇ ਨਾ, ਤਾਂ ਫਿਰ ਤੁਹਾਡੀ ਜ਼ਿੰਦਗੀ ਸੈੱਟ ਹੋ ਸਕਦੀ ਹੈ। ਔਰ ਗੁਰਬਾਣੀ ਦੇ ਵਿੱਚ ਇਸੇ ਚੀਜ਼ ਨੂੰ ਹੀ ਗੁਰਮਤ ਦੇ ਵਿੱਚ ਭਾਣਾ ਕਿਹਾ ਜਾਂਦਾ। ਭਾਣਾ ਮੰਨਣਾ ਦਾ ਮਤਲਬ ਇਹ ਹੀ ਹੈ ਕਿ ਆਪਣੇ ਵਿੱਚੋਂ ਕਿਉਂ ਕੱਢ ਦਿਓ। ਕਿਉਂ ਕੱਢਣਾ ਮੀਨ ਕਿ ਸਵਾਲ ਪੁੱਟ ਕਰਨੇ ਕਿ ਯਾਰ ਇਹ ਕਿਉਂ ਹੋਇਆ, ਇਹ ਕਿਉਂ ਹੋਇਆ, ਮੇਰੇ ਨਾਲ ਇਹ ਕਿਉਂ ਹੋਇਆ, ਉਹਦੇ ਨਾਲ ਇਹ ਕਿਉਂ ਹੋ ਗਿਆ। ਇਹ ਜਦੋਂ ਕੱਢ ਦੋਗੇ ਨਾ ਕਿਉਂ ਵਿੱਚੋਂ, ਫਿਰ ਤੁਹਾਨੂੰ ਐਕਸੈਪਟੈਂਸ ਆਜੂਗੀ, ਫਿਰ ਤੁਹਾਨੂੰ ਭਾਣਾ ਮੰਨਣ ਦੀ ਤੁਹਾਡੇ ਵਿੱਚ ਸ਼ਕਤੀ ਆਜੂਗੀ ਕਿ ਜਿਸ ਵੀ ਰਜ਼ਾ ਦੇ ਵਿੱਚ ਤੁਹਾਨੂੰ ਪਰਮਾਤਮਾ ਰੱਖਦਾ ਹੈ ਨਾ, ਆਪਣੇ ਆਪ ਨੂੰ ਤੁਸੀਂ ਖੁਸ਼ ਸਮਝਣਾ ਕਰ ਦਿਓਗੇ। ਤੇ ਇਸ ਤੋਂ ਵੱਡੀ ਜ਼ਿੰਦਗੀ ਦੇ ਵਿੱਚ ਸੰਤੁਸ਼ਟੀ ਕੋਈ ਨਹੀਂ। ਜਦੋਂ ਆਸਮੀ ਇਸ ਸਟੇਜ ਦੇ ਉੱਪਰ ਪਹੁੰਚ ਜਾਂਦਾ ਨਾ, ਤਾਂ ਫਿਰ ਉਹਨੂੰ ਭਾਵੇਂ ਦੁੱਖ ਆ ਜੇ, ਭਾਵੇਂ ਸੁੱਖ ਆ ਜੇ, ਭਾਵੇਂ ਖੁਸ਼ੀ ਆ ਜੇ, ਭਾਵੇਂ ਗਮੀ ਆ ਜੇ, ਉਹ ਇੱਕ ਸਮਾਨ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਹੈ, ਉਹਦਾ ਸ਼ੁਕਰਾਨਾ ਕਰਦਾ। ਫਿਰ ਅਸੀਂ ਨਾ ਬਸ ਐਸੇ ਚੀਜ਼ ਤੋਂ ਥੋੜ੍ਹਾ ਜਿਹਾ ਉਕਤਾਏ ਹੋਏ ਹਾਂ ਜੇ ਕਿ ਜਿਹੜਾ ਸ਼ੁਕਰ ਕਰਨਾ ਨਾ ਸਾਨੂੰ ਆਇਆ ਨਹੀਂ। ਮੈਨੂੰ ਇੱਕ ਸ਼ੇਰ ਯਾਦ ਆ ਰਿਹਾ, ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਸ਼ੇਅਰ ਕਰਨ ਦੀ, ਮੈਂ ਭੁੱਲ ਨਾ ਜਾਵਾਂ ਕਿਤੇ। ਉਹ ਕਹਿੰਦੇ ਕਿ ਜੋ ਮਿਲਿਆ ਉਹਦੀ ਕਦਰ ਨਹੀਂ, ਜੋ ਮਿਲਿਆ ਉਹਦੀ ਕਦਰ ਨਹੀਂ, ਨਾ ਮਿਲੇ ਦੇ ਪਿੱਛੇ ਭੱਜਦੇ ਹਾਂ। ਨਾ ਤਾਂ ਜੋ ਸਾਨੂੰ ਮਿਲਿਆ ਉਹਦੀ ਕਦਰ ਕਰਦੇ ਹਾਂ, ਨਾ ਜੋ ਕੁਝ ਸਾਨੂੰ ਮਿਲਿਆ ਉਹਦੇ ਪਿੱਛੇ ਅਸੀਂ ਭੱਜਦੇ ਵੀ ਨਹੀਂ। ਜੋ ਮਿਲਿਆ ਉਸਦੀ ਕਦਰ ਨਹੀਂ, ਨਾ ਮਿਲੇ ਦੇ ਪਿੱਛੇ ਭੱਜਦੇ ਹਾਂ। ਅਸੀਂ ਕਿੰਨੇ ਹੀ ਨਾ ਸ਼ੁਕਰੇ ਹਾਂ, ਨਾ ਸਬਰ ਕਰਦੇ ਹਾਂ ਤੇ ਨਾ ਰੱਜਦੇ ਹਾਂ। ਸੋ ਕੋਸ਼ਿਸ਼ ਕਰਨੀ ਚਾਹੀਦੀ ਕਿ ਇਸ ਤਰ੍ਹਾਂ ਦੀ ਮਾਇੰਡ ਸੈਟਅਪ ਜਿਹੜਾ ਸਾਨੂੰ ਨਾ ਇਹ ਕਰਨ ਦੀ ਜ਼ਰੂਰਤ ਹੈ। ਮਾਇੰਡ ਸੈਟਅਪ ਜਦੋਂ ਅਸੀਂ ਕਰ ਲਿਆ ਨਾ ਕਿ ਜੋ ਕੁਝ ਸਾਡੇ ਕੋਲ ਹੈ, ਜੇ ਅਸੀਂ ਉਹਦੇ ਆਪ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਸਮਝ ਲਈਏ ਨਾ, ਉਸ ਪਰਮਾਤਮਾ ਦੀ ਰਜ਼ਾ ਸਮਝ ਕੇ ਉਸਦੇ ਭਾਣੇ ਨੂੰ ਮੰਨ ਲਈਏ, ਤਾਂ ਮੇਰਾ ਖਿਆਲ ਹੈ ਫਿਰ ਕੋਈ ਜਿਹੜੀ ਮੁਸ਼ਕਲ ਹੈ ਨਾ ਉਹ ਸਾਨੂੰ ਆ ਨਹੀਂ ਸਕਦੀ। ਚਲੋ ਖੈਰ, ਟਾਈਮ ਹੁਣ ਰਹਿ ਗਿਆ 10 ਮਿੰਟ ਬਾਕੀ। ਇੱਕ ਮੈਂ ਤੁਹਾਡੇ ਨਾਲ ਮੈਸੇਜ ਸ਼ੇਅਰ ਕਰਦਾ ਹਾਂ ਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਗੀਤ ਵੀ ਤੁਹਾਨੂੰ ਸੁਣਾਊਂਗਾ। ਤੇ ਜੇ ਤੁਸੀਂ ਕੋਈ ਕਾਲ ਕਰਨੀ ਹੈ 647-367-5353 647-367-5353 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਪ੍ਰਾਊਡ ਸਪੌਂਸਰ ਇੱਕ ਹੋਰ ਨੇ, ਅਮਾਇਰਾ ਅਕੈਡਮੀ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੈ, ਕੋਈ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੈ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਇਹਨਾਂ ਕੋਲ ਕਈ ਡਿਪਲੋਮੇ ਹਨ, ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੈ, ਤੁਸੀਂ ਫੋਨ ਕਰੋ 905-399-8110-905-399-6110। ਅਮਾਇਰਾ ਅਕੈਡਮੀ, ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ,

0: ਯਾਰਡ ਦੇਖ ਰਹੇ ਹੋ ਤਾਂ ਯਾਦ ਰੱਖੋ, ਨਾਮ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ। ਫੋਨ ਨੰਬਰ ਹੈ 416-525-7400 416-525-7400। ਇੰਦਰ ਅਰੋੜਾ ਰੀਮੈਕਸ ਗੋਲਡ ਦੇ ਨਾਲ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ 416-525-7400। ਤੁਹਾਡੀ ਕਾਰ ਨੂੰ, ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਆ ਗਈ ਹੈ, ਕੋਈ ਪ੍ਰੋਬਲਮ ਹੋ ਗਈ ਹੈ, ਕੋਈ ਟਾਇਰ ਤੁਸੀਂ ਚੇਂਜ ਕਰਵਾਉਣਾ ਚਾਹੁੰਦੇ ਹੋ, ਕੋਈ ਇੰਜਨ ਨੂੰ ਕੋਈ ਪ੍ਰੋਬਲਮ ਹੈ ਉਹ ਠੀਕ ਕਰਵਾਉਣਾ ਚਾਹੁੰਦੇ ਹੋ, ਕੋਈ ਡੈਂਟਿੰਗ ਪੇਂਟਿੰਗ ਦੀ ਤੁਹਾਨੂੰ ਕੋਈ ਪ੍ਰੋਬਲਮ ਹੈ ਉਹ ਠੀਕ ਕਰਵਾਉਣਾ ਚਾਹੁੰਦੇ ਹੋ, ਯਾਦ ਰੱਖੋ ਨੈਸ਼ਨਲ ਆਟੋ ਸਰਵਿਸ 905-450-3300 ਕੈਨੇਡੀ ਰੋਡ ਸਾਊਥ ਬਰੈਂਪਟਨ ਦੇ ਉੱਪਰ। ਅਬਾਸ ਜੀ ਨੂੰ ਤੁਸੀਂ ਫੋਨ ਕਰ ਸਕਦੇ ਹੋ, ਬਹੁਤ ਖੁੱਲੀ ਡੁੱਲੀ ਇਹਨਾਂ ਦੀ ਵਰਕਸ਼ਾਪ ਹੈ, 6-7 ਅੰਦਰ ਲਿਫਟਾਂ ਲੱਗੀਆਂ ਹੋਈਆਂ ਨੇ, 6-7 ਜ਼ਿਆਣਿਆਂ ਦਾ ਇੱਕ ਬੜਾ ਕਾਬਲ ਐਕਸਪੀਰੀਅੰਸਡ ਸਟਾਫ ਹੈ ਇਹਨਾਂ ਦਾ, ਤੇ ਤੁਹਾਨੂੰ ਜ਼ਿਆਦਾ ਵੇਟਿੰਗ ਵੀ ਨਹੀਂ ਕਰਨੀ ਪਏਗੀ, ਤੁਸੀਂ ਇਹਨਾਂ ਦੀਆਂ ਸਰਵਿਸਿਜ਼ ਜਦੋਂ ਮਰਜ਼ੀ ਲੈ ਸਕਦੇ ਹੋ। ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬਰੈਂਪਟਨ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਜ਼ਿੰਦਗੀ ਦੇ ਵਿੱਚ ਭਾਣਾ ਮੰਨਣ ਦੀ ਸਮਰੱਥਾ ਆਪਣੇ ਆਪ 'ਚ ਪੈਦਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਇਹ ਤਾਂ ਹੀ ਪੈਦਾ ਕੀਤੀ ਜਾ ਸਕਦੀ ਹੈ ਜੇਕਰ ਅਸੀਂ ਆਪਣੇ ਆਪ ਨੂੰ ਦੁੱਖਾਂ ਔਰ ਸੁੱਖਾਂ ਨੂੰ ਇੱਕ ਸਮਾਨ ਜੇਕਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਮਝਦੇ ਅਸੀਂ ਸਾਰੇ ਹੀ ਹਾਂ। ਦੇਖੋ ਮੈਂ ਗੱਲ ਸ਼ੁਰੂਆਤ ਹੀ ਉੱਥੋਂ ਕੀਤੀ ਸੀ ਕਿ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਛੋਟੀਆਂ ਛੋਟੀਆਂ, ਸਾਨੂੰ ਸਭ ਨੂੰ ਪਤਾ ਹੈ ਕਿ ਹਰ ਇੱਕ ਚੀਜ਼ ਦੀ ਆਪੋਜ਼ਿਟ ਸਾਈਡ ਹੈਗੀ ਹੈਗੀ ਹੈ। ਜੇ ਉੱਚਾ ਹੈ ਤਾਂ ਉਹਦਾ ਨੀਵਾਂ ਹੈਗਾ, ਖੱਟਾ ਹੈ ਤੇ ਉਹਦਾ ਮਿੱਠਾ ਉਲਟਾ ਹੈਗਾ, ਪਿਆਰ ਹੈ ਤੇ ਨਫ਼ਰਤ ਹੈਗੀ, ਮਾੜਾ ਤੇ ਤਕੜਾ, ਇਮਾਨਦਾਰ ਹੈ ਤੇ ਬੇਈਮਾਨ ਹੈ। ਸੋ ਜਿੱਦਾਂ ਇਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਆਪੋਜ਼ਿਟ ਸਾਨੂੰ ਪਤਾ ਹੈ, ਉਸੇ ਤਰ੍ਹਾਂ ਸਾਨੂੰ ਜ਼ਿੰਦਗੀ ਦੇ ਵਿੱਚ ਵੀ ਪਤਾ ਹੈ ਕਿ ਜੇ ਜ਼ਿੰਦਗੀ ਦੇ ਵਿੱਚ ਜੇਕਰ ਕਈ ਵਾਰੀ ਚੜ੍ਹਾ ਆ ਜਾਂਦੇ ਨੇ, ਸਾਡੀ ਬੜੀ ਚੜ੍ਹਾਈ ਹੁੰਦੀ ਹੈ ਜ਼ਿੰਦਗੀ 'ਚ, ਖੁਸ਼ੀਆਂ ਹੀ ਖੁਸ਼ੀਆਂ ਨੇ, ਛੇਬਰ ਲਾਈ ਹੁੰਦੀ ਹੈ ਸਾਡੇ ਘਰ ਦੇ ਵਿੱਚ, ਲੇਕਿਨ ਕਦੇ ਕਦੇ ਜਦੋਂ ਕੋਈ ਦੁੱਖ ਆ ਜਾਂਦਾ, ਜਦੋਂ ਕੋਈ ਤਕਲੀਫ ਆ ਜਾਂਦੀ ਹੈ, ਜਦੋਂ ਕੋਈ ਮੁਸ਼ਕਲ ਆ ਜਾਂਦੀ ਹੈ, ਫਿਰ ਸਾਨੂੰ ਉਸ ਨੂੰ ਵੀ ਖਿੜੇ ਮੱਥੇ ਉਸੇ ਤਰ੍ਹਾਂ ਹੀ ਸਵੀਕਾਰ ਕਰਨਾ ਚਾਹੀਦਾ ਹੈ। ਅਸਲੀ ਜ਼ਿੰਦਗੀ ਜਿਹੜੀ ਇਹ ਹੀ ਹੈ, ਸੁੱਖ ਦੁੱਖ ਦੋਨਾਂ ਦਾ ਸੁਮੇਲ ਹੈ ਜ਼ਿੰਦਗੀ। ਜੇਕਰ ਅਸੀਂ ਦੁੱਖਾਂ ਨੂੰ ਜਾਣਦੇ ਹੋਵਾਂਗੇ ਨਾ, ਦੁੱਖਾਂ ਦੀ ਪੀੜਾ ਨੂੰ ਅਸੀਂ ਸਹਿਆ ਹੋਏਗਾ, ਤਾਂ ਫਿਰ ਹੀ ਸਾਨੂੰ ਸੁੱਖ ਦਾ ਅਹਿਸਾਸ ਵੀ ਤਾਂ ਹੀ ਹੋਏਗਾ, ਸੁੱਖ ਦੇ ਵਿੱਚ ਖੁਸ਼ੀ ਦਾ ਆਨੰਦ ਵੀ ਸਾਨੂੰ ਤਾਂ ਹੀ ਆਊਗਾ। ਉਹ ਕਹਿੰਦੇ ਕਿ ਰਾਤ ਨੂੰ ਸਾਨੂੰ ਸੌਣ ਦਾ ਨਜ਼ਾਰਾ ਤਾਂ ਹੀ ਆਉਂਦਾ ਜੇਕਰ ਸਾਨੂੰ ਦਿਨੇ ਅਸੀਂ ਕੰਮ ਕਾਰ ਕਰਦੇ ਥੱਕੇ ਹੁੰਦੇ ਹਾਂ, ਸਾਨੂੰ ਰਾਤ ਦੀ ਅਹਿਮੀਅਤ ਦਾ ਤਾਂ ਹੀ ਪਤਾ ਹੈ। ਜੇਕਰ ਰਾਤ ਪੈਂਦੀ ਨਾ ਹੋਵੇ, ਦਿਨ ਹੀ ਹੋਵੇ, ਪਾਗਲ ਨਹੀਂ ਹੋ ਜਾਂਗੇ ਅਸੀਂ? ਸੋ ਦਿਨ ਰਾਤ ਤੇ ਜਿੱਦਾਂ ਵੱਖਰੀ ਵੱਖਰੀ ਅਹਿਮੀਅਤ ਹੈ, ਦਿਨ ਦੀ ਵੱਖਰੀ ਅਹਿਮੀਅਤ ਹੈ, ਰਾਤ ਦੀ ਵੱਖਰੀ ਅਹਿਮੀਅਤ ਹੈ, ਉਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖਾਂ ਦੀ ਵੱਖਰੀ ਅਹਿਮੀਅਤ ਹੈ ਤੇ ਦੁੱਖਾਂ ਦੀ ਵੱਖਰੀ ਅਹਿਮੀਅਤ ਹੈ। ਇਹਨਾਂ ਨੂੰ ਇੱਕ ਸਮਾਨ ਸਾਨੂੰ ਸਮਝਣਾ ਚਾਹੀਦਾ, ਤਾਂ ਹੀ ਅਸੀਂ ਜ਼ਿੰਦਗੀ ਨੂੰ ਬੈਲੈਂਸਡ ਜਿਹੜਾ ਨਾ ਉਹ ਕਰ ਪਾਵਾਂਗੇ। ਸੋ 647-367-5353 647-367-5353 ਸਾਡਾ ਨੰਬਰ ਹੈ, ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤੇ ਅਜੇ ਸਾਡੇ ਕੋਲ 5-6 ਮਿੰਟ ਹੈਗੇ ਆ। ਬਾਕੀ ਯਾਦ ਰੱਖੋ 15 ਅਗਸਤ ਦਾ ਦਿਨ ਯਾਦ ਰੱਖੋ, ਬਹੁਤ ਵਧੀਆ ਪ੍ਰੋਗਰਾਮ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਆਯੋਜਿਤ ਕੀਤਾ ਗਿਆ, ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਬਹੁਤ ਹੀ ਸਾਡੇ ਆਪਣੇ ਆਪਣੇ ਖੇਤਰ ਦੇ ਵਿੱਚ ਨਾਮਨਾ ਖੱਟਣ ਵਾਲੇ ਸਾਡੇ ਬਹੁਤ ਹੀ ਦੋ ਨਿੱਘੇ ਪਿਆਰੇ ਦੋਸਤ ਜਿਨ੍ਹਾਂ ਨੇ ਕਲਾ ਦੇ ਖੇਤਰ ਵਿੱਚ ਬਹੁਤ ਕੰਟਰੀਬਿਊਟ ਕੀਤਾ, ਯੋਗਦਾਨ ਪਾਇਆ, ਤੁਸੀਂ ਜ਼ਰੂਰ ਉਹਨਾਂ ਨੂੰ ਮਿਲੋਗੇ, ਉਹਨਾਂ ਦੇ ਸਟਰਗਲ ਦੇ ਬਾਰੇ, ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਬਾਰੇ ਔਰ ਉਹਨਾਂ ਦੀਆਂ ਪ੍ਰਾਪਤੀਆਂ ਦੇ ਬਾਰੇ ਜਦੋਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ, ਤਾਂ ਨਵੇਂ ਨਵੇਂ ਐਕਸਪੀਰੀਅੰਸ ਸਾਨੂੰ ਹੋਣਗੇ, ਕਿਉਂਕਿ ਜਿਹੜੇ ਕਾਮਯਾਬ ਲੋਕ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਟੈਕਟ ਹੁੰਦੇ ਨੇ ਜਿਹੜੇ ਉਹ ਦੋਸਤਾਂ ਮਿੱਤਰਾਂ ਨਾਲ ਜਦੋਂ ਸ਼ੇਅਰ ਕਰਦੇ ਨੇ ਨਾ, ਤਾਂ ਦੋਸਤਾਂ ਮਿੱਤਰਾਂ ਨੂੰ ਬੜੀ ਉਹਦੇ ਤੋਂ ਐਨਲਾਈਟਨਮੈਂਟ ਜਿਹੜੀ ਹੁੰਦੀ ਹੈ, ਬੜੀ ਸੇਧ ਮਿਲਦੀ ਹੈ ਕਿ ਹਰ ਆਦਮੀ ਚਾਹੁੰਦਾ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨਾ। ਸੋ ਸਾਡੇ ਖਲੀਲ ਜੀ ਆਏ ਨੇ, ਖਲੀਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਜੀ ਸਤਿ ਸ਼੍ਰੀ ਅਕਾਲ, ਕਾਫੀ ਇੰਟਰਸਟਿੰਗ ਪ੍ਰੋਗਰਾਮ ਥਾ, ਲੇਕਿਨ ਕੁਛ ਮਸਰੂਫੀਅਤ ਥੀ, ਲੇਕਿਨ ਫਿਰ ਵੀ ਵਕਤ ਨਿਕਾਲ ਕੇ ਹਾਜ਼ਰ ਹੈ, ਖਿਦਮਤ ਹੂੰ ਆਪਕੀ ਤਮਾਮ ਗੁਫ਼ਤਗੂ ਕੇ ਉੱਪਰ। ਮੇਰਾ ਯਹੀ ਕਹਿਣਾ ਹੈ ਕਿ ਇਹ ਜੋ ਪਰਮਾਤਮਾ ਹਰ ਚੀਜ਼ ਜਹਾਂ ਰੱਖਾ ਹੈ, ਜਿਸ ਚੀਜ਼ ਕੀ ਜੋ ਜਗ੍ਹਾ ਹੈ ਵੋ ਮਕਾਮ ਪਰ ਰੱਖ ਦਿਆ,
0: जी जी जी,
1: उसमें कभी तब्दीली नहीं आ सकती। इस सिलसिले में उस्तादों ने, ज्ञानी लोगों ने कहा है कि इधर पर्दे सभा रख दी, मोहब्बत में मेरी हस्ती गजब के दरमियां रख दी, ये किसने शाखे गुल लाके खरीबे आशियां रख दी कि मैंने शोखे गुल बोसी में कांटों पे जुबा रख दी,
0: जी जी जी।
1: मेरे सीने में दिल रखा, मेरे मुंह में जबा रख दी, जहां रखने की जो थी चीज कुदरत ने वहां रख दी,
0: जी जी।
1: जब दुआ असर ठहरा तो फिर हुक्म दुआ क्यों था, मेरी कांटों से नफरत थी तो क्यों मुंह में जबा रख दी, जब दिल मैंने तलब किया तो यूं लगे कहने, जरा सी चीज थी देखो खुदा जाने कहां रख दी।
0: क्या बात क्या बात क्या बात, तुसी वैसे खलील जी गुणा दा खजाना हो, तुसी है ना, तुहाडे कोल भी बहुत खजाना इकट्ठा किया हो शेर और शायरी का, तुसी लब लेंदे हो विषय दे नाल संबंधित कोई ना कोई गल कर दे।
1: जी जी, ये सब पढ़े हुए हैं, जूतियां उठाए बुजुर्गों के गुरुओं के, तब जाके ये मकाम आया है। ऐसी नहीं होता, ये ऊपर वाले का कर्म है, सरकार की नजर है मुझ पे।
0: नहीं नहीं, मैंने मैंने देखा है कि बहुत सारे दोस्तों के पास बहुत सारा मटेरियल होता है, लेकिन टाइम किस टाइम क्या चीज चाहिए ये सिलेक्शन करना ना, ये किसी हर किसी के पास बस बस की बात नहीं।
1: बिल्कुल सही फरमा रहे हैं आप, इसी बात को लेके कहा जाता है कि किसी की नजर जब होती ना, यानी कोई पीर पुखाड़े की,
0: जी जी जी,
1: कोई बड़ी शख्सियत की नजर होती ना, तो उसको बोलते हैं नजरे कीमियाई, बोलते नजरे किबरियाई भी बोलते। ये बहुत बड़ा फलसफा है, बड़ा गहरा है। मैं तो अक्सर जाते रहता हूँ, मैं बाबा फरीद गंजशेखर रहमतुल्लाह अलैह के पास गया ही था सिर्फ कदम बोसी के लिए पाकिस्तान,
0: वरना
1: मेरे क्या इंटरेस्ट की थी।
0: पर जी उन्होंने भी गल सुन ली है, एक टाइम मिनट बाकी है तो उन्होंने गल सुन ली है। जी सत श्री अकाल जी, रिशपाल जी तुहाडा फोन ना डिस्कनेक्ट हो गया, तुम दोबारा कर लो, टाइम साडे कोल है जे 2 मिनट ते तुसी करो का। सत श्री अकाल जी, सत श्री अकाल जी, आए नो
2: सत श्री अकाल जी,
0: सत श्री अकाल, की हाल चाल ने?
2: ਮੈਂ ਠੀਕ ਠਾਕ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਤੁਸੀਂ ਵੀ ਬਹੁਤ ਵਧੀਆ ਗੱਲਾਂ ਬਾਤਾਂ ਸੁਣਾਈਆਂ।
0: ਸ਼ੁਕਰੀਆ ਮਿਹਰਬਾਨੀ।
2: ਹੁਣ ਜਿਹੜੇ ਭਾਈ ਸਾਹਿਬ ਆਏ ਸੀਗੇ ਉਹਨਾਂ ਨੇ ਵੀ ਬਹੁਤ ਸੋਹਣਾ ਸ਼ੇਰ ਬੋਲਿਆ।
0: ਜੀ ਜੀ ਜੀ ਜੀ ਜੀ,
2: ਤੇ ਇਹ ਜੀ ਕੁਦਰਤ ਦਾ ਸਾਰਾ ਨਿਜ਼ਾਮ ਆ
0: ਜੀ,
2: ਤੇ ਜੋ ਵੀ ਦਿਨ ਰਾਤ ਫੁੱਲ ਕੰਡਾ ਮਤਲਬ ਕਿ ਜੋ ਵੀ ਆ
0: ਜੀ ਜੀ,
2: ਮਤਲਬ ਉਹਦਾ ਸੱਚਾ ਕੁਦਰਤ ਦੇ ਸਭ ਬੰਦੇ ਇੱਕੋ ਹੀ ਰੱਬ ਬਣਾਏ ਨੇ।
0: ਬਸ ਬਸ ਬਿਲਕੁਲ ਬਿਲਕੁਲ ਬਿਲਕੁਲ
2: ਬਸ, ਹਾਂਜੀ ਹਾਂਜੀ,
0: ਚਲੋ ਸ਼ੁਕਰੀਆ ਮਿਹਰਬਾਨੀ, ਜੁੜਦੇ ਰਿਹਾ ਕਰੋ, ਕਰਦੇ ਰਿਹਾ ਕਰੋ ਕਾਲ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਦੋਸਤੋ, ਟਾਈਮ ਸਾਡਾ ਹੋ ਗਿਆ ਹੁਣ, ਤੇ ਮਿਲਾਂਗੇ ਕੱਲ ਕਿਸੇ ਨਵੇਂ ਵਿਸ਼ੇ ਦੇ ਨਾਲ, ਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।

0: 530. CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ। ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
5: ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
8: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0

ਪੰਜਾਬੀ ਰੰਦ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਦਾਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ

ਚਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡੀ ਸਾਡੀ ਮੁਲਾਕਾਤ ਰਹੇਗੀ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ, ਤੁਹਾਨੂੰ ਗੀਤ ਸੰਗੀਤ ਸੁਣਾਉਂਦੇ ਹਾਂ, ਕੁਝ ਕੁ ਤੁਹਾਡੀਆਂ ਫਰਮਾਇਸ਼ਾਂ, ਕੁਝ ਕੁ ਸਾਡੀਆਂ ਫਰਮਾਇਸ਼ਾਂ ਇਕੱਠੇ ਮਨਾਉਂਦੇ ਹਾਂ ਯਾਰ ਇਸ ਈਵਨਿੰਗ ਨੂੰ। ਦੇਖੋ ਇਕੱਠਿਆਂ ਦਾ ਹੀ ਹੁੰਦਾ ਸਾਰਾ ਕੁਛ। ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਨਾ ਕਿ ਇਕੱਠਿਆਂ ਦਾ ਜਿਹੜਾ ਇੱਕ ਫਨ ਹੈ, ਇਕੱਠਿਆਂ ਦੀ ਇੱਕ ਇੰਜੋਇਮੈਂਟ ਹੈ, ਇਕੱਠਿਆਂ ਦੀ ਇੱਕ ਸਕਸੈਸ ਹੈ ਨਾ, ਉਹਦੇ ਵਰਗੀ ਰੀਸ ਸੀ ਕੋਈ ਨਹੀਂ। ਐਵੇਂ ਤਾਂ ਨਹੀਂ ਆਪਾਂ ਕਹਿੰਦੇ ਯਾਰ ਕਿ ਇੱਕ ਦੂਜੇ ਦੀ ਸਪੋਰਟ ਕਰਿਆ ਕਰੀਏ, ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਅੱਗੇ ਵਧੀਏ। ਆਪਾਂ ਲੱਤਾਂ ਖਿੱਚਣ ਨੂੰ ਜ਼ਿਆਦਾ ਤੇਜ਼ ਹਾਂ ਅਤੇ ਇੱਕ ਦੂਜੇ ਦੀ ਇੱਕ ਹੈਲਪ ਸਪੋਰਟ ਜਿੰਨੀ ਕਰਨੀ ਚਾਹੀਦੀ ਉਨੀ ਆਪਾਂ ਨਹੀਂ ਕਰਦੇ। ਮੈਂ ਕਹਿੰਦਾ ਯਾਰ ਜੇ ਆਪਾਂ ਇੱਕ ਦੂਜੇ ਦੀ ਸਪੋਰਟ ਅਤੇ ਹੈਲਪ ਕਰਨ ਲੱਗ ਗਏ ਨਾ, ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਕਿਆ ਤਰੱਕੀ ਸਾਰੇ ਕਰ ਸਕਦੇ ਨੇ ਅਤੇ ਕਿਆ ਆਪਣਾ ਹੋਰ ਵੀ, ਚਲੋ ਆਪਣਾ ਇੱਕ ਯੂਨੋ ਕਮਿਊਨਿਟੀ ਦਾ ਨਾਮ ਬੜਾ ਅਪ ਹੈ ਅਤੇ ਬਹੁਤ ਸਾਰੇ ਲੋਕ ਜਾਣਦੇ ਨੇ ਯਾਰ ਕਿ ਇਹ ਜੋ ਕਮਿਊਨਿਟੀ ਹੈ ਕਿਆ ਮਦਦ ਕਰਦੀ ਹੈ, ਕਿਆ ਇੱਕ ਦੂਜੇ ਦੀ ਸਪੋਰਟ ਕਰਦੀ ਹੈ। ਬਹੁਤ ਸਾਰੇ ਆਪਣੇ ਲੋਕ ਚਲੋ ਬੜੇ ਵੱਡੇ ਵੱਡੇ ਮੁਕਾਮ 'ਤੇ ਪਹੁੰਚੇ ਵੀ ਨੇ, ਬੜੇ ਸਕਸੈਸਫੁਲ ਨੇ, ਬਟ ਜੇ ਆਪਾਂ ਥੋੜ੍ਹਾ ਜਿਹਾ ਹੋਰ ਇੱਕ ਦੂਜੇ ਦੀ ਸਪੋਰਟ ਕਰਨ ਲੱਗ ਜਾਈਏ ਫਿਰ ਮੈਂ ਕਹਿੰਦਾ ਕਮਾਲ ਹੀ ਹੈ। ਸੋ ਗੱਲਾਂ ਬਾਤਾਂ ਮਾਰਦੇ ਹਾਂ ਤੁਹਾਡੇ ਨਾਲ ਅਤੇ ਨੰਬਰ ਹੈ ਆਪਣਾ 9056733337। ਆਪਣਾ ਇੱਕੋ ਇੱਕ ਫੋਨ ਨੰਬਰ ਹੈ 905-673-3337 9056733337 ਅਤੇ ਆ ਜਾਓ ਫਿਰ ਕਰੀਏ ਕੁਝ ਗੱਲਾਂ ਬਾਤਾਂ ਤੁਹਾਡੀਆਂ। ਕੁਝ ਕੁ ਰਿਕੁਐਸਟ ਜ਼ਰੂਰ ਲਾਉਂਦੇ ਹਾਂ ਅਤੇ ਤੁਹਾਡੇ ਨਾਲ ਬਸ ਇੱਕ ਸ਼ਾਮ ਯਾਰ ਬੜੀ ਪਿਆਰੀ ਬੜੀ ਮਿੱਠੀ ਜੀ ਇੰਜੋਏ ਕਰਦੇ ਹਾਂ ਇਕੱਠੇ ਹੋ ਕੇ, ਗੀਤ ਸੰਗੀਤ ਅਤੇ ਗੱਲਾਂ ਬਾਤਾਂ ਅਤੇ ਕੁਝ ਕੁ ਸਾਡੇ ਬੜੇ ਪਿਆਰੇ ਜਿਹੇ ਮੈਸੇਜਸ ਹੋਣਗੇ ਅਤੇ ਆ ਜਾਓ ਫਿਰ, ਲੈਟਸ ਹੈਵ ਅ ਗੁੱਡ ਟਾਈਮ। 905-673-3337 ਇਜ਼ ਦੀ ਨੰਬਰ ਟੂ ਕਾਲ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਵਨ ਐਂਡ ਓਨਲੀ ਪੰਜਾਬੀ ਲਹਿਰਾਂ।

0: ਆ ਵੀ ਜੱਗ ਜੀ ਉਹਨਾਂ ਨੇ ਮਿਲੇ ਵਾ। ਸੋ ਬੜਾ ਖੂਬਸੂਰਤ ਮੌਸਮ ਹੈ ਯਾਰ, ਬਾਹਰ ਨਿਕਲਦਾ ਤੇ ਜੀ ਕਰਦਾ ਕਿ ਇੱਥੇ ਹੀ ਕੁਰਸੀ ਡਾਹ ਕੇ ਆਰਾਮ ਨਾਲ ਵਾਈਟਮਿਨ ਡੀ ਸਨਸ਼ਾਈਨ ਦਾ ਇੱਕ ਮਜ਼ਾ ਲਈਏ। ਤੇ ਬਾਹਰ ਅੱਜ ਕੱਲ ਤੁਸੀਂ ਨਿਕਲੋ ਨਾ ਸ਼ਾਮ ਜੀ ਨੂੰ ਤੇ ਕਿਆ ਬਾਰਬੀਕਿਊ ਦੀ ਸਮੈਲ ਆਉਂਦੀ ਆ, ਕੋਈ ਚਿਕਨ ਬਣਾ ਰਿਹਾ, ਕੋਈ ਮੱਛੀ ਬਣਾ ਰਿਹਾ, ਕੋਈ ਲੈਮ ਚੌਪਾ ਬਣਾ ਰਿਹਾ, ਕੋਈ ਕੁਝ ਕੋਈ ਕੁਝ। ਤੇ ਚਲੋ ਕਈ ਥਾਵਾਂ ਤੇ ਜਾਈਦਾ ਤਾਂ ਸਾਗ ਦੀ ਵੀ ਖੁਸ਼ਬੂ ਆ ਜਾਂਦੀ ਹੈ, ਸਬਜ਼ੀਆਂ ਦੀ ਵੀ ਖੁਸ਼ਬੂ ਆ ਜਾਂਦੀ ਹੈ। ਤੇ ਬ੍ਰੈਂਪਟਨ ਦੇ ਵਿੱਚ ਰਹਿੰਦੇ ਹੋਏ ਯਾਰ ਇਹ ਤਾਂ ਫਿਰ ਸਮੈਲਾਂ ਆਉਣੀਆਂ ਨੇ, ਤੇ ਵਧੀਆ ਗੱਲ ਹੈ। ਦੇਖੋ ਤੁਸੀਂ ਕਿਸੇ ਗੋਰੇ ਗੋਰੇ ਨੂੰ ਲਿਆ ਕੇ ਖੜਾ ਦਿਓ ਨਾ ਆਪਣੇ ਕਿਸੇ ਪੰਜਾਬੀਆਂ ਦੀ ਸਟਰੀਟ ਦੇ ਉੱਤੇ, ਉਹ ਕਹਿਣਗੇ ਬੱਲੇ ਯਾਰ ਇਹ ਤਾਂ ਬੜੀ ਸੋਹਣੀ ਖੁਸ਼ਬੂ ਹੈ, ਤਾਂ ਕੋਈ ਇੰਡੀਅਨ ਰੈਸਟੋਰੈਂਟ ਦਾ ਬਿਲਕੁਲ ਫਲੇਵਰ ਲੱਗ ਰਿਹਾ ਸਾਨੂੰ। ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਯਾਰ ਕਿ ਨਹੀਂ ਲੋਕੀ ਲਾਈਕ ਨਹੀਂ ਕਰਦੇ, ਬਟ ਆਪਣਾ ਖਾਣਾ ਦੁਨੀਆ ਭਰ ਦੇ ਵਿੱਚ ਇੰਨਾ ਮਸ਼ਹੂਰ ਹੈ, ਮੈਨੂੰ ਲੱਗਦਾ ਵਰਲਡਸ ਮੋਸਟ ਫੇਮਸ ਫੂਡਸ ਦੇ ਵਿੱਚੋਂ ਆਪਣਾ ਜਿਹੜਾ ਇੰਡੀਅਨ ਫੂਡ ਹੈ ਉਹ ਯਾਰ ਬੜਾ ਟੌਪ 'ਤੇ ਆਉਂਦਾ। ਮੈਂ ਕਿਤੇ ਦੇਖ ਰਿਹਾ ਸੀਗਾ, ਮੈਂ ਨਾ ਅਸੀਂ ਕਿਤੇ ਜਾਣਾ ਛੁੱਟੀਆਂ 'ਤੇ, ਅਤੇ ਮੈਂ ਸਰਚ ਕਰ ਰਿਹਾ ਸੀ ਬੈਸਟ ਰੈਸਟੋਰੈਂਟ, ਅਤੇ ਟੌਪ 10 ਦੇ ਵਿੱਚ ਨਾ ਇੰਡੀਅਨ ਰੈਸਟੋਰੈਂਟ, ਜਿੱਥੇ ਵੀ ਤੁਸੀਂ ਸਰਚ ਕਰੋ ਜਿਹੜੀ ਵੀ ਕੰਟਰੀ ਦੇ ਵਿੱਚ, ਜ਼ਿਆਦਾਤਰ ਟੌਪ 10-20 ਦੇ ਵਿੱਚ ਇੰਡੀਅਨ ਰੈਸਟੋਰੈਂਟ ਕੋਈ ਨਾ ਕੋਈ ਆਉਂਦਾ ਜ਼ਰੂਰ ਹੈ। ਸੋ ਵਧੀਆ ਯਾਰ, ਆਪਣੇ ਆਪਾਂ ਥੋੜ੍ਹੀ ਜਿਹੀ ਸਪੋਇਲਡ ਹਾਂ ਕਿਉਂਕਿ ਬ੍ਰੈਂਪਟਨ ਦੇ ਵਿੱਚ ਤਾਂ ਥਾਂ ਥਾਂ 'ਤੇ ਇੰਡੀਅਨ ਰੈਸਟੋਰੈਂਟ ਨੇ, ਪਰ ਜਿਹੜੇ ਲੋਕਾਂ ਨੂੰ ਨਹੀਂ ਨਾ ਮਿਲਦਾ ਇੰਡੀਅਨ ਫੂਡ, ਉਹਨਾਂ ਨੂੰ ਪੁੱਛ ਕੇ ਦੇਖੋ ਕਿੰਨਾ ਤਰਸਦੇ ਨੇ। 7274 ਹੈਲੋ ਜੀ, ਵੈਲਕਮ।
1: ਵੀਰੇ ਕੀ ਹਾਲ ਨੇ ਜੀ?
0: ਵਧੀਆ ਵੀਰੇ, ਕੀ ਹਾਲ ਹੈ?
1: ਵੀਰੇ ਵਧੀਆ ਵਧੀਆ, ਮੈਨੂੰ ਇੱਕ ਨੰਬਰ ਚਾਹੀਦਾ ਸੀਗਾ
0: ਜੀ,
1: ਜਿਹੜੇ ਆਪਣੇ ਰੀਅਲ ਸਟੇਟ ਲਾਅ ਫਰਮ ਦਾ ਤੁਸੀਂ ਨੰਬਰ ਦੇ ਰਹੇ ਹੋ ਨਾ ਇੱਕ।
0: ਹਾਂਜੀ ਹਾਂਜੀ, ਲਿਖੋ ਜੀ।
1: ਹਾਂਜੀ,
0: 416-655-2000-2000
1: ਥੈਂਕ ਯੂ ਵੈਰੀ ਮਚ।
0: ਇੱਥੇ ਤਜਿੰਦਰ ਹੋਣਗੇ, ਤਜਿੰਦਰ ਤੁਸੀਂ ਕਿਹੋ ਕਿ ਮੈਂ ਤਜਿੰਦਰ ਨਾਲ ਗੱਲ ਕਰਨੀ ਹੈ, ਤੇ ਫਿਰ ਤਜਿੰਦਰ ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ, ਠੀਕ ਹੈ?
1: ਓਕੇ ਵੀਰੇ, ਥੈਂਕ ਯੂ।
0: ਓਕੇ ਵੀਰੇ, ਨੋ ਪ੍ਰੋਬਲਮ, ਸ਼ੀ ਇਜ਼ ਵੈਰੀ ਗੁੱਡ, ਤੇ ਥੋੜੀ ਪੂਰੀ ਮਦਦ ਕਰਨਗੇ। ਤੇ ਇਹਨਾਂ ਦਾ ਫਰਮ SNS ਲੋਇਰਸ, 416-655-2000, SNS ਲੋਇਰਸ, 416-655-2000 ਤੇ ਕਾਲ ਕਰੋ। ਇੰਡੀਆ ਹੈ ਮਿੱਟੀ ਵਾਜਾਂ ਮਾਰਦੀ, ਹੁਣ ਤਾਂ ਹਰੇਕ ਕਹਿ ਰਿਹਾ ਕਿ ਯਾਰ ਚਲੋ ਕਰੀਏ ਟਿਕਟਾਂ ਬੁੱਕ ਤੇ ਲਾਏ ਗੇੜਾ, ਦੇਖੋ ਜਾਇਆ ਆਉਣਾ ਚਾਹੀਦਾ। ਬਹੁਤ ਸਾਰੇ ਲੋਕ ਪਤਾ ਨਹੀਂ ਕਿੰਨੇ ਕਿੰਨੇ ਸਾਲ ਜਾਂਦੇ ਨੇ, ਤੁਸੀਂ ਦੁਆਬਾ ਟਰੈਵਲ ਨੂੰ ਕਾਲ ਕਰ ਲਓ, ਅਕਟੂਬਰ ਦੇ ਵਿੱਚ 1-way ਦੀ ਟਿਕਟ 995 ਦੇ ਵਿੱਚ, ਟੋਰਾਂਟੋ ਟੂ ਦਿੱਲੀ 1-way 995, ਕੁਝ ਕੁ ਸੀਟਾਂ ਬਾਕੀ ਨੇ। ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਦਾ ਨੰਬਰ ਹੈ 905-796-7800, 905-796-7800, ਦੁਆਬਾ ਟਰੈਵਲ ਨੂੰ ਯਾਦ ਰੱਖੋ। ਜੇ ਤੁਸੀਂ ਅੰਮ੍ਰਿਤਸਰ ਜਾਣਾ ਤਾਂ ਟੋਰਾਂਟੋ ਟੂ ਅੰਮ੍ਰਿਤਸਰ ਇੱਕ ਸਟੋਪ ਹੈ, ਦੋ ਟੈਚੀ, ਉਹ ਵੀ ਕਤਰ ਏਅਰਵੇਜ਼, 1295 ਦੇ ਵਿੱਚ। ਦੁਆਬਾ ਟਰੈਵਲ 905-796-7800, 905-796-7800, ਲੋਐਸਟ ਪ੍ਰਾਈਸ ਤੁਹਾਨੂੰ ਪੱਕੀ ਮਿਲੇਗੀ, ਤੇ ਸਰਵਿਸ ਇਹਨਾਂ ਦੀ ਬਾਕਮਾਲ ਹੈ, ਇਹਨਾਂ ਦੀ ਸਰਵਿਸ ਵੀ ਨਹੀਂ ਕੋਈ ਬੀਟ ਕਰ ਸਕਦਾ। ਦੁਆਬਾ ਟਰੈਵਲ 905-796-7800 ਤੇ ਦੁਆਬਾ ਟਰੈਵਲ ਨਾਲ ਗੱਲਬਾਤ ਕਰੋ, 905-796-7800, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦਾ ਇੱਕੋ ਇੱਕ ਫੋਨ ਨੰਬਰ ਹੈ, ਤੇ ਕਰੋ ਗੱਲਬਾਤ, ਲਓ ਟਿਕਟਾਂ। ਹੁਣ ਤਾਂ ਵਿਆਹਾਂ ਸ਼ਾਦੀਆਂ ਦੇ ਜਿਹੜੇ ਸੱਦੇ ਨੇ ਉਹ ਵੀ ਇੰਡੀਆ ਤੋਂ ਆਉਣੇ ਸ਼ੁਰੂ ਹੋ ਗਏ, ਵੀ ਜਨਵਰੀ ਸਾਡਾ ਇਹ ਫੰਕਸ਼ਨ ਹੈ, ਫਰਵਰੀ ਸਾਡਾ ਇਹ ਫੰਕਸ਼ਨ ਹੈ, ਕੋਈ ਲੋਹੜੀ ਮਨਾਉਣ ਜਾ ਰਿਹਾ, ਕੋਈ ਇੰਗੇਜਮੈਂਟ ਕਰਾਉਣ ਜਾ ਰਿਹਾ, ਕੋਈ ਵਿਆਹ ਕਰਾਉਣ ਜਾ ਰਿਹਾ, ਕਿਆ ਬਾਤ, ਵਧੀਆ ਗੱਲ ਹੈ ਯਾਰ। ਦੇਖੋ ਇਹ ਦਿਨ ਤਿਉਹਾਰ ਜਿਹੜੇ ਨੇ ਨਾ ਇਹ ਮਸਾਂ ਮਸਾਂ ਆਉਂਦੇ ਨੇ, ਇੰਜੋਏ ਕਰ ਲਿਆ ਕਰੋ ਤੇ ਵਿਜ਼ਿਟ ਜ਼ਰੂਰ ਕਰੋ। ਮੈਂ ਨਾ ਹੈਰਾਨ ਹੁੰਦਾ ਕਈ ਵਾਰ ਦੇਖ ਕੇ, ਜਦੋਂ ਕੁਝ ਕੁ ਲੋਕ ਇੱਕ ਦੂਜੇ ਨੂੰ 9-9, 10-10, 15-15 ਸਾਲ ਨਹੀਂ ਮਿਲਦੇ, ਤੇ ਪਤਾ ਲੱਗਿਆ ਕਿ ਕਈਆਂ ਦਾ ਰਿਸ਼ਤਾ ਵੀ ਹੋ ਗਿਆ ਤੇ 10-12 ਸਾਲ ਇੱਕ ਦੂਜੇ ਨੂੰ ਮਿਲੇ ਹੀ ਨਹੀਂ। ਪਤਾ ਨਹੀਂ ਯਾਰ, ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਹੈ ਕਿ ਲੌਂਗ ਡਿਸਟੈਂਸ ਤੁਸੀਂ ਇੰਨਾ ਲੰਬਾ ਸਮਾਂ ਕਿਵੇਂ ਕੱਟ ਲੈਂਦੇ ਹੋ ਇੱਕ ਦੂਜੇ ਨੂੰ ਦੇਖੇ ਬਿਨਾਂ। ਚਲੋ ਮੈਨੂੰ ਪਤਾ ਕਿ ਹਰੇਕ ਦਾ ਸਿਚੁਏਸ਼ਨ ਬੜਾ ਅਲੱਗ ਅਲੱਗ ਹੈ, ਬਟ ਤੁਸੀਂ ਸੋਚੋ ਰਿਸ਼ਤਾ ਤੁਹਾਡਾ ਹੋਇਆ ਹੋਇਆ ਤੇ ਤੁਸੀਂ 10 ਸਾਲ ਨਾ ਦੇਖੋ। ਆਪਾਂ ਤਾਂ ਆਪਣੇ ਯੂ ਨੋ ਵਾਈਫ ਨੂੰ ਜੇ 10 ਦਿਨ ਨਾ ਦੇਖੀ ਤਾਂ ਬੰਦੇ ਨੂੰ ਹੋਣ ਲੱਗ ਜਾਂਦੇ ਯਾਰ ਕਿ ਬੜਾ ਲੰਬਾ ਸਮਾਂ। ਮੈਂ ਕੁਝ ਇੱਕ ਸਟੋਰੀ ਸੁਣੀ ਆ, ਕੋਈ ਕਹਿੰਦਾ ਯਾਰ ਅਸੀਂ ਘਰ ਵਾਲੀ ਨੂੰ 10 ਸਾਲ ਨਹੀਂ ਮਿਲੇ, ਕੋਈ ਕਹਿੰਦਾ ਸਾਡਾ ਹਜੇ ਵਿਆਹ ਹੋਣਾ, ਰਿਸ਼ਤਾ ਹੋਇਆ ਹੋਇਆ ਤੇ ਅਸੀਂ ਨੀ 10 ਸਾਲ ਮਿਲੇ, ਪਤਾ ਨੀ ਇੰਨਾ ਲੰਬਾ ਸਮਾਂ ਦੂਰ ਰਹਿਣਾ ਇੱਕ ਦੂਜੇ ਤੋਂ, ਆਈ ਡੋਂਟ ਨੋ ਜੇ ਵਰਥ ਇਟ ਹੈ ਜਾਂ ਨਹੀਂ। ਮੈਂ ਤਾਂ ਕਹਿੰਦਾ ਜੇ ਇਕੱਠੇ ਹੋ ਤਾਂ ਚਲੋ ਠੀਕ ਹੈ, ਪਰ ਹੁਣ ਤੁਸੀਂ ਜਿਹੜੀ ਕੁੜੀ ਹੈ ਪਿੱਛੇ ਉਹ ਵੀ ਵਿਚਾਰੀ ਤਰਸ ਰਹੀ ਹੈ ਕਿ ਮੈਂ ਆਪਣੇ ਘਰ ਵਾਲੇ ਨੂੰ ਮਿਲਾਂ, ਜਿਹੜਾ ਬੰਦਾ ਉਹ ਵੀ ਤਰਸ ਰਿਹਾ। ਤੇ 10 ਈਅਰਸ ਇਜ਼ ਟੂ ਲੌਂਗ ਯਾਰ, ਹੁਣ ਜੇ ਤੁਸੀਂ ਤੁਹਾਡੀ 25 ਸਾਲ ਦੀ ਉਮਰ 35 ਸਾਲ ਤੱਕ ਤੁਸੀਂ ਮਿਲੋਗੇ ਨਹੀਂ ਇੱਕ ਦੂਜੇ ਨੂੰ, ਉਹ ਤਾਂ ਬੜੇ ਤੁਹਾਡੇ ਜ਼ਿੰਦਗੀ ਦੇ ਪ੍ਰਾਈਮ ਤੇ ਬਹੁਤ ਹੀ ਖਾਸ ਸਾਲ ਹੁੰਦੇ ਆ। ਕੋਈ ਹੈ ਯਾਰ ਜਿਹੜਾ ਵੀ ਇੰਨੇ ਸਾਲ ਤੁਸੀਂ ਨਹੀਂ ਮਿਲੇ ਇੱਕ ਦੂਜੇ ਨੂੰ? ਨੰਬਰ ਹੈ ਆਪਣਾ 9056733337। ਕੋਈ ਹਸਬੈਂਡ ਵਾਈਫ ਜਿਹੜੇ 10, 8, 5 ਸਾਲ ਬਹੁਤ ਹੈ ਯਾਰ, ਮੈਂ ਕਹਿੰਦਾ 2 ਸਾਲ ਵੀ ਬਹੁਤ ਹੁੰਦੇ ਨੇ। ਬਟ ਜੇ ਕਿਸੇ ਦਾ ਹੈ ਕੋਈ ਐਕਸਪੀਰੀਅੰਸ ਜਾਂ ਤੁਹਾਡੇ ਯਾਰ ਦੋਸਤ ਦਾ ਕਿਸੇ ਦਾ ਹੈ, ਇੰਨਾ ਲੰਬਾ ਸਮਾਂ ਯਾਰ ਇਟਸ ਵੈਰੀ ਟਫ। ਮੈਨੂੰ ਪਤਾ ਮਜਬੂਰੀਆਂ ਨੇ, ਮੈਨੂੰ ਪਤਾ ਕਿ ਬਹੁਤ ਸਾਰੇ ਲੋਕ ਚਲੋ ਕਰ ਵੀ ਕੁਛ ਨਹੀਂ ਸਕਦੇ ਜਸਟ ਬਿਕਾਜ਼ ਉਹਨਾਂ ਦੇ ਕੋਈ ਫਾਈਲਸ ਨੂੰ ਲੈ ਕੇ ਇਸ਼ੂ ਹੈ ਜਾਂ ਐਕਸ ਵਾਈਜ਼ ਦੈਟ ਜੋ ਵੀ ਸਿਚੁਏਸ਼ਨ ਹੈ, ਬਟ ਬਹੁਤ ਔਖਾ। ਨੰਬਰ ਹੈ ਆਪਣਾ 9056733337। ਜੇ ਕਿਸੇ ਦਾ ਕੋਈ ਹੈ ਇੱਦਾਂ ਦੀ ਸਟੋਰੀ ਆ, ਕਿਵੇਂ ਹੁਣ ਫੇਸ ਟਾਈਮਾਂ ਉੱਤੇ ਵੀਡੀਓ ਕਾਲਾਂ ਉੱਤੇ ਬੰਦਾ ਕਿੰਨਾ ਕੁ ਯੂ ਨੋ, ਤੁਸੀਂ ਹੁਣ ਇੱਥੇ ਵੀ ਕੰਮ 'ਤੇ ਬਿਜ਼ੀ ਹੋ, ਤੁਹਾਡੇ ਟਾਈਮ ਜ਼ੋਨਸ ਦਾ ਵੀ ਬਹੁਤ ਜ਼ਿਆਦਾ ਫਰਕ ਹੈ। ਅਤੇ ਖੈਰ ਅਗੇਨ ਸਾਰਿਆਂ ਦੀ ਜ਼ਿੰਦਗੀ ਦਾ ਸਿਚੁਏਸ਼ਨ ਬੜਾ ਡਿਫਰੈਂਟ, ਬੜਾ ਅਲੱਗ ਅਤੇ ਬੜਾ ਯੂ ਨੋ ਇਟਸ ਨੋਟ ਈਜ਼ੀ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ GTA ਕ੍ਰੈਡਿਟ ਦਾ ਨੰਬਰ ਜ਼ਰੂਰ ਦੇਵਾਂ। ਕਰਜ਼ੇ ਦੀ ਕੋਈ ਵੀ ਪ੍ਰੋਬਲਮ ਫੇਸ ਕਰ ਰਹੇ ਹੋ, ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਟੈਨਸ਼ਨ ਨਾ ਲਓ, GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰੋ। ਪਿਛਲੇ 25-30 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ, ਕੋਈ ਸਟੂਡੈਂਟ ਲੋਨ ਨੇ, ਕ੍ਰੈਡਿਟ ਕਾਰਡ ਦੇ ਬਿੱਲ ਨੇ, ਲਾਈਨ ਆਫ ਕ੍ਰੈਡਿਟ ਆਦਿ ਹੈ, ਤਾਂ 416-650-1100
2: ਹਾਂਜੀ ਨਵੀ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
2: ਕੀ ਹਾਲ ਚਾਲ ਹੈ?
0: ਬਹੁਤ ਵਧੀਆ ਜੀ, ਕਿਵੇਂ ਹੋ?
2: ਲੋਕੀ ਅਸੀਂ ਠੀਕ ਹੈ ਜੀ। ਲੋਕੀ ਪਿਕਨਿਕ ਤਾਂ ਜਾਂਦੇ ਨੀ, ਸਾਡੀ ਪਿੱਛੇ ਜੇ ਪਿਛਲੇ ਵੀਕ ਰੋਪੜ ਜ਼ਿਲ੍ਹੇ ਦੀ ਪਿਕਨਿਕ ਹੋ ਕੇ ਹਟੀ ਹੈ।
0: ਅੱਛਾ।
2: ਅਸੀਂ ਉੱਥੇ 4 ਮਿੱਤਰ, ਇੱਕ ਤਾਂ 37 ਸਾਲਾਂ ਬਾਅਦ ਮਿਲਿਆ, ਬਹੁਤ ਵਧੀਆ ਮਿੱਤਰ, ਉਹ ਅਮੈਰੀਕਾ ਤੋਂ ਆਏ ਸੀ ਪਿਕਨਿਕ ਦਾ ਨਾਂ ਸੁਣ ਕੇ।
0: ਅੱਛਾ।
2: ਤੇ ਇੱਕ ਸਾਡੇ ਨਾਲ ਦਾ ਹੀ ਬੰਦਾ, ਉਹ ਕਾਲਜ ਚ ਪੜ੍ਹਦਾ ਸੀ, ਅੱਜ ਕੱਲ ਪੋਤੇ ਪੋਤੀਆਂ ਵਾਲਾ ਹੋਇਆ ਹੈ, ਉਹ ਵੀ ਮਿਲਿਆ ਮੈਨੂੰ ਉੱਥੇ।
0: ਅੱਛਾ।
2: 4 ਬੰਦੇ ਮਿਲੇ ਜਿਹੜੇ ਅਸੀਂ 30 ਸਾਲ ਤੋਂ ਜ਼ਿਆਦਾ ਦੇ ਕਾਲਜ ਸਕੂਲਾਂ ਚ ਇਕੱਠੇ ਪੜ੍ਹਦੇ ਸੀ।
0: ਅੱਛਾ, ਕਿਆ ਬਾਤ ਹੈ, ਨਹੀਂ ਵਧੀਆ।
2: ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਪਿਕਨਿਕਾਂ ਤੇ ਵੀ ਜਾਣਾ ਚਾਹੀਦਾ।
0: ਚਲੋ, ਪਿਕਨਿਕਾਂ ਤੇ ਤੁਸੀਂ ਕੋਈ ਤੁਹਾਡੇ ਪੁਰਾਣੇ ਯਾਰ ਦੋਸਤ ਨੂੰ ਮਿਲ ਜਾਂਦੇ ਆ, ਬਟ ਮੈਂ ਗੱਲ ਕਰ ਰਿਹਾ ਵੀ ਜਿਹੜੇ ਘਰ ਵਾਲੇ ਘਰ ਵਾਲੀਆਂ ਇੱਕ ਦੂਜੇ ਨੂੰ 10-10 ਸਾਲ ਨਹੀਂ ਮਿਲਦੇ, ਇੰਨਾ ਲੰਬਾ ਸਮਾਂ ਕਿਵੇਂ ਰਹਿ ਹੋ ਜਾਂਦਾ ਕਿਸੇ ਤੋਂ ਬਗੈਰ?
2: ਉਹ ਤਾਂ ਨਵੀਂ ਜੀ ਬਹੁਤ ਔਖਾ, ਇਹਦੇ ਵਿੱਚ ਕੋਈ ਸ਼ੱਕ ਨਹੀਂ,
0: ਪਰ ਰਹਿੰਦੇ ਬਹੁਤ ਸਾਰੇ ਲੋਕ,
2: ਉਹ ਫਿਰ ਪਤਾ ਨੀ ਕਿਵੇਂ ਰਹੀ ਜਾਂਦੇ ਨੇ ਇੱਥੇ, ਤਾਂ 2 ਦਿਨ ਨਾ ਮਿਲੀਏ ਉਹ ਫਿਰ ਉਹ ਅਪਸੈਟ ਹੋ ਜਾਈਦਾ।
0: ਨਹੀਂ, ਉਹੀ ਤਾਂ ਮੈਂ ਕਹਿੰਦਾ
2: ਜੀ। ਹਾਂਜੀ ਹਾਂਜੀ ਹਾਂਜੀ,
0: ਪਰ ਚਲੋ ਮਜਬੂਰੀਆਂ ਨੇ ਤੇ ਮਜਬੂਰੀਆਂ ਚ ਕੁਛ ਨਾ ਕੁਛ,
2: ਕਈਆਂ ਦੀ ਮਜਬੂਰੀਆਂ ਵੀ ਹੋ ਸਕਦੀਆਂ ਨੇ ਜੀ।
0: ਪਰ ਮੈਂ ਸੋਚਦਾ ਕਿ ਇਹ ਜਿਹੜੀਆਂ ਮਜਬੂਰੀਆਂ ਨੇ ਇਹਨਾਂ ਦਾ ਕੋਈ ਹੈ ਫਾਇਦਾ? ਇਦੋਂ ਤਾਂ ਬਿਹਤਰ ਹੈ ਕਿ ਇੰਡੀਆ ਹੀ ਰਹੋ, ਹੁਣ 10 ਸਾਲ ਤੁਸੀਂ ਗਵਾ ਬੈਠੇ ਕਿਸਮ ਦਾ, ਉਹਦਾ ਵੀ ਕੀ ਫਾਇਦਾ?
2: ਨਵੀਂ ਜੀ, ਕਈਆਂ ਦੀ ਇੱਦਾਂ ਦੀਆਂ ਮਜਬੂਰੀਆਂ ਨੇ, ਮੇਰੇ ਦੋਸਤ ਸੀਗੇ ਇੱਥੇ ਸਾਡੇ ਨਾਲ ਹੀ ਸੀਗੇ, ਉਹ ਸਾਰੀ ਉਮਰ ਉਹਨਾਂ ਦੀ ਵਾਈਫ ਇੱਧਰ ਆ ਹੀ ਨਹੀਂ ਸਕੀ, ਉਹ ਅਖੀਰ ਉਹਨਾਂ ਨੂੰ ਹੀ ਵਾਪਸ ਜਾਣਾ ਪਿਆ।
0: ਨਹੀਂ ਫਿਰ ਠੀਕ ਹੈ, ਹੁਣ ਤੁਸੀਂ ਅਲੱਗ ਅਲੱਗ ਕਿੰਨਾ ਚਿਰ ਰਹਿ ਲਓਗੇ?
2: ਜੀ ਜੀ ਜੀ ਜੀ, ਪਰ ਹੁਣ ਜਿਹਨਾਂ ਦੇ ਬੱਚੇ ਨੇ ਜੀ, ਉਹ ਤਾਂ ਫਿਰ ਹੁਣ ਕੀ ਕਰ ਸਕਦੇ, ਉਹ ਬੱਚੇ ਥੋੜਾ ਛੱਡ ਦੇਣਗੇ।
0: ਨਹੀਂ ਮੈਂ ਤਾਂ ਕਹਿੰਦਾ ਜੇ ਇਦਾਂ ਦਾ ਸਿਚੁਏਸ਼ਨ ਹੈ ਤਾਂ ਸਾਰੇ ਉੱਥੇ ਚਲ ਜਾਓ ਤੇ ਉੱਥੇ ਰਹੋ। ਹੁਣ ਦੇਖੋ, ਘੱਟ ਖਾ ਲਓ, ਘੱਟ ਕਮਾ ਲਓ, ਬਟ ਕਮ ਸੇ ਕਮ ਇਕੱਠੇ ਤਾਂ ਹੈਗੇ ਹੋ ਨਾ।
2: ਪਰ ਨਵੀਂ ਜੀ, ਇਹ ਆਪਾਂ ਸਾਰਿਆਂ ਦੀ ਸਿਚੁਏਸ਼ਨ ਇੱਕ ਨਹੀਂ ਨਾ ਹੈਗੀ ਆ, ਕਈ ਬੰਦਿਆਂ ਨੂੰ ਜ਼ਰੂਰਤ ਹੈ, ਪੈਸੇ ਦੀ ਵੀ ਜ਼ਰੂਰਤ ਹੈ,
0: ਚਿੱਠੀਆਂ
2: ਪੱਤਰਾਂ ਨਾਲੇ। ਅੱਜ ਹੁਣ ਤਾਂ ਆਪਾਂ, ਤੁਸੀਂ ਬਹੁਤ ਐਡਵਾਂਸ ਹੋ ਗਏ, ਜਾਂ ਤੁਹਾਡੇ ਪੁਰਾਣੇ ਡੈਡੀ ਉਹਨਾਂ ਦੇ ਟਾਈਮਾਂ ਦੇ ਵਿੱਚ ਬਹੁਤ ਲੋਕੀ ਇੱਦਾਂ ਦੇ ਸੀ ਜਿਹੜੇ ਇੱਧਰ ਆ ਗਏ, ਪਿੱਛੋਂ ਦੂਜੇ ਉਹਨਾਂ ਦੇ ਪਾਰਟਨਰ ਜਾਂ ਬੱਚੇ ਨਹੀਂ ਆ ਸਕੇ, ਉਹ ਬਹੁਤ ਬਹੁਤ ਸਾਲਾਂ ਬਾਅਦ ਆਏ ਨੇ।
0: ਜੀ ਜੀ ਜੀ,
2: ਹਾਂਜੀ,
0: ਨਹੀਂ ਇਹ ਵੀ ਗੱਲ ਤੁਹਾਡੀ ਠੀਕ ਹੈ। ਚਲੋ, ਨਹੀਂ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਨਹੀਂ, ਹਰੇਕ ਦਾ ਸਿਚੁਏਸ਼ਨ ਮੈਂ ਸਮਝਦਾ ਕਿ ਅਲੱਗ ਅਲੱਗ ਹੈ, ਬਟ ਉਹੀ ਸਵਾਲ ਹੈ ਮੇਰਾ ਤੁਹਾਨੂੰ ਸਾਰੇ ਨੂੰ ਕਿ ਕੀ ਇਸ ਦਾ ਫਾਇਦਾ ਹੈ, ਇਜ਼ ਇਟ ਵਰਥ ਇਟ? ਮੈਂ ਸਿੰਪਲ ਜੀ ਗੱਲ ਤੁਹਾਨੂੰ ਪੁੱਛ ਰਿਹਾ ਵੀ ਅਲੱਗ ਰਹਿਣਾ 10 ਸਾਲ ਤਾਂ ਕਿ ਸਾਰੇ ਇੱਥੇ ਆ ਸਕਣ, ਕੀ ਉਹਦਾ ਇੰਨਾ ਬੈਨੀਫਿਟ ਹੈ? ਜਾਂ ਅਲੱਗ ਰਹਿਣ ਨਾਲੋਂ ਉਹੀ ਗੱਲ ਕਿ ਘੱਟ ਖਾ ਲਓ, ਘੱਟ ਕਮਾ ਲਓ, ਬਟ ਇਕੱਠੇ ਰਹੋ, ਤੁਸੀਂ ਉਸ ਦੇ ਹੱਕ ਦੇ ਵਿੱਚੋਂ। ਮੈਨੂੰ ਪਤਾ ਕਿ ਹਰੇਕ ਬੰਦੇ ਦਾ ਸਿਚੁਏਸ਼ਨ ਅਲੱਗ ਅਲੱਗ ਹੈ, ਤਾਂ ਹੀ ਮੈਂ ਤੁਹਾਡੀ ਇੱਕ ਰਾਏ, ਇੱਕ ਤੁਹਾਡਾ ਓਪੀਨੀਅਨ ਸੁਣ ਰਿਹਾ। ਸੋ ਨੰਬਰ ਹੈ ਆਪਣਾ 905-673-3337, 9056733337 ਆਪਣਾ ਫੋਨ ਨੰਬਰ ਹੈ। HK ਮੂਵਰਸ ਨੂੰ ਯਾਦ ਰੱਖੋ, ਜੇ ਤੁਸੀਂ ਨਵਾਂ ਘਰ ਲਿਆ ਮੁਬਾਰਕਾਂ, ਹੁਣ ਮੂਵ ਹੋ ਰਹੇ ਹੋ, HK ਮੂਵਰਸ ਨੰਬਰ 1 ਤੁਹਾਡੇ ਸ਼ਹਿਰ ਦੀ ਮੂਵਿੰਗ ਕੰਪਨੀ ਹੈ। ਪਿਛਲੇ 30 ਸਾਲਾਂ ਤੋਂ ਇਹਨਾਂ ਕੋਲ 30 ਸਾਲ ਦਾ ਐਕਸਪੀਰੀਅੰਸ ਹੈ, ਬਹੁਤ ਸੇਫ, ਸਿਕਿਓਰ ਅਤੇ ਇੱਕ ਧਿਆਨ ਦੇ ਨਾਲ ਤੁਹਾਡੀ ਮੂਵਿੰਗ ਕਰਦੇ ਨੇ। 416-524-6604 416-524-6704 ਦੇ ਉੱਤੇ ਤੁਸੀਂ ਕਾਲ ਕਰੋ HK Movers। ਇੱਕ ਤੁਸੀਂ ਯਾਦ ਰੱਖਣਾ, ਫੈਸ਼ਨ IQ ਨੂੰ ਬਹੁਤ ਹੀ ਵੱਡੀ ਸੇਲ ਅਗਸਤ ਦੇ ਮੰਥ ਦੇ ਵਿੱਚ ਲੱਗ ਚੁੱਕੀ ਹੈ ਲੇਡੀਜ਼ ਦੇ ਲਈ, ਲੇਡੀਜ਼ ਰੱਖੜੀ ਸਪੈਸ਼ਲ। ਇੱਕ ਸੂਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਸੈੱਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ, ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ, ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ, ਦੂਜੀ 25% ਆਫ, 3 ਪੀਸ ਸਟੈਚੀ ਲੈਣੇ ਇੰਡੀਆ ਲਈ 149 'ਚ, 6 ਬੈੱਡਸ਼ੀਟਾਂ ਲੈਣੀਆਂ 99 'ਚ, ਫੈਸ਼ਨ IQ ਕੁਈਨ ਕੈਨੇਡੀ ਏਅਰਪੋਰਟ ਡੇਰੀ ਮਕਵੀਨ ਮੇਫੀਲਡ ਅਤੇ ਕਿਚਨਰ 9054532529257 ਹੈਲੋ
3: ਹੈਲੋ
0: ਜੀ
3: ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਜੀ
0: ਬਦੇਰੀ ਤੁਸੀਂ ਸੁਣਾਓ
3: ਠੀਕ ਹੈ ਜੀ ਟੌਪਿਕ ਤੁਸੀਂ ਭਾਈ ਬੜਾ ਨਾਜ਼ੁਕ ਜਿਹਾ ਚੁਣਿਆ
0: ਜੀ
3: ਲੋਕਾਂ ਦੀਆਂ ਮਜਬੂਰੀਆਂ ਭਾਜੀ ਬਹੁਤ ਹੁੰਦੀਆਂ ਹਨਾ ਬੰਦੇ ਨੇ ਕਿਤੇ ਤਾਂ ਭਾਜੀ ਕੁਰਬਾਨੀ ਕਰਨੀ ਪੈਂਦੀ ਆ ਆਪਣੇ ਪਰਿਵਾਰ ਲਈ ਬਾਹਰ ਬੰਦੇ ਨੂੰ ਕਈ ਵਾਰੀ ਚੁਸਣਾ ਏਦਾਂ ਪੈਦਾ ਹੋ ਜਾਂਦੀਆਂ ਬੰਦੇ ਦੀਆਂ
0: ਥੋੜੀ ਵੀ ਭਾਜੀ ਕੋਈ ਹੱਡ ਬੀਤੀ ਆ
3: ਹੱਡ ਬੀਤੀਆਂ ਤਾਂ ਬਹੁਤ ਆਈ ਨਾਲ ਫਰੈਂਡਾਂ ਦੀਆਂ ਬਹੁਤ ਆਈ
0: ਹਾਂਜੀ ਕੀ ਉਹੀ ਮੈਂ ਪੁੱਛ ਰਿਹਾ ਫਿਰ ਦੱਸੋ ਥੋੜਾ ਜਿਹਾ ਵੀ ਕੀ ਐਸੀ ਮਜਬੂਰੀ ਵੀ ਉਹ ਇੱਕ ਦੂਜੇ ਨੂੰ ਮਿਲੀ ਨੀ ਪਾਈ ਇੰਨੇ ਸਾਲ ਕਿੰਨੇ ਸਾਲ ਨਹੀਂ ਮਿਲੇ
3: ਬਸ ਜੀ ਕਹਿੰਦੇ ਹੁੰਦੇ ਆ ਉੱਥੇ ਹੁਣ ਤੁਹਾਨੂੰ ਪਤਾ ਹੀ ਆ ਆਪਣੇ ਕੰਟਰੀ ਦੀਆਂ ਸਿਚੁਏਸ਼ਨਾਂ ਹਨਾ ਜੀ ਮਸੀਂ ਬੰਦਾ ਨਿਕਲਦਾ ਤੇ ਉਦੋਂ ਬਾਅਦ ਜੇ ਬੰਦਾ ਸੈੱਟ ਨੀ ਹੁੰਦਾ ਇੱਧਰ ਆ ਕੇ ਉਹ ਬਸ ਉਸੇ ਚ ਫਸਿਆ ਤੁਰ ਜਾਂਦਾ ਇਹ ਤਾਂ ਨੀ ਹੈਗਾ ਵੀ ਬੰਦੇ ਦਾ ਕਿਹਦਾ ਨੀ ਜੀ ਕਰਦਾ ਆਪਣੇ ਪਰਿਵਾਰ ਨੂੰ ਮਿਲਣ ਨੂੰ
0: ਜੀ ਜੀ ਜੀ ਉਹ ਤਾਂ ਹੈ
3: ਮਜਬੂਰੀ ਹੈ ਏਦਾਂ ਹੀ ਹੁਣ ਤੁਸੀਂ ਆਪਣੇ ਪਾਪਾ ਨੂੰ ਪੁੱਛੋ ਹਨਾ ਜੀ ਇਹ ਗੱਲਾਂ ਬਾਤਾਂ ਫੜ ਕੇ ਚੰਗੀ ਤਰ੍ਹਾਂ
0: ਜਿਹੜੇ
3: ਬੰਦੇ ਦੀਆਂ ਕੀ ਮਜਬੂਰੀਆਂ ਹੁਣ ਤੁਸੀਂ ਇੱਥੇ ਦੇ ਬੋਰਨ ਹੋ
0: ਤੁਸੀਂ ਨਹੀਂ ਹੈ ਅਸੀਂ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਸਾਨੂੰ ਅਸੀਂ ਨਹੀਂ ਸਮਝ ਸਕਦੇ ਇਹ ਗੱਲ ਤੁਹਾਡੀ ਠੀਕ ਹੈ
3: ਨਹੀਂ ਭਾਜੀ ਤੁਸੀਂ ਨਹੀਂ ਸਮਝ ਸਕਦੇ ਕਿਉਂਕਿ ਬੱਚੇ ਆਪਣੇ ਮੇਰੇ ਬੋਰ ਨਾ ਇੱਥੇ ਅਸੀਂ ਹੁਣ 40-40 ਸਾਲ ਹੋ ਗਏ ਜਿਹੜੀ ਬੋਰ ਦੇ ਤੁਰੇ ਫਿਰਦੇ ਹਾਂ 14-14 ਸਾਲ ਬਾਅਦ ਆਪਦੇ ਘਰਦਿਆਂ ਨੂੰ ਮਿਲਿਆ ਜਾ ਕੇ
0: ਅੱਛਾ ਤੁਸੀਂ ਵੀ ਤੁਸੀਂ 14-14 ਸਾਲ ਆਪਣੇ ਘਰਦਿਆਂ ਨੂੰ ਮਿਲੇ ਨੀ ਹੈ ਕੀ ਉਹ ਫਿਰ ਫਾਈਨੈਂਸ਼ੀਅਲ ਇਸ਼ੂ ਕਰਕੇ ਸੀ ਵੀ ਪਿੱਛੇ ਜਾਣ ਨੂੰ ਪੈਸਾ ਹੀ ਨਹੀਂ ਸੀ
3: ਕੋਈ ਇਹ ਨਹੀਂ ਹੈ ਜੀ ਪਿੱਛੇ ਜਾਣ ਨੂੰ ਪੈਸਾ ਨਹੀਂ ਹੈਗਾ ਇਹ ਨਹੀਂ ਹੈਗਾ ਜਿਹੜਾ ਹੁਣ ਪੇਪਰ ਵਰਕ ਹੈ ਇੱਧਰ ਬੰਦਾ ਕਈ ਵਾਰੀ ਪਛਾਤ ਰਹਿ ਜਾਂਦਾ ਜੀ ਪੜ੍ਹਾਈ ਕੀਤਾ ਹੁੰਦਾ ਬੰਦੇ ਨੇ
0: ਜੀ
3: ਨਹੀਂ ਤੇ ਉਹੀ ਬਸ ਕਈ ਕਈ ਬੰਦਿਆਂ ਦੀਆਂ ਮਾੜੀਆਂ ਮੋਟੀਆਂ ਛੋਟੀਆਂ ਮੋਟੀਆਂ ਚੈੱਕ ਰਿਪੋਰਟਾਂ ਹਨਾ
0: ਜੀ ਤੁਹਾਡੀ ਗੱਲ ਠੀਕ ਹੈ ਸਾਨੂੰ ਅੰਡਰਸਟੈਂਡ ਕਰਨਾ ਔਖਾ 6262 ਹੋਲਡ ਕਰੋ 1922 ਹੋਲਡ ਕਰੋ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਭਾਜੀ ਜੁੜ ਚੁੱਕੇ ਨੇ ਸੁੱਖ ਭਾਜੀ ਵੈਲਕਮ ਸਰ
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇਵਾਂਗੀ ਜੀ ਜਿਹਨਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਇਸ ਵੀਕਐਂਡ ਦੇ ਉੱਪਰ ਸਪੈਸ਼ਲ ਪ੍ਰਾਈਸ ਦੇਣ ਲੱਗੇ ਆ ਕੈਨੇਡੀਅਨ ਮੇਡ ਸੋਫਾ ਸੈੱਟ 3-ਸੀਟਰ ਸੋਫਾ 2-ਸੀਟਰ ਲਪਸਿਟ ਸੋਲਿਡ ਵੁੱਡ ਫਰੇਮ ਦੇ ਨਾਲ ਤੁਸੀਂ ਜਿਹੜਾ ਮਰਜ਼ੀ ਕਲਰ ਚੂਜ਼ ਕਰ ਸਕਦੇ ਹੋ ਹਾਰਡ ਫੋਮ ਪਵਾ ਸਕਦੇ ਹੋ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਟ ਚੋਇਸ ਆਫ ਕਲਰ ਦੇ ਨਾਲ ਜਿਹਦੀ ਰੈਗੂਲਰ ਕੀਮਤ $2000 ਸੀ ਇਸ ਵੀਕਐਂਡ ਸਪੈਸ਼ਲ ਸਿਰਫ 799 ਦਾ 799 ਦੇ ਵਿੱਚ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇਣਾ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾਣਾ ਸੋ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਟ ਚੋਇਸ ਆਫ ਕਲਰ ਦੇ ਨਾਲ 799 ਦਾ ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਫ੍ਰੀ ਮਿਲਣਾ ਸੋ ਪਹੁੰਚਣਾ ਕਿੱਥੇ ਜੀ ਸਾਰੀਆਂ ਡੀਲਾਂ ਲੈਣ ਵਾਸਤੇ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ ਕੇ ਫੋਟਨ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਆਪਣਾ 6085 ਟੌਮਕਨ ਰੋਡ 6685 ਟੌਮਕਨ ਰੋਡ ਨਵੀਂ ਬਾਜੀ
0: 6085 ਟੌਮਕਨ ਰੋਡ ਗ੍ਰੈਂਡ ਹੋਮ ਫਰਨੀਚਰ 1922 ਹੈਲੋ
5: ਹਾਂਜੀ ਨਵੀ ਕੀ ਹਾਲ ਆ ਬਾਈ
0: ਬਹੁਤ ਵਧੀਆ ਕਿਵੇਂ ਆ
5: ਬਾਈ ਜੀ ਦੱਸ ਗਏ ਮਜਬੂਰੀਆਂ ਹੁੰਦੀਆਂ ਹਰ ਘਰ ਦੀ ਸਿਚੁਏਸ਼ਨ ਹੁੰਦੀ ਹੈ ਨਵੀ
0: ਜੀ
5: ਬਾਕੀ ਤਾਂ ਲੋਕਾਂ ਦੀਆਂ ਤਾਂ ਗੱਲਾਂ ਹੀ
0: ਹੁੰਦੀਆਂ
5: ਮੇਰਾ ਫਰੈਂਡ ਉਹਨਾਂ ਉਹ 17 ਸਾਲਾਂ ਬਾਅਦ ਜਾ ਕੇ ਫੈਮਿਲੀ ਨੂੰ ਮਿਲਿਆ ਸੀ ਆਪਦੀ ਵਾਈਫ ਨੂੰ ਬੱਚਿਆਂ ਨੂੰ
0: ਬੱਲੇ ਬੱਲੇ ਬੱਲੇ ਵਾਈਫ ਤੇ ਬੱਚਿਆਂ ਨੂੰ 17 ਸਾਲ ਮਿਲੇ ਹੀ ਨਹੀਂ
5: ਹਾਂਜੀ ਕਿਉਂਕਿ ਜਿਹੜੇ ਆਪਣੇ ਵਿਚਾਰੇ ਆਉਂਦੇ ਆ ਡੋਂਕੀ ਲਾ ਕੇ ਕਹਿ ਲਓ ਹਨਾ ਮਜ਼ਬੂਰੀ ਹੁੰਦੀ ਆ ਹਰ ਬੰਦੇ ਦੀ ਕੋਈ ਬੈਟਰ ਲਾਈਫ ਵਾਸਤੇ ਹਰ ਕੋਈ ਆਉਂਦਾ ਭੱਜਦਾ ਇੱਧਰ ਉੱਧਰ ਆਪਾਂ ਹੀ ਭੱਜਦੇ ਬੈਟਰ ਲਾਈਫ ਵਾਸਤੇ ਭੱਜਦੇ ਆ
0: ਪਛਤਾਵਾ ਹੋਇਆ ਯਾਰ ਕਿ ਵੀ ਯਾਰ ਇਸ ਸਟਰਗਲ ਦਾ ਕੋਈ ਫਾਇਦਾ ਨਹੀਂ ਸੀਗਾ
5: ਨਵੀ ਭਾਈ ਵਕਤ ਲੰਘਣ ਦੇ ਬਾਅਦ ਕੀ ਪਛਤਾਵਾ ਤੇ ਕੀ ਨਹੀਂ
0: ਪਛਤਾਵਾ
5: ਵਕਤ ਹੀ ਲੰਘ ਗਿਆ
0: ਤੁਹਾਡੇ ਦੋਸਤ ਨੂੰ ਕਦੇ ਲੱਗਿਆ ਨੀ ਕਿ ਯਾਰ ਨਹੀਂ ਮੈਂ ਫੈਮਿਲੀ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਂ ਉੱਥੇ ਹੀ ਠੀਕ ਆ
5: ਮਜਬੂਰੀ ਹੁੰਦੀ ਕੋਈ ਨੀ ਹੁੰਦੀ ਵੀਰੇ
0: ਆਪਣੇ
5: ਇੱਥੇ ਮੁੰਡੇ ਚਲਾਉਂਦੇ ਆ ਟਰੱਕ ਵੀ ਬਾਹਰ ਵੀ ਚਲਾਉਂਦੇ ਆ ਸਭ ਮਜਬੂਰੀਆਂ ਸਿਟੀ ਚ ਕਹਿੰਦੇ ਆ ਕਿਵੇਂ ਔਖਾ ਪੈਂਦਾ ਰਹਿ ਲੈਂਦੇ ਹਾਂ ਬਾਹਰ ਕਿਵੇਂ ਰਹਿ ਲੈਂਦੇ ਹੋ ਲੇਕਿਨ ਮਜਬੂਰੀ ਹੁੰਦੀ ਆ ਸਰਦਾ ਨੀ ਨਾ ਸਰਦਾ ਸਭ ਦਾ ਹੀ ਆ ਦੋ ਵਕਤ ਦੀ ਰੋਟੀ ਸਭ ਨੇ ਖਾ ਲੈਣੀ ਲੈ ਕੇ ਕੁਛ ਨੀ ਜਾਣਾ ਨਾਲ ਆਪਾਂ ਜਿਵੇਂ ਬਾਈ ਜੀ ਮਿਲੇ ਸੀਗੇ ਚਾਹੇ ਬਿਲੀਅਨਸ ਆਫ ਡਾਲਰ ਬੱਚਿਆਂ ਵਾਸਤੇ ਛੱਡ ਜਾਓ ਜੇ ਉਹਨਾਂ ਨੇ ਬਣਾਉਣੇ ਆ ਤੇ ਉਹਨਾਂ ਨੇ ਡਾਲਰ ਤੋਂ ਬਿਲੀਅਨ ਬਣਾ ਲੈਣੇ ਨੇ ਬਿਲੀਅਨ ਨੂੰ ਡਾਲਰ ਹੋਣ ਲੱਗੇ ਮਿੰਟ ਨੀ ਲੱਗਣਾ
0: ਬੱਚਿਆਂ ਨੂੰ ਵੀ ਤੇ ਤੁਸੀਂ ਆਪਣੀ ਵਾਈਫ ਨੂੰ ਨਾ ਮਿਲੋ ਇਸ ਤੋਂ ਯਾਰ ਵੱਡਾ ਤੁਸੀਂ ਸੈਕਰੀਫਾਈਸ ਕਿੱਥੇ ਕਰ ਸਕਦੇ ਹੋ ਮੈਂ ਨੀ ਕਦੇ ਸੁਣਿਆ 17 ਸਾਲ ਯਾਰ ਬੰਦਾ ਮਿਲਿਆ ਹੀ ਨਾ ਹੋਵੇ ਓਕੇ ਇੱਕ ਤੁਸੀਂ ਸਾਰੇ ਯਾਦ ਰੱਖੋ ਮੱਲੀ ਟੈਂਟ ਸਰਵਿਸਿਜ਼ ਨੂੰ ਸਾਡੇ ਨਾ ਇੱਥੇ ਕਿਸੇ ਦਾ ਵਿਆਹ ਹੈ ਤੇ ਮੱਲੀ ਟੈਂਟ ਨੇ ਟੈਂਟ ਲਾਇਆ ਉਹਨਾਂ ਦੇ ਤੇ ਮੈਂ ਕਹਿੰਦਾ ਯਾਰ ਕਿੱਡਾ ਖੂਬਸੂਰਤ ਟੈਂਟ ਆਇਆ ਲੱਗਦਾ ਜਿਵੇਂ ਬੈਂਕੁਟ ਹਾਲ ਹੀ ਹੈ ਬਹੁਤ ਸੋਹਣੇ ਟੈਂਟ ਨੇ ਬੜੀ ਹਾਈ ਕੁਆਲਿਟੀ ਦੇ ਸੋ ਮੱਲੀ ਟੈਂਟ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਨੇ ਇਹਨਾਂ ਕੋਲ ਟੇਬਲ ਚੇਅਰਾਂ ਡਾਂਸ ਫਲੋਰ ਸਟੇਜ ਲਗਜ਼ਰੀ ਪੋਰਟੇਬਲ ਵਾਸ਼ਰੂਮ ਬਾਰ ਲਾਈਟਾਂ ਸਾਰਾ ਕੁਛ ਹੈ ਇਹਨਾਂ ਨੂੰ ਕਾਲ ਕਰ ਲਓ ਇੱਕ ਵਾਰ ਮੱਲੀ ਟੈਂਟ 6479992569 ਮੱਲੀ ਟੈਂਟ ਸਰਵਿਸਿਜ਼ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ ਗਿੱਲ ਫਾਰਮ ਤੇ ਹਰ ਰੋਜ਼ ਫਰੈਸ਼ ਤਾਜ਼ੀਆਂ ਸਬਜ਼ੀਆਂ ਪਿਕ ਕੀਤੀਆਂ ਜਾਂਦੀਆਂ ਨੇ ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਫਲੀਆਂ ਦੇਸੀ ਖੀਰੇ ਕੋਰਨ ਕੈਬੇਜ ਇਹਨਾਂ ਕੋਲ ਮਿੱਠੇ ਵਾਟਰਮੈਲਨ ਵੀ ਨੇ ਖਰਬੂਜੇ ਵੀ ਨੇ ਦੇਸੀ ਫਾਰਮ ਦੇ ਆਂਡੇ ਵੀ ਨੇ ਗਿੱਲ ਫਾਰਮ ਡਿਕਸੀ ਐਂਡ ਕਿੰਗ 14085 ਡਿਕਸੀ ਰੋਡ ਐਂਡ ਦੇਸੀ ਫਰੈਸ਼ ਇਹਨਾਂ ਕੋਲ ਸ਼ਹਿਦ ਵੀ ਇਹਨਾਂ ਦਾ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ ਬਹੁਤ ਹੀ ਕਮਾਲ ਦੀ ਕੁਆਲਿਟੀ ਦਾ ਹੋਲ ਵੀਟ ਬੇਸਣ ਮੱਕੀ ਦਾ ਆਟਾ 9059252300 ਗਿੱਲ ਫਾਰਮ ਤੇ ਜ਼ਰੂਰ ਮਾਣੋ ਗੇੜਾ ਇੱਕ 6262 ਹੈਲੋ
6: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
6: ਬਹੁਤ ਵਧੀਆ ਭਾਜੀ ਇਹ ਤਾਂ ਮੇਨ ਟੌਪਿਕ ਹੈ ਆਪਣੇ ਕੈਨੇਡਾ ਦਾ ਜਿੰਨੇ ਆਪਾਂ ਪ੍ਰਵਾਸੀ ਕਹਿੰਦੇ ਹਾਂ
0: ਪਰ
6: ਮੇਰੇ ਹਿਸਾਬ ਨਾਲ ਮੈਂ ਜਿੰਨੇ ਵੀ ਕੇਸਿਸ ਦੇਖੇ ਨੇ ਨਾ ਜਿੰਨੇ ਵੀ 15-20 ਸਾਲ ਨਹੀਂ ਫੈਮਿਲੀ ਨੂੰ ਮਿਲੇ ਉਹਨਾਂ ਨੂੰ ਮੁੜ ਕੇ ਕੋਈ ਉਸ ਚੀਜ਼ ਦੀ ਬੁੱਕਤ ਨਹੀਂ ਮਿਲੀ ਨਾ ਕੋਈ ਰਿਸਪੈਕਟ ਮਿਲੀ ਹੈ ਤੇ ਉਹ ਲੈਸਨ ਲੈਣਾ ਚਾਹੀਦਾ ਆਪਾਂ ਨੂੰ ਕਿ ਉਹ ਸਿਰਫ ਤੁਸੀਂ ਇੱਕ ਨੋਟਾਂ ਦੀ ਮਸ਼ੀਨ ਮੰਨਣਾ ਹੈ ਬਾਅਦ ਵਿੱਚ ਵੀ ਐਡਜਸਟਮੈਂਟ ਤੁਹਾਡੀ ਹੋਣੀ ਨੀ ਤੇ ਤੁਸੀਂ ਫਿਰ ਰੋਣਾ ਯਾਰ ਅਸੀਂ ਇਹ ਗਲਤੀ ਕਰ ਲਈ ਸੋ ਮੈਂ ਇਹ ਕਹਿਣਾ ਕਿ ਜਿਹੜਾ ਪੁਰਾਣਾ ਸਮਾਂ ਸੀ ਉਦੋਂ ਲਾਇਲਟੀ ਸੀਗੀ ਰਿਸਪੈਕਟ ਸੀਗੀ ਪਰ ਜਿਹੜਾ ਹੁਣ ਦਾ ਟਾਈਮ ਹੈ 1975 ਬੋਰਨ ਹੈ ਜਿਹੜਾ ਉਸ ਤੋਂ ਬਾਅਦ ਦਾ ਬਿਲਕੁਲ ਨਾ ਇਹ ਸਟੈਪ ਚੱਕੋ ਫਿਰ ਜਾਂ ਫਿਰ ਵਿਆਹ ਹੀ ਨਾ ਕਰਾਓ ਇਕੱਲੇ ਰਹੋ ਇੱਥੇ ਫਿਰ ਕੋਈ ਪ੍ਰੋਬਲਮ ਨਹੀਂ ਹੈ ਜੇ ਤੁਹਾਡੀ ਉੱਥੇ ਫੈਮਿਲੀ ਹੈ ਮੇਰੇ ਕੋਈ ਰਫੂਜੀ ਵਾਲਾ ਸਟੈਪ ਬਿਲਕੁਲ ਨਾ ਚੱਕਿਓ
7: ਬਾਅਦ ਚੋ ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਆਉਣੀ ਆ। ਮੈਂ ਤਾਂ ਇਹ ਮੰਨਦਾ ਵੀ ਇਹ ਲੈਸਨ ਲਓ, ਇਹਦਾ ਫਾਇਦਾ ਕੋਈ ਨੀ ਹੈ।
0: ਸੋ ਨਹੀਂ ਹੁਣ ਕੁਝ ਲੋਕ ਕਹਿੰਦੇ ਯਾਰ ਮਜਬੂਰੀਆਂ ਨੇ, ਕਈ ਵਾਰ ਕਰਨਾ ਪੈਂਦਾ।
7: ਭਾਜੀ ਮਜਬੂਰੀ ਮੰਨਦੇ ਆ, ਮਜਬੂਰੀ ਹੈ ਤੁਹਾਡੀ, ਪਰ ਤੁਸੀਂ ਫੈਮਿਲੀ ਤੋਂ ਉੱਤੇ ਤਾਂ ਕੁਛ ਵੀ ਨੀ ਹੁੰਦਾ ਭਾਜੀ। ਜੇ ਤੁਸੀਂ ਫੈਮਿਲੀ ਵਿੱਚ ਮਜਬੂਰੀ ਦੇ ਵਿੱਚ ਤੁਸੀਂ ਇੱਥੇ 20 ਸਾਲ ਰਹਿ ਰਹੇ ਹੋ, ਤੇ ਕੱਲ ਨੂੰ ਤੁਹਾਡੀ ਫੈਮਿਲੀ ਤੁਹਾਡੇ ਨਾਲ ਨੀ ਹੈ, ਲੋਇਲ ਨੀ ਰਹੇਗੀ, ਰਿਸਪੈਕਟ ਨੀ ਕਰੇਗੀ, ਤੁਹਾਡੇ ਬੱਚੇ ਜੇ ਹੈਗੇ ਨੇ ਕੱਲ ਨੂੰ ਤੁਹਾਡੇ ਨਾਲ ਸੈਟੀ ਨੀ ਵੀ ਪੈਣਾ, ਇਹੋ ਜਿਹੀ ਮਜਬੂਰੀ ਦਾ ਵੀ ਕੀ ਫਾਇਦਾ ਭਾਜੀ। ਫਿਰ ਉਸ ਤੋਂ ਬੈਟਰ ਹੈ ਜਾਂ ਤਾਂ ਉੱਤੇ ਤੁਸੀਂ ਥੋੜੀ ਖਾ ਲਓ
0: ਜੀ,
7: ਠੀਕ ਹੈ ਨਾ, ਤੇ ਜਾਂ ਫਿਰ ਇਕੱਲੇ ਰਹੋ ਇੱਥੇ, ਫਿਰ ਫੈਮਿਲੀ ਨਾ ਹੋਵੇ ਤੁਹਾਡੀ।
0: ਸਾਡੇ ਬੱਚੇ ਵੱਡੇ ਹੋ ਰਹੇ ਆ, ਉਹਨਾਂ ਨੂੰ ਦੇਖੀਏ ਕਿਵੇਂ ਉਹ ਵੱਡੇ ਹੁੰਦੇ, ਉਹਨਾਂ ਨੂੰ ਪਾਲੀਏ, ਵਾਈਫ ਦੇ ਨਾਲ ਵਧੀਆ ਮੈਮਰੀਜ਼ ਕ੍ਰੀਏਟ ਕਰੀਏ, ਇੱਕ ਦੂਜੇ ਦੇ ਨਾਲ ਵੀਨੋ ਹੱਥ ਨਾਲ ਹੱਥ ਪਾ ਕੇ ਚੱਲੀਏ, ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧੀਏ। ਜੇ ਉਹੀ ਨੀ ਹੈਗੀ ਤੁਹਾਡੇ ਕੋਲ, ਫਿਰ ਲਾਈਫ ਥੋੜੀ ਜਿਹੀ ਅਧੂਰੀ ਜੀ।
7: ਹਾਂਜੀ, ਉਹ ਮਜਬੂਰੀ ਤਾਂ ਫਾਇਦਾ ਹੀ ਨੀ ਹੈ ਭਾਜੀ ਕੋਈ। ਮੈਂ ਨੀ ਮੰਨਦਾ ਕਿ, ਮੈਂ ਕਹਿੰਦਾ ਥੋੜੀ ਖਾ ਲਓ, ਪਰ ਪਰਿਵਾਰ ਚ ਰਹੋ, ਭਾਵੇਂ ਇੱਥੇ ਰਹੋ ਭਾਵੇਂ ਉੱਥੇ ਰਹੋ
0: ਜੀ,
7: ਤੁਹਾਡਾ ਪਾਰਟਨਰ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ, ਜਾਂ ਫਿਰ ਪਾਰਟਨਰ ਬਣਾਓ ਨਾ, ਇਕੱਲੇ ਰਹੋ ਕੋਈ ਗੱਲ ਨੀ, ਫੌਜੀ ਵੀ ਰਹਿੰਦੇ ਹੀ ਨੇ।
0: ਠੀਕ ਹੈ ਵੀ, ਕੋਈ ਨਾ, ਦੇਖਦੇ ਹਾਂ ਯਾਰ ਕਿੰਨੀਆਂ ਕਿੰਨੀਆਂ ਮਜਬੂਰੀਆਂ ਨੇ। ਸੋ ਨੰਬਰ ਹੈ ਆਪਣਾ ਸਟੂਡੀਓ ਦਾ 9056733337 ਤੇ ਗੱਲਬਾਤ ਹੋ ਰਹੀ ਹੈ, 905-673-3337 9056733337। ਉਹੀ ਮੇਰਾ ਸਵਾਲ ਹੀ ਹੈ। ਦੇਖੋ ਮੈਂ ਹੁਣ ਕੁਛ ਐਂ ਥੋੜਾ ਵੀ ਕਿਸੇ ਨੂੰ ਕਹਿ ਸਕਦਾ ਵੀ ਕੋਈ ਗਲਤ ਕਰ ਰਹੇ ਜੋ ਵੀ ਹੈ, ਬਟ ਕੀ ਮਜਬੂਰੀਆਂ ਏਡੀਆਂ ਵੀ ਹੁੰਦੀਆਂ ਕਿ ਆਪਾਂ 15-15 ਸਾਲ ਘਰਦਿਆਂ ਨੂੰ ਨਾ ਮਿਲੀਏ, ਘਰਵਾਲੀ ਨੂੰ ਨਾ ਮਿਲੀਏ, ਬੱਚਿਆਂ ਨੂੰ ਨਾ ਮਿਲੀਏ। ਇਹ ਜਸਟ ਤੁਹਾਨੂੰ ਇੱਕ ਕੁਐਸਚਨ ਹੈ ਤੇ ਆਨਸਰ ਤੁਸੀਂ ਦੇ ਸਕਦੇ ਹੋ, ਰਾਈਟ? ਕਿਉਂਕਿ ਜਿਹੜਾ ਬੰਦਾ ਲੰਘਿਆ, ਤੁਹਾਡੇ ਕੋਈ ਯਾਰ ਦੋਸਤ ਲੰਘੇ ਨੇ, ਉਹ ਦੱਸ ਸਕਦੇ ਨੇ। ਰੋਇਲ ਪਰਫਿਊਮਸ ਵਾਲੇ ਨੇ ਤੇ ਕਿਆ ਯਾਰ ਕਮਾਲ ਦੇ ਪਰਫਿਊਮ ਤਿਆਰ ਕਰਦੇ ਅਗਲੇ। ਰੋਇਲ ਪਰਫਿਊਮਸ ਕੋਲ ਤੁਸੀਂ ਪਹੁੰਚੋ, 1 Regan Road, ਸਿੱਖ ਸੰਗਤ ਗੁਰੂ ਘਰ ਦੇ ਬਿਲਕੁਲ ਨਾਲ, ਬਵੇੜ ਮੈਕਲੋਗਲਿਨ। ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਚ $500-500 ਦੇ ਮਿਲਦੇ ਨੇ, ਉਹੀ ਫਰੈਗਰੈਂਸ, ਉਹੀ ਖੁਸ਼ਬੂ $50 ਚ ਮਿਲ ਰਹੀ ਹੈ। ਇਹ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਸ਼ਨੈਲ ਡੀਓਰ ਵਰਗੀਆਂ ਕੰਪਨੀਆਂ ਇੰਪੋਰਟ ਕਰਦੀਆਂ ਨੇ। ਰੋਇਲ ਪਰਫਿਊਮਸ .co ਤੇ ਨੰਬਰ ਇਹਨਾਂ ਦਾ 4373150701। ਸਾਡਾ ਨਾਂ ਲੈ ਦਿਓ, 2 ਪਰਫਿਊਮ ਖਰੀਦੋ ਤੇ ਤੀਜਾ ਪਰਫਿਊਮ ਬਿਲਕੁਲ ਫਰੀ। 4373150701 8221 ਹੈਲੋ
8: ਓਹਦੇ ਨਾਲ ਹੀ ਰਹਿਣਾ, ਜਿਦਾਂ ਪਿਛਲੇ ਵੀਰ ਜੀ ਕਹਿ ਕੇ ਗਏ ਕਿ ਥੋੜੀ ਖਾ ਲੋ ਬਟ ਫੈਮਿਲੀ ਚ ਰਹੋ, ਤੇ ਫੈਮਿਲੀ, ਕਿਉਂਕਿ ਜਦੋਂ ਅਸੀਂ ਵਿਆਹ ਜਾਂਦੇ ਹਾਂ, ਅਸੀਂ ਕੁਝ ਨਾਲ ਜੁੜ ਜਾਂਦੇ ਹਾਂ, ਵੱਧ ਜਾਂਦੇ ਹਾਂ, ਸਾਡੀਆਂ ਪ੍ਰਾਇਓਰਿਟੀ ਚੇਂਜ ਹੋ ਜਾਂਦੀਆਂ, ਰਿਸਪੋਂਸੀਬਿਲਿਟੀ ਆ ਜਾਂਦੀਆਂ ਨਾ, ਉਹਦੇ ਚ ਸਾਡਾ ਪੈਸਾ ਵੀ ਰਿਸਪੋਂਸੀਬਿਲਿਟੀ ਚ ਹੀ ਆਉਂਦਾ, ਬਟ ਉਹਦੇ ਨਾਲ ਕੋਈ ਇਮੋਸ਼ਨਲ ਬਹੁਤ ਸਾਰੀਆਂ ਹੋਰ ਚੀਜ਼ਾਂ ਹੁੰਦੀਆਂ, ਜਿਹੜੀਆਂ ਇੱਕ ਲਾਈਫ ਪਾਰਟਨਰ ਨੂੰ, ਦੂਜੇ ਲਾਈਫ ਪਾਰਟਨਰ ਨੂੰ ਚਾਹੀਦੀਆਂ ਹੁੰਦੀਆਂ, ਦੋਨਾਂ ਨੂੰ ਹੀ, ਨੋਟ ਓਨਲੀ ਗਰਲ, ਮੇਲ ਦੀ ਵੀ ਬਹੁਤ ਇਮੋਸ਼ਨਲ ਨੀਡਸ ਹੈਗੀਆਂ ਨੇ, ਹਨਾ। ਸੋ ਆਈ ਥਿੰਕ ਫੈਮਿਲੀ ਇਜ਼ ਮਚ ਮਚ ਮਚ ਇੰਪੋਰਟੈਂਟ, ਆਪਾਂ ਨੂੰ ਇਕੱਠੀ ਰਹਿਣਾ ਚਾਹੀਦਾ।
0: ਹੁਣ ਦੇਖੋ ਬੜੇ ਦੁਨੀਆਂ ਤੇ ਨਾ ਜਿਹੜੇ ਲੋਕ

0: ਹੀ ਕੁਛ ਕਰਨਾ ਰਾਜੇ, ਜੋ ਅਸੀਂ ਜਿੰਨੀ ਸਾਡੀ ਮਤਲਬ ਫਾਈਨੈਂਸ਼ੀਅਲ ਹੈਗਾ ਉਸ ਤੋਂ ਅਸੀਂ ਚਾਰ ਕਦਮ ਗਾਂਹ ਜਾ ਕੇ ਬੱਚਿਆਂ ਦੀਆਂ ਪ੍ਰਾਇਓਰਟੀਜ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਉਹ ਤਾਂ ਘਰ ਘਰ ਦੀ ਕਹਾਣੀ ਹੈ। ਤੇ ਪਰ ਜੇ ਹੁਣ ਕਹੀਏ ਕਿ ਵੀ ਆਪਾਂ ਫਿਰ ਇਹ ਤਾਂ ਕਿ ਅੰਬਾਨੀ ਹੋ ਗਏ, ਟਾਟਾ ਹੋ ਗਏ ਜਾਂ ਮਿਲੀਅਨ ਬਿਲੀਅਨਰ ਲੋਕ ਹੋ ਗਏ, ਰਾਈਟ, ਉਹਨਾਂ ਦਾ ਵੀ ਨੀ ਮੁੱਕਦਾ, ਉਹਨਾਂ ਨੂੰ ਵੀ ਲੱਗਦਾ ਕਿ ਸਾਡੇ ਕੋਲ ਹੋਰ ਰਾਜੇ ਹੋਰ ਰਾਜੇ ਹੋਰ ਰਾਜੇ, ਹੈ ਨਾ। ਇਹ ਤਾਂ ਖਤਮ ਹੀ ਨੀ ਹੋਣਾ, ਇਹ ਤਾਂ ਕਿਵੇਂ ਦੀ ਚੀਜ਼ ਆ, ਜਿਹੜਾ ਜਿੰਨਾ ਤੁਹਾਡੇ ਕੋਲ ਆਈ ਜਾਂਦਾ ਆ ਤੁਸੀਂ ਕਦੇ ਨੀ ਕਹਿਣਾ ਕਿ ਬਸ ਮੈਂ, ਬਹੁਤ ਘੱਟ ਲੋਕ ਨੇ ਜਿਹੜੇ ਸੰਤੁਸ਼ਟ ਨੇ, ਏਦਾਂ ਦੇ ਹੈਗੇ ਨੀ ਬਹੁਤ ਲੋਕ, ਪਰ ਬਹੁਤ ਘੱਟ ਨੇ ਜਿਹੜੇ ਕਹਿੰਦੇ ਬਸ ਹੁਣ ਮੈਂ ਇਨਫ ਕਰ ਲਿਆ, ਬਸ ਹੁਣ ਮੈਨੂੰ ਹੋਰ ਪੈਸਾ ਨੀ ਚਾਹੀਦਾ।
1: ਜੀ ਜੀ ਜੀ ਨਹੀਂ ਠੀਕ ਹੈ,
0: ਮੁੱਕਣਾ ਹੀ ਨਹੀਂ ਕਦੇ।
1: ਨਹੀਂ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਵੀ, ਥੈਂਕ ਯੂ ਫੋਰ ਯੂਰ ਕਾਲ। 3302 ਹੋਲਡ ਕਰੋ, ਸਾਡੇ ਨਾਲ ਹਰਮਨ ਬੱਤਾ ਜੁੜ ਚੁੱਕੇ ਨੇ, ਨਵਾਂ ਘਰ ਲਿਆ, ਬਹੁਤ ਮੁਬਾਰਕਾਂ, ਹੁਣ ਮੋਰਗੇਜ ਕਰਾਉਣੀ ਹੈ, ਟੈਨਸ਼ਨ ਨਾ ਲਓ ਤੁਸੀਂ, ਮੋਰਗੇਜ ਲਈ ਯਾਦ ਰੱਖੋ ਟੀਮ ਹਰਮਨ ਬੱਤਾ ਬੜੀ ਟੌਪ ਦੀ ਟੀਮ ਹੈ, ਅਤੇ ਹਰਮਨ ਦਾ ਨੰਬਰ ਹੈ 647-985-9000। ਹਰਮਨ ਵੈਲਕਮ।
2: Thank you, Navi. Good evening, everyone. Navi, a quick interest rate update apne listeners lai. Jehda variable rate hai, oh 3.49 to start ho reha hai. Insured files lai, meaning jehde clients less than 20% down karna chahunde ne, unna lai 3.49% to rate start ho reha hai. Bada hi vadhiya rate hai. Ke jehdo ji fixed rate di gal karde hai, oh 3.69 to start ho reha hai. Insured files. Conventionally, jada interest rate are 3.6% variable and 3.9 de kareeb fixed rate ho reha. Fixed rate thoda ja upward trend ho reha because oh apne jede government bonds ne oh kafi time to lagatar up hi ja rahe ne. Hale thalle fixed rate on the in the near future koi chance lag nahi rahe. But je koi aunda, kafi client ne jede sanu reach out karde ne, jede kehnde ne ki haan jadon vi fixed rate ਤੁਹਾਡਾ ਥੱਲੇ ਆਇਆ ਤਾਂ ਜ਼ਰੂਰ ਸਾਨੂੰ ਅਪਡੇਟ ਕਰ ਦਿਓ, ਅਸੀਂ ਵੇਰੀਏਬਲ ਟੂ ਫਿਕਸ ਰੇਟ ਕਨਵਰਟ ਕਰਾ ਲਾਂਗੇ। ਨਵੀਂ ਇੱਕ ਹੋਰ ਗੱਲ, ਜਿਹੜੇ ਕਲਾਇੰਟਸ ਵੇਰੀਏਬਲ ਤੇ ਨੇ, ਜਦੋਂ ਤੁਸੀਂ ਫਿਕਸ ਰੇਟ ਕਨਵਰਟ ਕਰਾਉਣਾ ਉਹ 'ਚ ਕੋਈ ਫੀਸ ਨਹੀਂ ਹੁੰਦੀ ਬੈਂਕ ਦੀ, ਕੋਈ ਪੈਨਲਟੀ ਨਹੀਂ ਪੈਂਦੀ ਹੈਗੀ। ਐਜ਼ ਲੌਂਗ ਐਜ਼ ਤੁਸੀਂ ਉਹਨਾਂ ਨੂੰ ਕਾਲ ਕਰਕੇ ਦੱਸ ਦਿੰਦੇ ਹੋ ਕਿ ਜੀ ਅਸੀਂ ਫਿਕਸ ਰੇਟ ਕਰਾਉਣਾ ਐਂਡ ਤੁਸੀਂ ਵੇਰੀਏਬਲ ਰੇਟ ਤੇ ਹੋ, ਓਵਰ ਦਾ ਫੋਨ ਕਾਲ ਤੁਹਾਡਾ ਰੇਟ ਆ ਜਿਹੜਾ ਉਹ ਚੇਂਜ ਕਰ ਦਿੰਦੇ ਨੇ ਵਿਦਆਊਟ ਐਨੀ ਕ੍ਰੈਡਿਟ ਚੈੱਕ, ਵਿਦਆਊਟ ਐਨੀ ਪ੍ਰੋਸੈਸਿੰਗ ਆਫ ਨਿਊ ਐਪਲੀਕੇਸ਼ਨ। ਸੋ ਜੇ ਹੁਣ ਤੁਹਾਡੀ ਨਵੀਂ ਫਾਈਲ ਆ ਜਾਂ ਤੁਸੀਂ ਘਰ ਲੈਣ ਦਾ ਪਲਾਨ ਕਰ ਰਹੇ ਹੋ, ਮਾਈ ਸੁਜੈਸ਼ਨ ਇਜ਼ ਟੂ ਗੋ ਵਿਦ ਵੇਰੀਏਬਲ ਰੇਟ। ਇੱਕ ਤਾਂ ਵੇਰੀਏਬਲ ਰੇਟ ਫਿਕਸ ਤੋਂ ਬਹੁਤ ਘੱਟ ਮਿਲ ਜਾਂਦਾ, ਸੈਕਿੰਡ ਤੁਹਾਡੇ ਕੋਲ ਹਮੇਸ਼ਾ ਡਿਸੀਜਨ ਰਹਿੰਦਾ ਹੋ ਟੂ ਗੋ ਟੂ ਫਿਕਸ ਰੇਟ। ਜਦੋਂ ਫਿਕਸ ਰੇਟ 3.5 ਤੋਂ ਥੱਲੇ ਆ ਗਏ, ਮਾਈ ਸੁਜੈਸ਼ਨ ਇਜ਼ ਕਿ ਉਦੋਂ ਤੁਸੀਂ 3 ਸਾਲ ਦਾ ਫਿਕਸ ਰੇਟ ਲੈ ਸਕਦੇ ਹੋ। ਇਸ ਤੋਂ ਇਲਾਵਾ ਕੋਈ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਬੈਂਕ ਤੋਂ ਮੋਰਗੇਜ ਘੱਟ ਅਪਰੂਵ ਹੋ ਰਹੀ ਹੈ ਜਾਂ ਕੋਈ ਇਸ਼ੂਜ ਆ ਰਹੇ ਨੇ, ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ, ਅਸੀਂ ਤੁਹਾਨੂੰ ਵਧੀਆ ਰੇਟ ਤੇ ਪਹਿਲੇ ਦਿਨ ਹੀ ਦੱਸ ਦਾਂਗੇ ਕਿਹੜੇ ਬੈਂਕ ਤੋਂ ਫਾਈਲ ਅਪਰੂਵ ਹੋਣੀ ਆ ਤੇ ਕੀ ਰੇਟ ਮਿਲਣਾ ਤੇ ਕਿੰਨੀ ਮੋਰਗੇਜ ਅਮਾਊਂਟ ਲਈ ਤੁਸੀਂ ਅਪਰੂਵ ਹੋ ਜਾਓਗੇ। ਟੀਮ ਹਰਮਨ ਬੱਤਾ 6476859000,
3: 6476859000 ਤੇ ਉਦੋਂ ਬਾਅਦ ਚੋਂ ਅਮਰੀਕਾ ਨਿਕਲ ਗਏ ਸੀਗੇ ਜੀ। ਉਹ ਆਪਣੀ ਫੈਮਿਲੀ ਨੂੰ 18 ਸਾਲ ਬਾਅਦ ਮਿਲੇ ਆ। ਤੇ ਜਦੋਂ ਉਹ ਆਏ ਸੀਗੇ ਜੀ, ਤੇ ਉਹਨਾਂ ਦੀ 40 ਸਾਲ ਦੇ ਕਰੀਬ ਉਮਰ ਸੀਗੀ, ਤੇ ਪਿੱਛੇ 2 ਕੁੜੀਆਂ ਸੀਗੀਆਂ ਤੇ 2 ਮੁੰਡੇ ਸੀਗੇ। ਤੇ ਉਹਨਾਂ ਦੇ ਵਿਆਹ ਵੀ 2 ਭੈਣਾਂ ਦੇ ਭਰਾ ਦਾ ਇੱਕ ਦਾ ਵਿਆਹ ਹੋ ਗਿਆ ਸੀਗਾ ਉਹਨਾਂ ਦੇ ਬਾਹਰ ਹੁੰਦੇ ਹੁੰਦੇ। ਤੇ ਜਦੋਂ ਜੀ ਉਹ ਪਿੰਡੋਂ ਨਿਕਲੇ ਸੀਗੇ ਤਾਂ ਮਤਲਬ ਇੱਕ 3 ਭਰਾ ਸੀਗੇ, ਉਹ ਤਾਂ ਉਹ ਦਿਹਾੜੀ ਲਾਉਣ ਵਾਲਾ ਪਰਿਵਾਰ ਸੀਗਾ ਇੱਕ। ਉਹਨਾਂ ਨੇ ਜਾਣੀ ਕਿ ਮਿਹਨਤ ਇੰਨੀ ਆਪਦੀ ਕੀਤੀ, ਉਹਨਾਂ ਨੇ ਆਪਦੇ ਭਰਾਵਾਂ ਦੇ ਜਵਾਕਾਂ ਉਹਨਾਂ ਨੂੰ ਵੀ ਸਟੈਂਡ ਕੀਤਾ, ਤੇ ਆਪਦੇ ਪਰਿਵਾਰ ਨੂੰ ਵੀ ਅੱਜ ਦੀ ਘੜੀ ਫੁੱਲ ਸਟੈਂਡ ਕਰਤਾ, ਸਾਰੇ ਵੈਲ ਸੈਟਲ ਨੇ ਪੂਰੇ। ਜਾਣੀ ਕਿ ਉਹ ਇੱਕ ਬੰਦੇ ਦੀ ਕੁਰਬਾਨੀ ਮੰਨਦੇ ਆ ਵੀ ਇੱਕ ਬੰਦੇ ਨੇ ਆਪਦੇ 18 ਸਾਲ ਦਿੱਤੇ, ਤਾਂ ਉਹਨੇ ਆਪਦੇ ਪਿੱਛੇ ਪਰਿਵਾਰ ਭਰਾਵਾਂ ਦੇ ਪਰਿਵਾਰ ਨੂੰ ਵੀ ਦੇਖਿਆ ਤੇ ਆਪਦੇ ਪਰਿਵਾਰ ਨੂੰ ਵੀ ਪੂਰਾ ਵਧੀਆ ਸੈੱਟ ਕੀਤਾ। ਤੇ ਜਦੋਂ ਉਹ ਚਲੇ, ਉਦੋਂ ਬਾਅਦ 18 ਸਾਲ ਬਾਅਦ ਇੰਡੀਆ ਚਲੇ ਜਾਂਦੇ ਆ ਜੀ ਉਹ, ਤੇ 4 ਸਾਲ ਉੱਥੇ ਰਹਿੰਦੇ ਆ ਵਧੀਆ, ਛੋਟੇ ਮੁੰਡੇ ਦਾ ਵਿਆਹ ਕਰਦੇ ਆ। ਉਦੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ ਜੀ।
1: ਅੱਛਾ।
3: ਤੇ ਜਦੋਂ ਉਹਨਾਂ ਦੀ ਡੈਥ ਹੁੰਦੀ ਆ ਤਾਂ ਸਾਡੀ ਜਿਹੜੀ ਮਾਸੀ ਆ ਉਹਨਾਂ ਦੀ ਵੀ ਉਦੋਂ 3 ਦਿਨ ਡੈਥ ਹੋ ਜਾਂਦੀ ਆ ਜੀ। ਉਹ ਬਿਲਕੁਲ ਜਾਣੀ ਕਿ ਤੰਦਰੁਸਤ ਹੁੰਦੇ ਆ ਦੋਨੇ ਜਾਣੇ। ਤਾਂ ਜਾਣੀ ਕਿ ਵੀ ਦੇਖ ਲਓ ਤੁਸੀਂ ਵੀ ਉਹ ਪਹਿਲਾਂ ਇੰਨਾ ਟਾਈਮ ਉਹ ਮਿਲੇ ਨੀ, ਤਾਂ ਐਂਡ ਤੇ ਜਾ ਕੇ ਉਹਨਾਂ ਨੇ ਆਪਦਾ ਭੋਗ ਇਕੱਠਿਆਂ ਦਾ ਪਾਇਆ, ਇੱਕੋ ਦਿਨ ਭੋਗ ਪਿਆ ਸੀਗਾ ਜੀ।
1: ਉਹੀ ਹੈ ਨਾ, ਤੁਸੀਂ ਦੇਖੋ ਸਾਰੀ ਉਮਰ ਚਲੋ ਮਿਹਨਤ ਕਰਦੇ ਹੋ, ਪਰਿਵਾਰ ਨੂੰ ਸੈੱਟ ਕਰਦੇ ਕਰਦੇ ਲਾ ਦਿੰਦੇ ਹੋ, ਫਿਰ ਇਹ ਨੀ ਪਤਾ ਕਿ ਕਦੋਂ ਬਸ ਅਖੀਰਲਾ ਦਿਨ ਹੋਣਾ।

0: ਹਾਂਜੀ ਯਾਨੀ ਕਿ ਐਂਡ ਵੀ ਉਹਨਾਂ ਦਾ ਏਦਾਂ ਹੋਇਆ ਵੀ ਜਿਹੜੇ ਉਹ ਪਹਿਲਾਂ ਨਹੀਂ ਮਿਲੇ ਸੀ ਤਾਂ ਐਂਡ ਤੇ ਭੋਗ ਵੀ ਇੱਕੋ ਦਿਨ ਦਾ ਪਿਆ ਉਹਨਾਂ
1: ਸੋ ਤੁਸੀਂ ਵੀ ਕਿਤੇ ਨਾ ਕਿਤੇ ਕਹੋਗੇ ਕਿ ਨਹੀਂ ਫਾਇਦਾ ਹੈ ਤੁਸੀਂ ਇਹੀ ਕਹਿੰਦੇ ਹੋ
0: ਚਲੋ ਫਾਇਦਾ ਬਾਈ ਜੀ ਵੀ ਆਪਾਂ ਚੀਜ਼ ਮੰਨ ਸਕਦੇ ਹਾਂ ਵੀ ਜੇ ਅੱਜ ਉਹ ਨਾ ਹੁੰਦੇ ਤਾਂ ਪਿੱਛੇ ਪਰਿਵਾਰ ਨੇ ਤਾਂ ਸਕਦਾ ਸੀਗਾ ਪਰਿਵਾਰ ਨੇ ਉਹੀ ਹਾਲਾਤ ਚ ਰਹਿਣਾ ਸੀ
1: ਜੀ ਜੀ ਪਰ
0: ਆਪਾਂ ਦੋਨੇ ਚੀਜ਼ਾਂ ਦੇਖ ਸਕਦੇ ਹਾਂ ਇਹਦੇ ਵਿੱਚ ਜੀ ਹਨਾ
1: ਆਪਣੇ ਪਰਿਵਾਰ ਨੂੰ ਸੈੱਟ ਕਰ ਦਿੱਤਾ ਬਟ ਉਹਨਾਂ ਦੀ ਆਪ ਦੀ ਕੋਈ ਲਾਈਫ ਨਹੀਂ ਰਹੀ ਆਪਾਂ ਉਹੀ ਹੈ ਨਾ ਵੀ ਆਪਣੇ ਲੋਕ ਜਿਹੜੇ ਨੇ ਨਾ ਆਪਾਂ ਬਹੁਤ ਸੈਲਫਲੈਸ ਆ ਸੈਲਫਲੈਸ ਦਾ ਮਤਲਬ ਕਿ ਆਪਾਂ ਆਪਣੇ ਬਾਰੇ ਨਹੀਂ ਸੋਚਦੇ ਆਪਾਂ ਹੋਰਾਂ ਬਾਰੇ ਸੋਚਦੇ ਹਾਂ ਆਪਣੇ ਪਰਿਵਾਰ ਬਾਰੇ ਮਾਂ ਬਾਪ ਨੂੰ ਨੀ ਮਿਲੇ ਜੇ ਨਾ ਇਹ ਸਟਰਗਲ ਕਰਦੇ ਚਲੋ ਘੱਟ ਖਾ ਲੈਂਦੇ ਸਾਰੇ ਬਟ ਇਕੱਠੇ ਤਾਂ ਰਹਿੰਦੇ
0: ਹਾਂਜੀ ਇਹ ਤਾਂ ਹੈ ਜੀ ਹੁਣ ਕੀ ਪਤਾ ਜੀ ਹੁਣ ਆਪਾਂ ਅੱਜ ਦੇ ਹਾਲਾਤ ਦੇਖਦੇ ਹਾਂ ਤੇ ਰੌਲਾ ਵੀ ਪੈਸਿਆਂ ਦਾ ਹੀ ਨੇ ਜਿਹਦੇ ਘਰ ਚ ਗਰੀਬੀ ਜ਼ਿਆਦਾਤਰ ਪੈਸੇ ਦੇ ਰੌਲੇ ਨੇ ਜੇ ਹੁਣ ਇੱਕ ਬੰਦੇ ਦੇ ਨਾਲ ਪਿੱਛੇ ਸਾਰਾ ਕੁਛ ਠੀਕ ਆ ਜੀ ਕੋਈ ਇਹ ਵੀ ਜੀ ਮਾੜੀ ਗੱਲ ਵੀ ਹੈ ਨੀ ਜੀ ਤੇ ਪਰ ਕੁਛ ਚੀਜ਼ਾਂ ਹੋ ਜਾਂਦੀ ਆਪਾਂ ਲਾਲਚ ਬਸ ਥੋੜਾ ਜਿਹਾ ਇੰਨਾ ਪੈ ਜਾਂਦੇ ਹਾਂ ਵੀ ਆਪਾਂ ਹੋਰ ਇਕੱਠਾ ਕਰਨ ਲੱਗ
1: ਜਾਂਦੇ ਸੈੱਟ
0: ਲਿਖਣ ਲੱਗ ਜਾਂਦਾ
1: ਉਹੀ ਹੈ ਨਾ ਆਪਾਂ ਨੂੰ ਜਦੋਂ ਨਾ ਬੰਦਾ ਉਸ ਭੱਜ ਦੌੜ ਦੇ ਵਿੱਚ ਪੈ ਜਾਂਦਾ ਫਿਰ ਉਹ ਕਹਿੰਦਾ ਨਹੀਂ ਯਾਰ ਹੁਣ ਤਾਂ ਮੈਂ ਪੈ ਗਿਆ ਹੁਣ ਨੀ ਮੈਂ ਨਿਕਲਣਾ
0: ਫਿਰ ਜੀ ਚੀਜ਼ ਇੱਦਾਂ ਹੋ ਜਾਂਦੀ ਆ ਬਾਈ ਜੀ ਜਿਵੇਂ ਉਹਨਾਂ ਦੱਸਣ ਵਾਲੀਆਂ ਗੱਲਾਂ ਸੀਗੀਆਂ ਵੀ ਅਸੀਂ ਪਹਿਲਾਂ ਸੋਚਿਆ ਵੀ ਚਲੋ ਸੈੱਟ ਹੋ ਜਾਈਏ ਚਲੋ ਸੈੱਟ ਹੁੰਦਾ ਫਿਰ ਐਂ ਹੋ ਜਾਂਦਾ ਵੀ ਚਲੋ ਯਾਰ ਹੁਣ ਮੈਂ ਇੱਥੇ ਰਹਿੰਦਾ ਮੇਰਾ ਪਰਿਵਾਰ ਵੀ ਆ ਜਾਵੇ ਪਰਿਵਾਰ ਦੇ ਲਈ ਕਾਗਜ਼ ਲਾ ਲੈਂਦੇ ਆ ਕਾਗਜ਼ ਦੀ ਖਾਤਰ ਬਹੁਤ ਵੇਟ ਕਰਨੀ ਪੈ
1: ਜਾਂਦੀ ਬੜੇ ਕੁਰਬਾਨੀ ਦਿੰਦੇ ਆ ਹੋਰ ਤਾਂ ਚਲੋ ਕੀ ਹੁੰਦਾ ਬਟ ਹੈ ਔਖਾ ਯਾਰ ਦੇਖੋ ਕਿਸੇ ਤੁਸੀਂ ਸੁਣੋ ਕਹਾਣੀਆਂ ਹੈ ਕੋਈ 17 ਸਾਲ ਨੀ ਮਿਲਿਆ ਘਰ ਵਾਲੀ ਨੂੰ ਬੱਚਿਆਂ ਨੂੰ ਕੋਈ 18 ਸਾਲ ਨੀ ਫੈਮਿਲੀ ਨੂੰ ਮਿਲਿਆ ਬੱਲੇ ਯਾਰ ਸੱਚੀ ਇਟਸ ਏਡੀ ਵੱਡੀ ਸੈਕਰੀਫਾਈਸ ਕਿਹੜਾ ਕਰਦਾ ਓਕੇ ਇੱਕ ਤਾਂ ਤੁਸੀਂ 5 ਰਿਵਰਸ ਡਕਟ ਕਲੀਨਿੰਗ ਵਾਲਿਆਂ ਨੂੰ ਯਾਦ ਰੱਖੋ ਡਕਟ ਕਲੀਨਿੰਗ ਹਜੇ ਵੀ ਨਹੀਂ ਕਰਾਈ ਕਰਾ ਲਓ ਯਾਰ ਹੁਣ ਤਾਂ ਸਮਰ ਖਤਮ ਹੋਣ ਵਾਲੀ ਹੈ ਤੇ ਏਸੀ ਇੰਨਾ ਚੱਲਿਆ ਤੁਹਾਡੇ ਵੈਂਟਸ ਦੇ ਵਿੱਚ ਡਸਟ ਹੀ ਬਹੁਤ ਹੋਣੀ ਹੈ ਸੋ 5 ਰਿਵਰਸ ਡਕਟ ਕਲੀਨਿੰਗ 4376887750 4376887750 5 ਰਿਵਰਸ ਡਕਟ ਕਲੀਨਿੰਗ ਨੂੰ ਯਾਦ ਰੱਖੋ ਇੱਕ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਹੁੰਦੇ ਹਾਂ ਰਾਜਵੰਤ ਕੌਰ ਦੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਰਾਜਵੰਤ ਕੌਰ ਇਜ਼ ਨੰਬਰ 1 ਆਟੋ ਹੋਮ ਕਮਰਸ਼ੀਅਲ ਤੁਹਾਡੀ ਇੰਸ਼ੋਰੈਂਸ ਰਾਜਵੰਤ ਨੂੰ ਕਾਲ ਕਰਨ ਦਾ ਇਹ ਫਾਇਦਾ ਇੱਕ ਤਾਂ ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ 30% ਤੋਂ ਵੱਧ ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ ਨੰਬਰ ਹੈ ਰਾਜਵੰਤ ਦਾ 6476744735 ਇੱਕ ਵਾਰ ਕਾਲ ਕਰ ਲਓ 6476744735 ਰਾਜਵੰਤ ਕੌਰ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਤੁਹਾਡੇ ਮਾਹਰ 7734 ਹੈਲੋ ਜੀ ਵੈਲਕਮ 9390 ਹਾਂਜੀ ਵੀਰੇ ਕੀ ਹਾਲ ਆ
2: ਬੀਸੀ ਮੈਂ ਵੀ ਬੀਸੀ ਗਿਆ ਹੋਇਆ ਸੀ
1: ਕੈਲਗਰੀ ਟੂ ਬੀਸੀ ਦੀ ਜਿਹੜੀ ਡਰਾਈਵ ਹੈ ਉਹ ਬਹੁਤ ਖੂਬਸੂਰਤ ਹੈ
2: ਬਹੁਤ ਜ਼ਿਆਦਾ, ਮਤਲਬ ਤੁਸੀਂ ਕਹਿ ਲੋ ਥੱਕਦੇ ਨੀ, ਮਤਲਬ 10 ਘੰਟੇ ਡਰਾਈਵ ਆ ਨਾ, ਚਲੋ ਆਪਾਂ ਰੁਕ ਰੁਕ ਕੇ ਗਏ ਆ, ਮਤਲਬ ਬੰਦਾ ਥੱਕਦਾ ਨੀ, ਇੰਨੇ ਸਿਨਕ ਵੀ ਆਉਂਦੇ ਆ, ਮਤਲਬ ਓਦਾਂ 2-3 ਵਾਰੀ ਗਏ ਅੱਗੇ ਵੀ ਬਾਏ ਏਅਰ, ਪਰ ਜਿਹੜਾ ਬਾਏ ਰੋਡ ਮੈਂ ਫਸਟ ਟਾਈਮ ਐਕਸਪੀਰੀਅੰਸ ਕੀਤਾ, ਮਤਲਬ ਬਿਊਟੀਫੁਲ
1: ਡੈਮ
2: ਦੀ ਜਿਹੜੀ ਬਿਊਟੀ ਆ, ਲੇਕਾਂ ਦੀ ਹਨਾ, ਪਲੱਸ ਜਿਹੜੇ ਕਹਿ ਲੋ ਰੋਕੀ ਮਾਊਂਟੇਨ, ਪਲੱਸ ਉਹ ਕੋਕੇਲਾ ਹਿੱਲ, ਉਹ ਜਿਹੜੇ ਪਹਾੜ ਹੁੰਦੇ ਆ, ਮਤਲਬ ਵਿਸਲਰ ਦੀ ਜਿਹੜੀ ਕਹਿ ਲੋ ਵੀ ਡਰਾਈਵ ਆ, ਨਜ਼ਾਰਾ ਆ ਗਿਆ ਜੀ।
1: ਕਿਆ ਬਾਤ ਹੈ,
2: ਥੋੜਾ ਜਿਹਾ ਕਿਉਂਕਿ ਜਦੋਂ ਵਿਸਲਰ ਤੱਕ ਗਏ ਨਾ, ਪੂਰਾ ਵੈਦਰ ਕਲੀਅਰ ਸੀ, ਜਿੱਦਣ ਵਿਸਲਰ ਤੋਂ ਵਾਪਸੀ ਸੀ ਆਪਣੀ ਕਲੋਨਾ ਥਾਣੀ ਆਏ ਤੋਂ, ਜਿਹੜੀ ਆਪਣੀ ਅੱਗ ਜੀ ਲੱਗ ਗਈ, ਫੀਲ ਸੋਰੀ ਫੋਰ ਪੀਪਲ ਜਿਹੜੇ ਵਿਚਾਰੇ ਉੱਥੇ ਸਟੱਕ ਆ, ਚਲੋ ਆਪਣਾ ਤਾਂ ਕਹਿੰਦਾ ਵੀ ਭਰਿਆ ਨਾ, ਪਰ ਲੋਕੀ ਵਿਚਾਰੇ ਜਿਹੜੇ ਰਹਿ ਰਹੇ ਜਿਹਨਾਂ ਦੇ ਘਰ ਸੜ ਗਏ ਉੱਥੇ ਹਨਾ, ਫੀਲ ਵੈਰੀ ਸੋਰੀ ਫੋਰ ਦੈਮ। ਚਲੋ ਆਪਣਾ ਕੋਈ ਗੱਲ ਨੀ, ਇੱਕ ਵਾਰੀ ਵਿਊ ਨਹੀਂ ਬੈਮ ਦਾ ਵੇਖਿਆ, ਅਗਲੀ ਵਾਰੀ ਜਾ ਕੇ ਫੇਰ ਦੇਖ ਲਾਂਗੇ, ਬੈਮ ਵਾਲਾ ਵਿਊ ਥੋੜਾ ਮਰ ਗਿਆ, ਬਾਕੀ ਆ ਵੀ ਜਿਹੜੀ ਡਰਾਈਵ ਆ ਵੈਰੀ ਬਿਊਟੀਫੁਲ,
1: ਬਹੁਤ ਸੋਹਣੀਆਂ, ਬਿਲਕੁਲ ਬਹੁਤ ਵੈਲਕਮ ਬੈਕ ਵੀਰੇ, ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਹੋਰ?
2: ਹਾਂਜੀ ਤੁਹਾਨੂੰ ਵੀ, ਤੇ ਵੀਰ ਜੀ ਵੇਖੋ ਅਸਲੀ ਮੋਲੀ ਵਿਚਾਰੇ ਇਹ ਲੋਕ ਪਾਉਂਦੇ ਜਿਹੜੇ ਪਰਿਵਾਰਾਂ ਦੂਰ ਰਹਿੰਦੇ ਆ ਨਾ ਪੇਪਰਾਂ ਕਰਕੇ, ਕਿਉਂਕਿ ਬੰਦਾ ਮਜਬੂਰੀ ਦਾ ਮਾਰਿਆ ਉੱਥੋਂ ਆ ਜਾਂਦਾ, ਕਿਉਂਕਿ ਤੁਹਾਨੂੰ ਪਤਾ ਕੋਈ ਪਹਿਲੀ ਗੱਲ ਤੇ ਪੈਂਡਾ ਹੀ ਬੜਾ ਮਾੜਾ, ਤੁਹਾਨੂੰ ਪਤਾ ਆਪਾਂ ਸੁਣੀ ਦਾ ਹੀ ਆ, ਆ ਜਿਹੜੇ ਜੰਗਲਾਂ ਥਾਣੀ ਆਉਂਦੇ ਹਨਾ, ਤੇ ਕਿੰਨਾ ਟਫ ਟਾਈਮ ਆ, ਜਿਹੜਾ ਵਿੱਚੋਂ 30 ਕਹਿ ਲਓ ਵੀ ਦਿਨ ਜਾਂ ਮਹੀਨਾ ਮਹੀਨਾ ਪਹਿਲਾਂ ਟਰੈਵਲ ਹੀ ਕਰਦੇ ਰਹਿੰਦੇ ਆ ਜੰਗਲਾਂ ਥਾਣੀ, ਮਹਾਂ ਪਹੁੰਚਦੇ ਆ ਜਿਹੜੇ ਟਿਕਾਣੇ, ਫਿਰ ਉਹਨਾਂ ਨੂੰ ਪੇਪਰ ਨੀ ਮਿਲਦੇ, ਫਿਰ ਆਪਣੇ ਸੈਲਮ ਭਰ ਦਿੰਦੇ ਆ, ਉੱਥੋਂ ਫਿਰ 15-15 16-16 ਸਾਲ ਉਹਨਾਂ ਲੱਗ ਜਾਂਦੇ ਆ, ਚਾਹੇ ਕੈਨੇਡਾ ਇੱਥੇ ਰਿਫਿਊਜੀ ਅਪਲਾਈ ਕਰ ਦਿੰਦੇ ਜਾਂ ਅਮਰੀਕਾ ਦੇ ਵਿੱਚ, ਅਸਲੀ ਮੁੱਲ ਇਹ ਲੋਕ ਹੀ ਪਾਉਂਦੇ ਆ PR ਦਾ, ਬਾਕੀ ਦੇ ਤੁਹਾਡੇ ਮੇਰੇ ਵਰਗੇ ਦੇ ਭੰਡਦੇ ਹੀ ਆਪਾਂ ਵੀ ਭਾਈ ਏਦਾਂ ਨੀ ਤੇ ਓਦਾਂ ਹਨਾ, ਅਸਲੀ ਮੁੱਲ ਇਹ ਲੋਕ ਹੀ ਪਾਉਂਦੇ ਆ ਜਦੋਂ ਇਹਨਾਂ ਨੂੰ ਪੇਪਰ ਮਿਲਦੇ ਆ ਜਦੋਂ ਪਰਿਵਾਰਾਂ ਦੂਰ ਰਹਿੰਦੇ ਆ।
1: ਤੇ ਬਾਕੀ ਉਹੀ ਉਹੀ ਮੇਰਾ ਸਵਾਲ ਹੈ ਕਿ ਕੀ ਇਹ ਵਰਥ ਹੈ ਜਾਂ ਨਹੀਂ,
2: ਬੈਟਰ ਫਿਊਚਰ ਲਈ ਬੰਦੇ ਨੂੰ ਆਉਣਾ ਪੈਂਦਾ, ਬੰਦੇ ਨੂੰ ਜਦੋਂ ਬੰਦਾ ਘਰੋਂ ਤੁਰਦਾ ਨਾ ਉਦੋਂ ਉਹਨੂੰ ਪਤਾ ਨੀ ਹੁੰਦਾ ਵੀ ਉਹਨੂੰ ਕਿੰਨੇ ਟਾਈਮ ਲੱਗਣੇ, 1 ਸਾਲ ਲੱਗਣਾ 2 ਸਾਲ ਲੱਗਣੇ, ਪਰ ਇਹ ਤੇ ਪ੍ਰੋਸੈਸ ਇਹ ਵੀ ਨੀ ਪਤਾ ਹੁੰਦਾ ਵੀ ਉਹਨੇ ਡੈਸਟੀਨੇਸ਼ਨ ਤੇ ਪਹੁੰਚਣਾ ਕਿ ਨਹੀਂ ਪਹੁੰਚਣਾ। ਮੇਰੇ ਬ੍ਰਦਰ ਦਾ ਫਰੈਂਡ ਆ ਤੇ ਉਹ ਵਿਚਾਰਾ ਇੱਦਾਂ ਤੁਰਿਆ ਸੀ, ਜੰਗ ਸੀ ਮੁੰਡਾ 24 ਸਾਲ ਦੀ ਏਜ ਚ ਤੁਰਿਆ ਸੀ ਅਮਰੀਕਾ ਨੂੰ, ਉਹ ਵਿਚਾਰਾ ਪਹੁੰਚੇ ਨੀ ਆਪਣੀ ਡੈਸਟੀਨੇਸ਼ਨ, ਪਤਾ ਨੀ ਲੱਗਾ ਅੱਜ ਤੱਕ ਉਹਦਾ ਕਿੱਥੇ ਆ ਕਿੱਥੇ ਨਹੀਂ, ਵਿਚਾਰਾ ਹਾਂਜੀ ਮੁੜਿਆ ਹੀ ਨੀ ਘਰ ਆਪਣੇ ਵਾਪਸ, ਕਿਉਂਕਿ ਉਹ ਜਿਹੜੇ ਰਾਹ ਥਾਣੀ ਹੋਣਾ ਹੀ ਪਤਾ ਨੀ ਡੋਂਗੀ ਲਾਉਂਦੇ, ਪਤਾ ਨੀ ਡੋਂਗੀ ਡੁੱਬ ਡੁੱਬ ਗਈ ਜਾਂ ਜਿਹੜੇ ਏਜੰਟ ਉਹਨਾਂ ਨੇ ਮਾਰ ਮੂਰ ਦਿੱਤਾ ਮੁੰਡੇ, ਜੰਗ ਮੁੰਡਾ 24 ਸਾਲ ਦਾ ਦੱਸੋ, ਹੁਣ ਉਹਨਾਂ ਭਰਾ ਉਹਨਾਂ ਉਹਦਾ ਵੱਡਾ ਭਰਾ ਇੰਗਲੈਂਡ ਸੀ ਰਾਈਨਾ, ਹੁਣ ਇੱਥੇ ਆ ਗਿਆ ਆਪਣੇ ਕੈਨੇਡਾ, ਪਰ ਹੁਣ ਉਹ ਉਹਨਾਂ ਲਈ ਤਾਂ ਸਾਰਾ ਟਾਈਮ ਉਹ ਭੁੱਲਣੀ ਨੀ ਉਹਨਾਂ ਨੂੰ, ਉਹਨਾਂ ਨੇ ਆਪਣਾ ਭਰਾ ਗਵਾ ਲਿਆ, ਮਾਂ ਨੇ ਆਪਣਾ ਪੁੱਤ ਗਵਾ ਲਿਆ, ਪਿਓ ਫਾਦਰ ਉਹਨਾਂ ਦੇ ਪਹਿਲਾਂ ਚੱਲ ਵਸੇ ਸੀ, ਤੇ ਉਹ ਉਹਨਾਂ ਨੂੰ ਉਹ ਟਾਈਮ ਭੁੱਲਣਾ ਹੀ ਨੀ, ਉਹਨਾਂ ਨੇ ਕਹਿਣਾ ਭਾਈ ਨਾ ਜਾਓ, ਪਰ ਲੋਕੀ ਨਹੀਂ ਮੰਨਦੇ, ਲੋਕੀ ਆਉਂਦੇ ਆ ਔਖੇ ਰਸਿਆ ਸਾਨੀ ਡੋਂਗੀਆਂ ਲਾ ਕੇ, ਜੇ ਕੋਈ ਕਹੂ ਕਿਸੇ ਨੂੰ ਤੇ ਉਹਨੇ ਕਹਿਣਾ ਨਹੀਂ। ਮੇਰਾ ਬ੍ਰਦਰ ਹੀ ਇੱਥੇ ਮੇਰੀ ਵਾਈਫ ਦੇ ਮਾਮੇ ਦਾ ਮੁੰਡਾ, ਉਹ ਕੈਲੀਫੋਰਨੀਆ ਆਇਆ, ਉਹ ਉਹਦੀ ਮੈਂ ਸਟੋਰੀ ਸੁਣੀ ਸਾਰੀ, 40 ਦਿਨ ਲਾ ਕੇ ਆਇਆ, ਕਹਿੰਦਾ ਕਹਿੰਦਾ ਭਾਜੀ ਵੀ ਤੁਸੀਂ ਜੇ ਕਿਸੇ ਨੂੰ ਕਹਾਂਗੇ ਨਾ ਭਾਈ ਇੱਧਰੋਂ ਨਾ ਆਓ, ਕਹਿੰਦਾ ਉਹਨੇ ਕਹਿਣਾ ਲੈ ਤੂੰ ਪਹੁੰਚ ਗਿਆ ਤੂੰ ਸਾਨੂੰ ਸਲਾਹਾਂ ਦਿੰਦਾ। ਜਦੋਂ ਮੈਂ ਉਹਦੀ ਸਟੋਰੀ ਸੁਣੀ ਨਾ ਸਾਰੀ ਤੇ ਮੇਰਾ ਰੂਹ ਕੰਡੇ ਖੜੇ ਹੋ ਗਏ, ਮੈਂ ਕਹਿੰਦਾ ਉਹ ਜਿਹਾ ਆਉਣ ਤੋਂ ਕੀ ਰੱਖਿਆ।
1: ਨਹੀਂ ਮੈਂ ਤੇ ਉਹ ਤਾਂ ਚਲੋ ਹੋ ਗਿਆ, ਜਿਹੜੇ ਡੋਂਕੀ ਲੋਕ ਲਾ ਕੇ ਆਉਂਦੇ ਆ, ਵੈਸੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਨੇ ਜਿਹੜੇ ਆਉਂਦੇ ਆ, ਤੇ ਮੈਂ ਗੱਲ ਕਰ ਰਿਹਾ ਸੀ ਵੀ ਕੋਈ ਆਪਣੇ ਵਾਈਫ ਤੋਂ ਕੋਈ ਆਪਣੇ ਹਸਬੈਂਡ ਤੋਂ 10-10, 15-15 ਸਾਲ ਦੂਰ ਰਹਿੰਦੇ ਨੇ, ਕੋਈ ਪੇਰੈਂਟਸ ਨੂੰ ਨਹੀਂ 5-10 ਸਾਲ ਮਿਲਦੇ, ਇਹਦਾ ਮੈਂ ਕਹਿ ਰਿਹਾ ਵੀ ਕੀ ਇੰਨਾ ਜਿਹੜਾ ਸੈਕਰੀਫਾਈਸ ਹੈ, ਇੰਨੀ ਕੁਰਬਾਨੀ ਕਰਨੀ, ਕੀ ਇਹਦਾ ਫਾਇਦਾ ਹੈ ਵੀ ਤੁਸੀਂ ਹੁਣ ਕਿਸੇ ਦਾ ਫੋਨ ਹੈ ਵੀ 15 ਸਾਲ ਨੀ ਘਰ ਵਾਲੀ ਨੂੰ ਮਿਲੇ, ਇਹਦਾ ਕਿੰਨਾ ਕੁ ਬੈਨੀਫਿਟ ਹੈ, ਕੀ ਵਰਥ ਹੈ ਕੈਨੇਡਾ ਇੰਨਾ ਆਉਣਾ?
2: ਦੇਖੋ ਜੇ ਤੇ ਤੁਹਾਡਾ ਜੇ ਤੇ ਤੁਸੀਂ ਓਦਾਂ ਹੀ ਨਹੀਂ ਗਏ, ਇੱਕ ਤਾਂ ਹੈ ਨਾ ਤੁਸੀਂ ਪੇਪਰਾਂ ਦੀ ਮਜਬੂਰੀ ਕਰਕੇ ਨਹੀਂ ਜਾ ਸਕੇ ਉੱਥੇ, ਤੇ ਫਿਰ ਤੁਹਾਡਾ ਕੋਈ ਕੰਟਰੋਲ ਹੀ ਨਹੀਂ ਨਾ।
1: ਨਹੀਂ ਉਹੀ ਮੈਂ ਕਹਿ ਰਿਹਾ ਵੀ ਕੀ ਇੰਨਾ ਜ਼ਿਆਦਾ ਪੇਪਰ ਲਾਉਣ ਦਾ ਕੋਈ ਫਾਇਦਾ ਹੈ, ਉੱਥੇ ਹੀ ਬੰਦਾ ਚਲ ਜਾਵੇ, ਉੱਥੇ ਐਟਲੀਸਟ ਫੈਮਿਲੀ ਤਾਂ ਹੈਗੀ ਹੈ ਨਾਲ।
2: ਜਦੋਂ ਬੰਦਾ ਭਾਜੀ ਆਉਂਦਾ ਨਾ ਇੱਦਾਂ ਨਵੀਂ ਵੀਰੇ, ਜਦੋਂ ਲੈਸੇ ਮੈਂ ਆਇਆ ਫੋਰ ਐਗਜਾਮਪਲ, ਮੈਂ ਆ ਗਿਆ ਆਪਣਾ ਇੱਥੇ ਰਿਫਿਊਜੀ ਅਪਲਾਈ ਕਰਤਾ, ਮੇਰੇ ਕੋਲ ਤੇ ਹੁਣ ਕੋਈ ਡਾਕੂਮੈਂਟ ਵੀ ਨੀ ਵਾਪਸ ਜਾਣ ਨੂੰ, ਉਹ ਫਿਰ ਬੰਦਾ ਫਸ ਜਾਂਦਾ ਨਾ, ਇਹ ਦਲਦਲ ਬਣ ਜਾਂਦੀ ਬੰਦੇ ਲਈ, ਕਿਉਂਕਿ ਬੰਦਾ ਫਿਰ ਚਾਹੁੰਦਾ ਵਾਪਸ ਨੀ ਜਾ ਸਕਦਾ, ਕਿਉਂਕਿ ਹੁਣ ਕਿਉਂਕਿ ਤੁਹਾਡੇ ਕੋਲ ਪੇਪਰ ਹੀ ਨੀ ਹੈਗੇ, ਤੁਸੀਂ ਕਿੱਦਾਂ ਜਾਓਗੇ, ਤੁਸੀਂ ਰਿਫਿਊਜੀ ਅਪਲਾਈ ਕਰਕੇ ਬੈਠੇ ਹੋਏ ਜੇ।
1: ਹਾਂ ਨਹੀਂ ਪਰ ਫਿਰ ਉਹ ਜਿਹੜੇ ਬੰਦੇ ਜਾਂਦੇ ਆ ਇਦਾਂ, ਉਹਨਾਂ ਨੂੰ ਪਤਾ ਹੀ ਹੈ ਕਿ ਯਾਰ ਮੈਨੂੰ ਇਹ ਪੰਗਾ ਪੈ ਸਕਦਾ, ਬਟ ਫਿਰ ਵੀ ਜਾਂਦੇ ਆ,
2: ਬਸ ਉਦੋਂ ਫਿਰ ਬੰਦਾ ਪਛਤਾਉਂਦਾ ਵੀ, ਮੈਂ ਕਈ ਮੈਂ ਦੇਖੇ ਵੀ ਆ ਪਛਤਾਉਂਦੇ ਵੀ ਭਾਈ ਆ ਕੀ ਆਪਾਂ ਪੰਗਾ ਲੈ ਬੈਠੇ ਹਨਾ, ਤੇ ਤੁਸੀਂ ਪਰਿਵਾਰ ਤੋਂ ਦੂਰ ਤੁਹਾਡੇ ਮਗਰ ਚ ਤੁਹਾਡੇ ਸੱਜਣ ਪ੍ਰੇਮੀ ਚੱਲ ਵਸਦੇ ਆ, ਕਿਸੇ ਦੀ ਮਾਂ ਚੱਲ ਵਸਦੀ, ਕਿਸੇ ਦਾ ਪਿਓ ਚੱਲ ਵਸਦਾ, ਬੰਦਾ ਜਾ ਹੀ ਨੀ ਸਕਦਾ, ਫਿਰ ਬੰਦਾ ਰੋਂਦਾ ਵੀ ਭਾਈ ਮੈਂ ਹੁਣ ਕੀ ਕਰ ਬੈਠਾ।
1: ਚਲੋ ਨਹੀਂ ਹੈ ਬਹੁਤ ਔਖਾ, ਚਲੋ ਹਮਦਰਦੀ ਹੈ ਉਹਨਾਂ ਲੋਕਾਂ ਨਾਲ ਜਿਹੜੇ ਏਦਾਂ ਜ਼ਿੰਦਗੀ ਕੱਟ ਰਹੇ ਨੇ, ਬਟ ਇਟਸ ਵੈਰੀ ਹਾਰਡ ਯਾਰ, ਬੱਚਿਆਂ ਵੀ ਨੂੰ ਹੀ ਨਹੀਂ ਮਿਲਣਾ, 15-15, 17-17 ਸਾਲ। ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ।
2: ਥੈਂਕ ਯੂ
1: ਸਰ, ਬਹੁਤ ਸ਼ੁਕਰੀਆ। ਸੋ ਹੈ, ਮੈਂ ਸਮਝਦਾ ਮਜਬੂਰੀਆਂ ਨੂੰ, ਬਟ ਮਜਬੂਰੀਆਂ ਕਿੰਨੀਆਂ ਮਹਿੰਗੀਆਂ ਪੈ ਜਾਂਦੀਆਂ ਹੈ ਇਹ ਵੀ ਤੁਸੀਂ ਦੇਖੋ, ਰਾਈਟ? ਇਟਸ ਵੈਰੀ ਹਾਰਡ ਲਾਈਫ ਜਿਹੜੇ ਇੱਦਾਂ ਜ਼ਿੰਦਗੀ ਆਪਣੀ ਜੀ ਰਹੇ ਨੇ। ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਜ਼ਰੂਰ ਦੇਵਾਂ ਅਤੇ ਫਿਰ ਅਗਲੀ ਕਾਲ ਲਵਾਂਗੇ। 1982153000777 ਸਾਰੇ ਪਿਆਰ ਨਾਲ ਪਲੀਜ਼ ਹੋਲਡ ਕਰੋ, ਤੁਹਾਡੀਆਂ ਸਭ ਦੀਆਂ ਕਾਲਸ ਲੈਂਦੇ ਹਾਂ। ਮੈਨੂੰ ਤੁਸੀਂ ਪਿਆਰੇ ਜਿਹੇ 2 ਮਿੰਟ ਦਿਓ ਅਤੇ ਫਿਰ ਆਉਂਦੇ ਹਾਂ ਵਾਪਸ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8-35-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: शादी दी मूवी बनवाने ली या रिंग सेरेमनी ली, वेडिंग एनिवर्सरी, जागो, प्री वेडिंग, बर्थडे और एनी इवेंट दी वधिया वीडियोग्राफी ते फोटोग्राफ शूट कर ली। याद रखो, देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने। बुकिंग ले आज ही कॉल करो जगदीश सिंह नू 416-930-1251 416-930-1251।
1: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
2: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
0: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
3: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
4: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
5: 647-706-6640। ਸਤਿ ਸ਼੍ਰੀ ਅਕਾਲ।

0: 7998 7877 sofastudio.ca। थैंक यू जी।
1: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
2: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ। ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ।
1: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
3: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
4: Hi guys, enjoy karo Tandoori Boys, veg, non-veg, swad le tandoori khane le pahuncho, Tandoori Boys.
5: Sanja Virsa Radio da reference den te pao 10% discount. Paat jago ate wedding le, aaj hi catering book karo. 905-956-2111, 905-451-9200, serving you from 3 locations.
6: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
7: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ।
6: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ। ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜਨੇਬਲ ਰੇਟਸ ਤੇ।
7: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ। ਪੂਰਾ ਪਿਕਨਿਕ ਵਾਲਾ ਮਾਹੌਲ, ਪੰਜਾਬ ਵਾਲੀਆਂ ਵਾਈਬਸ। ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ, 13219 ਟ੍ਰਿੰਕੂਜ਼ੀ ਰੋਡ, ਕੈਲੇਡਨ।
6: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294।
8: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 locations टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Court, Bolton, 9059519394। Stephen Furniture की धमाकेदार फेस्टिवल सीजन से।
9: ट्रक एक्सीडेंट ते रब ने हाथ दे के बचा लिया
10: ते कार दे खर्चिया नु हरजीत जंजुआ दी डिसेबिलिटी इंश्योरेंस ने संभालिया। अपने भविष्य नु सुरक्षित करन ते प्रेजेंट दे पीस ऑफ माइंड ले आज ही संपर्क करो हरजीत सिंह जंजुआ।
11: हर तरह दी वधिया इंश्योरेंस पॉलिसी ले याद रखो इंश्योरेंस स्पेशलिस्ट हरजीत जंजुआ दा नाम। लाइफ इंश्योरेंस, डिसेबिलिटी, क्रिटिकल इंश्योरेंस, सुपर वीजा इंश्योरेंस, विजिटर इंश्योरेंस, हेल्थ इंश्योरेंस, किड्स प्लान, RRSP, RESP, TFSA। कॉल करो
10: 6475-5294-647-835-5294।
12: ਨਾਲੇ ਚੋਪੜੀਆਂ ਨਾਲੇ ਦੋ ਦੋ।
13: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
14: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
13: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
14: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 Queen Street, East Brampton, Major Intersection, Queen and Bramley.
10: Call Gagan or Gurinder at 905-286-9257.
15: Ladies and gentlemen, you are not ready for this.
16: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
17: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ।
16: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
17: ਕਾਲ 647-606-8110
16: ਔਰ ਵਿਜ਼ਿਟ sharmamortgages.com।
18: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-535-5294-6478-335-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਦੁਕਾਨਾਂ ਉੱਤੇ ਇਕੱਠਾ ਕਰਕੇ ਚੰਦਾ ਲੋਕਾਂ ਨੇ, ਦੁਕਾਨਾਂ ਉੱਤੋਂ ਇਕੱਠਾ ਕਰਕੇ ਚੰਦਾ ਲੋਕਾਂ ਨੇ, ਲੰਗਰ ਲਾਉਣ ਦਾ ਤੋਰ ਲਿਆ ਹੈ ਧੰਦਾ ਲੋਕਾਂ ਨੇ, ਅਧਿਕਾਰ ਸਮਝ ਕੇ ਜਾ ਖੜਦੇ ਨੇ ਦਰ ਉੱਤੇ, ਬਜ਼ਾਰਾਂ ਅੰਦਰ ਦੇਖਣਾ ਨਹੀਂ ਤੇਜ਼ੀ ਮੰਦਾ ਲੋਕਾਂ ਨੇ, ਬਣ ਧਰਮਾਤਮਾ ਦਿਖਾਉਂਦੇ ਨੇ ਉਹ ਲੋਕਾਂ ਵਿੱਚ, ਕੰਮ ਸਾਰੀ ਉਮਰ ਕੀਤਾ ਹੈ ਉਂਝ ਗੰਦਾ ਲੋਕਾਂ ਨੇ, ਕਰ ਦੇਣੀ ਹੈ ਸਮਾਜ ਨੇ ਸਫਾਈ, ਹੁਣ ਸਮਾਜ ਦੀ ਲਗਾ ਹੀ ਦੇਣੇ ਰਲ ਮਿਲ ਕੇ ਹੁਣ ਹੰਦਾ ਲੋਕਾਂ ਨੇ। ਕਹਿੰਦਾ ਆਪਣੇ ਪਿੰਡ ਦੀ ਚੌਧਰ ਦੇ ਕੇ ਇਸ ਮਲੰਗ ਨੂੰ ਆਪਣੇ ਗਲ 'ਚ ਆਪ ਪਾ ਲਿਆ ਫੰਦਾ ਲੋਕਾਂ ਨੇ, ਸਵੇਰੇ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਨਵੀਂ ਪਾਰਟੀ ਬਣਾ ਲਿਆ ਹੈ ਰਾਜਨੀਤੀ ਨੂੰ ਧੰਦਾ ਲੋਕਾਂ ਨੇ, ਜੋ ਬਣਿਆ ਫਿਰਦਾ ਧਰਮ ਦਾ ਠੇਕੇਦਾਰ ਅੱਜ ਬਣਾ ਦੇਣਾ ਹੈ ਉਸ ਨੂੰ ਮਦਹੋਸ਼ ਬੰਦਾ ਲੋਕਾਂ ਨੇ। ਜੇ ਪਿਆਰ ਨਾਲ ਬੁਲਾਵੇਂ ਤੂੰ ਤੇਰੇ ਇੱਕੋ ਬੋਲ 'ਤੇ ਆਵਾਂ ਮੈਂ, ਜੇ ਪਿਆਰ ਨਾਲ ਬੁਲਾਵੇਂ ਤੂੰ ਤੇਰੇ ਇੱਕੋ ਬੋਲ 'ਤੇ ਆਵਾਂ ਮੈਂ, ਮੇਰੀਆਂ ਖੁਸ਼ੀਆਂ ਤੇਰੇ ਹਿੱਸੇ 'ਤੇ ਤੇਰੀ ਅਤੇ ਤੇਰੀ ਆਈ ਮਰ ਜਾਵਾਂ ਮੈਂ, ਤੇਰੇ ਬਿਨ ਮੈਨੂੰ ਚੈਨ ਕੋਈ ਨਾ, ਇੰਨਾ ਤੈਨੂੰ ਚਾਹਵਾਂ ਮੈਂ, ਜਿਸਮਾਂ ਵਾਲਾ ਪਿਆਰ ਨਹੀਂ ਮੇਰਾ, ਤੇਰੀ ਰੂਹ ਨਾਲ ਲਈਆਂ ਲਾਵਾਂ ਮੈਂ। ਚੱਲ ਭੁੰਮਸੀ ਹੁਣ ਤਾਰੇ ਗਿਣੀਏ, ਚੱਲ ਭੁੰਮਸੀ ਹੁਣ ਤਾਰੇ ਗਿਣੀਏ, ਸਾਡੇ ਨੈਣੀ ਨੀਂਦਰ ਕਿੱਥੇ, ਚੰਨ ਵੀ ਹੋਇਆ ਬੱਦਲਾਂ ਉੱਲੇ, ਪਤਾ ਨਹੀਂ ਲੁਕਿਆ ਕਿੱਥੇ, ਤਾਰਿਆਂ ਨਾਲ ਸਾਡੀ ਸਾਂਝ ਟੁੱਟ ਜਾਣੀ, ਜਦੋਂ ਦਿਨ ਸੱਜਰਾ ਚੜ੍ਹਿਆ ਤੈਨੂੰ ਮਿਲਣ ਦੀ ਤੰਗ ਅਧੂਰੀ, ਕਦੇ ਆ ਮਿਲ ਸੁਰਜੀਤ ਤੂੰ ਅੜਿਆ, ਕਦੇ ਆ ਮਿਲ ਸੁਰਜੀਤ ਤੂੰ ਅੜਿਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਪਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡੇਂਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅੱਜ ਦਿਨ ਬੁੱਧਵਾਰ, ਬੁੱਧ ਕੰਮ ਸ਼ੁੱਧ, 12 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝੇ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝੇ ਵਿਰਸਾ ਸੁਣਦੇ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 17 ਟੈਂਪਰੇਚਰ ਆ, ਮਿਸਾਗ ਮਾਲਟਨ ਦੇ ਵਿੱਚ 26 ਹੈਗਾ ਦੁਪਹਿਰ ਨੂੰ, ਸ਼ਾਮ ਨੂੰ ਵੀ 26 ਹੈ, 21 ਰਾਤ ਨੂੰ, ਅਤੇ 17 ਇਸ ਟਾਈਮ ਆਪਾਂ ਫੀਲ ਆਈ ਕਰਦੇ। 6:20 ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:27 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-600-73-33-37 ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਫਿਰ 530 'ਤੇ ਜਿੰਨੇ ਪ੍ਰੋਗਰਾਮ ਵੱਖ ਵੱਖ ਟਾਈਮਾਂ 'ਤੇ ਚੱਲਦੇ ਆਨੰਦ ਮਾਣ ਸਕਦੇ ਹੋ ਤੁਸੀਂ ਉਹ ਟਾਈਮਾਂ ਦਾ, ਅਤੇ 647-835-5494 647-835-2944 ਜੇ ਤੁਸੀਂ ਮੈਸੇਜ ਪਾਉਣਾ, ਵਟਸਐਪ ਕਰਨਾ ਮੈਨੂੰ, ਫਿਰ ਕਰ ਲਓ ਗੱਲਾਂ ਬਾਤਾਂ, ਅਤੇ ਆਪਾਂ ਰਲ ਮਿਲ ਕੇ ਕਰੀਏ ਪ੍ਰੋਗਰਾਮ। ਬਿਲਕੁਲ ਜੀ ਬਿਲਕੁਲ, ਅਤੇ ਆਪਾਂ ਖਬਰਾਂ ਵੀ ਕਰਨੀਆਂ ਨੇ, ਪਰਮਿੰਦਰ ਜੀ ਹੁਣਾਂ ਨਾਲ ਜੋੜਦਾ, ਅਤੇ ਤੁਹਾਡੀਆਂ ਵੀ ਗੱਲਾਂ ਨੇ ਸੁਣਨੀਆਂ ਆਪਾਂ, ਅਤੇ ਆਪਾਂ ਤੁਹਾਨੂੰ ਵੀ ਆਪਣੀਆਂ ਸੁਣਾਉਣੀਆਂ ਨੇ, ਅਤੇ ਇੱਕ ਦੂਜੇ ਨੂੰ ਆਪਾਂ ਗੱਲਾਂ ਬਾਤਾਂ ਕਰ ਲੈਣੀਆਂ। ਅਤੇ ਆ ਜਾਓ ਫਿਰ, ਅਮਿਸ਼ਨ ਸਰਟੀਫਾਈਡ ਇੰਸਪੈਕਟਰ ਦਾ ਨੰਬਰ ਤੁਹਾਨੂੰ ਦੇ ਦਈਏ, ਜੇ ਟਰੱਕਾਂ ਦਾ ਤੁਹਾਡੀ ਅਮਿਸ਼ਨ ਟੈਸਟ ਕਰਾਉਣਾ ਚਾਹੁੰਦੇ ਹੋ, ਜਾੜ ਦੇ ਵਿੱਚ ਬੁਲਾ ਲਓ, ਤੁਹਾਨੂੰ ਜਾਣ ਦੀ ਕਿਤੇ ਲੋੜ ਨਹੀਂ, ਨਾਲੇ ਜ਼ਿਆਦਾ ਪੈਸੇ ਨਹੀਂ ਲੱਗਦੇ। 647-919-9146 ਸ਼ਿਵ ਸਿੱਧੂ ਸਾਹਿਬ ਨੇ, 647-919-9146 647-919-9146 'ਤੇ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਟਿਫਨ ਸਰਵਿਸ ਤੋਂ ਕੇਟਰਿੰਗ ਤੋਂ ਤੁਸੀਂ ਸੰਪਰਕ ਕਰ ਲਿਓ ਪਰਮਜੀ ਹੋਣਾ ਨਾ, 647-430-1063। ਹਾਈਜੈਨਿਕ ਹੋਮ ਮੇਡ ਫਰੈਸ਼ ਫੂਡ ਤੁਸੀਂ ਲੈਣਾ ਚਾਹੁੰਦੇ ਹੋ, ਮਿਲਟਨ ਐਂਡ ਓਕਵਿਲ ਦੇ ਵਿੱਚ ਫਰੀ ਡਿਲੀਵਰੀ ਆ, ਕੋਈ ਚਾਰਜ ਨਹੀਂ ਉਹਦਾ। 400 ਟਿਫਨ ਲਵਾ ਸਕਦੇ ਹੋ ਤੁਸੀਂ, ਟਰੱਕ ਵਾਲੇ ਭਰਾ ਹੁੰਦੇ ਆ, ਭੈਣਾਂ ਹੁੰਦੀਆਂ ਕਈਆਂ ਨੇ, ਤੁਸੀਂ 5 ਦਿਨ ਦੀਆਂ, 4 ਦਿਨ ਦੀਆਂ, 2 ਦਿਨ ਦਾ ਫੁਲਕਾ ਖਾਣਾ ਪੀਣਾ ਲੈ ਕੇ ਜਾਣਾ ਚਾਹੁੰਦੇ ਹੋ, ਅਤੇ ਤਾਂ ਵੀ ਤੁਸੀਂ ਲਿਜਾ ਸਕਦੇ ਉਹਨਾਂ ਦੇ ਕੋਲੋਂ। 437-430-1063 437-430-1063 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਗਰਾਜ ਡੋਰ ਦੇ ਰਿਪੇਅਰ ਦਾ ਕੋਈ ਕੰਮ ਆ, 647-470-1242 'ਤੇ ਸਨੀ ਬਾਈ ਨਾਲ ਸੰਪਰਕ ਕਰ ਲਿਓ। 647-470-1242 647-470-1242 'ਤੇ ਸਨੀ ਬਾਈ ਨਾਲ ਸੰਪਰਕ ਕੀਤਾ ਜਾ ਸਕਦਾ। ਗਰਾਜ ਟੁੱਟ ਗਿਆ, ਕੋਈ ਸਪਰਿੰਗ ਟੁੱਟ ਗਿਆ, ਉਹਦੇ ਕੋਈ ਮਤਲਬ ਨਟ ਪੇਚ ਕੋਈ ਖੁੱਲ੍ਹ ਗਿਆ, ਮਤਲਬ ਹਨ ਨਟ ਬੋਲਟ, ਅਤੇ ਤਾਂ ਵੀ ਤੁਸੀਂ ਉਹਨਾਂ ਨੂੰ ਸੰਪਰਕ ਕਰ ਲਓ। ਕਈ ਵਾਰ ਆਪ ਤੋਂ ਲੋਟ ਨਹੀਂ ਆਉਂਦਾ, ਓਪਨਰ ਲਗਾਉਣਾ ਚਾਹੁੰਦੇ ਹੋ, 647-470-1242 647-470-1242 'ਤੇ ਸੰਪਰਕ ਕੀਤਾ ਜਾ ਸਕਦਾ। ਇੱਕ ਪਿਛਲੇ ਦਿਨਾਂ ਦੇ ਵਿੱਚ ਟੈਕਸ ਦਾ ਬੜਾ ਮੁੱਦਾ ਚੱਲਿਆ ਸੀ, CRA ਦਾ, ਜਿਹੜਾ ਕਾਫੀ ਭੈਣ ਭਰਾਵਾਂ ਨੂੰ ਇੰਕ, ਜਿਹੜੀ ਆਪਣੀ ਕੰਪਨੀ ਕਾਰਪੋਰੇਸ਼ਨਾਂ ਨੇ ਟਰੱਕ ਡਰਾਈਵਰਾਂ ਦੀਆਂ, ਖਾਸ ਕਰਕੇ ਵੀ ਜਿਹੜਾ ਕੰਪਨੀ ਦੇ ਨਾਮ 'ਤੇ ਉਹਦਾ ਚੱਲਦਾ ਸੀ, ਹੈ ਨਾ, ਵੀ ਪੇਰੋਲ 'ਤੇ ਜਾਓ ਜੀ, CRA ਨੇ 10,000-15,000, ਕਿਸੇ ਨੂੰ 12,000-13,000 ਸਾਲ ਦਾ ਟੈਕਸ ਪਾਤਾ, ਵੀ ਲਓ ਜੀ ਭਰੋ, ਅਤੇ ਉਹ ਬੜਾ ਰੌਲਾ ਪੈ ਰਿਹਾ ਸੀ। ਅਤੇ ਜੇ ਕਿਸੇ ਕੋਲ ਕੋਈ ਅਪਡੇਟ ਹੋਵੇ ਉਹਦੀ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ, ਅਤੇ ਪਰ ਜਿਹੜੀ ਪਿਛਲੇ ਦਿਨਾਂ ਸ਼ਾਇਦ ਮੈਂ ਗੱਲ ਪਰਸੋਂ ਗੱਲ ਵੀ ਕੀਤੀ ਸੀ ਇਸ ਟੋਪਿਕ 'ਤੇ, ਮੈਂ ਪ੍ਰਮੇ ਸਰਕਾਰੀ ਸਾਹਿਬ ਨੂੰ ਮਿਲਿਆ ਸੀ, ਅਤੇ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਚਲੋ ਇੰਟਰਵਿਊ ਕਰ ਲਈਏ 2 ਮਿੰਟ, ਕਹਿੰਦੇ ਨਹੀਂ ਨਹੀਂ ਯਾਰ ਟਾਈਮ ਹੈ ਨਹੀਂ, ਹੈ ਨਾ। ਫਿਰ ਮੈਂ ਕਿਹਾ ਚੱਲ ਇੱਦਾਂ ਹੀ ਸਹੀ, ਅਤੇ ਫਿਰ ਮੈਂ ਗੱਲਬਾਤ ਕੀਤੀ, ਮੈਂ ਕਿਹਾ ਤੁਹਾਡੇ ਘਰ ਦੇ ਮੂਹਰੇ, ਦਫ਼ਤਰ ਦੇ ਮੂਹਰੇ ਤੁਹਾਡੇ ਕਾਫੀ ਆਪਣੇ ਡਰਾਈਵਰ ਬੈਠੇ, ਸਟ੍ਰਾਈਕ ਕੀਤੀ, ਧਰਨਾ ਲਾ ਕੇ, ਪਿਓ ਕੀ ਇੱਦਾਂ, ਕੀ ਚੱਕਰ, ਕੀ ਹੈ ਮੁੱਦਾ, ਕੀ ਆ। ਫਿਰ ਉਹ ਕਹਿੰਦੇ ਵੀ ਭਾਈ, ਜਿਹੜੀਆਂ ਨਵੀਆਂ ਕਈ ਵਾਰ ਜਥੇਬੰਦੀਆਂ ਬਣ ਜਾਂਦੀਆਂ ਹੁੰਦੀਆਂ, ਜਿਵੇਂ ਨਵੇਂ ਮੁੰਡੇ ਹੋ ਸਕਦੇ ਆ ਨਾ ਕੰਪਨੀਆਂ 'ਚ, ਵੀ ਜਿਹੜੀਆਂ ਪੁਰਾਣੀਆਂ, ਕਹਿੰਦੇ ਉਹਨਾਂ ਨੂੰ ਤਾਂ ਪਤਾ, ਵੀ ਜਿਹੜੇ ਨਵੇਂ ਮੁੰਡੇ ਕਈ ਵਾਰ ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਕਹਿੰਦੇ ਵੀ ਮੇਰੇ ਘਰ ਦੇ ਮੂਹਰੇ ਬੈਠਣ ਦਾ ਤਾਂ ਕੋਈ ਫਾਇਦਾ ਹੀ ਹੈ ਨਹੀਂ ਗਾ। ਮੈਂ ਕਿਹਾ ਵੀ ਵਜ੍ਹਾ, ਕਾਰਨ, ਤੁਸੀਂ ਟਰਾਂਸਪੋਰਟ ਮੰਤਰੀ ਹੋ। ਕਹਿੰਦਾ ਜੀ ਮੈਂ ਹੈਗਾ ਸਟੇਟ ਦਾ ਟਰਾਂਸਪੋਰਟ ਮੰਤਰੀ, ਓਨਟਾਰੀਓ ਦਾ, ਸੂਬੇ ਦਾ, ਪ੍ਰੋਵਿੰਸ ਦਾ, ਪਰ ਜਿਹੜਾ CRA ਆ ਉਹ ਫੈਡਰਲ ਦੇ ਅੰਡਰ ਆਉਂਦਾ, ਕੇਂਦਰ ਦੇ, ਕੈਨੇਡਾ ਦੇ ਸਾਰੇ ਦੇ। ਵੀ ਸੀ ਆਰ ਏ ਜਿਹੜਾ ਚਿੱਠੀਆਂ ਭੇਜ ਰਿਹਾ ਜਾਂ ਸੀ ਆਰ ਏ ਟੈਕਸ ਪਾ ਰਿਹਾ ਮੰਗ ਰਿਹਾ ਉਹ ਕੈਨੇਡਾ ਆਪਣੇ ਰੈਵਨਿਊ ਏਜੰਸੀ ਆ ਸੀ ਆਰ ਏ ਵੀ ਉਹ ਪਾਇਆ ਪੰਗਾ ਉਹਨਾਂ ਨੇ ਅਤੇ ਵੀ ਸਾਡਾ ਕੋਈ ਰੋਲ ਨਹੀਂ ਗਾ। ਮੈਂ ਕਿਹਾ ਫਿਰ ਤੁਸੀਂ ਯੋਗਦਾਨ ਕੀ ਪਾ ਸਕਦੇ ਹੋ ਇਹ 'ਚ? ਉਹ ਕਹਿੰਦੇ ਵੀ ਮੈਂ ਕੈਨੇਡਾ ਦੇ ਜਿਹੜਾ ਫੈਡਰਲ ਦਾ ਟਰਾਂਸਪੋਰਟ ਮੰਤਰੀ ਆ ਉਹਨਾਂ ਨੂੰ ਮਿਲਿਆ ਦੋ ਤਿੰਨ ਵਾਰ, ਗੱਲਬਾਤ ਮੇਰੀ ਹੋਈ ਆ ਵੀ ਇਹਦੇ ਛੇਤੀ ਤੋਂ ਛੇਤੀ ਮਸਲਾ ਹੱਲ ਕੀਤਾ ਜਾਊਗਾ ਵੀ, ਪਰ ਮੇਰੇ ਘਰ ਦੇ ਮੂਹਰੇ ਬਹਿਣ ਦੀ ਕੋਈ ਤੁੱਕ ਨਹੀਂ ਬਣਦੀ। ਕਹਿੰਦਾ ਫਿਰ ਮੈਂ ਕਿਹਾ ਵੀ ਭਾਈ ਜੇ ਤੁਸੀਂ ਨਹੀਂ ਹਟਦੇ ਬੈਠੇ ਰਹੋ, ਕਹਿੰਦਾ ਫਿਰ ਆਪਾਂ ਚਾਹ ਪਾਣੀ ਪੀਤਾ ਪਿਲਾਇਆ ਜਾਂ ਜੋ ਵੀ ਕੀਤਾ, ਕਹਿੰਦਾ ਫਿਰ ਉਹਨਾਂ ਨੂੰ ਮਤਲਬ ਪੁੱਛਿਆ ਗਿੱਛਿਆ। ਅਤੇ ਬਾਕੀ ਹੁਣ ਜਿਹੜੇ ਉੱਥੇ ਬੈਠੇ ਸੀ ਕੋਈ ਦੋਸਤ ਮਿੱਤਰ ਇਸ ਵੇਲੇ ਸੁਣਦਾ ਹੋ ਸਕਦਾ ਪ੍ਰੋਗਰਾਮ, ਜਾਂ ਤੁਹਾਡਾ ਕੋਈ ਲਿਹਾਜ਼ੀ ਮਿੱਤਰ ਹੋ ਸਕਦਾ, ਜੇ ਉਹ ਸਪਸ਼ਟ ਕਰਨਾ ਚਾਹੁੰਦਾ ਤਾਂ ਜ਼ਰੂਰ ਕਰ ਸਕਦਾ ਇਸ ਗੱਲ ਨੂੰ ਵੀ ਕਿੰਨੀ ਕੁ ਸੱਚਾਈ ਹੈ ਅਤੇ ਕਿੰਨੀ ਕੁ ਇਸ ਗੱਲ 'ਚ ਝੁਠਲਾਈ ਆ। ਕਿਉਂਕਿ ਜੇ ਪ੍ਰਮੀ ਸਰਕਾਰੀਆ ਦੇ ਹੱਥ 'ਚ ਹੁੰਦਾ ਉਹ ਤਾਂ ਫਿਰ ਆਪਣਾ ਤਕਰੀਬਨ ਇੱਥੇ ਸਾਰਿਆਂ ਦੇ ਮਸਲੇ ਹੱਲ ਹੋ ਜਾਣੇ ਸੀ, ਪਰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਹੱਥ 'ਚ। ਕਈ ਵਾਰ ਆਪਾਂ ਨੂੰ ਗੱਲ ਸਮਝਣ 'ਚ ਅਤੇ ਸਮਝਾਉਣ 'ਚ ਫਰਕ ਹੋ ਸਕਦਾ। ਉਹਨਾਂ ਨੇ ਮੈਨੂੰ ਵੀ ਪਹਿਲਾਂ ਇਹ ਸੀ ਵੀ ਇਹਨਾਂ ਟਰਾਂਸਪੋਰਟ ਮੰਤਰੀ ਦੇ ਦਿਮਾਗ 'ਚ, ਕਿਉਂਕਿ ਉੱਧਰ ਤੱਕ ਤਾਂ ਗਏ ਹੀ ਨਹੀਂ ਅਸੀਂ। ਅਤੇ ਜਦ ਉਹਨਾਂ ਨਾਲ ਫਿਰ ਗੱਲਬਾਤ ਕੀਤੀ ਉਹ ਜਦੇ ਕਲਿੱਕ ਕੀਤੀ ਵੀ ਸੱਚੀ ਆ ਗੱਲ, ਇਹ ਸੀ ਆਰ ਏ ਤਾਂ ਸੈਂਟਰ ਦਾ ਮੈਂ ਕਹਾਂ। ਅਤੇ ਜੇ ਤੁਹਾਡੇ ਕੋਲ ਇਹਦੀ ਕੋਈ ਅਪਡੇਟ ਹੈਗੀ ਹੈ ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ 905-673-3337 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਸੰਦੀਪ ਬਾਈ ਬੀ ਟਿਊਨ ਤੋਂ ਨੇ, ਬੀ ਟਿਊਨ ਕੁਲੀਜ਼ਨ ਤੋਂ, ਜੇ ਤੁਹਾਡੀ ਰੱਬ ਨਾ ਕਰੇ ਕਿਤੇ ਕੋਈ ਗੱਡੀ ਐਕਸੀਡੈਂਟ ਹੋ ਗਿਆ ਜਾਂ ਗੱਡੀ ਕਿਤੇ ਖੜ ਗਈ ਆ ਤੁਹਾਡੀ ਰੋਡ 'ਤੇ, ਤਾਂ ਬਰੈਂਪਟਨ ਦੇ ਵਿੱਚ ਈਸਟ, ਬਰੈਂਪਟਨ ਈਸਟ ਆ, ਉਹਦਾ ਕਹਿੰਦੇ ਫਲੈਟ ਰੇਟ ਆ ਸਾਡਾ $100 ਜਿੱਥੇ ਤੁਸੀਂ ਕਹੋਗੇ ਬਰੈਂਪਟਨ 'ਚ ਉੱਥੇ ਛੱਡ ਦਾਂਗੇ, ਹੈ ਨਾ, 9 ਵਜੇ ਤੋਂ ਲੈ ਕੇ 5 ਵਜੇ ਤੱਕ ਜੇ ਦਿਨ ਦੇ ਵਿੱਚ ਹੁੰਦਾ, ਅਤੇ ਨਹੀਂ ਤਾਂ ਟੋਇੰਗ ਵਾਲੇ $300-400 ਲੈ ਜਾਂਦੇ ਆ ਜਾਂ ਤੁਹਾਡੀਆਂ ਇੰਸ਼ੋਰੈਂਸਾਂ 'ਤੇ ਚੱਲ ਜਾਂਦੇ ਆ। ਜੇ ਤੁਸੀਂ ਗੱਲਬਾਤ ਕੋਈ ਕਰਨੀ ਆ ਆਪਣੇ ਕੋਲ ਨੰਬਰ ਨੋਟ ਕਰੋ, ਕਈ ਵਾਰ ਰੱਬ ਨਾ ਕਰੇ ਕਿਤੇ ਵੀ ਗੱਡੀ ਖੜ੍ਹ ਸਕਦੀ ਆ, ਕਈ ਵਾਰ ਫਿਰ ਬੰਦਾ ਡਰ ਜਾਂਦਾ ਘਬਰਾ ਜਾਂਦਾ ਜਾਂ ਗੱਡੀ ਲੱਗ ਜਾਂਦੀ ਆ ਇੱਕ ਦੂਜੇ ਨਾਲ, ਚਾਹੇ ਥੋੜ੍ਹੀ ਜਿਹੀ ਲੱਗਦੀ ਆ, ਫਿਰ ਉਹ ਟੋਇੰਗ ਵਾਲੇ ਕਾਫੀ ਪੈਸੇ ਲੈਂਦੇ ਆ, ਹੈ ਨਾ, ਚਾਹੇ ਉਹ ਇੰਸ਼ੋਰੈਂਸਾਂ ਤੋਂ ਲੈਂਦੇ ਜਾਂ ਆਪਣੇ ਤੋਂ ਲੈਂਦੇ। 299-544-5119 299-544-5119 'ਤੇ ਸੰਦੀਪ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੰਧੂ ਸਾਹਿਬ ਜੀ ਨੂੰ ਮੈਂ ਕਿਹਾ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਅਸਲ 'ਚ ਤੁਸੀਂ ਗੱਲ ਕਰ ਰਹੇ ਕਿ ਕਿਉਂ ਧਰਨਾ ਤਾਂ ਲਾਇਆ ਜਾਂਦਾ ਕਿ ਟੈਨਸ਼ਨ ਮਿਲੇ, ਟੈਨਸ਼ਨ ਤਾਂ ਮਿਲੇ ਕਿ ਤੂੰ ਕਹੋਗੇ ਤੁਹਾਡੇ ਘਰ ਦੇ ਬਾਹਰ ਮੂਹਰੇ ਜਾ ਕੇ ਧਰਨਾ ਲਾ ਦਈਏ ਵੀ ਸਾਨੂੰ ਆਹ ਚੀਜ਼, ਤੁਸੀਂ ਆਪੇ ਰੌਲਾ ਪਾਓਗੇ ਮੀਡੀਆ 'ਚ, ਉਹ ਗੱਲ ਖ਼ਬਰ ਪਹੁੰਚੂਗੀ। ਇਹ ਜਿਹੜੀਆਂ ਗੂੰਗੀਆਂ ਬੋਲੀਆਂ ਸਰਕਾਰਾਂ, ਇਹਨਾਂ ਦੇ ਕੰਨਾਂ 'ਚ ਖ਼ਬਰ ਪਹੁੰਚਾਉਣ ਲਈ ਇਹੋ ਜਿਹੇ ਕੰਮ ਕਰਨੇ ਪੈਂਦੇ। ਇਸ ਕਰਕੇ ਧਰਨਾ ਕਿਤੇ ਵੀ ਲੱਗ ਸਕਦਾ, ਸਾਡੇ ਇੱਥੇ ਤਰਨ ਤਾਂ ਲੱਗ ਗਈ ਨਾ, ਜਿਹੜੇ ਮੁਗਲ ਸਰਕਾਰ ਦੇ ਟਾਈਮ ਉਹਨਾਂ ਨੇ ਲਾਤਾ ਟੈਕਸ ਲਾਤਾ, ਜਦੋਂ ਸਰਕਾਰ ਦੇ ਕੰਨਾਂ 'ਚ ਖ਼ਬਰ ਪਹੁੰਚੀ ਮੁੜ ਕੇ, ਇਸ ਕਰਕੇ ਧਰਨੇ ਲਾਏ ਜਾਂਦੇ ਆ ਕਿ ਖ਼ਬਰ ਪਹੁੰਚੇ ਟੈਨਸ਼ਨ ਲੈਣ ਲਈ। ਹੁਣ ਤੁਹਾਡੇ ਦਾਵਾਂਗੇ ਧਰਨਾ, ਆਪੇ ਰੌਲਾ ਪਾਓਗੇ ਵੀ ਸਾਡੇ ਘਰ ਦੇ ਬਾਅਦ ਧਰਨਾ ਲਗਾਏ ਟੈਕਸ ਮਾਫ਼ ਕਰੋ।
0: ਬਿਲਕੁਲ ਬਿਲਕੁਲ ਬਿਲਕੁਲ,
1: ਟੈਨਸ਼ਨ ਲੈਣ ਲਈ ਇਹੋ ਜਿਹੇ ਕੰਮ ਕੀਤੇ ਜਾਂਦੇ ਨਾਲ ਬੈਂਕ 'ਚ।
0: ਪਰ ਰੌਲਾ ਇਹ ਆ ਨਾ ਵੀ ਜਿਹੜਾ ਮੁੱਦਾ ਜਿਹੜਾ ਹੈਗਾ ਉਹਦੇ ਰਿਲੇਟਡ ਹੋਵੇ ਤਾਂ ਦੂਜੇ ਨੂੰ ਆਪਾਂ ਕਹਿਣ ਦਾ ਕੀ ਬਾਤ। ਜਿਵੇਂ ਹੁਣ ਸਿਟੀ ਦਾ ਮੁੱਦਾ ਆਪਾਂ ਇੱਥੇ ਕਹਿੰਦੇ ਵੀ ਆ ਵੀ ਐਮਪੀ ਨੂੰ ਕਹੀ ਜਾਓ, ਐਮਪੀ ਵਾਲਾ ਮੁੱਦਾ ਜਾ ਕੇ ਐਮਪੀ ਨੂੰ ਕਹੀ ਜਾਓ।
1: ਸੁਣੋ, ਇਹ ਨਾ ਸਾਨੂੰ ਮੂਰਖ ਬਣਾਉਂਦੇ ਆ, ਜਦੋਂ ਵੋਟਾਂ ਲੈਣ ਸਾਡੇ ਕੋਲ ਕਾਹਦੀ ਫੈਡਰਲ ਤੇ ਕਾਹਦੀ ਸਿਟੀ ਤੇ ਕਾਹਦੀ ਆਪਣੇ ਇੰਟਾਰੀਓ, ਜਦੋਂ ਵੋਟਾਂ ਹੀ ਪਾਉਣੇ ਅਸੀਂ ਤੇ ਰੌਲਾ ਪਾਵਾਂਗੇ ਕਿਸੇ ਦੇ ਅੱਗੇ ਵੀ। ਇਹ ਇਹ ਪੱਲਾ ਝਾੜਦੇ ਆ ਜੀ, ਫੈਡਰਲ ਦਾ ਮੁੱਦਾ ਜੀ, ਸਿਟੀ ਦਾ ਮੁੱਦਾ, ਕਾਹਦੇ ਮੁੱਦੇ ਆ? ਜਦੋਂ ਵੋਟਾਂ ਫਿਰ ਲੈਣ ਜਾ ਕੇ ਫੈਡਰਲ ਕੋਲ, ਸਾਡੇ ਕੋਲ ਲੈਣ ਕਿਉਂ ਆਉਂਦੇ ਜੀ?
0: ਉਹ ਤਾਂ ਫਿਰ ਆਪਣੇ ਲਈ ਵੋਟਾਂ ਲੋਕਾਂ ਨੇ ਪਾਉਣੀਆਂ, ਫੈਡਰਲ ਥੋੜੀ ਵੋਟਾਂ ਪਾਉਂਦੇ।
1: ਕਹਿੰਦਾ ਵਾ ਜਦੋਂ ਸਰਕਾਰੀਆ ਸਾਹਿਬ ਇਹ ਕਹਿੰਦੇ ਆ ਕਿ ਮੁੱਦਾ ਫੈਡਰਲ ਦਾ ਵਾ, ਵੋਟਾਂ ਫੈਡਰਲ ਸਾਡੇ ਕੋਲ ਲੈ ਲੈਣਗੇ, ਇਹ ਸਾਡੇ ਕੋਲ ਲੈਣ ਕਿਉਂ? ਵੋਟਾਂ ਨਹੀਂ ਪਾਉਂਦੇ ਇਹਨਾਂ ਲੋਕਾਂ ਨੂੰ, ਜਾ ਕੇ ਗੱਲ ਕਰ, ਇਹ ਸਰਕਾਰ ਜਾ ਕੇ ਧਰਨੇ ਲਾਵੇ ਸੈਲਡਰ ਦੇ ਬਿਸਤਰ ਅੱਗੇ, ਮੇਰੇ ਘਰ ਦੇ ਮੂਹਰੇ ਬੈਠੇ, ਦੇਖੋ ਕਿੱਦਾਂ ਟੈਨਸ਼ਨ ਭਾਲਦੇ।
0: ਪਰ ਰੌਲਾ ਇਹ ਆ ਵੀ ਇਕੱਲਾ ਆਪਣੇ ਓਨਟਾਰੀਓ ਦੇ ਵਿੱਚ ਹੀ ਆ, ਬ੍ਰੈਂਪਟਨ ਜਾਂ ਹੋਰ ਸੂਬਿਆਂ 'ਚ ਵੀ ਹੈਗਾ ਮੁੱਦਾ ਜਾਂ ਨਹੀਂ?
1: ਮੁੱਦਾ ਤੇ ਹੈਗੇ ਸਰ ਜੀ, ਅਸੀਂ ਥੋੜੇ ਅਗਰੈਸਿਵ ਹੁਣ ਪੰਜਾਬ 'ਚ, ਦੇਖੋ ਕਾਨੂੰਨ ਬਣੇ ਆਪਣੇ ਕਿਸਾਨੀ ਦੇ, ਧਰਨਾ ਲਾਇਆ ਪੰਜਾਬ ਦੇ, ਬਾਕੀ ਸਟੇਟਾਂ ਕਿਤੇ ਸੁੱਤੀਆਂ ਸੀ। ਅਸੀਂ ਲੋਕ ਅਗਰੈਸਿਵ ਲੋਕ ਆ, ਅਸੀਂ ਲੋਕ ਥੋੜੇ ਜਿਹੇ ਜੁਝਾਰੂ ਲੋਕ, ਅਸੀਂ ਕਾਲੇ ਪੈ ਜਾਂਦੇ, ਅਸੀਂ ਕਹਿੰਦੇ ਵੀ ਯਾਰ ਇਹ ਨਿਬੇੜੋ। ਇਸ ਕਰਕੇ ਅਸੀਂ ਲੋਕ ਹੋ ਆ ਜਿਹੜੇ ਮਤਲਬ ਸੰਗਠਿਤ ਨਹੀਂ ਹੈਗੇ, ਅਸੀਂ ਖਿੰਡੇ ਪੁੰਡੇ ਲੋਕ। ਮੈਂ ਤਾਂ ਕਹਿੰਦਾ ਸਾਰੇ ਮਨੁੱਖਾਂ ਨੇ ਘਰੇ ਧਰਨਾ ਲਾਓ, ਦੇਖੋ ਕਿੱਦਾਂ ਜਾ ਕੇ ਗੱਲ ਪਹੁੰਚਦੀ। ਵੋਟਾਂ ਸਾਡੇ ਕੋਲੋਂ, ਕਦੀ ਫੈਡਰਲ ਦਾ ਜੀ, ਕਦੀ ਸਿਟੀ ਦਾ ਮੁੱਦਾ ਜੀ, ਕਦੇ ਉਹਦਾ, ਵੋਟਾਂ ਸਾਡੇ ਕੋਲ ਇਹਨਾਂ ਦੇ ਮੁੱਦੇ ਸਾਡੇ ਨੇ ਜੀ ਬਸ।
0: ਬਿਲਕੁਲ,
1: ਸਾਨੂੰ ਸਹੂਲਤਾਂ ਚਾਹੀਦੇ, ਕੋਈ ਲੈ ਕੇ
0: ਇਹ ਪੱਲਾ ਝਾੜ ਦਿੰਦੇ
1: ਆ, ਪੱਲਾ ਝਾੜਦੇ।
0: ਸਹੀ ਗੱਲ, ਥੈਂਕ ਯੂ। ਬਿਲਕੁਲ ਜੀ, ਲਖਵਿੰਦਰ ਮਲਤਾਨੀ ਭਾਅ ਜੀ ਸੁਣਦੇ ਪ੍ਰੋਗਰਾਮ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਭਾਅ ਜੀ, ਗੁੱਡ ਮਾਰਨਿੰਗ। ਕਿੱਧਰ ਹੋ ਅੱਜ ਕੱਲ੍ਹ, ਨਾ ਕਾਲ ਨਾ ਗੱਲ ਨਾ ਕੋਈ ਬਾਤ, ਪਿਕਨਿਕ 'ਤੇ ਆਉਣਾ ਉੱਧਰ ਨੂੰ ਤੁਸੀਂ? ਕਹਿੰਦੇ ਤਾਂ ਅਸੀਂ ਆਵਾਂਗੇ, ਕੁਮਾਰੀਆਂ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਵੀ ਮੈਂ ਸਜੂ ਟੂਡੇ ਐਵਰੀਥਿੰਗ ਸ਼ੁੱਡ ਬੀ ਓਕੇ ਨਹੀਂ ਨਹੀਂ ਮੈਂ ਤੁਹਾਨੂੰ ਅੱਛਾ ਪਹਿਲਾਂ ਤਾਂ ਮੈਸੇਜ ਆਇਆ ਆਈ ਐਮ ਸੋਰੀ ਜੰਜਵਾਰੀ ਕਨਫਿਊਜ਼ਡ ਫੋਰ ਟਾਈਮ ਇਟ ਵਾਜ 3 AM ਅੱਛਾ 4 ਵਜੇ ਤਾਂ ਭਲੇਖਾ ਆ ਗਏ ਤੁਸੀਂ ਹੈ ਨਾ ਚਲੋ ਕੋਈ ਨਹੀਂ ਨਹੀਂ ਨਹੀਂ ਆਪਾਂ ਨਾਲ ਹੀ ਹਾਂ ਥੈਂਕ ਯੂ ਅਤੇ ਸੰਧੂ ਸਾਹਿਬ ਦਾ ਗੁੱਡ ਮਾਰਨਿੰਗ ਦਾ ਮੈਸੇਜ ਪਹਿਲਾਂ ਹੀ ਆਇਆ ਹੋਇਆ ਅਤੇ 8520 ਤੋਂ ਵੀ ਭਾਅ ਜੀ ਦਾ ਰੇਸ਼ਮ ਭਾਅ ਜੀ ਦਾ ਮੈਸੇਜ ਆ ਗਿਆ ਗੁੱਡ ਮਾਰਨਿੰਗ ਦਾ ਸਤਿ ਸ਼੍ਰੀ ਅਕਾਲ ਥੈਂਕ ਯੂ ਅਤੇ ਪਰਮਿੰਦਰ ਜੀ ਦੀਆਂ ਖਬਰਾਂ ਕਾਫੀ ਆ ਗਈਆਂ ਹੁਣ ਤੁਸੀਂ ਅੱਜ ਕਿੱਧਰੋਂ ਬਾਕੀ ਦੇ ਜਾਣੇ ਕੋਈ ਨਵੇਂ ਕਲਰਾਂ ਨੂੰ ਮੌਕਾ ਦੇ ਗਿਆ ਦੇਖੀ ਅੱਜ ਹੈਗੇ ਕੋਈ ਸੁਣਦੇ ਆ ਕੋਈ ਨਵੇਂ ਕਲਰ ਆਪਾਂ ਨੂੰ ਨਵੇਂ ਕਲਰ ਨਹੀਂ ਮਤਲਬ ਜਿਹਨਾਂ ਨੇ ਕੌਲ ਕੂਲ ਨਾ ਕਦੇ ਕੀਤੀ ਹੋਵੇ ਜਾਂ ਇੱਕ ਦੂਜੀ ਵਾਰ ਕੀਤੀ ਹੋਵੇ ਚਲੋ ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ 905-600-7333 905-600-7333 ਰੰਗਲੇ ਸਰਦਾਰ ਰੰਗਲਾ ਪੰਜਾਬ ਸ਼ੋਅ ਹੋ ਰਿਹਾ ਆਪਣੇ ਸ਼ਹਿਰ 'ਚ ਆਉਣ ਵਾਲੇ ਐਤਵਾਰ ਨੂੰ 416-671-1996 416-671-1996 ਦਿਨ ਐਤਵਾਰ ਨੂੰ ਅਨਮੋਲ ਜਾਦੂਗਰ ਦਾ ਸ਼ੋਅ ਹੋਣਾ ਉੱਥੇ ਰੰਗਲੇ ਸਰਦਾਰ ਮੁੰਡਿਆਂ ਨੇ ਭਰਾਵਾਂ ਨੇ ਆਪਣੀ ਗਾਇਕੀ ਦਾ ਜ਼ੋਰ ਦਿਖਾਉਣਾ ਰੰਗ ਬੰਨਣੇ ਪੂਰੇ ਤਾਂ ਫਿਰ ਡਰੋਨ ਸ਼ੋਅ ਵੀ ਹੋ ਰਿਹਾ ਭਾਈ ਉੱਥੇ ਕਹਿੰਦੇ 250 ਆ ਡਰੋਨ ਜਿਨ੍ਹਾਂ ਨੇ ਆਪਣਾ ਲੇਜ਼ਰ ਰਾਹੀਂ ਸਾਰਾ ਕਰਾਮਾਤਾਂ ਦਿਖਾਉਣੀਆਂ ਨੇ ਅਤੇ 416-671-1996 416-671-1996 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਉਹ ਤੋਂ ਪਹਿਲਾਂ ਕਾਲ ਲਈਏ 2928 ਸਤਿ ਸ਼੍ਰੀ ਅਕਾਲ ਜੀ
1: ਤੁਸੀਂ
0: ਰੋਜ਼ ਕਿਉਂ ਨਹੀਂ ਆਉਂਦੇ ਮਾੜਾ ਮੋਟਾ ਕੁਐਸਚਨ ਕੁਐਸਚਨ ਰੱਖਿਆ ਕਰੋ ਕੋਈ ਆ ਕੇ
1: ਇੱਕ ਕੁਐਸਚਨ ਹੈਗਾ ਮੇਰੇ ਕੋਲ ਅੱਜ ਮੈਂ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਨਾ ਉਹ ਡਾਕਟਰ ਜਿਹੜੇ ਕੀ ਨਾਂ ਆਉਂਦਾ
0: ਰਜਿੰਦਰ ਗਰਾਇਆ ਸਾਹਿਬ
1: ਕੋ ਆਪਣੀ ਮਦਰ ਗਏ ਸਨ ਮੇਰੇ ਨਾਲ ਦੋ ਦਫਾ ਨਾ ਤੇ ਉਹਨਾਂ ਦਾ ਕੋਈ ਮਤਲਬ ਜਿਸ ਨਾਲ ਉਹ ਗੱਲ ਕਰਦੇ ਆ ਪ੍ਰੋਗਰਾਮ ਤੇ ਕਿ ਦੋ ਦਫਾ ਉਹ ਤਿੰਨ ਦਫਾ ਉਹ ਤੇ ਕੋਈ ਪ੍ਰੋਬਲਮ ਨਹੀਂ ਸਹੀ ਹੋ ਕੇ ਜਾਓਗੇ ਅੱਜ ਕੋਈ ਇਹੋ ਜਿਹਾ ਐਕਸਪੀਰੀਅੰਸ ਨਹੀਂ ਕੀਤਾ ਅਸੀਂ ਦੋ ਦਫਾ ਨਿਆਗਰਾ ਫਾਲਸ ਸਪੈਸ਼ਲੀ ਗਏ ਆ ਤੇ ਟੈਂਪਰੇਰੀਲੀ ਥੋੜਾ ਬੈਟਰ ਫੀਲ ਕੀਤਾ ਉਹਨਾਂ ਨੇ ਬਟ ਨਾਓ ਸ਼ੀ ਇਜ਼ ਉਦਾਂ ਹੀ ਆ ਜਿਸ ਨਾਲ ਉਹਨਾਂ ਪਹਿਲੇ ਪੇਨ ਸੀ ਮੈਂ ਉਹਦਾ ਹੈਵੀ ਦੱਸਾਂ ਤਾਂ ਕਿ ਜਿਸ ਨਾਲ ਕਹਿੰਦੇ ਆ ਨਾ ਕਿ ਗਾਰੰਟੀ ਦਾ ਸਾਡੇ ਨਾਲ ਉਹ ਐਕਸਪੀਰੀਅੰਸ ਨਹੀਂ ਹੋਇਆ
0: ਬਿਲਕੁਲ ਬਿਲਕੁਲ ਬਿਲਕੁਲ ਨਹੀਂ ਨਹੀਂ ਥੈਂਕ ਯੂ ਤੁਹਾਡਾ ਅਪਡੇਟ ਲਈ
1: ਮੈਂ ਪ੍ਰੋਗਰਾਮ ਐਵਰੀ ਡੇ ਸੁਣਨਾ ਹੈ ਮੈਂ ਇੱਥੋਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਜੌਬ ਤੇ ਪਹੁੰਚਣਾ ਹੈ ਐਵਰੀ ਡੇ
0: ਕੀ ਬਾਤ ਹੈ ਧੰਨਵਾਦ ਧੰਨਵਾਦ ਧੰਨਵਾਦ ਅਮਰ ਜੀ ਥੈਂਕ ਯੂ ਸੋ ਮਚ ਕਰਿਆ ਕਰੋ ਕਾਲ ਰੋਜ਼ ਲਵ ਯੂ ਥੈਂਕ ਯੂ ਥੈਂਕ ਯੂ ਬਿਲਕੁਲ ਜੀ ਰੰਗਲਾ ਪੰਜਾਬ ਸ਼ੋਅ ਆਪਾਂ ਕਰੀਏ ਸੁਣੀਏ ਗੀਤ ਕਈ ਕਹਿੰਦੇ ਨੇ ਰੰਗਲੇ ਭਰਾ ਰੰਗਲੇ ਸਰਦਾਰ ਚਲੋ ਨਾਲੇ ਮੈਂ ਪਰਮਿੰਦਰ ਲੱਭ ਲਿਓ ਨਾ ਹੁਣ ਰੱਖਾਂ

0: ਇਹ ਤਾਂ ਬਹੁਤ ਸੋਹਣੇ ਗਾਣੇ ਆ ਵੀ ਸਾਰੇ ਹੀ ਇਹਨਾਂ ਦੇ ਬੱਲੇ ਬੱਲੇ ਆ। ਇੱਕ ਭਾਅ ਜੀ ਦੀ ਕਾਲ ਆਉਂਦੀ ਸੀ, ਕੱਟ ਗਈ ਭਾਅ ਜੀ, ਦੁਬਾਰਾ ਕਾਲ ਕਰ ਲਓ, ਮੈਂ ਤੁਹਾਨੂੰ ਹੋਲਡ 'ਤੇ ਪਾਇਆ ਸੀ ਮਾੜਾ ਜਿਹਾ, ਅਤੇ ਦੁਬਾਰਾ ਕਰ ਲਓ ਤੁਸੀਂ, ਮੈਨੂੰ ਹੁਣ ਨਾਮ ਭੁੱਲ ਗਿਆ ਕੀ ਆਈ ਡੀ, ਥੋੜ੍ਹਾ ਜਿਹਾ ਦੇਖਿਆ ਸੀ, ਚਲੋ ਕੋਈ ਨਹੀਂ। ਪਰਮਿੰਦਰ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਬਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਤੇ ਤੁਹਾਡੇ ਆੜੀ ਆ ਗਏ ਮਿੱਤਰ, ਕਿਹੜੇ ਹੋ ਸਕਦੇ ਆ ਭਲਾ ਬੁੱਝਿਓ।
1: ਮੇਰੇ ਆੜੀ ਕਿਹੜੇ ਆ ਗਏ? ਪ੍ਰੋਫੈਸਰ ਸਾਹਿਬ
0: ਆ ਚੱਕ, ਆ ਚੱਕ, ਮੈਂ ਪੱਕਾ ਹੀ ਨੰਬਰ ਤੁਹਾਨੂੰ ਤੁਹਾਡਾ ਦੇ ਦੇਣਾ ਇਹਨਾਂ ਨੂੰ ਅੱਜ।
2: ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਬੁੱਝ ਲਿਆ ਤੁਸੀਂ, ਥੈਂਕ ਯੂ ਵੈਰੀ ਮਚ। ਜੰਗਲਾ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਪਰਮਿੰਦਰ
0: ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ।
2: ਪਰਮਿੰਦਰ ਜੀ ਇੱਕ ਗੱਲ ਦੱਸਿਓ, ਜਦ ਨਾ ਇਹ ਸਰਕਾਰ ਆਈ ਆਈ ਆ, ਇੰਨਾ ਰੌਲਾ ਪਾਇਆ ਇਹਨਾਂ ਨੇ, ਇਹਨਾਂ ਦੇ ਮੀਡੀਆ ਵਾਲਿਆਂ ਨੇ ਵੀ, ਦੇਖੋ ਜੀ ਪੰਜ ਪੰਜ ਪੈਨਸ਼ਨਾਂ ਲੈਂਦੇ ਆ, ਚਾਰ ਚਾਰ ਪੈਨਸ਼ਨਾਂ ਲੈਂਦੇ, ਉਹ 5-6 ਹਜ਼ਾਰ ਪੈਨਸ਼ਨ ਲੈਂਦੇ ਸੀਗੇ ਹੈਨਾ, ਉਹ ਵੱਧ ਤੋਂ ਵੱਧ 25-30 ਹਜ਼ਾਰ ਪੰਜ ਪੈਨਸ਼ਨਾਂ ਦੀ ਬਣਦੀ ਹੋ, ਤੇ ਹੁਣ ਪੈਨਸ਼ਨ ਇਹਨਾਂ ਨੇ ਕਿੰਨੀ ਆਪਣੀ ਕੀਤੀ ਹੋਈ ਆ, ਪਲੀਜ਼ ਇਹ ਦੱਸਿਓ ਵੀ ਹੁਣ 25-30 ਹਜ਼ਾਰ
0: ਸਾਹਿਬ ਹਜ਼ਾਰੇ। ਪ੍ਰੋਫੈਸਰ ਸਾਹਿਬ
2: ਹਾਂਜੀ,
0: ਇੱਕ ਮੈਂ ਤੁਹਾਨੂੰ ਬੇਨਤੀ ਕਰਦਾ, ਇਹ ਇਹ ਚੀਜ਼ ਦਾ ਕਿਤੇ ਰੈਕਡ ਆਏ ਨਹੀਂ ਅੱਜ ਤੱਕ ਵੀ, ਜਿਹੜਾ ਬੰਦਾ ਇੱਕ ਵਾਰ ਮੰਨ ਲਓ MLA ਬਣ ਗਿਆ ਔਰ ਦੂਜੀ ਵਾਰ ਫਿਰ ਉਹ MLA ਬਣ ਗਿਆ, ਉਹ ਪੈਨਸ਼ਨ ਨਹੀਂ ਹੈਗੀ, ਉਹਨੂੰ ਤਨਖਾਹ ਰੈਗੂਲਰ ਆ। ਦਿਖਾਓ ਕਿੱਥੇ ਰੈਕਡ ਆ, ਕਿਹੜਾ MLA ਇਹੋ ਜਿਹਾ ਜਿਹੜਾ 5-5, 4-4, 2-2 ਪੈਨਸ਼ਨਾਂ ਲੈਂਦਾ, ਕਿੱਥੇ ਆ ਰੈਕਡ ਉਹ ਕਾਗਜ਼? ਸਿਸਮਾ ਫਾਰਮ ਦੇ ਕਾਗਜ਼ ਤਾਂ ਭਗਵੰਤ ਮਾਨ ਸਾਹਿਬ ਅੱਜ ਤੱਕ ਚੱਕੀ ਫਿਰਦੇ ਨੇ ਇਲੈਕਸ਼ਨ ਚ।
2: ਨਹੀਂ ਚੱਲ ਰੈਕਟ ਹੈ ਨੀ, ਪਰ ਇਹਨਾਂ ਨੇ ਆਪ ਹੁਣ ਕਿੰਨੀ ਕੀਤੀ ਆ ਇਹ ਪੁੱਛਣਾ ਸੀ ਵੀ ਹੁਣ ਕੋਈ ਬੰਦਾ,
0: ਇਹਨਾਂ ਦੇ MLA ਮੰਨ ਲਓ ਬਲਜਿੰਦਰ ਕੌਰ ਮੈਡਮ ਆ, ਸੰਧਵਾ ਸਾਹਿਬ ਨੇ ਜਾਂ ਹੋਰ ਨੇ, ਉਹ ਪਿਛਲੀ ਵਾਰ MLA ਸੀ ਹਨਾ, ਹੁਣ ਫੇਰ MLA ਆ, ਕੀ ਉਹ ਹੁਣ ਤਨਖਾਹ ਲੈਂਦੇ ਤੇ ਪਿਛਲੀ ਉਹ ਪੈਨਸ਼ਨ ਲੈਂਦੇ ਹੋਣਗੇ? ਦਿਖਾਓ ਰੈਕਟ ਕਿੱਥੇ ਆ, ਜਾਂ ਹੈ ਹੀ ਨੀ ਇਹ ਚੀਜ਼। ਇਹਨਾਂ ਨੇ ਇੱਕ ਪ੍ਰੋਪੋਗੰਡਾ ਕੀਤਾ ਸੀ, ਜਿਹੜਾ ਬੰਦਾ ਹਾਰ ਗਿਆ, ਮੰਨ ਲਓ ਐਗਜ਼ਾਮਪਲ ਵੀ ਸੰਧਵਾ ਸਾਹਿਬ ਐਤਕੀ ਜਿੱਤੇ ਹੋਏ ਨੇ, ਅਗਲੀ ਵਾਰ ਜੇ ਉਹ ਹਾਰ ਜਾਂਦੇ, ਮੰਨ ਲਓ, ਮੈਂ ਨਹੀਂ ਕਹਿੰਦਾ ਰੱਬ ਨਾ ਇੱਦਾਂ ਕੁਛ ਕਰੇ, ਜਿੱਤਦੇ ਜਿੱਤਣਾ ਚਾਹੀਦਾ, ਮੰਨ ਲਓ ਜੇ ਉਹ ਹਾਰ ਜਾਂਦੇ ਫਿਰ ਉਹ ਪੈਨਸ਼ਨ ਦੇ ਹੱਕਦਾਰ ਆ, ਜੇ ਉਹ ਜਿੱਤ ਜਾਂਦੇ ਫਿਰ ਤਨਖਾਹ ਲੱਗਣੀ ਆ ਰੈਗੂਲਰ, ਪੈਨਸ਼ਨ ਨਹੀਂ।
2: ਉਹੀ ਕਹਿ ਰਹੇ ਹੈ ਨਾ, ਜਿਹੜੇ ਮਤਲਬ ਕਿ ਹਾਰੇ ਹੋਏ ਨੇ ਇਹ 25-30, ਵੀ ਹੁਣ ਜਿਹੜਾ ਹਾਰ ਜਾਂਦਾ ਉਹਨੂੰ ਕਿੰਨੀ ਮਿਲੂਗੀ, ਮੈਂ ਇਹ ਪੁੱਛ ਰਿਹਾ ਵੀ
0: ਕੱਲ ਨੂੰ ਫਿਰ 5-6 ਹਜ਼ਾਰ ਕੱਢ ਕੇ ਲਿਆਵਾਂਗੇ।
2: ਹਾਂਜੀ
1: ਜੀ, ਆਪਾਂ ਹੁਣੇ ਦੱਸ ਦਿੰਦੇ ਆ ਆਪਣੇ,
0: ਅੱਛਾ ਹੈਗਾ ਅੰਕੜਾ,
1: ਬਿਲਕੁਲ, ਭਗਵੰਤ ਮਾਨ ਸਰਕਾਰ ਨੇ 2022 ਦੇ ਵਿੱਚ 1 MLA 1 ਪੈਨਸ਼ਨ ਦਾ ਕਾਨੂੰਨ ਬਣਾਇਆ ਸੀ ਜੀ, ਆਪਾਂ ਕਲੀਅਰ ਹੋ ਜਾਈਏ। ਉਸ ਤੋਂ ਪਹਿਲਾਂ ਹਰ ਟਰਮ ਲਈ ਵੱਖ ਵੱਖ ਅਲੱਗ ਅਲੱਗ ਪੈਨਸ਼ਨਾਂ ਵਾਲਾ ਜਿਹੜਾ ਇੱਕ ਹਾਲੇ ਤੱਕ ਮਤਲਬ ਕਲੀਅਰ ਨੀ ਗੱਲ, ਰੌਲਾ ਜ਼ਰੂਰ ਪੈਂਦਾ ਰਿਹਾ। ਪਰ ਆਪਾਂ ਮੌਜੂਦਾ ਗੱਲ ਤੇ ਆ ਜਾਂਦੇ ਹਾਂ ਕਿ 2022 ਤੋਂ ਬਾਅਦ ਜੇ ਕੋਈ ਵਿਧਾਇਕ, ਇੱਕ ਵਾਰੀ ਵਿਧਾਇਕ ਬਣਦਾ, MLA ਬਣਦਾ, ਦੂਜੀ ਵਾਰ ਮੰਨ ਲਓ ਹਾਰ ਵੀ ਜਾਂਦਾ ਕਿਸੇ ਕਾਰਨ ਕਰਕੇ, ਉਹਨੂੰ ਕਿੰਨੀ ਪੈਨਸ਼ਨ ਮਿਲਣੀ ਆ? ਉਹਨੂੰ ਪੈਨਸ਼ਨ ਹਜੇ ਜੀ ਮਿਲਣੀ ਆ 75,150 ਰੁਪਏ ਪ੍ਰਤੀ ਮਹੀਨਾ, ਨਾਲ DA ਵੀ ਮਿਲਣਾ, ਔਰ DA ਦੇ ਨਾਲ ਕੋਈ ਹੋਰ ਭੱਤੇ ਵੀ ਮਿਲਣੇ ਆ, ਔਰ 1,20,000 ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਸਾਬਕਾ ਵਿਧਾਇਕ ਨੂੰ ਮਿਲਣੀ ਆ। ਭਗਵੰਤ ਮਾਨ ਸਰਕਾਰ ਨੇ ਜਿਹੜਾ 1 MLA 1 ਪੈਨਸ਼ਨ ਦਾ ਰੂਲ ਲਿਆਂਦਾ ਸੀ ਜੀ,
2: ਲੈ ਹੁਣ ਲੈ ਲਓ ਜੀ। ਜੰਜੂਆ ਸਾਹਿਬ ਹੁਣ ਦੱਸੋ,
0: ਜਿਹੜਾ ਇੱਕ ਵਾਰ ਹਾਰ ਗਿਆ ਹਨਾ,
2: ਹਾਂਜੀ,
0: ਅੱਛਾ
2: 1 ਲੱਖ ਤੋਂ ਉੱਪਰ ਮਿਲਣਾ ਅੱਗੇ 30,000,
0: ਮੈਂ ਉਹੀ ਕਹਿਣ ਲੱਗਿਆ, ਇੱਕ ਤਾਂ ਬੰਦਾ 5 ਸਾਲ MLA ਰਹਿ ਲਿਆ ਰਾਜਨੀਤੀ ਕਰ ਲਈ, ਉਹਨੂੰ ਤਾਂ 1-1.25 ਲੱਖ ਪੈਨਸ਼ਨ ਲੱਗ ਜਾਣੇ, ਇੱਕ ਬੰਦਾ 35-40 ਸਾਲ ਨੌਕਰੀ ਕਰਦਾ ਉਹਨੂੰ 40-45 ਹਜ਼ਾਰ ਮੈਨੂੰ ਲੱਗਦਾ ਮਿਲਦੀ ਹੋਣੀ, 50 ਮਿਲਦੀ,
2: ਨਹੀਂ ਉਹ ਵੀ ਨਹੀਂ ਮਿਲਦੀ ਹੈ ਜੀ, ਕਿਸ਼ਤ ਵੀ ਨਹੀਂ ਦੇ ਰਹੇ ਉਹ ਨੌਕਰੀ, ਉਹ ਨਹੀਂ ਦੇ ਰਹੇ, ਦੱਸੋ ਕਿੰਨਾ ਤੱਕ ਧੱਕਾ, ਕਿੰਨਾ ਧੱਕਾ, ਚਲੋ ਜੀ ਲੋ ਹੋਰ,
0: ਚਲੋ ਥੈਂਕ ਯੂ, ਥੈਂਕ ਯੂ। ਅਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਹਾਂ ਸੱਚ ਤੁਹਾਡੀ ਕਾਲ ਸੀ ਪਹਿਲਾਂ, ਜੀ ਆਇਆਂ ਨੂੰ
3: ਸਤਿ ਸ਼੍ਰੀ ਅਕਾਲ ਜੀ,
0: ਜੀ ਆਇਆਂ ਨੂੰ,
3: ਮੈਂ ਆਉਂਦੀ ਰਹਾਂ ਜੀ,
0: ਹਾਂਜੀ ਹਾਂਜੀ, ਲੰਘਿਓ।
3: ਪਹਿਲਾਂ ਜੀ ਦੋ ਤੁਸੀਂ ਮੁੱਦੇ ਛੇੜ ਲਏ, ਕਿ ਰੀਥੂ ਵਾਲਾ ਜਿਹੜਾ ਕੈਨੇਡਾ ਦਾ ਮੁੱਦਾ ਹੈਗਾ ਵੀ ਸਰਕਾਰੀਆ ਸਾਹਿਬ ਕਹਿੰਦੇ ਵੀ ਇਹ ਫਲਾਨੀ ਸਰਕਾਰ ਦਾ ਮੁੱਦਾ ਹੈ ਤੇ ਸਾਡਾ ਹੈ ਹੀ ਨੀ, ਉਹਨਾਂ ਦਾ ਮਤਲਬ ਹੈ, ਦੇਖੋ ਜੀ, ਜਿਹੜੇ ਵੀ ਜਿਹੜਾ ਵੀ ਸਾਡੇ ਕੋਲ ਵੋਟਾਂ ਲੈਣ ਆਉਂਦਾ ਆਉਂਦਾ ਸਿਟੀ ਕੌਂਸਲਰ ਹੈ ਜਾਂ ਐਮ ਪੀ ਪੀ ਹੈ ਜਾਂ ਐਮ ਪੀ ਹੈ, ਅਸੀਂ ਉਹਨੂੰ ਵੋਟਾਂ ਪਾਉਂਦੇ ਹਾਂ ਆਪਣੇ ਮਸਲਿਆਂ ਲਈ।
0: ਬਿਲਕੁਲ,
3: ਇਹ ਨਹੀਂ ਉਹ ਸਾਡੇ ਨਾਲ ਕਰਕੇ ਜਾਂਦਾ ਵੀ ਇਹ ਸਿਟੀ ਦਾ ਮਸਲਾ ਤਾਂ ਮੈਂ ਹੱਲ ਨਹੀਂ ਕਰਾ ਸਕਦਾ ਤੇ ਤੁਸੀਂ ਇਹਦੇ ਹੋਰ ਕਿਸੇ ਨੂੰ ਵੋਟ ਪਾ ਦਿਓ। ਜਦੋਂ ਸਾਡੇ ਜਿਹੜੇ ਨੁਮਾਇੰਦੇ ਅਸੀਂ ਚੁਣਦੇ ਹਾਂ ਉਹਨਾਂ ਦਾ ਕੰਮ ਹੈ, ਭਾਵੇਂ ਉਹ ਸਿਟੀ ਵਾਲਾ ਹੈ ਤੇ ਉਹ ਭਾਵੇਂ ਐਮ ਪੀ ਪੀ ਨੂੰ ਕਵੇ ਭਾਵੇਂ ਐਮ ਪੀ ਨੂੰ ਆਖੇ ਜਿਹਨੂੰ ਮਰਜ਼ੀ ਆਖੇ ਜਿਹਦੇ ਅੰਡਰ ਉਹਦੇ ਮਸਲਾ ਹੈਗਾ ਉਹਦੇ ਕੋਲ ਹੱਲ ਕਰਵਾ ਕੇ ਦੇਵੇ। ਇਹ ਉਹਨਾਂ ਦਾ ਉਹਨਾਂ ਦੀ ਡਿਊਟੀ ਹੈ, ਸਾਡਾ ਲੋਕਾਂ ਦਾ ਕੰਮ ਨਹੀਂ ਵੀ ਉਹਨਾਂ ਦੇ ਦਫ਼ਤਰਾਂ ਦੇ ਗੇੜੇ ਕੱਢੇ ਜਾ ਕੇ ਜਾਂ ਧਰਨੇ ਮਾਰੀਏ ਜਾਂ ਉਹਨਾਂ ਦੇ ਕੋਲ ਲੋਕ ਇਕੱਠੇ ਹੋ ਕੇ ਜਾਣ। ਜਦੋਂ ਵੋਟਾਂ ਲੈਣ ਆਉਂਦੇ ਆ ਉਦੋਂ ਇਹ ਉਹਨਾਂ ਨੂੰ ਨਾਲ ਨਹੀਂ ਲੈ ਕੇ ਆਉਂਦੇ, ਉਹਨਾਂ ਦੀਆਂ ਵੋਟਾਂ ਨਹੀਂ ਪੈਂਦੀਆਂ ਜਿਹਨਾਂ ਦੇ ਮਸਲੇ ਹੁੰਦੇ ਆ, ਇਹਨਾਂ ਦੇ ਆਪਦੇ ਪਰਿਵਾਰ ਦੇ ਮਸਲੇ, ਉਹਨਾਂ ਦੇ ਰਿਜਾਇਨ ਕਰਨਾ ਹੁੰਦਾ ਤਾਂ ਇਹ ਚੁੱਪਰ ਕੇ ਆਪਣੇ ਸਾਡੇ ਪਰਿਵਾਰਕ ਮਸਲੇ ਆ ਜੀ, ਅਸੀਂ ਆਪਣੇ ਦੋਸਤਾਂ ਨਾਲ ਸਲਾਹ ਕੀਤੀ ਅਸੀਂ ਤਾਂ ਰਿਜਾਇਨ ਕਰ ਦਿੱਤਾ, ਤੇ ਉਦੋਂ ਨਹੀਂ ਸੀ ਵੋਟਰਾਂ ਨੂੰ ਪੁੱਛਦੇ। ਹਾਂਜੀ ਸਰ, ਤੇ ਇਹ ਹਰ ਕਾਲ ਜਿਹੜਾ ਵੀ ਲੀਡਰ ਆਉਂਦਾ ਉਹਦੇ ਗਲਤ ਸਾਵਾ ਪਾਓ ਵੀ ਤੁਹਾਨੂੰ ਅਸੀਂ ਤੂੰ ਆਹ ਸਾਡੇ ਮਸਲੇ ਕਿਉਂ ਨੀ ਹੱਲ ਕਰਾ ਕੇ ਦਿੱਤੇ। ਉਹ ਆਖੇ ਵੀ ਇਹ ਜੀ ਐਮ ਪੀ ਪੀ ਦਾ ਮਸਲਾ, ਉਹ ਐਮ ਪੀ ਪੀ ਦੇ ਕੋਲ ਤੇਰੀ ਪਹੁੰਚ ਨੀ ਹੈਗੀ, ਤੇਰੇ ਨਾਲ ਬੋਲ ਚਾਲ ਨੀ, ਤੇਰੇ ਨਾਲ 57 ਉਹਦੀ, ਤੇ ਜੇ ਐਮ ਪੀ ਦਾ ਮਸਲਾ ਐਮ ਪੀ ਨਾ ਤੂੰ ਕਹੇ।
0: ਬਿਲਕੁਲ, ਪਰ ਇਹ ਕਹਿੰਦੇ ਨੀ ਨਾ, ਰੌਲਾ ਤਾਂ ਇਹ ਹੈ ਵੀ ਕਹਿੰਦੇ ਨੀ ਇਹ।
3: ਹਾਂਜੀ, ਤੇ ਹੈਲੋ,
0: ਹਾਂਜੀ ਹਾਂਜੀ ਆਉਂਦੀ ਆਵਾਜ਼ ਤੁਹਾਡੀ।
3: ਤੇ ਜਿੱਥੋਂ ਤੱਕ ਹੈਗਾ ਜੀ ਇੰਡੀਆ ਦਾ ਜਿਹੜਾ ਪੰਜਾਬ ਦਾ ਮਸਲਾ ਕਿ ਕਹਿੰਦੇ ਵੀ ਇੱਕ ਪੈਨਸ਼ਨ ਇੱਕ ਐਮ ਐਲ ਏ, ਜੇ ਆਪਾਂ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਉਦੋਂ ਪੰਜ ਪੈਨਸ਼ਨ ਕਿਸੇ ਨੂੰ ਨੀ ਸੀ ਮਿਲਦੀਆਂ, ਤਨਖਾਹ ਦੇ ਨਾਲ ਪੈਨਸ਼ਨ ਕਿਸੇ ਨੂੰ ਨੀ ਸੀ ਮਿਲਦੀ, ਜਿਹੜੀਆਂ ਕਾਂਗਰਸ ਹੈਗੀ ਆ ਜਾਂ ਅਕਾਲੀ ਹੈਗੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਇਹਦੇ ਬਹੁਤੇ 99% ਇਹ ਤੇ ਫਸਟ ਟਾਈਮ ਹੀ ਐਮ ਐਲ ਏ ਬਣੇ ਸੀ, ਤੇ ਜਿਹੜਾ ਭਗਵੰਤ ਮਾਨ ਆ ਇਹ ਕਿਹੜਾ ਇੰਨਾ ਪੁਰਾਣਾ ਲੀਡਰ ਸੀ, ਜਿੰਨੇ ਪੁਰਾਣੇ ਘਾਗ ਲੀਡਰ ਹੈਗੇ ਇਹਨਾਂ ਦੀ ਜਵਾਬ ਜੋ ਸਥਿਤੀ ਪਈ ਉਦੋਂ ਕਿਉਂ ਨੀ ਬੋਲੇ ਇਹ ਵੀ ਇਹ ਪੈਨਸ਼ਨ ਤਾਂ ਕੋਈ ਲੈਂਦਾ ਨੀ ਗਾ, ਸਾਰੀ ਤਨਖਾਹਾਂ ਲੈਂਦੇ ਰਹੇ ਅਸੀਂ, ਜਿੰਨਾ ਜਿਹੜੇ ਜਿਹੜੇ ਹਾਰ ਗਏ ਨੇ ਉਹਨਾਂ ਨੂੰ ਇੱਕ ਨੂੰ ਇੱਕ ਹੀ ਪੈਨਸ਼ਨ ਮਿਲਦੀ ਹੈ ਜਾਂ ਦੋ ਮਿਲਦੀਆਂ ਨੇ, ਉਦੋਂ ਕਿਉਂ ਨੀ ਬੋਲੇ ਇਹ? ਉਦੋਂ ਤੇ ਇਹਨਾਂ ਨੇ ਰੌਲਾ ਪਾਤਾ ਸੀਗਾ ਕਾਂਗਰਸੀ, ਮੈਂ ਨਾਂ ਵੀ ਲੈ ਕੇ ਕਹਿ ਸਕਦਾ ਕਿ ਉਹਨਾਂ ਨੇ ਕਿਹਾ ਸੀ ਜੇ ਸਾਡਾ ਖਰਚਾ ਨੀ ਚੱਲਦਾ ਜੀ ਅਸੀਂ ਜਿਹੜੇ ਆਇਆ ਗਿਆ ਚਾਹ ਪਿਓਨੇ ਆ ਉਹ ਕਰਦੇ ਜੋ ਕਰਦੇ, ਉਦੋਂ ਕਿਉਂ ਨੀ ਆਖਿਆ ਇਹ ਮਿਲਦੀਆਂ ਹੋਣਗੀਆਂ ਜੀ ਪੈਨਸ਼ਨਾਂ, ਇਹ ਤੁਸੀਂ ਭਾਵੇਂ ਜਿੱਥੋਂ ਮਰਜ਼ੀ ਹੁਣ ਕੱਢ ਲਿਓ, ਤੇ ਐਵੇਂ ਆਪਾਂ ਨਾ ਤਾਂ ਭਗਵੰਤ ਮਾਨ ਦੇ ਪੱਖ ਚ ਨਾ ਦੂਜਿਆਂ ਦੇ ਖਿਲਾਫ ਆ।
0: ਤੁਸੀਂ ਹੁਣ ਕਿਹਾ ਵੀ ਮਿਲਦੀਆਂ ਹੋਣਗੀਆਂ, ਪਰ ਯਕੀਨ ਤੁਹਾਨੂੰ ਵੀ ਨੀ ਨਾ ਪੱਕਾ?
3: ਨਹੀਂ ਨਹੀਂ ਯਕੀਨ,
0: ਇਹ ਵਿਧਾਨ ਸਭਾ ਦੇ ਵਿੱਚੋਂ ਲੈਟਰ ਆਈ ਸੀ।
3: ਮੈਂ ਕਹਿੰਦਾ ਜੀ, ਮੈਂ ਇਹ ਗੱਲ ਕਹਿੰਦਾ ਕਿ ਉਦੋਂ ਵੱਡਾ ਬਾਦਲ ਵੀ ਜੂਦਾ ਸੀ, ਤੇ ਇਹ ਜਿਹੜਾ ਬਾਕੀ ਹੈ ਕਿ ਕਾਂਗਰਸੀ ਕਿੰਨੇ ਕਿੰਨੇ ਪੁਰਾਣੇ ਲੀਡਰ ਹੈ ਤੇ ਇਹਨਾਂ ਨੇ ਉਦੋਂ ਕਿਉਂ
0: ਬਥੇਰਾ ਬਥੇਰਾ ਬੋਲੇ ਜਨਾਬ ਜੀ, ਬਥੇਰਾ ਬੋਲੇ ਨੇ।
3: ਕਿਸੇ ਨੂੰ ਵੀ ਮਿਲਦੀ ਜਿਹੜੇ
0: ਮਾਨ ਸਾਹਿਬ ਨੇ, ਮਾਨ ਸਾਹਿਬ ਇਹੋ ਜਿਹੇ ਲੋਕਾਂ ਦੇ ਛਾਏ ਪਏ ਸੀ ਉਸ ਵਕਤ ਵੀ ਕਿਸੇ ਦੀ ਚੱਲਣੇ ਨੀ, ਇਹਨਾਂ ਨੇ ਸੁਣਨੇ ਨੀ ਉਹਨਾਂ ਦੀ।
3: ਭਾਜੀ ਜ਼ਬਾਨ ਤਾਂ ਨੀ ਨਾ ਉਹ ਬੰਨ ਲਈ ਕਿਸੇ ਨੇ, ਇਹ ਤਾਂ ਨਾ ਬੋਲੋ ਤੁਸੀਂ ਇਹ ਨਾ ਕਹੋ ਵੀ ਉਦੋਂ ਦੂਜੇ ਛਾਏ ਹੋਏ ਤਾਂ ਦੂਜਿਆਂ ਦੀ ਜ਼ਬਾਨ ਬੰਦ ਕਰਤੀ ਸੀ, ਛਾਏ ਹੋਏ ਤਾਂ ਹੁਣ ਵੀ ਜਿੱਦਾਂ ਜੋ ਕੋਈ ਵੀ ਬਾਦਲ ਕਿਹੜਾ ਘਰ ਛਾਇਆ ਹੋਇਆ ਸੀ ਉਦੋਂ,
0: ਵਿਧਾਨ ਸਭਾ ਦੇ ਵਿੱਚੋਂ ਨਾ, ਵਿਧਾਨ ਸਭਾ ਦੇ ਵਿੱਚੋਂ ਹੀ ਆਏ ਸੀ। ਮੈਂ ਕੋਸ਼ਿਸ਼ ਕਰਦਾ ਜੇ ਕਿਸੇ ਉਹਨਾਂ ਨੂੰ ਲੱਗ ਗਿਆ ਫੋਨ, ਮੈਂ ਹੁਣੇ ਲਾਉਣਾ ਫੋਨ ਜੇ ਮੇਰੀ ਕਾਲ ਮਿਲ।
3: ਦੇਖੋ ਜੀ ਜੇ ਤੇ,
0: ਹਾਂਜੀ ਤੁਹਾਡੀ ਆਵਾਜ਼ ਘੱਟ ਗਈ। ਹੈਲੋ,
3: ਉਹਨਾਂ ਕਹਿਣਾ ਜੀ ਨਹੀਂ ਜੀ ਇਹ ਪੈਨਸ਼ਨ ਪੰਜ ਪੈਨਸ਼ਨ ਲੈਂਦੇ ਸੀ ਅਸੀਂ ਬੰਦ ਕਰਾਈਆਂ, ਜਿਹੜੇ ਉਹਨਾਂ ਕਹਿਣਾ ਜੀ ਪੈਨਸ਼ਨ ਨੀ ਮਿਲਦੀ ਸਾਨੂੰ ਤੇ ਇੱਕ ਹੀ ਪੈਨਸ਼ਨ ਮਿਲਦੀ ਹੈ। ਉਹ ਤੇ ਕਿਸੇ ਨੂੰ ਫੋਨ ਲਾਓਗੇ ਨਾ ਉਹਨੇ ਇਹ ਕੁਛ ਆਪਣਾ ਹੀ ਪੱਖ ਦੱਸਣ, ਸੀਨੀਅਰ ਅਫਸਰ ਹੈਗਾ ਜਿਹੜਾ ਇਸ ਮਹਿਕਮੇ ਨਾਲ ਰਿਲੇਟਡ ਆ ਉਹ ਸਚਾਈ ਦੱਸਦਾ ਵੀ ਪੈਨਸ਼ਨਾਂ ਲੈਂਦੇ ਆ
0: ਜਾਂ ਨਹੀਂ ਲੈਂਦੇ। ਆਪਾਂ ਲੈ ਆਉਂਦੇ ਆ ਕੱਲ ਨੂੰ ਜਾਂ ਇੱਕ ਅੱਧੇ ਦਿਨ ਚ, ਮੈਂ ਦੇਖਦਾ ਜਿੱਦਾਂ ਵੀ ਮੇਰਾ ਰਾਬਤਾ।

0: ਕਿਰਪਾਲ ਤੁਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਮੰਡੂ ਜੀ ਕਿੱਦਾਂ?
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਕਿਵੇਂ ਹੋ?
0: ਵਧੀਆ ਵਧੀਆ ਜੀ। ਆਇਆਂ ਨੂੰ ਕਿੱਧਰ ਰਹਿ ਗਈਆਂ ਸੰਗਤਾਂ?
1: ਮੈਂ ਸਟਾਰਟਿੰਗ ਦੇ ਵਿੱਚ ਕਰਨਾ, ਅੱਜ ਥੋੜ੍ਹਾ ਯਾਦ ਹੀ ਕਰਨਾ ਸੀ।
0: ਅੱਛਾ, ਉਸ ਕਾਰਡ ਮਿਲ ਗਿਆ ਤੁਹਾਨੂੰ, ਸੰਦੇਸ਼ਾ ਮਿਲ ਗਿਆ ਪਿਕਨਿਕ ਦਾ?
1: ਨਹੀਂ ਮੈਨੂੰ ਨਹੀਂ ਮਿਲਿਆ। ਖੈਰ
0: ਦੇਖ ਲਓ ਹੁਣ ਤੁਸੀਂ, ਹੈ ਨਾ?
1: ਕੋਈ ਗੱਲ ਨਹੀਂ, ਮੈਂ ਤੁਹਾਨੂੰ ਦਿਨੇ ਆਪਣੇ ਫਰੈਂਡ ਨਾਲ ਫੋਨ। ਬਾਕੀ ਹਾਲ ਤਾਂ ਐਵੇਂ ਜੋ ਮਰਜ਼ੀ ਕਹੀ ਸਹੀ ਹੈ, ਇੱਥੇ ਤਾਂ 25% ਆਪਣੀਆਂ ਤਨਖਾਹਾਂ ਚੱਕ ਲੈਂਦੇ ਆ। ਐਵੇਂ ਆਪਾਂ ਕਹੀ ਜਾਂਦੇ ਹਾਂ ਨਾ, ਇੱਥੋਂ ਵਾਲੇ ਸੁਣਦੇ ਵਾਲੇ ਤਰੂਰ, ਐਵੇਂ ਆਪਣਾ ਉਹ ਜਾਬਾਂ ਦਾ ਭੇਟ ਜਿਹਨੂੰ ਕਹਿੰਦੇ, ਆਪਾਂ ਰੌਲਾ ਰੁਲਾ ਪਾ ਕੇ ਹਟ ਜਾਂਦੇ, ਕਿਸੇ ਨੇ ਨਾ ਸਾਡੀ ਸੁਣਨੀ ਆ, ਕੋਈ ਸਾਡੀ ਉੱਥੇ ਸੁਣਦਾ ਨਾ ਇੱਥੇ ਸੁਣਦਾ, ਜਿੰਨਾ ਮਰਜ਼ੀ ਰੌਲਾ ਪਾ ਲਈਏ। ਤੇ ਇੱਥੇ ਵਾਲਿਆਂ ਬਾਰੇ ਜਿੰਨਾ ਕੁ ਵੱਧ ਮੈਂ ਇਹਨਾਂ ਨਾਲ ਕਰਨ ਟੱਚ ਹੋਇਆ, ਮਿਲਣ ਦੀ ਕੋਸ਼ਿਸ਼ ਕੀਤੀ ਆ, ਕੋਈ ਵੀ ਕਾਮਨ ਕੰਮਾਂ ਬਾਰੇ ਵੀ ਕੋਈ ਹਿਸਾਬ ਨਾ ਹੋਈ ਤਰ੍ਹਾਂ ਨੂੰ, ਬਾਕੀ ਈਮੇਲ ਦਾ ਜਵਾਬ ਦਿੰਦਾ ਨਾ ਵੀ ਫੋਨ ਕਾਲ ਕਰਦਾ, ਇੱਕ ਵਾਰੀ ਬਣਨਾ ਬਣ ਜਾਂਦੇ ਆ, ਉਦੋਂ ਤਨਖਾਹ ਉਹਦੀ ਪੱਕੀ ਕਰਦੇ ਆ ਐਵੇਂ ਨਸ਼ਟੇ, ਨਾ ਉੱਥੋਂ ਵਾਲੇ ਲੀਡਰ ਘੱਟਦੇ ਨਾ ਇੱਥੇ ਆਏ ਤਾਂ ਆਪਾਂ ਜਿੰਨਾ ਮਰਜ਼ੀ ਆਪਦੇ ਨਾਲ ਬੈਠ ਬਹੁਤ ਜਿੰਨਾ ਮਰਜ਼ੀ ਆ ਪੁੱਜਾਂਗੇ, ਸਕੂਲ ਕੇ ਕਰੀ ਜਾਏ, ਚਾਹੇ ਅਕਾਲੀ ਆ, ਚਾਹੇ ਆਪ ਵਾਲੇ ਆ, ਚਾਹੇ ਇੱਥੋਂ ਵਾਲੇ ਆ, ਲਿਖਣਾ ਦਾ ਪੀਸੀ ਆ, ਕੋਈ ਵੀ ਆ।
0: ਬਿਲਕੁਲ,
1: ਓਕੇ ਜੀ ਸਰ, ਥੈਂਕ ਯੂ ਵੈਰੀ ਮਚ,
0: ਥੈਂਕ ਯੂ, ਥੈਂਕ ਯੂ। ਹਾਂਜੀ ਸੰਧੂ ਸਾਹਿਬ ਜੀ, ਆਨੋ
2: ਸਰ ਜੀ, ਬਿਲਕੁਲ ਸਹੀ ਗੱਲ ਆ, ਇਹ ਹਰ ਟਰਮ ਦੀ ਪੈਨਸ਼ਨ ਹੁੰਦੀ ਸੀ, ਬਾਦਲ ਸਾਹਿਬ 5 ਪੈਨਸ਼ਨ ਹੁੰਦੀ, ਕਿਉਂ ਕਾਨੂੰਨ ਲੈਂਦਾ ਤੇ ਇੱਕ ਵਾਰੀ ਐਮਐਲਏ ਵਾਲੀ ਇੱਕ ਪੈਨਸ਼ਨ ਹੋਣਾ, ਉਹੀ ਗੱਲ ਇੱਕ 30 ਕਰਤੀ, ਪਹਿਲਾਂ 25,000 ਹਰ ਟਰਮ ਦੀ ਸੀ। ਬਿਲਕੁਲ ਇਹ ਗੱਲ ਮੈਂ ਗਰੰਟੀ ਨਾਲ ਕਹਿੰਦਾ ਕਿ ਹਰ ਟਰਮ ਦੀ ਪੈਨਸ਼ਨ ਪਾਉਂਦੀ ਘੰਟਾ, ਐਮਐਲਏ ਬਸ 2 ਘੰਟੇ ਦੇ ਤੁਹਾਨੂੰ ਪੈਨਸ਼ਨ ਮਿਲਣੀ ਆ, ਬੰਦਾ ਫੌਜ ਨੌਕਰੀ ਕਰਦਾ 25,000 ਤੱਕ ਪੈਨਸ਼ਨ ਮਿਲਦੀ ਹੈ, ਲੇਕਿਨ ਐਮਐਲਏ ਭਾਵੇਂ 2 ਮਿੰਟ ਰਹਿ ਜੇ ਉਹਦੀ ਪੈਨਸ਼ਨ ਪੱਕੀ ਆ ਜੀ, ਇਹ ਚ ਕੋਈ ਦੂਜੀ ਰਾਇ ਨਹੀਂ ਹੈਗੀ। ਬਾਕੀ ਪਰਮਿੰਦਰ ਨਾਲ ਜੁੜੋ ਨਾ ਤੁਸੀਂ, ਗਲਾ ਘੁੱਟ ਬੰਦ ਕਰ ਛੱਡਦੇ, ਆਪਣੀਆਂ ਗੱਲਾਂ ਕਰੀ ਜਾਂਦੇ, ਸਾਡੀ ਸੁਣਦੇ ਕੋਈ ਨਾ, ਪਰਮਿੰਦਰ ਦੇਖ ਲਓ,
0: ਪਰਮਿੰਦਰ ਜਿਵੇਂ ਨਾਲ ਹੀ ਆ, ਪਰਮਿੰਦਰ ਜਿਵੇਂ ਕਿਤੇ ਜਾਂਦੇ ਨੇ,
2: ਪਰਮਿੰਦਰ ਜੀ
0: ਉਹ ਪਰਮਿੰਦਰ ਜੀ ਸੰਧੂ ਸਾਹਿਬ ਚੇਤੇ ਕਰਦੇ ਤੁਹਾਨੂੰ,
3: ਸੰਧੂ ਸਾਹਿਬ ਨੂੰ ਅਸੀਂ ਵੀਡੀਓ ਚ ਦੇਖ ਲਈਦਾ ਜੀ, ਅਕਸਰ ਇਹਨਾਂ ਦਰਸ਼ਨ ਦਰਦਾਰੇ ਹੋ ਜਾਂਦੇ ਨੇ ਜੀ।
0: ਆਹੋ
2: ਰਵਿੰਦਰ ਜੀ, ਆਪਾਂ ਕਾਨੂੰਨ ਕਿਉਂ ਲੈ ਕੇ ਆਏ ਵੀ ਇੱਕ ਪੈਨਸ਼ਨ ਮਿਲੂਗੀ ਇੱਕ ਐਮਐਲਏ, ਕਿਉਂ ਲੈ ਕੇ? ਇਸੇ ਕਰਕੇ ਬਾਦਲ ਸਾਹਿਬ ਦੇ 5 ਪੈਨਸ਼ਨ ਲੱਗੀ, ਉਹਨੂੰ 25,000 ਮਿਲਦਾ ਹੈ, ਮੇਰੇ ਆਪਣੇ ਕਈ ਐਮਐਲਏ 1,000 ਰੁਪਏ ਪਾਉਂਦੇ ਜਾਂਦੇ ਆ, ਉਹ 3-3 ਪੈਨਸ਼ਨ ਲੈ ਲਈ ਹੁਣ ਇਹਨਾਂ ਨੇ, ਕਿਉਂਕਿ ਇਹਨਾਂ ਨੇ ਕਾਨੂੰਨ ਆਪ ਬਣਾਉਣੇ ਹੁੰਦੇ ਤਾਂ ਸਹੂਲਤਾਂ ਲੈਂਦੇ, ਸਾਡੀ ਕੌਣ ਸੁਣਦਾ ਜੀ ਉੱਥੇ, ਤੁਸੀਂ ਆਪ ਕਾਨੂੰਨ ਘਾੜੇ ਆਪੇ ਬਣਾਉਂਦੇ ਆਪਣੀਆਂ ਪੈਨਸ਼ਨ ਦੇ। ਮੈਂ ਤਾਂ ਦੱਸ ਦਿੰਦੇ ਅਸੀਂ 90 ਚ ਪੜ੍ਹਦੇ ਇੰਜੀਨੀਅਰਿੰਗ ਕਾਲਜ, ਇਹ ਕਿਹਾ ਉਹਦੇ ਇੱਕ ਡਰਾਮਾ ਕੀਤਾ ਵੀ ਦਿਨੇ ਹੀ ਵਿਧਾਨ ਸਭਾ ਲੜ ਰਹੇ, ਰਾਤ ਨੂੰ ਇਕੱਠੇ ਬਰਥਡੇ ਮਨਾਉਣ ਡੇ ਕਿਤੇ, ਸਾਰੇ ਰਲ ਕੇ ਐਮਐਲਏ, ਮਤਲਬ ਉਹੀ ਇੱਕ ਡਰਾਮਾ ਕੀਤਾ, ਸਕਿੱਟ ਕੀਤੀ ਉੱਥੇ, ਇਹ ਸਾਰੇ ਇਕੱਠੇ ਆ ਜੀ ਅੰਦਰੋਂ, ਬਸ ਬਾਹਰ ਰੌਲਾ ਪਾਉਂਦੇ, ਸੁਣਦੇ ਤੁਹਾਨੂੰ ਜੀ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ। ਮੈਂ ਇਧਰੋਂ ਨੰਬਰ ਲੱਭਦਾ, ਮੈਨੂੰ ਨੰਬਰ ਨਹੀਂ ਉਹਦਾ ਲੱਭਿਆ, ਚਲੋ ਕੋਈ ਨਹੀਂ, ਮੈਂ ਕੋਸ਼ਿਸ਼ ਕਰਦਾ, ਜੇ ਅੱਜ ਨਾ ਹੋਇਆ ਤਾਂ ਕੱਲ੍ਹ ਆਪਾਂ ਗੱਲ ਕਰਾਂਗੇ ਇਸ ਟੋਪਿਕ 'ਤੇ। ਪਰਮਿੰਦਰ ਜੀ, ਬੂਟਾ ਸਿੰਘ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ ਲਵਜੂ, ਅਤੇ 8235 ਤੋਂ ਵੀ ਭਾਅ ਜੀ ਦਾ ਮੈਸੇਜ ਆ ਗਿਆ, ਸੁਖਚਰਨ ਭਾਅ ਜੀ ਦਾ, ਸੁਖਚਰਨ ਭਾਅ ਜੀ ਥੈਂਕ ਯੂ ਸੋ ਮੱਚ ਜੀ, ਜੀ ਜੀ ਜੀ ਬਿਲਕੁਲ, ਤੁਹਾਨੂੰ ਸੱਦਾ ਨਹੀਂ ਗਿਆ ਪਿਕਨਿਕ ਦਾ, ਪਿਕਨਿਕ ਭਾਈ 23 ਤਰੀਕ ਦੀ ਆਪਣੇ, ਹੈ ਨਾ, ਅਗਲੇ ਐਤਵਾਰ ਦੀ, ਚੇਤਾ ਰੱਖਿਓ ਹੁਣ ਸਾਰੇ ਜਣੇ, ਮੈਂ ਕਈ ਵਾਰ ਭੁੱਲ ਭੱਲ ਜਾਂਦਾ ਕਿਹਨੂੰ ਕਾਰਡ ਪੈ ਜਾਏਗਾ ਕਿਹਨੂੰ ਨਹੀਂ ਪਿਆ, ਜਿਹਨੂੰ ਨਹੀਂ ਪਿਆ ਤਾਂ ਮੰਗਾ ਲਿਓ, ਹੈ ਨਾ। ਪਲੀਜ਼ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ।
4: ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
4: ਦੇਖੋ ਜਜਵਾ ਸਾਹਿਬ, ਜਿਵੇਂ ਉਹ ਪਹਿਲੇ ਬਾਈ ਗੱਲ ਕਹਿ ਗਏ ਸੀ,
0: ਤੁਹਾਡੀ ਆਵਾਜ਼ ਘੱਟ ਆਉਂਦੀ, ਮੈਡਮ ਮਾਈਕ ਕਰਿਓ ਆਪਣੇ ਕੋਲ।
4: ਜਿਹੜੇ ਬਾਈ ਜੀ ਪਹਿਲਾਂ ਕਾਲਰ ਕਹਿ ਗਏ ਸੀਗੇ ਨਾ ਵੀ ਪੈਨਸ਼ਨ ਦੇ ਬਾਰੇ ਗੱਲ ਕਰ ਗਏ ਆ, ਦੇਖੋ ਪੈਨਸ਼ਨਾਂ ਸੀਗੀਆਂ ਜੀ, ਉਦੋਂ ਪੈਨਸ਼ਨਾਂ ਘੱਟ ਸੀ, ਹੁਣ ਪੈਨਸ਼ਨ ਵੱਧ ਹੋ ਗਈ ਹੈ, ਤੇ ਹਰੇਕ ਬੰਦਾ ਕੋਈ ਇੱਕ ਵਾਰ ਜਿੱਤਿਆ ਉਹ ਵੀ ਇੱਕ ਪੈਨਸ਼ਨ, ਜੇ 2 ਵਾਰ ਜਿੱਤਿਆ 2 ਪੈਨਸ਼ਨ, ਜੇ 3 ਵਾਰ ਜਿੱਤਿਆ 3 ਪੈਨਸ਼ਨ, ਇਹ ਸੀਗੀਆਂ ਜੀ, ਤੁਸੀਂ ਇਹ ਭਾਵਾਂ ਦੀ ਕਢਵਾ ਲਿਓ ਰੈਕਡ, ਜੇ ਨਾ ਹੁੰਦਾ ਨਾ ਇੰਨਾ ਵੀ ਹੈ ਨਹੀਂ ਵੀ ਭਗਵੰਤ ਮਾਨ ਨੂੰ ਕੋਈ ਕੁਫਰ ਤੋਲਣ ਦੇ ਦੂਗਾ, ਤੇ ਤੁਹਾਨੂੰ ਪਤਾ ਵੀ ਉੱਥੇ ਹਗਾਮਾ ਕਰਨ ਵਾਲੇ ਬਥੇਰੇ ਆ, ਹੈ ਨਾ ਵੀ। ਪਰ ਜਿਹੜੇ ਸਾਰੇ ਪਹਿਲਾਂ ਕਾਲਰ ਬਾਈ ਜੀ ਆਏ ਸੀ, ਉਹ ਤਾਂ ਦੇਖਿਆ ਜੀ ਹਰੇਕ ਰੇਡੀਓ ਉੱਤੇ ਭਗਵੰਤ ਮਾਨ ਦੀ,
0: ਤੁਹਾਡੀ ਤਾਂ ਆਵਾਜ਼ ਨਹੀਂ ਆ ਰਹੀ ਆਪਣੇ ਪ੍ਰੀਤ ਬਾਈ ਜੀ, ਬਹੁਤ ਮਾਧਮ ਆ, ਜਿਵੇਂ ਬਹੁਤ ਦੂਰੋਂ ਬੋਲਦੇ ਹੁੰਦੇ
4: ਆ, ਉਹਨਾਂ ਕੋਲੇ ਦੂਰੀ ਜਾਣਕਾਰੀ, ਜਾਣਕਾਰੀ ਪੂਰੀ ਲੈਣ ਜੀ, ਬਸ ਇੰਨਾ ਕਹਿੰਦਾ ਜੀ।
0: ਓਕੇ ਓਕੇ ਓਕੇ, ਸੱਚੀ ਸਮਝ ਜੀ, ਪਰ ਤੁਹਾਨੂੰ ਕੋਈ ਸਮਝ ਆਈ ਇਹਨਾਂ ਦੀ ਗੱਲ ਦੀ?
4: ਨਹੀਂ ਮੈਨੂੰ,
0: ਕਿਉਂਕਿ ਆਵਾਜ਼ ਬੜੀ ਖੂਜ ਚੋਂ ਆਉਂਦੀ ਸੀ, ਜਿਵੇਂ ਮੱਧਮ ਆ, ਮਾਈਕ ਕਈ ਵਾਰ ਕੋਲ ਨਹੀਂ ਆਪਾਂ ਰੱਖਦੇ ਮੂੰਹ ਦੇ, ਹੈ ਨਾ, ਇਹ ਹੋ ਸਕਦਾ। ਚਲੋ ਕੌਸਮਾ ਸਮਝੌਤਾ ਜੇਕਰ ਟੁੱਟਿਆ ਤਾਂ ਕੈਨੇਡਾ ਵਿੱਚ 1 ਲੱਖ ਤੋਂ ਵੱਧ ਨੌਕਰੀਆਂ ਜਾਣਗੀਆਂ ਕਹਿੰਦੇ, ਅਤੇ ਉੱਧਰ ਅਮਰੀਕਾ 'ਚ ਵੀ ਨੁਕਸਾਨ ਕਾਫੀ ਹੋਊਗਾ ਭਾਈ, ਚਲੋ ਨਾ ਟੁੱਟੇ ਚੰਗੀ ਗੱਲ ਆ। ਅਤੇ ਟੋਰਾਂਟੋ ਦੇ ਸੁਨਿਆਰੇ ਰੋਲਨ ਸੈਲੋਬਾਕੀ ਸੈਕੋਲੋਬਾਕਸਕੀ ਉਰਫ ਸੂਸੀ ਨੂੰ ਅਮਰੀਕਾ ਡਿਪੋਰਟ ਹੋਣ ਲਈ ਅਗਾਊਂ ਰਾਜ਼ੀਨਾਮਾ ਦਿੱਤਾ ਜੀ,

0: ਚੱਕ ਦੋ ਕਹਿੰਦੇ ਫੱਟੇ। ਚਲੋ ਬਾਕੀ ਦੀਆਂ ਖਬਰਾਂ ਐਂ ਕਰ ਲੈਂਦੇ। ਭਗਵੰਤ ਮਾਨ ਦਾ, ਭਗਵੰਤ ਮਾਨ ਸਰਕਾਰ ਦਾ ਪੰਜਾਬੀਆਂ ਲਈ ਇੱਕ ਹੋਰ ਤੋਹਫਾ, 300,00,000 ਸੋਲਰ ਲਾਈਟਾਂ ਨਾਲ ਜਗਮਗ ਜਗਮਗ ਕਰਨਗੇ ਪੰਜਾਬ ਦੇ 13,500 ਪਿੰਡ। ਕੀ ਕਹਿੰਦੇ ਨੇ ਮੰਤਰੀ ਅਰੋੜਾ ਸਾਹਿਬ? ਅੱਛਾ ਇੱਕ ਚ ਚਲੋ ਮੈਂ ਪ੍ਰਣਵ ਇਹਦੇ ਨਾਲ ਇੱਕ ਜੋੜ ਲੈਂਦਾ। ਚਲੋ ਬਹੁਤ ਵਧੀਆ ਗੱਲ ਆ ਜੇ ਸੋਲਰ ਲਾਈਟਾਂ ਲੱਗਦੀਆਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ, ਜਿਹੜੇ ਨੀਂਹ ਪੱਥਰ ਰੱਖੇ ਹੋਏ ਸੀ ਪਿਛਲੇ, ਆ ਇੱਕ ਹੁਣ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਮਸਤੂਆਣਾ ਸਾਹਿਬ ਦੀ, ਜਿਹੜਾ ਉੱਥੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ ਉਹ ਝੋਨੇ ਦੇ ਵਿੱਚੇ ਖੜਾ, ਵਿੱਚੇ ਨਾਲੇ ਨਾਲ ਉਹਨਾਂ ਨੇ ਪੋਸਟਾਂ ਕੀਤੀਆਂ ਲੋਕਾਂ ਨੇ ਵੀ ਮਾ ਜਿੰਨੇ ਕੁ ਨੀਂਹ ਪੱਥਰੇ ਕਹਿੰਦੇ ਸੀ ਵੀ ਮਾਨ ਸਾਹਿਬ ਵੀ ਪੰਜਾਬ 'ਚ ਰੱਖੇ ਹੋਏ ਨੇ ਸਾਰਿਆਂ ਦੇ, 5-7 ਕਾਲਜ 5-7 ਕਾਲਜ ਬਣ ਸਕਦੇ ਆ ਜਿਹੜੇ ਇਹਨਾਂ ਦੇ ਰੱਖੇ ਹੋਏ ਆ। ਹੁਣ ਤਾਂ ਉਹਨਾਂ ਉਹ ਵੀ ਨਹੀਂ ਬਣੇ, ਸਟਾਰਟ ਵੀ ਨਹੀਂ ਹੁੰਦਾ, 4 ਸਾਲ ਲੰਘੇ ਵਿੱਚ ਆ ਸੋਲਰ ਲਾਈਟਾਂ ਦਾ, 3 ਕੁ ਮਹੀਨੇ ਰਹਿ ਗਏ ਹੁਣ ਤਾਂ। ਚੰਗੀ ਗੱਲ ਆ ਜੀ ਸਰਕਾਰ ਅਗਲੀ ਵਾਰ
1: ਨੀਂਹ ਪੱਥਰਾਂ ਦੇ ਰੌਲੇ ਚ। ਹਰਜੀਤ ਜੀ ਇੱਕ ਹੋਰ ਵੀ ਰੌਲਾ ਆ ਕਿ ਪੰਜਾਬ ਚ ਜਿਹੜੀਆਂ ਮੇਨ ਮੇਨ ਯੂਨੀਵਰਸਿਟੀਆਂ ਨੇ, ਚਾਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ, ਪੰਜਾਬ ਯੂਨੀਵਰਸਿਟੀ ਹੋਵੇ, ਉਹਨਾਂ ਦੇ ਵਿੱਚ ਜਾਂ ਹੋਰ ਕਾਲਜਾਂ ਦੇ ਵਿੱਚ, ਸਕੂਲਾਂ ਚ ਜਿਹੜੀ ਨਫਰੀ ਘੱਟ ਆ, ਅਧਿਆਪਕ ਘੱਟ ਆ, ਪ੍ਰੋਫੈਸਰ ਘੱਟ ਆ, ਕੋਈ ਇੰਤਜ਼ਾਮ ਨਹੀਂ ਆ, ਉਹਨਾਂ ਫੰਡ ਨਹੀਂ ਜਾ ਰਿਹਾ, ਪਰ ਸਰਕਾਰ ਕੀ ਕਰ ਰਹੀ ਆ, 2 ਨਵੀਆਂ ਡਿਜੀਟਲ ਯੂਨੀਵਰਸਿਟੀਆਂ ਬਣਾਉਣ ਦਾ ਐਲਾਨ ਕੀਤਾ 1 ਦਿਨ ਪਹਿਲਾਂ ਹੀ। ਸੋ ਉਹਦੀ ਬਜਾਏ ਜੇ ਪਹਿਲੀਆਂ ਯੂਨੀਵਰਸਿਟੀਆਂ ਜੇ ਭਾਈ ਉਹਨਾਂ ਦੇ ਵਿੱਚ ਆਪਾਂ ਰੱਖ ਰਖਾ ਜਾਂ ਪ੍ਰੋਫੈਸਰ ਪੂਰੇ ਤਾਇਨਾਤ ਕਰ ਦਈਏ ਤਾਂ, ਸੋ ਮੈਨੂੰ ਲੱਗਦਾ ਕਿ ਪ੍ਰਚਾਰ ਜਿਹੜਾ ਮਾਧਿਅਮ ਆ ਉਹ ਜ਼ਿਆਦਾ ਸਰਕਾਰ ਯਕੀਨ ਕਰ ਰਹੀ ਹੈ। ਔਰ ਨੀਂਹ ਪੱਥਰਾਂ ਦੀ ਗੱਲ ਗਾਹੇ ਵਗਾਹੇ ਆਉਂਦੀ ਰਹਿੰਦੀ ਹੈ, ਪਰ ਇਹਦੇ ਦੌਰਾਨ ਜਿਹੜਾ ਇੱਕ ਖਬਰ ਤੁਸੀਂ ਸਾਂਝੀ ਕੀਤੀ ਹੈ ਕਿ ਭਗਵੰਤ ਮਾਨ ਸਰਕਾਰ ਨੇ ਬਿਲਕੁਲ ਇੱਕ ਤੋਹਫਾ ਹੋਰ ਦਿੱਤਾ ਜੀ, 13,500 ਕਰੀਬ ਕਰੀਬ ਜਿਹੜੇ ਪੰਜਾਬ ਦੇ ਪਿੰਡ ਨੇ, 300,00,000 ਸੋਲਰ ਲਾਈਟਾਂ 'ਚ ਲੱਗਣੀਆਂ। ਔਰ ਮੰਤਰੀ ਅਮਨ ਅਰੋੜਾ ਨੇ ਜਾਣਕਾਰੀ ਦਿੱਤੀ ਹੈ ਕਿ 4 ਮਹੀਨੇ ਦੇ ਵਿੱਚ 470 ਕਰੋੜ ਰੁਪਏ ਦਾ ਪ੍ਰੋਜੈਕਟ ਆ ਜੀ, 5 ਸਾਲ ਦੀ ਗਰੰਟੀ ਕੰਪਨੀਆਂ ਦੀ ਹੋਊਗੀ, ਕੋਈ ਮੈਂਟੇਨੈਂਸ ਰਿਪੇਅਰ ਦੀ। ਸੋ ਅੱਜ ਹੀ ਕਹਿੰਦੇ ਆਰਡਰ ਦੇ ਦਿੱਤੇ ਨੇ, ਵਰਕਆਊਟ ਅੱਜ ਹੀ ਚਲੇ ਗਏ ਨੇ। ਵੈਸੇ ਘਰਾਂ 'ਚ ਤਾਂ ਜਗਮਗ ਜਗਮਗ ਹੋ ਹੀ ਰਹੀ ਆ, ਜਿਹੜਾ 300 ਯੂਨਿਟ ਆ ਰਿਹਾ ਹੁਣ, ਜਿਹੜੀਆਂ ਸਟਰੀਟ ਲਾਈਟਾਂ ਬਾਹਰ ਪਹਿਆਂ ਦੇ ਉੱਪਰ, ਫਿਰਨੀਆਂ ਦੇ ਉੱਪਰ, ਸੋ ਚੰਗੀ ਗੱਲ ਆ ਜੇ ਸ਼ੁਰੂਆਤ ਹੋ ਜਾਂਦੀ ਆ, ਪਰ ਸ਼ਰਤ ਇਹ ਆ ਕੋਈ ਲਾ ਕੇ ਨਾ ਲੈ ਜਾਵੇ। ਪੰਜਾਬ ਦੇ ਵਿੱਚ ਬਹੁਤ ਸਾਰੇ ਅਸੀਂ ਇਵੈਂਟ ਦੇਖਦੇ ਹਾਂ ਕਿ ਚੁਰਸਤਿਆਂ ਦੇ ਵਿੱਚ ਉਹ ਜਿਹੜੇ ਸਾਈਨ ਬੋਰਡ ਲੱਗੇ ਹੁੰਦੇ ਨੇ ਜਾਂ ਕੁਛ ਹੋਰ ਮਿਰਰ ਲੱਗੇ ਹੁੰਦੇ ਨੇ, ਉਹ 2-3 ਮਹੀਨੇ ਨਜ਼ਰ ਆਉਂਦੇ ਨੇ, ਉਦੋਂ ਬਾਅਦ ਨਜ਼ਰ ਨਹੀਂ ਆਉਂਦੇ ਜੀ।
0: ਕੁਆਲਿਟੀ ਲੋਜਿਸਟਿਕ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਆਪਣੇ ਟਰੱਕ ਉੱਥੇ ਪਾਉਣਾ ਚਾਹੁੰਦੇ ਹੋ, ਤੁਸੀਂ ਓਨਰ ਆਪਰੇਟਰੋਂ ਜਾਂ ਤੁਸੀਂ ਡਰਾਈਵਰੀ ਕਰਨੀ ਆ, ਤਾਂ ਜਗਤਾਰ ਸਿੰਘ ਚੱਠਾ ਸਾਹਿਬ 416-455-9311 416-4-7169329 'ਤੇ ਸੰਪਰਕ ਕੀਤਾ ਜਾ ਸਕਦਾ। ਦਰਬਖਸ਼ ਭਾਅ ਜੀ ਹੁਣੇ ਹੋਣਗੇ ਉੱਥੇ, ਐਪਲੀਕੇਸ਼ਨ ਕਰ ਦਿਉ ਅਤੇ ਕੱਲ੍ਹ ਨੂੰ ਸਵੇਰੇ ਕੰਮ 'ਤੇ ਚਲ ਜਾਓ, ਅੱਜ ਦਿਨ 'ਚ ਐਪਲੀਕੇਸ਼ਨ ਕਰਿਓ। 1497 ਬੁੱਲੇਵਰਡ, ਯੂਨਿਟ ਨੰਬਰ 4, ਈਟੋਵਿਕ ਦੇ ਵਿੱਚ ਨੇ। ਸਟੀਫਨ ਫਰਨੀਚਰ, 905-790-0560, 2575 ਸਟੀਲ ਐਵਨਿਊ ਈਸਟ, ਯੂਨਿਟ ਨੰਬਰ 14-17, 905-790-0560 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਤੰਦੂਰੀ ਬੋਇਜ਼, ਤੁਸੀਂ ਵਧੀਆ ਖਾਣਾ ਖਾਣਾ ਚਾਹੁੰਦੇ ਹੋ, ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ ਹੈ, 905-956-1111-7171 ਟੋਰਬਰਮ ਰੋਡ, ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ। ਬੈਠ ਕੇ ਖਾਓ, ਘਰ ਲਿਜਾ ਕੇ ਖਾਓ, ਕੇਟਰਿੰਗ ਕਰਾਓ, LLB ਦਾ ਲਾਇਸੈਂਸ ਹੈਗਾ, ਉੱਥੇ ਪਾਣੀ ਜਿਹੜੇ ਮਰਜ਼ੀ ਪੀ ਲਿਓ, ਪਰ ਤਰੂ ਪੀ ਕੇ ਪਲੀਜ਼ ਗੱਡੀ ਨਾ ਚਲਾਇਓ। ਦੂਜੀ ਲੋਕੇਸ਼ਨ ਕੁਈਨ ਐਂਡ ਮੈਕਲਾਗਣ ਦੇ ਏਰੀਏ ਵਿੱਚ, ਤੀਜੀ ਔਰੰਜਵੈਲ ਦੇ ਵਿੱਚ, ਚੌਥੀ ਹੈਗੀ ਆ 3221 ਡੈਰੀ ਰੋਡ ਬੈਸਟ, ਵੈਸਟਰਨ ਚਰਚ ਲੈਂਡ, 401 ਦਾ ਏਰੀਆ। 905-956-1111 ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨਾਲ ਸੰਪਰਕ ਕਰ ਲਿਓ। ਵੀਡੀਓ ਫੋਟੋਗ੍ਰਾਫੀ ਡੀਜੇ ਦੇ ਕੋਈ ਸਫਾਮਾ ਲੈਣੇ ਚਾਹੁੰਦੇ ਹੋ, ਅਤੇ ਜਾਂ ਤੁਸੀਂ ਕੋਈ ਪ੍ਰੀ ਵੈਡਿੰਗ ਈਵੈਂਟ, ਐਨਵਰਸਰੀ, ਬਰਥਡੇ ਪਾਰਟੀ ਇਹ ਸ਼ੂਟ ਕਰਾਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ 416-930-1251 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਕਹਿੰਦੇ 3 ਕੈਮਰੇ ਲਾ ਲੈਣੇ ਆਪਾਂ ਪਿਕਨਿਕ 'ਤੇ, ਕੈਦ ਕੀ ਲਾਈਵ ਚਲਾਉਣਾ, ਲਾਈਵ ਚਲਾ ਲਾਂਗੇ ਕਹਿੰਦੇ, ਦੱਸ ਦਿਓ 3 ਕੈਮਰੇ ਲੱਗਣੇ ਆ, ਪਤਾ ਨਹੀਂ ਹੁਣ 2 ਲਾਉਂਦੇ ਆ ਕਿ 3 ਲਾਉਂਦੇ ਆ, ਪਤਾ ਨਹੀਂ, ਇਹ ਹੁਣ ਮੌਕੇ ਹੀ ਦੱਸੋ। ਪਰ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਆਪਾਂ 3 ਕੈਮਰੇ ਇੱਥੇ ਕੀ ਲਾਉਣੇ ਆ, ਕਿਉਂਕਿ ਆਪਣਾ ਕੋਈ ਰਸ਼ ਹੋ ਰਿਹਾ ਨਾ ਇੱਥੇ ਪਿਕਨਿਕ 'ਤੇ, ਦੇਖਦੇ ਹਾਂ ਬਾਕੀ ਬਾਬੇ ਦੀ ਕਿਰਪਾ ਨਾਲ, ਜੇ ਤੁਸੀਂ ਆਓਗੇ ਤਾਂ ਰਸ਼ ਹੋਊਗਾ, ਜੇ ਤੁਸੀਂ ਆਏ ਨਾ ਫਿਰ ਕੀ ਹੋਣਾ, ਫਿਰ ਦੂਜੇ ਦਿਨ ਆਪਾਂ ਗੱਲਾਂ ਮਾਰ ਲਾਂਗੇ ਦੂਜੇ ਦੂਜੇ ਵੱਖ ਵੱਖ ਰੇਡੀਓ 'ਤੇ ਜਾ ਕੇ, ਉੱਥੇ ਤਾਂ ਇਕੱਠ ਨਹੀਂ ਹੋਇਆ, ਇਕੱਠ ਹੋਊ ਭਾਈ ਕਾਹਦੇ ਨਾਲ, ਜਦ ਆਪਾਂ ਜਾਣਾ ਹੀ ਨਹੀਂ, ਆਪਾਂ ਮਿਲਾਂਗੇ ਯਾਰ, ਆਇਓ ਸਾਰੇ ਜਾਣੇ, ਹੈ ਨਾ, ਭੈਣਾਂ ਨੂੰ, ਆਂਟੀਆਂ ਨੂੰ, ਚਾਚੀਆਂ, ਤਾਈਆਂ ਨੂੰ, ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਜ਼ਰੂਰ ਆਇਓ। ਅਤੇ ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ, 905-799-8877-8550 ਟੋਰਬਰਮ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ। ਐੱਲ ਸ਼ੇਪ, ਯੂ ਸ਼ੇਪ, ਬੀ ਸ਼ੇਪ ਕਿੱਧਰ ਨੂੰ ਤੁਸੀਂ ਬਣਾਉਣੀ ਆ, 416-930-1251 ਗਿੱਲ ਏ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਸਤਿ
2: ਸ਼੍ਰੀ ਅਕਾਲ ਜੀ ਸਾਹਿਬ, ਸਤਿ ਸ਼੍ਰੀ ਅਕਾਲ,
0: ਲੰਘਿਓ ਜੀ ਹਨ,
2: ਪਹਿਲਾਂ ਜੀ ਉਹ ਕੱਲ ਰਾਹੀ ਤੁਸੀਂ ਉਹਨਾਂ ਦੀ ਕਾਲ, ਕਹਿੰਦੇ ਵੀ ਸੁਣਦੀ ਨੀ ਆਵਾਜ਼, ਤੁਸੀਂ ਉਹਦੀ ਕਾਲ ਕੱਟ ਦਿੱਤੀ ਜੀ।
0: ਨਹੀਂ ਅਸੀਂ ਨਹੀਂ ਕੱਟੀ, ਉੱਧਰੋਂ ਆਪ ਹੀ ਕੱਟ ਗਏ, ਮੈਂ ਤਾਂ ਕਦੇ ਕੱਟਦੇ ਨਹੀਂ। ਆਪਣੀ ਗੱਲ ਕਰੋ, ਛੱਡੋ ਉਹਨਾਂ ਦੀ। ਤੁਸੀਂ
2: ਉਹ ਗੱਲ ਸੀ ਉਹਨਾਂ ਦੀ, ਉਹ ਕਹਿੰਦੇ ਵੀ ਜਿਹੜੇ ਭਗਵੰਤ ਮਾਨ ਨੇ ਚੰਗਾ ਕੀਤਾ ਸੀ, ਜਿਹੜੇ ਪਹਿਲਾਂ ਇਹਨਾਂ ਜਿਹੜੇ ਆਪਣੇ ਬਾਦਲ ਸੀ ਜਾਂ ਹੋਰ ਸੀ ਜਿਹੜੇ ਅੱਠ ਅੱਠ ਵਾਰੀ ਜਾਂ ਬਣੇ ਆ, ਉਹਨਾਂ ਨੂੰ ਪੈਨਸ਼ਨ ਅੱਠ ਅੱਠ ਮਿਲਦੀਆਂ ਸੀ, ਇੱਕ ਇੱਕ ਵਾਰੀ ਹਰ ਇੱਕ ਐਮ ਐਲ ਏ ਬਣੀ ਇੱਕ ਵੱਖਰੀ ਪੈਨਸ਼ਨ ਸੀ। ਮੈਂ ਕੀਤਾ ਸੀ ਵੀ ਉਹ ਕੋਈ ਭਾਵੇਂ ਜਿੰਨੀ ਵਾਰੀ ਮਰ ਜਿੱਤੇ ਉਹ ਪੈਨਸ਼ਨ ਇੱਕੋ ਹੀ
0: ਮਿਲਣੀ।
2: ਹਾਂਜੀ, ਇਹ ਸੀ ਉਹਨਾਂ ਦਾ। ਹੋਰ ਭਗਵੰਤ ਮਾਨ ਨੇ ਉਹ ਚੰਗਾ ਕੀਤਾ ਸੀ, ਹੁਣ ਜੇ ਕਹੋ ਵੀ ਹੁਣ
0: ਵਿਧਾਨ ਸਭਾ ਦਾ ਪੇਪਰ ਸੀ, ਉੱਥੋਂ ਲੈਟਰ ਰਿਲੀਜ਼ ਕਰਾਈ ਸੀ ਇਹਨਾਂ ਨੇ, ਉਹਦੇ ਚ ਸਪੈਸ਼ਲ ਲਿਖਿਆ ਹੋਇਆ ਸੀਗਾ। ਮੈਂ ਲੱਭ ਲੈਣਾ, ਮੇਰੇ ਕੋਲ ਪਈ ਹੋਊਗੀ ਕਿਤੇ ਨਾ ਕਿਤੇ ਉਹ ਲੈਟਰ, ਮੈਂ ਹੈਗੀ ਆ ਉਹ, ਮੈਂ ਖੋਤੇ ਫਰੋਲ ਲੈਣਾ, ਕਿਉਂਕਿ ਹੁਣ ਖੜੇ ਪੈਰ ਤਾਂ ਚੱਲਦੇ ਪ੍ਰੋਗਰਾਮ ਚ ਨਹੀਂ ਉਹ ਚੀਜ਼ ਲੱਭ ਸਕਦੀ, ਗੱਲੇ ਇਹੋ ਜਿਹੀ ਚੱਲੀ ਆ ਨਾ। ਉਹਦੇ ਚ ਵਿਧਾਨ ਸਭਾ ਦਾ ਸਪੈਸ਼ਲ ਲਿਖਿਆ ਹੋਇਆ ਸੀ ਵੀ ਜਿਹੜਾ ਐਮ ਐਲ ਏ ਬੰਦਾ ਹਾਰ ਗਿਆ ਉਹਨੂੰ ਪੈਨਸ਼ਨ, ਜਿਹੜਾ ਉਹ ਰਿਪੀਟ ਕਰ ਗਿਆ ਜਿੱਤ ਗਿਆ ਉਹਨੂੰ ਸੇਮ ਤਨਖਾਹੀ ਹੈ ਜੋ ਵੀ ਵਾਧੇ ਘਾਟੇ ਨਾਲ ਹੋਊਗੀ, ਸਪੈਸ਼ਲ ਲਿਖਿਆ ਹੋਇਆ ਸੀ। ਆਪਾਂ ਮੰਨੀਏ ਨਾ ਮੰਨੀਏ ਉਹ ਗੱਲ ਵੱਖਰੀ ਹੋ ਜਾਂਦੀ ਹੈ। ਮੰਨਣਾ ਹੀ ਨੀ ਜਦ ਮੇਰੇ ਵਰਗੇ ਨੇ, ਮੰਨ ਲਓ ਆਪਾਂ ਵੀ ਪੈਨਸ਼ਨਾਂ ਸੱਤ ਲੈਂਦਾ, ਕੋਈ ਛੇ ਲੈਂਦਾ, ਕੋਈ ਅੱਠ ਲੈਂਦਾ, ਪੰਜ ਲੈਂਦਾ। ਹਾਂਜੀ ਦੇਖੋ, ਮਾਨ ਸਾਹਿਬ ਨੇ ਜੋ ਕੀਤਾ ਚੰਗਾ ਹੀ ਚੰਗਾ ਹੈ, ਸਾਰੇ ਕੰਮ ਚੰਗੇ ਹੀ ਹੁੰਦੇ। ਹੁਣ ਮਸਤੂਆਣ ਵਾਲਾ ਹਸਪੀਟਲ ਵੀ ਤਾਂ ਬਣੇ ਗਿਆ, ਸਾਰੀਆਂ ਚੀਜ਼ਾਂ ਬਣਨੀਆਂ ਨੇ। ਤੁਸੀਂ ਦੇਖੋ, ਤੁਸੀਂ ਢਾਈ ਮਹੀਨੇ ਰਹਿੰਦੇ ਹਲੇ, ਸਿਸਮਾ ਫਾਰਮ ਵੀ ਢਹਿ ਗਿਆ, ਉੱਥੇ ਵੀ ਸਕੂਲ ਬਣ ਗਏ।
2: ਤੁਸੀਂ ਕਹਿੰਦੇ ਜੀ ਉੱਥੇ ਜੇ ਹੁਣ ਇੰਨੇ ਆਬਾਦੀ ਇੰਨੀ ਵਧ ਜਾਂਦੀ ਹੈ, ਉੱਥੇ ਕਿੰਨੇ ਬਣਾ ਰਹੇ
0: ਨੇ ਆਬਾਦੀ? ਹੁਣ ਆਬਾਦੀ ਤਾਂ ਹੁਣ ਰੋਕਮਾਨ ਸਾਹਿਬ ਨਹੀਂ ਲਾ ਸਕਦੇ।
2: ਆਹੋ ਨਹੀਂ, ਉਹ ਤਾਂ ਮੈਂ ਨਹੀਂ ਲਾ ਸਕਦੀ, ਫਿਰ ਹੋਰ ਕਿੰਨੇ ਬਣਾ ਸਕਦੇ ਜੀ?
0: ਚਲੋ ਕੋਈ, ਥੈਂਕ ਯੂ,
2: ਚਲੋ
0: ਲਵ ਜੀ, ਲਵ ਜੀ, ਥੈਂਕ ਯੂ। ਪ੍ਰਵਿੰਦਰ ਜੀ
2: ਸੱਚੀ
0: ਗੱਲ, ਕਦੇ ਨੀ ਸੁਣਨਾ ਕਦੇ। ਫਿਰ ਕਹਿੰਦੇ ਚਾਰ ਸਾਲ ਚ ਬਣ ਨਹੀਂ ਸਕਦਾ, ਕਿਉਂ ਨੀ ਬਣ ਸਕਦਾ ਵੀ ਚਾਰ ਸਾਲ ਚ? ਫਿਰ ਨੀਂਹ ਪੱਥਰ ਰੱਖੋ ਹੀ ਨਾ ਤੁਸੀਂ ਜੇ ਨਹੀਂ ਬਣ ਸਕਦਾ। ਜੇ ਨਹੀਂ ਬਣ ਸਕਦਾ ਤਾਂ ਪੰਗਾ ਲੈਣੇ ਕਿਉਂ? ਤੁਸੀਂ ਕਹਿ ਦਿਓ ਵੀ ਭਾਈ ਅਗਲੀ ਟਰਮ 'ਚ ਅਸੀਂ ਤਾਂ ਬਣਾਵਾਂਗੇ, ਇੱਕ ਵਾਰ ਸਾਨੂੰ ਮੌਕਾ ਹੋਰ ਦਿਓ, ਅਸੀਂ ਨਹੀਂ ਪੱਥਰ ਹੀ ਰੱਖਣਾ ਅੱਜ। ਉਹ ਜੀਰੀਆਂ ਦੇ ਵਿੱਚ, ਝੋਨਿਆਂ ਦੇ ਵਿੱਚ ਤਾਂ ਨਹੀਂ ਪੱਥਰ ਫਿਰਦੇ ਨੇ ਭੱਜੇ, ਇਕੱਲਾ ਮਸਤੂਆਣੇ ਸਾਹਿਬ ਦਾ ਨਹੀਂ, ਹੋਰ ਵੀ ਬਹੁਤ ਨੇ। ਆ ਗਲੀਆਂ ਨਾਲੀਆਂ ਖਰੇ ਮੈਨੂੰ ਜਾਂ ਤੁਹਾਨੂੰ ਦੋ ਚਾਰ ਦਸ ਬੰਦੇ ਵੀਹ ਬੰਦਿਆਂ ਨੂੰ ਦੇਖਦੀਆਂ ਹੋਣਗੀਆਂ, ਹੋਰ ਕਿਸੇ ਨੂੰ ਦੇਖਦੀਆਂ ਹੀ ਨਹੀਂ। ਮੈਂ ਨਹੀਂ ਕਹਿੰਦਾ ਮਾਨ ਸਾਹਿਬ ਚੰਗਾ ਕੰਮ ਨਹੀਂ ਕਰਦੇ, ਬਹੁਤ ਵਧੀਆ ਕੰਮ ਕਰ ਰਹੇ ਨੇ ਸਰਕਾਰ, ਹੋ ਸਕਦਾ ਉਮੀਦ ਆ ਵੀ ਰਿਪੀਟ ਵੀ ਹੋ ਸਕਦੀ ਹੈ ਇਹ, ਪਰ ਜਿਹੜੇ ਕੰਮ ਹੈਗੇ ਆ ਤਾਂ ਉਹ ਹੈਗੇ ਵੀ, ਜਿਹੜੇ ਕਰੇ ਆ ਤਾਂ ਕਰੇ। ਆ ਉਹੀ ਗੱਲ ਹੁਣ ਸੋਲਰ ਲਾਈਟਾਂ ਦੀ ਆ, ਸੋਲਰ ਲਾਈਟਾਂ ਦੇਖਦੇ ਹਾਂ ਕਦ ਤੱਕ ਲੱਗਦੀਆਂ ਨੇ, ਅੱਜ ਡੇਟ ਨੋਟ ਕਰ ਲਓ ਜੇ ਇੰਸਟਾਲਮੈਂਟ 'ਚ ਲੱਗ ਗਈਆਂ, ਦੇਖ ਲੈਂਦੇ ਹਾਂ। ਅਵਤਾਰ ਸੰਧੂ ਸਾਹਿਬ ਜੀ ਆਣ ਭਾਜੀ, ਜੀ ਆਣ, ਨੰਗਾ
3: ਗੁੱਡ ਮਾਰਨਿੰਗ ਜਿੰਨੂ, ਸਤਿ ਸ਼੍ਰੀ ਅਕਾਲ
0: ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
3: ਬੱਲੇ ਬੱਲੇ ਠੀਕ ਠਾਕ ਭਾਜੀ, ਤੁਸੀਂ ਸੁਣਾਓ ਕਿੱਦਾਂ ਜੀ?
0: ਬਸ ਕਿਰਪਾ ਕਿਰਪਾ ਜੀ ਆਣ,
3: ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਤੇ ਆਪਣੇ ਭਾਜੀ ਹੁਣੀ ਹੁਣੀ ਆਏ ਸੀਗੇ, ਗੱਲ ਉਸ ਤੁਹਾਡੀ ਸਹੀ ਆ।
0: ਸਤਿ ਸ੍ਰੀ ਅਕਾਲ ਜੀ ਆਨ।
4: ਹਾਂ
0: ਦੂਜੀ
4: ਗੱਲ ਆਪਾਂ ਕਹੀ ਜਾਂਦੇ ਆ ਪੰਜਾਬ ਚ ਆ ਨੀ ਬਣਿਆ ਯਾਰ, ਗੱਲ ਸੁਣੋ, ਕੋਈ ਵੀ ਆ ਮੁੱਖ ਮੰਤਰੀ ਦਵਾਨੀ ਤਾਂ ਕੋਲ ਪੰਜਾਬ ਦੇ ਹੈ ਨੀ, ਕੋਈ ਪੈਸਾ ਹੈ ਨੀ ਪੰਜਾਬ ਕੋਲ, ਮਸਾਂ ਉਹ ਕੰਮ ਚਲਾ ਰਹੇ ਨੇ ਭਾਵੇਂ ਕੋਈ ਵੀ ਪਾਰਟੀ ਆ, ਸੈਂਟਰ ਕੁਛ ਦਿੰਦਾ ਨੀ, ਉਹ ਕਿੱਥੋਂ ਏਡੀਆਂ ਏਡੀਆਂ ਕਾਲਜਾਂ ਬਿਲਡਿੰਗਾਂ ਬਣ ਜਾਣਗੀਆਂ?
0: ਫਿਰ ਨੀਂਹ ਪੱਥਰ ਕਾਹਨੂੰ ਰੱਖਦੇ ਆ? ਸੋਲਰ ਲਾਈਟਾਂ ਦਾ ਕਿਉਂ ਪੰਗਾ ਲੈਂਦਾ? 13,500 ਪਿੰਡਾਂ ਦੇ ਵਿੱਚ ਇੱਕ ਅੱਧੇ ਕਰੋੜ ਨਾਲ ਤਾਂ ਨੀ ਬਣ ਜਾਣੀ?
4: ਉਹ ਕੁਰਸੀ ਨੂੰ ਸਲਾਮਾਂ ਨੇ ਵੀ ਸਾਡੀ ਕੁਰਸੀ
0: ਨਹੀਂ, ਫਿਰ ਲੋਕਾਂ ਨੂੰ ਸਿੱਟਣਾ ਚੋਗਾ ਪਾਉਣਾ ਨਾ ਵੀ ਅਸੀਂ ਕਰਨਾ,
4: ਉਹ
0: ਕਰਨਾ ਨਾ ਨਾ ਜੇ ਨਹੀਂ ਕੁਛ ਹੋ ਰਿਹਾ ਸਟੇਟ ਚ ਊਂ ਚਲਾ ਲੈਣਾ ਅਸੀਂ ਭਾਈ ਨਹੀਂ ਕਰ ਸਕਦੇ ਸਾਡੇ ਕੋਲ ਪੈਸਾ ਨਹੀਂ ਅਗਲੀ ਵਾਰ ਆਵਾਂਗੇ ਜ਼ਰੂਰ ਕਰਾਂਗੇ ਹੈ ਕਹਿ ਸਕਦੇ
4: ਹਾਂ ਇਹ ਗੱਲ ਕਹਿਣੀ ਚਾਹੀਦੀ ਉਹਨਾਂ ਨੂੰ ਵੀ ਯਾਦ
0: ਕਿਉਂ ਬਾ ਕਿਉਂ ਉੱਥੇ 200-500 ਇੱਟ ਖਰਾਬ ਕਰਦੇ ਆ ਕਿਉਂ ਮਿਸਤਰੀਆਂ ਦੇ ਪੈਸੇ ਨਹੀਂ ਦਿੰਦੇ ਅਗਲੀ ਵਾਰ ਤੁਸੀਂ ਸਾਨੂੰ ਪਾਉਣੀਆਂ ਵੋਟਾਂ ਪਾ ਦਿਓ ਨਹੀਂ ਪਾਉਣੀਆਂ ਨਾ ਪਾਓ ਐ ਕਹਿਣ
4: ਮੁੱਖ ਮੰਤਰੀ ਰਹੇ ਨਾ ਰਹੇ ਨਾ ਕਰਜ਼ਾ ਵੀ ਨਹੀਂ ਲੈਣਾ ਚਾਹੀਦਾ ਪੰਜਾਬ ਤੇ ਇਹਨਾਂ ਨੂੰ ਭਾਈ ਮੈਂ ਨਹੀਂ ਚਲਾ ਸਕਦਾ ਆ ਜੋ ਜੀ ਨੇ ਬਣਨਾ
0: ਜਦ ਆਪਾਂ ਹੁਣ ਬਾਹਰ ਲੋਕ ਆਮ ਕਹਿੰਦੇ ਆ ਵੀ ਸਾਨੂੰ ਮੋਟਰਾਂ ਦੇ ਬਿੱਲ ਲਾ ਦੋ ਸਾਨੂੰ ਲੈਟ ਦੇ ਦੋ ਕਿਉਂ ਨਹੀਂ ਇਹ ਲਾਉਂਦੇ ਬਿੱਲ ਸਿੱਧਾ ਆ ਕੇ ਕਰਨ ਵੀ ਬਾਦਲ ਸਾਹਿਬ ਨੇ ਜੋ ਕੀਤਾ ਭਾਈ ਗਲਤ ਸੀ ਅਸੀਂ ਬਿੱਲ ਲਾਉਣੇ ਆ
4: ਉਹੀ ਆ
0: ਘੱਟ ਰੇਟ ਕਰ ਦੇਣਾ
4: ਚਾਹੀਦਾ ਇਹਨਾਂ ਨੂੰ ਕੰਮ
0: 50 ਰੁਪਏ ਯੂਨਿਟ ਕਰ ਦੇਣਾ ਕੀ ਪਾਵਰ ਹੁੰਦੀ ਆ ਕੀ 20 ਰੁਪਏ ਕਰ ਦੇਣਾ ਕਿਰਾਏ ਬੁੜੀਆਂ ਦੇ ਐਡੇ ਮਾਫ ਕੀਤੇ ਆ ਜਨਾਨੀਆਂ ਦੇ ਲੇਡੀਜ਼ ਦੇ ਉਹ ਲਾ ਦੇਣ ਲੋਕਾਂ ਨੂੰ ਸਹੂਲਤਾਂ ਦਿੰਦੇ ਕਿਉਂ ਜੇ ਲੋਕ ਤਾਂ ਸਹੂਲਤਾਂ ਲੈ ਕੇ ਨੀ ਕੁਛ ਹਾਂ ਜਿਹਨੂੰ ਮਿਲਦੀ ਅਗਲਾ ਕਹਿੰਦਾ ਮੈਂ ਕਿਉਂ ਛੱਡਾਂ ਮਾਨ ਸਾਹਿਬ ਨੇ ਇੱਕ ਗੱਲ ਕੋਈ ਮੰਨੇ ਚਾਹੇ ਨਾ ਮੰਨੇ ਮੇਰੇ ਦੁੱਖ ਹੀ ਨਹੀਂ ਹੈਗੇ ਵਧੀਆ ਮੇਰਾ ਰਿਲੇਸ਼ਨ ਆ ਉਹਨਾਂ ਦੇ ਚਲੋ ਕਿਸੇ ਅਸੀਂ ਉਹ ਸੀਗੇ ਮੈਂ ਤੁਹਾਨੂੰ ਦੱਸਦਾ ਵੀ ਉਹ ਆਪ ਕਹਿੰਦੇ ਸੀ ਨਾ ਇੱਥੇ ਲੋਕਾਂ ਨੂੰ ਸਾਰਿਆਂ ਨੂੰ ਵੀ ਉਹ ਬੈਨ ਘਰੇ ਜਾ ਕੇ ਖੜੂਗੀ ਅਗਲੇ ਦੇ ਸਮੱਗਰੀ ਦੇਣ ਲਈ ਕਿਹਦੇ ਘਰੇ ਮੂਹਰੇ ਬੈਨ ਖੜ ਗਈ ਜਾ ਕੇ ਦੱਸਿਓ ਤਾਂ ਬਈ ਹੁਣ ਰਾਸ਼ਨ ਡਿਪੂ ਤੇ ਪਰਮਿੰਦਰ ਜੀ ਕਿੰਨੇ ਬਣਾਏ ਆ ਪੰਜਾਬ ਚ ਕਿੰਨੇ ਅਲਾਟ ਕਰਨੇ ਆ 12,000-13,000 ਹੁਣ ਕਹਿੰਦੇ ਰਾਸ਼ਨ ਡਿਪੂਆਂ ਦਾ ਫੇਲ ਲੱਗੋ ਹੁਣ ਰਾਸ਼ਨ ਡਿਪੂ ਵਾਲਿਆਂ ਨੂੰ ਸਹੂਲਤ ਦੇਣੀ ਆ ਜਗਰੂਪਾ ਜੀ ਜੀ ਆਇਆਂ ਨੂੰ 30 ਸਕਿੰਟ ਤੁਹਾਡੇ ਕੋਲ ਸਿੱਧਾ ਹੀ
5: ਭਾਜੀ ਉਹਦੇ ਕਹਿਣਗੇ ਸਾਰੇ ਸਾਰੇ ਦਲੀ ਦੇ ਮਲੀ ਆ ਮੈਨੂੰ ਸਿਕਿਉਰਿਟੀ ਨੀ ਚਾਹੀਦੀ ਕੁਛ
0: ਕਿਉਂਕਿ
5: ਉਹਨਾਂ ਨੇ ਆਪਣੀ ਖੇਤਰੀ ਪਾਰਟੀ ਖਤਮ ਕਰਕੇ ਉਹਨਾਂ ਨੇ ਪੰਜਾਬ ਦੇ ਵਿੱਚ ਆਪਣਾ ਰਾਜ
0: ਕਰਨਾ
5: ਸਾਖੀ ਕੱਛੇ ਵਾਲਿਆਂ ਨੇ ਜਿਹੜੇ ਦਿੱਲੀ
0: ਬੈਠੇ ਥੈਂਕ ਯੂ ਮੈਨੂੰ ਕੱਟਣੀ ਪੈਣੀ ਸੀ ਤੁਹਾਡੇ ਆਉਣ ਕਾਲ 6:43 ਕਲਦੀ ਭਾਈ ਜੀ ਸਤਿ ਸ਼੍ਰੀ ਅਕਾਲ ਮੈਂ ਹੁਣ ਵੀ ਕਰ ਦੇਣਾ ਕਦੇ ਨਾ ਜਜ਼ਬਾਤੀ ਹੋਵੋ ਕਦੇ ਨਾ ਇਹਨਾਂ ਦੇ ਪਿੱਛੇ ਲੜੋ ਇਹ ਪੁੰਛਾਂ ਹੁੰਦੀਆਂ ਇਹ ਪੁੰਛਾਂ ਨੇ ਅੱਜ ਇਸ ਇੱਥੇ ਇਹਨਾਂ ਨੇ ਇਸ ਘਰ ਚ ਪੁੰਛ ਮਾਰ ਦੇਣੀ ਕੱਲ ਨੂੰ ਕਿਸੇ ਹੋਰ ਘਰ ਚ ਪੁੰਛ ਮਾਰ ਦੇਣੀ ਆ ਜੀਜੇ ਭਾਣਜੇ ਭਣਜੋ ਯਾਰ ਸਾਰੇ ਸੈੱਟ ਕਰਤੇ ਉਹਨੇ ਪੰਜਾਬ ਸਰਕਾਰ ਚ
5: ਕਰੇ ਵੀ ਕਿਉਂ ਨਾ ਪੈਰ ਹੇਠ ਪੱਟੀ ਲਾਇਆ ਅਗਲੇ ਦੇ ਮਹਾਰਾਜ
0: ਹਾਂ 4-5 ਨੇ ਉਹਦੇ ਸ਼ਾਇਦ ਮੈਨੂੰ ਲੱਗਦਾ ਭੈਣਾਂ ਬੱਚੇ ਜੀਜੇ ਜੋ ਵੀ ਨੇ ਚਲੋ ਅਗਲੀ ਵਾਰੀ ਥੈਂਕ ਯੂ ਸੋ ਮਚ ਪਰਮਿੰਦਰ ਜੀ ਹੈਡਲਾਈਨ ਵੀ ਹੁਣ ਰਹਿਣੇ ਦਿਓ ਮਿਲਦੇ ਆ ਕੱਲ ਨੂੰ ਚਲੋ ਲਵ ਯੂ ਕਰਦੇ ਗੱਲਾਂ ਬਾਤਾਂ ਥੈਂਕ ਯੂ ਸੋ ਮਚ ਵਾਧਾ ਘਾਟਾ ਬੋਲਿਆ ਕਰ ਦਿਓ ਮਾਫ਼ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਬੁਲਾਈਏ ਫਤਿਹ ਅੱਜ ਥੋੜ੍ਹਾ ਜਿਹਾ ਕੰਮ ਹੋਰ ਪਾਸੇ ਨੂੰ ਉਲਝ ਗਿਆ ਚਲੋ ਕੋਈ ਗੱਲ ਨਹੀਂ ਇੱਦਾਂ ਵੀ ਜ਼ਰੂਰੀ ਆ ਇੰਨਾ ਕੁ ਪੰਗਾ ਪੈਣਾ ਹੀ ਚਾਹੀਦਾ ਲਓ ਨਜ਼ਾਰੇ ਕੱਲ ਨੂੰ ਮਿਲਦੇ ਹਾਂ ਸ਼ਮੀ ਭੱਟਣ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ ਲਓ ਇਜਾਜ਼ਤ ਵਾਹਿਗੁਰੂ ਜੀ ਕਾ
6: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
7: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
8: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7063।

0: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
1: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ
0: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਛ ਰੀਜਨੇਬਲ ਰੇਟਸ ਤੇ
1: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ 13219 ਚਿੰਕੂਸੀ ਰੋਡ ਕੈਲੇਡਨ
0: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਬੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਨ ਗੈਰੀ ਨੂੰ
5: 905-459-5533
3: 905-459-5533 ਤੇ
5: PNJ ਸਪ੍ਰਿੰਗ ਵੀਲ ਅਲਾਈਨਮੈਂਟ
6: ਥੈਂਕ ਯੂ ਟਾਈ ਸੱਤ ਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾ ਮੂਰੇ ਦੁਨੀ ਸੇਪਨ ਦੁਪਰ ਸਾਥ ਜਪ ਆਸਸ ਗੁਆਸਸ ਹੈਬੀਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਸੀਅਕਾਲ
7: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ
8: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ ਵਧੀਆ ਰੈਕਟ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ
7: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ
8: ਵਧੀਆ ਰੈਕਟ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763

0: ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਵੈਡਨਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਖਿਦਮਤ ਦੇ ਵਿੱਚ ਹਾਜ਼ਰ ਹੈ। ਤੁਹਾਡਾ ਆਪਣਾ ਸ਼ੰਮੀ ਪੱਠਲ 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਖਬਰਸਾਰ ਅਤੇ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਸਾਂਝ ਪਾਣੀ ਹੈ, ਪ੍ਰੋਗਰਾਮ ਦੇ ਵਿੱਚ ਸੰਪਰਕ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਦੇ ਵਿੱਚ ਕੋਈ ਨਿਊਜ਼ ਵਿਊਜ਼ ਬਾਬਤ ਅਪਡੇਟ ਦੇਣੀ ਹੈ, ਪ੍ਰੋਗਰਾਮ ਦੇ ਵਿੱਚ ਕੋਈ ਟ੍ਰੈਫਿਕ ਬਾਬਤ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਸਟੂਡੀਓ ਦਾ ਨੰਬਰ ਹੈ 905-673-9056-7333-37 'ਤੇ ਤੁਸੀਂ ਸਾਡੇ ਨਾਲ ਸਿੱਧੀਆਂ ਤਾਰਾਂ ਜਿਹੜੀਆਂ ਜੋੜ ਸਕਦੇ ਹੋ ਸਟੂਡੀਓ ਦੇ ਵਿੱਚ। ਅਤੇ ਉੱਥੇ ਹੀ ਦੋਸਤੋ 19 ਡਿਗਰੀ ਸੈਲਸੀਅਸ ਇਸ ਟਾਈਮ ਸੁਬਹਾ ਦਾ ਤਾਪਮਾਨ ਹੈ, ਬੜੀ ਸੱਜਰੀ ਸਵੇਰ ਹੈ। ਸੋ ਸਾਰਿਆਂ ਲਈ ਸਵੇਰ ਇਹ ਦਿਨ ਹੈ ਜਿਹੜਾ ਮੁਬਾਰਕ ਹੋਵੇ, ਪਰਮਾਤਮਾ ਲਈ ਅਰਦਾਸ ਕਰਦੇ ਹਾਂ। ਆਓ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕਹਿੰਦੇ ਰੱਬ ਕੋਲੋਂ ਉਹੀ ਮੰਗੋ, ਰੱਬ ਕੋਲੋਂ ਉਹੀ ਮੰਗੋ ਜੋ ਰੂਹ ਨੂੰ ਸਕੂਨ ਦੇਵੇ। ਦੌਲਤ ਤਾਂ ਦੁਨੀਆਂ ਵਿੱਚ ਬਹੁਤਿਆਂ ਕੋਲ ਹੁੰਦੀ ਹੈ, ਮਹਿਲਾਂ ਵਿੱਚ ਰਹਿਣ ਵਾਲੇ ਵੀ ਕਈ ਵਾਰ ਬੇਚੈਨ ਹੁੰਦੇ ਨੇ ਤੇ ਝੌਂਪੜੀ ਵਿੱਚ ਬੈਠੇ ਦਿਲੋਂ ਰੱਜੇ ਹੋਏ ਮਿਲ ਜਾਂਦੇ ਨੇ। ਅਸਲ ਦੌਲਤ ਪੈਸਾ ਨਹੀਂ, ਦਿਲ ਦਾ ਸਕੂਨ ਹੁੰਦਾ ਏ। ਜਿਸ ਨੂੰ ਇਹ ਮਿਲ ਜਾਵੇ ਉਹੀ ਇਨਸਾਨ ਅਸਲ ਦੇ ਵਿੱਚ ਅਮੀਰ ਹੁੰਦਾ ਹੈ। ਕਦੇ ਰਾਤਾਂ ਛੱਤਾਂ 'ਤੇ ਲੰਘਦੀਆਂ ਸੀ, ਓਏ ਹੋਏ ਹੋਏ, ਆਓ ਤੁਹਾਨੂੰ ਪਿੱਛੇ ਲੈ ਚਲੀਏ 3 ਕੁ ਦਹਾਕੇ ਪਹਿਲਾਂ ਦੀ ਗੱਲਾਂ। ਕਦੇ ਰਾਤਾਂ ਛੱਤਾਂ 'ਤੇ ਲੰਘਦੀਆਂ ਸੀ, ਤਾਰਿਆਂ ਨਾਲ ਗੱਲਾਂ ਹੁੰਦੀਆਂ ਸੀ, ਗਰਮੀਆਂ ਵਿੱਚ ਪੱਖੇ ਨਹੀਂ ਹੱਥਾਂ ਵਾਲੀਆਂ ਪੱਖੀਆਂ ਚੱਲਦੀਆਂ ਸੀ, ਰੇਡੀਓ 'ਤੇ ਗਾਣਾ ਆਵੇ ਤਾਂ ਸਾਰਾ ਘਰ ਚੁੱਪ ਹੋ ਕੇ ਸੁਣਦਾ ਸੀ, ਐਤਵਾਰ ਨੂੰ ਇੱਕ ਫਿਲਮ ਲਈ ਪੂਰਾ ਪਰਿਵਾਰ ਇਕੱਠਾ ਹੁੰਦਾ ਸੀ, ਪਿੰਡ ਦੀ ਗਲੀ ਦੇ ਵਿੱਚ ਮਿੱਟੀ ਨਾਲ ਖੇਡਣਾ ਵੀ ਖੁਸ਼ੀ ਲੱਗਦਾ ਸੀ, 2 ਰੁਪਈਆਂ ਦੀ ਕੁਲਫੀ ਵਿੱਚ ਬਚਪਨ ਪੂਰਾ ਵੱਸਦਾ ਸੀ। ਅੱਜ ਯਾਦਾਂ ਤੇ ਬਹੁਤ ਨੇ ਪਰ ਉਹ ਸਮਾਂ ਮੁੜ ਨਹੀਂ ਆਉਣਾ, ਕੁਝ ਪਲ ਜ਼ਿੰਦਗੀ ਦੇ ਸਿਰਫ ਯਾਦਾਂ ਬਣ ਕੇ ਹੀ ਰਹਿ ਜਾਣੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮੈਂ ਤਾਂ ਆਪ ਗੁਆਚ ਗਿਆ ਸੀਗਾ ਜਦੋਂ ਇਹ ਸਤਰਾ ਪੜ੍ਹ ਰਿਹਾ ਸੀਗਾ। ਕਈ ਵਾਰ ਹੁੰਦਾ ਨਾ ਜਦੋਂ ਕੋਈ ਇਹੋ ਜਿਹਾ ਸਤਰਾ ਬੋਲ ਰਹੇ ਹੁੰਦੇ ਆ, ਇਹੋ ਜਿਹਾ ਕੁਛ ਲਾਈਨਾਂ ਆ ਜਾਂਦੀਆਂ ਨੇ ਵੀ ਤੁਸੀਂ ਆਪ ਵੀ ਗੁਆਚ ਜਾਂਦੇ ਹੋ, ਤੁਸੀਂ ਆਪ ਵੀ ਆ ਜਿਹੜਾ ਯਾਦਾਂ ਦੇ ਉਹਨਾਂ ਝਰੋਖਿਆਂ ਦੇ ਵਿੱਚ ਚਲੇ ਜਾਂਦੇ ਹੋ। ਸੋ ਮੇਰਾ ਵੀ ਉਹੀ ਹਾਲ ਹੋ ਗਿਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੁਹਾਡੇ ਜਿਹੜੇ ਕਈ ਮੈਸੇਜਸ ਜਿਹੜੇ ਆਏ, ਮੈਂ ਮਾਫ਼ੀ ਚਾਹਾਂਗਾ, ਨਹੀਂ ਮੇਰੇ ਤੋਂ ਪੜ੍ਹ ਹੋਏ ਕੱਲ੍ਹ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗਗਨ ਜੀ ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਜੀ ਸਤਿ ਸ਼੍ਰੀ ਅਕਾਲ। ਅੱਛਾ, ਕੁਝ ਕੁ ਮੈਂ ਦੇਖਦਾ ਸਰੋਤੇ ਆ ਜਿਹੜੇ ਉਹ ਨਿੱਤ ਉਹਨਾਂ ਦੇ ਮੈਸੇਜਸ ਹੈ ਜਿਹੜੇ ਆਉਣੇ ਹੀ ਆਉਣੇ ਹੈ, ਭਾਵੇਂ ਉਹਨਾਂ ਨੇ ਜਿੱਦਾਂ ਮਰਜ਼ੀ ਹੈ ਹਾਜ਼ਰੀ ਲਵਾਉਣੀ ਹੀ ਲਵਾਉਣੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਸਮੇਂ ਤੋਂ ਸਮਾਂ ਕੱਢ ਕੇ ਮੇਰੇ ਤੱਕ ਆਪਣੇ ਟੈਕਸਟ ਮੈਸੇਜ ਪਹੁੰਚਾਉਂਦੇ ਹੋ। ਅਮਨਦੀਪ ਜੀ ਸਤਿ ਸ਼੍ਰੀ ਅਕਾਲ, ਮਹਿਤਾਬ ਜੀ ਗੁੱਡ ਮੋਰਨਿੰਗ ਸਰ, ਸਾਹਿਲ ਜੀ ਗੁੱਡ ਮੋਰਨਿੰਗ ਭਾਜੀ, ਸਰਗੁਣ ਜੀ ਸਤਿ ਸ਼੍ਰੀ ਅਕਾਲ, ਵਿਕਰਮ ਜੀ ਸਤਿ ਸ਼੍ਰੀ ਅਕਾਲ, ਮਨਦੀਪ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਹਰਮਨ ਭਾਜੀ ਹੁਣ ਇਹਨਾਂ ਦੇ ਬੜੇ ਹੀ ਪਾਏਦਾਰ, ਮੈਂ ਕਹਿੰਦਾ ਵੀ ਇਹ ਮੈਸੇਜਸ ਭੇਜਦੇ ਨੇ, ਮੈਨੂੰ ਵੀ ਬੜਾ ਮਜ਼ਾ ਆਉਂਦਾ ਪੜ੍ਹ ਕੇ। ਕਈ ਸਤਰਾਂ ਜਿਹੜੀਆਂ ਹੁੰਦੀਆਂ ਉਹ ਸਿੱਖਿਆ ਦੇਣ ਵਾਲੀਆਂ ਹੁੰਦੀਆਂ। ਕਹਿੰਦੇ ਲੋਕਾਂ ਦੀਆਂ ਸਲਾਹਾਂ ਨਾਲ ਰਸਤੇ ਜ਼ਰੂਰ ਮਿਲ ਜਾਂਦੇ ਨੇ, ਲੋਕਾਂ ਦੀਆਂ ਸਲਾਹਾਂ ਦੇ ਨਾਲ ਰਸਤੇ ਜ਼ਰੂਰ ਮਿਲ ਜਾਂਦੇ ਨੇ, ਪਰ ਕਾਮਯਾਬੀ ਤੁਹਾਨੂੰ ਤੁਹਾਡੀ ਮਿਹਨਤ ਅਤੇ ਲਗਨ ਕਰਕੇ ਹੀ ਮਿਲੇਗੀ। ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ। ਅਸੀਂ ਗਲੀਆਂ ਵਿੱਚ ਰੁਲਦੇ ਸੀ, ਤੂੰ ਰੱਖ ਤਾਂ ਚੁਬਾਰਿਆਂ ਵਿੱਚ, ਰਹਿਮਤਾਂ ਨੇ ਦਾਤਿਆ ਤੇਰੇ ਸਹਾਰਿਆਂ ਦੇ ਵਿੱਚ, ਘਰ ਦੇ ਨੇੜੇ ਮੰਦਰ ਵਿੱਚ ਚੁੱਪ ਹੈ ਅਤੇ ਸ਼ਹਿਰ ਦੇ ਮਸ਼ਹੂਰ ਮੰਦਰ ਦੇ ਵਿੱਚ ਲੰਬੀਆਂ ਕਤਾਰਾਂ ਹਨ। ਕੀ ਅਸੀਂ ਸੱਚਮੁੱਚ ਪਰਮਾਤਮਾ ਨੂੰ ਲੱਭ ਰਹੇ ਹਾਂ ਜਾਂ ਅਸੀਂ ਸਿਰਫ ਭੀੜ ਦੇ ਪਿੱਛੇ ਭੱਜ ਰਹੇ ਹਾਂ, ਜਦੋਂ ਕਿ ਉਹ ਤਾਂ ਹਰ ਜਗ੍ਹਾ ਮੌਜੂਦ ਹੈ। ਕਿਸੇ ਨੂੰ ਦੁੱਖ ਦੇਣਾ ਉਨਾ ਹੀ ਆਸਾਨ ਹੁੰਦਾ ਜਿੰਨਾ ਸਮੁੰਦਰ ਵਿੱਚ ਪੱਥਰ ਸੁੱਟਣਾ, ਬਗੈਰ ਇਹ ਸੋਚੇ ਕਿ ਇਹ ਕਿੰਨੀ ਡੂੰਘਾਈ ਤੱਕ ਗਿਆ ਹੋਣਾ। ਪਹਾੜ ਚੜ੍ਹਨ ਵਾਲਾ ਸੁਣ ਕੇ ਜਰਾ, ਕਿਆ ਬਾਤ ਹੈ। ਪਹਾੜ ਚੜ੍ਹਨ ਵਾਲਾ ਜਿਹੜਾ ਇਨਸਾਨ ਹੁੰਦਾ ਝੁੱਕ ਕੇ ਚੱਲਦਾ ਅਤੇ ਉਤਰਨ ਵਾਲਾ ਆਕੜ ਕੇ ਚੱਲਦਾ। ਜੇ ਕੋਈ ਝੁੱਕ ਕੇ ਚੱਲ ਰਿਹਾ ਤਾਂ ਇਸ ਦਾ ਮਤਲਬ ਉਹ ਉਚਾਈ 'ਤੇ ਜਾ ਰਿਹਾ, ਅਤੇ ਜੇ ਕੋਈ ਆਕੜ ਕੇ ਚੱਲ ਰਿਹਾ ਤਾਂ ਇਸ ਦਾ ਮਤਲਬ ਉਹ ਨੀਚੇ ਜਾ ਰਿਹਾ। ਹੰਕਾਰ ਦੀ ਸ਼ਕਤੀ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੰਦੀ ਹੈ ਅਤੇ ਨਿਮਰਤਾ ਸਧਾਰਨ ਵਿਅਕਤੀ ਨੂੰ ਵੀ ਫਰਿਸ਼ਤਾ ਬਣਾ ਦਿੰਦੀ ਹੈ। ਕੱਚੀ ਉਮਰ ਨਾ ਵੇਖ ਫਰੀਦਾ, ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਤੋਂ ਨਜ਼ਰਾਨੇ ਪੜ੍ਹੀਏ, ਇੰਨੇ ਧੱਕੇ ਖਾਧੇ ਨੇ। ਰਾਹ ਵੇਖੀ ਦਾ ਨਹੀਂ, ਰਾਹ ਵੇਖੀ ਦਾ ਏ ਪੁੱਛੀ ਦਾ ਏ, ਦੱਸੀ ਦਾ ਏ, ਮੋੜੀ ਦਾ ਏ, ਬਦਲੀ ਦਾ ਏ, ਪਰ ਡੱਕੀ ਦਾ ਨਹੀਂ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਅਤੇ ਉੱਥੇ ਹੀ ਲਖਵਿੰਦਰ ਭਾਅ ਜੀ, ਗੁੱਡ ਮੋਰਨਿੰਗ ਸਰ, ਗੁੱਡ ਮੋਰਨਿੰਗ, ਬਹੁਤ ਬਹੁਤ ਧੰਨਵਾਦ। ਰੇਸ਼ਮ ਭਾਅ ਜੀ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਗੁੱਡ ਮੋਰਨਿੰਗ, ਹੈਪੀ ਵੈਡਨਸਡੇ, ਬਲੈਸਿੰਗਸ। ਕਿਆ ਬਾਤ ਹੈ, ਮੇ ਯੋਰ ਡੇ ਬੀ ਫਿਲਡ ਵਿਦ ਪੀਸ, ਜੋਏ, ਕਾਈਂਡਨੈਸ ਐਂਡ ਗੋਡਸ ਐਂਡਲੈਸ ਬਲੈਸਿੰਗ। ਕਿਆ ਬਾਤ ਹੈ, ਹੈਪੀ ਹੈਪੀ ਬਿਊਟੀਫੁਲ ਡੇ ਸਾਰਿਆਂ ਨੂੰ, ਹੈਵੀ ਵੈਰੀ ਬਿਊਟੀਫੁਲ ਡੇ। ਸੋ ਆਓ ਦੋਸਤੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅੱਛਾ, ਜਿੱਦਾਂ ਮੈਂ ਕੁਝ ਕੁ 17 ਪਹੁੰਚੀ ਹਾਂ, ਮੈਂ ਉੱਦਾਂ ਦੀ ਹੀ ਜਿਹੜੀ ਇੱਕ ਗੱਲਬਾਤ ਹੈ ਜਿਹੜੀ ਉਸ ਤੋਂ ਅੱਜ ਸ਼ੁਰੂਆਤ ਕਰਦਾ। ਕਿਸੇ ਨੇ ਨਾ ਬਹੁਤ ਪੁਰਾਣੀ, ਕੋਈ ਘਰ ਦੀ ਸਫਾਈ ਕਰਦੇ ਸੀ, ਬਹੁਤ ਪੁਰਾਣੀ ਜਿਹੜੀ ਇੱਕ ਚੋਕਲੇਟ ਹੈ ਉਹ ਹੱਥ ਲੱਗ ਗਈ। ਮਾਰਸ ਦੀਆਂ ਚੋਕਲੇਟਾਂ ਜਿਹੜੀਆਂ ਤੁਸੀਂ ਆ, ਜਿਹੜੀਆਂ ਆਮ ਆ, ਜਿਹੜੇ ਵੱਖ ਵੱਖ ਗਰੋਸਰੀ ਸਟੋਰ 'ਤੇ ਆ ਜਿਹੜਾ ਦੇਖਦੇ ਹੋ। ਅੱਛਾ, ਜਿਹੜੀਆਂ ਮਾਰਸ ਦੀ ਚੋਕਲੇਟ ਹੈ ਨਾ, ਜਦੋਂ ਮੈਂ ਪਹਿਲੀ ਵਾਰ ਖਾਧੀ ਜਿਹੜੀ ਇੰਡੀਆ 5-star ਚੋਕਲੇਟ ਹੁੰਦੀ ਸੀ, ਮੈਨੂੰ ਤਕਰੀਬਨ ਟੇਸਟ ਹੈ ਜਿਹੜਾ ਉਵੇਂ ਦਾ ਲੱਗਾ, ਅਤੇ ਮੈਨੂੰ ਬੜੀ ਪਸੰਦ ਹੈ ਮਾਰਸ ਦੀ ਚੋਕਲੇਟ। ਚਲੋ ਹੁਣ ਤਾਂ ਘੱਟ ਖਾਂਦੇ, ਪਹਿਲਾਂ ਖਾਈ ਜਾਂਦੇ ਹੁੰਦੇ ਸੀਗੇ, ਵਧੀਆ ਲੱਗਦੀ ਹੁੰਦੀ ਸੀ। ਅੱਛਾ, ਅਤੇ ਇਹ ਆ ਜਿਹੜੀ ਹੁਣ 1991 ਦੀ ਇੱਕ ਪੁਰਾਣੀ ਮਾਰਸ ਬਾਰ ਆ ਜਿਹੜੀ, ਮਿਲਣ ਤੋਂ ਬਾਅਦ ਕਿਸੇ ਨੇ ਜਿਹੜਾ ਸੋਸ਼ਲ ਮੀਡੀਆ 'ਤੇ ਆ ਜਿਹੜੀ ਉਹ ਪਾ ਦਿੱਤੀ, ਜਿਹਦੇ ਕਰਕੇ ਇੱਕ ਚਰਚਾ ਛਿੜ ਗਈ। ਕੀ ਹੋਇਆ, ਇੱਕ ਤਾਂ ਪੁਰਾਣੀ ਜਿਹੜੀ 1991 ਦੇ ਵਿੱਚ ਮਾਰਸ ਦੀ ਬਾਰ ਆਉਂਦੀ ਹੁੰਦੀ ਸੀਗੀ, ਜਾਂ ਚੋਕਲੇਟ ਦੇ ਰੈਪਰ ਦੇ ਵਿੱਚ ਆਉਂਦੀ ਹੁੰਦੀ ਸੀ ਚੋਕਲੇਟ, ਅਤੇ ਹੁਣ ਜਿਹੜੀ ਇਸ ਟਾਈਮ ਇੱਕ ਨਵੀਂ ਜਿਹੜੀ ਮਾਰਸ, ਇਸ ਟਾਈਮ ਜਿਹੜੀ ਰੀਅਲ ਟਾਈਮ ਦੀ ਮਾਰਸ ਹੈ ਜਿਹੜੀ ਵਿਕਰੀ ਹੈ ਜਾਂ ਵਿਕਦੀ ਪਈ ਹੈ, ਉਹਨੇ ਜਿਹੜਾ ਦੋਨਾਂ ਨੂੰ ਜਿਹੜਾ ਦੋਨਾਂ ਦੀ ਫੋਟੋ ਖਿੱਚ ਕੇ ਨਾ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀ, ਅਤੇ ਸੋਸ਼ਲ ਮੀਡੀਆ 'ਤੇ ਜਿਹੜੀ ਚਰਚਾ ਸ਼ੁਰੂ ਹੋ ਗਈ, ਉਹ ਚੱਲ ਪਈ ਸ਼ਰਿੰਕਫਲੇਸ਼ਨ। ਮਤਲਬ ਕਿ ਪ੍ਰਾਈਸ ਭਾਵੇਂ ਆ ਜਿਹੜਾ ਕੰਪਨੀਆਂ 19 ਰੱਖਦੀ ਆ, ਪਰ ਜਿਹੜੀ ਉਹਦੀ ਕੁਆਂਟਿਟੀ ਹੈ ਜਿਹੜੀ ਉਹ ਘਟਾ ਦਿੰਦੀਆਂ ਨੇ। ਸੋ ਪ੍ਰਾਈਸ ਦੇ ਵਿੱਚ ਆ ਜਿਹੜਾ ਘੱਟ ਹੀ ਆ ਜਿਹੜਾ ਉਲਟ ਫੇਰ ਕੀਤਾ ਜਾਂਦਾ, ਪਰ ਕੁਆਂਟਿਟੀ ਹੈ ਜਿਹੜੀ ਉਹ ਘਟਾ ਦਿੱਤੀ ਜਾਂਦੀ ਹੈ। ਸੋ ਆਓ ਇਹ ਖਬਰ ਹੈ ਜਿਹੜੀ ਕੀ ਕਹਿ ਰਹੀ ਹੈ, ਕਹਿੰਦੇ ਬ੍ਰਿਟੇਨ ਵਿੱਚ ਘਰ ਦੀ ਸਫਾਈ ਦੌਰਾਨ ਮਿਲੀ ਇਹ ਲਗਭਗ 35 ਪੁਰਾਣੀ ਚੋਕਲੇਟ ਅੱਜ ਦੀ ਮਾਰਸ ਬਾਰ ਨਾਲੋਂ ਕਾਫੀ ਵੱਡੀ ਦਿਖਾਈ ਦਿੱਤੀ ਫੋਟੋ ਦੇ ਵਿੱਚ। ਰਿਪੋਰਟਾਂ ਮੁਤਾਬਕ ਪੁਰਾਣੀ ਬਾਰ ਦਾ ਜਿਹੜਾ ਵਜ਼ਨ ਸੀਗਾ ਉਹ 65 ਸੀ, ਜਦਕਿ ਅੱਜ ਦੀ ਜਿਹੜੀ ਬਾਰ ਹੈ ਉਹ ਕਰੀਬ ਹੈ 51 ਦੀ ਹੈ। ਇਸ ਤਸਵੀਰ ਨੇ ਇੱਕ ਵਾਰ ਫਿਰ ਸ਼੍ਰਿੰਕਫਲੇਸ਼ਨ ਦਾ ਮੁੱਦਾ ਚੁੱਕ ਦਿੱਤਾ। ਸ਼੍ਰਿੰਕਫਲੇਸ਼ਨ ਦਾ ਮਤਲਬ ਹੈ ਕਿ ਕੰਪਨੀਆਂ ਕਿਸੇ ਚੀਜ਼ ਦੀ ਮਾਤਰਾ ਜਾਂ ਪੈਕਿੰਗ ਛੋਟੀ ਕਰ ਦਿੰਦੀਆਂ ਨੇ, ਪਰ ਕੀਮਤ ਹੈ ਜਿਹੜੀ ਉਹੀ ਰਹਿੰਦੀ ਹੈ, ਜਾਂ ਫਿਰ ਥੋੜ੍ਹੀ ਜਿਹੀ ਹੈ ਜਿਹੜੀ ਉਹਦੇ ਵਿੱਚ ਉਲਟ ਫੇਰ ਕੀਤਾ ਜਾਂਦਾ। ਇਸ ਕਰਕੇ ਜਿਹੜੇ ਗਾਹਕ ਹੈ ਉਹਨਾਂ ਨੂੰ ਸਿੱਧੀ ਕੀਮਤ ਵਧਣ ਦੀ ਬਜਾਏ ਘੱਟ ਸਮਾਨ ਮਿਲਦਾ ਹੈ। ਮਾਰਸ ਬਾਰ ਦੀ ਇਹ ਪੁਰਾਣੀ ਉਦਾਹਰਣ ਲੋਕਾਂ ਲਈ ਇਸ ਬਦਲਾਅ ਨੂੰ ਅੱਖੀ ਦੇਖਣ ਵਾਲੀ ਬਣ ਗਈ ਹੈ। ਸੋ ਇਹ ਜਿਹੜਾ ਚੇਂਜ ਹੈ ਜਿਹੜੇ ਇੰਨੇ ਸਾਲਾਂ ਦੇ ਵਿੱਚ ਆਇਆ, ਸੋ ਲੋਕ ਹੈ ਜਿਹੜੇ ਇਸ ਟਾਈਮ ਕਈ ਚੀਜ਼ਾਂ ਦਾ ਕੰਪੈਰੀਜ਼ਨ, ਕਈ ਹੁਣ ਚਿਪਸ ਦੀਆਂ ਉਹਨਾਂ ਨੇ ਫਿਰ ਸੋਸ਼ਲ ਮੀਡੀਆ 'ਤੇ ਪਾਣੀਆਂ ਸ਼ੁਰੂ ਕਰ ਦਿੱਤੀਆਂ, ਵੀ ਪਹਿਲਾਂ ਪੁਰਾਣਾ ਜਿਹੜਾ ਪੈਕਟ ਚਿਪਸ ਦਾ ਸੀਗਾ ਉਹ ਐਡਾ ਵੱਡਾ, ਅਤੇ ਅੱਜ ਦਾ ਜਿਹੜਾ ਆ ਬਿਲਕੁਲ ਛੋਟਾ ਜਿਹਾ ਹੁੰਦਾ। ਹੁਣ ਤੁਸੀਂ ਆ ਜਿਹੜਾ ਕੀ ਮਹਿਸੂਸ ਕੀਤਾ, ਭਾਵੇਂ ਚਿਪਸ ਹੋ ਗਿਆ, ਚੋਕਲੇਟ, ਬਿਸਕੁਟ, ਜਾਂ ਫਿਰ ਹੋਰ ਕੋਈ ਕਈ ਜਿਹੜੇ ਗਰੋਸਰੀ ਪ੍ਰੋਡਕਟਸ ਹੈ ਉਹਨਾਂ ਦੇ ਪੈਕਟ ਹੈ ਜਿਹੜੇ ਛੋਟੇ ਹੋ ਰਹੇ ਨੇ, ਮੈਂ ਕਹਿੰਦਾ ਵੀ ਕੁਛ ਕੁ ਨੇ ਆ ਜਿਹੜਾ ਪਿਛਲੇ ਆ 2-3 ਸਾਲਾਂ ਦੇ ਵਿੱਚ ਇਹ ਮਹਿਸੂਸ ਕੀਤਾ ਹੋਵੇਗਾ ਵੀ ਸ਼੍ਰਿੰਕਫਲੇਸ਼ਨ। ਕਈ ਸਾਡੇ ਸਰੋਤੇ ਆ ਸ਼ਾਇਦ ਉਹਨਾਂ ਨੂੰ ਇਹ ਨਾਮ ਹੈ ਜਿਹੜਾ ਅਟਪਟਾ ਲੱਗਦਾ ਹੋਵੇ, ਪਰ ਇਹ ਹੈ ਜਿਹੜਾ ਵੱਡੀਆਂ ਵੱਡੀਆਂ ਕੰਪਨੀਆਂ ਸਾਡੇ ਨਾਲ ਖਿਲਵਾੜ ਕਰਦੀਆਂ ਨੇ, ਸਾਡੇ ਵਿਸ਼ਵਾਸ ਦਾ ਖਿਲਵਾੜ ਕਰਦਿਆਂ ਸਾਨੂੰ ਲੱਗਦਾ ਵੀ ਉਨੀ ਕੁ ਹੈ, ਪਰ ਅਸਲ ਦੇ ਵਿੱਚ ਉਹ ਜਿਹੜੀ ਵਸਤੂ ਹੈ ਉਹਦੀ ਕੁਆਂਟਿਟੀ ਹੈ ਜਿਹੜੀ ਘਟਾਈ ਜਾ ਰਹੀ ਹੈ, ਪਰ ਪ੍ਰਾਈਸ ਹੈ ਜਿਹੜਾ ਉਹਦੇ ਵਿੱਚ ਇੱਕ ਮਾਮੂਲੀ ਜਿਹੀ ਹੈ ਜਿਹੜੀ ਕਹਿ ਲਓ ਵੀ ਉਛਾਲ ਦੇ ਦਿੱਤਾ ਜਾਂਦਾ। ਸਾਨੂੰ ਲੱਗਦਾ ਵੀ ਪ੍ਰਾਈਸ ਤਾਂ ਉੱਥੇ ਹੀ ਹੈ, ਪਰ ਪਤਾ ਨਹੀਂ ਗਰੋਸਰੀ ਜਾਂਦੀ ਕਿੱਥੇ ਹੈ, ਜਾਂਦੀ ਜਨਾਬ ਇੱਦਾਂ ਆ ਵੀ ਉਹ ਪੈਕਟ ਉਹਨਾਂ ਦੇ ਘੱਟ ਗਏ, ਉਹਨਾਂ ਦੀ ਕੁਆਂਟਿਟੀ ਘੱਟ ਗਈ ਹੈ। ਸੋ ਦੋਸਤੋ ਤੁਸੀਂ ਵੀ ਦੱਸਿਓ ਕੀ ਤੁਸੀਂ ਮਹਿਸੂਸ ਕੀਤਾ ਕਿ ਤੁਸੀਂ ਘਰ ਦੇ ਕਈ ਗਰੋਸਰੀ ਪ੍ਰੋਡਕਟਸ ਲੈ ਕੇ ਆਉਂਦੇ ਆ, ਜਾਂ ਫਿਰ ਹੋਰ ਚਿਪਸ, ਚਾਕਲੇਟ ਜਾਂ ਬਿਸਕੁਟ ਹੈ ਜਿਹੜੇ ਉਹਨਾਂ ਦੇ ਪੈਕਟ ਹੈ ਜਿਹੜੇ ਛੋਟੇ ਹੋ ਰਹੇ ਨੇ, ਪਰ ਕੀਮਤਾਂ ਜਿਹੜੀਆਂ ਨੇ ਵੱਧ ਰਹੀਆਂ ਨੇ। ਤੁਹਾਡੇ ਮੁਤਾਬਕ ਕੰਪਨੀਆਂ ਨੂੰ ਪੈਕਿੰਗ ਹੈ ਜਿਹੜੀ ਛੋਟੀ ਕਰਨ ਵੇਲੇ ਗਾਹਕ ਨੂੰ ਆ ਜਿਹੜਾ ਸਾਫ਼ ਤੌਰ 'ਤੇ ਦੱਸਣਾ ਚਾਹੀਦਾ? ਸ਼੍ਰਿੰਕਫਲੇਸ਼ਨ ਨੂੰ ਤੁਸੀਂ ਮਹਿੰਗਾਈ ਦਾ ਇੱਕ ਲੁਕਿਆ ਹੋਇਆ ਰੂਪ ਮੰਨਦੇ ਹੋ? ਕੀ ਤੁਸੀਂ ਇਹ ਚੀਜ਼ ਮੰਨਦੇ ਹੋ ਸ਼੍ਰਿੰਕਫਲੇਸ਼ਨ? ਸ਼੍ਰਿੰਕਫਲੇਸ਼ਨ ਦੇ ਉੱਤੇ ਆ ਜਿਹੜਾ ਕਿੰਨੇ ਕੁ ਸਾਡੇ ਸਰੋਤੇ ਆ ਜਿਹੜੇ ਜਾਣਕਾਰੀ ਰੱਖਦੇ ਨੇ, ਕਿੰਨੀ ਕੁ ਜਿਹੜੀ ਇਹ ਬਾਜ਼ਖ ਰੱਖਦੇ ਨੇ, ਜ਼ਰੂਰ ਇਹਦੇ 'ਤੇ ਚਾਨਣਾ ਪਾਇਓ। ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਸੋ ਸ਼੍ਰਿੰਕਫਲੇਸ਼ਨ, ਸੋ ਇਹਦੇ ਮੁੱਦੇ ਉੱਤੇ, ਇਸ ਗੱਲ ਦੇ ਉੱਤੇ ਆ ਜਿਹੜੀ ਅੱਜ ਗੱਲ ਕਰਾਂਗੇ। ਦੱਸਿਓ ਜਰਾ ਤੁਸੀਂ ਇਹ ਜਿਹੜਾ ਮਹਿਸੂਸ ਕੀਤਾ ਵੀ ਅੱਜ ਕੱਲ੍ਹ ਜਿਹੜੀ ਆ ਸ਼੍ਰਿੰਕਫਲੇਸ਼ਨ ਰਾਹੀਂ ਕੰਪਨੀਆਂ ਗਾਹਕਾਂ ਦੇ ਨਾਲ ਜਿਹੜੀ ਬਹੁਤ ਵੱਡੀ ਧੋਖੇਧੜੀ ਕਰ ਰਹੀ ਹੈ। ਸੋ ਦੋਸਤੋ ਇਹ ਜਿਹੜੇ ਇੱਦਾਂ ਦੇ ਵਿਸ਼ੇ, ਇੱਦਾਂ ਦੇ ਟੌਪਿਕ ਹੁੰਦੇ ਆ ਤੁਹਾਨੂੰ ਜਾਗਰੂਕ ਸੁਚੇਤ ਕਰਨ ਵਾਸਤੇ ਆ ਜਿਹੜਾ ਇੱਕ ਅਹਿਮ ਭੂਮਿਕਾ ਨਿਭਾਉਂਦੇ ਨੇ। ਸੋ ਸਟੂਡੀਓ ਦਾ ਨੰਬਰ 905-673-3337 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਅਤੇ ਉਸ ਤੋਂ ਪਹਿਲਾਂ ਮੈਂ ਤੁਹਾਡੀਆਂ ਕਾਲਸ ਜਿਹੜੀ ਆ ਏਅਰ 'ਤੇ ਕਰਦਾ। ਕੈਨੇਡਾ ਦੇ ਵਿੱਚ ਅਮਰੀਕੀ ਰਾਜਦੂਤ ਜਿਹੜੇ ਪੀਟ ਹੈ, ਹਾਂਜੀ ਹੋਕਸਟਰਾ, ਜਿਹਦਾ ਪੀਟ ਹੋਕਸਟਰਾ ਉਹਦਾ ਪੀਟ ਕਿਹਾ ਜਾਂਦਾ, ਉਹਨਾਂ ਨੂੰ ਦੇਸ਼ ਤੋਂ ਹਟਾਉਣ ਦੀ ਮੰਗ ਹੈ ਜਿਹੜੀ ਵਾਲੀ ਇੱਕ ਆਨਲਾਈਨ ਪਟੀਸ਼ਨ ਨੇ ਕਾਫੀ ਧਿਆਨ ਖਿੱਚਿਆ ਹੈ। ਇਹ ਪਟੀਸ਼ਨ ਹੈ ਜਿਹੜੀ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤੀ ਜਾਣੀ ਅਤੇ ਇਸ ਨੂੰ ਪੇਸ਼ ਕਰਨਗੇ ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਐਲਿਜ਼ਾਬੈਥ ਮੇ। ਪਟੀਸ਼ਨ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਕੈਨੇਡੀਅਨ ਸਰਕਾਰ ਹੈ ਜਿਹੜੀ ਪੀਟ ਨੂੰ ਪਰਸਨਾ ਨੋਨ ਗਰੈਂਟਾ, ਮਤਲਬ ਅਨਵੈਲਕਮ ਪਰਸਨ ਹੈ ਜਿਹੜਾ ਘੋਸ਼ਿਤ ਕਰੇ ਅਤੇ ਅਮਰੀਕਾ ਨੂੰ ਉਹਨੂੰ ਵਾਪਸ ਬੁਲਾਉਣ ਲਈ ਕਹੇ। ਕਿਉਂ? ਪਟੀਸ਼ਨ ਦੇ ਸਮਰਥਕਾਂ ਦਾ ਦੋਸ਼ ਹੈ ਵੀ ਉਹਨੇ ਕੁਝ ਜਨਤਕ ਬਿਆਨ ਹੈ ਜਿਹੜੇ ਕੈਨੇਡਾ ਅਮਰੀਕਾ ਦੇ ਜਿਹੜੇ ਡਿਪਲੋਮੈਟਿਕ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਅਤੇ ਕੈਨੇਡਾ ਦੀ ਘਰੇਲੂ ਰਾਜਨੀਤੀ ਦੇ ਵਿੱਚ ਦਖਲ ਵਜੋਂ ਦੇਖੇ ਜਾ ਸਕਦੇ ਨੇ। ਖਾਸ ਤੌਰ 'ਤੇ ਪਟੀਸ਼ਨ ਵਿੱਚ ਪੀਟ ਦੇ ਉਸ ਰੁੱਖ ਦੀ ਆਲੋਚਨਾ ਕੀਤੀ ਗਈ ਜਿਸ ਵਿੱਚ ਉਹਨੇ ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਵਾਲੀਆਂ ਗੱਲਾਂ ਨੂੰ ਹਲਕੇ ਅੰਦਾਜ਼ ਦੇ ਵਿੱਚ ਲਿਆ। ਉਹਨਾਂ ਨੇ ਕੈਨੇਡਾ ਦੀ 2025 ਦੀ ਫੈਡਰਲ ਚੋਣ ਮੁਹਿੰਮ ਦੇ ਕੁਝ ਹਿੱਸਿਆਂ ਨੂੰ ਐਂਟੀ ਅਮੈਰੀਕਨ ਵੀ ਕਿਹਾ ਸੀਗਾ। ਸੋ ਜਿਹੜੀ ਇਹ ਪਟੀਸ਼ਨ ਹੈ ਜਿਹੜੀ ਹਾਊਸ ਆਫ ਕਾਮਨਸ ਦੀ ਸਰਕਾਰੀ ਵੈਬਸਾਈਟ ਮੁਤਾਬਕ 11 ਅਗਸਤ ਤੱਕ, ਮਤਲਬ ਕੱਲ੍ਹ ਤੱਕ, 43,000 ਤੋਂ ਵੱਧ ਜੈਨੂਅਨ ਜਿਹੜੇ ਦਸਤਖਤ ਜਾਂ ਸਿਗਨੇਚਰਸ ਹੋ ਚੁੱਕੇ ਨੇ, ਤੁਸੀਂ ਵੀ ਆ ਜਿਹੜਾ ਇਹਦੇ 'ਚ ਕਰ ਸਕਦੇ ਹੋ। ਪਟੀਸ਼ਨ 18 ਨਵੰਬਰ 2026 ਤੱਕ ਹੈ ਜਿਹੜਾ ਸਿਗਨੇਚਰਸ ਲਈ ਖੁੱਲ੍ਹੀ ਰਹੇਗੀ। ਕਿਸੇ MP ਵੱਲੋਂ ਜਦੋਂ ਵੀ ਇਹ ਪਟੀਸ਼ਨ ਹੈ, ਇੱਦਾਂ ਦੀਆਂ ਕੋਈ ਵੀ ਪਟੀਸ਼ਨ ਪੇਸ਼ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਉਸ ਦੀਆਂ ਸਾਰੀਆਂ ਮੰਗਾਂ ਦੇ ਨਾਲ ਹੈ ਜਿਹੜਾ ਸਹਿਮਤ ਹੋਵੇ। ਸੋ ਦੋਸਤੋ ਸ਼੍ਰਿੰਕਫਲੇਸ਼ਨ ਦੇ ਉੱਤੇ ਆ ਜਿਹੜਾ ਮੈਂ ਤੁਹਾਡੇ ਕੋਲੋਂ ਗੱਲ ਪੁੱਛੀ ਸੀ ਕਿ ਤੁਸੀਂ ਸ਼੍ਰਿੰਕਫਲੇਸ਼ਨ ਹੈ ਜਿਹੜੀ ਆਪਣੀਆਂ ਰੋਜ਼ਾਨਾ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਜਾਂ ਗਰੋਸਰੀ ਆਈਟਮਸ ਦੇ ਵਿੱਚ ਹੈ ਜਿਹੜਾ ਉਹਨਾਂ ਨੂੰ ਮਹਿਸੂਸ ਕੀਤਾ, ਕਿਉਂਕਿ ਆ ਜਿਹੜਾ ਇਹ ਕਈ ਵਾਰ ਆਪਾਂ ਅੱਖੋਂ ਪਰੋਖੇ ਕਰਦੇ ਫਿਰ ਬਾਅਦ ਦੇ ਵਿੱਚ ਆਮ ਆਪਾਂ ਇਹ ਗੱਲ ਕਹਿੰਦੇ ਹਾਂ। ਅੱਗੇ ਗਰੋਸਰੀ ਲਿਆਉਂਦੇ ਹੁੰਦੇ ਸੀਗੇ ਉਹ ਕਿੰਨਾ ਕਿੰਨਾ ਦੋ ਦੋ ਹਫ਼ਤੇ ਕੱਢ ਜਾਂਦੀ ਸੀ, ਪਰ ਇਸ ਵਾਰ ਹੁਣ ਜਿਹੜੀ ਆਪਾਂ ਗਰੋਸਰੀ ਲਿਆਉਂਦੇ ਹਾਂ ਪਤਾ ਹੀ ਨਹੀਂ ਚੱਲਦਾ, ਹਫ਼ਤੇ 'ਚ ਹੀ ਖਤਮ ਹੋ ਜਾਂਦੀ ਹੈ, ਕਿਉਂਕਿ ਇਹ ਸ਼੍ਰਿੰਕਫਲੇਸ਼ਨ ਦਾ ਦੋਸਤੋ ਅਸਰ ਹੈ। ਕੀ ਹੈ ਸ਼੍ਰਿੰਕਫਲੇਸ਼ਨ? ਆਓ ਆਪਾਂ ਵੱਖ ਵੱਖ ਆਪਣੇ ਸਰੋਤਿਆਂ ਤੋਂ ਪੁੱਛਦੇ ਹਾਂ। ਸਟੂਡੀਓ ਦਾ ਨੰਬਰ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ 905-673-3337 9056733337। ਭੁਪਿੰਦਰ ਭਾਜੀ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਗੁੱਡ ਮਾਰਨਿੰਗ, 1451
1: ਸ਼ਮੀਰ, ਸਤਿ ਸ਼੍ਰੀ ਅਕਾਲ ਜੀ।
0: ਓ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਹਾਲ ਚਾਲ ਜੀ?
1: ਵਧੀਆ ਜੀ, ਵਧੀਆ। ਸ਼ਮੀਰ, ਆਪਾਂ ਉਦੋਂ ਦੀ ਲੰਘਾਈ ਬਾਰੇ ਗੱਲ ਕੀਤੀ ਸੀ ਪਹਿਲਾਂ ਵੀ ਇੱਕ ਦਿਨ
0: ਜੀ,
1: ਇਹ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਉਦੋਂ ਦਾ ਇਹ ਕੰਪਨੀਆਂ ਨੇ ਸ਼ੁਰੂ ਕੀਤਾ ਕੰਮ।
0: ਹਾਂ ਹਾਂ ਜੀ,
1: ਜਦੋਂ ਸਰਕਾਰਾਂ ਨੇ ਵੀ ਕਿਹਾ ਸੀ ਸਾਨੂੰ ਆਨਸਰ ਦਿਓ, ਉਹ ਕਹਿੰਦੇ ਸਾਨੂੰ ਬਚਦਾ ਕੁਛ ਨਹੀਂ, ਉਹ ਟਾਈਮ ਟੋਲ ਕਰਤਾ ਇਹਨਾਂ ਨੇ, ਇੰਨੀ ਪ੍ਰੋਫਿਟ ਹੁੰਦੀ ਇੱਕ ਬੈਂਕ, ਇੱਕ ਬੈਂਕਾਂ ਤੇ ਇੱਕ ਇਹ ਜਿਹੜਾ ਸਟੋਰ ਆ, ਮੈਨੂੰ ਦੱਸੋ ਇਹ ਕਦੇ ਵੀ ਕਦੇ ਘਾਟੇ ਚ ਗਏ, ਕਦੇ ਵੀ ਨਹੀਂ ਗਏ। ਬੈਂਕਾਂ ਦਾ ਪਤਾ ਨੀ ਕਿੰਨੇ ਬਿਲੀਅਨ ਕਮਾਉਂਦੀਆਂ, ਤੇ ਇਹ ਵੀ ਇਸ ਤਰ੍ਹਾਂ ਹੀ ਆ। ਜਿਹੜਾ ਆਟੇ ਦਾ ਬੈਗ ਲੈ ਲਓ, ਪਹਿਲਾਂ ਅੱਜ ਤੋਂ ਪਹਿਲਾਂ ਕਿਲੋਆਂ ਚ ਹੁੰਦੇ ਸੀਗੇ, ਪੌਂਡਾਂ ਚ ਆ ਗਿਆ। ਹੁਣ ਤੁਸੀਂ ਦੇਖੋ ਆਟੇ ਦਾ ਬੈਗ ਵੀ ਤੁਸੀਂ ਜਦੋਂ ਲਿਆਉਂਦੇ ਹੋ ਘਰ ਦਾ, ਕਿੱਦਾਂ ਬੜੀ ਜਲਦੀ ਮੁੱਕਦਾ। ਜਿਹੜਾ ਬੀਨਸ ਦਾ ਡੱਬੇ ਹੁੰਦੇ ਸੀ ਪਹਿਲਾਂ, ਉਹ ਜਿੱਦਾਂ 96 ਗ੍ਰਾਮ ਦਾ ਹੁੰਦਾ ਸੀ।
0: ਅੱਛਾ ਜੀ,
1: ਉਹ 96 ਤੋਂ ਇਹਨਾਂ ਨੇ 86 ਦਾ ਕਰਤਾ, ਲੇਬਲ ਉਹੀ ਹੈ ਬਸ, ਉਹ ਤੇ ਲਿਖ ਦਿੱਤਾ ਕਿ 96 ਗ੍ਰਾਮ।
0: 86 ਗ੍ਰਾਮ ਲਿਖਤਾ ਹੁਣ, ਹੈ ਛੋਟਾ ਕਰਤਾ,
1: 5-6 ਗ੍ਰਾਮ ਦੇ ਨਾਲ ਉਹਨਾਂ ਨੇ ਡੱਬਾ ਉਹੀ ਹੈ, ਉਹ ਚ ਅਮਾਉਂਟ
0: ਘਟਾਤੀ।
1: ਚਿਪਸ ਜਿਹੜੇ ਹੈਗੇ ਉਹਦੇ ਵਿੱਚ ਵੀ ਇਹੀ ਕੰਮ ਕੀਤਾ, ਸਾਰੀਆਂ ਚੀਜ਼ਾਂ ਦੇ ਇਹੀ ਕੰਮ ਕੀਤਾ।
0: ਚਿਪਸਾਂ ਦੇ ਵਿੱਚ ਹਵਾ ਜ਼ਿਆਦਾ ਭਰਤੀ ਤੇ ਕੁਆਂਟਿਟੀ ਹੈ ਜਿਹੜੀ ਅਸਲ ਘਟਾਤੀ।
1: ਜਿਹੜੀ ਪ੍ਰਾਈਸ ਹੁੰਦੀ ਹੈ, ਜਿੱਦਾਂ ਫੋਰ ਐਗਜ਼ਾਮਪਲ ਮੈਂ ਦਿੰਦਾ, ਜਿਵੇਂ ਕਿ ਪਹਿਲਾਂ ਉਹ ਸੀਗਾ, ਮਤਲਬ ਕਿ ਚੀਜ਼ ਕੋਈ 79 ਸੈਂਟ ਦੀ ਸੀ, ਉਹਨੂੰ ਮਤਲਬ ਕਿ ਉਹਦੇ 7-8 ਸੈਂਟ ਚੱਕੇ ਤੇ ਉਸ ਤੋਂ ਬਾਅਦ ਫਿਰ 7-8 ਸੈਂਟ ਅਗਲਾ ਸੋਚਦਾ 5-6 ਸੈਂਟ ਹੀ ਹੈ ਕੋਈ ਗੱਲ
0: ਨਹੀਂ।
1: ਲੇਕਿਨ 5-6 ਸੈਂਟ ਉਹੋ ਹੀ ਨੀ ਕੀਤਾ ਕਿ ਉਹਨਾਂ ਦੀ ਅਮਾਊਂਟ ਵੀ ਘਟਾ ਦਿੱਤੀ, ਮੰਨ ਕੇ ਉਹਨਾਂ ਨੇ ਤਕਰੀਬਨ 50% ਦੀ ਪ੍ਰਾਈਸ ਵਧਾ ਦਿੱਤੀ।
0: ਸਹੀ ਗੱਲ,
1: ਬਹੁਤ ਚੀਜ਼ਾਂ ਹੈ ਜੀ, ਆਟਾ ਹੋ ਗਿਆ, ਬਟਰ ਲੈ ਲਓ, ਜਾਂ ਹੁਣ ਦੇਖੋ ਆਪਣੇ ਆਹ ਜਿਹੜੇ ਹੈਗੇ ਆ ਕੋਈ ਹੋਰ ਚੀਜ਼ਾਂ ਪ੍ਰੋਡਕਟ, ਬਿਸਕੁਟ ਹੀ ਲਾ ਲਓ ਜੀ, ਜਿਵੇਂ ਗੱਲ ਕਰਦੇ ਪਹਿਲਾਂ 299 3 ਹੁਣ 899 ਕੀ ਕਣਕ ਜਿਹੜੀ ਕਣਕ ਆ ਰਹੀ ਆ ਕਿ ਕਿਸਾਨਾਂ ਨੂੰ ਉਹ ਉਹਦਾ ਮੁਆਵਜ਼ਾ ਦਿੱਤਾ ਜਾਂਦਾ, ਇੰਨਾ ਵੀ 899 ਇੰਨੀ ਮਹਿੰਗੀ ਹੈਗੀ। ਇਹ ਜਿਹੜੇ ਵੱਡੇ ਘਰਾਣੇ ਆ ਜਿਹੜੀਆਂ ਕਾਰਪੋਰੇਟ ਹੈਗੇ ਆ ਵੱਡੇ ਸਟੋਰ ਆ, ਇਹ ਹੀ ਪ੍ਰੋਫਿਟ ਕੱਟਦੇ, ਆਮ ਬੰਦਾ ਗਲਾ ਹੀ ਘੁੱਟ ਰਿਹਾ।
0: ਬਿਲਕੁਲ ਭਾਜੀ, ਇਹੀ ਚੀਜ਼ ਹੋ ਰਹੀ ਹੈ, ਕਾਰਪੋਰੇਸ਼ਨਸ ਹੈ ਜਿਹੜੀਆਂ ਕਦੇ ਨਹੀਂ ਇਹ ਘਾਟੇ 'ਚ ਜਾਂਦੀਆਂ, ਇਹਨਾਂ ਦਾ ਤਾਂ ਪ੍ਰੋਫਿਟ ਹੀ ਹੁੰਦਾ ਵੀ ਪਹਿਲੇ ਕੁਆਟਰ 'ਚ ਕਿੱਦਾਂ, ਸੈਕਿੰਡ ਕੁਆਟਰ 'ਚ ਕਿੱਦਾਂ, ਜੇ ਮਾੜਾ ਮੋਟਾ ਇਹਨਾਂ ਦਾ ਪ੍ਰੋਫਿਟ ਇੱਧਰ ਉੱਧਰ ਹੁੰਦਾ ਤਾਂ ਸ਼ਾਂਤੀ ਕੀ ਹੁੰਦੀ ਹੈ, ਸ਼ਾਂਤੀ ਜਿਹੜੇ ਆਮ ਜਿਹੜੇ ਇੰਪਲੋਈ ਕੰਮ ਕਰਦੇ ਉਹਨਾਂ ਦੀ ਸ਼ਾਂਤੀ, ਜਾਂ ਫਿਰ ਆ ਸ਼ਰਿੰਕ ਫਲੇਸ਼ਨ ਦੀ ਦੇ ਰੂਪ ਦੇ ਵਿੱਚ ਹੈ ਜਿਹੜਾ ਗਾਹਕਾਂ ਦੀ ਲੁੱਟ ਖਸੁੱਟ ਹੈ ਜਿਹੜੀ ਕੀਤੀ ਜਾਂਦੀ ਹੈ।
1: ਸ਼ਮੀ ਸਾਹਿਬ ਇੱਕ ਗੱਲ ਮੈਂ ਹੋਰ ਕਰਨੀ ਸੀ
0: ਜੀ,
1: ਆ ਜਿਹੜੇ ਹੁਣ ਪਤਾ ਨੀ ਕੀ ਚੱਕਰ ਹੈ, ਮੈਂ ਦੇਖਣਾ ਕਿ ਜਿਵੇਂ ਆਪਾਂ ਸ਼ਿਪਿੰਗ ਰਿਸੀਵਿੰਗ ਹੋ ਗਿਆ ਜਾਂ ਡਿਸਪੈਚਰ ਹੋ ਗਿਆ ਜਾਂ ਮਾਲਕ ਹੋਇਆ ਟਰੱਕਾਂ ਦੀਆਂ ਕੰਪਨੀਆਂ ਦੇ, ਇਹ ਸਾਰੇ ਮੈਂ ਦੇਖਦਾ ਜਿੱਥੇ ਵੀ ਜਾਈਦਾ ਕੋਈ ਮਾਲਕ ਨੂੰ ਨੀ ਮਿਲ ਸਕਦਾ, ਡਿਸਪੈਚਰ ਨੂੰ ਨੀ ਮਿਲ ਸਕਦਾ, ਲੋਕ ਲਾਏ ਆ ਸਾਰੇ ਨੇ।
0: ਅੱਛਾ ਜੀ,
1: ਇਹ ਚੱਕਰ ਕੀ ਆ, ਪਹਿਲਾਂ ਦੇਖਦੇ ਹੁੰਦੇ ਸੀ ਬੈਂਕ ਆਫ ਬੜੌਦਾ ਦੇ ਮੋਹਰੇ ਖੜਾ ਹੁੰਦਾ ਸੀ ਇੱਕ ਬੰਦੂਕ ਲੈ ਕੇ ਇੰਡੀਆ 'ਚ, ਉਹ ਚੱਕਰ ਹੋ ਗਿਆ ਕਿ ਡਰਦੇ ਕਿਉਂ, ਕੀ ਚੱਕਰ ਕੀ, ਲੋਕਾਂ ਦੇ ਪੈਸੇ ਮਾਰ ਕੇ ਲੋਕ ਲਾ ਲੈਂਦੇ ਆ, ਹਨਾ। ਇਹਨਾਂ ਨੂੰ ਚਾਹੀਦਾ ਕਿ ਲੋਕਾਂ ਨੂੰ ਪੈਸੇ ਦਿਓ, ਕਿਉਂ ਤੁਸੀਂ ਆਪਣਾ ਆਹ ਅਮੀਰ ਘਰਾਣਾ ਬਣਾਉਣਾ ਚਾਹੁੰਦੇ, ਰਹਿਣਾ ਇਹਨਾਂ ਕੋਲ ਵੀ ਕੱਖ ਨੀ, ਜਿਹੜਾ ਵਰਲਡ ਦਾ ਹੈਗਾ ਆਪਣੇ ਇਹਨਾਂ ਦਾ ਬਣਾਇਆ ਪ੍ਰੋਗਰਾਮ, ਉਹਨਾਂ ਨੇ ਸਾਰੇ ਲੋਕ ਇੱਕੋ ਜਿਹਾ ਕਰ ਦੇਣਾ ਹੌਲੀ ਹੌਲੀ,
0: ਬਿਲਕੁਲ
1: ਹੈਂਡ ਟੂ ਮਾਊਥ ਕਰ ਦੇਣੇ, ਓਨਾ ਖਾਓ ਆਰਾਮ ਨਾਲ ਸੋਵੋ, ਯੂ ਆਰ ਨਥਿੰਗ ਯੂ ਵਿਲ ਬੀ ਹੈਪੀ
0: ਜੀ। ਕਿਆ ਬਾਤ ਹੈ, ਕਿਆ ਬਾਤ ਹੈ, ਸਹੀ ਗੱਲ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਭਾਜੀ ਉਹਨਾਂ ਦੇ ਕਈ ਜਿਹੜੇ ਸਰੋਤ ਤੁਸੀਂ ਬਹੁਤ ਪੁਰਾਣੇ ਪਹਿਲਾਂ ਦੇ ਆਏ ਹੋਏ ਹੋ, 80s ਦੇ ਵੀ ਆਏ ਹੋ, 90s ਦੇ ਵੀ ਆਏ ਹੋ, ਚਲੋ ਮੈਂ 2000 ਚ ਆਇਆ, 2000 ਸਾਲ ਆਇਆ ਮੈਂ ਉਦੋਂ ਕਾ ਆਇਆ ਸੀਗਾ, ਪਰ ਤੁਸੀਂ ਆ ਜਿਹੜਾ ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਦੇਖਿਆ, ਤੁਸੀਂ ਆ ਜਿਹੜਾ ਕੁਆਂਟਿਟੀ ਆ ਜਿਹੜੀ ਜੋ ਆਪਾਂ ਆਈਟਮਸ ਖਰੀਦਦੇ ਹਾਂ ਉਹ ਕੁਆਂਟਿਟੀ ਆ ਜਿਹੜੀ ਘੱਟ ਗਈ ਪਰ ਪ੍ਰਾਈਸ ਉਹਦੀ ਵੱਧ ਗਈ, ਹੈ ਨਾ ਜੀ। ਰੈਪਰਸ ਆ ਜਿਹੜੇ ਉਹ ਚੇਂਜ ਹੁੰਦੇ ਦੇਖੇ, ਕਈ ਇਹੋ ਜਿਹੀਆਂ ਚੀਜ਼ਾਂ ਤੁਸੀਂ ਆ ਜਿਹੜਾ ਆਪਣੀਆਂ ਗਰੋਸਰੀ ਆਈਟਮਸ ਜਾਂ ਫਿਰ ਹੋਰ ਜਿਹੜੀਆਂ ਖਾਣ ਪੀਣ ਦੀਆਂ ਵਸਤੂਆਂ, ਈਵਨ ਤੁਸੀਂ ਇਹ ਦੇਖ ਲਓ ਘਰ ਦੇ ਵਿੱਚ ਫਰਨੀਚਰ ਲੈ ਕੇ ਆਉਂਦੇ ਹੋ, ਉਹਨਾਂ ਦੇ ਵਿੱਚ ਵੀ ਆ ਜਿਹੜਾ ਕਾਫੀ ਜਿਹੜੀਆਂ ਇਹੋ ਜਿਹੀਆਂ ਚੇਂਜਸ ਕੁਆਲਿਟੀ ਦੇ ਵਿੱਚ ਆ ਜਿਹੜਾ ਬੜਾ ਫਰਕ ਪਿਆ, ਹਾਂਜੀ। ਪਹਿਲਾਂ ਆਮ ਹੈ ਜਿਹੜਾ, ਅੱਛਾ ਘਰਾਂ ਦੀ ਵੀ ਤੁਸੀਂ ਸੁਣੋ, ਕਿਉਂਕਿ ਮੈਂ ਚਲੋ ਮੈਂ ਰੀਅਲ ਸਟੇਟ ਦਾ ਕੰਮ ਕਰਦਾ, ਜਿਹੜੇ ਅੱਜ ਤੋਂ ਆ ਜਿਹੜੇ 15 ਸਾਲ ਪਹਿਲਾਂ ਜੇ ਘਰ ਬਣੇ ਆ ਜਾਂ 15 ਸਾਲ ਪਹਿਲਾਂ ਦੇ ਘਰ ਬਣੇ ਆ ਤੇ ਉਹਨਾਂ ਦੀ ਮਜ਼ਬੂਤੀ ਤੇ ਜਿਹੜੇ ਅੱਜ ਦੇ ਘਰ ਬਣ ਰਹੇ ਆ ਉਹਨਾਂ ਦੀ ਮਜ਼ਬੂਤੀ ਦੇ ਵਿੱਚ ਫਰਕ ਹੈ। ਤੇ ਕੀ ਤੁਸੀਂ ਇਸ ਮੇਰੀ ਗੱਲ ਦੇ ਨਾਲ ਸਹਿਮਤ ਹੋ, ਸ਼ਾਦੀ ਭਰਦੇ ਹੋ ਕਿ ਆਮ ਹੈ ਜਿਹੜਾ ਇਹ ਕਿਹਾ ਜਾਂਦਾ ਵੀ ਆਹ ਘਰ ਹੈ ਜਿਹੜੇ ਇਹਨਾਂ ਦੇ ਵਿੱਚ ਮਟੀਰੀਅਲ ਆ ਜਿਹੜਾ ਸਮਾਨ ਹੈ ਜਿਹੜਾ ਬੜਾ ਵਧੀਆ ਜਿਹੜਾ ਲਾਇਆ ਹੋਇਆ, ਪਰ ਜਿਹੜੇ ਅੱਜ ਦੇ ਆ ਅੱਜ ਕੱਲ੍ਹ ਤਾਂ ਬਸ ਜਿਹੜਾ ਆ ਕਹਿੰਦੇ ਵੀ ਲੋਅ ਕੁਆਲਿਟੀ ਦਾ ਜਿਹੜਾ ਇਸਤੇਮਾਲ ਹੈ ਜਿਹੜਾ ਸਮਾਨ ਕਰ ਦਿੰਦੇ ਆ ਬਿਲਡਰਸ ਤੇ ਪੈਸੇ ਮੁਨਾਫਾ ਖੋਰੀ ਦੇ ਵੱਲ ਉਹਨਾਂ ਦਾ ਜ਼ਿਆਦਾ ਧਿਆਨ ਹੈ। ਸੋ ਦੋਸਤੋ ਸ਼੍ਰਿੰਕ ਫਲੇਸ਼ਨ ਦੇ ਉੱਤੇ ਆ ਜਿਹੜੀਆਂ ਤੁਸੀਂ ਆਪਣੇ ਆਪਣੇ ਵਿਚਾਰ ਦੇ ਰਹੇ ਹੋ, ਉਸ ਤੋਂ ਪਹਿਲਾਂ ਮੈਂ ਅਗਲੀ ਕਾਲ ਲਵਾਂ। ਟੋਇਟਾ ਨੇ ਕੈਨੇਡਾ ਤੇ ਅਮਰੀਕਾ ਦੇ ਵਿੱਚ 5 ਲੱਖ ਤੋਂ ਵੱਧ ਜਿਹੜੇ ਵਾਹਨਾਂ ਨੂੰ ਹੈ ਰੀਕਾਲ ਕਰਨ ਦਾ ਐਲਾਨ ਕੀਤਾ। ਅਮਰੀਕਾ ਦੇ ਵਿੱਚ 5 ਲੱਖ ਤੋਂ ਵੱਧ ਵਾਹਨ ਹੈ ਜਿਹੜੇ ਵਹੀਕਲਸ ਹੈ ਜਿਹੜੇ ਉਹ ਪ੍ਰਭਾਵਿਤ ਹੋਏ ਨੇ, ਜਦਕਿ ਕੈਨੇਡਾ ਦੇ ਵਿੱਚ ਵੀ ਹਜ਼ਾਰਾਂ ਵਾਹਨਾਂ ਨੂੰ ਹੈ ਜਿਹੜਾ ਵਾਪਸ ਬੁਲਾਇਆ ਜਾ ਰਿਹਾ। ਇਹ ਟੋਇਟਾ ਦੇ ਜਿਹੜਾ ਮੁੱਖ ਜਿਹੜੇ ਵਾਹਨ ਹੈ ਟੋਇਟਾ ਕੈਮਰੀ ਹੈ, ਇਸ ਗੱਡੀ ਦੇ ਵਿੱਚ ਜਿਹੜਾ ਇਹ ਸਮੱਸਿਆ ਆ ਰਹੀ ਹੈ ਉਹਨਾਂ ਦੇ ਇੰਸਟਰੂਮੈਂਟ ਕਲਸਟਰ ਡਿਸਪਲੇ ਦੇ ਨਾਲ ਜੁੜੀ ਹੋਈ ਇਹ ਸਮੱਸਿਆ। ਸੋਫਟਵੇਅਰ ਦੀ ਖਰਾਬੀ ਕਾਰਨ ਗੱਡੀ ਸਟਾਰਟ ਕਰਨ ਸਮੇਂ ਆ ਜਿਹੜੀ ਸਕਰੀਨ ਆ ਜਿਹੜੀ ਉਹ ਬਲੈਕਆਊਟ ਹੋ ਜਾਂਦੀ ਹੈ, ਇਸ ਕਾਰਨ ਡਰਾਈਵਰ ਨੂੰ ਕੋਈ ਚੇਤਾਵਨੀ ਲਾਈਟਾਂ ਗੇਜ ਜਾਂ ਹੋਰ ਜ਼ਰੂਰੀ ਸੁਰੱਖਿਆ ਜਾਣਕਾਰੀ ਆ ਜਿਹੜੀ ਉਹ ਨਹੀਂ ਦਿਖਾਈ ਦਿੰਦੀ, ਜਿਸ ਨਾਲ ਹਾਦਸੇ ਦਾ ਖਤਰਾ ਜਿਹੜਾ ਆ ਉਹ ਵੱਧ ਸਕਦਾ ਹੈ। ਕੈਨੇਡਾ ਦੇ ਵਿੱਚ ਟੋਇਟਾ ਮਾਲਕ ਆਪਣੇ ਵਾਹਨ ਦਾ 17 ਅੰਕਾਂ ਵਾਲਾ ਜਿਹੜਾ ਵਿਨ ਨੰਬਰ ਹੈ ਟੋਇਟਾ ਦੀ ਰੀਕਾਲ ਲੁੱਕਅਪ ਸਰਵਿਸ ਰਾਹੀਂ ਚੈੱਕ ਕਰ ਸਕਦੇ ਨੇ ਤੇ ਉਹਨਾਂ ਦੀ ਗੱਡੀ ਇਸ ਰੀਕਾਲ ਦੇ ਵਿੱਚ ਸ਼ਾਮਲ ਹੈ ਜਾਂ ਨਹੀਂ, ਤੇ ਜਿਹੜੇ ਡੀਲਰ ਨੇ ਉਹ ਲੋੜੀਂਦਾ ਸੌਫਟਵੇਅਰ ਅਪਡੇਟ ਹੈ ਜਿਹੜਾ ਮੁਫ਼ਤ ਕਰਨਗੇ। ਇੱਕ ਨਵੀਂ ਰਿਪੋਰਟ ਮੁਤਾਬਕ ਹੈ ਜਿਹੜਾ ਤੁਸੀਂ ਸਾਰਿਆਂ ਨੇ ਕੱਲ੍ਹ ਪੜ੍ਹੀ ਵੀ ਹੋਵੇਗੀ, ਮੈਂ ਸਿਰਫ ਇਹਦੇ 'ਤੇ ਇੱਕ ਰੋਸ਼ਨੀ ਪਾਵਾਂਗਾ। ਕੈਨੇਡਾ US ਮੈਕਸੀਕੋ ਐਗਰੀਮੈਂਟ ਜੇ ਖਤਮ ਹੋ ਜਾਂਦਾ ਤਾਂ ਕੈਨੇਡਾ ਦੀ ਜਿਹੜੀ ਅਰਥ ਵਿਵਸਥਾ ਅਤੇ ਰੁਜ਼ਗਾਰ 'ਤੇ ਵੱਡਾ ਅਸਰ ਹੈ ਜਿਹੜਾ ਉਹ ਪੈ ਸਕਦਾ। ਰਿਪੋਰਟਾਂ ਦਾ ਅੰਦਾਜ਼ਾ ਹੈ ਕਿ ਕੈਨੇਡਾ ਦੇ ਵਿੱਚ 1 ਲੱਖ ਦੇ ਕਰੀਬ ਜਿਹੜੀਆਂ ਨੌਕਰੀਆਂ ਨੇ ਉਹ ਖੁੱਸ ਸਕਦੀਆਂ ਨੇ ਜੇ ਇਹ ਵਪਾਰ ਸਮਝੌਤਾ ਜਿਹੜਾ ਆ ਨਹੀਂ ਅੱਗੇ ਵੱਧਦਾ ਜਾਂ ਟੁੱਟਦਾ ਹੈ। ਕੈਨੇਡਾ ਦੇ ਵਿੱਚ ਵੱਧ ਰਹੀਆਂ ਕੁਦਰਤੀ ਆਫ਼ਤਾਂ ਜਿਵੇਂ ਜੰਗਲੀ ਅੱਗਾਂ, ਹੜ੍ਹਾਂ, ਭਾਰੀ ਮੀਂਹ, ਤੂਫਾਨ ਜਾਂ ਹੇਲ ਸਟੋਰਮ ਜਿਹੜੇ ਆਉਂਦੇ ਆ ਉਹਨਾਂ ਦਾ ਅਸਰ ਹੁਣ ਘਰਾਂ ਦੀਆਂ ਇੰਸ਼ੋਰੈਂਸ ਦੀ ਕੀਮਤ ਦੇ ਉੱਤੇ ਵੀ ਪੈ ਰਿਹਾ। ਸੋ ਆਹ ਦੇਖੋ ਹੁਣ ਫਿਰ ਕਾਰਪੋਰੇਸ਼ਨ ਦਾ ਦੇਖਿਓ ਜਿਹੜਾ ਹੈ ਕਿੱਦਾਂ ਵਧਾਉਂਦੇ ਨੇ। ਪਿਛਲੇ ਕੁਝ ਸਾਲਾਂ ਦੇ ਵਿੱਚ ਮੌਸਮੀ ਆਫ਼ਤਾਂ ਕਾਰਨ ਘਰਾਂ ਅਤੇ ਨਿੱਜੀ ਜਿਹੜੇ ਆ ਨਿੱਜੀ ਸੰਪੱਤੀਆਂ ਨੇ ਉਹਨਾਂ ਦੇ ਇੰਸ਼ੋਰਡ ਲੋਸਿਸ ਦੇ ਵਿੱਚ ਜਿਹੜਾ ਵੱਡਾ ਇਜ਼ਾਫਾ ਹੋਇਆ। ਇਸ ਕਾਰਨ ਇੰਸ਼ੋਰੈਂਸ ਕੰਪਨੀਆਂ ਨੂੰ ਵਧੇਰੇ ਕਲੇਮਸ ਆ ਜਿਹੜੇ ਉਹ ਅਦਾ ਕਰਨੇ ਪੈ ਰਹੇ ਨੇ ਅਤੇ ਕਈ ਇਲਾਕਿਆਂ ਦੇ ਵਿੱਚ ਹੋਮ ਇੰਸ਼ੋਰੈਂਸ ਪ੍ਰੀਮੀਅਮਸ ਅਤੇ ਡਿਡਕਟੀਬਲਸ ਆ ਜਿਹੜੇ ਵੱਧ ਰਹੇ ਨੇ। ਇਹ ਇੱਦਾਂ ਦੋਸਤੋ ਇੰਸ਼ੋਰੈਂਸ ਦੇ ਕੰਮ ਕਰਦੇ ਆ ਕਿਸੇ ਏਰੀਏ ਦੇ ਵਿੱਚ। ਸਪੋਜ਼ ਕਰ ਲਓ ਆਪਾਂ ਮਿਸੀਸਾਗਾ ਲੈ ਲਈਏ, ਇੱਥੇ ਆ ਜਿਹੜਾ ਮੌਸਮ ਹੈ ਜਿਹੜਾ ਕਾਰਨ ਨੁਕਸਾਨ ਹੈ ਜਿਹੜਾ ਇੱਕ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ, ਪਰ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਉਸ ਸਾਰੇ ਸ਼ਹਿਰ ਦੇ ਜਿਹੜੇ ਘਰ ਹੈ ਉਹਨਾਂ ਦੇ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਹੈ ਜਿਹੜਾ ਥੋੜ੍ਹਾ ਥੋੜ੍ਹਾ ਇਜ਼ਾਫਾ ਕਰ ਲੈਣਾ। ਅਗਲੇ ਕਹਿੰਦੇ ਸਾਨੂੰ ਕਲੇਮ ਦੇਣਾ ਪੈ ਰਿਹਾ ਅਤੇ ਅਸੀਂ ਲੋਸ 'ਚ ਥੋੜ੍ਹਾ ਨਹੀਂ ਜਾਣਾ, ਉਹ ਕਲੇਮ ਵੀ ਹੈ ਜਿਹੜਾ ਉਹ ਆਮ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਹੀ ਇਕੱਠਾ ਕਰਨਾ ਆ। ਸੋ ਹੁਣ ਕੀ ਤੁਸੀਂ ਆ ਜਿਹੜੇ ਆਪਣੇ ਘਰਾਂ ਦੀ ਇੰਸ਼ੋਰੈਂਸ ਪ੍ਰੀਮੀਅਮ ਪਿਛਲੇ 1 ਜਾਂ 2 ਸਾਲਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਵਧਿਆ? ਹੋਮ ਇੰਸ਼ੋਰੈਂਸ ਦੀ ਗੱਲ ਕਰ ਰਿਹਾ, ਆਟੋ ਇੰਸ਼ੋਰੈਂਸ ਤਾਂ ਵੱਧ ਹੀ ਰਹੀ ਹੈ, ਉਹਦੀ ਤਾਂ ਗੱਲ ਹੀ ਛੱਡੋ। ਪਹਿਲਾਂ ਤੁਸੀਂ ਸਾਲਾਨਾ ਕਿੰਨਾ ਪ੍ਰੀਮੀਅਮ ਭਰਦੇ ਸੀ ਅਤੇ ਹੁਣ ਕਿੰਨਾ ਭਰ ਰਹੇ ਹੋ? ਕਿੰਨਾ ਕੁ ਤੁਹਾਡੇ ਹਿਸਾਬ ਦੇ ਨਾਲ ਹੈ ਜਿਹੜਾ ਈਅਰਲੀ ਹੈ ਜਿਹੜਾ ਤੁਹਾਡੇ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਜਿਹੜੇ ਹੋਮ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਹੈ ਜਿਹੜਾ ਫਰਕ ਹੈ ਜਿਹੜਾ ਦੋਸਤੋ ਇਹ ਪਿਆ? ਕੀ ਤੁਸੀਂ ਜਾਂ ਤੁਹਾਡੀ ਇੰਸ਼ੋਰੈਂਸ ਕੰਪਨੀ ਨੇ ਡਿਡਕਟੀਬਲ ਵੀ ਵਧਾਇਆ ਜਾਂ ਫਿਰ ਫਲੱਡ ਜਾਂ ਵਾਟਰ ਡੈਮੇਜ ਵਰਗੀਆਂ ਜਿਹੜੀਆਂ ਕਵਰੇਜ ਹੈ ਉਹਨਾਂ ਦੇ ਵਿੱਚ ਕੋਈ ਤਬਦੀਲੀ ਕੀਤੀ ਹੈ? ਜਦੋਂ ਵੀ ਕੋਈ ਤੁਸੀਂ ਇੰਸ਼ੋਰੈਂਸ ਹੋਮ ਜਾਂ ਆਟੋ ਇੰਸ਼ੋਰੈਂਸ ਲੈਂਦੇ ਹੋ ਇਹ ਜ਼ਰੂਰ ਦੇਖਿਆ ਕਰੋ ਉਹਦੇ ਵਿੱਚ ਕੀ ਕਵਰੇਜ ਹੈ ਜਿਹੜੀਆਂ ਕੰਪਨੀਆਂ ਤੁਹਾਨੂੰ ਆ ਜਿਹੜੀਆਂ ਪ੍ਰੋਵਾਈਡ ਕਰ ਰਹੀਆਂ ਨੇ। ਇੱਕ ਆ ਖਬਰ, ਉਸ ਤੋਂ ਬਾਅਦ ਫਿਰ ਮੈਂ ਤੁਹਾਡੀਆਂ ਕਾਲਸ ਲੈਣਾ। ਇਹ ਖਬਰ ਬੜੀ ਜ਼ਰੂਰੀ ਹੈ, ਇਹ ਸਾਡੇ ਨਾਲ ਜਾਂ ਫਿਰ ਸਿੱਧਾ ਜਾਂ ਅਸਿੱਧੇ ਤੌਰ 'ਤੇ ਆ ਜਿਹੜਾ ਵਾਹ ਵਾਸਤਾ ਰੱਖਦੀਆਂ ਨੇ। ਸੋ ਇਸ ਖਬਰ ਤੋਂ ਬਾਅਦ ਫਿਰ ਮੈਂ ਤੁਹਾਡੀਆਂ ਜਿਹੜੀਆਂ ਲਾਈਨਸ ਆ ਜਿਹੜੀਆਂ ਹੋਰ ਏਅਰ 'ਤੇ ਕਰਦਾ, ਕਿਉਂਕਿ ਮੈਂ ਚਾਹੁੰਦਾ ਵੀ ਇਹ ਖਬਰ ਵੀ ਨਾਲ ਜੋੜ ਲਵਾਂ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਆ ਜਿਹੜਾ ਬਾਕੀ ਆਪਣੇ ਸਰੋਤਿਆਂ ਤੱਕ ਪਹੁੰਚਾਇਆ ਜਾਵੇ। ਸੋ ਦੋਸਤੋ, ਪ੍ਰੋਗਰਾਮ ਦੇ ਹਿੱਸੇ ਨੂੰ ਆ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਬਾਬਤ ਮੈਂ ਹਮੇਸ਼ਾ ਕਹਿੰਦਾ ਸ਼ੋਪ ਰਾਊਂਡ ਕਰੋ, ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਗੱਲ ਕਰੋ, ਫਿਰ ਦੇਖੋ ਇਹਨਾਂ ਦਾ ਕਮਾਲ, ਤੁਹਾਡੇ ਆ ਜਿਹੜੇ ਕਈ ਸੈਂਕੜੇ ਦੇ ਕਰੀਬ ਡਾਲਰਸ ਆ ਜਿਹੜੇ ਇਹ ਬਚਾ ਸਕਦੇ ਨੇ। ਸੋ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦਾ ਨੰਬਰ 647-219-2870 6472192870 ਤੇ ਆ ਜਿਹੜਾ ਸੰਪਰਕ ਕੀਤਾ ਜਾ ਸਕਦਾ। ਅੰਟਾਰੀਓ ਦੀ ਇੱਕ ਵੱਡੀ ਟਰਾਂਜ਼ਿਟ ਯੋਜਨਾ ਜਿਹੜੀ ਕਿ ਅੰਟਾਰੀਓ ਲਾਈਨ ਹੈ ਉਹਦੀ ਲਾਗਤ ਹੁਣ ਸ਼ੁਰੂਆਤ ਦੇ ਵਿੱਚ ਜਿਹੜੇ ਅੰਦਾਜ਼ੇ ਲਾਏ ਸੀ ਉਹ ਤੋਂ 3 ਗੁਣਾ ਤੋਂ ਵੀ ਵੱਧ ਹੋ ਗਈ ਹੈ। 2019 ਦੇ ਵਿੱਚ ਇਸ ਪ੍ਰੋਜੈਕਟ ਦੀ ਲਾਗਤ ਹੈ ਜਿਹੜੀ ਲਗਭਗ 11 ਬਿਲੀਅਨ ਦੱਸੀ ਗਈ ਸੀਗੀ ਅਤੇ 2022 ਤੱਕ ਇਹ ਕਰੀਬ ਹੈ ਜਿਹੜੀ ਫਿਰ 20 ਬਿਲੀਅਨ ਤੱਕ ਪਹੁੰਚ ਗਈ ਅਤੇ ਹੁਣ ਜੂਨ 2026 ਦੇ ਵਿੱਚ ਲਗਭਗ ਕਹਿੰਦੇ 29 ਬਿਲੀਅਨ ਅਤੇ ਹੁਣ ਨਵੇਂ ਜਿਹੜੇ ਕੰਟਰੈਕਟਾਂ ਨੂੰ ਜੋੜ ਕੇ ਤਕਰੀਬਨ 34 ਬਿਲੀਅਨ ਤੱਕ ਹੈ ਜਿਹੜੀ ਇਸ ਦੀ ਲਾਗਤ ਪਹੁੰਚ ਗਈ ਹੈ। ਅਤੇ ਜਿਹੜੇ ਇੰਨੇ ਬਿਲੀਅਨਸ ਆਫ ਡਾਲਰ ਹੈ ਕਿਹਨਾਂ ਨੇ, ਸਰਕਾਰਾਂ ਨੇ ਕਿੱਥੋਂ ਦੇਣੇ ਆ, ਸਰਕਾਰਾਂ ਕੋਲ ਕਿੱਥੋਂ ਪੈਸਾ ਆਉਂਦਾ, ਉਹ ਟੈਕਸਪੇਅਰ ਦੇ ਮਨੀ ਤੋਂ ਹੀ ਆਉਂਦਾ ਪੈਸਾ। ਸੋ ਇੰਨਾ ਜ਼ਿਆਦਾ ਜਿਹੜੀ ਲਾਗਤ ਹੈ ਜਿੱਦਾਂ ਹਜੇ ਤੁਸੀਂ ਲਾ ਲਓ 19 ਹੈ, ਪਿਛਲੇ 7 ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਕਿੰਨੀ ਲਾਗਤ ਵੱਧ ਗਈ ਹੈ ਇਹਨਾਂ ਕੰਸਟਰਕਸ਼ਨਸ ਜਾਂ ਇਨਫਰਾਸਟ੍ਰਕਚਰ ਬਿਲਡ ਜਿਹੜੇ ਕਰਨੇ ਆ ਪ੍ਰੋਜੈਕਟਸ ਉਹਨਾਂ ਦੇ ਵਿੱਚ। ਸੋ ਕੀ ਇਹਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਕੀ ਜਿਹੜੇ ਕੰਟਰੈਕਟਰਸ ਹੈ ਸਹੀ ਕੰਮ ਨਹੀਂ ਕਰ ਰਹੇ, ਜਾਂ ਫਿਰ ਸਰਕਾਰ ਦੀ ਪਲੈਨਿੰਗ ਦੇ ਵਿੱਚ ਹੈ ਜਿਹੜੇ ਬਹੁਤ ਵੱਡੇ ਦੋਸ਼ ਰਹੇ ਨੇ? ਮੈਟਰੋ ਲਿੰਕਸ ਦਾ ਕਹਿਣਾ ਵੀ ਸਪਲਾਈ ਚੇਨ ਦੀਆਂ ਸਮੱਸਿਆਵਾਂ ਅਤੇ ਜਿਹੜੀ ਵਪਾਰਕ ਅਨਸਰਟੇਨਿਟੀ ਹੈ ਜਾਂ ਫਿਰ ਵੱਧ ਰਹੀਆਂ ਨਿਰਮਾਣ ਲਾਗਤਾਂ ਨੇ ਬਜਟ ਉੱਤੇ ਦਬਾਅ ਪਾਇਆ। ਓਨਟਾਰੀਓ ਲਾਈਨ ਦਾ ਨਿਰਮਾਣ ਹੈ ਜਿਹੜਾ ਇਹ ਮਾਰਚ 2022 ਦੇ ਵਿੱਚ ਸ਼ੁਰੂ ਹੋਇਆ ਸੀਗਾ ਅਤੇ ਹੁਣ ਹੈ ਜਿਹੜਾ ਕਹਿੰਦੇ 2031 ਤੱਕ ਹੈ ਜਿਹੜਾ ਪੂਰਾ ਹੋਵੇਗਾ, ਉਹ ਵੀ ਉਮੀਦ ਹੈਗੀ ਹੈ, ਜੋ ਕਿ ਮੂਲ ਯੋਜਨਾ ਨਾਲੋਂ ਲਗਭਗ 4 ਸਾਲ ਦੇਰੀ ਦੇ ਨਾਲ ਹੈ ਜਿਹੜਾ ਇਹ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ। ਹੁਣ ਇਹਦੇ ਨਾਲ ਹੀ ਮੈਂ ਇੱਕ ਹੋਰ ਜੋੜ ਦਿੰਦਾ, ਬ੍ਰੈਂਪਟਨ ਅਤੇ ਮਿਸੀਸਾਗਾ ਨੂੰ ਜੋੜਨ ਵਾਲਾ ਜਿਹੜਾ ਪ੍ਰੋਜੈਕਟ ਹੈਗਾ ਹੇਜ਼ਲ ਮਕੇਲੀਅਨ LRT ਪ੍ਰੋਜੈਕਟ ਦੀ ਵੱਡੀ ਨਿਰਮਾਣ ਕਾਰਵਾਈ ਹੁਣ ਹੈ ਜਿਹੜਾ ਕਹਿੰਦੇ 2027 ਦੇ ਐਂਡ ਤੱਕ ਜਾਵੇਗੀ। ਮੈਟਰੋ ਲਿੰਕਸ ਦੇ CEO ਮਾਈਕਲ ਲਿੰਡਸੇ ਮੁਤਾਬਕ 18 ਕਿਲੋਮੀਟਰ ਲੰਬੀ ਇਸ LRT ਲਾਈਨ ਤੇ ਤਰੱਕੀ ਹੋਈ ਹੈ, ਪਰ ਕੰਮ ਪਹਿਲਾਂ ਤੈਅ ਨਾਲੋਂ ਆ ਜਿਹੜਾ ਕਾਫੀ ਪਿੱਛੇ ਚੱਲ ਰਿਹਾ ਹੈ। ਇਸ ਪ੍ਰੋਜੈਕਟ ਦੇ ਵਿੱਚ 19 ਸਟਾਪ ਹੋਣਗੇ ਤੇ ਇਸ ਦੀ ਜਿਹੜੀ ਲਾਗਤ ਹੈ ਜਿਹੜੀ ਕਹਿੰਦੇ ਵੀ 5.5 ਬਿਲੀਅਨ ਹੈ। ਮੈਟਰੋ ਲਿੰਕਸ ਮੁਤਾਬਕ 75% ਟਰੈਕ ਦਾ ਜਿਹੜਾ ਕੰਮ ਪੂਰਾ ਹੋ ਚੁੱਕਾ ਆ, ਪਰ ਇਹਦੇ 'ਤੇ ਆ ਜਿਹੜਾ ਹਜੇ ਹੋਰ ਕੰਮ ਹੋਣਾ, ਫਿਰ ਉਸ ਤੋਂ ਬਾਅਦ ਟੈਸਟਿੰਗ ਕਮਿਸ਼ਨਿੰਗ ਹੋਵੇਗੀ, ਜਿਸ ਨੂੰ ਵੀ ਆ ਜਿਹੜਾ ਮਹੀਨਿਆਂਬੱਧੀ ਟਾਈਮ ਹੈ ਜਿਹੜਾ ਉਹ ਲੱਗ ਜਾਂਦਾ। ਇਹ ਪ੍ਰੋਜੈਕਟ ਪਹਿਲਾਂ 2024 ਦੇ ਵਿੱਚ ਕੰਪਲੀਟ ਹੋਣ ਦੀ ਉਮੀਦ ਸੀਗੀ ਅਤੇ ਹੁਣ 26 ਆ ਗਿਆ, ਅਤੇ 26 ਦੇ ਵਿੱਚ ਵੀ ਨਹੀਂ, 27 ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ, ਅਤੇ ਕਈ ਕਹਿ ਰਹੇ ਆ ਸ਼ਾਇਦ 28 ਦੇ ਵਿੱਚ ਜਾ ਕੇ ਆ ਜਿਹੜਾ ਇਹ ਪ੍ਰੋਜੈਕਟ ਆ ਜਿਹੜਾ ਕੰਪਲੀਟ ਹੋਵੇਗਾ। ਪਰ ਕਹਿੰਦੇ ਕੋਵਿਡ, ਅੱਛਾ ਸਰਕਾਰਾਂ ਜਿਹੜੀ ਤਰਕ ਦਿੰਦੀਆਂ, ਕਹਿੰਦੇ ਕੋਵਿਡ-19 ਪੁਰਾਣੇ ਇਨਫਰਾਸਟ੍ਰਕਚਰ ਅਤੇ ਕੁਝ ਟਰੈਕ ਨੂੰ ਆ ਜਿਹੜਾ ਦੁਬਾਰਾ ਬਣਾਉਣ ਵਰਗੀਆਂ ਸਮੱਸਿਆ ਕਾਰਨ ਆ ਜਿਹੜੀ ਦੇਰੀ ਹੋਈ ਹੈ। ਸੋ ਇਸ ਕਰਕੇ ਦੋਸਤੋ ਮੇਰਾ ਹੁਣ ਸਵਾਲ ਇਹ ਹੈ ਵੀ ਤੁਹਾਡੇ ਵਿਚਾਰ ਦੇ ਵਿੱਚ ਜਿਹੜੇ ਸਰਕਾਰੀ ਇਨਫਰਾਸਟ੍ਰਕਚਰ ਪ੍ਰੋਜੈਕਟਸ ਹੈ ਉਹਨਾਂ ਦੀ ਲਾਗਤ ਹੈ ਜਿਹੜੀ ਵਾਰ ਵਾਰ ਇੰਨੀ ਵਧਣ ਦਾ ਮੁੱਖ ਕਾਰਨ ਕੀ ਹੈ? ਤੁਸੀਂ ਆਮ ਦੇਖੋ ਜਿੰਨਾ ਇਨੀਸ਼ੀਅਲ ਅਮਾਊਂਟ ਦੇ ਵਿੱਚ ਕੋਈ ਵੀ ਪ੍ਰੋਜੈਕਟ ਸ਼ੁਰੂ ਹੁੰਦਾ ਉਹ 19 ਅਮਾਊਂਟ ਦੇ ਵਿੱਚ ਪੂਰਾ ਨਹੀਂ ਹੁੰਦਾ, ਬਾਅਦ ਦੇ ਵਿੱਚ ਉਹ ਅਮਾਊਂਟ ਬਹੁਤ ਜ਼ਿਆਦਾ ਜਿਹੜੀ ਹੈ ਵੱਧ ਜਾਂਦੀ ਹੈ, ਵਰਕ ਆਰਡਰਸ ਹੈ ਜਿਹੜੇ ਵੱਧ ਜਾਂਦੇ ਆ। ਸੋ ਇਹਦਾ ਜਿਹੜਾ ਕਾਰਨ ਹੈ ਜਿਹੜਾ ਤੁਸੀਂ ਕੀ ਮੰਨਦੇ ਹੋ, ਕੀ ਮਹਿੰਗਾਈ ਜਾਂ ਫਿਰ ਜਿਹੜੀ ਪਲੈਨਿੰਗ ਦੀ ਕਮੀ ਜਾਂ ਫਿਰ ਪ੍ਰੋਜੈਕਟ ਮੈਨੇਜਮੈਂਟ ਹੈ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਨਹੀਂ ਹੋਈ? ਕੀ ਸਰਕਾਰ ਨੂੰ ਵੱਡੇ ਪ੍ਰੋਜੈਕਟ ਮਨਜ਼ੂਰ ਕਰਨ ਤੋਂ ਪਹਿਲਾਂ ਕੋਸਟ ਅਤੇ ਟਾਈਮਲਾਈਨ ਲਈ ਹੋਰ ਸਖਤ ਜਿਹੜੀ ਅਕਾਊਂਟੇਬਿਲਿਟੀ ਰੱਖਣੀ ਚਾਹੀਦੀ ਹੈ ਵੀ ਭਾਈ ਜੇ ਇੰਨੇ ਸਮੇਂ ਦੇ ਵਿੱਚ ਕੰਮ ਚਾਹੀਦਾ ਤੇ ਇੰਨੇ ਸਮੇਂ ਦੇ ਵਿੱਚ ਹੋਣਾ ਚਾਹੀਦਾ? ਸਾਡੇ ਨਾਲੋਂ ਆਪਾਂ ਚਾਈਨਾ ਨੂੰ ਕਹਿੰਦੇ ਹਾਂ, ਜਪਾਨ ਨੂੰ ਕਹਿੰਦੇ ਹਾਂ, ਉੱਥੇ ਤੁਸੀਂ ਦੇਖੋ ਘੰਟਿਆਂ ਦੇ ਵਿੱਚ ਬ੍ਰਿਜ ਖੜ੍ਹਾ ਕਰ ਦਿੰਦੇ ਆ ਅਗਲੇ, ਹਾਂਜੀ ਕੁਝ ਦਿਨਾਂ ਦੇ ਵਿੱਚ ਹਸਪਤਾਲ ਖੜ੍ਹਾ ਕਰ ਦਿੰਦੇ ਆ, ਅਤੇ ਇੱਥੇ ਹਸਪਤਾਲ ਦੀ ਹਜੇ ਇੱਟ ਨਹੀਂ ਪੁੱਟੀ ਗਈ। ਹਾਂਜੀ ਫਿਰ ਆਪਾਂ ਕੰਪੈਰੀਜ਼ਨ ਕਰਦੇ ਹਾਂ ਡਿਵੈਲਪ ਅਤੇ ਡਿਵੈਲਪਿੰਗ ਕੰਟਰੀਜ਼ ਦੇ ਵਿਚਕਾਰ। ਸੋ ਦੋਸਤੋ ਕੀ ਜਿਹੜੇ ਇਹ ਸਰਕਾਰੀ ਪ੍ਰੋਜੈਕਟਸ ਹੁੰਦੇ ਨੇ ਉਹਨਾਂ ਦੀ ਜਿਹੜੀ ਲਾਗਤ ਹੈ ਵਾਰ ਵਾਰ ਇੰਨੀ ਵੱਧਦੀ ਹੈ, ਉਹਦਾ ਜਿਹੜਾ ਕਾਰਨ ਹੈ ਤੁਸੀਂ ਕਿਸ ਨੂੰ ਮੰਨਦੇ ਹੋ? ਸੋ ਤੁਸੀਂ ਆ ਜਿਹੜਾ ਇਹਦੇ 'ਤੇ ਆਪਣੇ ਵਿਚਾਰ ਦੇ ਸਕਦੇ ਹੋ। ਜੇ ਕੋਈ ਪ੍ਰੋਜੈਕਟ ਆ ਜਿਹੜਾ ਆਪਣੇ ਬਜਟ ਤੋਂ 2 ਜਾਂ 3 ਗੁਣਾ ਮਹਿੰਗਾ ਹੋ ਜਾਵੇ ਜਾਂ ਸਾਲਾਂ ਲੇਟ ਹੋ ਜਾਵੇ ਤਾਂ ਕੀ ਜਨਤਾ ਨੂੰ ਇਸ ਦੀ ਵਿਸਥਾਰ ਦੇ ਨਾਲ ਐਕਸਪਲਾਨੇਸ਼ਨ ਹੋਣੀ ਚਾਹੀਦੀ ਹੈ? ਕਿਉਂਕਿ ਟੈਕਸਪੇਅਰ ਦਾ ਪੈਸਾ ਭਾਈ, ਟੈਕਸਪੇਅਰਸ ਦੇ ਪੈਸੇ ਤੋਂ ਹੀ ਆ ਜਿਹੜਾ ਇੰਨੇ ਵੱਡੇ ਵੱਡੇ ਇਨਫਰਾਸਟ੍ਰਕਚਰ ਦੇ ਪ੍ਰੋਜੈਕਟਸ ਹੈ ਜਿਹੜੇ ਉਹ ਲੱਗਦੇ ਨੇ। ਅਤੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਇਹੋ ਜਿਹਾ ਸਰਕਾਰੀ ਪ੍ਰੋਜੈਕਟ ਹੈ ਜੋ ਲਾਗਤ ਜਾਂ ਟਾਈਮਲਾਈਨ ਕਾਰਨ ਕਾਫੀ ਦੇਰ ਤੋਂ ਆ ਜਿਹੜਾ ਚੱਲ ਰਿਹਾ ਜਾਂ ਚਰਚਾ ਦੇ ਵਿੱਚ ਹੈ? ਸੋ ਇਹ ਕੁਝ ਕੁ ਸਵਾਲ ਨੇ। ਸੋ ਇਸੇ ਬਾਬਤ ਤੁਸੀਂ ਆਪਣੇ ਵਿਚਾਰ ਖੁੱਲ੍ਹ ਕੇ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਵੀ ਜਿਹੜੇ ਸਰਕਾਰੀ ਕੰਮਕਾਰ ਜਾਂ ਇਨਫਰਾਸਟ੍ਰਕਚਰ ਦੇ ਜਿਹੜੇ ਪ੍ਰੋਜੈਕਟਸ ਚੱਲਦੇ ਪਏ ਨੇ ਉਹਨਾਂ ਦੀ ਲਾਗਤ ਹੈ ਜਿਹੜੀ ਕਿਉਂ ਵੱਧ ਰਹੀ ਹੈ ਤੁਹਾਡੇ ਹਿਸਾਬ ਦੇ ਨਾਲ, ਤੁਹਾਡਾ ਓਪੀਨੀਅਨ ਜਾਣਨਾ ਚਾਹੁੰਦਾ, ਜਾਂ ਫਿਰ ਜਿਹੜਾ ਜੋ ਟਾਈਮਲਾਈਨ ਮਿੱਥੀ ਹੁੰਦੀ ਹੈ ਉਹਦੇ ਤੋਂ ਆ ਜਿਹੜਾ ਚਲੋ ਠੀਕ ਹੈ 5-6 ਮਹੀਨੇ ਦਾ ਬਫਰ ਲੈ ਲਓ, ਪਰ ਕਈ ਕਈ ਸਾਲ ਜਿਹੜੇ ਲੇਟ ਹੋ ਜਾਣੇ, ਕੀ ਇਹਦੇ ਵਿੱਚ ਕੋਈ ਧਾਂਦਲੀ ਹੈ, ਇਹਦੇ ਵਿੱਚ ਕੋਈ ਕਰਪਸ਼ਨ ਹੈ, ਜਾਂ ਫਿਰ ਜਦੋਂ ਆ ਜਿਹੜੀ ਟਾਈਮਲਾਈਨ ਜਾਂ ਅਕਾਊਂਟੇਬਿਲਿਟੀ ਹੈ ਉਹਦੀ ਘਾਟ ਹੈ ਜਿਹੜੀ ਇੱਦਾਂ ਦੇ ਜਿਹੜੇ ਗੌਰਮੈਂਟ ਪ੍ਰੋਜੈਕਟ ਨੇ ਉਹਦੇ ਕਰਕੇ ਆ ਜਿਹੜੇ ਲੇਟ ਹੋ ਰਹੇ ਨੇ? ਸੋ ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ। ਐਨੂਅਲ ਸੇਫਟੀ ਐਮਿਸ਼ਨ ਟੈਸਟ ਹੈ ਜਿਹੜਾ ਤੁਸੀਂ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਆਇਲ ਚੇਂਜ ਕਰਾਉਣਾ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ,

0: ਦਾ ਮੈਂ ਨਾ ਜੀ 13 ਸਾਲ ਮੈਂ ਕੰਸਟਰਕਸ਼ਨ ਦਾ ਕੰਮ ਕੀਤਾ ਇੰਡੀਆ ਚ
1: ਜੀ।
0: ਅਸਲ ਚ ਕੋਈ ਵੀ ਪ੍ਰੋਜੈਕਟ ਆਉਣ ਤੋਂ ਪਹਿਲਾਂ ਤੜੀ ਪੇਪਰ ਵਰਕ ਕਰਦੇ, ਕਿਹੜੇ ਹਰਡਲ ਆਉਣਗੇ, ਜਿਹੜਾ ਬੰਦਾ ਉਸ ਚੀਜ਼ ਦਾ ਇੰਚਾਰਜ ਆ, ਮਤਲਬ ਆਪਾਂ ਹੁਣ ਗੱਲ ਕੀਤੀ ਕਿ ਜਿਹੜੇ ਸੀਓ ਨੇ ਉਹਦਾ ਘੱਟੋ ਘੱਟ ਵਿਜ਼ਨ ਕਲੀਅਰ ਹੋਵੇ ਕਿ ਮੈਂ ਜਿਹੜੀ ਚੀਜ਼ ਕਰਨ ਜਾ ਰਿਹਾ ਮੈਨੂੰ ਕਿੱਥੇ ਕਿੱਥੇ ਹਰਡਲ ਨੇ, ਕਿੰਨਾ ਨੂੰ ਮੈਂ ਪੇਪਰ ਵਰਕ ਤੇ ਸੋਲਵ ਕਰਨਾ, ਕਿਉਂਕਿ ਉੱਥੇ ਬਹੁਤ ਸਾਰੇ ਹਰਡਲ ਨੇ, ਹਰਡਲ ਦੀਆਂ ਲਾਈਨਸ ਹੁੰਦੀਆਂ ਨੇ, ਏਵਰੀ ਹੋਲ ਹੁੰਦੀਆਂ ਨੇ, ਕਈ ਡਿਪਾਰਟਮੈਂਟ ਨੇ ਪਰਮਿਸ਼ਨ ਹੁੰਦੀਆਂ ਨੇ, ਮੰਨ ਲਓ ਕਿਤੇ ਐਨਬੀ ਗੈਸ ਦੀ ਲਾਈਨ ਲੰਘ ਰਹੀ ਆ, ਕਿਤੇ ਡਿਗਿੰਗ ਕਰਨੀ ਹੈ, ਜਦ ਤੱਕ ਉਹਨਾਂ ਚੀਜ਼ਾਂ ਤੁਸੀਂ ਪੇਪਰ ਵਰਕ ਕਰਕੇ ਸੋਲਵ ਨਹੀਂ ਕਰਦੇ ਪ੍ਰੋਜੈਕਟ ਸ਼ੁਰੂ ਨਹੀਂ ਕਰਨਾ ਚਾਹੀਦਾ। ਇੰਨਾ ਪ੍ਰੋਜੈਕਟ ਲੇਟ ਹੋਣ ਨਾਲ ਦੇਖੋ ਕੋਸਟ ਵੱਧਦੀ ਆ, ਕਈ ਵਾਰੀ ਮੈਂ ਇਹਨੂੰ ਸਾਨੂੰ ਆ ਕੇ ਅਸੀਂ ਲੇਟ ਕਰਦੇ ਸਿਰਫ 20-25 ਪ੍ਰੋਜੈਕਟ ਲੇਟ ਕੋਈ ਕੀਤਾ, ਪਰ ਉਹਦੀ ਐਕਸਪੈਂਸ ਦੇਣੀ ਪੈਂਦੀ ਸੀ। ਘੱਟੋ ਘੱਟ ਇਹ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਆ ਜਿਹੜਾ ਵੀ ਬੰਦਾ ਉਸਦਾ ਇੰਚਾਰਜ ਆ ਕਿ ਭਾਈ ਇਹ ਲੇਟ ਹੋਣ ਦਾ ਕਾਰਨ ਕੀ ਆ। ਮੈਂ ਇਹੀ ਚਾਹੁੰਦਾ ਕਿ ਇਹਨਾਂ ਨੂੰ ਘੱਟੋ ਘੱਟ ਗਰਾਊਂਡ ਤੇ ਜਾ ਕੇ ਜਿਹੜੇ ਹਰਡਲ ਨੇ ਉਹਨਾਂ ਨੂੰ ਦੂਰ ਕੀਤਾ ਜਾਣ ਤੋਂ ਪਹਿਲਾਂ ਕੋਈ ਪ੍ਰੋਜੈਕਟ ਸ਼ੁਰੂ ਨਾ ਕਰਨ, ਕਿਉਂਕਿ ਟੈਕਸ
1: ਪ੍ਰੋਜੈਕਟ ਹੀ ਡਿਲੇ ਹੋਣੇ ਆ। ਚਲੋ ਆਪਾਂ ਕਹਿੰਦੇ 6 ਮਹੀਨੇ ਸਾਲ, ਪਰ ਜਦੋਂ ਕਈ ਕਈ ਸਾਲ ਪ੍ਰੋਜੈਕਟ ਡਿਲੇ ਹੋ ਰਹੇ ਆ ਤੇ ਉਹਨਾਂ ਦੀ ਲਾਗਤ ਹੈ ਜਿਹੜੀ 2-3 ਗੁਣਾ ਤੋਂ ਵੀ ਵੱਧ ਰਹੀ ਹੈ, ਤਾਂ ਫਿਰ ਕੀ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਕੀ ਹੈ ਜਿਹੜੀ ਅਕਾਊਂਟੇਬਿਲਿਟੀ ਹੈ ਜਿਹੜੀ ਸਰਕਾਰ ਜਵਾਬ ਦੇਣੀ ਹੈ ਇਸ ਬਾਬਤ? ਬਿੱਟੂ ਬਾਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
1: ਜੀ ਸਤਿ ਸ੍ਰੀ ਅਕਾਲ ਭਾਜੀ।
2: ਸ਼ਮੀ ਭਾਈ, ਇੱਕ ਤਾਂ ਜਿਹੜੀ ਕੋਸਟ ਵੱਧਦੀ ਹੈ ਜਾਂ ਡਿਲੇ ਹੋਣ ਦਾ ਰੀਜ਼ਨ ਤਾਂ ਇੱਕ ਤਾਂ ਇਹ ਮੰਨਿਆ ਜਾਂਦਾ ਵੀ ਜੇ ਬੰਦੇ ਨੇ ਕੰਮ ਸ਼ੁਰੂ ਕੀਤਾ, ਪ੍ਰੋਜੈਕਟ ਸ਼ੁਰੂ ਕਰ ਲਿਆ ਹਨਾ, ਉਹਦੇ ਵਿੱਚ ਕੋਈ ਡਿਲੇ ਆ ਜਾਂਦੀ ਹੈ, ਸਪੋਜ਼ ਕੋਈ ਗੈਸ ਲਾਈਨ ਜਿਵੇਂ ਸੰਧੂ ਸਾਹਿਬ ਕਹਿ ਕੇ ਗਏ ਆ ਜਾਂ ਕੋਈ ਆਪਣੀ ਇੰਸਪੈਕਸ਼ਨ ਹੁੰਦੀ ਹੈ ਹਨਾ, ਉਰੇ ਉਰੇ ਜੋ ਵੀ ਆ ਨਾ ਇੰਸਪੈਕਸ਼ਨ ਵਾਲਾ ਬੰਦਾ ਆਉਂਦਾ, ਕਈ ਵਾਰੀ ਟ੍ਰਾਂਸਫਰ ਹੋ ਗਈ ਜਾਂ ਟਾਈਮ ਦਿੱਤਾ, ਉਸ ਤੋਂ ਬਾਅਦ ਫਿਰ ਉਹਦੀ ਵੇਟ ਕਰਨੀ ਪੈਂਦੀ ਹੈ ਹਨਾ, ਉਹ ਡਿਲੇ ਹੋ ਜਾਂਦੀ ਹੈ, ਕੋਸਟ ਵੱਧ ਜਾਂਦੀ ਹੈ। ਜਿਹੜਾ ਤੁਸੀਂ ਕਿਹਾ ਵੀ ਹੋਸਪਿਟਲ ਬਣਾਇਆ ਹੀ ਨੀ ਹੈ ਹਨਾ, ਵੀ ਉਹਦੇ ਵਿੱਚ ਡਿਲੇ ਹੋਣੀ, ਉਹ ਕਰਪਸ਼ਨ ਵਾਲਾ ਕੰਮ ਹੋ ਜਾਂਦਾ। ਪਹਿਲੀ ਗੱਲ, ਜਿਹੜਾ ਆਪਾਂ ਪੈਸੇ ਇਕੱਠੇ ਕਰਕੇ ਦਿੱਤੇ, ਜਿਹਨਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਆ ਉਹਨਾਂ ਨੂੰ ਓਬਜੈਕਸ਼ਨ ਕਰਨੀ ਚਾਹੀਦੀ, ਭਾਈ ਅਸੀਂ ਪੈਸੇ ਇਕੱਠੇ ਕਰਕੇ ਦਿੱਤੇ ਸਾਨੂੰ, ਵੀ ਸਾਨੂੰ ਲੋਕੀ ਕਹਿ ਰਹੇ ਆ ਵੀ ਕਿੱਥੇ ਕੁ ਬਣੀ ਗੱਲ ਹਨਾ, ਜੇ ਪੈਸੇ ਦੇ ਕੇ ਤੁਸੀਂ ਚੁੱਪ ਕਰਕੇ ਬਹਿ ਜਾਂਦੇ, ਅਗਲੇ ਜਿਹਨਾਂ ਨੇ ਕੰਮ ਸ਼ੁਰੂ ਕਰਨਾ ਉਹ ਵੀ ਨੀ ਕਰਦੇ ਹਨਾ, ਹੁਣ ਅਸੀਂ ਵੀ ਛੇੜਿਆ, ਜਦੋਂ ਕੰਮ ਛੇੜਦੇ ਹਾਂ ਕੋਈ ਨਾ ਕੋਈ ਨਵੀਂ ਤੋਂ ਨਵੀਂ ਕੋਈ ਪ੍ਰੋਬਲਮ ਆ ਜਾਂਦੀ, ਜਿਹੜਾ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਉਹਦੇ ਵਿੱਚ ਡਿਫਰੈਂਸ ਹੋ, ਜਿਹੜਾ ਪੁਰਾਣਾ ਕਰਨਾ ਉਹਦੇ ਵਿੱਚ ਡਿਫਰੈਂਟ ਕੋਸਟ ਵੱਧਦੀ ਚਲੇ ਜਾਂਦੀ।
3: ਲੋਕਾਂ ਦਾ ਟੈਕਸ ਦੀਆਂ ਬੋਰੀਆਂ ਭਰੀਆਂ, ਖੁੱਲੇ ਪੈਸੇ ਆ, ਗੱਫੇ ਆ ਖੁੱਲੇ, ਤੇ ਮਤਲਬ ਜਿੰਨਾ ਉਹ ਲਟਕਾਈ ਜਾਣਗੇ ਕੰਮ ਨੂੰ, ਤੇ ਉਹ ਸਿਆਸਤੀਆਂ ਦਾ ਵੀ ਫਾਇਦਾ, ਉਹ ਆਪੋ ਵਿੱਚ ਹੀ ਉਹਨੇ ਕੀਤਾ ਹੁੰਦਾ ਉਦੋਂ ਰੂਢ ਸਾਰਾ, ਏਦਾਂ ਇਧਰੋਂ ਉਹਨਾਂ ਨੂੰ ਕਿਤੇ ਪੈਸੇ ਚੜਦੇ ਨੀ ਹੈਗੇ ਇੱਥੇ। ਸਿਆਸਤ ਚ ਲੋਕ ਡਾਕਟਰ ਮਾਸਟਰ ਵਕੀਲ ਬੜੇ ਬੜੇ ਸਾਰੇ ਇਹਦੇ ਵਿੱਚ ਆ ਰਹੇ, ਇੱਧਰ ਪੈਸਾ ਹੈ ਤਦੇ ਆ ਰਹੇ ਨੇ, ਉੱਦਾਂ ਕੀ ਕਰਨ ਆਉਣਾ ਇੱਥੇ? 2-2-3-3 ਲੱਖ ਦੀਆਂ ਨੌਕਰੀਆਂ ਛੱਡ ਕੇ ਲੋਕ ਇੱਧਰ ਆ ਰਹੇ, ਇੱਥੇ ਤਾਂ ਮਿਲੀਅਨਸ ਬਣ ਰਹੇ ਆ। ਹੁਣ ਇਹ ਕਿਤੇ ਤਨਖਾਹ ਲਈ ਥੋੜੋ ਬੈਠੇ ਆ ਕਿਸੇ ਨੂੰ 50 ਲੱਖ ਜਾਂ 1.5 ਲੱਖ 2 ਲੱਖ, ਉੱਤੋਂ ਕਈ ਕਈ ਮਿਲੀਅਨ ਬਣਦਾ। ਜੇ ਇਹਨਾਂ ਦੇ ਖਾਤੇ ਖੋਲੇ ਜਾਣ ਤਾਂ ਕਿਸੇ ਸਿਆਸਤੀ ਦਾ ਘੱਟੋ ਘੱਟ 100-100, 200-200 ਮਿਲੀਅਨ ਕਮ ਸੇ ਕਮ ਜਿਹੜਾ 5-4 ਸਾਲ ਵੀ ਲਾ ਕੇ ਇਹਨਾਂ ਦੇ ਖਾਤਿਆਂ ਚ ਹੁੰਦਾ, ਉਹ ਕਿੱਥੋਂ ਆਉਂਦਾ? ਕਰਪਸ਼ਨ ਹੀ ਹੈ ਸਾਰੀ।
1: ਜੀ ਬਿਲਕੁਲ।
3: ਤੇ ਹੁਣ ਜੇ ਇਹਨੇ ਕੋਲੋਂ ਪੈਸੇ ਦੇਣੇ ਹੋਣ ਫਿਰ ਤਾਂ ਸਾਰਾ ਕੁਛ ਸਹੀ ਹੋ ਸਕਦਾ, ਜਿਹਨੇ ਕੰਮ ਪਹਿਲਾਂ ਸ਼ੁਰੂ ਕੀਤਾ ਉਹ ਅੰਨਾ ਥੋੜੀ ਹੈ, ਉਹਨੂੰ ਸਾਰਾ ਪਤਾ ਹੈ, 20-30 ਸਾਲਾਂ ਤਜਰਬੇ ਹੁੰਦੇ ਉਹਨਾਂ ਦੇ, ਤੇ ਫਿਰ ਉਹ ਤਾਂ ਲੇਟ ਹੋਣਾ ਹੀ ਨੀ ਚਾਹੀਦਾ, ਜੇ ਲੇਟ ਹੁੰਦਾ ਹੈ ਤਾਂ ਉਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ।
1: ਭਾਜੀ ਇਹ ਵੀ ਇੱਕ ਹੋ ਸਕਦਾ, ਜਿੱਦਾਂ ਟੈਂਡਰ ਜਦੋਂ ਲਾਏ ਜਾਂਦੇ ਆ ਪਹਿਲਾਂ ਕੰਪਨੀਆਂ ਸਸਤੇ ਟੈਂਡਰ ਚੱਕ ਲੈਂਦੀਆਂ, ਤੇ ਬਾਅਦ ਦੇ ਵਿੱਚ ਆ ਜਿਹੜੇ ਪੈਸੇ ਹੋਰ ਵਧਾਉਣ ਦੀ ਫਿਰ ਗੱਲ ਕੀਤੀ ਜਾਂਦੀ ਹੈ। ਇੱਕ ਵਾਰ ਟੈਂਡਰ ਲੈ ਲਿਆ ਫਿਰ ਉਹਨਾਂ ਨੂੰ ਪਤਾ ਵੀ ਬਾਅਦ ਦੇ ਵਿੱਚ ਆ ਜਿਹੜੇ ਪੈਸੇ ਵਧਾਉਣੇ ਆ ਜਾਂ ਵਰਕ ਆਰਡਰ ਰਾਹੀਂ ਆ ਜਿਹੜਾ ਆਪਾਂ ਪੈਸੇ ਹੋਰ ਵਧਾ ਸਕਦੇ ਹਾਂ, ਕਿ ਇਹ ਵੀ ਇੱਕ ਕਰਪਸ਼ਨ ਹੀ ਹੈ।
3: ਇਹ ਕਰਪਸ਼ਨ ਹੈ ਜੀ, ਟੈਂਡਰ ਤਾਂ ਇੱਕ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਗੱਲ ਹੈ, ਟੈਂਡਰ ਮਿਲਦਾ ਹੀ ਉਹਨੂੰ ਹੈ ਜਿਹੜਾ ਮਹਿੰਗਾ ਹੈ ਤੇ ਆਪਣਾ ਚਹੇਤਾ ਹੈ, ਸਸਤੇ ਬੰਦੇ ਨੂੰ ਟੈਂਡਰ ਕਿੱਥੋਂ ਮਿਲਦਾ? ਐਵੇਂ ਲੋਕਾਂ ਨੂੰ ਦੱਸਿਆ ਜਾਂਦਾ ਵੀ ਦੇਖੋ ਅਸੀਂ ਤੁਹਾਡਾ ਟੈਕਸ ਡਾਲਰ, 1-1 ਡਾਲਰ ਬਚਾ ਰਹੇ ਹਾਂ, 1-1 ਸੈਂਟ, ਅਸੀਂ ਤਾਂ ਫਿਕਰੇ ਬਹੁਤ ਹੈ, ਸੁਣਦੇ ਨੀ, ਅਸੀਂ ਤਾਂ 24 ਘੰਟੇ ਮਤਲਬ ਏਦਾਂ ਦੇਖਦੇ ਹਾਂ ਵੀ ਤੁਹਾਡਾ 1-1 ਪੈਸਾ ਲੱਗੇ, ਪਰ ਏਦਾਂ ਹੁੰਦਾ ਨੀ, ਅਸਲੀਅਤ ਬਿਲਕੁਲ ਹੀ ਉਲਟ ਹੁੰਦੀ, ਲੋਕ ਤਾਂ ਆਰਾਮ ਗਵਾ, ਇਹਨਾਂ ਨੂੰ ਬੇਚਾਰਿਆਂ ਨੂੰ ਕੀ ਪਤਾ।
1: ਜੀ ਸਹੀ ਗੱਲ ਭਾਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਤੁਸੀਂ ਆ ਜਿਹੜਾ ਆਪਣੇ ਦੰਦਾਂ ਅਤੇ ਮਸੂੜਿਆਂ ਦਾ ਧਿਆਨ ਜ਼ਰੂਰ ਰੱਖੋ, ਦੰਦਾਂ ਤੋਂ ਜਾਂ ਮੂੰਹ ਤੋਂ ਆ ਜਿਹੜਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸਰੀਰ ਨੂੰ ਲੱਗ ਜਾਂਦੀਆਂ ਨੇ। ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ।

0: ਕਈ ਵਾਰ ਘਰ ਦੇ ਵਿੱਚ ਕੋਈ ਬਜ਼ੁਰਗ ਹੈ ਜਿਹੜੇ ਆ ਜਿਹੜੇ ਤੁਰਨ ਤੋਂ ਅਸਮਰਥ ਨੇ ਅਤੇ ਉਹਨਾਂ ਦੀ ਦੰਦਾਂ ਅਤੇ ਮਸੂੜਿਆਂ ਦੀ ਜਾਂ ਓਰਲ ਹੈਲਥ ਦੀ ਸੰਭਾਲ ਵਾਸਤੇ ਆ ਬਲਵੀਰ ਕੌਰ ਜੀ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜਨ ਕੇਅਰ ਦੇ ਬਲਵੀਰ ਕੌਰ ਜੀ, ਤੁਸੀਂ ਸਿਰਫ ਇੱਕ ਨੰਬਰ ਘੁਮਾਉਣਾ ਆ, ਇਹਨਾਂ ਨੇ ਆਪਣਾ ਡੈਂਟਲ ਟਰੱਕ ਤੁਹਾਡੇ ਵਿਹੜੇ ਲਿਆਉਣਾ। ਨੰਬਰ ਹੈ 6647969008 6479690008 ਤੇ ਹੈ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ ਫਿਰ smilesonwheels.com ਹੈ ਜਿਹੜਾ ਉਹ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਕਹਿੰਦੇ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਹਾਂ, ਆਪਣੀ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਕਾਲ ਕਰੋ 6479690008 ਤੇ ਸੰਪਰਕ ਕੀਤਾ ਜਾ ਸਕਦਾ। ਲਖਵਿੰਦਰ ਭਾਅ ਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਪਰ ਜੇ ਤੁਸੀਂ ਹੈਡ ਉਹਨਾਂ ਨੂੰ ਦੱਸੋਗੇ ਨਾ ਤੇ ਉਹ ਮਾਰਕਿੰਗ ਕਰ ਜਾਂਦੇ ਆ, ਬੜੀ ਏਡਾ ਔਖਾ ਪ੍ਰੋਸੀਜਰ ਨੀ ਹੈਗਾ। ਤੇ ਹੁਣ ਜਿਹੜੇ ਵੱਡੇ ਵੱਡੇ ਅਦਾਰੇ ਨੇ ਇਹਨਾਂ ਦਾ ਵੀ ਤੇ ਏਦਾਂ ਹੀ ਹੁੰਦਾ ਹੋਊਗਾ ਨਾ, ਪਹਿਲਾਂ ਉਹਨਾਂ ਨੂੰ ਪਤਾ ਵੀ ਇੱਥੇ ਪ੍ਰੋਜੈਕਟ ਕਰਨਾ ਹੈ ਤੇ ਵੀ ਇਹ ਜਿੱਥੇ ਮਾਰਕਿੰਗ ਕੀਤੀ ਜਾਵੇ, ਮੇਰਾ ਖਿਆਲ ਏਦਾਂ ਹੀ ਕਰਦੇ ਆ ਉਹ ਵੀ।
0: ਜੀ ਜੀ, ਬਿਲਕੁਲ ਪਲੈਨਿੰਗ ਭਾਜੀ ਹੁੰਦੀ ਹੈ, ਫਿਰ ਪਲੈਨਿੰਗ ਤੇ ਫਿਰ ਪਲੈਨਿੰਗ ਕਰਨ ਦਾ ਫਾਇਦਾ ਹੀ ਕੀ ਹੈ ਜੇ ਜਦੋਂ ਫਿਰ ਪ੍ਰੋਜੈਕਟ ਇੰਨੇ ਸਾਲਾਂ ਦੇ ਡਿਲੇ ਹੋਣੇ ਆ।
1: ਬਿਲਕੁਲ ਸਹੀ ਗੱਲ ਹੈ ਭਾਜੀ, ਮਤਲਬ ਸਾਡਾ ਏਦਾਂ ਦਾ ਕਦੇ ਵੀ ਪ੍ਰੋਬਲਮ ਨੀ ਆਉਂਦੀ ਸਾਡੇ, ਸਾਨੂੰ ਸਿਰਫ ਵੈਦਰ ਸਾਡਾ ਸਹੀ ਹੋਵੇ, ਫੇਰ ਕਿਤੇ ਜਾ ਕੇ ਜੇ ਕੋਈ ਮੀਂਹ ਕਣੀ ਹੁੰਦੀ ਤਾਂ ਕਿਤੇ ਪ੍ਰੋਬਲਮ ਆਉਂਦੀ ਹੈ ਮਾੜੀ ਮੋਟੀ, ਨਹੀਂ ਤੇ ਅਸੀਂ ਨੀ ਆਣ ਦਿੰਦੇ ਇਹ ਜੀ ਪ੍ਰੋਬਲਮ, ਕਿਉਂਕਿ ਜਾਂ ਫਿਰ ਤੁਸੀਂ ਬੰਦੇ ਨੂੰ ਪਹਿਲਾਂ ਹੈਡ ਦੱਸ ਦਿਓ ਵੀ ਇੰਨੀ ਕੁ ਸਿਚੁਏਸ਼ਨ ਥੋੜਾ ਜਿਹਾ ਹੋ ਸਕਦੀ ਹੈ, ਬੰਦਾ ਸਮਝ ਜਾਂਦਾ ਗੱਲ
0: ਹਨਾ,
1: ਜ਼ਿਆਦਾ ਨੀ ਮਤਲਬ ਕਿ। ਤੇ ਸਾਰੇ ਸਰੋਤਿਆਂ ਦੇ ਵਿਚਾਰ ਭਾਜੀ ਬੜੇ ਵਧੀਆ ਆ ਰਹੇ, ਸਾਰੇ ਸਰੋਤੇ ਸੂਝਵਾਨ ਤੁਹਾਡੇ ਨਾਲ ਜੁੜੇ ਨੇ ਤੇ ਤੁਸੀਂ ਆਪ ਸੂਝਵਾਨ ਹੋ ਤੇ ਤੁਹਾਡੇ ਨਾਲ ਸਰੋਤੇ ਵੀ ਸੂਝਵਾਨ ਜੁੜੇ ਆ, ਤੇ ਸਾਰੇ ਸਰੋਤਿਆਂ ਨੂੰ ਮੈਂ ਇੱਕੋ ਰਿਕੁਐਸਟ ਕਰਾਂਗਾ, ਪਲੀਜ਼ ਸਿਹਤ ਦਾ ਜ਼ਰੂਰ ਧਿਆਨ ਰੱਖਿਆ ਕਰੋ।
0: ਜੀ ਬਿਲਕੁਲ ਜੀ ਬਿਲਕੁਲ, ਥੈਂਕ ਯੂ ਲਖਵਿੰਦਰ ਭਾਜੀ,
1: ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰਿਆਂ ਦੇ ਵਿਚਾਰਾਂ ਦਾ। ਤੇ ਦੋਸਤੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਸੀਂ ਸੈਮੀ ਡਿਟੈਚ ਆ ਜਿਹੜਾ ਘਰ ਲੈਣਾ ਚਾਹੁੰਦੇ ਹੋ, 8 ਲੱਖ ਦਾ ਆ ਜਿਹੜਾ, 3 ਬੈਡਰੂਮ ਦਾ ਆ ਤੇ 1 ਬੈਡਰੂਮ ਦੀ ਲੀਗਲ ਆ ਜਿਹੜੀ ਬੇਸਮੈਂਟ ਬਣੀ ਹੋਈ ਹੈ, ਇਹ ਸੈਂਡਰਿੰਗਮ ਦੇ ਏਰੀਏ ਦੇ ਵਿੱਚ ਹੈ ਤੇ ਲੋਟ ਹੈ ਜਿਹੜਾ ਇਹਦਾ 28x90 ਹੈ। ਸੋ ਇਹ ਜਿਹੜਾ ਘਰ ਹੈ ਜਿਹੜਾ ਇਹ ਪ੍ਰੋਪਰਟੀ ਹੈ ਜਿਹੜੀ ਇਹ ਖਾਸ ਤੌਰ 'ਤੇ ਜਿਹੜੇ ਫਸਟ ਟਾਈਮ ਹੋਮ ਬਾਇਰ ਹੈ ਮੈਂ ਉਹਨਾਂ 'ਤੇ ਤਾਂ ਕਰਦਾ ਹੁੰਦਾ ਵੀ ਕਿਉਂਕਿ ਆ ਜਿਹੜਾ ਇੱਕ ਆਪਣਾ ਘਰ ਹੋਣਾ ਉਹਦੀ ਜਿਹੜੀ ਓਨਰਸ਼ਿਪ ਹੈ ਜਿਹੜੀ ਹੋਮ ਓਨਰਸ਼ਿਪ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰਾਊਡ ਮੂਮੈਂਟ ਹੈ, ਪਰ ਨਾਲ ਦੀ ਨਾਲ ਇਹ ਵੀ ਹੈ ਆਪਣੀ ਚਾਦਰ ਦੇਖ ਕੇ ਮਿੱਤਰੋ ਪੈਰ ਪਸਾਰਨੇ ਚਾਹੀਦੇ ਹੈ, ਜਿੰਨੀ ਕੁ ਜ਼ਰੂਰਤ ਹੈ ਉਨਾ ਕੁ ਲਓ। ਮੈਨੂੰ ਕੀ ਹੈ ਜੇ ਤੁਸੀਂ ਮੈਨੂੰ ਕਹੋਗੇ ਭਾਜੀ ਅਸੀਂ ਉਹ ਲੈਣਾ ਉਨਾ ਕੁ ਡਾਲਣਾ, ਮੈਂ ਤਾਂ ਲੈ ਦੇਣਾ, ਮੇਰਾ ਤਾਂ ਕਮਿਸ਼ਨ ਬਣਨਾ, ਮੈਨੂੰ ਕੀ ਹੈ। ਪਰ ਮੇਰੀ ਤੁਹਾਨੂੰ ਹਮੇਸ਼ਾ ਇਹੀ ਰਾਏ ਆ, ਜਿੰਨੇ ਵੀ ਪਰਿਵਾਰ ਜਿਹੜੇ ਮੇਰੇ ਨਾਲ ਹੁਣ ਜੁੜੇ ਆ ਸੁਣ ਰਹੇ ਆ, ਤਾਂ ਮੈਂ ਇਹੀ ਤੁਹਾਨੂੰ ਕਿਹਾ ਵੀ ਜਿੰਨੀ ਕੁ ਰਿਕੁਆਇਰਮੈਂਟ ਆਪਾਂ ਉਨੀ ਕੁ ਦੇਖੀਏ, ਇੱਕ ਵਾਰ ਤੁਸੀਂ ਐਂਟਰ ਕਰ ਜਾਓ ਫਿਰ ਤੁਹਾਨੂੰ ਆ ਜਿਹੜਾ ਪਤਾ ਚੱਲ ਜਾਂਦਾ ਵੀ ਇਹ ਚੱਕਰ ਕਿਵੇਂ ਚੱਲਦਾ ਆ, ਫਿਰ ਉਸ ਤੋਂ ਬਾਅਦ ਹੈ ਤੁਸੀਂ ਆ ਜਿਹੜਾ ਹੌਲੀ ਹੌਲੀ ਹੋਰ ਅੱਗੇ ਆ ਜਿਹੜੇ ਪੈਂਡੇ ਵਧਾ ਸਕਦੇ ਹੋ। ਸੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਪੱਠਲ। ਇੱਕ ਵਾਰ ਜੇ ਅਸੀਂ ਤੁਹਾਡੀ ਫਾਈਲ ਫੜ ਲੈਂਦੇ ਹਾਂ ਫਿਰ ਮੌਰਗੇਜ ਦੀ ਵੀ ਜ਼ਿੰਮੇਵਾਰੀ ਅਸੀਂ ਚੱਕਦੇ ਹਾਂ। ਮੇਰਾ ਜਿਹੜਾ ਕੰਮ ਦਾ ਸਟਾਈਲ ਹੈ ਤੁਹਾਨੂੰ ਪਤਾ, ਮੈਂ ਸ਼ੁਰੂਆਤ ਹੀ ਆ ਜਿਹੜਾ ਮੌਰਗੇਜ ਤੋਂ ਜਾਂ ਫਾਈਨੈਂਸ਼ੀਅਲ ਅਸੈਸਮੈਂਟ ਤੋਂ ਹੀ ਕਰਦਾ। ਮੈਂ ਇੰਨਾ ਜ਼ਿਆਦਾ ਹੈਰਾਨ ਹੁੰਦਾ ਜਿੰਨੇ ਵੀ ਪਰਿਵਾਰ ਆਉਂਦੇ ਆ ਉਹਨਾਂ ਨੇ FHSA ਅਕਾਊਂਟ ਹੀ ਨਹੀਂ ਖੁਲਵਾਇਆ ਹੁੰਦਾ। ਉਹ ਮੈਂ ਕਿਹਾ ਖੁਲਵਾਓ, ਟੈਕਸ ਰਿਬੇਟ ਹੈ, ਇੰਨਾ ਤਾਂ ਸਰਕਾਰਾਂ ਨੂੰ ਟੈਕਸ ਜਾਂਦਾ, ਉਹ ਟੈਕਸ ਰਿਬੇਟ ਲਓ ਜਿੱਥੇ ਤੁਹਾਡੀ ਕਲੋਜ਼ਿੰਗ ਕੋਸਟ ਦੇ ਵਿੱਚ ਆ ਜਿਹੜਾ ਉਹ ਤੁਹਾਨੂੰ ਆ ਜਿਹੜਾ ਹੈਲਪਫੁੱਲ ਹੁੰਦਾ ਆ, ਉੱਥੇ 4 ਪੈਸੇ ਬਚਦੇ ਨੇ। ਸੋ ਇਸ ਕਰਕੇ ਜਿਹੜੇ ਕੁਛ ਕੁ ਜਿਹੜੇ ਸਮਾਰਟ ਫਾਈਨੈਂਸ਼ੀਅਲ ਟੂਲਸ ਹੈ ਉਹਨਾਂ ਨੂੰ ਜ਼ਰੂਰ ਆ ਜਿਹੜਾ ਯੂਟੀਲਾਈਜ਼ ਕਰੋ। ਨਹੀਂ ਬਣਾਇਆ ਮੈਨੂੰ ਕਾਲ ਕਰ ਲਿਓ, ਮੈਂ ਤੁਹਾਡਾ ਅਕਾਊਂਟ ਖੋਲ੍ਹ ਦੇਵਾਂਗਾ। ਅਤੇ ਗਰੋਥ ਹੈ ਜਿਹੜੀ ਤੁਸੀਂ ਆਪ ਆਪਣੇ ਫੋਨ 'ਤੇ ਐਪ ਤੁਹਾਨੂੰ ਵੀ ਐਕਸੈਸ ਹੋ ਜਾਂਦਾ, ਤੁਸੀਂ ਆਪ ਦੇਖੀ ਜਾਣੀ ਹੈ ਵੀ ਕਿੰਨੀ ਕੁ ਗਰੋਥ ਮਿਲ ਰਹੀ ਹੈ ਮੈਨੂੰ। ਸੋ ਤੁਹਾਡਾ ਆਪਣਾ ਰੀਅਲ ਸਟੇਟ ਬ੍ਰੋਕਰ ਸ਼ੰਮੀ ਪੱਠਲ ਮੇਰੇ ਨਾਲ ਸੰਪਰਕ ਕਰ ਲਓ 416-916-7763-416-917-7763 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬੰਗਲੋ ਲੈਣਾ, ਕਈ ਵਾਰ ਘਰ ਦੇ ਦੇ ਵਿੱਚ ਬਜ਼ੁਰਗ ਹੁੰਦੇ ਆ, ਬੰਗਲੋ ਆਪਾਂ ਲੱਭਦੇ ਹੁੰਦੇ ਆ ਪਰ ਢੁੱਕਵਾਂ ਨਹੀਂ ਮਿਲਦਾ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। ਸੋ ਵੱਖ ਵੱਖ ਮੈਂ ਜਿਹੜੇ ਨਾਲ ਤੁਹਾਡੇ ਨਾਲ ਪ੍ਰੋਪਰਟੀਜ਼ ਆ ਜਿਹੜੀਆਂ ਸ਼ੇਅਰ ਕਰਦਾ ਸਾਡੇ ਨਾਲ, ਅਪ ਸਾਈਜ਼ ਕਰਨਾ ਚਾਹੁੰਦੇ ਹੋ ਜਿਹੜੇ 2-2 ਮਿਲੀਅਨ ਦੇ ਸੀਗੇ ਉਹ ਹੁਣ ਤੁਹਾਨੂੰ ਆ ਜਿਹੜਾ 13-14 ਲੱਖ ਦੇ ਆ ਜਿਹੜੇ ਉਹ ਮਿਲ ਰਹੇ ਨੇ ਘਰ, ਇਹ ਅਪ ਸਾਈਜ਼ ਕਰਨ ਵਾਸਤੇ ਵੀ ਇੱਕ ਸੁਨਹਿਰਾ ਮੌਕਾ ਆ। ਸੋ ਨੰਬਰ ਮੇਰਾ 416-917-63-416-917-7763-14-51 ਭਾਜੀ, ਸਤਿ ਸ਼੍ਰੀ ਅਕਾਲ
1: ਜੀ।
0: ਹਾਂਜੀ ਹਾਂਜੀ ਭਾਜੀ,
1: ਬਹੁਤ ਵਧੀਆ ਸਾਰੇ ਨੇ ਵਿਚਾਰ ਦਿੱਤੇ ਆ
0: ਜੀ।
1: ਹਾਂਜੀ, ਜਿਹੜੇ ਇਹ ਨਾ ਮਤਲਬ ਕਿ ਜਿੱਦਾਂ ਆਪਾਂ ਕਹਿੰਦੇ ਬਈ ਇਹ ਕਿਉਂ ਡਿਲੇ ਕਰਦੇ ਆ, ਇਹਨਾਂ ਦੇ ਵਿੱਚ ਏਦਾਂ ਹੁੰਦਾ ਕਿ ਹਰੇਕ ਸਾਲ ਹਰੇਕ ਚੀਜ਼ ਆ, ਜਿੱਦਾਂ ਹੁਣ CBSE ਹੋ ਗਿਆ ਜਾਂ ਹੋਰ ਚੀਜ਼ਾਂ ਹੋ ਗਈਆਂ, ਇਹਨਾਂ ਦਾ ਬਜਟ ਆਉਂਦਾ ਜੀ ਹਰੇਕ ਸਾਲ
0: ਜੀ ਜੀ।
1: ਉਹ ਜਿਹੜਾ ਬਜਟ ਹੁੰਦਾ ਇਹ ਉਹਦੀ ਵੇਟ ਕਰਦੇ ਰਹਿੰਦੇ ਕਿ ਜਦੋਂ ਤਾਂ ਬਜਟ ਆਉਂਦਾ ਉਹਦੇ ਵਿੱਚੋਂ ਜਿਹੜਾ ਪੈਸਾ ਆਉਂਦਾ ਉਹ ਵੀ ਇਹ ਕਮਾਉਂਦੇ ਸਰ। ਉਹ ਚੀਜ਼ ਲਈ ਜਿੱਦਾਂ ਫੋਰ ਐਗਜ਼ਾਮਪਲ ਇਹਨਾਂ ਨੇ ਕੋਈ ਪ੍ਰੋਜੈਕਟ ਕੀਤਾ, ਉਹ ਜਿੱਦਾਂ ਇਸ ਸਾਲ 5 ਬਿਲੀਅਨ ਹੋਇਆ, ਅਗਲੇ ਸਾਲ ਵੀ 7 ਬਿਲੀਅਨ ਹੋਇਆ, ਉਹਦੇ ਵਿੱਚੋਂ ਵੀ ਪੈਸੇ ਇਹ ਲੈਂਦੇ ਤਾਂ ਜਾ ਕੇ ਉਹ ਪ੍ਰੋਜੈਕਟ ਫਿਰ ਕੰਪਲੀਟ ਕਰਦੇ। ਇਹ ਤਾਂ ਬਹੁਤ ਵਧੀਆ ਜਿਹੜਾ ਭਾਜੀ ਆਪਣੇ ਭਾਜੀ ਗੱਲ ਕਰਕੇ ਗਏ ਸੀ ਵੀ ਇਹਨਾਂ ਨੂੰ ਇੰਸ਼ੋਰੈਂਸ ਹੋ ਗਈ, ਸਿਆਸਤ ਹੋ ਗਈ, ਕਾਰਪੋਰੇਟ ਘਰਾਣੇ ਹੋ ਗਏ ਤਾਂ ਬੈਂਕਾਂ ਹੋ ਗਈਆਂ, ਇਹੀ ਵੱਧ ਬਾਕੀ ਤਾਂ ਗਰੀਬੀ ਚ ਹੀ ਜਾਂਦੇ, ਆਪਾਂ ਕੰਮ ਇਹਨਾਂ ਲਈ ਕਰ ਰਹੇ ਹਾਂ ਸਾਰੇ ਨੇ।
0: ਸਹੀ ਗੱਲ,
1: ਜਿਹੜੀਆਂ ਚੀਜ਼ਾਂ ਇੰਸ਼ੋਰੈਂਸ ਸਿਆਸਤ ਕੋਪ ਘਰਾਣੇ ਤੇ ਬੈਂਕਾਂ, ਅਸੀਂ ਇਹਨਾਂ ਲਈ ਕੰਮ ਕਰਦੇ, ਬਾਕੀ ਟੈਕਸ ਇਹ ਜਿੱਦਾਂ ਆਪਾਂ ਜੋ ਵੀ ਕਮਾਉਣੇ ਆ ਇਹਨਾਂ ਲਈ ਕਰਦੇ, ਇਹਨਾਂ ਲਈ ਸਾਰੇ ਕੰਮ ਕਰਦੇ ਚਾਹੇ ਕੋਈ ਛੋਟਾ ਚਾਹੇ ਵੱਡਾ।
0: ਜੀ ਬਿਲਕੁਲ ਸਹੀ ਕਿਹਾ ਜੀ, ਥੈਂਕ ਯੂ ਭਾਜੀ, ਥੈਂਕ ਯੂ। ਇੱਕ ਨਾ ਮੇਰੇ ਕੋਲ ਆ ਜਿਹੜਾ ਪਿਛਲੇ ਹਫ਼ਤੇ ਭਾਜੀ ਹੁਣਾਂ ਨੇ ਆ ਜਿਹੜੀ ਗੱਲ ਕੀਤੀ ਸੀਗੀ, ਜਿਹੜੇ ਵਿਆਹ ਹੁੰਦੇ ਪਏ ਆ ਉਹਨਾਂ 'ਤੇ ਜਿਹੜਾ ਬੇਫਜ਼ੂਲੀ ਖਰਚਾ ਹੁੰਦਾ ਆ, ਸੋ ਉਹਨੂੰ ਕਿਸ ਤਰ੍ਹਾਂ ਜਿਹੜਾ ਆਪਾਂ ਸਹੀ ਸਰੋਤ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਸਕਦਾ, ਮੈਂ ਇੱਕ ਟੋਪਿਕ ਆ ਜਿਹੜਾ ਉਹ ਲੈ ਕੇ ਆਵਾਂਗਾ। ਸੋ ਉਹਦੇ 'ਤੇ ਵੀ ਆਪਾਂ ਖੁੱਲ੍ਹ ਕੇ ਜਿਹੜੇ ਵਿਚਾਰ ਕਰਾਂਗੇ, ਅਤੇ ਨਾਲੇ ਤੁਹਾਨੂੰ ਪਿਛਲੇ ਵਿਆਹਾਂ ਦੀ ਗੱਲ ਅਤੇ ਨਾਲੇ ਜਿਹੜੇ ਮੌਜੂਦਾ ਵਿਆਹ ਹੋ ਰਿਹਾ ਉਹਨਾਂ ਦਾ ਕੰਪੈਰੀਜ਼ਨ ਵੀ ਕਰਾਂਗੇ। ਮਨਜਿੰਦਰ ਆਂਟੀ ਸਤਿ ਸ਼੍ਰੀ ਅਕਾਲ ਜੀ, ਸੋਰੀ 5005 ਜੀ ਸਤਿ ਸ਼੍ਰੀ ਅਕਾਲ, ਓਕੇ ਕਾਲ ਡ੍ਰੌਪ ਹੋ ਗਈ, ਦੁਬਾਰਾ ਕਰ ਲਿਓ। ਰੇਸ਼ਮ ਜੀ ਸਤਿ ਸ਼੍ਰੀ ਅਕਾਲ ਭਾਜੀ, ਆਪਾਂ ਜਾਗਰੂਕ ਹੋਵਾਂਗੇ ਭਾਜੀ, ਆਪਣੇ ਆਪ ਹੱਲ ਹੋਵੇਗਾ, ਆਪਾਂ ਪੁੱਛਾਂਗੇ ਨੁਮਾਇੰਦਿਆਂ ਤੋਂ, ਹੈ ਨਾ ਜੀ। ਸੋ ਤਾਂ ਹੀ ਤਾਂ ਇਹ ਪ੍ਰੋਪਰਟੀ ਟੈਕਸ ਵੱਧ ਰਹੇ ਆ ਸਾਡੇ, ਉਹਨਾਂ ਨੂੰ ਇਹ ਲੱਗਦਾ ਵੀ ਸਾਲ ਦਾ $50-60 ਵਧਾ ਦੋ, ਇਹਨਾਂ ਨੇ ਕਿਹੜਾ ਕੁਛ ਕਰਾਇਆ। ਥੈਂਕ ਯੂ ਜੀ, ਥੈਂਕ ਯੂ। ਦੋਸਤੋ ਜਿਹੜੇ ਨਵੇਂ ਘਰ ਬਣੇ ਆ, ਤੁਸੀਂ ਇਹ ਦੇਖੋ ਨਵੇਂ ਘਰ ਤਾਂ ਆ ਰਹੇ ਆ ਪਰ ਉਹਨਾਂ ਦੇ ਅੱਗੇ ਪਾਰਕਿੰਗ ਆ ਜਿਹੜੀ 1-2 ਕਾਰਾਂ ਦੀ ਮਸੀ ਪਾਰਕਿੰਗ ਹੈ। ਤੁਸੀਂ ਇੰਨੇ ਮਹਿੰਗੇ ਘਰ ਵੇਚ ਰਹੇ ਹੋ ਪਰ ਜਿਹੜੀ ਪਾਰਕਿੰਗ ਦੀ ਸਮੱਸਿਆ ਇਸ ਟਾਈਮ ਆ ਰਹੀ ਹੈ, ਜਿਹੜੇ ਵਾਕਵੇ ਸਾਈਡ ਵਾਕ ਆ ਜਿਹੜੇ ਉਹ ਵਿਚਕਾਰ ਦੀ ਕੱਢੇ ਹੋਏ ਆ। ਪਹਿਲਾਂ ਜਿਹੜੇ ਸੀਗੇ ਤੁਸੀਂ ਸਾਈਡ ਵਾਕ ਕੰਪੈਰੀਜ਼ਨ ਕਰ ਲਿਓ, ਉਹ ਥੋੜੇ ਸਾਈਡ ਤੋਂ ਨਿਕਲਦੇ ਹੁੰਦੇ ਸੀ, ਜਿਸ ਕਰਕੇ ਘਰ ਦੇ ਬਾਹਰ ਜਿਹੜੀਆਂ 3-4 ਗੱਡੀਆਂ ਜਿਹੜੀਆਂ ਆਰਾਮ ਨਾਲ ਲੱਗ ਜਾਂਦੀਆਂ। ਪਰ ਹੁਣ ਸਾਈਡ ਵਾਕ ਵਿੱਚ ਘਰ ਦੇ ਕੱਢਣ ਕਰਕੇ ਆ ਜਿਹੜੀਆਂ 1-2 ਗੱਡੀਆਂ ਲੱਗਦੀਆਂ। ਇਹ ਵੀ ਇੱਕ ਬਹੁਤ ਵੱਡੀ ਜਿਹੜੀ ਕਰਪਸ਼ਨ ਹੀ ਕਹਿ ਲਓ, ਹਾਂਜੀ, ਇਹਦੇ 'ਤੇ ਆ ਜਿਹੜੀ ਆਵਾਜ਼ ਜਿਹੜਾ ਕੋਈ ਕੋਈ ਚੱਕਦਾ। ਸੋ ਪਰ ਅਸੀਂ ਤੁਹਾਡੇ ਹਮੇਸ਼ਾ ਜਿਹੜੇ ਵੱਖ ਵੱਖ ਮੁੱਦੇ ਮਸਲੇ ਉਹਨਾਂ 'ਤੇ ਆਵਾਜ਼ ਇਸੇ ਤਰ੍ਹਾਂ ਚੱਕਦੇ ਰਹਾਂਗੇ। ਸੋ ਤੁਸੀਂ ਆ ਜਿਹੜਾ ਭੰਗੜਾ ਅਕੈਡਮੀ ਦੇ ਨਾਲ ਜੁੜ ਸਕਦੇ ਹੋ, ਹਰਜੋਤ ਹੋਣਾ ਦੇ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਜੋੜੋ, ਇੱਦਾਂ ਦੀ ਸੰਗਤ ਹੈ ਜਿਹੜੀ ਦੋਸਤੋ ਬਹੁਤ ਜ਼ਰੂਰੀ ਹੁੰਦੀ ਹੈ ਬੱਚਿਆਂ ਦੀ। ਕਈ ਵਾਰ ਬੱਚੇ ਘਰ ਦੇ ਵਿੱਚ ਕਹਾ ਨਹੀਂ ਮੰਨਦੇ ਪਰ ਜਿਹੜੇ ਬਾਹਰ ਇੰਸਟ੍ਰਕਟਰ ਹੁੰਦੇ ਆ ਉਹਨਾਂ ਦਾ ਜਿਹੜੀ ਹੈ ਜ਼ਿਆਦਾ ਲਿਸਨ ਕਰਦੇ ਆ, ਕਿਉਂਕਿ ਸ਼ਾਇਦ ਉਹਨਾਂ ਦੇ ਨਾਲ ਉਹਨਾਂ ਦਾ ਤਾਲਮੇਲ ਹੈ ਜਿਹੜਾ ਸਹੀ ਹੈ, ਉਹਨਾਂ ਦੇ ਨਾਲ ਕਮਿਊਨੀਕੇਸ਼ਨ ਉਹਨਾਂ ਦੀ ਸਹੀ ਬੈਠਦੀ ਹੈ। ਸੋ ਮੈਂ ਇਹ ਦਾ ਭੰਗੜਾ ਅਕੈਡਮੀ ਦੀ ਜ਼ਿਆਦਾ ਮਸ਼ਹੂਰ ਇਸ ਕਰਕੇ ਕਰਦਾ, ਸਿਰਫ ਉੱਥੇ ਤੁਸੀਂ ਆਪਣੇ ਬੱਚਿਆਂ ਨੂੰ ਭੰਗੜਾ ਜਾਂ ਗਿੱਧਾ ਨਹੀਂ ਸਿਖਾਉਂਦੇ, ਉੱਥੇ ਆ ਜਿਹੜੀ ਉੱਥੇ ਦੀ ਜਿਹੜੀ ਜਿਹੜੇ ਇੰਸਟ੍ਰਕਟਰ ਨੇ ਕੋਈ ਲਾਅ ਦੇ ਵਿੱਚ ਲੱਗਾ, ਕੋਈ ਆ ਜਿਹੜਾ ਮੈਡੀਕਲ ਸਾਇੰਸਿਸ ਦੇ ਵਿੱਚ ਮਹਾਰਤ ਕਿਸੇ ਨੇ ਕੀਤੀ ਹੈ, ਕੋਈ ਏਵੀਏਸ਼ਨ ਦੇ ਵਿੱਚ ਲੱਗਾ ਹੋਇਆ, ਉਹ ਤੁਹਾਡੇ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਹੈ ਜਿਹੜਾ ਕਰ ਸਕਦੇ ਨੇ। ਸੋ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ 647-7672 6-4-7-5-0-7-7-6-7-2। ਕੋਈ ਕੋਰੀਓਗ੍ਰਾਫੀ ਹੈ ਜਿਹੜਾ ਕੋਈ ਖੁਸ਼ੀ ਦਾ ਸਮਾਗਮ ਆ ਰਿਹਾ ਉਹਦੇ ਵਾਸਤੇ ਕੋਰੀਓਗ੍ਰਾਫ ਕੋਈ ਕਰਨਾ ਚਾਹੁੰਦੇ ਹੋ, ਹਾਂਜੀ, ਕਪਲ ਡਾਂਸ ਬਾਬਤ ਹੈ ਜਿਹੜਾ ਕੋਈ ਗਾਣੇ ਦੇ ਉੱਤੇ ਹੈ ਤੁਸੀਂ ਕੋਈ ਕੋਰੀਓਗ੍ਰਾਫ ਕਰਨਾ, ਤਾਂ ਵੀ ਹੈ ਜਿਹੜਾ ਤੁਹਾਡੀ ਇਹਦੇ ਹੈਲਪ ਕਰਦੇ ਨੇ। ਸੋ ਬਿਗਨਰ ਫਰੈਂਡਲੀ ਨੇ, ਕੌਨਫੀਡੈਂਸ ਅਤੇ ਟੀਮ ਵਰਕ ਲੀਡਰਸ਼ਿਪ ਕੁਆਲਿਟੀਜ਼ ਆ ਜਿਹੜੀਆਂ ਇਹ ਬਿਲਟ ਅਪ ਕਰਦੇ ਨੇ ਬੱਚਿਆਂ ਦੇ ਵਿੱਚ। ਸੋ ਨੰਬਰ 607-5076472 ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਡਾ ਜਿਹੜਾ ਡਿਸਕਾਊਂਟਡ ਪ੍ਰਾਈਸ ਹੈ ਜਿਹੜੀ ਉਹ ਮਿਲੇਗੀ। PNJ ਸਪਰਿੰਗ ਵੀਲ ਅਲਾਈਨਮੈਂਟ, ਕਿੰਗ ਪਿੰਨ ਦਾ ਕੰਮ ਕਰਾਉਣਾ, ਵੈਲਡਿੰਗ ਦਾ, ਆਇਲ ਚੇਂਜ ਦਾ, ਜਾਂ ਫਿਰ ਕੋਈ ਵੀ ਰਾਈਡ ਸਸਪੈਂਸ਼ਨ ਦਾ, ਲੀਫ ਸਪਰਿੰਗ ਦਾ ਕੰਮ ਕਰਾਉਣਾ, ਪ੍ਰੋਗਰਾਮ ਸਜਰੀ ਸਵੇਰ ਦਾ ਹਵਾਲਾ ਦੇ ਦਿਓ, 15% ਦਾ ਡਿਸਕਾਊਂਟ ਲੈ ਲਿਓ। PNJ ਸਪਰਿੰਗ ਵੀਲ ਅਲਾਈਨਮੈਂਟ ਸੇਫਟੀ ਵੀ ਕਰਦੇ ਨੇ, 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਘਰ ਦੇ ਵਿੱਚ IPTV ਲੱਗਾ, ਖੁਸ਼ ਨਹੀਂ ਉਹ ਸਰਵਿਸ ਤੋਂ, ਤਾਂ ਫਿਰ ਰੁਦਰਾ IPTV $75 ਦੇ ਵਿੱਚ ਸਾਲ ਦੀ ਜਿਹੜੀ ਹੈ ਤੁਸੀਂ ਪੇਮੈਂਟ ਕਰਨੀ ਹੈ ਅਤੇ ਤੁਹਾਡੀ ਸਰਵਿਸਿਜ਼ ਹੈ ਜਿਹੜੀ ਉਹ ਸਵਿੱਚ ਕਰ ਦਿੰਦੇ ਨੇ ਰੁਦਰਾ IPTV। ਸੋ ਨੰਬਰ ਹੈ 437-236-4700 4374700 ਤੇ ਹੈ ਜਿਹੜਾ ਰੁਦਰਾ IPTV ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ, ਕੋਈ ਤੁਸੀਂ ਆਪਣਾ ਬਿਜ਼ਨਸ ਹੈ ਜਿਹੜਾ ਇਸ ਸ਼ੋਅ 'ਤੇ ਪ੍ਰਮੋਟ ਕਰਨਾ ਚਾਹੁੰਦੇ ਹੋ, ਜਾਂ ਫਿਰ ਕੋਈ ਹੋਰ ਤੁਸੀਂ ਇਹ ਗੱਲਬਾਤ ਮੁੱਦੇ ਮਸਲੇ 'ਤੇ ਗੱਲਬਾਤ ਕਰਨੀ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਵੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਉਸ 'ਤੇ ਸਾਂਝ ਪਾਵਾਂ, ਤਾਂ ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-63-416-917-7763 'ਤੇ। ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡਾ ਆਪਣਾ ਸ਼ਮੀ ਪਠਲ। ਅਤੇ ਬਾਕੀ ਰੀਅਲ ਸਟੇਟ ਬਾਬਤ ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਦੇ ਕੋਈ ਪ੍ਰੋਡਕਟ ਲੈਣੇ ਆ, ਕ੍ਰਿਟੀਕਲ ਇਲਨੈਸ ਦਾ ਕੋਈ ਪ੍ਰੋਡਕਟ ਲੈਣਾ, ਡਿਸੇਬਿਲਟੀ ਇੰਸ਼ੋਰੈਂਸ ਹੈ ਜਿਹੜੇ ਕੋਂਬੋ ਜਿਹੜੇ ਪੈਕ ਹੈ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ, ਕਈ ਵਾਰ ਹੁੰਦਾ ਨਾ ਵੀ ਸਾਰੇ ਹੀ ਸਾਨੂੰ ਆ ਜਿਹੜੇ ਲਾਹੇਮੰਦ ਹੈ ਜਿਹੜਾ ਪ੍ਰੋਡਕਟਸ ਹੈ ਜਿਹੜੇ ਇੱਕ ਇੰਸ਼ੋਰੈਂਸ ਪੈਕੇਜ ਦੇ ਵਿੱਚ ਮਿਲ ਜਾਣ, ਅਤੇ ਸਿਰਫ $68 ਦੇ ਵਿੱਚ ਤੁਸੀਂ ਇਹ ਕੋਂਬੋ ਜਿਹੜੇ ਪੈਕੇਜ ਹੈ ਦੋਸਤੋ ਇਹ ਲੈ ਸਕਦੇ ਹੋ। ਮੈਂ ਹਮੇਸ਼ਾ ਕਹਿੰਦਾ ਕੋਈ ਵੀ ਪ੍ਰੋਡਕਟ ਹੈ ਜਿਹੜਾ ਤੁਸੀਂ ਜੇ ਪਹਿਲਾਂ ਵੀ ਲਿੱਤਾ ਹੋਇਆ, ਰਿਵਿਊ ਟਾਈਮ ਸਿਰ ਕਰਾਓ ਕਿ ਉਹ ਤੁਹਾਡੀ ਰਿਕੁਆਇਰਮੈਂਟ ਪੂਰੀ ਕਰ ਰਿਹਾ, ਕਿਉਂਕਿ ਸਮੇਂ 'ਤੇ ਆ ਜਿਹੜੇ ਸਾਡੀਆਂ ਰਿਕੁਆਇਰਮੈਂਟ ਚੇਂਜ ਹੋ ਜਾਂਦੀਆਂ ਨੇ। ਇਸ ਕਰਕੇ ਜੇ ਇੰਸ਼ੋਰੈਂਸ ਹੈਗੀ ਹੈ, ਸਟੇਟ ਪਲੈਨਿੰਗ ਕਰਵਾਉਣੀ ਹੈ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 416-917-63-416-917-7763 'ਤੇ ਹੈ ਜਿਹੜਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਲਾਸਟ ਬਟ ਨੋਟ ਲੀਸਟ, ਇੱਕ ਮੈਂ ਸ਼ੇਅਰ ਕਰਕੇ ਲਾਈਨ ਤੁਹਾਡੀਆਂ ਸਾਰੀਆਂ ਫਲੈਸ਼ ਕਰ ਰਹੀਆਂ, ਖਬਰ ਰਹਿਣ ਦਾ ਲੈ ਲਵਾਂ ਕਾਲਸ। ਸਤਨਾਮ ਭਾਜੀ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਭਾਜੀ।
2: ਮੈਂ ਕਿਹਾ ਜੀ ਘਰ ਤਾਂ ਕਹਿੰਦੇ 3-3 ਲੱਖ ਲੈਣੇ ਜੀ, 5 ਸਾਲ ਰੱਖ ਜੋ ਤੁਸੀਂ ਇੱਥੇ।
0: ਨਹੀਂ ਇੱਦਾਂ ਆਪਾਂ ਨੈਗੇਟਿਵ ਕਾਹਤੋਂ ਰੱਖਦੇ ਹਾਂ, ਸਤਨਾਮ ਭਾਜੀ ਤੁਹਾਡਾ ਇੰਨਾ ਸੋਹਣਾ ਨਾਮ ਹੈ, ਤੁਸੀਂ ਨੈਗੇਟਿਵਿਟੀ ਨਾ ਰੱਖੋ, ਆਪਣਾ ਪੋਜ਼ਿਟਿਵ। ਆਪਾਂ ਜੇ ਇਸ ਮੁਲਕ ਦਾ ਹੀ ਜੇ ਆਪਾਂ ਮਾੜਾ ਸੋਚੀ ਜਾਵਾਂਗੇ, ਹੁਣ ਅੱਗੇ ਤਾਂ ਸਮੁੰਦਰ ਆਉਣਾ, ਗੱਲ ਤਾਂ ਸੁਣੋ ਮੇਰੀ, ਅੱਗੇ ਤਾਂ ਸਮੁੰਦਰ ਆਉਣਾ, ਕਿੱਥੇ ਜਾਵਾਂਗੇ। ਆਪਾਂ ਪੋਜ਼ਿਟਿਵ ਰੱਖੀਏ, ਠੀਕ ਹੈ ਕੁਛ ਜਿਹੜੀਆਂ ਗਲਤੀਆਂ ਹੋਈਆਂ ਨੇ ਸਮੇਂ ਦੇ ਨਾਲ ਉਹਨਾਂ ਨੂੰ ਸੁਧਾਰਿਆ ਜਾ ਸਕਦਾ। ਇਹ ਆਪਣੀ ਨਹੀਂ ਗਲਤੀ ਹੈਗੀ, ਇਹ ਸਰਕਾਰਾਂ ਦੀਆਂ ਨੀਤੀਆਂ ਦੇ ਵਿੱਚ ਖੜੋਤ ਆਈ ਸੀਗੀ, ਉਹਨਾਂ ਦੀਆਂ ਗਲਤੀਆਂ ਸੀ।
2: ਨਹੀਂ ਮੈਂ ਤਾਂ ਕਹਿੰਦਾ ਆਪਣੀ ਗਲਤੀ, 3 ਲੱਖ ਵਾਲਾ 12 ਲੱਖ ਦਾ ਸੀ ਕੀਤਾ ਜੀ ਲਾਈਨਾਂ ਲਾ ਲਾ।
0: ਨਹੀਂ ਕਿੱਦਾਂ ਕੀਤਾ ਜੀ,
2: ਮੂਹਰੇ ਲਾਈਨਾਂ ਲਾ ਲਾ, ਮੈਂ ਤੇਰੇ ਮੂਹਰੇ ਤੂੰ ਮੇਰੇ ਮੂਹਰੇ ਜੀ।
0: ਹਾਂ ਤੇ ਤੁਸੀਂ ਲਿਆ ਇੱਦਾਂ ਦੇ ਇਨਵੈਸਟਮੈਂਟ ਕੀਤੀ ਤੁਸੀਂ ਇੱਦਾਂ ਦੀ ਕੋਈ? ਜਿੰਨਾ ਪੋਜ਼ਿਟਿਵ ਰਹਾਂਗੇ ਓਨਾ ਹੀ ਆਲੇ ਦੁਆਲੇ ਸਾਡੇ ਉਹੋ ਜਿਹਾ ਮਾਹੌਲ ਹੋਵੇਗਾ। ਥੈਂਕ ਯੂ ਭਾਜੀ, ਥੈਂਕ ਜੀ, ਏਦੀ ਚਾਹੀਦਾ ਭਾਜੀ, ਥੈਂਕ ਯੂ,
2: ਖੜਾ ਲਓ ਜਿੰਨਾ ਮਰਜ਼ੀ ਖੜਾ ਲਓ
0: ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ। ਸੋ ਬਹੁਤ ਬਹੁਤ ਧੰਨਵਾਦ।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 530 AM ਰਾਇਲ 'ਤੇ ਤੁਸੀਂ ਵਿਰਾਸਤ ਰੇਡੀਓ ਸੁਣ ਰਹੇ ਹੋ ਅਤੇ ਵਿਰਾਸਤ TV ਤੁਸੀਂ ਵੱਖ ਵੱਖ ਡਿਵਾਈਸਿਸ 'ਤੇ ਦੇਖ ਰਹੇ ਹੋ। ਧੰਨਵਾਦ, ਵੈਲਕਮ ਟੂ ਦਾ ਪ੍ਰੋਗਰਾਮ। ਮੇਰੇ ਤੋਂ ਪਹਿਲਾਂ ਸ਼ੰਮੀ ਪਟਲ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਕਰਕੇ ਗਏ ਹਨ। ਸਵੇਰ ਤੋਂ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਹਨ 530 AM ਰਾਇਲ 'ਤੇ, ਤੁਸੀਂ ਰਿਸਪੋਂਸ ਦਿੰਦੇ ਹੋ, ਧੰਨਵਾਦ ਸਾਰੇ ਹੀ ਆਪਣੇ ਹਨ। ਕੋਈ ਗੀਤ ਸੰਗੀਤ ਸੁਣਾ ਜਾਂਦਾ ਅਤੇ ਇੰਡੀਆ ਦੀਆਂ ਗੱਲਾਂ ਬਾਤਾਂ ਕਰ ਜਾਂਦਾ, ਕੋਈ ਲੋਕਲ ਕਨੇਡੀਅਨ ਨਿਊਜ਼, ਕੋਈ ਆਪਣੇ ਵੱਖਰੇ ਵਿਚਾਰ ਸਾਂਝੇ ਕਰ ਜਾਂਦਾ ਹੈਗਾ। ਤੁਹਾਡਾ ਆਪਣਾ ਇਹ ਪ੍ਰੋਗਰਾਮ ਹੈਗਾ, ਮੀਡੀਆ ਹੱਬ ਹੈਗਾ 530 AM ਡਾਇਓ। ਸਾਡੇ ਸਟੂਡੀਓ ਦਾ ਨੰਬਰ 416-837-1515, 416-837-1515 ਸਟੂਡੀਓ ਦਾ ਨੰਬਰ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਬੁੱਧਵਾਰ ਦਾ ਦਿਨ, ਅਗਸਤ ਮਹੀਨੇ ਦੀ 12 ਤਰੀਕ, ਮੌਸਮ 24 ਡਿਗਰੀ ਟੈਂਪਰੇਚਰ ਚੱਲ ਰਿਹਾ ਹੈਗਾ ਅਤੇ 27 ਡਿਗਰੀ ਤੱਕ ਪਹੁੰਚ ਜਾਵੇਗਾ। ਮੀਂਹ ਵੀ ਪੈ ਸਕਦਾ, ਬੱਦਲ ਵੀ ਛਾਏ ਰਹਿਣਗੇ, ਧੁੱਪ ਵੀ ਬਾਹਰ ਆਵੇਗੀ, ਕਈ ਜਗ੍ਹਾ ਜਿਹੜੀ ਆ ਥੰਡਰ ਸਟੋਰਮ ਵੀ ਆ ਸਕਦੇ ਹਨ। ਮੌਸਮ ਚੇਂਜ ਹੁੰਦਾ ਰਹਿੰਦਾ ਹੈਗਾ, ਤੋ ਮੌਸਮ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਆ। ਕੀ ਕਰ ਰਹੇ ਹੋ, ਕਿੱਥੇ ਜਾ ਰਹੇ ਹੋ, ਬਹੁਤ ਸਾਰੇ ਇਵੈਂਟ ਆਊਟਡੋਰ ਇਵੈਂਟ ਹੁੰਦੇ ਹਨ, ਜਿੰਨਾ ਮਰਜ਼ੀ ਸਜਾ ਲਵੋ, ਜੋ ਮਰਜ਼ੀ ਕਰ ਲਵੋ, ਜੇ ਮੌਸਮ ਨੇ ਸਾਥ ਨਹੀਂ ਦਿੱਤਾ ਨਾ ਤਾਂ ਫਿਰ ਔਖਾ ਹੋ ਜਾਂਦਾ ਹੈਗਾ ਆ। ਤੋ ਮੌਸਮ ਗਰਮੀਆਂ ਦਾ ਮੌਸਮ ਆ, ਗਰਮੀ ਵੀ ਆ ਅਤੇ ਬੱਦਲ ਵੀ ਛਾਏ ਰਹਿਣੇ ਆ। ਵੈਲਕਮ ਟੂ ਦਾ ਪ੍ਰੋਗਰਾਮ, ਤੁਹਾਡੇ ਫੋਨ ਕਾਲਾਂ ਦੀ ਉਡੀਕ ਰਹੇਗੀ, ਥੋੜ੍ਹੀ ਜਿਹਾ ਠਹਿਰ ਕੇ ਕਾਫੀ ਸਾਰੀਆਂ ਖਬਰਾਂ ਵੀ ਲੈ ਕੇ ਆਵਾਂਗੇ। ਗੁਰਮੁਖ ਸਿੰਘ ਬਾਰੀਆ ਸਾਹਿਬ ਅਗਲੇ ਹਫ਼ਤੇ ਆਉਣਗੇ, ਖਬਰਾਂ ਦੀ ਸਾਂਝ ਪਾਇਆ ਕਰਨਗੇ ਸ਼ੋਅ ਦੇ ਵਿੱਚ, ਇਸ ਸ਼ੋਅ ਦੇ ਵਿੱਚ ਵਿਰਾਸਤ ਰੇਡੀਓ ਅਤੇ TV ਦੇ ਵਿੱਚ ਆਪਣਾ ਹਿੱਸਾ ਪਾਇਆ ਕਰਨਗੇ। ਸੋ ਗੁਰਮੁਖ ਸਿੰਘ ਬਾਰੀਆ ਸਾਹਿਬ ਛੁੱਟੀਆਂ 'ਤੇ ਗਏ ਸੀਗੇ, ਘਰੇਲੂ ਕੰਮ ਹੁੰਦੇ ਹਨ, ਕਈ ਵਾਰੀ ਜਾਣਾ ਪੈਂਦਾ ਆ, ਮੁੜ ਕੇ ਆ ਜਾਣਗੇ ਅਤੇ ਤੁਹਾਡੇ ਨਾਲ ਉਹਨਾਂ ਦੀ ਇਨਫੋਰਮੇਸ਼ਨ ਜਾਣਕਾਰੀ ਸਾਂਝੀ ਕਰਾਂਗੇ ਜ਼ਰੂਰ। ਸਾਡਾ ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਸਪੋਂਸਰ ਵੀਰਾਂ ਭੈਣਾਂ ਸਹਿਯੋਗ ਨਾਲ ਇਹ ਪ੍ਰੋਗਰਾਮ ਚੱਲਦੇ ਹਨ। ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣੀ ਆ। ਪੈਟ੍ਰਿਕ ਬਰਾਊਨ ਮੇਅਰ ਆਫ ਬਰੈਂਪਟਨ ਕੀ ਕਹਿ ਗਏ ਹਨ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਹੈ ਜ਼ਰੂਰ। ਪਰ ਮੈਂ ਉਸ ਵਿਸ਼ੇ 'ਤੇ ਬਹੁਤ ਘੱਟ ਗੱਲ ਕਰਨੀ ਹੈ, ਪਰ ਕੋਸ਼ਿਸ਼ ਕੀਤੀ ਕਰਨੀ ਹੈ ਕਿ ਮੈਂ ਆਲਰੇਡੀ ਈਮੇਲ ਕੀਤੀ ਹੋਈ ਹੈਗੀ ਆ ਪੈਟ੍ਰਿਕ ਬਰਾਊਨ ਦੀ ਮੀਡੀਆ ਦੀ ਟੀਮ ਨੂੰ, ਜਿਹੜੀ ਖਬਰ ਆਈ ਸੀਗੀ, ਜਿਹੜੇ ਘਰ ਨੂੰ ਅੱਗ ਲੱਗੀ ਸੀ, ਮੌਤ ਹੋ ਗਈ ਸੀ ਇੱਕ ਦੋ ਜਾਣਿਆਂ ਦੀ, ਅਤੇ ਉਸ ਲੈਂਡਲੋਰਡ ਨੂੰ ਚਾਰਜ ਵੀ ਕੀਤਾ ਗਿਆ, ਉਹਦੀ ਜਾਣਕਾਰੀ ਆਪਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਅਤੇ ਪੈਟ੍ਰਿਕ ਬਰਾਊਨ ਨੇ ਕੀ ਕਿਹਾ ਅਤੇ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਪਰ ਮੈਂ ਜੇ ਮੈਨੂੰ ਮੌਕਾ ਮਿਲ ਗਿਆ ਉਹਨਾਂ ਨਾਲ ਇੰਟਰਵਿਊ ਕਰਨ ਦਾ, ਕਿਉਂਕਿ ਮੈਂ ਕਿਹਾ ਅੱਜ ਕੱਲ੍ਹ ਨੂੰ ਪਰਸਨ ਚੌਥ ਨੂੰ ਸੈਚਰਡੇ ਸੰਡੇ 24 ਘੰਟੇ 7 ਦਿਨ ਆਪਾਂ ਵਿਹਲੇ ਹਾਂ, ਵਿਹਲੇ ਤਾਂ ਨਹੀਂ ਬਿਜ਼ੀ ਹਾਂ, ਪਰ ਅਸੀਂ ਤੁਹਾਡੇ ਵਾਸਤੇ ਅਵੇਲੇਬਲ ਹਾਂ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ। ਸਾਡਾ ਫਰਜ਼ ਹੁੰਦਾ, ਜਿਹੜਾ ਰੈਕਡ ਵੀ ਰਹਿੰਦਾ ਵੀ ਆਪਾਂ ਈਮੇਲ ਕੀਤੀ ਸੀ ਵੀ ਆਏ ਕਿ ਨਹੀਂ ਆਏ, ਹੋਰ ਪਾਸੇ ਕੱਲ੍ਹ ਗਏ, ਕਿਤੇ ਪਕੌੜੇ ਖਾਣ ਗਏ, ਸਮੋਸੇ ਖਾਣ ਗਏ, ਜਾਂ ਕਿਤੇ ਗ੍ਰੈਂਡ ਓਪਨਿੰਗ ਕਰਨ ਗਏ। ਪਾਰਟ ਆਫ ਲਾਈਫ ਹੁੰਦਾ ਹੈ, ਮੇਅਰ ਦੀ ਜੋਬ ਹੈਗੀ ਆ, ਵੀ ਰਿਸਪੈਕਟਡ। ਪਰ ਕਈ ਵਾਰੀ ਆਪਾਂ ਕੋਸ਼ਿਸ਼ ਕਰੀਦੀ ਆ ਵੀ ਇਹਨਾਂ ਨਾਲ ਕੋਈ ਗੱਲਬਾਤ ਹੋ ਜਾਵੇ, ਮੀਟਿੰਗ ਹੋ ਜਾਵੇ, ਹਰ ਇੱਕ ਦਾ ਵੱਖਰਾ ਅੰਦਾਜ਼ ਹੁੰਦਾ ਇਨਫੋਰਮੇਸ਼ਨ ਕਢਾਉਣ ਦਾ ਬਾਹਰ, ਵੀ ਕੀ ਕਿਹਾ, ਕੱਲ੍ਹ ਕਿਹਾ, ਕੀ ਹੋਇਆ। ਸਾਡਾ ਵੱਖਰਾ ਹੈਗਾ, ਤੁਹਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈਗੀ। ਆਪਾਂ ਲੋਕਲ ਕਨੇਡੀਅਨ ਨਿਊਜ਼ ਦੀ ਗੱਲਬਾਤ ਕਰੀਦੀ, ਸਪੈਸ਼ਲੀ ਬਰੈਂਪਟਨ ਮਿਸਾਗਾ GTA ਏਰੀਆ ਦੇ ਗੱਲਬਾਤ ਕਰੀਦੀ, ਕਿਉਂ ਆਪਾਂ ਇੱਥੇ ਰਹਿੰਦੇ ਹਾਂ। ਇੰਡੀਆ ਦੀ ਮੇਜਰ ਨਿਊਜ਼ ਸੁਣ ਲਿਆ ਕਰੋ ਅਤੇ ਬਾਅਦ ਵਿੱਚ ਮਾਈਨਰ ਜਿਹੜੀਆਂ ਖਬਰਾਂ ਹੁੰਦੀਆਂ ਤਾਂ ਨਾ ਕਿੰਤੂ ਪਰੰਤੂ ਕਰਿਆ ਕਰੋ, ਇੱਥੇ ਰਹਿਣਾ। ਤੁਹਾਡੇ ਬੱਚੇ ਵੀ ਸੋਚਦੇ ਹੋਣੇ ਆ, ਵਟ ਦਾ ਹੈਲ ਆਰ ਯੂ ਟਾਕਿੰਗ ਅਬਾਊਟ ਇਸ ਨਿਊਜ਼। ਭਗਵੰਤ ਮਾਨ ਦੀਆਂ ਖਬਰਾਂ ਇਹੀ ਆ, ਕੀ ਕਰਤਾ ਉਹਨਾਂ ਨੇ, ਕਿੰਨਾ ਕੁਛ ਕੀਤਾ, ਤੁਸੀਂ ਖੁਦ ਜਾਣਦੇ ਹੋ, ਸਾਰੇ ਹੀ ਆਪਣੇ ਹਨ। ਪਰ ਆਪਣਾ ਜਿਹੜਾ ਸ਼ਹਿਰ, ਸਾਡਾ ਦੇਸ਼ ਸੁੰਦਰ, ਕੈਨੇਡਾ, ਕੈਨੇਡਾ ਇਜ਼ ਅ ਵੰਡਰਫੁਲ ਕੰਟਰੀ, ਅਤੇ ਅਸੀਂ ਇੱਥੇ ਆਏ ਹਾਂ ਆਪਣੇ ਪਰਿਵਾਰ ਵਾਸਤੇ, ਪਰਿਵਾਰ ਵਾਸਤੇ ਵਧੀਆ, ਜਿੱਥੇ ਬੱਚਿਆਂ ਵਾਸਤੇ ਐਜੂਕੇਸ਼ਨ ਦੇਣੀ ਆ ਅਤੇ ਜੋਬ ਲੱਭ ਕੇ ਕੋਸ਼ਿਸ਼ ਕਰਨੀ ਆ ਵੀ ਘਰ ਪੇ ਆਪ ਹੋ ਜਾਵੇ ਅਤੇ ਵਧੀਆ ਜ਼ਿੰਦਗੀ ਜੀ ਸਕੀਏ। ਸੋ ਆਪਾਂ ਇੱਥੇ ਜੋ ਮੁਸ਼ਕਲਾਂ ਹਨ ਉਹਨਾਂ ਨੂੰ ਸੁਧਾਰਨ ਦੀ ਆਪਾਂ ਕੋਸ਼ਿਸ਼ ਕਰਨੀ ਆ। ਤੁਹਾਡਾ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV ਖਬਰਾਂ ਮੈਂ ਬਹੁਤ ਸਾਰੀਆਂ ਲੈ ਕੇ ਆਵਾਂਗਾ ਤੁਹਾਡੇ ਵਾਸਤੇ। ਦੱਸ ਦੇਵਾਂ, ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਕੈਨਰੀ ਰੋਡ ਬਰੈਂਪਟਨ ਵਿੱਚ 905-840-1116 ਇਹਨਾਂ ਦਾ ਨੰਬਰ ਹੁੰਦਾ ਆ। ਇੰਡੀਆ ਬਾਜ਼ਾਰ ਅਥੋਬਿਕੋ ਦੇ ਵਿੱਚ, ਰੈਕਸਟਿਲ ਦੇ ਵਿੱਚ, 2645 ਇਜ਼ਲਿੰਗਟਨ ਐਵਨਿਊ ਅਥੋਬਿਕੋ, ਚੌੜਾ ਬਾਜ਼ਾਰ ਵੀ ਕਹਿੰਦੇ ਸੀਗੇ। ਸੋ ਗਰੋਸਰੀ ਕਰਨੀ ਹੋਵੇ ਤੁਸੀਂ ਇਹਨਾਂ ਦੇ ਵੱਖ ਵੱਖ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਜੇ ਕੇਟਰਿੰਗ ਕਰਵਾਉਣੀ ਹੋਵੇ ਤਾਂ ਕੈਨਡੀ ਰੋਡ ਵਾਲੇ ਤੁਸੀਂ ਸਟੋਰ 'ਤੇ ਪਹੁੰਚੋ। ਰੈਸਟੋਰੈਂਟ ਵੀ ਹੈਗਾ, ਡਾਈਨ ਇਨ, ਟੇਕ ਆਊਟ ਅਤੇ ਟਿਫਨ ਸਰਵਿਸ ਵੀ ਅਵੇਲੇਬਲ ਹੁੰਦੀ ਆ। ਅਤੇ ਗਰੋਸਰੀ ਕਰਨ ਵਾਸਤੇ ਇੰਡੀਆ ਬਾਜ਼ਾਰ, ਨੌਰਥ ਆਫ ਬੇਰ, ਸਾਊਥ ਆਫ ਸੈਂਡਲਵੁੱਡ, ਔਨ ਕੈਂਡੀ ਰੋਡ, ਇੰਡੀਆ ਬਾਜ਼ਾਰ 'ਤੇ ਪਹੁੰਚ ਸਕਦੇ ਹੋ। ਨਵ ਏਅਰ ਕੰਫਰਟ ਤੋਂ ਮੇਰੇ ਵੀਰ ਦਾ ਫੋਨ ਆਇਆ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਸੰਪਰਕ ਸਾਹਿਬ ਤੁਸੀਂ ਕਹਿੰਦੇ ਨਰਜੀ ਕਿੱਥੋਂ ਦੀ, ਮੈਂ ਹੁਣ ਉੱਠਿਆ ਸੀ ਅੱਧਾ 4 ਵਜੇ ਦਾ
0: ਜੀ, ਨੀਂਦ ਚਾਹੀਦੀ ਹੈਗੀ। ਬੰਦਾ ਐਕਟਿਵ ਰਹਿੰਦਾ, ਐਕਟਿਵ ਬੰਦਾ ਸਪੋਰਟਸ ਨਾਲ ਵੀ ਰਹਿੰਦਾ, ਪਰ ਜੇ ਤੁਸੀਂ ਸਵੇਰੇ ਸਵੇਰੇ ਕੰਮ ਸ਼ੁਰੂ ਕਰਦੇ ਹੋ, ਤੁਹਾਡੇ ਬਹੁਤ ਸਾਰੇ ਕੰਮ ਜਿਹੜੇ ਕਰਨ ਵਾਲੇ ਹੁੰਦੇ ਉਹ ਹੋ ਜਾਂਦੇ, ਪਰ ਦੁਪਹਿਰ ਤੋਂ ਬਾਅਦ ਤੁਸੀਂ ਉਹ ਕੰਮ ਕਰਦੇ ਹੋ ਜਿਹੜੇ ਫਿਊਚਰ ਵਿੱਚ ਕਰਨੇ ਹੁੰਦੇ ਆ, ਜਾਂ ਸਕੇਜੂਲ ਕੈਚਅਪ ਹੋ ਜਾਂਦਾ ਹੈਗਾ ਆ। ਸੋ ਜਾਗਣਾ ਕੋਈ ਸੌਖੀ ਚੀਜ਼ ਨਹੀਂ ਹੈਗੀ, ਕੋਈ ਸੌਖਾ ਕੰਮ ਨਹੀਂ ਹੈਗਾ, ਜਾਗਣਾ ਬੜਾ ਔਖਾ ਹੈਗਾ, ਜਿਮ ਜਾਣਾ ਬੜਾ ਔਖਾ, ਵੀ ਤਪੱਸਿਆ ਹੁੰਦੀ ਹੈਗੀ ਆ। ਤੇ ਤੁਸੀਂ ਸਵੇਰੇ ਸਵੇਰੇ ਐਨਰਜੀ ਨਾਲ ਫੁੱਲ ਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ?
1: ਇੱਕ ਬੰਦਾ ਆਪਣੀ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਜੀ ਦਿੰਦਾ, ਇੱਕ ਬੰਦਾ ਅਜੇ ਵੀ ਜੂਝ ਰਿਹਾ 20 ਸਾਲ ਪਿੱਛੇ, ਕਿਉਂ? ਇੱਕ ਤੁਸੀਂ ਸਮੇਂ ਨੂੰ ਦੱਸਰੀ ਉੱਠੋ, ਆਪਣੀ ਪਲਾਨਿੰਗ ਕਰੋ ਕਿ ਮੈਂ ਕਿਹੜੇ ਕਿਹੜੇ ਕੰਮ ਕਰਨੇ, ਕਿਹੜਾ ਰੂਟ ਸਾਡਾ ਹੋਵੇ ਨਾ ਕਿ ਬੰਦੇ ਨੇ ਪਹਿਲਾਂ ਕੰਮ ਕਰਕੇ ਆਵੇ, ਇੱਧਰ ਹਾਈ ਆ 7 ਤੇ ਮੁੜ ਕੇ ਇੱਧਰ ਨੂੰ ਚੱਲਦੇ ਚੰਗੂ ਜੀ, ਬੰਦਾ ਪਲਾਨਿੰਗ ਕਰੇ ਕਿ ਮੈਂ ਫਿਰ ਸਮੇਂ ਨੂੰ ਕਿੱਦਾਂ ਜੁੜਦਾ ਕਰਨਾ, ਤੇ ਬਾਕੀ ਤੁਸੀਂ ਸਾਡੇ ਕੰਮ ਦਾ ਹੋਕਾ ਦਿੰਦੇ ਸੁਣ ਲਿਆ ਜੀ, ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ।
0: ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ ਤੇ ਸਪੋਂਸਰ ਵੀਰਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਚੱਲਦੇ ਹਨ। ਮੈਂ ਕਹਿੰਦਾ ਹੁੰਦਾ, ਮੈਂ ਚਾਹੇ ਸਾਡੇ ਪ੍ਰੋਗਰਾਮ ਕਿਸੇ ਪ੍ਰੋਗਰਾਮ ਲਾਈਕ ਕਰਦੇ ਨਹੀਂ ਲਾਈਕ ਕਰਦੇ ਨਾ, ਜਿਹੜੇ ਵੀ ਸਪੋਂਸਰ ਉਸ ਪ੍ਰੋਗਰਾਮ ਵਿੱਚ ਹੁੰਦੇ ਉਹਨਾਂ ਨੂੰ ਸਹਿਯੋਗ ਦਿਆ ਕਰੋ, ਕਿਉਂਕਿ ਅਸੀਂ ਤੁਹਾਡੇ ਲਈ ਬੈਠੇ ਹਾਂ, ਖਬਰਾਂ ਲੈ ਕੇ ਸੱਚ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਲੱਗੇ ਹੋਏ ਕਰਨ, ਪਰ ਸਾਨੂੰ ਬਿਠਾਲਦਾ ਕੌਣ ਆ? ਤੁਹਾਡੇ ਵਰਗੇ ਮਿੱਤਰ ਦੋਸਤ ਜਿਹੜੇ ਸਾਡੇ ਨਾਲ ਜੁੜੇ ਹੋਏ ਹਨ, ਤੇ ਸਪੋਂਸਰ ਵੀਰ ਜਿਹਨਾਂ ਵਿੱਚੋਂ ਇੱਕ ਨਵ ਏਅਰ ਕੰਫਰਟ ਜਤਿੰਦਰ ਸੰਧੂ ਸਾਹਿਬ ਹਨ, ਤੇ ਇਹਨਾਂ ਦਾ ਜਿਹੜਾ ਸਹਿਯੋਗ ਹੁੰਦਾ ਉਹਦੇ ਨਾਲ ਪ੍ਰੋਗਰਾਮ ਚੱਲਦੇ ਹਨ। ਬਹੁਤ ਸਾਰੇ ਸ਼ੋਅ, ਬਹੁਤ ਸਾਰੇ ਮੇਲੇ ਐਸੇ ਹੁੰਦੇ ਹਨ ਜਾਂ ਫ੍ਰੀ ਵਿੱਚ ਹੋ ਜਾਂਦੇ ਆ, ਜਾਂ ਟਿਕਟਾਂ ਸਸਤੀਆਂ ਹੋ ਜਾਂਦੀਆਂ, ਇਸ ਕਰਕੇ ਇਹਨਾਂ ਨੇ ਆਪਣੀ ਸਪੋਂਸਰਸ਼ਿਪ ਦਿੱਤੀ ਹੁੰਦੀ ਆ। ਜਦੋਂ ਵੀ ਸਟੇਜ ਦੇ ਉੱਪਰ ਸਪੋਂਸਰਸ਼ਿਪ ਨੂੰ ਕੋਈ ਨਾ ਕੋਈ ਪਲੈਕ ਮਿਲੇ, ਤੁਸੀਂ ਧੰਨਵਾਦ ਕਰਿਆ ਕਰੋ, ਹੂਟਰ ਨਾਲ ਕੁੱਕਰ ਨਾਲ ਮਾਣ ਲੱਭਿਆ ਕਰੋ, ਤਾਂ ਮੈਂ ਚੁੱਪ ਹੋ ਕੇ ਰਿਸਪੈਕਟ ਦਿਆ ਕਰੋ ਵੀ ਇਸ ਭਾਈ ਇਸ ਬਿਜ਼ਨਸਮੈਨ ਨੇ ਬੜੀ ਮਿਹਨਤ ਕੀਤੀ ਹੈ ਅਤੇ ਮਿਹਨਤ ਕਰਕੇ ਸਾਡੀਆਂ ਟਿਕਟਾਂ ਸਸਤੀਆਂ ਕਰ ਦਿੱਤੀਆਂ ਹੈਗੀਆਂ, ਇਹ ਰਲ ਮਿਲ ਕੇ ਕੰਮ ਚੱਲਦੇ ਹਨ। ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ। ਪੰਜਾਬ ਡੇ ਮੇਲਾ ਆ ਰਿਹਾ ਹੈਗਾ, ਤੁਸੀਂ ਜਸਵਿੰਦਰ ਖੋਸਾ ਸਾਹਿਬ ਨਾਲ ਗੱਲਬਾਤ ਕਰ ਲੈਣੀ, ਕੋਈ ਜਾਣਕਾਰੀ ਲੈਣੀ, ਫ੍ਰੀ ਮੇਲਾ ਹੁੰਦਾ ਹੈ, ਫ੍ਰੀ ਪਾਰਕਿੰਗ ਆ, 416-894-9494 ਦੀ ਗੱਲਬਾਤ ਕਰ ਲੈਣੀ, 21 ਤਰੀਕ ਨੂੰ ਆ ਰਿਹਾ। ਆਉਣ ਵਾਲੇ ਦਿਨਾਂ ਵਿੱਚ ਜਸਵਿੰਦਰ ਖੋਸਾ ਸਾਹਿਬ ਦੀ ਟੀਮ ਨਾਲ ਆਪਾਂ ਗੱਲਬਾਤ ਕਰਾਂਗੇ, ਕਾਫੀ ਲੰਬੇ ਸਮੇਂ ਤੋਂ ਮੇਲਾ ਕਰਵਾਉਂਦੇ ਆ ਰਹੇ ਹਨ। ਇੱਕ ਡੂ ਰਿਸਪੈਕਟ ਜਿਹੜਾ ਇਹ ਪ੍ਰੋਗਰਾਮ ਕਰਦੇ ਆ, ਡਾਊਨ ਟਾਊਨ ਸਿਟੀ ਆਫ ਟੋਰਾਂਟੋ ਦੇ ਵਿੱਚ ਫੂਡ ਬਣਾ ਕੇ ਲੈ ਕੇ ਜਾਂਦੇ ਹਨ, ਬਹੁਤ ਸਾਰੇ ਸਪੋਂਸਰ ਇਹਨਾਂ ਨੂੰ ਸਪੋਂਸਰ ਕਰਦੇ ਉਸ ਪ੍ਰੋਗਰਾਮ ਦੇ ਵਿੱਚ, ਅਤੇ ਫੂਡ ਬਣਾ ਕੇ ਲੈ ਕੇ ਜਾਂਦੇ, ਵੋਲੰਟੀਅਰ ਜਾਂਦੇ ਹਨ, ਹਰੇਕ ਐਤਵਾਰ ਨੂੰ ਜਾਂਦੇ ਆ, ਪਾਸਟ 14-15-13 ਐਸੇ 14-14 ਸਾਲ ਹੋਏ ਇਹਨਾਂ ਨੂੰ ਜਾਂਦਿਆਂ ਨੂੰ, ਸਿਰਫ ਇੱਕ ਦਿਨ ਖੋਸਾ ਸਾਹਿਬ ਨੇ ਮਿਸ ਕੀਤਾ, ਉਹ ਵੀ ਐਮਰਜੈਂਸੀ ਸੀਗੀ, ਨਹੀਂ ਤਾਂ ਕੋਈ ਦਿਨ ਨਹੀਂ ਮਿਸ ਕੀਤਾ, ਸਦਾ ਹੀ ਉੱਥੇ ਪਹੁੰਚਿਆ। ਬਹੁਤ ਵੱਡੀ ਸੇਵਾ ਇਹਨਾਂ ਦੀ, ਜਿਹਨਾਂ ਨੂੰ ਲੋੜਵੰਦ ਨੂੰ ਇਹ ਖਾਣਾ ਉੱਥੇ ਪਹੁੰਚਾਉਂਦੇ ਹਨ, ਅਤੇ ਐਤਵਾਰ ਨੂੰ ਉਡੀਕ ਕਰਦੇ ਹੁੰਦੇ ਡਾਊਨ ਟਾਊਨ ਦੇ ਵਿੱਚ ਵੀ ਖੋਸਾ ਸਾਹਿਬ ਦੀ ਟੀਮ ਨੇ ਆਉਣਾ ਵੀ ਸਾਨੂੰ ਖਾਣਾ ਦੇਣਾ। ਕਈਆਂ ਨੂੰ ਨਹੀਂ ਮਿਲਦਾ ਯਾਰ, ਕਈ ਦਵਾਈਆਂ ਐਸੀਆਂ ਹੁੰਦੀਆਂ, ਇੱਕ ਮੈਂ ਔਰਤ ਦੀ ਖਬਰ ਸਾਂਝੀ ਕਰਨੀ ਆ, ਜਿਹੜਾ ਆਪਣੇ 3 ਬੱਚੇ ਮਾਰਦੇ, ਕਹਿੰਦੀ ਮੈਂ ਮੈਂਟਲ ਸਟੇਜ ਦੇ ਵਿੱਚ ਸੀਗੀ ਵੀ ਮੈਂ ਇੰਨੀਆਂ ਦਵਾਈਆਂ ਲੈ ਰਹੀ ਸੀ, ਮੈਨੂੰ ਹੈਲਪ ਦੀ ਲੋੜ ਸੀਗੀ, ਅਤੇ ਮੈਂ ਨਹੀਂ ਚਾਹੁੰਦਾ ਸੀ ਆਹ ਕੁਝ ਹੋ ਗਿਆ, ਕਈ ਦਵਾਈਆਂ ਕਰਕੇ ਮੇਰੇ ਨਾਲ ਇਹ ਹੋਇਆ, ਉਹ ਖਬਰ ਮੈਂ ਖਬਰ ਦੀ ਵੀ ਸਾਂਝ ਪਾਵਾਂਗਾ। ਕਈ ਹੋਮਲੈਸ ਹੋ ਜਾਂਦੇ ਹਨ, ਨਹੀਂ ਹੋਣਾ ਚਾਹੁੰਦੇ, ਕਈ ਦਵਾਈਆਂ ਲੈਂਦੇ ਹੁੰਦੇ, ਕਈ ਡਰੱਗ ਵੱਲ ਪੈ ਜਾਂਦੇ, ਕਈਆਂ ਦੇ ਘਰ ਵਿੱਚ ਮੁਸ਼ਕਿਲ ਹੁੰਦੀ ਆ, ਤਾਂ ਸਭ ਕੁਝ ਛੱਡ ਕੇ ਕਹਿੰਦੇ ਆਪਾਂ ਤਾਂ ਸੜਕ 'ਤੇ ਹੀ ਰਹਿਣਾ, ਸੜਕ 'ਤੇ ਹੀ ਜੀਣਾ, ਤਾਂ ਕੋਈ ਨਹੀਂ ਚਾਹੁੰਦਾ ਵੀ ਆਪਾਂ ਗਰੀਬ ਹੋਈਏ, ਆਪਾਂ ਭੁੱਖੇ ਰਹੀਏ, ਪਰ ਕਈ ਵਾਰੀ ਸਿਚੁਏਸ਼ਨ ਤੁਹਾਨੂੰ ਉੱਧਰ ਨੂੰ ਲੈ ਜਾਂਦੀ ਹੈਗੀ ਆ। ਤਾਂ ਖੋਸਾ ਸਾਹਿਬ ਦੀ ਟੀਮ ਜਦੋਂ ਡਾਊਨ ਟਾਊਨ ਜਾਂਦੀ ਆ ਹਰੇਕ ਐਤਵਾਰ ਖਾਣਾ ਲੈ ਕੇ, ਮੈਂ ਰਿਸਪੈਕਟ ਕਰਦਾ ਸਾਰਿਆਂ ਦੀ, ਵੋਲੰਟੀਅਰ ਦੀ, ਜਿਹੜਾ ਇਹਨਾਂ ਦਾ ਸਾਥ ਦਿੰਦੇ ਹਨ। ਸੋ ਧੰਨਵਾਦ ਸਾਰਿਆਂ ਦਾ। ਅਵੀ ਧਾਲੀਵਾਲ ਜੀ ਜਿੱਥੇ ਮੇਅਰ ਦੀ ਸੀਟ ਲਈ ਖੜ੍ਹੇ ਹਨ ਸਿਟੀ ਆਫ ਬਰੈਂਪਟਨ ਦੇ ਵਿੱਚ, ਕਹਿੰਦੇ ਮੈਨੂੰ ਵੋਟ ਪਾਓ, ਮੈਂ ਤੁਹਾਡੇ ਪ੍ਰੋਪਰਟੀਜ਼ ਫਰੀਜ਼ ਕਰੂੰਗਾ, ਲੋਅਰ ਕਰੂੰਗਾ। ਬਹੁਤ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਲੈ ਕੇ ਆਵਾਂਗੇ। ਅਵੀ ਧਾਲੀਵਾਲ ਨਾਲ ਗੱਲਬਾਤ ਕਰਨੀ ਹੋਵੇ 416-882-1200 ਇਹਨਾਂ ਦਾ ਨੰਬਰ ਹੈਗਾ, 416-882-1200। ਅਤੇ ਮੈਂ ਤੁਹਾਨੂੰ ਸੁਖਰਾਜ ਸੰਧੂ ਸਾਹਿਬ ਦਾ ਨੰਬਰ ਦੇਣਾ ਚਾਹੁੰਦਾ ਹਾਂ, ਤੁਸੀਂ ਬਾਅਦ ਵਿੱਚ ਲੈ ਸਕਦੇ, 416-852-6828 ਹੈਗਾ, 416-852-6828 ਨੰਬਰ ਆ। ਜਿਹੜੀ ਟਰੱਕਿੰਗ ਦੀ ਇੱਕ ਮੀਟਿੰਗ ਗੈਦਰਿੰਗ ਹੋਣ ਜਾ ਰਹੀ ਹੈਗੀ ਆ, ਉਹਦੇ ਵਿੱਚ ਮੈਂ ਇਹ ਵੀ ਚਾਹੁੰਦਾ ਜੇ ਤੁਸੀਂ ਕੋਈ ਸਵਾਲ ਪਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਵੀ ਟੈਕਸਟ ਕਰ ਸਕਦੇ ਹੋ, ਸਿਖਰਾਜ ਸੰਧੂ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਉੱਥੇ ਬੋਲਣਾ ਚਾਹੁੰਦੇ ਹੋ, ਸ਼ਾਇਦ ਤੁਹਾਨੂੰ ਟਾਈਮ ਮਿਲ ਸਕੇ ਸਟੇਜ ਦੇ ਉੱਪਰ, ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਟਰੈਕਿੰਗ ਕੰਪਨੀਆਂ ਜਿਹੜੀਆਂ ਹਨ ਚਲਾਉਂਦੇ, ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਤੁਸੀਂ ਉਹ ਆਪਣੀਆਂ ਦੱਸ ਸਕਦੇ ਹੋ। ਕਈ ਵਾਰੀ ਹੁੰਦਾ ਵੀ ਆਹ ਇੱਦਾਂ ਹੋਇਆ, ਕੱਲ੍ਹ ਇਹ ਹੋਇਆ, ਸਾਨੂੰ ਨਹੀਂ ਪਤਾ ਹੁੰਦਾ ਆ, ਪਰ ਤੁਸੀਂ ਉੱਥੇ ਦੱਸ ਸਕਦੇ ਹੋ ਅਸੀਂ ਆਹ ਕੁਝ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਸਾਨੂੰ ਇੱਦਾਂ ਕਰਨਾ ਪੈਣਾ ਆ। ਅਤੇ ਜਿਹੜੇ ਸੋ ਕਾਲਡ ਲੀਡਰਸ, ਪਲੀਜ਼ ਨਾ, ਤੁਹਾਨੂੰ ਉੱਥੇ ਪਲੈਕ ਨਹੀਂ ਤੁਹਾਨੂੰ ਮਿਲਣੇ, ਤੁਸੀਂ ਆ ਕੇ ਚਾਰ ਅੱਖਰ ਜੇ ਬੋਲੇ ਉਹੀ ਬੋਲਿਓ ਜਿਹੜਾ ਇਹਨਾਂ ਦੀ ਮਦਦ ਕਰ ਸਕੇ, ਜਿਹੜਾ ਕਿ ਸਾਨੂੰ ਪਤਾ ਵੀ ਤੁਹਾਡੀ ਪ੍ਰੋਬਲਮ ਕੀ ਆ, ਅਸੀਂ ਖੁਦ ਜਾਣ ਤੁਹਾਡੀ ਮਦਦ ਕਰਾਂਗੇ। ਸੋ ਫਾਰ ਮਦਦ ਨਹੀਂ ਹੋਈ, ਬਹੁਤ ਘੱਟ ਹੋਈ ਹੈਗੀ ਆ। ਸੋ ਸਾਰਿਆਂ ਦਾ ਵੈਲਕਮ ਹੋਣਾ ਆ। ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਦੀ ਡੇਟ ਅਤੇ ਜਗ੍ਹਾ ਅਨਾਊਂਸ ਕੀਤੀ ਜਾਵੇਗੀ, ਸਿਖਰਾਜ ਸੰਧੂ ਸਾਹਿਬ ਖੁਦ ਕਰਕੇ ਜਾਣਗੇ। ਪਰ ਤੁਸੀਂ ਕੋਈ ਸਵਾਲ ਰੱਖਣਾ ਹੋਵੇ ਟਰੈਕਿੰਗ ਇੰਡਸਟਰੀ ਦੇ ਵਿੱਚ, ਟਰੈਕਿੰਗ ਇੰਡਸਟਰੀ ਫਿਕਸ ਕਿਸ ਤਰ੍ਹਾਂ ਕਰ ਸਕਦੇ, ਕਿਹੜੇ ਕਿਹੜੇ ਮੁਸ਼ਕਲਾਂ ਆਈਆਂ, ਉਹ ਲਿਖੇ ਜਾਣ ਰੈਕਰਡ ਦੇ ਵਿੱਚ, ਪੇਸ਼ ਕੀਤੇ ਜਾਣ, ਫਿਰ ਰੈਕਰਡ ਦੇ ਵਿੱਚ ਰਹਿ ਜਾਂਦੇ ਹਨ, ਤੁਸੀਂ ਪਹਿਲੇ ਪ੍ਰਪੇਅਰ ਹੋ ਜਾਵੇ ਕਰ ਸਕਦੇ। ਤੁਹਾਨੂੰ ਸੱਦਾ ਦਿੱਤਾ ਜਾਵੇਗਾ ਅਤੇ ਕਿੱਥੇ ਵੈਨ ਵੇਅਰ ਹਾਓ ਆਉਣ ਵਾਲੇ ਟਾਈਮ ਵਿੱਚ ਆਪਾਂ ਦੱਸ ਦੇਵਾਂਗੇ। ਸਿਖਰਾਜ ਸੰਧੂ ਦਾ ਨੰਬਰ 416-800-5268-28 ਹੈਗਾ। ਸ਼ੇਰ ਆਟੇ ਵਾਲੇ ਪੂਰਵ ਸਪੋਂਸਰ ਕੀਤਾ ਮੇਡ ਫਰੈਸ਼ ਇਨ ਕੈਨੇਡਾ ਸ਼ੇਰ ਆਟਾ, ਤੁਸੀਂ ਪਸੰਦ ਕੀਤਾ ਮਲਟੀਗ੍ਰੇਨ ਆਟਾ ਅਤੇ ਦੇਸੀ ਸਟਾਈਲ ਫਾਈਬਰ ਵਾਲਾ ਹੋਲ ਵੀਟ ਬਰਾੜਾਂ ਦਾ ਬੇਸਣ ਅਤੇ ਇਹਨਾਂ ਦੇ ਚੌਲ ਮਸਾਲੇ ਸਭ ਕੁਝ ਪਹੁੰਚਿਆ ਹੋਇਆ ਹੈਗਾ ਆ। ਅਤੇ ਹੁਣ ਦੇਗ ਆਟਾ, ਪ੍ਰਸ਼ਾਦ ਆਟਾ ਵੀ ਪਹੁੰਚ ਗਿਆ ਹੈ। ਕਈ ਵਾਰੀ ਆਪਾਂ ਸੇਵਾ ਕਰਨੀ ਚਾਹੁੰਦੇ ਹੋ ਅਤੇ ਗੁਰੂ ਘਰ ਲੈ ਜਾਈਦਾ, ਪਰ ਗੁਰੂ ਘਰ ਵਾਲੇ ਬੜਾ ਪਸੰਦ ਕੀਤਾ ਹੈ ਪ੍ਰਸ਼ਾਦ ਆਟਾ, ਕਹਿੰਦੇ ਦੇਗ ਬਹੁਤ ਵਧੀਆ ਬਣਦੀ ਆ, ਅਤੇ ਦੇਗ ਤਾਂ ਸਦਾ ਹੀ ਵਧੀਆ ਹੁੰਦੀ ਪਰ ਬਣ ਸੌਖੀ ਜਾਂਦੀ ਹੈਗੀ ਆ। ਸਪੈਸ਼ਲ ਬਣਾਇਆ ਗਿਆ ਇਹ ਆਟਾ, ਦੇਗ ਆਟਾ ਵੱਖ ਵੱਖ ਸਟੋਰਾਂ ਤੋਂ ਤੁਸੀਂ ਲੈ ਸਕਦੇ ਹੋ। ਅਤੇ ਜੰਜੂਆ ਸਾਹਿਬ ਦਾ ਮੇਲਾ ਵੀ ਆ ਰਿਹਾ ਹੈਗਾ ਆ, ਮੇਲਾ ਕਹਿ ਲਵੋ ਤੁਸੀਂ, ਪਿਕਨਿਕ ਕਹਿ ਲਵੋ। ਸੋ ਇੱਕ ਪਰਿਵਾਰਕ ਇਕੱਠ ਕਰਦੇ ਹੁੰਦੇ ਆ, ਅਤੇ ਤੁਸੀਂ ਇਸ ਪਰਿਵਾਰਕ ਇਕੱਠ ਵਿੱਚ ਪਹੁੰਚਣਾ ਜ਼ਰੂਰ। ਹਰਜੀਤ ਜੰਜੂਆ ਸਾਹਿਬ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਕਰਦੇ ਹਨ, ਅਤੇ ਪਿਕਨਿਕ ਰੱਖਦੇ ਹੁੰਦੇ ਆ ਬੱਲੇ ਬੱਲੇ ਫਾਰਮ ਦੇ ਵਿੱਚ। ਤੁਸੀਂ ਪਿਕਨਿਕ 'ਤੇ ਪਹੁੰਚਣਾ ਹੋਵੇ ਤਾਂ, ਜਾਂ ਕੋਈ ਕਿਸ ਤਰ੍ਹਾਂ ਦੀ ਸੇਵਾ ਕਰਨੀ ਹੋਵੇ, ਸੇਵਾ ਦੀ ਸਦਾ ਹੀ ਲੋੜ ਰਹਿੰਦੀ ਆ, ਤੁਸੀਂ ਜੰਜੂਆ ਸਾਹਿਬ ਨਾਲ ਸੰਪਰਕ ਕਰ ਲਿਓ। ਸੋ ਇਹਨਾਂ ਦਾ ਜਿਹੜੀ ਪਿਕਨਿਕ ਆ, ਸਾਨੂੰ ਇੱਕ ਵਾਰੀ ਜਾਣ ਦਾ ਮੌਕਾ ਮਿਲਿਆ, ਇਸ ਵਾਰ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ ਇਹਨਾਂ ਦੇ ਪਿਕਨਿਕ 'ਤੇ ਪਹੁੰਚਣਾ, ਅਤੇ ਖੂਬ ਖੁਸ਼ੀਆਂ ਮਾਣਨੀਆਂ। ਰਲ ਮਿਲ ਕੇ ਬੰਦੇ ਇਕੱਠੇ ਹੋ ਜਾਂਦੇ ਹਨ ਅਤੇ ਇਕੱਠੇ ਹੋ ਕੇ ਗੱਲਾਂ ਬਾਤਾਂ ਮਾਰ ਲੈਂਦੇ, ਜ਼ਿੰਦਗੀ ਜੀਣ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ। ਸਾਂਝਾ ਵਿਰਸਾ ਪਿਕਨਿਕ ਸੰਡੇ ਅਗਸਤੀ 23 ਤਰੀਕ ਨੂੰ ਬੱਲੇ ਬੱਲੇ ਫਾਰਮ ਦੇ ਵਿੱਚ। ਹਰਜੀਤ ਜੰਜੂਆ ਸਾਹਿਬ ਦਾ ਨੰਬਰ 6478355294 'ਤੇ ਸੰਪਰਕ ਕਰਿਓ। ਅਤੇ ਸੈਣੀ ਪਿਕਨਿਕ ਐਤਵਾਰ ਦੀ ਅਗਸਤ ਦੀ 23 ਤਰੀਕ ਨੂੰ ਹੈਗੀ ਆ ਬੱਲੇ ਬਹਿਲਾ ਗਾਰਡਨ ਦੇ ਵਿੱਚ। ਤਾਰਾ ਸਿੰਘ ਦਾ ਨੰਬਰ 6479928799, ਜਾਂ ਗੁਰਦੀਪ ਸਿੰਘ ਸੈਣੀ ਸਾਹਿਬ ਨਾਲ ਗੱਲਬਾਤ ਕਰ ਲਿਓ। ਅਤੇ ਕਬੱਡੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲਿਆਂ ਨੇ ਹੁਣ ਲੱਗੇ ਹੋਏ ਕਰਨ ਵੀ ਅਗਲੇ ਮੈਚ ਕਦੋਂ ਹੋਣਗੇ, ਕਬੱਡੀ ਜਾਂ ਕਬੱਡੀ ਕੱਪ ਕਰਵਾਉਂਦੇ ਹਨ ਆਉਣ ਵਾਲੇ ਦਿਨਾਂ ਵਿੱਚ, ਜੋ ਕੁਝ ਹੋ ਰਿਹਾ ਉਹਦੀ ਆਪਾਂ ਜਾਣਕਾਰੀ ਤੁਹਾਨੂੰ ਦੇ ਦੇਵਾਂਗੇ। ਅਤੇ ਨਾਲ ਦੀ ਨਾਲ ਮੈਂ ਦੱਸ ਦੇਵਾਂ ਅੰਟੇਰੀਓ ਖਾਲਸਾ ਦਰਬਾਰ ਵਾਲੇ, ਇਹਨਾਂ ਦਾ ਸਪੋਰਟਸ ਜਿਹੜਾ ਡੇ ਉਹ ਆ ਰਿਹਾ ਹੈਗਾ ਇਸ ਵੀਕਐਂਡ 'ਤੇ। ਅਤੇ ਅੰਟੇਰੀਓ ਖਾਲਸਾ ਦੁਆਰਾ ਗੁਰਮਤਿ ਅਕੈਡਮੀ ਸ਼ੁਰੂ ਲੱਗੇ ਹੋਇਆ ਕਰਨ, ਅਤੇ 2 ਸਪਤੰਬਰ ਨੂੰ ਸ਼ੁਰੂ ਹੋ ਜਾਣੀ ਆ 2026 ਦੇ ਵਿੱਚ। ਸੋ ਬੱਚਿਆਂ ਨੂੰ ਰਜਿਸਟਰ ਕਰਨਾ ਚਾਹੁੰਦੇ ਅੰਟੇਰੀਓ ਖਾਲਸਾ ਦਰਬਾਰ ਦੀ ਗੁਰਮਤਿ ਅਕੈਡਮੀ ਦੇ ਵਿੱਚ, ਤਾਂ 905-599-3331 'ਤੇ ਗੱਲਬਾਤ ਕਰ ਲੈਣੀ ਆ। 2 ਸਪਤੰਬਰ ਤੋਂ ਸ਼ੁਰੂ ਹੋ ਜਾਣੀ ਆ, ਜਿੱਥੇ ਤਬਲਾ ਹਰਮੋਨੀਆ ਪਾਠ ਪੰਜਾਬੀ ਗੁਰੂ ਦੀ ਬਾਣੀ ਨਾਲ ਜੋੜਿਆ ਜਾਣਾ ਬੱਚਿਆਂ ਨੂੰ। ਕੀ ਟਾਈਮ ਹੈਗਾ ਰਜਿਸਟਰ, ਆਈ ਥਿੰਕ 6 ਸਾਲ ਤੋਂ ਲੈ ਕੇ 16 ਸਾਲ ਤੱਕ ਬੱਚੇ ਹੋ ਸਕਦੇ ਹਨ, ਪਰ ਤੁਸੀਂ ਖੁਦ ਪਤਾ ਕਰ ਲੈਣਾ। 905-599-3311 'ਤੇ ਅੰਟੇਰੀਓ ਖਾਲਸਾ ਦਰਬਾਰ ਦਾ ਤੀਸਰਾ ਐਨੂਅਲ ਸਪੋਰਟਸ ਫੈਸਟੀਵਲ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਵਿੱਚ ਹੋਣ ਜਾ ਰਿਹਾ, ਡਿਕਸੀ ਗੁਰੂ ਘਰ ਦੇ ਬਿਲਕੁਲ ਨਾਲ ਹੈਗਾ। ਅਗਸਤ ਦੀ 16 ਅਤੇ 17 ਤਰੀਕ ਨੂੰ ਸੋਕਰ, ਬਾਸਕਟਬਾਲ, ਵਾਲੀਬਾਲ, ਫੀਲਡ ਹਾਕੀ, ਅਥਲੈਟਿਕ ਜਿਹੜੇ ਰੇਸਿਸ ਹੁੰਦੀਆਂ, ਗੱਤਕਾ ਅਤੇ ਕਰਾਟੀ ਵੀ ਹੋਵੇਗੀ। ਓਪਨਿੰਗ ਸੈਰਾਮਣੀ 16 ਅਗਸਤ ਨੂੰ 8:30 ਸ਼ੁਰੂ ਹੋ ਜਾਵੇਗੀ, ਅਤੇ ਪਰੇਡ ਵੀ ਹੋਵੇਗੀ, ਮਾਰਸ਼ਲ ਆਰਟਸ ਦਾ ਸ਼ੋਕੇਸ ਵੀ ਹੋਵੇਗਾ। ਸੋ ਬੱਚਿਆਂ ਨੂੰ ਮੌਕਾ ਮਿਲ ਜਾਂਦਾ ਹੈ ਸਪੋਰਟਸ ਨਾਲ ਜੁੜਨ ਦਾ, ਗੁਰੂ ਦੀ ਬਾਣੀ ਦੇ ਨਾਲ ਜੁੜਨ ਦਾ, ਅਤੇ ਨਾਲ ਨਾਲ ਆਪਣੇ ਕਲਚਰ ਅਤੇ ਆਪਣੇ ਕਮਿਊਨਿਟੀ ਦੀ ਨਾਲ ਜੁੜਨ ਦਾ, ਅਤੇ ਸਪੋਰਟਸ ਖੇਡਣ ਦਾ। ਬੱਚੇ ਸਪੋਰਟਸ ਨਾਲ ਜੋੜੂਗੇ, ਐਨਰਜੀ ਇਹਨਾਂ ਦੀ ਉੱਧਰ ਲੱਗ ਜਾਵੇਗੀ, ਨਹੀਂ ਤਾਂ ਫਿਰ ਗੇਮਾਂ ਜਾਂ ਵੇਪਿੰਗ, ਵੇਪਿੰਗ ਬੱਚੇ ਵੀ ਕਰ ਰਹੇ ਹਨ, ਕਿਹੜੀ ਏਜ ਤੋਂ ਲੈ ਕੇ ਉਹਦੀਆਂ ਖਬਰਾਂ ਮੈਂ ਤੁਹਾਡੇ ਪਾਸੇ ਲੈ ਕੇ ਆਉਣੀਆਂ। ਪਹਿਲਾਂ ਲੈਂਦੇ ਆ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਵਾਪਸ ਆਉਂਦੇ ਆ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ।
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਚੱਲ ਕੇ ਰਹੇ ਆ ਪਰ
2: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
0: ਹੋਰ ਕੋਈ ਸੇਵਾ ਵਧੀਆ ਨੇ। ਕੋ ਗੁਰੂ ਬਾਣੀ ਦੇ ਰੇਡੀਓ ਹਨ, ਤੁਸੀਂ ਰੇਡੀਓ ਲੈਣਾ ਚਾਹੁੰਦੇ ਹੋ, ਇੱਕ ਗਿਫਟ ਵੀ ਬਹੁਤ ਵਧੀਆ ਹੁੰਦਾ। ਫਿਰ ਸੋਚੋ ਬਜ਼ੁਰਗਾਂ ਨੂੰ ਕੀ ਦੇਈਏ। ਕਈ ਵਾਰੀ ਬਜ਼ੁਰਗ ਨੂੰ ਬੰਦਾ ਮਿਲਦਾ ਹੈਗਾ ਅਤੇ ਮਿਲਣ ਵੇਲੇ ਕਹਿੰਦਾ ਕੀ ਲੈ ਕੇ ਜਾਈਏ ਘਰੋਂ? ਕੋਈ ਖਾਣਾ ਲੈ ਜਾਂਦਾ, ਕੁਛ ਲੈ ਜਾਂਦਾ, ਕੋਈ ਖਾਲੀ ਹੱਥ ਜਾਂਦਾ, ਕੋਈ ਪਿਆਰ ਲੈ ਕੇ ਜਾਂਦਾ, ਕੋਈ ਲੜਕੇ ਆ ਜਾਂਦਾ ਹੈਗਾ। ਇਹ ਵੀ ਪਾਰਟ ਆਫ ਲਾਈਫ। ਜੇ ਤੁਸੀਂ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਘਰ ਜਾ ਕੇ ਮਿਲਣਾ ਹੋਵੇ ਤਾਂ ਇੱਕ ਰੇਡੀਓ ਚੱਕ ਕੇ ਛੱਡ ਆਵੋ। ਆਈ ਥਿੰਕ $20 ਕੋਸਟ ਹੈਗੀ ਆ, ਅਤੇ ਸਦਾ ਵਾਸਤੇ ਧੰਨਵਾਦ ਕਰਨਗੇ। ਮੈਂ ਪਹਿਲੇ ਕਾਲ ਲੈ ਲਵਾਂ, ਨਾਲੇ ਲਾਈਨਾਂ ਟੈਸਟ ਹੋ ਜਾਂਦੀਆਂ। 41-46 ਤੁਸੀਂ ਏਅਰ ਤੇ ਹੋ ਜੀ।
1: ਨੰਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਕੰਬਰ ਸਾਹਿਬ, ਦੇਖੋ ਤੁਹਾਨੂੰ ਯਾਦ ਹੋਊਗਾ, ਟੂਡੋ ਵੀ ਗਿਆ ਸੀਗਾ ਆਗਾ ਖਾ ਕੇ ਰਿਸੋਰਟ ਮੈਂ। ਮੈਨੂੰ ਓਦਾਂ ਹੀ ਸੀਨ ਲੱਗ ਰਿਹਾ ਹੈ, ਆਪਣਾ ਮਾਰਕਾ ਨੇ ਵੀ ਇਟਲੀ ਗਿਆ, ਉੱਥੇ ਬਰੂਸ ਫਲੈਟ ਜਿਹੜਾ ਬਰੂਕਫੀਲਡ ਦਾ ਸੀਈਓ ਹੈ, ਉਹਦਾ ਵੀ ਕੋਈ ਮਹਿਲ ਹੈਗਾ ਉੱਥੇ
0: ਜੀ।
1: ਹਜੇ ਅੱਜ ਕੈਨੇਡਾ ਕ੍ਰਾਈਸਿਸ ਮੈਂ ਹੈਗਾ, ਮੰਡੇ ਸੇ ਟੈਰਿਫ ਲੱਗ ਜਾਏਗਾ, ਮਾਰਕ ਕਾਰਨੇ ਨੇ ਸਾਨੂੰ ਇਹ ਦੱਸਿਆ ਸੀਗਾ, ਇਹੀ ਬੰਦਾ ਹੈਗਾ ਟਰੰਪ ਦੇ ਨਾਲ ਨੈਗੋਸ਼ੀਏਟ ਕਰ ਸਕਦਾ ਹੈਗਾ, ਇਹਨੂੰ ਹੀ ਸਾਰਾ ਗੱਲਾਂ ਦਾ ਪਤਾ ਹੈਗਾ। ਇਹ ਬੰਦਾ ਵਕੇਸ਼ਨ ਤੇ ਚਲਾ ਗਿਆ ਸਾਨੂੰ ਇੱਥੇ ਛੋੜ ਕੇ। ਹਜੇ ਦੂਜਾ ਇਹ ਹੈਗਾ, ਸਾਨੂੰ ਇਹ ਕਿਹਾ ਇਸਨੇ ਬੰਦੇ ਨੇ ਕਿ ਬਈ ਤੁਸੀਂ ਕੈਨੇਡੀਅਨ ਸਮਾਨ ਖਰੀਦੋ, ਕੈਨੇਡਾ ਮੈਂ ਸਾਰਾ ਪੈਸਾ ਖਰਚਾ ਕਰੋ। ਹੈਜੀ
0: ਜੀ,
1: ਔਰ ਇਹ ਕਿੱਥੋਂ, ਇਹ ਕੀ ਕਰ ਰਿਹਾ ਹੈਗਾ? ਇਹ ਸਾਡਾ ਮਨਮੋਹਨ ਸਿੰਘ ਵੀ ਬੜਾ ਇਕੋਨੋਮੀ ਸੀਗਾ, ਇਹ ਮਨਮੋਹਨ ਸਿੰਘ ਵੀ ਏਦਾਂ ਹੀ ਕਰਦਾ ਸੀਗਾ। ਇਹ ਦੱਸੋ,
0: ਧੰਨਵਾਦ ਤੁਹਾਡਾ। ਮੈਂ ਦੱਸ ਦੇਵਾਂ, ਨੈਸ਼ਨਲ ਮੀਡੀਆ ਵਾਲੇ ਵੀ ਕਾਫੀ ਇਹਦੇ ਉੱਤੇ ਗੱਲਬਾਤ ਕੀਤੀ ਹੈਗੀ ਆ। ਬਈ ਮੈਂ ਇੱਕ ਕਾਲ ਹੋ ਲਵਾਂ, ਫਿਰ ਮੈਂ ਸਾਰੇ ਪਾਸੇ ਆਂਸਰ ਕਰਦਾ। ਕਮਲਜੀਤ ਸਿੰਘ ਤੁਸੀਂ ਵੀ ਆ ਜਾਓ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
5: ਜੀ। ਤੰਬਰ ਸਾਹਿਬ ਸਤਿ ਸ਼੍ਰੀ ਅਕਾਲ। ਤੇ ਦੇਖੋ, ਸਰਕਾਰਾਂ ਤਾਂ ਜਿੱਦਾਂ ਕੰਮ ਕਰਦੀਆਂ, ਮੈਨੂੰ ਲੱਗਦਾ ਵੀ ਜੋ ਹਾਲ ਮੋਦੀ ਕਾ ਹੋਆ ਹੈ ਨਾ ਵਹਾਂ ਇੰਡੀਆ ਮੇ
0: ਜੀ,
5: ਬੀਜੇਪੀ ਵਾਲੋ ਕਾ, ਉਹ ਹੀ ਹਾਲ ਕਿਤੇ ਇੱਥੇ ਨਾ ਹੋ ਜਾਏ ਬ੍ਰੈਂਪਟਨ ਦੇ ਵਿੱਚ। ਇਸ ਕਰਕੇ ਭਾਈ ਵੱਲੋਂ ਸਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅਸੀਂ, ਵੀ ਤੁਸੀਂ ਜਾਗੋ ਇੱਥੇ ਜਾ ਕੇ, ਤੇ ਇਸ ਵਾਰ ਜਿਹੜੀ ਇਹ ਬ੍ਰੈਂਪਟਨ ਦੀ ਕੌਂਸਲ ਹੈ ਸਾਰੀ, ਇਹਨੂੰ ਚੇਂਜ ਕਰੀਏ। ਤੇ ਬਾਕੀ ਵਾਰ ਵਾਰ ਅਸੀਂ ਤੁਹਾਨੂੰ ਰੋਜ਼ ਕਹਿ ਰਹੇ ਹਾਂ ਭਾਈ, ਆਪਣੇ ਫਰੈਂਡਾਂ ਨੂੰ ਫੋਨ ਕਰੋ, ਤੇਲ ਮਹਿੰਗਾ ਬਹੁਤ, ਕੋਈ ਗੱਲ ਨੀ, ਸਾਰੀ ਦੁਨੀਆਂ ਚ ਮਹਿੰਗਾ ਆ, ਤੇ ਪਰ ਤੁਸੀਂ ਫੋਨ ਕਰਕੇ ਜਾ ਸਕਦੇ ਹੋ, ਕਹਿ ਸਕਦੇ ਹੋ ਵੀ ਕਿਸੇ ਨੂੰ ਭਾਈ ਪਾਰਕ ਵਿੱਚ ਜਾਂਦੇ ਹੋ, ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਆਪਦੇ ਜਿਹੜੇ ਤੇਲ ਕੋਲ ਆ, ਜੋ ਲੋਕਾਂ ਨੂੰ ਦੱਸੋ ਇਹਨਾਂ ਲੋਕਾਂ ਨੂੰ ਵਾਪਸ ਲਿਆਉਣਾ ਹੈ ਜਾਂ ਹੋਰ ਨਵੀਂ ਸਟੇਟ ਲੈ ਕੇ ਆਉਣੀ ਹੈ। ਥੈਂਕ ਯੂ ਸਰ,
0: ਧੰਨਵਾਦ ਤੁਹਾਡਾ। ਤੁਹਾਡਾ ਮੈਸੇਜ ਹੈ, ਮੈਸੇਜ ਦੇਣਾ ਬੜਾ ਔਖਾ ਹੁੰਦਾ, ਕਈ ਲੋਕੀ ਖੁਸ਼ ਹਨ, ਕਈ ਲੋਕੀ ਉਦਾਸ ਹਨ, ਕਈ ਲੋਕੀ ਚੇਂਜ ਚਾਹੁੰਦੇ ਹਨ। ਸੋ ਸਾਰੀ ਇਨਫੋਰਮੇਸ਼ਨ ਮੈਨੂੰ ਕਾਫੀ ਚਿਰਾਂ ਤੋਂ ਮਿਲਦੀ ਆ ਰਹੀ ਹੈ। ਬ੍ਰੈਂਪਟਨ ਵਿੱਚ ਕੀ ਹੋ ਰਿਹਾ, ਮਿਸਿਸਾਗਾ ਵਿੱਚ ਕੀ ਹੋ ਰਿਹਾ, ਵੌਨ ਵਿੱਚ ਕੀ ਹੋ ਰਿਹਾ, ਤਾਂ ਮਾਰਕ ਕਰਨੀ ਕੀ ਰਿਹਾ। ਪਹਿਲਾਂ ਮਾਰਕ ਕਰਨ ਦੀ ਮੈਂ ਗੱਲ ਦੱਸ ਦੇਵਾਂ, ਨੈਸ਼ਨਲ ਮੀਡੀਆ ਨੇ ਵੀ ਕਵਰੇਜ ਕੀਤੀ ਸੀਗੀ, ਕਹਿੰਦੇ ਦੇਰ ਇਜ਼ ਅ ਟਾਈਮ ਟੂ ਟੇਕ ਹੋਲੀਡੇਜ਼। ਵੀ ਹੁਣ ਕਿਊਜ਼ਮਾ ਦਾ ਜਿਹੜਾ ਹੈਗਾ ਆ ਡੀਲ, ਉਹਨੂੰ ਫਿਨਿਸ਼ ਕਰੋ ਅਤੇ ਉਹਨੂੰ ਸੋਲਵ ਕਰੋ। ਵੀ ਅਸੀਂ ਤੁਹਾਨੂੰ ਚੁਣਿਆ ਸੀਗਾ ਯਾਰ, ਕਿੰਨਾ ਕੁ ਸਮਾਰਟ ਆ, ਕੀ ਹੈਗਾ ਨਿਊ ਵਰਲਡ ਆਰਡਰ, ਕਿੱਥੇ ਗਿਆ? ਮੈਂ ਰਿਸਪੈਕਟ ਦਿੰਦਾ ਆ, ਕੋਸ਼ਿਸ਼ ਲੱਗੇ ਹੋਏ ਕਰਨ, ਪਰ ਇਹਨਾਂ ਨੂੰ ਲੋਕਾਂ ਨੇ ਚੁਣਿਆ ਸੀਗਾ ਐਲਬੋਜ਼ ਅਪ, ਅਤੇ ਇਹ ਸਾਡੇ ਵਾਸਤੇ ਕੋਈ ਨਾ ਕੋਈ ਡੀਲ ਲੈ ਕੇ ਆਉਣਗੇ। ਅਤੇ ਸਭ ਤੋਂ ਬੈਸਟ ਮਾਰਕ ਕਰਨੇ ਹੀ ਹਨ ਜੋ ਨੈਗੋਸ਼ੀਏਟ ਕਰ ਸਕਦੇ ਡੋਨਲਡ ਟਰੰਪ, ਉਹ ਇਹਨੇ ਆਪ ਖੁਦ ਵੀ ਕਿਹਾ ਸੀਗਾ। ਪਰ ਸੋ ਫਾਰ ਡੀਲ ਹਜੇ ਕੋਈ ਨਹੀਂ ਸਾਈਨ ਹੋਈ, ਦਿਸ ਰਹੀ ਹੈਗੀ ਆ, ਅਤੇ ਉੱਧਰੋਂ ਇਸ ਵਕੇਸ਼ਨ 'ਤੇ ਗਏ ਹੋਏ ਹਨ। ਨੈਸ਼ਨਲ ਮੀਡੀਆ ਬਹੁਤ ਸਾਰੀਆਂ ਟਾਕ ਸ਼ੋਅ ਕੀਤੇ, ਕਿਹਾ ਵੀ ਦਿਸ ਇਜ਼ ਨੋਟ ਦ ਰਾਈਟ ਟਾਈਮ ਟੂ ਗੋ ਔਨ ਅ ਵਕੇਸ਼ਨ। ਹੁਣ ਸਾਡਾ ਕਿਊਜ਼ਮਾ ਦਾ ਜਿਹੜਾ ਥਰੈਟ ਆ ਰਿਹਾ ਹੈਗਾ ਵੀ 50% ਦੇ ਟੈਰਿਫ ਲਾ ਦੇਣਗੇ, ਉਹਦੇ ਉੱਪਰ 24 ਘੰਟੇ 7 ਦਿਨ ਕੰਮ ਕਰੋ। ਪਰ ਇਹ ਵੀ ਛੁੱਟੀਆਂ 'ਤੇ ਚੱਲ ਗਏ ਹਨ। ਮੈਂ ਖਬਰਾਂ ਬਹੁਤ ਸਾਰੀਆਂ ਲੈ ਕੇ ਆਉਂਦੇ, ਪਰ ਮੈਂ ਕਾਲਾਂ ਨਹੀਂ ਹਟਦੀਆਂ। ਬੂਟਾ ਜੀ, ਟਾਰਗੇਟ ਦੀ ਸ਼ਾਨ, ਬੂਟਾ ਸਾਹਿਬ ਪ੍ਰੋਗਰਾਮ ਸੁਣ ਰਹੇ ਹੋ, ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਆਪਣਾ ਨਾਂ, ਆਪਣੇ ਪਿੰਡ ਦਾ ਨਾਂ ਕਹਿਣਾ ਚਾਹੁੰਦੇ ਹੋ ਇਹ ਰੇਡੀਓ ਦੇ ਉੱਪਰ, ਟੀਵੀ ਦੇ ਉੱਪਰ, ਮੈਂ ਅਨਾਊਂਸ ਕਰਦੇ ਹਾਂ ਵਗੈਰਾ, ਟੈਕਸਟ ਮੈਸੇਜ ਕਰਦਿਆਂ ਕਰੋ 416-451-22 ਵਜੇ। ਚੰਗਾ ਲੱਗਦਾ ਜਿੱਦਾਂ ਸਾਡਾ ਪਿੰਡ ਸੂਰਾਪੁਰ ਹੈਗਾ, ਸੂਰਾਪੁਰ ਸੁਜੋ ਨੌਰਾ ਪੌਰਾ, ਅਤੇ ਚੰਗਾ ਲੱਗਦਾ ਸਾਡੇ ਪਿੰਡ ਦਾ ਨਾਂ ਆਪਾਂ ਸੁਣਿਆ, ਇਹ ਕੰਨਾਂ ਵਿੱਚ ਗੂੰਜਦਾ ਹੋਵੇ ਨਾ ਵਧੀਆ ਲੱਗਦਾ। ਤੁਸੀਂ ਵੀ ਚਾਹੁੰਦੇ ਹੋ, ਤੁਹਾਡੇ ਵਾਸਤੇ ਆਪਾਂ ਬੈਠੇ, ਤੁਹਾਡੇ ਲਈ ਇੱਥੇ ਬੈਠੇ ਹਾਂ, ਤੁਸੀਂ ਮੈਸੇਜ ਕਰ ਸਕਦੇ ਹੋ ਵੀ ਜੀ ਹਾਂ ਵੀ ਸਾਡੇ ਪਿੰਡ ਦਾ ਵੀ ਅਨਾਊਂਸ ਕਰੋ, ਅਸੀਂ ਇਸ ਪਿੰਡ ਤੋਂ। ਤੇ ਬੂਟਾ ਧੰਨਵਾਦ ਜੀ, ਪ੍ਰੋਗਰਾਮ ਸੁਣ ਰਹੇ ਹੋ, ਬਹੁਤ ਬਹੁਤ ਧੰਨਵਾਦ। ਕਸ਼ਮੀਰ ਧੰਨ ਜੀ, ਪ੍ਰੋਗਰਾਮ ਸੁਣ ਰਹੇ ਹੋ। ਮੈਂ 1x1 ਲਾਈਨਾਂ 'ਤੇ ਜਾਂਦਾ, 4473 ਤੁਸੀਂ ਏਰਦੇ ਹੋ ਜੀ।
3: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਤੰਬਰ ਸਾਹਿਬ, ਇੱਕ ਇਨਫੋਰਮੇਸ਼ਨ ਪਤਾ ਲੱਗੀ ਸੀ, ਜਿਹੜੀ ਆਪਣੀ ਇੰਸ਼ੋਰੈਂਸ ਹੈਗੀ ਆ ਨਾ, ਕਹਿੰਦੇ ਬ੍ਰੈਂਪਟਨ ਦੇ ਵਿੱਚ
0: ਜੀ
3: ਲਾਸਟ ਨਾਂ ਦੇ ਉੱਤੇ ਇੰਸ਼ੋਰੈਂਸ ਕੋਡ ਦਿੱਤਾ ਜਾਂਦਾ ਜੀ, ਜਿੱਦਾਂ ਜੇ ਆਪਣੇ ਜਿੱਦਾਂ ਸਪੈਸ਼ਲੀ ਜੇ ਪੰਜਾਬੀ ਭਾਈਚਾਰਾ ਹੈਗਾ, ਇਹਨਾਂ ਦੀ ਇੰਸ਼ੋਰੈਂਸ ਜ਼ਿਆਦਾ ਮਹਿੰਗੀ ਆ, ਤੇ ਜਿਹੜੇ ਵਾਈਟ ਸਕਿਨ ਹੈਗੀ ਆ ਇਹਨਾਂ ਦੀ ਸਸਤੀ ਆ ਜੀ। ਜੇ ਕਿਸੇ ਤੁਹਾਡੀ ਇੰਸ਼ੋਰੈਂਸ ਬ੍ਰੋਕਰ ਦੇ ਨਾਲ ਗੱਲਬਾਤ ਹੋਵੇ ਜਾਂ ਜਿਹੜੇ MPP ਹੈਗੇ ਆ, ਇਹਨਾਂ ਨੂੰ ਇਹ ਸਵਾਲ ਕਰਕੇ ਪੁੱਛੋ ਜ਼ਰੂਰ ਵੀ ਇਹ ਵਿਤਕਰਾ ਕਿਉਂ ਹੋ ਰਿਹਾ ਜੀ।
0: ਮੈਂ ਇੰਸ਼ੋਰੈਂਸ ਬ੍ਰੋਕਰ ਨਾਲ ਵੀਰ ਮੈਂ ਮਾਫ ਕਰਨਾ ਮੜਿਆ ਹੋਰ, ਮੈਂ ਇੰਸ਼ੋਰੈਂਸ ਬ੍ਰੋਕਰ ਨਾਲ ਇੱਕ ਫੁੱਲ ਇੰਟਰਵਿਊ ਲੈ ਕੇ ਆਵਾਂਗਾ। ਇੰਸ਼ੋਰੈਂਸ ਮਹਿੰਗੀ ਕਿੱਦਾਂ ਹੁੰਦੀ ਹੈ, ਕੱਲ੍ਹ ਹੁੰਦੀ ਆ ਵੀ ਸਾਨੂੰ ਕੱਲ੍ਹ ਹੀ ਟਾਰਗੇਟ ਕੀਤਾ ਜਾ ਰਿਹਾ ਕਿ ਵੀ ਇੱਦਾਂ ਲੱਗਦਾ, ਪਰ ਉਹ ਦੱਸਦੇ ਆ ਕਹਿੰਦੇ ਬ੍ਰੈਂਪਟਨ ਵਿੱਚ ਜਿਹੜਾ ਕਲੇਮ ਰੇਟ ਬਹੁਤ ਹੈਗਾ ਆ, ਕਲੇਮ ਰੇਟ ਦਾ ਮਤਲਬ ਐਕਸੀਡੈਂਟ, ਖੁਦ ਦੇਖ ਲਓ ਤੁਸੀਂ ਹੁਣ CP24 ਦੇਖ ਲਓ, ਸਾਡਾ TV ਦੇਖ ਲਓ ਜੀ, ਹਰੇਕ ਵਾਰੀ ਦੇਖਿਆ ਬ੍ਰੈਂਪਟਨ ਵਿੱਚ ਐਕਸੀਡੈਂਟ ਹੋਇਆ, ਬ੍ਰੈਂਪਟਨ ਵਿੱਚ ਐਕਸੀਡੈਂਟ ਹੋਇਆ, ਬ੍ਰੈਂਪਟਨ ਵਿੱਚ ਐਕਸੀਡੈਂਟ ਹੀ ਬਹੁਤ ਹੋ ਰਹੇ ਹਨ। ਸੋ
3: ਨਹੀਂ ਨਹੀਂ ਉਹ ਟੰਬਰ ਸਾਹਿਬ ਤੁਹਾਡੀ ਗੱਲ ਸਹੀ ਆ ਬਿਲਕੁਲ, ਜਦੋਂ ਹੁਣ ਪਾਪੂਲੇਸ਼ਨ ਜਿੱਥੇ ਓਵਰ ਕਰਾਊਡਡ ਆ ਹਨਾ, ਗੱਡੀਆਂ ਜ਼ਿਆਦਾ ਚੱਲ ਰਹੀਆਂ, ਐਕਸੀਡੈਂਟ ਰੇਸ਼ੋ ਵੀ ਉੱਥੇ ਜ਼ਰੂਰ ਵਧਣੀ ਹੈਗੀ ਆ ਹਨਾ, ਤੇ ਇਹ ਚ ਤਾਂ ਕੋਈ ਦੌਰਾਵਾਂ ਨੀ ਹੈਗੀਆਂ, ਐਕਸੀਡੈਂਟ ਹੁੰਦੇ ਆ ਕਿਉਂਕਿ ਟ੍ਰੈਫਿਕ ਹੀ ਬਹੁਤ ਜ਼ਿਆਦਾ ਆ, ਗੱਡੀਆਂ ਕਿੰਨੀਆਂ ਆ।
0: ਵੀਰ ਤੁਹਾਨੂੰ ਗੱਲ ਦੱਸਾਂ, ਵਿੱਚ ਫਿਰ ਮੈਂ ਤੁਹਾਨੂੰ ਲਾਈਨੀਆਂ ਕੱਢਦਾ ਨਾ, ਹਾਈਵੇ 410 ਤੇ ਤੁਸੀਂ ਚਾਹੇ ਸਾਊਥ ਨੂੰ ਜਾਵੇ ਚਾਹੋ ਨੌਰਥ ਨੂੰ, ਪੂਰਾ ਫੁੱਲ ਬਿਜ਼ੀ ਰਹਿੰਦਾ। ਖੱਬੇ ਪਾਸੇ ਲਾਈਨ ਹੁੰਦੀ ਆ ਵੀ ਦੋ ਬੰਦੇ ਤੋਂ ਬਾਅਦ ਗੱਡੀ ਵਿੱਚ ਬੈਠੇ ਹੋਣ, ਇਹ ਚੋ ਵਿਲੇਜ ਉੱਤੇ ਜਾਓ, 40% ਗੱਡੀਆਂ ਸਿੰਗਲ ਬੰਦਿਆਂ ਵਾਲੀਆਂ ਚੱਲਦੀਆਂ ਹਨ, ਉਹ ਰੂਲ ਕੌਣ ਬ੍ਰੇਕ ਕਰ ਰਿਹਾ ਹੈਗਾ ਆ। ਸੋ ਇੱਥੇ ਯੂ ਟਰਨ ਬਹੁਤ ਵੱਜ ਰਹੇ ਹਨ, ਗੱਡੀਆਂ ਕਲੋਜ਼ ਫਾਲੋ ਕਰਦੇ ਹਨ, ਬ੍ਰੇਕ ਬੜੀ ਸਪੀਡ ਚੱਕ ਰਹੇ ਆ, ਬ੍ਰੇਕ ਲਾਉਂਦੇ ਆ ਖੱਬੇ ਪਾਸੇ ਸੱਜੇ ਪਾਸੇ, ਇਹ ਜਦ ਤੱਕ ਟਿਕਟਾਂ ਲਈ ਇਸ਼ੂ ਕਰਦੇ ਨਾ ਠੋਕਦੇ ਨਾ, ਇਹ ਜਦ ਤੱਕ ਇਹਨਾਂ ਨੇ ਸੁਧਰਨਾ ਹੈ ਨਹੀਂ, ਐਕਸੀਡੈਂਟ ਵੀ ਤਾਂ ਹੀ ਹੁੰਦੇ ਹਨ, ਗਲਤੀ ਇਹਨਾਂ ਦੀ ਹੈਗੀ ਹੈ, ਇੱਕੋ ਜਗ੍ਹਾ 'ਤੇ ਲਿਆ ਕੇ ਇੰਨੇ ਲੋਕ ਬਾੜ ਦਿੱਤੇ, ਇਨਫਰਾਸਟਰਕਚਰ ਨੂੰ ਰੈਡੀ ਕੀਤਾ, ਇਹ ਬ੍ਰੈਂਪਟਨ ਮੇਅਰ ਦੀ ਗਲਤੀ ਹੈਗੀ, ਇਹ ਕੌਂਸਲ ਦੀ ਗਲਤੀ ਹੈਗੀ ਆ, ਪਰ ਪੁਲਿਸ ਵਾਲੇ ਵੀ ਨਾ ਜੇ ਟਿਕਟਾਂ ਦੇਣ ਫਿਰ ਕਹਿੰਦੇ ਟਿਕਟਾਂ ਬਹੁਤ ਦਿੰਦੇ ਆ, ਅਸੀਂ ਵੀ ਰੂਲ ਬਹੁਤ ਬ੍ਰੇਕ ਕਰਨ ਲੱਗ ਪਏ, ਇੰਸ਼ੋਰੈਂਸ ਵੀ ਤਾਂ ਹੀ ਮਹਿੰਗੀ ਹੁੰਦੀ ਆ। ਵੀਰ ਵੀਰੇ ਹਾਂ, ਮੈਂ ਤੁਹਾਡੀ ਆਵਾਜ਼ ਕੰਟੀਨਿਊ ਕਰਦਾ ਹੁਣ, ਗੋ ਹੈਡ।
3: ਹਾਂਜੀ, ਮੈਂ ਨਹੀਂ ਤੁਹਾਡੀ ਗੱਲ ਮੈਂ ਬਿਲਕੁਲ ਐਗਰੀ ਕਰਦਾ ਜਿਹੜੀ ਤੁਸੀਂ ਗੱਲ ਕੀਤੀ ਆ, ਪਰ ਜਿਹੜਾ ਕੰਸਰਨ ਹੈਗਾ ਆ ਨਾ, ਜੇ ਐਕਸੀਡੈਂਟ ਆਪਣੀ ਹੀ ਇੰਸ਼ੋਰੈਂਸ ਕਿਉਂ ਵੱਧ ਰਹੀ ਆ, ਜਿਹੜੇ ਦੂਸਰੇ ਕਮਿਊਨਿਟੀਆਂ ਹੈਗੀਆਂ ਉਹਨਾਂ ਦੀ ਇੰਸ਼ੋਰੈਂਸ ਇੰਨੀ ਨਹੀਂ ਹੈਗੀ। ਤੰਬੜ ਸਾਹਿਬ, ਇਹ ਬਹੁਤ ਗੰਭੀਰ ਮਸਲਾ ਆ, ਇਸ ਚੀਜ਼ ਤੇ ਆਪਾਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਕੁਐਸਚਨ ਕਰਨੇ ਚਾਹੀਦੇ ਆ ਵੀ ਪੰਜਾਬੀ ਕਮਿਊਨਿਟੀ ਲਾ ਲਓ ਜਾਂ ਕੋਈ ਨੌਰਥ ਆਪਣੇ ਹੋਰ ਕੰਟਰੀਆਂ ਤੋਂ ਜਿਹੜੇ ਹੈਗੇ ਉਹਨਾਂ ਦੀਆਂ ਇੰਸ਼ੋਰੈਂਸ ਜ਼ਿਆਦੀਆਂ, ਜਿਹੜੇ ਵਾਈਟ ਪੀਪਲ ਹੈਗੇ ਇੱਥੇ ਬ੍ਰੈਂਪਟਨ ਚ ਰਹਿੰਦੇ ਉਹਨਾਂ ਦੀ ਇੰਸ਼ੋਰੈਂਸ ਇੰਨੀ ਨਹੀਂ ਹੈਗੀ ਜਿੰਨੀ ਆਪਣੀ ਇੰਸ਼ੋਰੈਂਸ ਆ ਜੀ। ਇਹ ਕੋਈ ਐਕਸਪੀਰੀਅੰਸ ਇੱਥੇ ਕੋਈ ਮੈਟਰ ਨਹੀਂ ਹੈਗਾ ਹਨਾ, ਕੋਈ ਕਲੇਮ ਨਹੀਂ ਹੈਗਾ, ਕੋਈ ਐਕਸੀਡੈਂਟ ਨਹੀਂ, ਕੋਈ ਟਿਕਟ ਨਹੀਂ, ਪਰ ਇੰਸ਼ੋਰੈਂਸ ਐਵਰੀ ਸਾਲ ਅਪ ਹੋਈ ਜਾ ਰਹੀ ਆ, ਇਹ ਆਪਾਂ ਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਜ਼ਰੂਰ ਜੀ।
0: ਜ਼ਰੂਰ ਪੁੱਛਾਂਗੇ ਵੀਰ ਵੀਰੇ, ਮੈਂ ਲੈ ਕੇ ਆਵਾਂਗਾ, ਮੈਂ ਈਵਨ ਗਰਾਊਂਡ ਤੇ ਵੀ ਰਿਪੋਰਟਿੰਗ ਲੈ ਕੇ ਆਵਾਂਗਾ, ਵੱਖ ਵੱਖ ਲੋਕਾਂ ਨਾਲ ਗੱਲ ਕਰ, ਤੁਹਾਡੀ ਇੰਸ਼ੋਰੈਂਸ ਕਿੰਨੀ ਆ, ਤੁਸੀਂ ਸਸਤੀ, ਤੁਸੀਂ ਸਮਝੋ ਵੀ ਸਸਤੀ ਆ ਕਿ ਮਹਿੰਗੀ ਆ, ਵੱਖ ਵੱਖ ਲੋਕਾਂ ਨਾਲ ਗੱਲਾਂ ਕਰਾਂ। ਜੇ ਤੁਸੀਂ ਫੀਲ ਕਰਦੇ ਹੋ ਵੀ ਤੁਹਾਡੀ ਫੀਲਿੰਗ ਹੈਗੀ ਆ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ, ਹੁਣ ਮੈਂ ਇਹ ਵੀ ਦੱਸ ਦੇਵਾਂ, ਜੇ ਮੈਂ ਇੰਸ਼ੋਰੈਂਸ ਬ੍ਰੋਕਰ ਹੋਵਾਂ ਨਾ, ਜੇ ਕੋਈ ਬ੍ਰੈਂਪਟਨ ਵਿੱਚੋਂ ਕਹੇ ਸਾਡੀ ਇੰਸ਼ੋਰੈਂਸ ਕਰ ਦੇਵੋ, ਫਾਇਲ ਪਹਿਲੇ ਬੰਦਾ ਸਾਈਡ 'ਤੇ ਕਰ ਦਿੰਦਾ, ਬਾਏ ਲਾ ਸ਼ਾਇਦ ਤੁਸੀਂ ਨਾ ਕਰ ਸਕਦੇ, ਮੈਂ ਇੰਸ਼ੋਰੈਂਸ ਬ੍ਰੋਕਰ ਹੈ ਨਹੀਂ, ਕਿਉਂਕਿ ਬੰਦੇ ਨੇ ਦੇਖਣਾ ਯਾਰ ਇੱਥੇ ਰੈਕਸ਼ਨ ਵਾ ਹੁੰਦੇ, ਆਲ ਟੇਕ ਕੇਅਰ ਆਫ ਦਿਸ ਫਾਇਲ ਆਫਟਰ, ਮੈਂ ਪਹਿਲਾਂ ਦੂਸਰਾ ਫਾਇਲ ਇੰਟੇਕ ਕਰ ਲਵਾਂ, ਹੁਣ ਵੀ ਪੈਸੇ ਕਮਾਉਣੇ ਆ ਅਤੇ ਹੁਣ ਵੀ ਆਪਣੀ ਜਿਹੜੀ ਜਿਹੜਾ ਰੈਕਰਡ ਸਹੀ ਰੱਖਣਾ ਉਹਨਾਂ ਲੋਕਾਂ ਨੂੰ ਇੰਸ਼ੋਰੈਂਸ ਕਰੀਏ ਜਿਹੜੇ ਘਪਲੇ, ਜਿਹੜੇ ਐਕਸੀਡੈਂਟ ਘੱਟ ਕਰਦੇ ਹਨ। ਹਾਂ, ਮੈਂ ਨਹੀਂ ਕਹਿੰਦਾ ਦੂਸਰੀ ਕਮਿਊਨਿਟੀ ਐਕਸੀਡੈਂਟ ਨਹੀਂ ਕਰਦੀ, ਪਰ ਜੇ ਤੁਸੀਂ ਓਵਰਆਲ ਦੇਖੋ ਤਾਂ ਬੰਦਾ ਪਹਿਲੇ ਕਰ ਲੈਂਦਾ ਸਾਈਡ 'ਤੇ ਵੀ ਆਹ ਫਾਇਲ ਆਪਾਂ ਬਾਅਦ ਚੈੱਕ ਕਰਾਂਗੇ। ਪਰ ਹਾਂ, ਤੁਹਾਡਾ ਵੈਲਿਊ ਕੁਐਸਚਨ ਸੀਗਾ, ਜਿਹੜੇ ਪੁਰਾਣੇ ਆਏ ਹੋਏ ਜਿਹਨਾਂ ਨੂੰ 20 ਸਾਲ ਹੋ ਗਏ ਲਾਇਸੈਂਸ ਲੈਣ, 25 ਸਾਲ ਲਾਇਸੈਂਸ ਹੋ ਗਏ, ਕੋਈ ਐਕਸੀਡੈਂਟ ਨਹੀਂ ਹੋਇਆ, ਕੋਈ ਕਲੇਮ ਨਹੀਂ ਸੀਗਾ, ਅਤੇ ਉਹਨਾਂ ਦੀ ਇੰਸ਼ੋਰੈਂਸ ਵੀ ਆਪਾਂ ਵੱਧ ਦੇ ਰਹੇ ਹੈਗੇ ਆ ਕਿਉਂਕਿ ਇਹ ਪੂਲ ਦੇ ਹਿਸਾਬ ਨਾਲ ਹੁੰਦੀ ਆ, ਲੋਕੀ ਫਿਰ ਸਾਨੂੰ ਵੀ ਵਿੱਚੇ ਠੋਕ ਦਿੰਦੇ ਹਨ। ਹਾਂ, ਲੱਗਦਾ ਤਾਂ ਇੱਦਾਂ ਹੈਗਾ ਵੀ ਜਿਨ ਇਹ ਗਲਤ ਕੰਮ ਕੀਤਾ, ਕਈ ਕਹਿੰਦੇ ਇਹ ਇੰਸ਼ੋਰੈਂਸ ਹੀ ਨਹੀਂ ਸੀਗੀ, ਫਿਰ ਪ੍ਰੋਪਰਟੀ ਸੀਜ਼ ਕਰ ਲਵੋ, ਕਾਰ ਸੀਜ਼ ਕਰ ਲਵੋ, ਇਹੀ ਇਹੀ ਕਰ ਸਕਦੇ ਹੈਗੇ ਆ ਨਾ। ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ, ਬ੍ਰੇਕ ਵੀ ਲੈਣੀ, ਪਰ ਮੈਂ ਲਾਈਨਾਂ ਕਲੀਅਰ ਕਰ ਦੇਵਾਂ। 3622 ਤੁਸੀਂ ਇਹਦੇ 'ਤੇ ਹੋ ਜੀ, 3622 ਕਾਫੀ ਲੰਬੇ ਸਮੇਂ ਤੋਂ ਹੋਲਡ ਸੀਗੇ, ਆ ਜਾਓ, ਨਹੀਂ ਤਾਂ ਬਾਅਦ 'ਚ ਡਾਇਲ ਕਰ ਲਿਓ। ਮੈਂ 4693 ਨਾਲ ਗੱਲਬਾਤ ਕਰ ਲੈਣਾ ਚਾਹਤੀ।
6: ਹਾਂਜੀ ਤੰਬੜ ਸਾਹਿਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
6: ਕੀ ਹਾਲ ਚਾਲ ਨੇ?
0: ਠੀਕ ਠਾਕ ਵੀਰ ਵੀਰੇ।
6: ਹੋਰ, ਤੁਸੀਂ ਬੰਗੇ ਕਾਲਜ ਪੜ੍ਹੇ ਆ ਉੱਥੇ?
0: ਹਾਂਜੀ,
6: ਇੰਡੀਆ ਬੰਗੀ ਕਾਲਜ ਪੜ੍ਹੇ ਆ, ਸਿੱਖ ਨੇ ਜਿਹੜਾ ਬੰਗਾ ਪੜ੍ਹੇ ਆ।
0: ਮੈਂ, ਸਾਡਾ ਪਿੰਡ ਸੀਗਾ ਸੂਰਾਂਪੁਰ, ਮੈਂ ਪੰਜਵੀਂ ਕਲਾਸ ਤੱਕ ਪੜ੍ਹਿਆ ਸੂਰਾਂਪੁਰ, ਛੇਵੀਂ ਕਲਾਸ ਮੈਂ ਕੀਤੀ ਹੈਗੀ ਆ ਨਵਾਂਸ਼ਹਿਰ ਸਕੂਲ ਹੁੰਦਾ ਸਾ, ਸਲੋ ਰੋਡ ਦੇ ਉੱਪਰ ਦਰਸ਼ਨ ਸਿੰਘ ਦਾ ਸਕੂਲ ਹੁੰਦਾ ਸੀਗਾ,
6: ਦਰਸ਼ਨ ਸਿੰਘ ਸਕੂਲ, ਦਰਸ਼ਨ
0: ਉੱਥੇ ਪੜ੍ਹੇ। ਘੁੱਟ ਦੇ ਬਹੁਤ ਸੀ, ਕੁਐਸਚਨ ਪੁੱਛੋ ਬਹੁਤ ਘੁੱਟ ਪੈਂਦੀ ਸੀਗੀ, ਤੇ ਮੈਂ ਸਾਲ ਕੁ ਉੱਥੇ ਪੜ੍ਹਿਆ, ਫਿਰ ਮੁੜ ਕੇ ਵਾਪਸ ਆਪਾਂ ਛੋਟੇ ਹੁੰਦੇ ਕੈਨੇਡਾ ਇੱਥੇ ਪਹੁੰਚ ਗਏ,
6: ਸਿੱਧਾ ਕਰਕੇ ਤੋਰਿਆ ਇੱਥੇ ਕੈਨੇਡਾ ਤੁਹਾਨੂੰ।
0: ਜਿਹਨਾਂ ਦੇ ਗਲਤ ਸੀ ਬਿਠਾਲਦੇ, ਕਹਿੰਦੇ ਹੁਣ ਜਿਹੜੇ ਬੈਠੇ ਹੋ ਖੜੇ ਹੋ ਜਾਵੋ।
6: ਤੇ ਮੈਂ ਬਾਕੀ ਕਹਾਣੀ ਸਾਹਿਬ ਦੇ ਕਹਿੰਦੇ ਮੈਂ ਕਰਦੇ ਕੁਛ ਨੀ ਕਰਦੇ, ਹੁਣ ਦੇਖੋ ਮੋਹਰੇ ਫੋਫੜ ਮੰਨੇ ਨਾ, ਬਰਾਤ ਚੜੇ ਨਾ, ਹੁਣ ਬੰਦਾ ਕਰੇ ਤਾਂ ਕਰੇ ਕੀ, ਉਹ ਮੋਹਰੇ ਅੜੇ ਅੜਿਆ। ਦੇਖੋ ਇਹਦਾ ਸਾਰੇ ਉੱਥੇ ਬੈਠੀ ਟੀਮ ਵਿੱਚ ਜਾ ਕੇ ਕਾਰ ਨੀ ਸਾਰੀ ਬੈਠੀ ਆ, ਪਰ ਇਹ ਪਤਾ ਥੋੜੇ ਡਿਲੇ ਹੋ ਜਾਂਦੇ ਆ, ਹੋਰ ਉਹ ਮਛਰੀ ਜਾਂਦਾ, ਪਰ ਜਿਹੜੀਆਂ ਗੱਲਾਂ ਸਹੀ ਕਰਨੀਆਂ ਚਾਹੀਦੀਆਂ ਪਹਿਲਾਂ ਛੇਤੀ ਕਰਨੀ ਚਾਹੀਦੀ, ਉਹ ਨਹੀਂ ਕਰ ਰਹੇ। ਇਹਨਾਂ ਨੂੰ ਆਪਣਾ ਕੰਮ ਪ੍ਰੋਪਰ ਕਰਨਾ ਚਾਹੀਦਾ, ਜਿਹੜੇ ਚੁਣਿਆ ਇੰਨੇ ਮਾਰ ਕੇ ਚੁਣਿਆ ਲੋਕਾਂ ਨੇ, ਤੇ ਵਿਸ਼ਵਾਸ ਦਿਖਾਇਆ ਸੀਗਾ ਇਹਨਾਂ ਨੂੰ ਕਰਨਾ ਚਾਹੀਦਾ। ਇੱਦਾਂ ਹੁਣ ਆਹ ਲਾ ਦਾ ਸੀਗਾ, ਲਾ ਦਾ ਕੋ ਕਰ ਦਿੰਦੇ, ਇਹ ਤਾਂ ਇਹਨਾਂ ਦੇ ਹੱਥ ਵਿੱਚ ਸੀਗਾ ਜੋ ਇੰਨੇ ਸਾਰਾ ਕੁਛ ਹੋ ਰਿਹਾ, ਬੇਲ ਦਾ ਕਰ ਦਿੰਦੇ ਕੁਛ,
0: ਆਪਣੇ ਪਿੰਡ ਯਾਦ ਆ ਗਿਆ। ਚੰਗਾ ਲੱਗਦਾ ਯਾਰ, ਜਿੱਥੇ ਆਪਾਂ ਪੜ੍ਹੇ ਲਿਖੇ ਆ, ਬਚਪਨ ਵਿੱਚ ਗਲੀਆਂ ਵਿੱਚ ਘੁੰਮੇ ਆ, ਜਦੋਂ ਪਿੰਡ ਦਾ ਨਾਮ ਸੁਣੀ ਚੰਗਾ ਲੱਗਦਾ। ਮੈਨੂੰ ਮੈਸੇਜ ਕਰਦੇ ਕਰੋ, ਮੈਂ ਬੋਲਦੇ ਕਰੂੰਗਾ, ਪੂਰੇ ਨਹੀਂ ਹੋ ਸਕੇ ਬੋਲ, ਕੱਲ ਨੂੰ ਬੋਲ ਦੇਵਾਂਗੇ। ਤੁਹਾਡਾ ਆਪਣਾ ਹੀ ਸ਼ੋਅ ਹੈਗਾ ਵਿਰਾਸਤ ਰੇਡੀਓ ਤੇ, ਵਿਰਾਸਤ ਟੀਵੀ। ਮੈਂ ਬ੍ਰੇਕ ਲੈ ਲਵਾਂ, ਸਪੋਂਸਰ ਵੀਰ ਮੈਨੂੰ ਇੱਥੇ ਬਿਠਾ ਲੈਣ, ਉਹਨਾਂ ਦੇ ਸਪੋਂਸਰ, ਉਹਨਾਂ ਦੇ ਜਿਹੜੇ ਸੰਦੇਸ਼ ਹੈਗੇ ਆ ਨਾ, ਉਹ ਸੁਣ ਲਵੋ, ਰਿਸਪੋਂਸ ਦਿਓ, ਅਤੇ ਮੁੜ ਕੇ ਫਿਰ ਵਾਪਸ ਆਉਂਦੇ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ।

0: फैक्ट्री जिथे भाजी दियां सारियां आइटमां डॉलर 475 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स, हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जितेंद्र संधू नु कॉल लाओ ते लाइफ च कंफर्ट पाओ। कॉल 647-706-6640
3: 647-706-6640।
4: रोकी, तू अपनी इंश्योरेंस किस तो करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: ਸੀ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: दुनिया विच किते भी घूमण फिरण लई या सस्ते टूर पैकेजेस लई याद रखो कटारिया टूर्स एंड ट्रैवल, 905-678-1200। कटारिया टूर्स एंड ट्रैवल दो लोकेशन तो अपनिया सेवावां प्रदान करते ने, 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
9: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी, हायर कर रहे ने एजेड ड्राइवर्स। जेकर तुहानू भी है काम दी पाल, ता आज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर, सर्व कर दे ने जीटीए, मिडवेस्ट, मॉन्ट्रियल ते नॉर्थ अमेरिका दे विच। स्टारगेट लॉजिस्टिक, आज ही कॉल करो 905-564-9992, 905-564-9292।
10: ओ जी, हुण तुसी भी देर ना लगाओ, ग्रीन वैली सुपरमार्केट आओ, सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666, 905-913-1666 या
11: प्रोग्राम दे विच जी आया नु अपने ग्रीन वैली सुपरमार्केट वालिया ने जिहड़ी पहली एनिवर्सरी मनाई गई है, तुसी भरवां हंगारा दिता, काफ़ी भारी सेल लगी हुई सी, सेल हजे भी लगी हुई हैगी आ। ते सतपाल सिंह जौल साहब की लाइन साडे नाल जुड़ी, उन्हां नाल आपां गलबात करांगे। पहले मैं दस देवां, मनजीत चीमा जी रील स्टेट की मार्केट विच, इन्हां नूं 18 साल तो वध हो गया, एक्सपीरियंस बहुत लंबा हैगा आ। ਤੇ ਤੁਸੀਂ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਤਾਂ ਮਨਜੀਤ ਚੀਮਾ ਜੀ ਨਾਲ ਸੰਪਰਕ ਕਰ ਲੈਣਾ। ਇਹਨਾਂ ਕੋਲ ਇੱਕ ਲਿਸਟਿੰਗ ਆਈ ਹੋਈ ਮਾਸਟ ਸੈਲ ਹੈਗੀ ਆ। ਮਾਸਟ ਸੈਲ ਦੇ ਵਿੱਚ ਤੁਸੀਂ ਪੈਸੇ ਬਚਾ ਸਕਦੇ, ਕਿਉਂਕਿ ਬੰਦੇ ਨੇ ਪ੍ਰਾਈਸ ਘੱਟ ਵੀ ਹੋ ਸਕਦੀ ਹੈਗੀ ਆ। ਅਰਾਊਂਡ $1 million ਦਾ ਇਹ ਘਰ ਲੱਗਾ ਹੋਇਆ ਸੇਲ 'ਤੇ, ਡਿਟੈਚ ਘਰ ਆ, 4 bedroom ਦਾ, 3 ਫੁੱਲ ਵਾਸ਼ਰੂਮ ਹੈਗੇ ਆ, ਅਤੇ 2018 ਦੇ ਵਿੱਚ ਬਣਿਆ ਸਾ, 3300 square foot ਵਾਲਾ, ਬੜੀ ਸਸਤੀ ਪ੍ਰਾਈਸ ਲੱਗਾ ਹੈਗਾ। ਅਤੇ ਪੈਂਟਰੀ ਹੈਗੀ ਆ, ਮਡ ਰੂਮ ਹੈਗਾ, 9 foot ਸੀਲਿੰਗ ਆ, ਯੂ ਨੇਮ ਇਟ, ਦੇ ਹੈਵ ਸਟੇਨਲੈਸ ਸਟੀਲ ਅਪਲਾਈਸਿਸ ਆ। ਇਹ ਘਰ ਦੇਖਣਾ ਹੋਵੇ, ਖਰੀਦਣਾ ਹੋਵੇ, ਜਾਂ ਕੋਈ ਹੋਰ ਪ੍ਰੋਪਰਟੀ ਦੇਖਣੀ ਹੋਵੇ, ਖਰੀਦਣੀ ਹੋਵੇ, 416-352-9965 ਤੇ ਮਨਜੀਤ ਚੀਮਾ ਜੀ ਨਾਲ ਸੰਪਰਕ ਕਰਨਾ। ਮੇਰੀ ਸਤਪਾਲ ਜੌਲ ਸਾਹਿਬ ਨਾਲ ਲਾਈਨ ਜੁੜੀ ਹੋਈ ਹੈਗੀ ਆ। ਅਤੇ ਪਹਿਲਾਂ ਸਤਪਾਲ ਜੌਲ ਸਾਹਿਬ, ਪਹਿਲਾਂ ਸਤਿ ਸ਼੍ਰੀ ਅਕਾਲ, ਆਪਾਂ ਕੀ ਹਾਲ ਚਾਲ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ?
12: ਵੱਧ ਤੋਂ ਵੱਧ ਡੋਰ ਟੂ ਡੋਰ ਜਾਂਦਾ ਜੀ, ਕੋਈ ਵਿਜ਼ਿਟਸ ਕਰਨੀ ਆ ਤੇ ਭੈਣ ਭਰਾਵਾਂ ਦੀ ਗੱਲ ਸੁਣਨੀ, ਇਹ ਕੋਸ਼ਿਸ਼ ਜਾਰੀ ਆ ਜੀ। ਲਗਾਤਾਰ ਨਾਲ ਬ੍ਰੈਂਪਟਨ ਦਾ ਵਾਰਡ 9 ਦੱਸ ਹੈ, ਜਿੱਥੋਂ ਕਿ ਰੀਜਨਲ ਕੌਂਸਲ ਦੇ ਆਪਾਂ ਆਫੀਸ਼ੀਅਲੀ ਕੈਂਡੀਡੇਟ ਆ ਜੀ।
11: ਜੀ, ਖੂਬਸੂਰਤ ਦਿਨ ਚੜਿਆ ਤੇ ਭੈਣ ਭਰਾਵਾਂ ਨਾਲ ਗੱਲ ਕਰਨੀ ਆ, ਇਹ ਦੋ ਅੱਖਰ ਨਾਲ ਹੁਣ ਸਾਰੇ ਦਿਨ ਛਾਏ ਰਹਿਣੇ ਆ, ਕਿਉਂਕਿ ਹਰ ਇੱਕ ਦਿਨ ਖੂਬਸੂਰਤ ਹੁੰਦਾ ਹੈ ਅਤੇ ਤੁਸੀਂ ਭੈਣਾਂ ਭਰਾਵਾਂ ਦੀ ਸੁਣਦੇ ਆ ਰਹੇ ਹੋ। ਪਹਿਲਾਂ ਮੈਂ ਇੱਕ ਲਾਈਨ ਕਲੀਅਰ ਕਰ ਦਿਉਂ, ਕਾਫੀ ਲੰਬੇ ਸਮੇਂ ਤੋਂ ਤੁਹਾਡਾ ਗੱਲਬਾਤ ਕਰਦਾ, ਜ਼ਰੂਰ 362 ਨੰਬਰ ਡਰੋਪ ਹੋ ਗਿਆ, ਵਧੀਆ ਹੋਲ ਲਾਈਨ ਆ ਪਲੀਜ਼, ਜਾਂ ਡਰੋਪ ਕਰ ਦੇਵੋ ਜਾਂ ਹੋਲਡ ਕਰਕੇ ਰੱਖੋ, ਟਾਈਮ ਲੱਗ ਜਾਣਾ। ਸਤਪਾਲ ਸਿੰਘ ਜੋ ਸਾਹਿਬ ਕਾਫੀ ਲੰਬੇ ਤੋਂ ਭੈਣਾਂ ਨੂੰ ਜਾਣਦੇ, ਲੰਬੇ ਟਾਈਮ ਤੋਂ ਜਾਣਦੇ ਹੋ, ਕਾਫੀ ਕੁਝ ਸਿੱਖਿਆ ਮੀਡੀਆ ਦੇ ਵਿੱਚ ਵੀ, ਅਸੀਂ ਕਈ ਵਾਰੀ ਗਰਮ ਹੋ ਜਾਂਦਾ ਕਹਿੰਦੇ ਠੰਡੇ ਹੋ ਕੇ ਕੰਮ ਕਰੋ। ਸਤਪਾਲ ਜੋਲ ਸਾਹਿਬ ਜਿੱਥੇ ਤੁਹਾਡੀ ਸੁਣਦੇ ਹਨ ਤੁਹਾਡੇ ਵਾਸਤੇ ਖੜੇ ਹਨ, ਸੋ ਸਿਟੀ ਆਫ ਬਰੈਂਪਟਨ ਦੇ ਵਿੱਚ। ਸਤਪਾਲ ਜੋਲ ਸਾਹਿਬ, ਕਿਹੜੀਆਂ ਮੁਸ਼ਕਿਲਾਂ ਆ ਰਹੀਆਂ ਲੋਕਾਂ 'ਚ, ਤੁਸੀਂ ਗੱਲਾਂ ਕਰਦੇ ਹੋ, ਉਹ ਕੀ ਚਾਹੁੰਦੇ ਹੋ, ਚੇਂਜ ਕਰਨੇ ਚਾਹੁੰਦੇ ਆ, ਵੀ ਤੁਸੀਂ ਆ ਕੇ ਕਿੱਦਾਂ ਬੈਟਰ ਕਰ ਸਕਦੇ ਹੋ, ਕਿਹੜੇ ਕਿਹੜੇ ਕੰਮ ਉਹ ਕਹਿੰਦੇ ਸਿਟੀ ਨੇ ਨਹੀਂ ਕੀਤੇ ਜਿਹੜੇ ਪੂਰੇ ਹੋਣੇ ਚਾਹੀਦੇ ਆ?
12: ਬੜਾ ਇਹ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਦੇਖੋ ਆਮ ਜਿਹੜੇ ਰੈਗੂਲਰ ਇਸ਼ੂਜ਼ ਆ ਉਹ ਡਿਸਕਸ ਹੁੰਦੇ ਰਹਿੰਦੇ, ਪਰ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ, ਸਾਡਾ ਮਕਸਦ ਜਿਹੜਾ ਇਕੱਲੇ ਇਕੱਲੇ ਭੈਣ ਭਰਾਵਾਂ ਨੂੰ ਮਿਲ ਕੇ ਵੀ ਉਹਨਾਂ ਦੇ ਮਨ 'ਤੇ ਕਿਹੜੀ ਗੱਲ ਆ, ਕਿਹੜੀ ਗੱਲ ਤੋਂ ਵੱਧ ਸਭ ਤੋਂ ਆਪਣੇ ਆਪ ਨੂੰ ਪ੍ਰੈਸ਼ਰਾਈਜ਼ਡ ਉਹ ਫੀਲ ਕਰਦੇ ਆ, ਅਤੇ ਉਹਦੇ ਵਿੱਚ ਕੱਲ੍ਹ ਵੀ ਮੇਰੀ ਇੱਕ ਹੋਰ ਕਮਿਊਨਿਟੀ ਦੀ ਰੈਜੀਡੈਂਟ ਸੀਗੇ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਫੀਮੇਲ, ਉਹ ਉਹਨਾਂ ਨੇ ਵੀ ਆਪਣੀਆਂ ਚਿੰਤਾਵਾਂ ਜਿਹੜੀਆਂ ਕਾਫੀ ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਲੋਕਾਂ ਤੋਂ ਸੁਣਦੇ ਹਾਂ ਕਿ ਜੋ ਕੁਛ ਇਹ ਇਨਫਲੇਸ਼ਨ ਅਤੇ ਮਹਿੰਗਾਈ ਕਰਕੇ ਜਾਂ ਫਿਰ ਇਹ ਲਗਾਤਾਰ ਵੱਧ ਨਾਲ ਵਧੇ ਪ੍ਰਾਪਰਟੀ ਟੈਕਸ ਕਰਕੇ, ਸੋ ਕੁੱਲ ਮਿਲਾ ਕੇ ਜਾਣੀ ਕਿ ਜਿਸ ਵੀ ਤਰੀਕੇ ਦੇ ਨਾਲ ਇਗਨੋਰ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ, ਨਹੀਂ ਲਿਸਨ ਕੀਤਾ ਗਿਆ ਰੈਜੀਡੈਂਟਸ ਨੂੰ ਪ੍ਰੋਪਰਟੀ ਟੈਕਸ ਵਧਾਉਣ ਦੇ ਸਿਲਸਿਲੇ ਦੇ ਵਿੱਚ, ਕਮਿਊਨੀਕੇਸ਼ਨ ਵੀ ਪ੍ਰੋਪਰਲੀ ਜਿਹੜਾ ਕਿ ਨਹੀਂ ਮੇਨਟੇਨਡ ਰੱਖਿਆ ਗਿਆ, ਚੁੱਪ ਧਾਰ ਲਈ ਗਈ, ਇਸ ਤਰ੍ਹਾਂ ਦੇ ਜਿਹੜੇ ਬਿਹੇਵੀਅਰ ਤੋਂ ਜੀ ਵੀ ਇੱਕ ਤਾਂ ਕਾਫੀ ਜਿਹੜੇ ਰੈਜੀਡੈਂਟ ਮੈਨੂੰ ਪਰੇਸ਼ਾਨ ਲੱਗ ਰਹੇ ਆ, ਤੇ ਦੂਸਰਾ ਇਹ ਹੈ ਜੀ ਪਿਛਲੇ ਦੇ ਵਿੱਚ ਆਪਾਂ ਦੇਖਦੇ ਹਾਂ ਤਰ੍ਹਾਂ ਤਰ੍ਹਾਂ ਦੀਆਂ ਇਹ ਮਹਿੰਗਾਈਆਂ, ਪ੍ਰਾਈਸਿਸ, ਫਾਈਨਸ, ਪੈਨਲਟੀਜ਼, ਉਹ ਸਭ ਕੁਛ ਅੱਪ ਗਿਆ ਆ, ਫੀਸ ਵਗੈਰਾ, ਪਰ ਜਿਹੜੀਆਂ ਸਰਵਿਸਿਸ ਲਗਾਤਾਰ ਤਦ ਨਾਲ ਡਿਕਲਾਈਨ ਦੇਖ ਰਹੇ ਹਾਂ, ਅਤੇ ਆ ਜਿਹੜਾ ਵੱਧਦਾ ਰੌਲਾ ਸਨੋਅ ਦਾ ਸਰਦੀਆਂ ਹੁਣ ਆ ਜਾਣੀਆਂ ਇਹ ਪੈਂਦਾ, ਉਹ ਵੀ ਜਿਹੜਾ ਜੀ ਰੈਜੀਡੈਂਟਸ ਵਾਸਤੇ ਇੱਕ ਵੱਡਾ ਇਸ਼ੂ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਕੰਪਨੀ ਕਿ ਵੀ ਜਾਈਏ ਘਰੋਂ ਘਰੀ ਤੇ ਸੁਣੀਏ ਵੱਧ ਤੇ ਬੋਲੀਏ ਘੱਟ, ਬੋਲੀਏ ਉਦੋਂ ਹੀ ਜਦੋਂ ਸਾਨੂੰ ਬੋਲਣ ਦੀ ਲੋੜ ਹੋਵੇ, ਤੇ ਜਿੰਨਾ ਚਿਰ ਰੈਜੀਡੈਂਟ ਬੋਲਦੇ ਰਹਿਣ ਉਹਨਾਂ ਨੂੰ ਵਿੱਚੋਂ ਕੱਢੀਏ, ਨਾ ਟੋਕੀਏ, ਨਾ ਸਬਰ ਨਾਲ ਸੁਣੀਏ, ਸੋ ਬੀਬੀ ਜਿੰਨਾ ਚਿਰ ਕੱਲ ਉਹ ਬੋਲੀ ਬਹੁਤ ਲੰਬਾ ਲੰਬਾ ਜਾਣੀ ਉਹਨੇ ਪੋਲੀਟੀਸ਼ਨ ਨੂੰ ਵੀ ਵੱਧ ਜਿਹੜਾ ਉਹ ਬੋਲੀ ਲਿਖਣ ਦਾ ਬਹੁਤ ਸ਼ਰਮੇ ਨਾਲ ਸੁਣ ਕੇ, ਭਾਵੇਂ ਜਿੰਨਾ ਵੀ ਟਾਈਮ ਲੱਗ ਗਿਆ ਵਿੱਚੇ ਰੋਕ ਲਈ ਅਸੀਂ ਜਿਹੜੀ ਡੋਰ ਟੂ ਡੋਰ ਕੰਪੇਨ, ਉਹਨਾਂ ਦੀ ਗੱਲ ਪਹਿਲਾਂ ਸੁਣੀ, ਸੋ ਉਹਨਾਂ ਦੀ ਤਸੱਲੀ ਜਿੰਨਾ ਚਿਰ ਹੋ ਨਹੀਂ ਗਈ, ਇੰਨਾ ਮੂਵਨ ਨਹੀਂ ਹੋਇਆ, ਸੋ ਆਖਰ ਉਹਨਾਂ ਦੀ ਤਸੱਲੀ ਹੋਈ, ਬਲੈਕ ਕਮਿਊਨਿਟੀ ਕੋ ਬੀਤੀ ਸੀ, ਇਸ ਕਰਕੇ ਕੋਸ਼ਿਸ਼ ਕਰਦੇ ਹਾਂ ਜੀ ਭੈਣ ਭਰਾਵਾਂ ਦੀ ਗੱਲ ਸੁਣੀ ਜਾਵੇ ਉਹਨਾਂ ਦੇ ਮਨ ਦੀ, ਤੇ ਤਦ ਕਰਕੇ ਉਹ ਜਿਹੜੀ ਫੀਡਬੈਕ ਮਿਲਦੀ ਆ ਉਹਨੂੰ ਅਸੀਂ ਆਪਣੇ ਵਿਜ਼ਨ ਦੇ ਵਿੱਚ ਐਡ ਕਰ ਸਕੀਏ, ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਫਰਸਟ੍ਰੇਸ਼ਨ ਨੂੰ ਅਸੀਂ ਕਿੱਦਾਂ ਘੱਟ ਕਰ ਸਕਦੇ ਹਾਂ।
11: ਫਰਸਟ੍ਰੇਸ਼ਨ, ਕਈ ਵਾਰੀ ਆਪਾਂ ਇੱਕ ਕਮਿਊਨਿਟੀ ਫਰਸਟ੍ਰੇਸ਼ਨ ਡਰ ਲੱਗਦਾ ਇਹਨਾਂ, ਇਹਦੇ ਨੇੜੇ ਹੀ ਸ਼ਾਇਦ ਡਰੱਗ ਵੇਚਦੇ ਹੋਰ ਸ਼ਰਾਬ ਕਰਦੇ ਹੋ, ਕਮਿਊਨਿਟੀਆਂ ਜਿਹੜੀਆਂ ਉਹ ਵੱਖ ਵੱਖ ਕਮਿਊਨਿਟੀ ਦੇ ਵੱਖਰੀ ਵੱਖਰੀ ਜਿਹੜੀ ਨਾ, ਫਿਰ ਉਹ ਉਸ ਹਿਸਾਬ ਨਾਲ ਹੋ ਜਾਂਦੀ। ਸਾਡੀ ਕਮਿਊਨਿਟੀ ਇਸ ਵੇਲੇ ਵੱਖ ਵੱਖ ਚੀਜ਼ਾਂ ਵਿੱਚ ਛਾਈ ਪਈ ਹੈਗੀ ਆ, ਡਰੱਗ ਦੇ ਮਸਲੇ ਵਿੱਚ, ਕੰਪਨੀਆਂ ਚੇਂਜ ਕਰਕੇ ਬੰਦ ਕਰਕੇ, ਲੋਕਾਂ ਦੇ ਪੈਸੇ ਨਹੀਂ ਦੇਣੇ ਛਾਈ ਪਈ, ਫਿਰ ਲੋਕ ਵੀ ਦੁਖੀ ਹੋ ਜਾਂਦੇ, ਤਾਂ ਕਹਿੰਦੇ ਆ ਜਦੋਂ ਤੁਸੀਂ ਡੋਰ ਨੋਕ ਹੀ ਕਰਦੇ ਤਾਂ ਕਈ ਵਾਰੀ ਵੱਖ ਵੱਖ ਕਮਿਊਨਿਟੀ ਵਾਲੇ ਮਿਲਦੇ ਹੋਣੇ ਆ, ਉਹ ਦੁਖੀ ਤਾਂ ਹੋਣੇ ਆ ਵੀ ਤੁਸੀਂ ਤਾਂ ਬਰੈਂਪਟਨ ਖਿਲਾਰ ਦਿੱਤਾ, ਇੱਦਾਂ ਵੀ ਕਦੇ ਸੁਣਨ ਨੂੰ ਆਇਆ ਵੀ ਅਸੀਂ ਹੀ ਖਿਲਾ ਰਿਹਾ ਬਰੈਂਪਟਨ ਕਿ ਸਿਟੀ ਨੇ ਖਿਲਾ ਰਿਹਾ?
12: ਦੇਖੋ ਸਾਡਾ ਜਿਹੜਾ ਵਾਰਡ 9-10 ਸਤੰਬਰ ਜੀ ਵੀ ਇਹ ਥੋੜੀ ਜਿਹੀ ਯੂਨੀਕ ਇਸ ਕਰਕੇ ਆ ਵੀ ਮੈਜੋਰਿਟੀ ਆਪਣੀ ਕਮਿਊਨਿਟੀ ਆ, ਤੇ ਹੋਰ ਕਮਿਊਨਿਟੀ ਨਾਲ ਵਾਹ ਪੈਂਦਾ ਜ਼ਰੂਰ ਆ ਪਰ ਪੈਂਦਾ ਘੱਟ ਆ, ਲੇਕਿਨ ਇਸ ਤਰ੍ਹਾਂ ਦੀ ਜਿਹੜੀ ਹੇਟ ਆ ਉਹ ਨਹੀਂ ਹਜੇ ਤੱਕ ਮੈਨੂੰ ਮਹਿਸੂਸ ਨਹੀਂ ਹੋਈ। ਇੱਦਾਂ ਕਰਕੇ ਸਾਡੇ ਬ੍ਰੈਂਪਟਨ 9-10 ਦੇ ਵਿੱਚ ਹੋਰ ਕਮਿਊਨਿਟੀਜ਼ ਦੇ ਲੋਕ ਸਾਨੂੰ ਕਿਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ, ਨੀਵਾਂ ਕਰਕੇ ਦੇਖਦੇ ਆ, ਇਸ ਤਰ੍ਹਾਂ ਦਾ ਐਲੀਗੇਸ਼ਨ ਜਿਹੜਾ ਹਜੇ ਤੱਕ ਨਹੀਂ ਮੈਂ ਕਿਸੇ ਕੋਲੋਂ ਵੀ ਸੁਣਿਆ ਜੀ, ਪਰ ਕੁੱਲ ਮਿਲਾ ਕੇ ਮੈਂ ਜਿਹੜੇ ਮਤਲਬ ਜਿੱਥੇ ਆਹ ਗੋਰੇ ਪਾਪੂਲੇਸ਼ਨ ਵੱਧ ਹੈ ਉਹਨਾਂ ਘਰਾਂ ਚ ਵੀ ਮੈਂ ਗਿਆ, ਬਾਕੀ ਕਮਿਊਨਿਟੀਜ਼ ਵਿੱਚ ਵੀ ਗਿਆ, ਬੜਾ ਫਰੈਂਡਲੀ ਰਿਸਪੈਕਟਫੁਲੀ ਪੇਸ਼ ਆਏ ਆ, ਜਦੋਂ ਇਹ ਦੇਖਦੇ ਕਿ ਪਰਸਨ ਆਲਰੇਡੀ ਕੈਨੇਡਾ ਤੋਂ ਕਿਤੇ ਹੋਰ ਜਨਮ ਲੈ ਕੇ ਪੜ੍ਹ ਕੇ ਲਿਖ ਕੇ ਇੱਥੇ ਆਇਆ ਤੇ ਇੱਥੇ ਆ ਕੇ ਇਲੈਕਟ ਹੋ ਗਿਆ, ਇੱਥੇ ਆ ਕੇ ਵਾਈਸ ਚੇਅਰਮੈਨ ਬੋਰਡ ਦਾ ਬਣ ਗਿਆ, ਸੋ ਇਸ ਬੰਦੇ ਦੀ ਕੋਈ ਹਸਤੀ ਹੋਵੇਗੀ, ਸੋ ਇਸ ਕਰਕੇ ਬੜਾ ਰਿਸਪੈਕਟਫੁਲੀ ਪੇਸ਼ ਆਇਆ ਜਾਂਦਾ ਜੀ।
11: ਤੁਸੀਂ ਸਟੈਪ ਬਾਏ ਸਟੈਪ ਚੱਲ ਰਹੇ ਹੈਗੇ, ਐਕਸਪੀਰੀਅੰਸ ਸਾਰੇ ਪਾਸੇ ਹੈਗਾ, ਮੈਂ ਬੈਸਟ ਆਫ ਲੱਕੀ ਕਹਿਣਾ ਚਾਹੁੰਦਾ ਹੈਗਾ, ਤੁਸੀਂ ਖੁਦ ਸੁਣਦੇ ਹੋ, ਮਾਫ ਕਰਨਾ, ਬੜੀ ਆਵਾਜ਼ ਉਠਾਈ ਹੈਗੀ ਹੈ ਸਕੂਲਾਂ ਦੇ ਵਿੱਚ, ਜਦੋਂ ਤੁਸੀਂ ਪੀਲ ਬੋਰਡ ਦੇ ਵਿੱਚ ਸੀਗੇ ਤੇ ਉਦੋਂ ਬੜੀ ਆਵਾਜ਼ ਉਠਾਈ ਹੈ, ਪੇਰੈਂਟਸ ਨੂੰ ਦੱਸਿਆ ਗਿਆ ਆਪਣੇ ਬੱਚਿਆਂ ਦਾ ਸਾਥ ਦਿਓ, ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰੋ, ਇਹਨਾਂ ਨੂੰ ਆਈਪੈਡ ਦੀ ਲੋੜ ਹੈ ਨਹੀਂ, ਸਕਰੀਨ ਟਾਈਮ ਬਹੁਤ ਵਰਤਦੇ ਹਨ, ਹੁਣ ਅੱਜ ਕੱਲ੍ਹ ਵੇਪਿੰਗ ਹੀ ਬਹੁਤ ਬੱਚੇ ਕਰਨ ਲੱਗ ਪਏ ਹਨ, ਆਪਾਂ ਤਾਂ ਆਵਾਜ਼ ਹੀ ਉਠਾ ਸਕਦੇ, ਬਾਕੀ ਦਾ ਬਹੁਤ ਸਾਰਾ ਕੰਮ ਤਾਂ ਪੇਰੈਂਟਸ ਨੇ ਹੀ ਕਰਨਾ, ਟੀਚਰ ਵੀ ਨਹੀਂ ਸਭ ਕੁਛ ਕਰਦੇ, ਟੀਚਰਾਂ ਕੋਲ ਹੀ ਮਤਲਬ ਘੰਟਾ ਨੇ, ਫਿਰ ਤੁਸੀਂ ਦੂਸਰੀ ਕਲਾਸ ਵਿੱਚ ਚਲੇ ਜਾਂਦੇ ਹਨ, ਪਰ ਬਹੁਤ ਸਾਰਾ ਕੰਮ ਘਰੋਂ ਹੀ ਸ਼ੁਰੂ ਹੁੰਦਾ ਕਿ ਤੁਹਾਡੀ ਘਰ ਵਿੱਚ ਕੀ ਮਾਹੌਲ ਹੈਗਾ।
12: ਇਹ ਕਮਰ ਸਾਹਿਬ ਜੀ ਬਿਲਕੁਲ ਦੇਖੋ ਸ਼ੇਅਰਡ ਰਿਸਪੋਂਸੀਬਿਲਿਟੀ ਹੈਗੀ ਹੈ, 14 ਘੰਟੇ ਘਰ ਹੈ, 6 ਘੰਟੇ ਸਕੂਲ ਹੈ, ਸਾਰਾ ਦੋਸ਼ ਆਪਾਂ ਘਰ ਤੇ ਸਾਰਾ ਦੋਸ਼ ਆਪਾਂ ਸਕੂਲ ਤੇ ਨਹੀਂ, ਇਹ ਸ਼ੇਅਰਡ ਰਿਸਪੋਂਸੀਬਿਲਿਟੀ ਹੈ। ਸ਼ੇਅਰਡ ਰਿਸਪੋਂਸੀਬਿਲਿਟੀ ਦੇ ਵਿੱਚ ਹੀ ਅਸੀਂ ਫਿਰ ਦੇਖਿਆ ਸੀ ਕਿ ਜੋ ਕੁਝ ਸਕੂਲ ਕਰ ਸਕਦਾ ਉਹ ਜ਼ਰੂਰ ਕਰੀਏ, ਇਹਦੇ ਨਾਲ ਹੀ ਜੋ ਕਮਿਊਨਿਟੀ ਪੇਰੈਂਟਸ ਗ੍ਰੈਂਡ ਪੇਰੈਂਟਸ ਕਰ ਸਕਦੇ ਆ ਉਹ ਵੀ ਉਹਦੇ ਬਾਰੇ ਉਹਨਾਂ ਨੂੰ ਅਵੇਅਰ ਕਰੀਏ। ਕਮਿਊਨਿਟੀ ਨੇ ਵੈਸੇ ਜੀ ਬਹੁਤ ਬਹੁਤ ਭਰਵਾਂ ਹੁੰਗਾਰਾ ਦਿੱਤਾ, ਬਹੁਤ ਸਾਥ ਦਿੱਤਾ, ਮੈਂ ਕਹਾਂਗਾ ਕਿ ਇਹ ਚੀਜ਼ਾਂ ਟੈਕਲ ਕਰਨ ਦੇ ਵਿੱਚ, ਸੈੱਲ ਫੋਨ ਦਾ ਓਵਰ ਯੂਜ਼ ਅਬਿਊਜ਼ ਜੋ ਆਪਾਂ ਗੱਲ ਕਰਦੇ ਹਾਂ, ਆਪਾਂ ਟੈਕਨੋਲੋਜੀ ਦੇ ਵਿਰੁੱਧ ਨਹੀਂ ਪਰ ਟੈਕਨੋਲੋਜੀ ਦੇ ਸਦ ਉਪਯੋਗ ਦੀ ਗੱਲ ਕਰਦੇ ਹਾਂ, ਦੁਰ ਉਪਯੋਗ ਰੋਕਣ ਦੀ। ਇਹਦੇ ਨਾਲ ਹੀ ਫਿਰ ਇਹ ਵੇਪਿੰਗ ਦਾ ਇਸ਼ੂ ਜਿਹੜਾ ਸਕੂਲਾਂ ਚ ਆਉਂਦਾ ਸੀ, ਸਿਗਰਟ ਨੋਸ਼ੀ ਦਾ ਲਾ ਲਓ, ਡਰੱਗ ਦਾ ਲਾ ਲਓ, ਇਨ ਟੋਟਲ ਉਹ ਵਾਸ਼ਰੂਮਾਂ ਦੇ ਵਿੱਚ ਉਹ ਪੱਧਰ ਜਿਹੜੇ ਹੁੰਦੇ ਸੀਗੇ, ਫਿਰ ਆਪਾਂ ਟੈਕਨੋਲੋਜੀ ਤੋਂ ਸ਼ੁਰੂ ਕੀਤਾ ਸੀ। ਉਹ ਟੈਕਨੋਲੋਜੀ ਬਾਰੇ ਆਪਾਂ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ, ਕਮਿਊਨਿਟੀ ਨੂੰ ਨਾਲ ਦੀ ਨਾਲ ਦੱਸਦੇ ਰਹੇ, ਬੜਾ ਐਪਰੀਸ਼ੀਏਟ ਹੋਇਆ। ਸੋ ਪਹਿਲੀ ਵਾਰੀ ਓਨਟੈਰੀਓ ਦੇ ਵਿੱਚ ਟੈਕਨੋਲੋਜੀ ਸਾਡੇ ਵਾਰਡ ਦਾ ਸਟੇਟ ਕੈਸਲ ਬੁੱਕ ਸੈਕੰਡਰੀ ਸਕੂਲ ਦੇ ਵਿੱਚ ਆਈ, ਪਾਇਲਟ ਪ੍ਰੋਜੈਕਟ ਜਦੋਂ ਸਕਸੈਸਫੁਲ ਹੋਇਆ ਤੇ ਬਾਕੀ ਸਾਰੇ ਸੈਕੰਡਰੀ ਸਕੂਲਾਂ ਚ ਅਸੀਂ ਫਿਰ ਉਹ ਇੰਪਲੀਮੈਂਟ ਕੀਤਾ। ਤੇ ਉਹਦੇ ਨਾਲ ਫਿਰ ਅਸੀਂ ਦੋ ਦੋ ਚੌਂਕੀਦਾਰ ਜਿਹਨੂੰ ਆਪਾਂ ਮੋਨੀਟਰ ਇੱਥੋਂ ਦੀ ਲੈਂਗੁਏਜ ਦੇ ਵਿੱਚ ਕਹਿ ਦਿੰਦੇ ਹਾਂ, ਤੇ ਉਹ ਵੀ ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਲਾਏ ਵੀ ਹਾਊਸ ਦੇ ਵਿੱਚ ਬੱਚੇ ਜਿਹੜੇ ਟਾਈਮ ਆਪਣਾ ਖਰਾਬ ਨਾ ਕਰ ਰਹੇ ਹੋਣ, ਬੱਚਿਆਂ ਦੀ ਜਗ੍ਹਾ ਘਰੋਂ ਸਿੱਖਣ ਗਏ ਆ ਤੇ ਸਿੱਖਣਾ ਕਲਾਸਰੂਮ ਦੇ ਵਿੱਚ ਬਹਿ ਕੇ ਆ, ਸਕੂਲ ਦੇ ਕਹਿ ਲਓ ਕਿ ਹਾਲਵੇ ਦੇ ਵਿੱਚ ਗੱਪਾਂ ਮਾਰ ਕੇ ਨਹੀਂ, ਇੱਕ ਦੋ ਸਕੂਲਾਂ ਚ ਅਸੀਂ ਇਹ ਵੀ ਇੰਪਲੀਮੈਂਟ

0: ਬਾਰੇ ਲੋੜ ਆ ਤੇ ਟੀਚਰ ਨੂੰ ਦੱਸੋ, ਸਾਨੂੰ ਦੱਸੋ, ਅਸੀਂ ਉਸ ਇਸ਼ੂ ਤੇ ਕੰਮ ਕਰਾਂਗੇ। ਏਦਾਂ ਨਹੀਂ ਹੋਵੇਗਾ। ਟੀਚਰ ਕਦੇ ਵੀ ਨਹੀਂ ਬੱਚੇ ਨੂੰ ਕਹਿ ਦਿੰਦਾ ਕਿ ਤੂੰ ਸੈੱਲ ਫੋਨ ਆਪਣੇ ਘਰੋਂ ਲੈ ਕੇ ਆ ਜਾਂ ਕੈਸ਼ ਲੈ ਕੇ ਆ, ਵੀ ਇੱਥੇ ਲੋੜ ਹੈਗੀ ਆ।
1: ਹੁਣ ਆਪਾਂ ਗੱਲ ਕਰੀਏ ਸਿਟੀ ਦੀ, ਮਿਸਾਂਗਾ ਵਿੱਚ ਹੌਸਪਿਟਲ ਬਣ ਰਿਹਾ ਹੈਗਾ ਸਾਡੇ ਸਿਟੀ ਓਪਰੈਂਟਰ ਵਿੱਚ, ਹਜੇ ਤੱਕ ਸੈਕਿੰਡ ਹੌਸਪਿਟਲ ਹੀ ਪੂਰੀ ਤਰ੍ਹਾਂ ਕੰਪਲੀਟ ਹੋਇਆ। ਜੇ ਤੁਸੀਂ ਚੁਣੇ ਗਏ, ਤੁਸੀਂ ਜਿੱਤੇ ਗਏ, ਜਿੱਤ ਪ੍ਰਾਪਤ ਕਰਕੇ, ਕਿਉਂਕਿ ਮੀਡੀਆ ਵਿੱਚ ਵੀ ਤੁਸੀਂ ਰਹਿੰਦੇ, ਅਸੀਂ ਵੀ ਤੁਹਾਡੇ ਕੋਲ ਬਹੁਤ ਸਾਰੇ ਸਵਾਲ ਪੁੱਛਣੇ ਆ। ਹੱਥ ਜੋੜ ਕੇ ਬੇਨਤੀ ਹੈ, ਇੱਕ ਮੀਟਿੰਗ ਮੰਥਲੀ ਰੱਖ ਲਿਆ ਕਰੋ ਜ਼ਰੂਰ। ਪ੍ਰੋਮਿਸ ਕਰੋ ਵੀ ਤੁਸੀਂ ਖੋਜੂਗੇ ਜ਼ਰੂਰ ਪੁਰਾਣੇ ਜਿਹੜੇ ਸੋ ਕਾਲ ਫੋਨ ਕਾਲ ਆਉਂਦੇ ਹਨ, ਲੋਕ ਆਵਾਜ਼ ਉਠਾਉਂਦੇ ਹਨ ਵੀ ਆਹ ਬਿਲਡਿੰਗ ਇੰਨੀ ਮਹਿੰਗੀ ਵੇਚੀ, ਉਹਦੇ ਉੱਪਰ ਕੁਛ ਨਾ ਕੁਛ ਇਨਵੈਸਟੀਗੇਟ ਕਰੋਗੇ ਅਤੇ ਸਾਂਝ ਪਾਉਂਗੇ ਵੀ ਜਿਹੜੇ ਕੰਮ ਮਾੜੇ ਸੀਗੇ ਉਹ ਮੁੜ ਕੇ ਚੰਗੇ ਹੋ ਜਾਣ, ਜਿੱਥੇ ਪੈਸੇ ਵੇਸਟ ਕੀਤੇ ਜਾਣ ਸਹੀ ਤਰੀਕੇ ਨਾਲ, ਵੇਸਟਫੁਲ ਸਪੈਂਡਿੰਗ ਨਾ ਹੋਵੇ। ਆ ਗਾਰਬੇਜ ਬਰਨਿੰਗ ਪਲਾਂਟ ਜਿਹੜਾ ਆ ਰਿਹਾ ਹੈਗਾ, ਬਹੁਤ ਸਾਰੀ ਪੋਲਿਊਸ਼ਨ ਇਹ ਸਪੈਡ ਕਰ ਰਿਹਾ, ਤੁਸੀਂ ਬਿਮਾਰ ਹੋ ਸਕਦੇ ਹੋ। ਤੁਸੀਂ ਇਹਨਾਂ ਚੀਜ਼ਾਂ ਦੇ ਕਿਸ ਤਰ੍ਹਾਂ, ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਟੈਕਲ ਕਰੋ, ਸਪੈਸ਼ਲੀ ਹੌਸਪਿਟਲ ਦਾ ਇਸ਼ੂ ਬਹੁਤ ਤਕੜਾ ਇਸ਼ੂ ਹੈਗਾ ਵੀ ਬਣ ਕੱਲੇ ਨਹੀਂ ਰਿਹਾ।
0: ਅੰਮ੍ਰਿਤਸਰ, ਸਭ ਤੋਂ ਪਹਿਲਾਂ ਤਾਂ ਤੁਹਾਨੂੰ, ਤੁਹਾਡੀ ਟੀਮ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਵੀ ਤੁਸੀਂ ਹੌਸਪਿਟਲ ਇੱਕ ਲੱਭਣ ਗਏ ਸੀਗੇ ਤੇ ਉਹ ਤੁਸੀਂ ਸੋਚਦੇ ਸੀ ਜ਼ਮੀਨ ਦੇ ਥੱਲੇ ਆ ਕਿਤੇ।
1: ਦੇਖੋ ਜੀ, ਮੈਨੂੰ ਕਹਿੰਦੇ ਹੌਸਪਿਟਲ ਕਹਿੰਦੇ ਅੰਡਰਗਰਾਊਂਡ ਤਾਂ ਨਹੀਂ ਬਣ ਰਿਹਾ। ਸਤਪਾਲ ਜੌਲ ਸਾਹਿਬ, ਦੇਖੋ ਆਪਾਂ ਕੈਲਰਨ ਵਿੱਚ ਰਹਿੰਦੇ ਹਾਂ, ਆਪਾਂ ਲੋਕਾਂ ਲਈ ਇੱਥੇ ਬੈਠੇ ਹਰ ਇੱਕ ਨੂੰ ਸਹੂਲਤਾਂ ਚਾਹੀਦੀਆਂ ਹਨ। ਕਾਫੀ ਲੰਬੇ ਸਮੇਂ ਤੋਂ ਪੈਸੇ ਇਕੱਠੇ ਕਰਦੇ ਆ ਰਹੇ ਹਨ। ਮੈਂ ਪਹਿਲੀ ਵਾਰੀ ਪੈਸੇ ਇਕੱਠੇ ਕੀਤੇ, ਮੈਂ ਉਹਦਾ ਜਵਾਬ ਦੇਣਾ ਲੋਕਾਂ ਨੂੰ, ਮੈਂ ਸਰੋਤਿਆਂ ਨੂੰ ਦਾ ਜਵਾਬ ਦੇਣਾ ਵੀ ਜਿਹੜੇ ਪੈਸੇ ਦਿੱਤੇ ਸੀ ਸੇਵਾ ਦੇ ਲਈ ਉਹ ਅਲੱਗ ਕਾਲੇ ਰਹੇ, ਕਿੱਥੇ ਗਏ। ਸੋ ਕੋਸ਼ਿਸ਼ ਕਰਦੇ ਲੱਭ ਰਹੀ, ਮੈਂ ਸੋਚਿਆ ਸ਼ਾਇਦ ਅੰਡਰਗਰਾਊਂਡ ਹੌਸਪਿਟਲ ਬਣਦਾ ਹੋਵੇ ਤਾਂ ਮੈਂ ਲੱਭ ਰਿਹਾ ਸੀਗਾ ਅਤੇ, ਪਰ ਅਵਿਤਾ ਨੇ ਮੈਨੂੰ ਸੋਚਿਆ ਵੀ ਸ਼ਾਇਦ ਮੈਨੂੰ ਕੁਝ ਹੋ ਗਿਆ, ਉਹਨੇ ਜਦੋਂ ਫੜਿਆ ਕਹਿੰਦੇ ਪੁੱਛਿਆ ਤੰਬੜ ਕੀ ਕਰਦਾ, ਮੈਂ ਕਿਹਾ ਹੌਸਪਿਟਲ ਲਾਵਾਂਗੇ, ਅੰਡਰਗਰਾਊਂਡ ਤਾਂ ਨਹੀਂ ਚਲਾ ਗਿਆ। ਪਰ ਸਤਪਾਲ ਜੌਲ ਸਾਹਿਬ ਉਸੇ ਹੀ ਜਗ੍ਹਾ ਦੇ ਉੱਪਰ, ਮੈਂ ਹੁਣ ਅੱਜ ਜਾ ਕੇ ਆਵਾਂਗਾ, ਕੱਲ੍ਹ ਬਹੁਤ ਬਿਜ਼ੀ ਸੀਗੇ। ਉੱਥੇ ਕਹਿੰਦੇ ਦਰਖਤ ਸੀਗਾ, ਬੁਸ਼ ਸੀਗੀ, ਅੱਜ ਤੱਕ ਸਾਲ ਕੁ ਲੱਗ ਗਿਆ ਨਾ ਗਰੋ ਹੋਣ, ਉਸ ਨੂੰ 6 ਮਹੀਨੇ ਲੱਗ ਗਏ ਜਦੋਂ ਵਿੰਟਰ ਤੋਂ ਬਾਅਦ। ਉਹਨੂੰ ਸਾਈਡ ਵਾਕ ਵੀ ਰੋਕੀ ਹੋਈ ਹੈ 10 ਫੁੱਟ ਦੀ, ਉਹ ਸੜਕ 'ਤੇ ਵੀ ਗਿਆ ਹੋਇਆ ਹੈਗਾ, ਉੱਥੇ ਲੋਕ ਤੁਰ ਕੇ ਜਾਂਦੇ ਆ ਹੌਸਪਿਟਲ ਨੂੰ। ਮੈਂ ਹੈਰਾਨ ਹੈਗਾ, ਉਹਨਾਂ ਨੂੰ ਸੜਕ ਚੇਂਜ ਕਰਨੀ ਪੈ ਜਾਂਦੀ ਹੈ, ਪਰ ਲੰਘ ਸੇਵਾ ਸਿਟੀ ਨੇ ਉਹ ਦਰਖਤ ਨਹੀਂ ਕੱਟਿਆ, ਮੱਕਾ ਕੱਟ ਕੇ ਚਲ ਗਏ, ਮਸ਼ੀਨ ਚੱਕ ਕੇ ਲੈ ਗਏ, ਹੌਸਪਿਟਲ ਹਜੇ ਨਹੀਂ ਬਣਿਆ, ਉਹ ਦਰਖਤ ਹਜੇ ਤੱਕ ਨਹੀਂ ਕੱਟਿਆ। ਇਹ ਸਾਡੇ ਲੋਕ ਜਾਂਦੇ, ਉਹਨਾਂ ਨੂੰ ਵੀ ਕੰਪਲੇਨ ਕਰਨੀ ਚਾਹੀਦੀ ਆ। 311 ਡਾਇਲ ਕਰੋ ਜਾਂ ਮੇਅਰ ਨੂੰ ਕਾਲ ਕਰੋ ਜਾਂ ਉਸ ਏਰੀਆ ਦੇ ਆਪਣੇ ਕੌਂਸਲ ਜਾਂ ਰੀਜਨਲ ਕੌਂਸਲ ਨੂੰ ਦੱਸੋ ਤਾਂ ਸਹੀ ਵੀ ਆਹ ਕੰਮ ਨਹੀਂ ਹੋ ਰਹੇ। ਫਿਰ ਟਿਕਟਾਂ ਦਾ ਬੜਾ, ਸਾਨੂੰ ਟਿਕਟ ਦੇ ਗਏ ਸਾਡੇ ਵਾਸਤੇ ਆਹ ਕਰ ਗਏ, ਫਿਰ ਜਿੱਥੇ ਸਿਟੀ ਦੇ ਕੰਮ ਹੈ ਸਿਟੀ ਵੀ ਨਹੀਂ ਕੰਮ ਆਪਣੇ ਪੂਰੇ ਕਰ ਰਹੀ।
0: ਨਹੀਂ ਤਾਂ ਮਤਲਬ ਦੇਖੋ, ਇਹਦੇ ਵਿੱਚ ਮੈਂ ਇਹ ਦੇਖਿਆ ਵੀ ਜਿਹੜਾ ਇਹ ਹੌਸਪਿਟਲ ਵਾਲਾ ਜਾਂ ਇਸ ਤਰ੍ਹਾਂ ਦੇ ਜਿਹੜੇ ਇਹ ਇਸ਼ੂਜ਼ ਹੈਗੇ ਆ ਰੋਡਸ ਤੇ, ਵਾਕਵੇਜ਼ ਤੇ, ਵੀ ਉਹ ਰੈਜੀਡੈਂਟ ਉਹਦੇ ਬਾਰੇ ਇਸ 'ਤੇ ਚਿੰਤਤ ਤਾਂ ਜ਼ਰੂਰ ਆ, ਪਰ ਜਿਹੜੀ ਆਪਾਂ ਇਹ ਮਹਿੰਗਾਈ ਦੇ ਇਨਫਲੇਸ਼ਨ ਦੀ ਗੱਲ ਕਰਦੇ ਹਾਂ ਵੀ ਉਹ ਖਰਚੇ ਪੂਰੇ ਕਰਨ ਦੇ ਲਈ ਫੈਮਿਲੀਜ਼ ਆਪੋ ਆਪਣੇ ਕੰਮਾਂ ਧੰਦਿਆਂ 'ਚ ਕਾਰੋਬਾਰਾਂ 'ਚ ਬਿਜ਼ੀ ਹੀ ਇੰਨੇ ਆ ਵੀ ਉਹਨਾਂ ਦਾ ਇਸ ਪਾਸੇ ਇਫੈਕਟਿਵਲੀ ਕੁਛ ਕਰਨ ਦੇ ਲਈ ਉਹਨਾਂ ਕੋਲ ਸਮਾਂ ਨਹੀਂ ਬਚਦਾ ਜੀ। ਪਰ ਉਹ ਚਾਹੁੰਦੇ ਜ਼ਰੂਰ ਆ ਵੀ ਇਹ ਸਭ ਕੁਛ ਹੋਣਾ ਚਾਹੀਦਾ। ਮੈਨੂੰ ਹੌਸਪਿਟਲ ਦਾ ਕੁਐਸਚਨ ਡੋਰ ਟੂ ਡੋਰ ਜਾਂਦਿਆਂ 3 ਦਿਨ ਪਹਿਲਾਂ ਆਇਆ ਸੀ ਅਤੇ ਇਹਦੇ ਬਾਰੇ ਬੀਬੀ ਨੇ ਮੈਨੂੰ ਬੜਾ ਡੀਟੇਲਡ ਪੁੱਛਿਆ ਵੀ ਹੌਸਪਿਟਲ। ਸੋ ਇਸ ਕਰਕੇ ਜਿਹੜਾ ਕੰਸਰਨ ਆ ਉਹ ਲੋਕਾਂ ਦੇ ਮਨਾਂ 'ਤੇ ਜ਼ਰੂਰ ਹੈਗਾ ਜੀ। ਪਰ ਇਹ ਜਿਹੜੇ ਕੁਛ ਇੱਕ ਇਸ਼ੂਜ਼ ਆ ਵੀ ਜਿਹਦੇ ਵਿੱਚ ਪ੍ਰੋਵਿੰਸ ਆ ਜਿਹੜੀ ਵੀ ਆਖਿਰ 'ਤੇ ਉਹਨਾਂ ਨੇ ਇਹ ਜਿਹੜੇ ਪ੍ਰੋਜੈਕਟਸ ਆ ਵੀ ਉਹ ਫਾਈਨਲ ਕਰਨੇ ਆ, ਵੀ ਸਿਟੀ ਦਾ ਰੋਲ ਆ ਜਿਹੜਾ ਜੀ ਵੀ ਉਹਦੇ ਵਿੱਚ ਐਡਵੋਕੇਸੀ ਦਾ ਮੇਨਲੀ ਹੋ ਸਕਦਾ ਜਾਂ ਸਿਟੀ ਵੱਲੋਂ ਜਿਸ ਤਰੀਕੇ ਦੇ ਨਾਲ ਫੰਡਿੰਗ ਦਾ ਪੋਰਸ਼ਨ ਤੁਸੀਂ ਇਹ ਗੱਲ ਕੀਤੀ ਆ, ਬੜਾ ਰਿਸਪੋਂਸੀਬਿਲਟੀ ਤੁਸੀਂ ਉੱਥੇ ਕੰਮ ਕੀਤਾ, ਪਰ ਜਿਹੜਾ ਸਲੋ ਬਣਾਉਣ ਆ ਮੈਨੂੰ ਲੱਗਦਾ ਵੀ ਪ੍ਰੋਵਿੰਸ ਦੇ ਵੱਲੋਂ ਵੀ ਇੱਥੇ ਕੰਮ ਕਰਨ ਦੀ ਲੋੜ ਹੈਗੀ ਆ। ਸੋ ਜਿੰਨਾ ਕੁ ਸਿਟੀ ਦੇ ਪਾਰਟ ਤੇ ਰੀਜਨ ਦੇ ਪਾਰਟ ਤੇ ਇਹਨੂੰ ਪੁਸ਼ ਕਰਨ ਦੀ ਲੋੜ ਹੋਏਗੀ, ਕਮਿਊਨੀਕੇਸ਼ਨ ਦੀ ਲੋੜ ਹੋਏਗੀ, ਉਹ ਤੋਂ ਤੇ ਆਪਾਂ ਬਿਨਾਂ ਕਿਸੇ ਪੋਜੀਸ਼ਨ ਤੋਂ ਵੀ ਕਦੇ ਪਿੱਛੇ ਨਹੀਂ ਹਟਦੇ ਹਾਂ। LMI ਦੇ ਮੁੱਦੇ ਤੇ ਆਪਾਂ ਨੂੰ ਪ੍ਰਾਈਮ ਮਿਨਿਸਟਰ ਤੱਕ ਜਾਣਾ ਪਿਆ, ਜਦੋਂ MPਾਂ ਨੇ, ਮੰਤਰੀਆਂ ਨੇ ਇਹ ਤਸੱਲੀਆਂ ਤੋਂ ਵੱਧ ਹੋਰ ਕੁਝ ਕਰਨ ਤੋਂ ਕੋਈ ਉਹ ਕੀਤਾ ਹੀ ਨਹੀਂ ਸੀ ਜਾ ਰਿਹਾ ਆਪਣੇ ਨੁਕਸਾਨ ਸਿਸਟਮ ਨੂੰ ਫਿਕਸ, ਤੇ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਤੱਕ ਜਾ ਕੇ ਆਪਣਾ ਕਰਾਇਆ ਇਹ ਫਿਕਸ LMI ਦਾ ਨੁਕਸਦਾਰ ਸਿਸਟਮ, ਤੇ ਹੁਣ ਆਪਣੇ ਸਾਹਮਣੇ ਆ ਸਾਰੀ ਸਿਚੁਏਸ਼ਨ। ਸੋ ਇਹ ਜਿੰਨੇ ਵੀ ਕੰਮ ਇਸ ਤਰੀਕੇ ਦੇ ਹੋਣਗੇ ਉਹ ਸਾਰੇ ਮੇਰੇ ਧਿਆਨ ਵਿੱਚ ਹੈਗੇ ਆ, ਮੇਰੇ ਵਿਜ਼ਨ 'ਚ ਹੈਗੇ, ਮੇਰੇ ਨੋਟ ਵਿੱਚ ਹੈਗੇ ਆ। ਜਿਹੜੀ ਵੀ ਗਵਰਨਮੈਂਟ ਤੱਕ ਇਹਦੀ ਲੌਬੀ ਕਰਨ ਦੀ ਲੋੜ ਹੋਏਗੀ ਆਪਾਂ ਅਸਰਦਾਰ ਤਰੀਕੇ ਨਾਲ ਕਰਾਂਗੇ ਜੀ।
1: ਸਤਪਾਲ ਜੋਲ ਸਾਹਿਬ, ਆਪਣਾ ਨੰਬਰ ਛੱਡ ਦਿਓ, ਤੁਹਾਡਾ ਕਿਸੇ ਸੰਪਰਕ ਨਾਲ ਕਿਸੇ ਨਾਲ ਗੱਲਬਾਤ ਕਰ ਸਕਦੇ ਹੋ।
0: ਥੈਂਕ ਯੂ ਜੀ ਬਲਜਿੰਦਰ ਤੰਬਰ ਜੀ, ਬਹੁਤ ਧੰਨਵਾਦ ਤੁਹਾਡਾ, ਤੁਹਾਡੀ ਸਮੁੱਚੀ ਟੀਮ ਦਾ, ਤੇ ਮੇਰਾ ਟੈਲੀਫੋਨ ਨੰਬਰ 416-895-3784 ਆ, ਤੇ ਅਸੀਂ ਇਸ ਵਾਰ ਸਾਈਨ ਨਹੀਂ ਲਾ ਰਹੇ ਜੀ। ਸਾਈਨ ਜਿਹੜੇ ਅਸੀਂ ਲਾਏ ਬਿਨਾਂ ਪਿਛਲੀ ਇਲੈਕਸ਼ਨ ਵੀ ਜਿੱਤ ਗਏ ਸੀ ਭੈਣ ਭਰਾਵਾਂ ਦੀ ਕਿਰਪਾ ਦੇ ਨਾਲ, ਸਾਥ ਦੇ ਨਾਲ। ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਸਾਈਨ ਦਾ ਜਿਹੜਾ ਕਲਚਰ ਆ ਇਹ ਹੁਣ ਸਮਾਂ ਵਿਖਾ ਚੁੱਕਾ। ਸੋਸ਼ਲ ਮੀਡੀਆ ਦਾ ਅੱਜ ਜੋ ਯੁੱਗ ਹੈ, ਟੈਕਨੋਲੋਜੀ ਦੇ ਹੋਰ ਬੜੇ ਸਾਧਨ ਹੈ ਕਿ ਆਪਾਂ ਬਿਨਾਂ ਸਾਇੰਸ ਦੇ ਖਿਲਾਰੀ ਤੋਂ ਜਿਹੜਾ ਜੀ ਵੀ ਅੱਗੇ ਵੱਧ ਸਕਦੇ ਹਾਂ। ਸੋ ਇਸ ਕਰਕੇ ਕਿਸੇ ਹੋਰ ਕੈਂਡੀਡੇਟ ਦੇ ਵਿੱਚ ਦੇਖ ਕੇ ਅਸੀਂ ਨਾ ਘਬਰਾਉਣਾ, ਸਾਡੇ ਸਾਈਨ ਕਿਤੇ ਕਿਤੇ ਮੇਨ ਥਾਵਾਂ ਤੇ ਭੈਣ ਭਰਾ ਭਾਵੇਂ ਦੇਖ ਲੈਣ, ਪਰ ਆਮ ਤੌਰ ਤੇ ਅਸੀਂ ਸਾਈਨ ਜਿਹੜੇ ਨਹੀਂ ਲਾਵਾਂਗੇ ਇਲੈਕਸ਼ਨ 'ਚ ਵੀ।

0: ਕਿੰਨੇ ਕੁ ਸ਼ੂ ਬਦਲੇ? ਦੋ ਦੋ ਤਿੰਨ ਜੋੜੇ ਤਾਂ ਬਦਲੇ ਹੋਣੇ ਆ ਕਿ ਵੱਧ?
1: ਕਈ ਘਰਾਂ ਦੇ ਵਿੱਚ ਜੀ ਵੀ ਪੰਜ ਪੰਜ ਮਤਲਬ ਇੱਕ ਦਿਨ ਦੇ ਵਿੱਚ ਕਈ ਵਾਰ ਪੰਜ ਪੰਜ ਸੌ ਜਿਹੜੇ ਘਰ ਆ ਉਹ ਕਰ ਜਾਂਦੇ ਆ, ਮਿਲਣ ਦੀ ਕੋਸ਼ਿਸ਼ ਕਰਦੇ ਆ, ਪਰ ਬਹੁਤੇ ਘਰਾਂ ਦੇ ਵਿੱਚ ਤਾਂ ਫਿਰ ਲੋਕ ਬੰਦਾ ਭੈਣ ਭਰਾ ਕੰਮਾਂ ਤੇ ਗਏ ਹੁੰਦੇ, ਮਿਲਦੇ ਨਹੀਂ ਹੈ, ਸ਼ਾਮ ਨੂੰ 2 ਘੰਟੇ ਹੁੰਦੇ ਆ ਜਦੋਂ ਜਿਹੜੀ ਪ੍ਰੈਜੈਂਸ ਹੁੰਦੀ ਆ ਉਦੋਂ ਵੱਧ ਤੋਂ ਵੱਧ ਅਸੀਂ ਨੌਕ ਕਰਦੇ ਹਾਂ। ਸੋ ਉਸ ਤੋਂ ਦੌਰਾਨ ਹਜੇ ਤਾਂ ਜਿਹੜੇ ਸ਼ੂਜ ਅਜਿਤ ਸਾਰੇ ਕਾਰਡ ਕੱਢ ਰਹੇ ਆ, ਪਰ ਮੈਨੂੰ ਲੱਗਦਾ ਵੀ ਪਰਸੋਂ ਕੋਲੋਂ ਮੈਨੂੰ ਇੱਕ ਨਵਾਂ ਜਿਹੜਾ ਜੋੜਾ ਉਹ ਖਰੀਦਣਾ ਪਊਗਾ, ਫਿਰ ਲੈ ਲਵਾਂਗੇ ਆਪਾਂ ਹਾਜ਼ਰਾ ਭੈਣ ਭਰਾ ਨੂੰ।
0: ਜੀ ਹਾਂ, ਬਹੁਤ ਬਹੁਤ ਧੰਨਵਾਦ, ਕੀਪ ਅਪ ਦਾ ਗੁੱਡ ਵਰਕ, ਸਤਿ ਸ੍ਰੀ ਅਕਾਲ ਜੀ, ਬੈਸਟ ਆਫ ਲੱਕ ਟੂ ਐਵਰੀਬਾਡੀ। ਧੰਨਵਾਦ ਜੀ। ਅਸੀਂ ਹਰ ਇੱਕ ਨੂੰ ਕਹਿੰਦੇ ਹਾਂ ਤੁਸੀਂ ਸਾਡੇ ਏਅਰ 'ਤੇ ਆਉਣਾ ਚਾਹੁੰਦੇ ਹੋ ਦੱਸ ਦਿਆ ਕਰੋ, ਆ ਜਾਇਆ ਕਰੋ, ਅਤੇ ਅਸੀਂ ਤੁਹਾਡੀ ਆਵਾਜ਼ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਪੇਸ਼ ਕਰਾਂਗੇ ਜ਼ਰੂਰ। ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
2: ਤਮਰ ਸਾਹਿਬ, ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਜੀ?
0: ਬਸ ਠੀਕ ਠਾਕ, ਤੁਸੀਂ ਦੱਸੋ ਜੀ।
2: ਬਸ ਠੀਕ ਹੈ। ਤਮਰ ਸਾਹਿਬ, ਜੋਲ ਸਾਹਿਬ ਦਾ ਸਾਥ ਦੇਣਾ ਚਾਹੀਦਾ, ਬਹੁਤ ਵਧੀਆ ਇਨਸਾਨ ਹੈ ਜੀ।
0: ਜੀ
2: ਬਹੁਤ ਵਧੀਆ ਕੰਮ, ਮਤਲਬ ਇਹ ਕਿਹੜੇ ਟੈਕਸ ਪੇਅਰ ਦੀ ਮਨੀ ਦੇ ਨਾਲ ਹੋਟਲਾਂ 'ਚ ਰਹਿ ਕੇ ਰਾਤਾਂ ਨੂੰ ਜਿੱਦਾਂ ਕਹਿੰਦੇ ਹੁੰਦੇ ਆ, ਮਤਲਬ ਕਿ ਟੈਕਸ ਪੇਅਰ ਦੀ ਮਨੀ ਨੂੰ ਮਿਸ ਯੂਜ਼ ਕਰ ਰਹੇ ਆ, ਇੱਦਾਂ ਦੇ ਇਨਸਾਨ ਜਿੰਨੇ ਨਵੇਂ ਨਵੇਂ ਜਿਹੜੇ ਆਪਣੇ ਭਰਾ ਆਉਣੇ ਚਾਹੀਦੇ ਆ। ਕਿਉਂਕਿ ਤੰਬਰ ਸਾਹਿਬ, ਜੋ ਸਿਟੀ ਦੇ ਵਿੱਚ ਤੁਸੀਂ ਹੋਸਪਿਟਲ ਦੀ ਗੱਲ ਕੀਤੀ ਆ, ਤੰਬਰ ਸਾਹਿਬ ਸੋਰੀ ਜੀ, ਮੈਨੂੰ ਲੱਗਦਾ ਵੀ ਜੇ ਹੋਸਪਿਟਲ ਆਪਣੇ ਹੁੰਦੇ ਆ ਤੇ ਬਣ ਗਿਆ, ਅਸੀਂ ਲੱਕੀ ਹੋਵਾਂਗੇ
0: ਜੀ।
2: ਜੇ ਤੁਸੀਂ ਵਾਹਨ ਦੇ ਵਿੱਚ ਤੰਬਰ ਸਾਹਿਬ ਜਾਂਦੇ ਆ, ਦੇਖ ਲਓ 427 ਕਿੱਥੇ ਤੱਕ ਉਹਨਾਂ ਨੇ ਬਣਾਤਾ, ਕਿਉਂਕਿ ਉਹਨਾਂ ਦੇ ਕੋਲ ਜੋਬ ਆ, ਉਹ ਪੈਸੇ ਖਾਂਦੇ ਆ ਤਰੀਕੇ ਨਾਲ ਖਾਂਦੇ ਆ, ਸਾਡੇ ਵਾਂਗ ਥੋੜਾ ਵੀ 28 ਮਿਲੀਅਨ ਵਾਲੀ ਜਾ ਕੇ 82-76 ਮਿਲੀਅਨ ਦੀ ਉਦੋਂ ਜ਼ਮੀਨ ਲੈ ਲੈਣੀ ਆ।
0: ਖੱਬੇ ਪਾਸੇ ਬੈਠੋ, ਤੁਹਾਨੂੰ ਟਾਈਮ ਦੇਵਾਂਗਾ, ਜਗ੍ਹਾ ਵੀ ਦੱਸ ਦੇਵਾਂਗਾ। ਜੇ 24 ਘੰਟੇ ਰਾਤ ਨੂੰ 2 ਵਜੇ ਇੰਟਰਵਿਊ ਕਰੋ, ਉਹ ਵੀ ਮੈਂ ਕਰਨ ਆ ਜਾਊਂਗਾ। ਬੈਠੋ ਸਹੀ ਸਾਡੇ ਨਾਲ, ਸਾਡੇ ਵੀ ਸਵਾਲ ਆ ਗਿਆ, ਪੁੱਛਾਂਗੇ ਜ਼ਰੂਰ ਤੁਹਾਨੂੰ। ਸਾਡੇ ਦਰਸ਼ਕ, ਸਾਡੇ ਸਰੋਤੇ ਵੇਟ ਕਰਦੇ ਆ ਵੀ ਬ੍ਰੈਂਪਟਨ ਜਾਂ ਮਿਸਾਗਾ ਵਿੱਚ ਇਹ ਸੇਵਾਵਾਂ ਜਿਹੜੀਆਂ ਸਾਨੂੰ ਕਦੋਂ ਮਿਲਣਗੀਆਂ। ਵੱਖ ਵੱਖ ਸ਼ਹਿਰਾਂ ਵਿੱਚ ਜਿਹੜੀਆਂ ਸੇਵਾਵਾਂ ਨਹੀਂ ਮਿਲ ਰਹੀਆਂ, ਤੁਹਾਡਾ ਫਰਜ਼ ਬਣਦਾ ਆਵਾਜ਼ ਉਠਾਉਣ ਦੇ ਲਈ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਨੇ 1136 ਮੈਡੀਸਨ ਬੁਲਵਾਰਡ ਦੇ ਟਰੱਕਾਂ ਦੀ ਰਿਪੇਅਰ ਕਰਦੇ ਆ, ਬ੍ਰੇਕ ਰਿਪੇਅਰ ਸਰਵਿਸ, ਏਸੀ ਰਿਪੇਅਰ ਮੇਜਰ ਅਤੇ ਮਾਈਨਰ ਰਿਪੇਅਰ ਕਰਦੇ ਹਨ, ਟਾਇਰ ਇੰਜਨ ਐਗਜ਼ੌਸਟ, ਅਤੇ ਇਹਨਾਂ ਕੋਲ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਸ਼ੀਟ ਬੰਪਰ, ਡੀਰ ਗਾਰਡਸ, ਟਰੱਕ ਲਾਈਸ, ਐਗਜ਼ੌਸਟ ਪਾਈਸ, ਫਰੰਟ ਗ੍ਰਿਲ, ਲੈਂਡਿੰਗ ਗੀਅਰ, ਰੇਡੀਏਟਰਸ ਚਾਹੀਦੇ ਆ, ਸਟੈਕ ਕਿੱਟ ਚਾਹੀਦੀ ਆ। ਤਾਂ ਤੁਸੀਂ ਬਲਕਾਰ ਜਾਂ ਸੁਰਜੀਤ ਨਾਲ 905-212-9200 'ਤੇ ਗੱਲਬਾਤ ਕਰ ਲੈਣੀ ਹੈਗੀ ਹੈ। ਜਸ ਭੁੱਲ ਸਭ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611। BK ਟੈਕਸ ਐਂਡ ਅਕਾਊਂਟਿੰਗ, ਪਾਲ ਮਾਂਗੜ ਸਾਹਿਬ ਦਾ ਨੰਬਰ 905-451-1414। ਜਸਪਾਲ ਗੋਹਣੀਆ ਨੰਬਰ 416-676-7070। LP ਰੂਫਿੰਗ 'ਤੇ ਆਪਣੇ ਬਲਵਿੰਦਰ ਸਿੰਘ ਦਾ ਨੰਬਰ ਮੈਂ ਦੇ ਦਿੰਦਾ। ਛੱਤਾਂ ਦੇ ਸ਼ਿੰਗਲ ਚੇਂਜ ਕਰਵਾਉਣੇ, ਕੋਈ ਕੌਂਕ੍ਰੀਟ ਦਾ ਕੰਮ ਹੋਵੇ, ਸਮੈਂਟ ਦਾ ਕੰਮ ਹੋਵੇ, 416-602-7216 ਇਹਨਾਂ ਦਾ ਨੰਬਰ ਆ। ਅਤੇ ਸਟਾਰਲੇਨ ਪੇਂਟਿੰਗ, ਹੋਟਲ ਮੋਟਲ ਬਿਜ਼ਨਸ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਵਾਸਤੇ 416-230-4000। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਆ, ਪਰਸਨਲ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ, 647-987-31। ਸੋਰੀ ਯਾਰ, ਮੈਂ ਦੱਸ 416-837-1515 ਸਾਡੇ ਸਟੂਡੀਓ ਨੰਬਰ ਹੁੰਦਾ, ਤੁਸੀਂ ਟੈਕਸ ਮੈਸੇਜ ਕਰ ਰਹੇ, ਤੰਬੜ ਨੰਬਰ ਬੋਲਦੇ 416-837-1515। ਵਧਾ ਲਾਈਨਾਂ ਮੇਰੀਆਂ ਬਿਜ਼ੀ ਹਨ, ਫਿਰ ਲਾਈਨਾਂ ਲੈਣ ਦੀ ਮੈਂ ਕੋਸ਼ਿਸ਼ ਕਰਦਾ। ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਦਾ ਨੰਬਰ ਮੈਂ ਦੇਣ ਦਾ 347-271-3834। ਅਤੇ ਸਾਡੇ ਵਨ ਆਫ ਮੇਨ ਸਪੋਂਸਰਸ ਥਰੂ ਵਿਚ ਸਪੈਸ਼ਲਾਈਜ਼ ਟ੍ਰੇਲਰਸ ਬਣਾਉਂਦੇ ਹਨ, ਇਹ ਹਿੰਦਾ ਬਾਈ ਜੀ, ਗੁਰਮਿੰਦਰ, ਤਨੇਸਰ, ਹਿੰਦਾ ਬਾਈ। ਫਲੈਟ ਬੈੱਡ ਚਾਹੀਦਾ, ਬੀ ਟ੍ਰੇਨ ਚਾਹੀਦਾ, ਡਰੋਪ ਡੈਕ ਚਾਹੀਦਾ, ਕੋਇਲ ਵੈਲ ਟ੍ਰੇਲਰ ਚਾਹੀਦੇ ਹਨ। 1170 ਫੀਸਟ ਡਰਾਈਵ 'ਤੇ ਪਹੁੰਚੋ, 905-219-0080 ਹੈਗਾ ਇਹਨਾਂ ਦਾ, ਹਿੰਦਾ ਬਾਈ ਦਾ ਨੰਬਰ। ਇੰਡੀਅਨ ਪੰਜਾਬੀ ਬਾਜ਼ਾਰ, 115 ਫਾਦਰ ਟੋਮ ਰੋਡ 'ਤੇ ਹਨ, ਇੱਥੇ ਤੁਹਾਨੂੰ ਦੇਗ ਆਟਾ, ਪੰਜਾਬ ਪ੍ਰਸ਼ਾਦ ਆਟਾ ਵੀ, ਸ਼ੇਰ ਆਟਾ ਵੀ ਮਿਲ ਸਕਦਾ ਹੈਗਾ ਆ। ਫਰੈਸ਼ ਫਰੂਟਸ ਐਂਡ ਵੈਜੀਟੇਬਲਸ, ਟੇਕ ਆਊਟ ਰੈਸਟੋਰੈਂਟ ਹੈਗਾ ਆ, ਕੇਟਰਿੰਗ ਕਰਵਾਉਣੀ ਹੋਵੇ, ਮੀਟ ਸ਼ੋਪ ਵੱਖਰੀ ਬਣਾਈ ਹੋਈ ਹੋਏਗੀ ਆ, 905-799-5658, 115 ਫਾਦਰ ਟੋਮਨ ਰੋਡ 'ਤੇ, ਟੋਰਬਮ ਦੇ ਬਿਲਕੁਲ TD ਬੈਂਕ ਵਾਲੇ ਪਲਾਜ਼ੇ ਵਿੱਚ ਹਨ। ਇੰਡੀਅਨ ਪੰਜਾਬੀ ਬਾਜ਼ਾਰ, LA ਟਰੱਕ ਤੋਂ ਰਾਜਾ ਬਾਈ ਜੀ। ਅਤੇ ਮਨਜੀਤ ਚੀਮਾ ਜੀ ਕੋਲ ਘਰ ਲੱਗਾ ਹੋਇਆ, ਸੇਲ 'ਤੇ ਦੇਖਣਾ ਹੋਵੇ, ਖਰੀਦਣਾ ਹੋਵੇ, ਤਾਂ ਤੁਸੀਂ 416-300-9765 'ਤੇ ਗੱਲਬਾਤ ਕਰ ਲੈਣੀ ਹੈ। ਸਟਾਰਗੇਟ ਲਜੈਸਟ ਅਤੇ ਹੈਪੀ ਸਹੂਲਤਾਂ, ਮਕੈਨਿਕ ਚਾਹੀਦੇ ਨੇ, ਮਕੈਨਿਕ, 905-564-9992 ਇਹਨਾਂ ਦਾ ਨੰਬਰ ਆ। ਸੀ ਜਦੋਂ ਅਸੀਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਸੀਗੀ ਅਤੇ ਬੱਚੇ ਜਿਹੜੇ ਸਪੈਸ਼ਲੀ ਕੈਲਗਰੀ ਦੇ ਵਿੱਚ ਆ ਤੁਸੀਂ ਕਿਸੇ ਨੂੰ ਜਾਣਦੇ ਪੱਕੇ ਹੋ ਸਕਦੇ ਆ ਨੈਣੀ ਦੇ ਪ੍ਰੋਗਰਾਮ ਦੇ ਵਿੱਚ ਫ੍ਰੀ ਕੰਸਲਟੇਸ਼ਨ ਆ ਆਪਣੇ ਸਵਾਲ ਪੁੱਛ ਰਹੇ ਹੋ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ 905-670-4444 ਟੋਪ ਆਰਡਰ ਕਾਲਜ ਤੋਂ ਗੁਰਦੀਪ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੈਂ ਖਬਰ ਇੱਕ ਮੇਨ ਪੜ੍ਹਨੀ ਹੈਗੀ ਆ ਜਦ ਤੇ ਮੈਂ ਖਬਰ ਉਹ ਲਾਈਨ ਅਪ ਕਰਾਂ ਜਦ ਤੇ ਤੁਸੀਂ ਜੀ ਇੱਕ ਦੋ ਕਮਰਸ਼ੀਅਲ ਸੁਣ ਲਵੋ ਜੀ ਸਾਡੇ ਐਡਵਰਟਾਈਜ਼ਰ ਸਾਡੇ ਇਸ ਪ੍ਰੋਗਰਾਮ ਸਪੋਂਸਰ ਕਰਦੇ ਹਨ
3: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ
4: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ ਟੀਮ ਡਰਾਈਵਰ ਅਤੇ ਓਨਰ ਆਪਰੇਟਰ ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ
3: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਪਟਨ
5: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
0: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration ਐਕਸਪ੍ਰੈਸ ਐਂਟਰੀ ਵਰਕ ਪਰਮਿਟ ਫੈਮਿਲੀ ਸਪਾਂਸਰਸ਼ਿਪ ਇਮੀਗ੍ਰੇਸ਼ਨ ਅਪੀਲਸ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 905-670-4444
6: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
6: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
8: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
9: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ Complete collision repair from towing your car to applying the finishing touches. You can count on us. We are providing end-to-end assistance. 24-hour towing service available hai. Har tarah de insurance claims nal deal kar dene. Complete collision repair and car painting. Top Auto Collision.
0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 1,02,000 ਜੋਬਸ ਜਾ ਸਕਦੀ ਹਨ ਜੇ ਕੁਸਮਾ ਡੀਲ ਜਿਹੜੀ ਨਾ ਹੋਈ ਦੁੱਖ ਲੱਗਦਾ ਨੈਸ਼ਨਲ ਮੀਡੀਆ ਵੀ ਇੱਕ ਖਬਰ ਕੀਤੀ ਸੀ ਕਹਿੰਦੇ ਵੀ ਇਸ ਵੇਲੇ ਵਕੇਸ਼ਨ 'ਤੇ ਜਾਣ ਦੀ ਲੋੜ ਨਹੀਂ ਸੀਗੀ ਇਸ ਡੀਲ 'ਤੇ ਕੰਮ ਕਰਨ ਦੀ ਲੋੜ ਹੈਗੀ ਆ ਜਿਹੜਾ ਤੁਸੀਂ ਪ੍ਰੋਮਿਸ ਕੀਤਾ ਐਲਬੋਜ਼ ਆ ਪਰ ਡੀਲ ਹਜੇ ਨਹੀਂ ਹੋਈ ਜਿਹੜੀ ਮੈਂ ਬਰੈਂਪਟਨ ਦੀ ਖਬਰ ਦੀ ਗੱਲਬਾਤ ਕਰਨਾ ਚਾਹੁੰਦਾ ਸੀ ਨਾ ਮੈਂ ਈਮੇਲ ਕੀਤੀ ਹੋਈ ਹੈਗੀ ਆ ਪੈਟ੍ਰਿਕ ਬਰਾਊਨ ਨੂੰ ਜੇ ਮੰਨ ਗਏ ਸਾਡੇ ਵਾਸਤੇ ਇੰਟਰਵਿਊ ਕਰਨਾ ਤਾਂ ਕਰ ਲਵਾਂਗੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਵੀ ਭੱਜੇ ਗੱਲ ਹੀ ਫਿਰਦੇ ਹਨ ਪਰ ਰਿਸਪੈਕਟਡ ਮੇਅਰ ਪੈਟ੍ਰਿਕ ਬਰਾਊਨ ਵੀ ਡਿਡ ਸੈਂਡ ਹਿਮ ਐਨ ਈਮੇਲ ਟੂ ਡੂ ਆਰ ਇੰਟਰਵਿਊ ਦਾ ਸਿਵਲ ਸੀ ਵਾਟ ਹੈਪਨਸ ਬਰੈਂਪਟਨ ਪ੍ਰੋਪਰਟੀ ਓਨਰ ਸੀਗਾ 2023 ਦੀ ਜਿਹੜੀ ਵਿੱਚ ਅੱਗ ਲੱਗੀ ਸੀਗੀ ਪ੍ਰੈਗਨੈਂਟ ਵੂਮਨ ਐਂਡ 3-year ਓਲਡ ਚਾਇਲਡ ਇਹਨਾਂ ਦੀ ਮੌਤ ਹੋ ਗਈ ਸੀਗੀ ਕਨਵਿਕਟ ਕੀਤਾ ਗਿਆ ਇਹਨੂੰ ਅੱਗ ਲੱਗੀ ਗਈ ਸੀ 47 ਜੇਡ ਕ੍ਰੈਸੈਂਟ ਬਰੈਂਪਟਨ ਦੇ ਵਿੱਚ 11 ਵਜੇ ਜੂਨ ਦੀ 2 ਤਰੀਕ ਨੂੰ 2023 ਦੇ ਵਿੱਚ ਅਤੇ ਉੱਥੇ ਫਾਇਰ ਫਾਈਟਰ ਨੇ ਫਾਊਂਡ 1 ਪਰਸਨ ਆਊਟਸਾਈਡ ਦਾ ਹੋਮ ਵਿਦ ਫਾਇਰ ਇੰਜਰੀਜ਼ ਐਂਡ ਰੈਸਕਿਊ 2 ਅਦਰ ਇਨਸਾਈਡ ਦਾ ਹੋਮ ਅਤੇ ਅੱਗ ਲੱਗਣ ਨਾਲ 2 ਜਣਿਆਂ ਦੀ ਮੌਤ ਹੋ ਗਈ ਸੀ ਬਰੈਂਪਟਨ ਫਾਇਰ ਸਰਵਿਸ ਹੈਡ ਅ ਵੂਮਨ ਹੂ ਵਾਜ਼ ਪ੍ਰੈਗਨੈਂਟ ਉਹਦੀ ਮੌਤ ਹੋਈ ਸੀਗੀ ਅਤੇ ਨਾਲ ਦੀ ਨਾਲ ਬੱਚੇ ਦੀ ਮੌਤ ਹੋ ਗਈ ਸੀ ਹੌਸਪਿਟਲ ਵਿੱਚ ਲੇਟਰ ਔਨ ਅਤੇ ਅਕੋਰਡਿੰਗ ਟੂ ਦਾ ਸਿਟੀ ਆਫ ਬਰੈਂਪਟਨ ਜੇ ਸਿਟੀ ਆਫ ਬਰੈਂਪਟਨ ਦੱਸ ਰਹੀ ਆ ਵੀ ਫਾਇਰ ਇਨਵੈਸਟੀਗੇ ਨੇ ਫਾਊਂਡ ਕੀਤਾ ਪ੍ਰੋਪਰਟੀ ਜਿਹੜੀ 47 ਜੇਡ ਕ੍ਰੈਸਨ 'ਤੇ ਸੀਗੀ ਨਾ ਰਜਿਸਟਰਡ ਓਨਲੀ ਟੂ 2 ਯੂਨਿਟਸ ਵੀ ਰਜਿਸਟਰ ਕੀਤੀ ਉਸ ਵਿੱਚ 2 ਯੂਨਿਟਾਂ ਰੈਂਟ 'ਤੇ ਦੇ ਸਕਦੇ ਹਨ ਪਰ ਕਹਿੰਦੇ ਫਿਰ ਪਤਾ ਲੱਗਾ ਵੀ 4 ਯੂਨਿਟਾਂ ਰੈਂਟ 'ਤੇ ਦਿੱਤੀਆਂ ਹੋਈਆਂ ਸੀਗੀਆਂ ਵਿਦਆਊਟ ਪ੍ਰੋਪਰ ਪਰਮਿਟ ਦਿੱਤੀਆਂ ਹੋਈਆਂ ਗਈਆਂ ਸੀਗੀਆਂ ਕਹਿੰਦੇ ਦੋਜ ਯੂਨਿਟਸ ਵਰ ਰੈਂਟਡ ਡਿਸਪਾਈਟ ਨੋਟ ਮੀਟਿੰਗ ਦਾ ਰਿਕੁਆਇਰਮੈਂਟਸ ਦੋ ਰਿਕੁਆਇਰਮੈਂਟ ਨਹੀਂ ਮੀਟ ਕੀਤੀ ਸੀ ਯੂਨਿਟਾਂ ਰੈਂਟ ਕੀਤੀਆਂ ਗਈਆਂ ਸੀਗੀਆਂ ਅਤੇ ਹੁਣ ਕਹਿੰਦੇ ਸੈਂਟਰ ਜਿਹੜਾ ਹੈਗਾ ਆ ਉਹ ਜਿਹੜੇ ਮਰ ਗਏ ਉਹਨੂੰ ਵਾਪਸ ਨਹੀਂ ਲੈ ਕੇ ਆ ਸਕਦਾ ਪੈਟਰ ਬਰਾਊਨ ਨੇ ਪਤਾ ਕੀ ਕਿਹਾ ਮੇਅਰ ਪੈਟਰ ਬਰਾਊਨ ਨੇ ਕਹਿੰਦਾ ਵਿਲ ਨੋਟ ਟੋਲਰੇਟ ਸਲੰਮ ਲੋਰਡਸ ਪੁਟਿੰਗ ਟੈਨਿਸ ਲਾਈਵ ਐਡਰੈਸ ਸਲੰਮ ਲੋਰਡ ਕੌਣ ਹੁੰਦੇ ਹਨ will not tolerate slumlords putting tenants' lives at risk. ਇਹ ਬਣਾਏ ਕਿਨਾਂ ਹਨ? ਮੇਰੇ ਬਹੁਤ ਸਾਰੇ ਸਵਾਲ ਹਨ, ਮੈਂ ਸ਼ੇਅਰ ਨਹੀਂ ਕਰਨਾ ਚਾਹੁੰਦਾ। ਜੇ ਮੇਰੀ ਮੀਟਿੰਗ ਹੋਈ ਪੈਟੇ ਬਣਾਉਣਾ, ਫਿਰ ਆਪਾਂ ਤੁਹਾਡੇ ਵਾਸਤੇ ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ। ਬ੍ਰੈਂਟਨ ਵਿੱਚ ਕੱਲ੍ਹ ਹੋਇਆ ਕੀ ਕੁਝ ਹੋਇਆ ਜੀ, ਅਤੇ ਰਿਮੂਵਿੰਗ ਦਾ HST ਔਨ ਨਿਊ ਹੋਮਸ, ਕਹਿੰਦੇ ਵੀ ਘਰ ਲੋਕ ਖਰੀਦ ਰਹੇ ਹਨ। 8,410 ਨਵੇਂ ਘਰ ਵਿਕੇ ਅੰਟੇਰੀਓ ਦੇ ਵਿੱਚ ਪਹਿਲੇ 3 ਮਹੀਨੇ, ਜਦੋਂ ਇਹ ਸੇਲਸ ਟੈਕਸ ਕੱਟ ਲਿਆਉਂਦਾ ਸੀਗਾ, ਅਤੇ ਇਹ ਹੁਣ ਐਕਸਪਾਇਰ ਹੋ ਜਾਣਾ ਐਂਡ ਆਫ ਦਿਸ ਈਅਰ। ਕਈ ਚਾਹੁੰਦੇ ਐਕਸਪਾਇਰ ਹੋ ਜਾਵੇ, ਕਈ ਚਾਹੁੰਦੇ ਆ ਬਈ ਇਹਨੂੰ ਇੱਦਾਂ ਹੀ ਰੱਖੋ, ਪਰ ਜੇ ਨਾ ਕੁਛ ਕੀਤਾ ਗਿਆ ਤਾਂ ਇਹ ਫਿਰ ਐਕਸਪਾਇਰ ਹੋ ਜਾਣਾ। ਜਿਹੜੇ ਫੋਰਨਰ ਹੋਮ ਵਾਰ ਹੈ ਉਹ ਘਰ ਮੁੜ ਕੇ ਦੁਬਾਰਾ ਖਰੀਦ ਸਕਦੇ ਹਨ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਮਾਫ਼ ਕਰਨਾ, ਲਾਈਨਾਂ ਮੈਂ ਹੋਰ ਨਹੀਂ ਲੈ ਸਕਦਾ, ਕਾਫੀ ਲੰਬੇ ਸਮੇਂ ਤੋਂ ਹੋਰ ਦੇ ਟਾਈਮ ਸਮਾਪਤੀ ਵੱਲ ਜਾ ਰਿਹਾ ਹੈਗਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਇਨਪੁੱਟ ਪਾਉਂਦੇ ਹੋ। ਬਲਦੇਵ ਸਿੰਘ ਜੀ, ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਹੋਲਡ, ਤੁਹਾਡੀ ਲਾਈਨ ਮੈਂ ਲੈ ਲੈਂਦਾ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਟੂਣੇ ਹੁੰਦੇ? ਹਾਂਜੀ ਹਾਂਜੀ ਹਾਂਜੀ,
1: ਇੱਥੇ ਆ ਕੇ ਵੀ ਲੋਕ ਹਟਦੇ ਨੇ ਟੂਣੇ ਕਰਨ। ਮੈਂ ਤਾਂ ਕਹਿੰਦਾ ਬੇੜੀ ਵਧੀਆ ਚੀਜ਼ ਨੇ, ਚੱਕ ਲਿਆ ਕਰੋ।
0: ਉਹ ਕਈ
1: ਟੂਣੇ ਦੇ ਕੁਝ ਨਹੀਂ ਰੱਖਿਆ ਨਾ
0: ਕਈ ਵਾਰੀ ਬਲਦੇ ਸਿੰਘ, ਏਦਾਂ ਹੁੰਦਾ ਨਾ, ਤੇ ਮੈਂ ਹੁਣ ਨਹੀਂ ਕਹਿਣਾ ਚਾਹੁੰਦਾ। ਕਈ ਵਾਰੀ ਕਹਿਣਾ ਤੁਸੀਂ ਕੰਮ ਕਹਿ ਗਏ, ਲੋਕੀ ਹਟਦੇ ਨਹੀਂ ਇੰਡੀਆ ਵਿੱਚ,
1: ਕੁਝ ਨਹੀਂ ਹੋਣ ਲੱਗਿਆ
0: ਸੀਗੇ ਇੰਡੀਆ ਵਿੱਚ, ਕੰਮ ਛੱਡ ਕੇ ਆਏ ਸੀਗੇ ਤੇ ਮੁੜ ਕੇ ਇੱਥੇ ਹੋਣ ਲੱਗ ਪਏ ਹਨ। ਲੋਕਾਂ ਦਾ ਵਿਸ਼ਵਾਸ ਆ ਜੇ ਹੈਗਾ ਉਦਾਂ ਉਧਰ ਨੂੰ ਜਾਣਾ ਤਾਂ ਜਾਈ ਜਾਣ। ਧੰਨਵਾਦ ਤੁਹਾਡਾ, ਤੁਸੀਂ ਬੜੀ ਚੀਜ਼ ਕੱਢ ਕੇ ਦੇਖੋ ਜੀ, ਹਰ ਇੱਕ ਦੀ ਬਲੀਵ ਹੁੰਦੀ ਆ, ਸੋ ਦੇਵਾਨਾ ਬਲੀਵ ਇਹਦਾ ਬੀ ਮਾਈ ਗੈਸ, ਕਿਸੇ ਨੂੰ ਦੁੱਖ ਨਾ ਦਿਓ, ਇਹ ਗੱਲ ਹੈਗੀ ਆ। ਭਾਵੇਂ ਛੱਤ ਤੋਂ ਚੜ੍ਹ ਕੇ ਥੱਲੇ ਛਾਲ ਮਾਰੇ ਕਹੋ ਵਾਹਿਗੁਰੂ, ਕਹਿ ਲਵੋ ਤੁਸੀਂ ਕਹਿਣਾ ਚਾਹੁੰਦੇ ਹੋ, ਪਰ ਇਹ ਤੁਹਾਡੇ ਦੇਵਾ ਛੱਡ ਦਿੰਦਾ ਹੈਗਾ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਸਾਡਾ ਨੰਬਰ, 416-451-2222। ਜੇ ਕੰਮ ਔਖਾ ਹੋ ਗਿਆ ਹੈਗਾ, ਤੁਸੀਂ ਇਹਨਾਂ ਕੈਨੇਡਾ ਕੰਸੂਮਰ ਕ੍ਰੈਡਿਟ ਸੰਸਥਾ ਜਸਵੀਰ ਸਿੰਘ ਕੁੰਡਲ ਜੀ ਨਾਲ ਸੰਪਰਕ ਕਰ, ਤੁਹਾਡਾ ਕਰਜ਼ਾ ਮਾਫ਼ ਕਰਕੇ ਦੇਣਗੇ, ਤੁਹਾਡੀ ਮਦਦ ਕਰ ਸਕਦੇ ਹਨ, ਅਤੇ ਔਖੇ ਟਾਈਮ ਵੀ ਤੁਹਾਡਾ ਸੌਖਾ ਕੰਮ ਕਰ ਦੇਣਗੇ। 416-500-3100 ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੈਵ ਅ ਗੁੱਡ ਡੇ, ਗੁੱਡ ਨਾਈਟ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Management of Punjabi Lehra. Punjabi Lehra is not responsible for any interactions our listeners have with any businesses advertised on our shows.
4: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-9

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।

0: ਸੋ ਇੱਕ ਵਾਰ ਫਿਰ ਸਵਾਗਤ ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ, ਭੈਣਾਂ ਦਾ, ਭਰਾਵਾਂ ਦਾ, ਸਾਡੀਆਂ ਬਜ਼ੁਰਗਾਂ, ਮਾਵਾਂ, ਜਿੰਨੇ ਵੀ ਸਾਨੂੰ ਇਸ ਟਾਈਮ ਪੰਜਾਬੀ ਲਹਿਰ ਨਾਲ ਜੁੜੇ ਬੈਠੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਅਤੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਮੱਲੀ ਟੈਂਟ ਸਰਵਿਸਿਸ। ਆਊਟਡੋਰ ਟੈਂਟਸ ਦੀਆਂ ਸੇਵਾਵਾਂ ਦਿੰਦੇ ਨੇ। ਆਊਟਡੋਰ ਈਵੈਂਟਸ ਕਰਵਾਉਣਾ ਹੋਵੇ, ਛੋਟਾ ਵੱਡਾ ਈਵੈਂਟਸ, ਆਊਟਡੋਰ ਦੀਆਂ ਜਿੰਨੀਆਂ ਵੀ ਟੈਂਟ ਦੀਆਂ ਸੇਵਾਵਾਂ ਨੇ, ਜਾਣਿਆ ਪਹਿਚਾਣਿਆ ਨਾਮ ਆ ਮੱਲੀ ਟੈਂਟ ਸਰਵਿਸਿਸ। ਕੋਈ ਟੇਬਲਸ ਚੇਅਰਸ ਰੈਂਟ 'ਤੇ ਲੈਣੀਆਂ ਤਾਂ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ, 647-942-6497-999-2569। ਮੱਲੀ ਟੈਂਟ ਸਰਵਿਸਿਸ। ਔਰ ਸਾਡੇ ਨਾਲ ਜੁੜ ਚੁੱਕੇ ਨੇ ਰਮੇਸ਼ ਜੀ, ਰਮੇਸ਼ ਹੁਸ਼ਿਆਰਪੁਰੀ ਜੀ, ਜੀਆਂ ਨੂੰ ਕਹਿੰਦੇ ਆ, ਪੰਜਾਬ ਦੀ ਸੋਹਣੀ ਖੂਬਸੂਰਤ ਸਵੇਰ, ਮਾਫ਼ ਕਰਨਾ ਸ਼ਾਮ, ਸਵੇਰ ਕੈਨੇਡਾ ਦੀ ਅਤੇ ਸ਼ਾਮ ਪੰਜਾਬ ਦੀ। ਸੋ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਜੀਆਂ ਨੂੰ ਰਮੇਸ਼ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬੀ ਲਹਿਰਾਂ 'ਚ।
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ, ਆਪਾਂ ਸਭ ਤੋਂ ਪਹਿਲਾਂ ਪਹਿਲੀ ਖਬਰ ਵੱਲ ਚੱਲਦੇ ਹਾਂ, ਜਿਸ ਗੱਲ ਦਾ ਆਪਾਂ ਖਬਰ ਦਾ ਅੱਜ ਕੱਲ੍ਹ ਜ਼ਿਕਰ ਵੀ ਕੀਤਾ ਸੀ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਪੰਜਾਬ ਸਰਕਾਰ ਤੇਜ਼ ਹੋ ਗਈ। ਹੁਣ ਬਿਆਨਬਾਜ਼ੀਆਂ ਆ ਰਹੀਆਂ ਸੋਸ਼ਲ ਮੀਡੀਆ 'ਤੇ ਵੀ, ਅਸੀਂ ਵੀ ਕੱਲ੍ਹ ਦੇ ਸੁਣ ਰਹੇ ਹਾਂ, ਪਰ ਇਹੀ ਹੈ ਕਿ ਅਸੀਂ ਕਰ ਰਹੇ ਹਾਂ ਜੀ, ਅਸੀਂ ਰਿਕੁਐਸਟ ਕਰਤੀ ਆ। ਸੋ ਇਸ ਸਾਰੀ ਖਬਰ ਨੂੰ ਤੁਸੀਂ ਕਿਵੇਂ ਵੇਖਦੇ ਹੋ?
1: ਪ੍ਰਭ ਸੰਧੂ ਜੀ, ਜਗਤਾਰ ਸਿੰਘ ਹਵਾਰਾ ਦਾ ਤੁਸੀਂ ਜ਼ਿਕਰ ਕੀਤਾ, ਜਗਤਾਰ ਸਿੰਘ ਹਵਾਰੇ ਨੂੰ ਜੇਲ੍ਹ ਵਿੱਚ ਬੰਦ ਦਹਾਕੇ ਹੋ ਗਏ ਆ, ਬਹੁਤ ਸਮਾਂ। ਔਰ ਇੰਨੇ ਸਮੇਂ ਚ ਨਾ ਤੇ ਉਹ ਕਦੇ ਜੇਲ੍ਹ ਤੋਂ ਬਾਹਰ ਆਏ, ਨਾ ਉਹਨਾਂ ਨੇ ਪਰੋਲ ਮੰਗੀ ਤੇ ਨਾ ਫਿਰ ਪਰੋਲ ਮਿਲੀ। ਜਗਤਾਰ ਸਿੰਘ ਹਵਾਰਾ ਪੰਜਾਬ ਦਾ ਸਿੱਖ ਚਿਹਰਿਆਂ ਚ ਇੱਕ ਬੜਾ ਚਰਚਿਤ ਨਾਮ ਹੈ। ਪੰਜਾਬ ਦੇ ਵਿੱਚ ਪੰਥਕ ਸੱਤਾਂ ਦੇ ਜਿਹੜੀਆਂ ਪੰਥਕ ਸੱਥਾਂ ਨੇ, ਉਹਨਾਂ ਪੰਥਕ ਸੱਥਾਂ ਚ ਇੱਕ ਹਿੱਸਾ ਉਹਨਾਂ ਨੂੰ ਬਹੁਤ ਸਨਮਾਨ ਦਿੰਦਾ ਹੈ। ਹੁਣ ਜਗਤਾਰ ਸਿੰਘ ਹਵਾਰਾ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਯਤਨ ਕਰ ਰਹੇ ਹੈ, ਪਰੋਲ ਦੀ ਅਰਜੀ ਉਹਨਾਂ ਨੇ ਦਿੱਤੀ, ਹਾਲਾਂਕਿ ਸਰਕਾਰਾਂ ਨੇ ਰੱਦ ਕਰ ਦਿੱਤੀ, ਮੌਕੇ ਦੇ ਪੁਲਿਸ ਦੇ ਢਾਂਚੇ ਨੇ ਸਰਕਾਰਾਂ ਨੇ ਰੱਦ ਕਰ ਦਿੱਤੀ ਸੀ। ਉਹ ਜਗਤਾਰ ਸਿੰਘ ਹਵਾਰਾ ਨੇ ਅਰਜੀ ਇਸ ਕਰਕੇ ਦਿੱਤੀ ਕਿ ਉਹਨਾਂ ਦੇ ਮਾਤਾ ਜੀ ਬਜ਼ੁਰਗ ਅਵਸਥਾ 'ਚ ਹੈ, ਬਹੁਤ ਢਿੱਲੇ ਮੱਠੇ ਹੈ, ਤੇ ਉਹ ਆਪਣੇ ਮਾਤਾ ਜੀ ਨੂੰ ਮਿਲਣਾ ਚਾਹੁੰਦੇ ਆ। ਜਗਤਾਰ ਸਿੰਘ ਹਵਾਰਾ ਜਦੋਂ ਅਰਜੀ ਦਿੰਦੇ ਆ, ਅਰਜੀ ਰੱਦ ਕਰ ਦਿੱਤੀ ਜਾਂਦੀ ਹੈ, ਉਹ ਅਦਾਲਤਾਂ 'ਚ ਜਾਂਦੇ ਆ, ਤੇ ਅਦਾਲਤਾਂ ਦਾ ਫੈਸਲਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਕਿ ਇਸ ਮਸਲੇ 'ਚ ਫਿਰ ਸਰਕਾਰਾਂ 'ਤੇ ਨਿਰਭਰ ਹੈ। ਅਦਾਲਤ ਨੇ ਕੋਈ ਸਪਸ਼ਟ ਹੁਕਮ ਨਹੀਂ ਦਿੱਤੇ ਕਿ ਤੁਸੀਂ ਪਰੋਲ ਦੇ ਦਿਓ, ਅਦਾਲਤ ਨੇ ਬਸ ਵਿਧੀਵਤ ਉਸ ਗੱਲ ਨੂੰ ਸਮੇਂ ਦੇ ਵਿੱਚ, ਇੱਕ ਨਿਸ਼ਚਿਤ ਸਮੇਂ ਦੇ ਵਿੱਚ ਸਮੇਟਣ ਦੀ ਗੱਲ ਕਹੀ ਕਿ ਭਾਈ ਦੱਸੋ ਤੁਸੀਂ ਕੀ ਕਰਨਾ। ਹੁਣ ਇਹਦੇ ਦੌਰਾਨ ਅਚਾਨਕ ਕੀ ਵਾਪਰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖਦੇ ਆ ਕਿ ਭਾਈ 10 ਦਿਨ ਦੀ ਪਰੋਲ ਦਿਓ, ਮਨੁੱਖੀ ਕਦਰਾਂ ਕੀਮਤਾਂ, ਮਨੁੱਖੀ ਅਧਿਕਾਰ ਜੋ ਮਨੁੱਖ ਦਾ ਇੱਕ ਹੱਕ ਹੈ, ਬਜ਼ੁਰਗ ਮਾਤਾ ਆ, ਉਹਨੂੰ ਮਿਲਣ ਦੇ ਲਈ 10 ਦਿਨ ਦੀ ਪਰੋਲ ਦੀ ਸਿਫਾਰਿਸ਼ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਗਵਰਨਰ ਨੂੰ ਖੱਤ ਲਿਖ ਕੇ। ਇਹ ਵੀ 5-4 ਦਿਨ ਹੋ ਗਏ। ਅੱਜ ਮੁੱਖ ਮੰਤਰੀ ਖੁਦ ਪਹੁੰਚ ਕੇ ਗਵਰਨਰ ਦੇ ਕੋਲ, ਪੰਜਾਬ ਦੇ ਰਾਜਪਾਲ ਜੀਤ ਕੌਰ ਲਾਲ ਚੰਦ ਉਹਨਾਂ ਦੇ ਕੋਲ ਜਦੋਂ ਪਹੁੰਚੇ ਆ, ਤੇ ਉੱਥੇ ਜਾ ਕੇ ਉਹਨਾਂ ਨੇ ਫਿਰ ਇਹੀ ਗੁਜ਼ਾਰਿਸ਼ ਕੀਤੀ ਹੈ ਕਿ ਭਾਈ ਉਹਨਾਂ ਦੀ ਜਿਹੜੀ ਪਰੋਲ ਹੈ ਉਹਨੂੰ ਤੁਸੀਂ ਮਨਜ਼ੂਰ ਕਰਾਓ। ਹੁਣ ਰਹੀ ਗੱਲ ਸਿਆਸਤ ਦੀ, ਗੁਲਾਬ ਚੰਦ ਕਟਾਰੀਆ ਜੀ ਪੰਜਾਬ ਦੇ ਗਵਰਨਰ ਹੈ, ਗਵਰਨਰ ਦੀ ਪਦਵੀ ਅੱਜ ਦੇ ਅਜੋਕੇ ਭਾਰਤ ਦੇ ਸਮੇਂ ਦੇ ਵਿੱਚ ਕਿਹਦੇ ਇਸ਼ਾਰੇ ਤੇ ਕੰਮ ਕਰਦੀ ਹੈ, ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਰਾਜਪਾਲ ਕੌਣ ਲੱਗਦੇ ਹੈ? ਸੱਤਾਧਾਰੀ ਜਿਹੜੀ ਕੇਂਦਰ ਦੇ ਵਿੱਚ ਧਿਰ ਹੁੰਦੀ ਹੈ ਉਹਦੀ ਮਰਜ਼ੀ ਦੇ ਨਾਲ ਰਾਜਪਾਲ ਲੱਗਦੇ ਆ। ਰਾਜਪਾਲ ਵੈਸੇ ਤੇ ਭਾਰਤੀ ਸੰਵਿਧਾਨ ਦੇ ਮੁਤਾਬਕ ਇੱਕ ਆਜ਼ਾਦ ਪਦਵੀ ਹੈ, ਬੜੀ ਵੱਡੀ ਸੰਵਿਧਾਨਿਕ ਪਦਵੀ ਹੈ, ਕਿਸੇ ਸੂਬੇ ਦਾ ਬਹੁਤ ਵੱਡਾ ਰੁਤਬਾ ਹੁੰਦਾ ਹੈ। ਪਰੰਤੂ ਇੱਥੇ ਸਿਆਸਤ, ਚਾਹੇ ਗੱਲ ਗਵਰਨਰ ਦੀ ਕੁਰਸੀ ਦੀ, ਚਾਹੇ ਗੱਲ ਦਿੱਲੀ ਦੀ ਕਰੀਏ, ਤੇ ਚਾਹੇ ਪੰਜਾਬ ਦੀ ਸਿਆਸਤ, ਚਾਰੇ ਪਾਸੇ ਹੈ। ਹੁਣ ਇੱਕ ਪਾਸੇ ਤੇ ਇੱਕ ਹਿੱਸਾ ਨਜ਼ਰਾਂ ਟਿਕਾ ਕੇ ਬੈਠਾ ਆ ਕਿ ਪੰਜਾਬ ਦੀ ਸਰਕਾਰ ਵੱਲੋਂ ਸਰਗਰਮ ਹੋ ਜਾਣਾ ਇਸ ਮਸਲੇ ਤੇ, ਇਹ ਇੱਕ ਆਸ ਦੀ ਕਿਰਨ ਹੈ, ਜਿਹ ਚੋਂ ਇੱਕ ਆਸ ਬੱਝੀ ਹੈ ਕਿ ਜਗਤਾਰ ਸਿੰਘ ਹਵਾਰਾ ਕਿਤੇ ਨਾ ਕਿਤੇ ਪਰੋਲ ਤੇ ਆ ਜਾਣਗੇ। ਕਿਉਂਕਿ ਪਹਿਲਾਂ ਤੇ ਅੱਜ ਤੋਂ ਥੋੜਾ ਸਮਾਂ ਪਹਿਲਾਂ ਤੇ ਆਸ ਹੀ ਮੁੱਕ ਗਈ ਸੀ ਜਦੋਂ ਅਦਾਲਤਾਂ ਨੇ ਠੰਡੀ ਜਿਹੇ ਫੈਸਲਾ ਦੇ ਦਿੱਤਾ, ਤੇ ਠੰਡਾ ਜਿਹਾ ਫੈਸਲਾ ਤੇ ਪਹਿਲਾਂ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸੀ। ਹੁਣ ਪੰਜਾਬ ਸਰਕਾਰ ਦੀਆਂ ਸਰਗਰਮੀਆਂ ਚ ਇੱਕ ਆਸ ਬੱਝੀ ਹੈ ਕਿ ਜਗਤਾਰ ਸਿੰਘ ਹਵਾਰੇ ਨੂੰ ਜਿਹੜੀ ਆ ਆਉਂਦੇ ਦਿਨਾਂ ਚ ਜ਼ਮਾਨਤ ਮਿਲ ਜਾਏਗੀ। ਹੁਣ ਦੂਜੇ ਪਾਸੇ ਸਿਆਸਤ ਸ਼ੁਰੂ ਹੋ ਗਈ। ਅਕਾਲੀ ਦਲ ਨੇ, ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਉਹਨਾਂ ਤੋਂ ਇਹ ਉਮੀਦ ਕਰੇ ਆਮ ਆਦਮੀ ਪਾਰਟੀ ਕਿ ਉਹ ਧੰਨਵਾਦ ਕਰਨਗੇ ਪੰਜਾਬ ਦੀ ਸਰਕਾਰ ਦਾ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਇਹ ਤੇ ਵੋਟਾਂ ਦੀ ਖਾਤਰ ਹੈ ਤੇ ਸਿਆਸਤ ਦੀ ਖਾਤਰ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਰ ਰਿਹਾ ਹੈ। ਅੱਜ ਤੋਂ 2 ਦਿਨ ਪਹਿਲਾਂ ਅਕਾਲੀ ਦਲ ਨੇ ਭਰਥੂ ਪਾ ਦਿੱਤਾ ਜੀ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਐਵੇਂ ਹੀ ਚਿੱਠੀ ਲਿਖੀ ਹੈ ਤੇ ਚਿੱਠੀ ਤੇ ਕਾਰਵਾਈ ਤੇ ਉਹ ਚਾਹੁੰਦਾ ਹੀ ਨਹੀਂ, ਉਹ ਤਾਂ ਐਵੇਂ ਸੱਚਾ ਹੋਇਆ। ਜਦੋਂ ਅੱਜ ਪੰਜਾਬ ਦਾ ਮੁੱਖ ਮੰਤਰੀ ਗਵਰਨਰ ਦੇ ਕੋਲ ਪਹੁੰਚ ਗਿਆ, ਫਿਰ ਅਕਾਲੀ ਦਲ ਤੋਂ ਜਵਾਬ ਕੋਈ ਨਹੀਂ ਹੁਣ ਇਸ ਗੱਲ ਦਾ। ਉਧਰੋਂ ਆਮ ਆਦਮੀ ਪਾਰਟੀ ਕਹਿੰਦੀ ਕਿ ਭਾਈ ਇੱਥੇ ਸਿਆਸਤ ਨਾ ਕਰੋ, ਅਸੀਂ ਤੇ ਕੇਵਲ ਜੋ ਇੱਕ ਮਨੁੱਖ ਦੇ ਹੱਕ ਹੈ ਉਹਦੇ ਤਹਿਤ ਜਿਹੜੀ ਸਾਡੀ ਸਰਕਾਰ ਕਾਰਵਾਈ ਕਰ ਰਹੀ ਹੈ, ਇਸ ਤੋਂ ਇਲਾਵਾ ਨਾ ਤੇ ਅਸੀਂ ਇੱਥੇ ਸਿਆਸੀ ਲਾਹਾ ਲਈਏ ਨਾ ਤੁਸੀਂ ਲਓ। ਹੁਣ ਸਿਆਸਤ ਪੰਜਾਬ 'ਚ ਏਡੇ ਵੱਡੇ ਮਸਲੇ ਤੇ ਪੱਖਣੀ ਸੁਭਾਵਿਕ ਸੀ, ਉਹ ਪੱਖੀ ਹੋਈ ਹੈ। ਰਹੀ ਗੱਲ ਹੁਣ ਉਹਨਾਂ ਦੀ ਆਖਰ ਪਰੋਲ ਦੀ, ਮੈਨੂੰ ਲੱਗਦਾ ਕਿ ਇੱਕ ਅੱਧੇ ਦਿਨ ਦੇ ਵਿੱਚ ਉਹ ਫੈਸਲਾ ਆ ਜਾਏਗਾ ਤੇ ਫੈਸਲਾ ਜਿਹੜਾ ਮੈਨੂੰ ਲੱਗਦਾ ਕਿ ਹਾਂ ਪੱਖੀ ਫੈਸਲਾ ਆਉਣ ਦੀ ਉਮੀਦ ਹੈ। ਸੋ ਬਾਕੀ ਵੇਖਦੇ ਹਾਂ ਹੁਣ ਗਵਰਨਰ ਸਾਹਿਬ ਕਿਹੜੇ ਪਾਸੇ ਨੂੰ ਜਾਂਦੇ ਆ, ਕਿਉਂਕਿ ਗੱਲ ਜਾ ਕੇ ਦਿੱਲੀ ਦਰਬਾਰ ਹੀ ਮੁੱਕਣੀ ਹੈ। ਪੰਜਾਬ ਦੀ ਸਰਕਾਰ ਨੇ ਤੇ ਭਾਵੇਂ ਸਿਆਸਤ ਹੀ ਸਹੀ, ਪਰੰਤੂ ਕਹਿ ਸਕਦੇ ਕਿ ਸਿਆਸਤ ਇੱਕ ਚੰਗੇ ਢੰਗ ਦੀ ਕਰ ਦਿੱਤੀ ਹੈ ਤੇ ਹੁਣ ਅਗਲੇ 2 ਦਿਨਾਂ ਚ ਉਮੀਦ ਹੈ ਕਿ ਕੁਛ ਨਾ ਕੁਛ ਚੰਗਾ ਸੁਨੇਹਾ ਵੀ ਆ ਜਾਏਗਾ।
0: ਸੋ ਬਿਲਕੁਲ ਜੀ, ਇਸ ਵੀਕਐਂਡ 23 ਅਗਸਤ ਨੂੰ ਸਾਂਝਾ ਵਿਰਸਾ ਮੀਡੀਆ ਵੱਲੋਂ ਇੱਕ ਪਿਕਨਿਕ ਕਰਾਈ ਜਾ ਰਹੀ ਹੈ ਬੱਲੇ ਬੱਲੇ ਫਾਰਮ ਦੇ ਵਿੱਚ, ਸੋ ਉਸ ਸੰਬੰਧੀ ਤੁਹਾਨੂੰ ਮੈਸੇਜ ਦਿੰਦੇ ਹਾਂ।
2: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ 2nd annual ਪਿਕਨਿਕ
3: ਸੰਡੇ 23rd August 11 AM ਟੂ 4 PM ਐਟ ਬੱਲੇ ਬੱਲੇ ਫਾਰਮਸ।
2: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ। ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜ਼ਨੇਬਲ ਰੇਟਸ ਤੇ।
3: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ। ਪੂਰਾ ਪਿਕਨਿਕ ਵਾਲਾ ਮਾਹੌਲ, ਪੰਜਾਬ ਵਾਲੀਆਂ ਵਾਈਬਸ। ਆ ਜਾਓ ਫਿਰ 23rd August ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ, 13219 ਚਿੰਕੂਜ਼ੀ ਰੋਡ, ਕੈਲੇਡਨ।
2: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5994।
0: ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਨਾਲ ਦੀ ਨਾਲ ਤੁਹਾਨੂੰ ਹਰਵੀਨ ਮਾਵੀ ਜੀ ਦਾ ਮੈਸੇਜ ਦਈਏ। ਤੁਸੀਂ ਹੋਮ ਤੇ ਆਟੋ ਇੰਸ਼ੋਰੈਂਸ ਦੇ ਵਿੱਚ ਇੱਕ ਵਧੀਆ ਐਡਵਾਈਜ਼ਰ ਲੱਭ ਰਹੇ ਸੀ, 12 ਸਾਲਾਂ ਦੇ ਤਜਰਬੇ ਵਾਲੇ ਹਰਵੀਨ ਮਾਵੀ ਜੀ ਨਾਲ ਤੁਸੀਂ ਸੰਪਰਕ ਕਰ ਲੈਣਾ। ਇਹਨਾਂ ਕੋਲ ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ, ਬੰਡਲ ਡਿਸਕਾਊਂਟ ਤੇ ਗਰੁੱਪ ਡਿਸਕਾਊਂਟਸ ਆਏ ਹੋਏ ਨੇ। ਇਸ ਸਾਰਿਆਂ ਦਾ ਜੋੜ ਘਟਾਓ ਕਰਕੇ ਤੁਹਾਡੀ ਇੰਸ਼ੋਰੈਂਸ ਘਟਾ ਕੇ ਬਹੁਤ ਸਾਰੇ ਡਾਲਰ ਬਚਾ ਕੇ ਦੇਣਗੇ। ਪੰਜਾਬੀ, ਹਿੰਦੀ, ਉਰਦੂ ਦੇ ਵਿੱਚ ਸਰਵ ਕਰਦੇ ਨੇ। ਹਰਵੀਨ ਮਾਵੀ ਜੀ ਨਾਲ ਤੁਸੀਂ ਰਾਬਤਾ ਕਰ ਲਿਓ 647-287-0976 647-287-0976। ਹਰਵੀਨ ਮਾਵੀ ਜੀ ਨਾਲ ਦੀ ਨਾਲ ਬਰੈਂਪਟਨ ਕ੍ਰੈਮਟੋਰੀਅਮ ਦਾ ਸੁਨੇਹਾ ਤੁਹਾਨੂੰ ਦਈਏ। ਅੱਜ ਦੇ ਪ੍ਰਾਈਜ਼ ਲੌਕ ਕਰਨੇ ਆ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਅੱਜ ਦੇ ਪ੍ਰਾਈਜ਼ ਲੌਕ ਕਰਕੇ ਬਰੈਂਪਟਨ ਕ੍ਰੈਮਟੋਰੀਅਮ ਫਿਊਨਲ ਅਤੇ ਕੰਬੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। 905-458-2222 905-458-2222 905-458-2222 ਬਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਜਿਹੜਾ ਬਿੱਲ ਆ ਉਹਦੇ 'ਤੇ ਹੁਣ ਭਾਜਪਾ ਨੇ ਯੂ ਟਰਨ ਮਾਰ ਲਿਆ, ਇਹ ਸਾਰੀ ਕੀ ਖਬਰ ਹੈ ਜੀ?
1: ਪ੍ਰਭ ਸੰਧੂ ਜੀ, ਇਸ ਵੇਲੇ ਦੇਸ਼ ਦੀ ਸੰਸਦ ਦੇ ਵਿੱਚ ਸਿਆਸੀ ਲੀਡਰਾਂ ਦੀ ਸਰਕਸ ਲੱਗੀ ਹੋਈ ਹੈ। ਅੱਜ 12 ਅਗਸਤ ਹੈ ਤੇ ਕੱਲ 13 ਅਗਸਤ ਹੈ। ਕੱਲ 13 ਅਗਸਤ ਨੂੰ ਦੇਸ਼ ਦੀ ਲੋਕ ਸਭਾ ਤੇ ਰਾਜ ਸਭਾ, ਦੇਸ਼ ਦੇ ਪਾਰਲੀਮੈਂਟ ਦਾ ਜਿਹੜਾ ਮਾਨਸੂਨ ਸੈਸ਼ਨ ਸੀ ਕੱਲ ਖਤਮ ਹੋ ਜਾਣਾ। 20 ਜੁਲਾਈ ਨੂੰ ਸ਼ੁਰੂ ਹੋਇਆ ਸੀ ਤੇ ਕੱਲ 13 ਅਗਸਤ ਹੈ। ਇੰਨੇ ਦਿਨਾਂ ਦੇ ਵਿੱਚ ਸ਼ਾਇਦ ਹੀ ਇੱਕ ਦਿਨ ਬਣਦਾ ਹੋਵੇਗਾ ਕਿ ਜੇ ਅਸੀਂ ਜਿਹੜਾ ਅਸੀਂ ਕਹੀਏ ਕਿ ਦੇਸ਼ ਦੇ ਲੋਕਾਂ ਦੇ ਲਈ ਸਦਨ ਦੇ ਅੰਦਰ ਵਿਰੋਧੀ ਧਿਰ ਨੇ ਜਾਂ ਸੱਤਾਧਾਰੀ ਧਿਰ ਨੇ ਕੋਈ ਚਰਚਾ ਕੀਤੀ ਹੋ। ਨਿੱਕੇ ਹੁੰਦੇ ਅਸੀਂ, ਹੁਣ ਤੇ ਚਲੋ ਰਿਵਾਜ ਖਤਮ ਹੋ ਗਿਆ, ਸਾਡੇ ਪੇਰੈਂਟਸ, ਸਾਡੇ ਘਰ ਦੇ ਮਾਤਾ ਪਿਤਾ ਸਾਨੂੰ ਸਰਕਸ ਦਿਖਾਉਣ ਲੈ ਕੇ ਜਾਂਦੇ ਹੁੰਦੇ ਸੀ ਤੇ ਮੈਨੂੰ ਇਹ ਦ੍ਰਿਸ਼ ਯਾਦ ਆ ਗਿਆ ਕਿ ਉੱਥੇ ਵੀ ਹਾਸਾ ਠੱਠਾ ਹੁੰਦਾ ਸੀ ਤੇ ਜੋ ਹੁਣ ਦੇਸ਼ ਦੀਆਂ ਪਾਰਲੀਮੈਂਟਾਂ ਦੇ ਵਿੱਚ ਜੋ ਇੱਥੇ ਵਿਧਾਨ ਸਭਾ ਹੈ ਉਹ ਵੀ ਇੱਕ ਸਿਆਸੀ ਲੀਡਰਾਂ ਦੀ ਸਰਕਸ ਹੀ ਹੈ। ਅੰਦਰ ਜੋਰ ਘੱਟ ਦਿਖਾਏ ਜਾ ਰਹੇ ਹੈ, ਬਾਹਰ ਘੱਟ। ਮੈਂ ਕੱਲ ਸਾਰੀਆਂ ਗੱਲਾਂ ਕੀਤੀਆਂ ਸੀ ਔਰ ਅੱਜ ਜਿਹੜਾ ਤੁਸੀਂ ਜ਼ਿਕਰ ਛੇੜ ਦਿੱਤਾ ਹੈ ਕਿ ਹੱਦਬੰਦੀ ਬਿੱਲ, ਮਹਿਲਾ ਰਾਖਵਾਂ ਕਰਨ, ਪੰਜਾਬ ਦੇ ਵਿੱਚ ਤੇ ਇਸ ਵੇਲੇ ਉਹ ਚਰਚਾ 'ਚ ਸਭ ਤੋਂ ਵੱਡਾ ਮੁੱਦਾ, ਕਿਉਂਕਿ ਜ਼ਿਲ੍ਹਾ ਸੁਖਬੀਰ ਸਿੰਘ ਬਾਦਲ ਜੱਫੀ ਪਾ ਕੇ ਆਏ, ਸਿਆਸੀ ਜੱਫੀ। ਪਾ ਕੇ ਆਏ ਜਾਂ ਪਵਾ ਕੇ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ। ਆਉਣ ਤੋਂ ਬਾਅਦ ਉਹਨਾਂ ਨੂੰ ਔਰਤਾਂ ਦੇ ਰਾਖਵੇਂ ਕਰਨ ਦੀ ਦਿੱਲੀ ਤੋਂ ਆਉਂਦੇ ਆਉਂਦੇ 7-8 ਘੰਟੇ ਦਾ ਸਫ਼ਰ ਹੈ ਜੇ ਅਸੀਂ ਆਪਣੀ ਗੱਡੀ ਮੋਟਰ ਚ ਜਾਈਏ ਤਾਂ, ਉਹਦੇ ਵਿੱਚ ਉਹਨਾਂ ਨੂੰ ਔਰਤਾਂ ਦੇ ਰਾਖਵੇਂ ਕਰਨ ਦੀ ਯਾਦ ਆ ਗਈ, ਹੱਦਬੰਦੀ ਦੀ ਯਾਦ ਆ ਗਈ, ਤੇ ਇੱਥੇ ਆ ਕੇ ਭਰਥੂ ਪਾਇਆ ਹੋਇਆ ਅਕਾਲੀ ਦਲ ਨੇ। ਔਰ ਚਰਚੇ ਇਸ ਗੱਲ ਦੇ ਸੀ ਕਿ ਦੇਸ਼ ਦੀ ਲੋਕ ਸਭਾ ਦੇ ਵਿੱਚ ਇਸ ਵਾਰ ਇਹ ਬਿੱਲ ਫਿਰ ਆਵੇਗਾ। ਫਿਰ ਮੈਂ ਤਾਂ ਆਖਿਆ ਕਿ ਪਹਿਲਾਂ ਵੀ ਆ ਚੁੱਕਾ ਆ, ਪਹਿਲਾਂ ਫੇਲ ਹੋਈ ਭਾਜਪਾ, ਕਿਉਂਕਿ ਜਿੰਨਾ ਬਹੁਮਤ ਚਾਹੀਦਾ ਹੈ ਤੇ 2/3 ਉਹ ਭਾਰਤੀ ਜਨਤਾ ਪਾਰਟੀ ਨਹੀਂ ਜਿਟਾ ਸਕੀ। ਹੁਣ ਫਿਰ ਚਰਚੇ ਸੀ ਗਏ ਕਿ ਅੱਜ ਕੈਬਨਿਟ ਬੈਠਕ ਸੀ ਕਿ ਕੈਬਨਿਟ ਬੈਠਕ ਚ ਇਹਨਾਂ ਲੈ ਆਉਣੀ ਗੱਲ ਤੇ ਫਿਰ ਇਹਨਾਂ ਨੇ ਲੋਕ ਸਭਾ ਤੇ ਰਾਜ ਸਭਾ ਚ ਲੈ ਆਉਣੀ ਹੈ, ਤੇ ਉਹ ਅੱਜ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਇੱਥੇ ਚੁੱਪੀ ਤਾਰ ਗਈ ਹੈ। ਕਿਉਂਕਿ ਗੱਲ ਬੜੀ ਸਾਫ਼ ਹੈ ਕਿ ਇਹ ਬਿੱਲ ਹੱਦਬੰਦੀ ਤੋਂ ਭਾਵ ਕਿ ਸੀਟਾਂ ਦਾ ਵਾਧਾ, ਕਿ ਜਿਹੜੀਆਂ ਪਹਿਲਾਂ ਸੀਟਾਂ ਦੀ ਹੱਦਬੰਦੀ ਆ ਉਹਦੇ ਵਿੱਚ ਛੇੜਛਾੜ ਕਰਕੇ ਭਾਰਤ ਦੇ ਵਿੱਚ ਜਿਹੜੀਆਂ 543 ਸੀਟਾਂ ਉਹਨੂੰ ਵਿੱਚ ਇਜਾਫਾ ਕਰਕੇ 850 ਤੱਕ ਲੈ ਕੇ ਜਾਣੀ ਹੈ। ਨਵੇਂ ਸਿਰੇ ਤੋਂ ਲੋਕ ਸਭਾ ਸੀਟਾਂ ਦੀ ਹੱਦਬੰਦੀ ਤੈਅ ਕਰਨੀ ਹੈ। ਉਹ ਹੱਦਬੰਦੀ ਵਾਲੇ ਬਿੱਲ ਤੇ ਬ੍ਰੇਕ ਲੱਗ ਕੇ ਇੱਕ ਢੰਗ ਦੇ ਨਾਲ, ਕਿਉਂਕਿ ਭਾਜਪਾ ਨੇ ਚੁੱਪੀ ਤਾਰ ਲਈ ਹੈ। ਕਾਰਨ ਉਹਦਾ ਬੜਾ ਸਿੱਧਾ ਪੱਧਰਾ ਆ ਕਿ ਚਾਹੇ ਹੱਦਬੰਦੀ ਦੀ ਗੱਲ ਹੈ ਚਾਹੇ ਮਹਿਲਾ ਦੇ ਰਾਖਵਾਂ ਕਰਨ ਦੀ ਹੈ, ਇਹ ਸੰਵਿਧਾਨਿਕ ਸੋਧਾਂ ਨਾਲ ਸੀ ਜਿਹੜਾ ਇਹ ਗੱਲ ਬਣਨੀ ਹੈ, ਤੇ ਸੰਵਿਧਾਨਿਕ ਸੋਧਾਂ ਜਿਹੜੀਆਂ ਜਿਹੜੀ ਸ਼ਕਤੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਕੋਲ ਅਜੇ ਦੇਸ਼ ਦੀ ਲੋਕ ਸਭਾ ਚ ਹੈ ਨਹੀਂ। ਜਿਹੜਾ ਯੂ ਟਰਨ ਲਿਆ ਇਸ ਕਰਕੇ ਲਿਆ, ਨਹੀਂ ਤੇ ਭਾਜਪਾ ਯੂ ਟਰਨ ਨਹੀਂ ਲੈਣ ਵਾਲੀ ਸੀਗੀ। ਔਰ ਹੋਰ ਦੱਸਾਂ, ਜਿਹੜਾ ਮੈਂ ਸਿਆਸੀ ਸਰਕਸ ਦਾ ਜ਼ਿਕਰ ਕੀਤਾ ਆ, ਦੇਖੋ ਅੱਜ ਇੱਕ ਦਿਨ ਰਹਿ ਗਿਆ, ਵਿਰੋਧੀ ਧਿਰ ਵਾਲੇ ਰੋਜ਼ ਰੌਲਾ ਪਾ ਰਹੇ, ਪਹਿਲੇ ਦਿਨ ਤੋਂ ਕਹਿ ਲਈਏ ਕਿ ਇੱਕ ਅੱਧਾ ਦਿਨ ਛੱਡ ਕੇ ਜੀ ਅਮਿਤ ਸ਼ਾਹ ਜਵਾਬ ਦੇਵੇ, ਜਿਹੜਾ ਵਿਦਿਆਰਥੀਆਂ ਤੇ ਲਾਠੀ ਚਾਰਜ ਹੋਇਆ ਉਹਦੇ ਲਈ ਜ਼ਿੰਮੇਵਾਰ ਕੌਣ ਹੈ, ਵਿਦਿਆਰਥੀਆਂ ਤੇ ਪੈਲਟ ਗਨ ਦਾ ਪ੍ਰਯੋਗ ਕੀਤਾ, ਗੋਲੀ ਚਲਾਈ ਕਿਹਦੇ ਹੁਕਮਾਂ ਤੇ ਚਲਾਈ ਹੈ, ਉਹ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਵੇ, ਦੱਸਿਆ ਜਾਵੇ ਉਹਦੇ ਲਈ ਜ਼ਿੰਮੇਵਾਰ ਕੌਣ। ਔਰ ਵਿਰੋਧੀ ਧਿਰ ਵਾਲੇ ਕਹਿ ਰਹੇ ਕਿ ਅਮਿਤ ਸ਼ਾਹ ਐਬਸੈਂਟ ਕਿਉਂ ਹੈ, ਗੈਰ ਹਾਜ਼ਰ ਕਿਉਂ ਹੈ, ਸਵਾਲ ਚੁੱਕੇ ਜਾ ਰਹੇ ਹੈ। ਹੁਣ ਜਦੋਂ ਇੱਕ ਦਿਨ ਰਹਿ ਗਿਆ ਤੇ ਅਮਿਤ ਸ਼ਾਹ ਦਾ ਜਵਾਬ ਸੁਣ ਲਓ। ਸੰਧੂ ਸਾਹਿਬ, ਅਮਿਤ ਸ਼ਾਹ ਹੁਣੀ ਅੱਜ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ, ਕਹਿੰਦੇ ਮੈਂ ਤੇ ਰੋਜ਼ ਆਉਂਦਾ ਸੀ, ਮੈਂ ਆਪਣੇ ਚੈਂਬਰ ਵਿੱਚ ਬਹਿ ਜਾਂਦਾ ਸੀ, ਸਦਨ ਵਿੱਚ ਮੈਂ ਤਾਂ ਨਹੀਂ ਆਇਆ ਕਿਉਂਕਿ ਵਿਰੋਧੀ ਕਿਹੜਾ ਕਹਿੰਦੇ ਕੰਮ ਚੱਲਣ ਦਿੰਦੇ ਸੀ, ਜਦੋਂ ਕਾਰਵਾਈ ਨਹੀਂ ਚੱਲਣੀ ਤੇ ਮੈਂ ਆ ਕੇ ਕੀ ਕਰਨਾ, ਬਾਕੀ ਚੈਂਬਰ ਦੇ ਵਿੱਚ ਕਹਿੰਦੇ ਮੈਂ ਬੈਠਾ ਰਿਹਾ, ਮੈਂ ਸਦਨ 'ਚ ਨਹੀਂ ਆਇਆ, ਇਹ ਜਵਾਬ ਦਿੱਤਾ ਅੱਜ ਦੇਸ਼ ਦੇ ਗ੍ਰਹਿ ਮੰਤਰੀ ਨੇ। ਔਰ ਉਸ ਤੋਂ ਵੀ ਅਗਲੀ ਗੱਲ, ਅੱਜ ਜਦੋਂ ਇੱਕ ਦਿਨ ਰਹਿ ਗਿਆ, ਅਮਿਤ ਸ਼ਾਹ ਨੇ ਓਮ ਬਿਰਲਾ ਜੀ ਜਿਹੜੇ ਸਪੀਕਰ ਸਾਹਿਬ ਆ ਉਹਨਾਂ ਨੂੰ ਖੱਤ ਲਿਖਿਆ, ਉਹਨਾਂ ਨੂੰ ਲੈਟਰ ਲਿਖਿਆ, ਕਹਿੰਦੇ ਮੈਂ ਵਿਰੋਧੀਆਂ ਦੇ ਹਰੇਕ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਹਾਂ, ਮੈਂ ਜਿਹੜਾ ਦਿੱਲੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਹੋਇਆ ਉਸ ਮੁੱਦੇ ਤੇ ਚਰਚਾ ਲਈ ਤਿਆਰ ਹਾਂ, ਔਰ ਤੁਸੀਂ ਸਮਾਂ ਤੈਅ ਕਰੋ। ਅੱਜ ਜਦੋਂ ਇੱਕ ਦਿਨ ਰਹਿ ਗਿਆ, ਜਦੋਂ ਵਿਰੋਧੀ ਰੌਲਾ ਪਾ ਰਹੇ 10-12 ਦਿਨ ਤੋਂ, ਤੇ ਅਮਿਤ ਸ਼ਾਹ ਨੂੰ ਨਹੀਂ, ਅਮਿਤ ਸ਼ਾਹ ਨੇ ਇੱਕ ਵਾਰੀ ਨਹੀਂ ਦੱਸਿਆ ਕਿ ਮੈਂ ਚੈਂਬਰ 'ਚ ਬੈਠਾ, ਅੱਜ ਕਹਿੰਦੇ ਮੈਂ ਚੈਂਬਰ 'ਚ ਬੈਠਾ ਰਿਹਾ, ਤੇ ਅੱਜ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਕਹਿੰਦੇ ਜੀ ਤੁਸੀਂ ਸਮਾਂ ਤੈਅ ਕਰੋ। ਹੁਣ ਜਦੋਂ ਸਮਾਂ ਤੈਅ ਕਰੋ, ਇੱਕ ਦਿਨ ਰਹਿ ਗਿਆ, ਤੇ ਰਾਹੁਲ ਗਾਂਧੀ ਦੇ ਅੱਗੇ ਸੁਣ ਲਓ, ਰਾਹੁਲ ਗਾਂਧੀ ਨੇ ਵੀ ਇਹ ਨਹੀਂ ਮੰਗ ਕੀਤੀ ਕਿ ਆ ਜਾ ਭਾਈ ਕਰ ਸਮਾਂ ਤੈਅ, ਵਧਾ ਲਾ ਸੈਸ਼ਨ, ਬਿਲਕੁਲ ਨਹੀਂ ਕੀਤੀ। ਰਾਹੁਲ ਗਾਂਧੀ ਕਹਿੰਦਾ ਜੀ ਅਸੀਂ ਤੇਰਾ ਭਾਸ਼ਣ ਥੋੜੋ ਸੁਣਨਾ ਹੈ, ਪਹਿਲਾਂ 10 ਦਿਨ ਦਹਾਈ ਪਾਉਂਦੇ ਰਹੇ ਕਿ ਆ ਭਾਈ ਗੱਲ ਕਰ, ਤੇ ਅੱਜ ਜਦੋਂ ਅਮਿਤ ਸ਼ਾਹ ਨੇ ਖੱਤ ਲਿਖਿਆ ਕਿ ਮੈਂ ਚਰਚਾ ਲਈ ਤਿਆਰ ਹਾਂ, ਤੇ ਰਾਹੁਲ ਗਾਂਧੀ ਕਹਿੰਦੇ ਅਸੀਂ ਤੇਰਾ ਭਾਸ਼ਣ ਥੋੜੋ ਸੁਣਨਾ ਹੈ। ਸੋ ਗੱਲ ਇਹ ਹੈ ਕਿ ਮੈਂ ਜਿਹੜਾ ਇੱਕ ਸ਼ਬਦ ਬੀਤੇ ਕੱਲ ਕਿਹਾ ਸੀ ਕਿ ਵਿਰੋਧੀ ਸਵਾਲ ਰੱਖਣ ਜੋਗੇ ਨੇ ਤੇ ਸੱਤਾਧਾਰੀ ਜਵਾਬ ਦੇਣ ਜੋਗੇ ਨੇ। ਜਦੋਂ ਦੋਨੇ ਪਾਸੇ ਕਾਣ ਹੋਵੇ, ਜਦੋਂ ਦੋਨੇ ਪਾਸੇ ਐਬ ਹੋਵੇ, ਤੇ ਗੱਲ ਕਦੇ ਤਨ ਪੱਤਣ ਨਹੀਂ ਲੱਗਦੀ। ਦੇਸ਼ ਦੀ ਜਿਹੜੀ ਸੰਸਦ ਹੈ, ਸੂਬਿਆਂ ਦੀਆਂ ਜਿਹੜੀਆਂ ਵਿਧਾਨ ਸਭਾ ਨੇ, ਇਹ ਸਿਆਸੀ ਲੀਡਰਾਂ ਨੇ ਸਿਆਸੀ ਸਰਕਸ ਬਣਾ ਕੇ ਰੱਖ ਦਿੱਤੀ ਹੈ, ਕਿਉਂਕਿ ਇਹਦੇ ਨਾਲ ਇਹਨਾਂ ਦੋਹਾਂ ਦਾ ਮੰਤਵ ਦੋਹਾਂ ਦਾ ਉੱਲੂ ਸਿੱਧਾ ਹੁੰਦਾ ਹੈ। ਕਹਿਣ ਨੂੰ ਇਹ ਲੋਕਾਂ ਦੇ ਅਤੈਚੀ ਬਣਦੇ ਆ, ਕਿਉਂਕਿ ਵਿਰੋਧੀ ਕਹਿੰਦੇ ਜੀ ਸੱਤਾਧਾਰੀ ਨਹੀਂ ਚੰਗੀ, ਅਸੀਂ ਤੇ ਸਵਾਲ ਕਰਨਾ ਚਾਹੁੰਦੇ ਆ, ਸਾਡੀ ਗੱਲ ਨਹੀਂ ਹੋਣ ਦਿੰਦੇ। ਸੱਤਾਧਾਰੀ ਕਹਿੰਦੇ ਅਸੀਂ ਤੇ ਕੰਮ ਕਰਨਾ ਚਾਹੁੰਦੇ, ਵਿਰੋਧੀ ਸਦਨ ਨਹੀਂ ਚੱਲਣ ਦਿੰਦੇ, ਇੱਕ ਦੂਜੇ ਤੇ ਦੋਸ਼ ਲਾ ਕੇ ਆਪਣੇ ਆਪ ਨੂੰ ਆਪ ਹੀ ਕਲੀਨ ਚਿੱਟ ਦੇ ਰਹੇ ਹੈ। ਹਾਲਾਤ ਇਹੋ ਉਹ ਹੈ ਜਦੋਂ ਦੇਸ਼ ਦਾ ਲੋਕਤੰਤਰ, ਦੇਸ਼ ਦੀ ਲੋਕ ਸਭਾ ਦੇ ਵਿੱਚ ਹੀ ਜਿਹੜਾ ਸ਼ਰੇਆਮ ਤਜੀਆਂ ਉੱਡ ਰਹੀਆਂ ਹੈ, ਤੇ ਆਪਣਾ ਆਪਣਾ ਪੱਖ ਰੱਖ ਕੇ ਬੁੱਤਾ ਸਾਰ ਰਹੇ। ਬਾਕੀ ਇੱਕ ਦਿਨ ਰਹਿ ਗਿਆ ਦੇਸ਼ ਦੀ ਜਿਹੜਾ ਸਦਨ, ਜਿਹੜਾ ਲੋਕ ਸਭਾ ਜਾਂ ਰਾਜ ਸਭਾ ਦੀ ਕਾਰਵਾਈ ਕਹਿੰਦੇ ਹੈ, ਦੇਖਦੇ ਹਾਂ ਉਹ ਇੱਕ ਦਿਨ ਜਾਂ ਕੁਛ ਅਗਲੇ ਘੰਟਿਆਂ ਚ ਕੀ ਪਾਈਏ ਦੇਸ਼ ਦੇ ਲੋਕਾਂ ਲਈ ਫੈਸਲਾ ਕਰਦੇ।
0: ਜੀ ਬਹੁਤ ਸ਼ੁਕਰੀਆ ਰਮੇਸ਼ ਜੀ, ਇੱਕ ਗੱਲ ਤੁਸੀਂ ਬੜੀ ਵਧੀਆ ਯਾਦ ਕਰਾਈ ਕਿ ਸਰਕਸਾਂ ਕਿਉਂ ਬੰਦ ਹੋ ਗਈਆਂ। ਸਰਕਸਾਂ ਤਾਂ ਹੀ ਬੰਦ ਹੋਈਆਂ ਕਿਉਂਕਿ ਇੱਧਰ ਸਰਕਸਾਂ ਲੱਗਣ ਲੱਗ ਗਈਆਂ। ਸਾਡੇ ਨਾਲ 6685 ਟੋਮ ਰੋਡ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਬਾਈ ਜੀ ਜੁੜ ਚੁੱਕੇ ਆ। ਇਸ ਵੀਕਐਂਡ ਪੰਜਾਬੀ ਲਹਿਰਾਂ ਲਾਈਵ ਔਨ ਲੋਕੇਸ਼ਨ ਲੈ ਕੇ ਆ ਰਿਹਾ ਗ੍ਰੈਂਡ ਹੋਮ ਫਰਨੀਚਰ ਦਾ, ਜਿੱਥੇ ਬਹੁਤ ਸਾਰੇ ਤੋਹਫੇ ਤੁਹਾਨੂੰ ਦਿੱਤੇ ਜਾਣੇ ਆ, ਫਰਨੀਚਰ ਦੀਆਂ ਬਹੁਤ ਅਮੇਜ਼ਿੰਗ ਡੀਲਾਂ ਲੱਗਣੀਆਂ ਆ। ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ ਡੇਅਰੀ ਐਂਡ ਟੋਮਕਨ ਵਾਲੇ ਇੰਟਰਸੈਕਸ਼ਨ 'ਤੇ ਸੁਖਬਾਈ ਜੀ ਸਾਡੇ ਨਾਲ ਜੁੜ ਚੁੱਕੇ ਹੋ। ਸੁਖਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
4: ਬਹੁਤ ਸ਼ੁਕਰੀਆ, ਧੰਨਵਾਦ ਸਾਧੂ ਸਾਹਿਬ। ਬਿਲਕੁਲ, ਇਸ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਤੁਹਾਨੂੰ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ ਜਾਂ ਸੋਫਾ ਸੈੱਟ ਚਾਹੀਦੇ ਨੇ, ਤਾਂ ਜ਼ਰੂਰ ਇੱਕ ਚੱਕਰ ਲਾਓ ਇਸ ਵੀਕਐਂਡ ਉੱਪਰ, ਕਿਉਂਕਿ ਲੋਐਸਟ ਪ੍ਰਾਈਸ ਦੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਸਟੋਰੇਜ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਕੰਪਲੀਟ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ, ਸਿਰਫ 699 ਦਾ ਵੀਕਐਂਡ ਦੇ ਉੱਪਰ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, 699 ਡਾਲਰ ਦਾ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ। ਸੱਧੂ ਸਾਹਿਬ
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸੁਖ ਬਾਈ ਜੀ। 6085 ਟੋਮਕਨ ਰੋਡ 'ਤੇ ਤੁਸੀਂ ਪਹੁੰਚਣਾ ਇਸ ਵੀਕਐਂਡ 'ਤੇ, ਫਰਨੀਚਰ ਦੀਆਂ ਡੀਲਾਂ ਦਾ ਆਨੰਦ ਲੈਣਾ। ਨਾਲ ਦੀ ਨਾਲ ਤੁਹਾਨੂੰ ਮੋਨਾ ਮਹਿੰਗੀ ਜੀ ਉਹਨਾਂ ਦਾ ਮੈਸੇਜ ਵੀ ਦੇ ਦਈਏ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-500-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
8: ਔਰ ਵਿਜ਼ਿਟ insuranceforyou.ca।
9: ਫਸਟ ਮੌਕੇ, ਸੈਕਿੰਡ ਮੌਕੇ, ਜਾਂ ਫਿਰ ਹੋਵੇ ਲੋਨ, ਸੋਚੋ ਨਾ ਬਸ, ਬਿਲਕੁਲ ਵੀ ਹੁਣੇ ਮਿਲਾ ਫੋਨ।
10: ਰਸ਼ਮੀਤ ਕੌਰ at 647-539-4499।
9: ਅਕਾਲ ਅਕਾਲ ਅਕਾਲ ਮੌਕੇਜੇਸ।
11: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ, ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313।
0: ਸੋ ਬਿਲਕੁਲ ਜੀ, ਢਿੱਲੋਂ ਵੀਡੀਓ। ਨਾਲ ਦੀ ਨਾਲ ਤੁਹਾਨੂੰ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਦੇ ਦਈਏ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ ਦੀ ਜਾਣਕਾਰੀ ਲੈਣੀ ਹੈ ਜਾਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਆਪਣੇ ਪੀਸ ਆਫ ਮਾਇੰਡ ਦੇ ਲਈ ਤੁਸੀਂ ਇੰਸ਼ੋਰੈਂਸ ਬਾਰੇ ਸੋਚ ਰਹੇ ਸੀ, ਤਾਂ ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। 416-817-6500, 416-817-6500, 416-817-6500। ਹਰਪ੍ਰੀਤ ਸੈਣੀ ਜੀ, ਨਾਲ ਦੀ ਨਾਲ ਹਰਮਨ ਬੱਤਾ ਜੀ ਦਾ ਸੁਨੇਹਾ ਤੁਹਾਨੂੰ ਦਈਏ। ਮੌਰਗੇਜ ਦੇ ਲਈ ਇੱਕ ਵਧੀਆ ਭਰੋਸੇਮੰਦ ਮੌਰਗੇਜ ਬ੍ਰੋਕਰ ਦੀ ਭਾਲ ਦੇ ਵਿੱਚ ਸੀ, ਤਾਂ ਹਰਮਨ ਬੱਤਾ ਨੂੰ ਤੁਸੀਂ ਯਾਦ ਰੱਖੋ। ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਨਹੀਂ ਮਿਲ ਰਹੀ, ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਇੱਕ ਵਾਰ ਕੰਟੈਕਟ ਕਰ ਲਓ। ਜੇ ਇਹਨਾਂ ਨੇ ਤੁਹਾਡੀ ਫਾਈਲ ਦੇਖ ਕੇ ਹਾਂ ਕਹਿਤੀ, ਫਿਰ ਤੁਹਾਡਾ ਕੰਮ ਭਾਈ ਕਰਵਾ ਕੇ ਦੇਣਗੇ। ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ, 647-685-9000-647-685-9000 'ਤੇ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂਰ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਦੀ ਧਰਤੀ ਤੋਂ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਜੁੜੇ ਹੋਏ ਨੇ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਈਡੀ ਕਹਿੰਦੇ ਪਹੁੰਚ ਸਕਦੀ ਆ। ਇਹ ਖਬਰ ਵਾਕਿਆ ਹੀ ਸੱਚੀ ਆ, ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਵੀ ਈਡੀ ਪਹੁੰਚ ਗਈ ਤਾਂ ਫਿਰ ਇਹ ਕੰਮ ਖਰਾਬ ਲੱਗਦਾ ਜੀ।
1: ਚਲੋ ਕਾਨੂੰਨੀ ਤੌਰ ਤੇ ਉੱਤੇ ਮੈਨੂੰ ਲੱਗਦਾ ਹੈ ਗੱਲ ਥੋੜੀ ਔਖੀ ਹੈ, ਈਡੀ ਅੰਦਰ ਤੇ ਕੀ ਆਉਣਾ, ਪਰੰਤੂ ਉਵੇਂ ਜੇ ਦੂਜੇ ਢੰਗ ਦੇ ਨਾਲ ਕਹੀਏ ਕਿ ਜਿੰਨਾ ਕੁ ਈਡੀ ਨੇ ਬੀਤੇ ਸਮੇਂ ਚ ਘੇਰਾ ਪਾਇਆ, ਖਾਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਦਾ ਸਭ ਤੋਂ ਖਾਸਮ ਖਾਸ ਇੱਕ ਤਾਕਤਵਰ ਮੰਤਰੀ ਜਿਹੜਾ ਬਣ ਗਿਆ ਸੀ, ਥੋੜੇ ਸਮੇਂ ਚ ਪੰਜਾਬ ਦਾ ਸਭ ਤੋਂ ਤਾਕਤਵਰ ਮੰਤਰੀ ਬਣ ਗਿਆ ਸੀ, ਸਾਡੇ ਅਰੋੜਾ ਸਾਹਿਬ ਜਿਹੜੇ ਲੁਧਿਆਣੇ ਵਾਲੇ, ਜਦੋਂ ਉਹਨਾਂ ਨੂੰ ਈਡੀ ਉਹਨਾਂ ਦੀ ਕੋਠੀ ਚੋਂ ਦਬੋਚ ਕੇ ਲੈ ਗਈ ਤੇ ਫਿਰ ਕੋਈ ਬਹੁਤ ਵੱਡੀ ਗੱਲ ਨਹੀਂ ਕਿ ਈਡੀ ਪੰਜਾਬ ਦੇ ਕਿਹੜੇ ਲੀਡਰ ਨੂੰ ਫੜ ਸਕਦੀ ਹੈ, ਇੱਕ ਸ਼ਕਤੀਸ਼ਾਲੀ ਮੰਤਰੀ ਨੂੰ, ਔਰ ਅਜੇ ਤੱਕ ਉਹ ਜ਼ਮਾਨਤ ਨਹੀਂ ਉਹਨੂੰ ਮਿਲੀ, ਤੇ ਕਹਿੰਦਾ ਕਹਾਉਂਦਾ, ਔਰ ਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸਿਆਸੀ ਲੀਡਰ ਸੀ, ਭਾਰਤ ਦਾ ਮੰਨਿਆ ਪਰਮੰਨਿਆ ਉਦਯੋਗਪਤੀ ਹੈ, ਰਾਜ ਸਭਾ ਦੇ ਵਿੱਚ ਕੰਮ ਕੀਤਾ ਪੰਜਾਬ ਚ ਆ ਕੇ, ਤੇ ਜੇ ਉਹਨੂੰ ਹੋ ਗਿਆ ਫਿਰ ਦੂਜੇ ਦੀ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਹੁਣ ਜਿਹੜਾ ਈਡੀ ਸ਼ਬਦ ਮੁੱਖ ਮੰਤਰੀ ਦੇ ਦਫ਼ਤਰ ਨਾਲ ਜੁੜ ਕੇ ਅੱਜ ਕਹਿ ਲਈਏ ਕਿ ਭਾਰਤੀ ਸਮੇਂ ਦੀ ਸਵੇਰ ਤੋਂ ਚਰਚਾ ਵਿੱਚ ਹੈ, ਅਸਲ ਵਿੱਚ ਉਹ ਬਿਕਰਮ ਸਿੰਘ ਮਜੀਠੀਆ ਲੈ ਕੇ ਆਏ ਹੈ ਉਹ ਸ਼ਬਦ। ਬਿਕਰਮ ਸਿੰਘ ਮਜੀਠੀਆ ਨੇ ਅੱਜ ਫਿਰ ਪੰਜਾਬ ਚ ਕਹਿ ਲਈਏ ਕਿ ਭਾਂਬੜ ਮਚਾਏ ਹੋਏ ਹੈ। ਬਿਕਰਮ ਮਜੀਠੀਆ ਕਹਿੰਦਾ ਕਿ ਮੈਂਦੇ ਕੋਲ ਇੱਕ ਖਾਤਾ ਹੈ, ਉਹ ਖਤ ਈਡੀ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਹੈ। ਹੁਣ ਈਡੀ ਸਭ ਤੋਂ ਵੱਡਾ ਅਦਾਰਾ ਭਾਰਤ ਦਾ, ਦੂਜੇ ਪਾਸੇ ਡੀਜੀਪੀ ਪੰਜਾਬ ਦਾ ਸਭ ਤੋਂ ਚੋਟੀ ਦਾ ਅਫਸਰ, ਤੇ ਖਤ ਵਿੱਚ ਉਹ ਕਹਿੰਦੇ ਕਿ ਈਡੀ ਨੇ ਇਹ ਲਿਖਿਆ ਕਿ ਭਾਈ ਤੇਰੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਕਹਾਉਂਦੇ ਬੰਦੇ ਹੈ ਜ਼ਮੀਨੀ ਵਿਵਾਦ ਵਿੱਚ, ਉਹ ਤੇ ਵੱਡਾ ਕਮਾਈ ਕਰ ਗਏ, ਜੋ ਕੁਛ ਆ ਮੋਹਾਲੀ ਚ ਬੀਤੇ ਸਮੇਂ ਚ ਹੋਇਆ, ਭ੍ਰਿਸ਼ਟਾਚਾਰ ਦੀ ਉਹਨਾਂ ਨੇ ਇਸ ਵੇਲੇ ਅੱਤ ਕੀਤੀ ਹੋਈ ਹੈ, ਵੱਡੇ ਵੱਡੇ ਅਫਸਰਾਂ ਦੇ ਤਬਾਦਲੇ ਕਰਦੇ ਆ ਲੱਖਾਂ ਰੁਪਏ ਲੈ ਕੇ, ਔਰ ਜਾਲੀ ਹਥਿਆਰਾਂ ਦੇ ਲਾਇਸੈਂਸ ਬਣ ਰਹੇ ਆ, ਔਰ ਜਿਹੜਾ ਕਹਿੰਦੇ ਕਿ ਉਸ ਚਿੱਠੀ ਦੇ ਵਿੱਚ ਜ਼ਿਕਰ ਹੈ ਉਹ ਭਗਵੰਤ ਮਾਨ ਦੇ ਇੱਕ OSD ਦਾ ਜ਼ਿਕਰ ਹੈ। OSD ਬੜਾ ਵੱਡਾ ਅਹੁਦਾ ਹੁੰਦਾ ਹੈ ਕਿਸੇ ਮੰਤਰੀ ਦਾ, ਚਾਹੇ ਕੋਲ ਜਿਹੜਾ ਵੀ ਬੰਦਾ ਕੰਮ ਕਰਦਾ ਹੈ, ਖਾਸਮ ਖਾਸ ਵੀ ਹੁੰਦਾ ਤੇ ਅਹੁਦਾ ਵੀ ਬੜਾ ਵੱਡਾ ਹੁੰਦਾ ਹੈ। ਮੁੱਖ ਮੰਤਰੀ ਕੋਲ ਤੇ ਕਈ OSD, ਹੁਣ ਜਿਹੜੇ OSD ਦਾ ਬਿਕਰਮ ਸਿੰਘ ਮਜੀਠੀਆ ਨੇ ਜ਼ਿਕਰ ਕੀਤਾ, ਉਹ ਕੀਤਾ ਉਹਨੂੰ ਭਾਈ ਰਾਜਵੀਰ ਘੁੰਮਣ ਦਾ, ਕਿ ਰਾਜਪੁਰ ਘੁੰਮਣ ਜਿਹੜਾ ਮੁੱਖ ਮੰਤਰੀ ਦਾ OSD, ਉਹਦੇ ਖਿਲਾਫ਼ ਕਹਿੰਦੇ ਕਿ ED ਨੇ ਇੱਕ ਸਾਫ਼ ਕਹਿ ਦਿੱਤਾ ਆ ਕਿ ਏਡੇ ਵੱਡੇ ਖੁਲਾਸੇ ਕਰ ਦਿੱਤੇ ਕਿ ਇੰਨੇ ਕਰੋੜਾਂ ਕਮਾਏ, ਇਹਦੇ ਵਰਗਾ ਤਾਂ ਭ੍ਰਿਸ਼ਟਾਚਾਰੀ ਕੋਈ ਨਹੀਂ ਹੈਗਾ, ਤੇ ਹੁਣ ਤੁਸੀਂ ਦੱਸੋ ਇੱਥੇ ਕਾਰਵਾਈ DGP ਸਾਹਿਬ ਕਦੋਂ ਕਰਦੇ ਆ। ਔਰ ਕੱਲੀ ਗੱਲ ਕਹਿੰਦੇ ਰਾਜਵੀਰ ਘੁੰਮਣ ਦੀ ਨਹੀਂ, ਨਾਲ ਹੋਰ ਵੀ ਕਈ ਨਾਮ ਹੈ, ਤੇ ਬਾਕੀ ਬਿਕਰਮ ਸਿੰਘ ਮਜੀਠੀਆ ਨੇ ਤੇ ਗੱਲ ਉੱਥੇ ਵੀ ਨਹੀਂ ਰੋਕੀ, ਉਹਨੇ ਉੱਪਰ ਵੀ ਭੇਜ ਦਿੱਤੀ, ਕਹਿੰਦਾ ਜੀ ਗੱਲ ਕੱਲੀ ਰਾਜਵੀਰ ਤੱਕ ਨਹੀਂ ਹੈ, ਗੱਲ ਕੱਢੀ ਹੇਠਾਂ ਨਹੀਂ ਹੈ, ਇਹ ਨਹੀਂ ਹੋ ਸਕਦਾ ਕਿ ਰਾਜਵੀਰ ਘੁੰਮਣ ਆਪਣੇ ਸਿਰ ਤੇ ਬਦਲੀਆਂ ਕਰਦਾ ਹੋਵੇ ਤੇ ਕਰੋੜਾਂ ਕਮਾਉਂਦਾ ਹੋਵੇ। ਉਹ ਕਰੋੜਾਂ ਚੋਂ ਕਹਿੰਦੇ ਕਿਚੋ ਕਰੋੜਾਂ ਕਿਹਨੂੰ ਜਾਂਦੇ ਸੀ, ਉਹਨੂੰ ਪੰਜਾਬ ਦੇ ਮੁੱਖ ਮੰਤਰੀ ਵੱਲ ਤਾਰਾਂ ਜੋੜ ਦਿੱਤੀਆਂ। ਹੁਣ ਜੇ ED ਨੇ ਚਿੱਠੀ ਵਾਕਿਆ ਹੀ ਲਿਖੀ ਹੈ, ਜਿਹੜਾ ਅੱਜ ਖੁਲਾਸਾ ਕਰ ਦਿੱਤਾ ਪੰਜਾਬ ਦੇ ਸਿਆਸੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ, ਤੇ ਜੇ ਉਹ ਵਾਕਿਆ ਹੀ DGP ਨੂੰ ਚਿੱਠੀ ਹੈ, ਤੇ ਮੈਂ ਸਮਝਦਾ ਕਿ ਬਹੁਤ ਵੱਡੇ ਭਰਥੂ ਵਾਲੀ ਗੱਲ ਹੈ, ਇੱਡੀ ਵੱਡੀ ਏਜੰਸੀ ਨੇ ਚਿੱਠੀ ਲਿਖੀ ਹੈ। ਪਰ 2 ਘੰਟੇ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇੱਕ ਪ੍ਰੈਸ ਵਾਰਤਾ ਕਰਕੇ ਸ਼ੰਕਾ ਪ੍ਰਗਟ ਕੀਤੀ, ਉਹਨਾਂ ਨੇ ਸ਼ੰਕਾ ਇਹ ਪ੍ਰਗਟ ਕੀਤੀ ਜੀ ਪੰਜਾਬ ਚ ਕਹਿੰਦੇ ਵੋਟਾਂ ਆ 5 ਮਹੀਨੇ ਬਾਅਦ, ਔਰ ਉਹ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਡਰਾਇਆ ਜਾ ਰਿਹਾ, ਕੇਂਦਰ ਉਹਦੇ ਵਿੱਚ ED ਦੀ ਵਰਤੋਂ ਕਰ ਰਿਹਾ। ਭਾਵੇਂ ਜਿਹੜੀ ਗੱਲ ਵਿਕਰਮ ਮਜੀਠੀਆ ਨੇ 7-8 ਘੰਟੇ ਪਹਿਲਾਂ ਕਹੀ ਹੈ, ਉਹ ਤੋਂ 4 ਘੰਟੇ ਬਾਅਦ ਉਹੀ ਸ਼ੰਕਾ ਪ੍ਰਗਟ ਕਰ ਦਿੱਤੀ ਪੰਜਾਬ ਦੇ ਵਿੱਤ ਮੰਤਰੀ ਨੇ, ਇਹਦਾ ਭਾਵੇਂ ਦਾਲ ਚ ਕਾਲਾ ਤੇ ਹੈਗਾ ਆ। ਬਿਕਰਮ ਸਿੰਘ ਮਜੀਠੀਆ ਕਹਿੰਦਾ ਕਿ ED ਪੰਜਾਬ ਚ ਛਾਪੇਮਾਰੀ ਲਈ ਤਿਆਰ ਬੈਠੀ ਹੈ ਤੇ ਕਈ ਅਫਸਰ ਦਬੋਚ ਲੈਣੇ ਆ। ਉਧਰੋਂ ਹਰਪਾਲ ਸਿੰਘ ਚੀਮਾ ਕਹਿੰਦਾ ਜੀ ED ਵੱਲੋਂ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਸਾਡੇ ਜਿਹੜੇ ਲੀਡਰਾਂ ਨੂੰ। ਸੋ ਕਿਤੇ ਨਾ ਕਿਤੇ ਦਾਲ ਚ ਕਾਲਾ ਹੈਗਾ ਆ। ਬਾਕੀ ਵੇਖਦੇ ਭਾਈ ਆਉਂਦੇ ਦਿਨਾਂ ਚ ED ਦੀ ਗ੍ਰਿਫਤ ਵਿੱਚ ਕੌਣ ਆਉਂਦਾ ਤੇ ED ਕਿਹਨੂੰ ਕਿਹਨੂੰ ਘੇਰਦੀ ਹੈ।
0: ਰਮੇਸ਼ ਜੀ, ਪਿਛਲੇ ਦਿਨੀ ਆਪਾਂ ਕੱਲ ਜ਼ਿਕਰ ਕੀਤਾ ਸੀ ਕਿ ਵਾਰਸ ਪੰਜਾਬ ਪਾਰਟੀ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਨਵਾਂ ਮੋੜ ਦਿੱਤਾ, ਇੱਕ ਉਮੀਦਵਾਰ ਐਲਾਨਿਆ, ਹਜੇ ਉਹ ਐਲਾਨ ਤੋਂ ਬਾਅਦ ਫਿਰ ਹੁਣ ਵਾਰਸ ਪੰਜਾਬ ਪਾਰਟੀ ਹੁਣ ਆਪਣੇ ਦੂਜੇ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੀ ਹੈ। ਹੁਣ ਉਹਨਾਂ ਦੇ ਨਾਮ ਕੁਛ ਸਾਹਮਣੇ ਆਏ ਕਿ ਨਹੀਂ ਅਜੇ?
1: ਪ੍ਰਭ ਸੰਧੂ ਜੀ, 2 ਨਾਮ ਚਰਚਾ ਚ ਅੱਜ ਹੋਰ ਆ ਗਿਆ। ਇੱਕ ਨਾਮ ਤੇ ਚਲੋ ਅਸੀਂ ਬੀਤੇ ਕੱਲ ਸਾਬਕਾ ਹੀ ਦਿੱਤਾ ਸੀ, ਸਤਵੰਤ ਸਿੰਘ, ਜਿਹੜੇ ਮਰਹੂਮ ਕੇਹਰ ਸਿੰਘ ਦੇ ਪੁੱਤਰ ਹੈ, ਤੇ ਕੇਹਰ ਸਿੰਘ ਉਹ ਜਿਸਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ। ਉਹ ਬਸੀ ਪਠਾਣਾ ਤੋਂ ਵਾਰਸ ਪੰਜਾਬ ਦੀ ਪਾਰਟੀ ਨੇ ਆਪਣੇ ਪਹਿਲੇ ਉਮੀਦਵਾਰ ਐਲਾਨੇ ਸੀ। ਹਾਲਾਂਕਿ ਪਹਿਲਾ ਉਮੀਦਵਾਰ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਲਾਨ ਚੁੱਕਿਆ, ਉਹਦੀ ਸੀਟ ਨਹੀਂ ਐਲਾਨ ਕੀਤੀ ਭਾਈ ਅੰਮ੍ਰਿਤਪਾਲ ਦੀ, ਪਰੰਤੂ ਆਹ ਸੀਟ ਉਹਨਾਂ ਨੇ ਕੱਲ ਐਲਾਨ ਦਿੱਤੀ ਸੀ ਕਿ ਬਸੀ ਪਠਾਣਾ ਤੋਂ ਸਤਵੰਤ ਸਿੰਘ ਚੋਣ ਲੜਨਗੇ। ਅੱਜ ਦੋ ਨਾਮ ਹੋਰ ਚਰਚਾ ਚ ਆਏ ਹੈ, ਇੱਕ ਅਜਨਾਲੇ ਵਾਲੀ ਸੀਟ, ਉਹੀ ਅਜਨਾਲਾ ਜਿਸਨੇ ਵਾਰਸ ਪੰਜਾਬ ਦੀ ਪਾਰਟੀ ਦਾ ਕਹਿ ਲਈਏ ਗਠਨ ਕੀਤਾ, ਜਿੱਥੋਂ ਵਾਰਸ ਪੰਜਾਬ ਦੀ ਪਾਰਟੀ ਦਾ ਮੁੱਢ ਵਜਿਆ, ਜਿੱਥੇ ਇੱਕ ਵੱਡਾ ਸੰਘਰਸ਼ ਕਰਨ ਪਹੁੰਚੀ ਸੀ। ਵਾਰਸ ਪੰਜਾਬ ਦੀ ਉਦੋਂ ਪੋਲੀਟੀਕਲ ਪਾਰਟੀ ਤਾਂ ਨਹੀਂ ਸੀ, ਉਦੋਂ ਤੇ ਇੱਕ ਜਥੇਬੰਦੀ ਸੀ ਕੇਵਲ, ਤੇ ਜੋ ਉੱਥੇ ਥਾਣੇ ਚ ਹੋਇਆ ਤੇ ਉਹ ਅਜਨਾਲੇ ਤੋਂ ਬਾਅਦ ਜੋ ਕੁਛ ਵਾਪਰਿਆ, ਅੱਜ ਤੱਕ ਅੰਮ੍ਰਿਤਪਾਲ ਸਿੰਘ ਜੇਲ੍ਹ ਚ ਬੈਠਾ ਹੈ, ਲੋਕ ਸਭਾ ਮੈਂਬਰ ਦੀ ਚੋਣ ਜਿੱਤ ਕੇ ਵੀ ਜੇਲ੍ਹ ਚ ਬੈਠਾ ਹੈ, NSA ਖਤਮ ਹੋਣ ਦੇ ਬਾਅਦ ਵੀ ਜੇਲ੍ਹ ਚ ਬੈਠਾ ਹੈਗਾ, ਔਰ ਬੈਠਾ ਵੀ ਕਿੱਥੇ, ਉਹ ਆਸਾਮ ਜਾ ਕੇ ਪੰਜਾਬ ਦੀ ਜੇਲ੍ਹ ਚ ਨਹੀਂ ਕਿਸੇ ਚ ਰੱਖਿਆ। ਔਰ ਉਹਦੇ ਵਿੱਚ ਕੁਛ ਨਾਮ ਹੋਰ ਸੀ ਜਦੋਂ ਜੇਲ੍ਹ ਗਏ ਸੀ ਜਿਹਨਾਂ ਤੇ NSA ਲੱਗਾ ਸੀ, ਇੱਕ ਸੀ ਦਲਜੀਤ ਸਿੰਘ ਕਲਸੀ। ਉਹ ਦਲਜੀਤ ਸਿੰਘ ਕਲਸੀ ਬਾਰੇ ਚਰਚਾ ਆਇਆ ਕਿ ਦਲਜੀਤ ਸਿੰਘ ਕਲਸੀ ਨੂੰ ਅਜਨਾਲੇ ਤੋਂ ਚੋਣ ਲੜਾਏਗੀ ਵਾਰਸ ਪੰਜਾਬ ਦੀ। ਔਰ ਦੂਸਰਾ ਨਾਮ ਹੈ ਗੁਰਮੀਤ ਸਿੰਘ ਬੁੱਕਣ ਵਾਲਾ। ਗੁਰਮੀਤ ਸਿੰਘ ਬੁੱਕਣ ਵਾਲਾ ਬਾਰੇ ਚਰਚੇ ਇਹ ਸ਼ੁਰੂ ਹੋਇਆ ਕਿ ਮੋਗੇ ਤੋਂ ਉਹ ਚੋਣ ਲੜੇਗੀ, ਵਾਰਸ ਪੰਜਾਬ ਦੀ ਲੜਾਏਗੀ। ਜੇ ਕੁੱਲ ਗੱਲ ਕਰ ਲਈਏ ਤੇ ਬਸੀ ਪਠਾਣਾ ਜਿੱਥੋਂ ਸਤਵੰਤ ਸਿੰਘ ਦਾ ਬੀਤੇ ਕੱਲ ਸਪਸ਼ਟ ਕਰ ਦਿੱਤਾ ਸੀ, ਅਜਨਾਲਾ ਤੇ ਮੋਗੇ ਦੀਆਂ ਸੀਟਾਂ ਤੇ ਅੱਜ ਚਰਚੇ ਸ਼ੁਰੂ ਹੋਏ ਹੈ। ਹਾਲਾਂਕਿ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਕੋਈ ਚਿੱਠੀ ਪੱਤਰ ਅਜੇ ਜਾਰੀ ਨਹੀਂ ਕੀਤਾ ਵਾਰਸ ਪੰਜਾਬ ਦੀ ਜਥੇਬੰਦੀ ਦੇ ਲੀਡਰਾਂ ਨੇ, ਪਰੰਤੂ ਲੱਗਦਾ ਹੈ ਕਿ ਕਿਤੇ ਨਾ ਕਿਤੇ ਇੱਕ ਅੱਧੇ ਦਿਨ ਦੇ ਵਿੱਚ ਇਹ ਵੀ ਨਾਮ ਐਲਾਨ ਹੋ ਜਾਣਗੇ। ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਵਾਰਸ ਪੰਜਾਬ ਦੀ ਪਾਰਟੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਕਾਫੀ ਪੰਜਾਬ 'ਚ ਤੇਜ਼ ਕੀਤੀਆਂ ਹੈਗੀਆਂ, ਤੇ ਸ਼ਾਇਦ ਉਸੇ ਤੇਜ਼ੀ ਦੀ ਪ੍ਰਕਿਰਿਆ 'ਚ ਇਹ ਹੈਗਾ ਆ। ਸੋ ਵੇਖਦੇ ਹਾਂ ਕਦੋਂ ਤੱਕ ਜਿਹੜੀ ਲੀਡਰਸ਼ਿਪ ਹੈ ਸਾਫ ਕਰਦੀ ਹੈ ਇਹਨਾਂ ਦੀਆਂ ਉਮੀਦਵਾਰੀਆਂ।
0: ਸੋ ਨਾਲ ਦੀ ਨਾਲ ਤੁਹਾਨੂੰ ਅਪਲਾਈਂਸ ਜੰਕਸ਼ਨ ਦਾ ਸੁਨੇਹਾ ਦੇਈਏ, ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਦੇ ਵਾਸਤੇ ਅਪਲਾਈਂਸਸ ਖਰੀਦਣ ਜਾ ਰਹੇ ਸੀ ਤਾਂ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਗੇੜਾ ਜ਼ਰੂਰ ਮਾਰ ਕੇ ਆਇਓ। ਅਪਲਾਈਂਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਹਰ ਤਰ੍ਹਾਂ ਦੇ ਅਪਲਾਈਂਸ ਤੁਹਾਨੂੰ ਅਪਲਾਈਂਸ ਜੰਕਸ਼ਨ ਤੋਂ ਮਿਲ ਜਾਣੇ। ਮਨਜੀਤ ਗਿੱਲ ਜੀ ਕਹਿੰਦੇ ਆ ਕਿ ਤੁਸੀਂ ਸਾਨੂੰ ਆਓ, ਅਸੀਂ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦਿਆਂਗੇ। 905-450-0054 9054500054 ਅਪਲਾਈਂਸ ਜੰਕਸ਼ਨ 'ਤੇ ਤੁਸੀਂ ਪਹੁੰਚ ਸਕਦੇ ਹੋ। ਨਾਲ ਦੀ ਨਾਲ ਮੋਨਾ ਮਹਿੰਗੀ ਜੀ ਉਹਨਾਂ ਦਾ ਸੁਨੇਹਾ ਤੁਹਾਨੂੰ ਦੇਈਏ, ਪਰਿਵਾਰਾਂ ਨੂੰ ਕਵਰੇਜ, ਭਵਿੱਖ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਨਾਲ ਦੀ ਨਾਲ ਤੁਸੀਂ ਜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਕਵਰੇਜ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਇੱਕ ਇੰਸ਼ੋਰੈਂਸ ਬ੍ਰੋਕਰ ਦੀ ਭਾਲ ਦੇ ਵਿੱਚ ਸੀ ਤਾਂ ਤੁਸੀਂ ਮੋਨਾ ਮਹਿੰਗੀ ਜੀ ਨੂੰ ਇੰਸ਼ੋਰੈਂਸ ਪੋਜੂ ਦੇ ਨਾਲ ਕੰਮ ਕਰਦੇ ਨੇ, ਉਹਨਾਂ ਨਾਲ ਕਾਲ ਕਰ ਸਕਦੇ ਹੋ 416-509-1509 416-509-1509 ਮੋਨਾ ਮਹਿੰਗੀ ਜੀ। ਨਾਲ ਦੀ ਨਾਲ ਇੱਕ ਵਾਰ ਫਿਰ ਤੁਹਾਨੂੰ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਸੁਨੇਹਾ ਦਈਏ, ਬ੍ਰੈਂਪਟਨ ਕ੍ਰੈਮਟੋਰੀਅਮ ਕਮਿਊਨੇਸ਼ਨ ਅਤੇ ਫਿਊਨਰਲ ਦੀਆਂ ਸਲਾਹਾਂ ਦਿੰਦੇ ਨੇ, ਅੱਜ ਬ੍ਰੈਂਪਟਨ ਅਤੇ ਕਮਿਊਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਉਹ ਨਾਲ ਦੀ ਨਾਲ ਤੁਸੀਂ ਅੱਜ ਦੇ ਪ੍ਰਾਈਜ਼ ਲੌਕ ਕਰ ਸਕਦੇ ਹੋ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਦੇ ਲਈ 905-452-222 905-452-222 'ਤੇ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ ਜੀ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਪੰਜਾਬ ਦੀਆਂ ਕਾਂਗਰਸ ਮੀਟਿੰਗਾਂ ਹੁਣ ਦਿੱਲੀ ਵਿੱਚ ਸ਼ਿਫਟ ਹੋਈਆਂ। ਮੈਨੂੰ ਲੱਗਦਾ ਕਿ ਅਸੀਂ ਕਾਂਗਰਸ ਨੂੰ ਜਦੋਂ ਵੀ ਵੇਖਿਆ ਦਿੱਲੀ ਵੱਲ ਬਹੁਤ ਵਾਰੀ ਤਲਬ ਹੋਈ ਇੱਥੋਂ ਦਾ ਕਾਟੋ ਕਲੇਸ, ਪਰ ਕਾਂਗਰਸ ਦੇ ਵਿੱਚ ਕੋਈ ਬਦਲਾਵ, ਕੋਈ ਸੁਧਾਰ ਆ ਰਿਹਾ ਰਮੇਸ਼ ਜੀ?
1: ਦੇਖੋ, ਸੁਧਾਰ ਦੀ ਗੱਲ ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ, ਜਿਹੜੀਆਂ ਪਾਰਟੀਆਂ ਵੱਡੇ ਆਕਾਰ ਦੀਆਂ ਹੋਣ, ਜਿਹਨਾਂ ਦੀ ਕੇਂਦਰ ਦੀ ਲੀਡਰਸ਼ਿਪ ਹੋਵੇ, ਉਹ ਸੁਧਾਰ ਕਦੇ ਹੇਠਾਂ ਤੋਂ ਨਹੀਂ ਆਉਂਦਾ। ਜੇ ਅਸੀਂ ਕਹੀਏ ਜੀ ਕਿ ਹੇਠਾਂ ਤੋਂ ਸੁਧਾਰ ਆ ਜਾਏਗਾ, ਹੇਠਲੇ ਲੀਡਰ ਆਪਸ ਵਿੱਚ ਬੈਠ ਕੇ ਫੈਸਲਾ ਕਰ ਲੈਣਗੇ ਕਿ ਭਾਈ ਚੱਲ ਇੱਦਾਂ ਕਰ ਲੈਂਦੇ ਹਾਂ, ਇਹ ਕਦੇ ਨਹੀਂ ਹੋਇਆ ਤੇ ਨਾ ਹੋ ਸਕਦਾ ਜਿਹੜੀ ਪਰੰਪਰਾ ਇਹਨਾਂ ਪਾਰਟੀਆਂ ਨੇ ਬਣਾ ਲਈ ਹੈ। ਕਿਉਂਕਿ ਫੈਸਲੇ ਚਾਹੇ ਚੰਗੇ ਚਾਹੇ ਮਾੜੇ, ਚਾਹੇ ਕਿਸੇ ਨੂੰ ਪਸੰਦ ਹੋਣ ਜਾਂ ਨਾ ਹੋਣ, ਚਾਹੇ ਮੁੱਖ ਮੰਤਰੀ ਕਿਸੇ ਨੂੰ ਲਾਉਣਾ ਆ ਚਾਹੇ ਹਟਾਉਣਾ ਆ, ਉਹ ਫੈਸਲਾ ਦਿੱਲੀ ਤੋਂ ਹੀ ਹੁੰਦਾ ਹੈ, ਇਹ ਰਵਾਇਤ ਹੈ। ਹਾਲਾਂਕਿ ਜੇ ਆਪਾਂ ਲੋਕਤੰਤਰੀ ਢਾਂਚੇ ਦੀ ਗੱਲ ਕਰੀਏ ਤਾਂ ਉਹਦੇ ਮੁਤਾਬਕ ਠੀਕ ਨਹੀਂ, ਪਰੰਤੂ ਰਵਾਇਤ ਹੈਗੀ ਆ, ਕਾਂਗਰਸ ਪਾਰਟੀ 'ਚ ਵੀ ਹੈਗੀ ਆ, ਬਾਕੀਆਂ 'ਚ ਵੀ ਹੈ, ਸਾਰਿਆਂ 'ਚ ਹੀ ਹੈ। ਹੁਣ ਠੀਕ ਹੈ, ਜਿਹੜੀ ਖੇਤਰੀ ਪਾਰਟੀ ਉਹ 'ਚ ਰਵਾਇਤ ਨਹੀਂ ਹੋਊਗੀ, ਜਿਹੜੀ ਹੈ ਹੀ ਖੇਤਰ ਦੀ ਉਹ 'ਚ ਨਹੀਂ ਹੈ, ਪਰੰਤੂ ਜਿਹੜੀਆਂ ਨੈਸ਼ਨਲ ਪਾਰਟੀਆਂ ਉਹਨਾਂ ਵਿੱਚ ਤਾਂ ਫੈਸਲਾ ਉਹੀ ਲੈਂਦੇ ਆ, ਇਹ ਤੇ ਹੈ ਨਹੀਂ ਕਿ ਜੋ ਲੋਕ ਕਹਿੰਦੇ ਆ। ਹੁਣ ਕਾਂਗਰਸ ਦਾ ਰੌਲਾ ਰੱਪਾ ਵੀ ਇਹੋ ਹੈ, ਹਾਈ ਕਮਾਂਡ ਜਿਹੜੀ ਜਿਹਨੂੰ ਆਪਾਂ ਰਾਹੁਲ ਗਾਂਧੀ ਕਹਿੰਦੇ ਹਾਂ, ਮਲਕ ਅਰਜਨ ਖੜਗੇ ਕਹਿੰਦੇ ਹਾਂ, ਜਿਹਨੂੰ ਆਪਾਂ ਪ੍ਰਿਯੰਕਾ ਗਾਂਧੀ ਕਹਿ ਲਈਏ ਜਾਂ ਦੂਸਰੇ ਬੜੇ ਸਾਰੇ ਹੋਰ ਹੈ, ਉਹ ਤੇ ਸੰਸਦ ਦੇ ਸੈਸ਼ਨ ਚ ਲੱਗੇ ਹੋਏ ਹੈ। ਉਹਨਾਂ ਨੂੰ ਤੇ ਰੋਜ਼ ਸਵੇਰੇ ਤਿਆਰ ਹੋ ਕੇ ਜਾਣਾ ਪੈਂਦਾ ਕਿ ਮੱਕਰ ਦੁਆਰ ਚ ਜਾ ਕੇ ਖੜਨਾ ਤੇ ਅਸੀਂ ਉੱਥੇ ਪ੍ਰਦਰਸ਼ਨ ਕਰਨਾ। ਉਹ ਤੇ ਆਪਣੇ ਪ੍ਰਦਰਸ਼ਨਾਂ ਤੇ ਲੱਗੇ ਹੋਏ ਹੈ। ਪੰਜਾਬ ਦਾ ਪ੍ਰਦਰਸ਼ਨ ਤੇ ਸ਼ਾਇਦ ਉਹਨਾਂ ਨੂੰ ਨਜ਼ਰ ਹੀ ਨਹੀਂ ਆ ਰਿਹਾ ਕਿ ਪੰਜਾਬ ਚ ਹੋ ਕੀ ਰਿਹਾ। ਅਸੀਂ ਰੋਜ਼ ਪੰਜਾਬ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਕਿ ਕਿਤੇ ਨਾਰੇ ਲੱਗ ਗਏ, ਕਿਤੇ ਕੁਛ ਹੋ ਗਿਆ। ਆਖਿਰ ਤੱਕ ਸਥਿਤੀ ਇਹ ਬਣ ਗਈ ਕਿ ਧੱਕੇ ਮੁੱਕੀ ਤੱਕ ਵੀ ਆ ਗਈ ਸੀ, ਜਿਹੜੀਆਂ ਬੀਤੇ ਸਮੇਂ ਇਹਨਾਂ ਨੇ ਇਕੱਠ ਕੀਤੇ ਸੀਗੇ। ਜਦੋਂ ਇਹ ਕਿਹਾ ਸੀ ਕਾਂਗਰਸ ਹਰ ਬੂਥ ਮਜ਼ਬੂਤ, ਉਹ ਮਜ਼ਬੂਤੀ ਕਿੰਨੀ ਖੋਈ ਆ, ਉਹ ਜਗਜਾਰ ਹੋ ਗਈ ਹੈ। ਹੁਣ ਪੰਜਾਬ ਦਾ ਅਖਾੜਾ ਠੰਡਾ ਪੈ ਗਿਆ ਕਿਉਂਕਿ ਚਲਾ ਗਿਆ ਭਾਈ ਜਿਹੜਾ ਪੰਜਾਬ ਦਾ ਇਹਨਾਂ ਨੇ ਇੰਚਾਰਜ ਲਾਇਆ ਭੁਪੇਸ਼ ਬੇਲ। ਰੱਬ ਸੰਧੂ ਜੀ, ਅੱਜ ਦੀਆਂ ਰਿਪੋਰਟਾਂ ਇਹ ਹੈ ਰਾਜਾ ਵੜਿੰਗ ਵੀ ਦਿੱਲੀ ਪਹੁੰਚਿਆ ਹੋਇਆ, ਚਰਨਜੀਤ ਸਿੰਘ ਚੰਨੀ ਵੀ ਉੱਥੇ ਪਹੁੰਚੇ ਹੋਏ ਹੈ, ਪ੍ਰਤਾਪ ਸਿੰਘ ਬਾਜਵਾ ਜੀ ਨੂੰ ਤੀਜਾ ਧੜਾ ਮੈਂ ਬੀਤੇ ਕੱਲ ਦੱਸਿਆ ਸੀ ਉਹ ਵੀ ਪਹੁੰਚ ਗਿਆ। ਪ੍ਰਤਾਪ ਸਿੰਘ ਬਾਜਵੇ ਦੀ ਤੇ ਕਹਿੰਦੇ ਰਾਹੁਲ ਗਾਂਧੀ ਨੇ ਅੱਜ ਮੁਲਾਕਾਤ ਵੀ ਹੋ ਗਈ ਹੈ। ਬਾਕੀ 15 ਵਿਧਾਇਕ ਜਿਹੜੇ ਉਹ ਵੀ ਪਹੁੰਚ ਗਏ ਪ੍ਰਤਾਪ ਸਿੰਘ ਬਾਜਵੇ ਦੇ ਨਾਲ। ਉਹਨਾਂ ਨੇ ਆਪਣੀਆਂ ਮੀਟਿੰਗਾਂ ਕਰਕੇ ਰਾਹੁਲ ਗਾਂਧੀ ਤੋਂ ਸਮਾਂ ਮੰਗਿਆ ਕਿ ਸਮਾਂ ਦਿਓ ਜੀ, ਪੰਜਾਬ ਦੇ ਵਿੱਚ ਹਾਲਾਤ ਬੜੇ ਮਾੜੇ ਆ, ਇਹਨਾਂ ਨੇ ਸਾਨੂੰ ਜਿੱਤਣ ਨਹੀਂ ਦੇਣਾ। ਜਿਹੜਾ ਧੜਾ ਰਾਜਾ ਵੜਿੰਗ ਵਾਲਾ ਉਹ ਆਪਣੀ ਗੱਲ ਕਰ ਰਿਹਾ ਹੈ। ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਦੇ ਵਿੱਚ ਕਦੇ ਸ਼ੇਰ ਸਿੰਘ ਘੁਬਾਇਆ ਦੇ ਘਰ, ਕਦੇ ਸੁਖਜਿੰਦਰ ਰੰਧਾਵਾ ਦੇ ਘਰ ਮੀਟਿੰਗਾਂ ਕਰਦੇ ਵੇਖੇ ਗਏ ਆ, ਰਾਣਾ ਗੁਰਜੀਤ ਦੇਖੇ ਗਏ ਆ, ਹੋਰ ਵਿਧਾਇਕ ਬੈਠੇ ਗਏ ਆ। ਭਾਵ ਕਿ ਜੋ ਕੁਛ ਪੰਜਾਬ ਚੱਲਦਾ ਸੀ ਉਹ ਸਾਰੇ ਦਾ ਸਾਰਾ ਅਖਾੜਾ ਜਿਹੜਾ ਸਿਆਸੀ ਅਖਾੜਾ ਕਾਂਗਰਸ ਦਾ ਉਹ ਦਿੱਲੀ ਸ਼ਿਫਟ ਹੋ ਚੁੱਕਾ ਹੈ। ਤੇ ਹੁਣ ਹਾਈ ਕਮਾਂਡ ਦੀ ਮਰਜ਼ੀ ਹੈ। ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਕਾਟੋ ਕਲੇਸ਼ ਥੰਮੇਗਾ ਕਿ ਨਹੀਂ ਥੰਮੇਗਾ, ਉਹ ਮੈਂ ਸਮਝਦਾ ਕਿ ਹਾਈ ਕਮਾਂਡ ਤੇ ਨਿਰਭਰ ਹੈ ਕਿ ਕਿਵੇਂ ਥੰਮੇਗਾ ਤੇ ਕਦੋਂ ਥੰਮੇਗਾ।
0: ਜੀ ਬਿਲਕੁਲ, 905-673-3337, 905-673-3337 ਬਹੁਤ ਸਾਰੀਆਂ ਕਾਲਸ ਨੇ ਜੀ। ਆਪਾਂ ਥੋੜ੍ਹੀ ਇਜਾਜ਼ਤ ਹੋਵੇ ਰਮੇਸ਼ ਜੀ ਤੇ ਆਪਾਂ ਚੱਲੀਏ ਕਾਲਸ ਦੇ ਵੱਲ।
1: ਜੀ ਸੰਤੂ ਸਾਹਿਬ
0: ਜੀ ਬਿਲਕੁਲ, ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਨਵ ਏਅਰ ਕੰਫਰਟ
10: ਤੋਂ। ਰਮੇਸ਼ ਜੀ ਮੇਰਾ ਕੁਐਸਚਨ ਇਹ ਆ, ਜਿਹੜੇ ਸਿਆਸੀ ਲੀਡਰ ਆ ਇਹ ਆਪਣੀ ਸਿਆਸਤ ਲੋਕਾਂ ਦੀਆਂ ਲਾਸ਼ਾਂ ਦੇ ਉੱਤੋਂ ਲੰਘ ਕੇ ਤੈਅ ਕਰਦੇ ਆ। ਦੇਖੋ ਮੈਂ ਕਹਿੰਦਾ ਹਵਾਲੇ ਨੇ ਗਲਤੀ ਕੀਤੀ, ਬਣਦੀ ਸਜ਼ਾ ਦਿਓ, ਪਰ ਮਨੁੱਖੀ ਕਦਰਾਂ ਕੀਮਤਾਂ ਨੂੰ ਮੰਨ ਕੇ ਚੱਲੋ ਵੀ ਜੇ ਉਹਦੀ ਮਾਤਾ ਨੂੰ ਕਿਤੇ ਦਿਲ ਕਰਦਾ, ਪੁੱਤ ਆ ਕਿੰਨੇ ਸਾਲ ਤੋਂ ਜੇਲ੍ਹ 'ਚ ਆ। ਦੂਜੇ ਪਾਸੇ ਇੱਕ ਬਾਬਾ ਜਿਹੜਾ 36 ਕਤਲ ਹੋਏ ਜਾਂ ਉੱਥੇ ਗੋਲੀ ਚੱਲੀ ਉਹਨੂੰ ਫੜਨ ਲਈ ਉਹ ਬੰਦਾ ਹਲਸਾ ਲਾਉਂਦਾ, ਅੰਮ੍ਰਿਤਪਾਲ ਉੱਪਰ ਮੈਂ ਕਹਿੰਦਾ ਹਮਾਇਤੀ ਨਹੀਂ ਆ, ਮੈਨੂੰ ਇਹ ਲੱਗਦਾ ਉੱਥੇ 57 ਦਾ ਪਰਚਾ ਵੀ ਜਿਹੜਾ ਉਹ ਵੀ ਨਹੀਂ ਬਣਦਾ। ਪਰ ਇਹ ਜਿਹੜੇ ਲੀਡਰ ਨੇ ਇਹ ਆਪਣੀ ਸਿਆਸਤ ਤੈਅ ਕਰਦੇ। ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਵਿਚਾਰ ਦਿਓ ਵੀ ਇਹ ਸਿਆਸਤ ਜਿਹੜੀ ਆ ਕਿੱਧਰ ਨੂੰ ਜਾ ਰਹੀ। ਮੈਂ ਸੁਣਦਾ ਜੀ ਤੁਹਾਨੂੰ, ਥੈਂਕ ਯੂ।
0: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ
1: ਦੇਖੋ ਗੱਲ ਹੈ, ਮਾਨਵੀ ਆਧਾਰਾਂ ਦੇ ਉੱਪਰ ਤੇ ਜਗਤਾਰ ਸਿੰਘ ਹਵਾਲੇ ਨੂੰ ਪਰੋਲ ਮੈਂ ਸਮਝਦਾ ਕਿ ਜਿੱਦਣ ਮੰਗੀ ਹੈ ਉਹ ਤੋਂ 5-4 ਦਿਨਾਂ ਚ ਮਿਲ ਜਾਣੀ ਚਾਹੀਦੀ ਸੀ, ਉਹ ਲੇਟ ਹੈ। ਉਹਦੇ ਲਈ ਭਾਰਤ ਦਾ ਸਮੁੱਚਾ ਢਾਂਚਾ, ਚਾਹੇ ਜਿਹੜੇ ਅੱਜ ਰਾਜ ਕਰ ਰਹੇ ਆ, ਚਾਹੇ ਜਿਹੜੇ ਕੱਲ ਰਾਜ ਕਰਕੇ ਹਟ ਗਏ, ਇਹ ਸਾਰੇ ਜ਼ਿੰਮੇਵਾਰ ਆ। ਅਸੀਂ ਜੇ ਕਹੀਏ ਕਿ ਕੱਲਾ ਭਾਜਪਾ ਜ਼ਿੰਮੇਵਾਰ ਆ, ਬਿਲਕੁਲ ਗਲਤ ਹੋਵੇਗਾ। ਕਾਂਗਰਸ ਵੀ ਜ਼ਿੰਮੇਵਾਰ ਹੈ ਔਰ ਅਕਾਲੀ ਵੀ ਜ਼ਿੰਮੇਵਾਰ ਹੈ, ਆਮ ਆਦਮੀ ਪਾਰਟੀ ਵੀ ਜ਼ਿੰਮੇਵਾਰ ਹੈ। ਕਿਉਂਕਿ ਜਿਹੜੀ ਹੁਣ ਪਰੋਲ ਮੰਗੀ ਸੀ 38 ਸਾਲ ਬਾਅਦ ਮੰਗੀ, ਜਾਂ ਅਸੀਂ ਕਹੀਏ ਜੀ ਉਹਦਾ ਪਿਛਲਾ ਸਮਾਂ ਇੱਦਾਂ ਦਾ ਆ ਕਿ ਬਹੁਤ ਜੀ ਉਹ ਜੇਲ੍ਹ ਚੋਂ ਬੈਠਾ, ਪਤਾ ਨੀ ਕਿਹੜੇ ਆਰਟੀਕਲ ਲਿਖ ਦਿੱਤੇ ਅੱਗ ਲਾਊ, ਪਤਾ ਨੀ ਹੁਣ ਕਿੱਡਾ ਕੁ ਭਰਥੂ ਪਾ ਦੇਣਾ। ਤੁਸੀਂ ਸ਼ਰਤਾਂ ਨਿਯਮਾਂ ਦੇ ਤਹਿਤ ਦੇ ਦਿਓ, ਕਿਉਂ ਨੀ ਦਿੱਤੀ ਜਾ ਰਹੀ? ਇਹ ਗਲਤ ਹੈ, ਬਹੁਤ ਵੱਡਾ ਵਿਤਕਰਾ ਹੈ ਜਿਹੜਾ ਹੋ ਰਿਹਾ। ਮੈਂ ਇਹਨੂੰ ਸਮਝਦਾ ਕਿ ਇਹ ਅੱਜ ਤੋਂ ਬਹੁਤ ਸਮਾਂ ਪਹਿਲਾਂ ਮਿਲ ਜਾਣੀ ਚਾਹੀਦੀ। ਹੁਣ ਇਹ ਤੋਂ ਥੋੜੀ ਗੱਲ ਅੱਗੇ ਤੋਰਦੇ ਹਾਂ, ਪੰਜਾਬ ਦੇ ਮੁੱਖ ਮੰਤਰੀ ਦਾ ਇਸ ਮਾਮਲੇ 'ਚ ਚਿੱਠੀ ਲਿਖਣੀ ਗਵਰਨਰ ਦੇ ਕੋਲ ਪਹੁੰਚ ਕਰਨਾ, ਮੈਂ ਸਮਝਦਾ ਕਿ ਸ਼ਾਬਾਸ਼ ਵਾਲੀ ਗੱਲ ਹੈ, ਚੰਗੀ ਗੱਲ ਹੈ। ਮੈਂ ਉਹਦੇ ਵਿੱਚ ਇੱਕ ਸਿਆਸਤ ਹੈ, ਸਿਆਸਤ ਤੇ ਹਰੇਕ ਗੱਲ 'ਚ ਹੀ ਹੈ, ਸਿਆਸਤ ਤੇ ਖਬਰਾਂ 'ਚ ਵੀ ਹੈ, ਸਿਆਸਤ ਤੇ ਸਾਡੇ ਜ਼ਿੰਦਗੀ ਤੇ ਹੋਰ ਵੱਖ ਵੱਖ ਪਹਿਲੂਆਂ 'ਚ ਵੀ ਹੈ। ਪਰੰਤੂ ਜੇ ਸਿਆਸਤ ਦੇ ਨਾਲ ਚੰਗੀ ਗੱਲ ਚੀਜ਼ ਸਾਹਮਣੇ ਆਉਂਦੀ ਹੈ ਤੇ ਆ ਜਾਣੀ ਚਾਹੀਦੀ ਹੈ। ਹੁਣ ਮੈਨੂੰ ਲੱਗਦਾ ਕਿ ਰੌਲਾ ਇੱਥੇ ਹੈ, ਵਿਰੋਧ ਇਸ ਗੱਲ ਦਾ ਨਹੀਂ ਕਰ ਰਹੇ ਵਿਰੋਧੀ ਕਿ ਭਗਵੰਤ ਮਾਨ ਨੇ ਕਿਉਂ ਚਿੱਠੀ ਲਿਖ ਦਿੱਤੀ, ਭਗਵੰਤ ਮਾਨ ਪਹਿਲਾਂ ਪਰੋਲ ਰੱਦ ਕਰਨ ਵਾਲੇ ਪਾਸੇ ਸੀ, ਅੱਜ ਹੱਕ ਵਿੱਚ ਕਿਉਂ ਹੈ? ਬੇਸਿਕਲੀ ਲਗਭਗ ਇੱਕੜ ਦੁੱਕੜ ਨੂੰ ਛੱਡ ਕੇ ਸਾਰੇ ਸਿਆਸਤਦਾਨ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਛੁੱਟਣ, ਉਹ ਨਹੀਂ ਚਾਹੁੰਦੇ, ਕਿਉਂਕਿ ਬੰਦੀ ਸਿੰਘ ਸਿਆਸੀ ਪਾਰਟੀ ਦੇ ਹੱਕ ਵਿੱਚ ਤੇ ਕੋਈ ਵੀ ਨਹੀਂ ਹੈਗਾ। ਕੋਈ ਇੱਕ ਦੋ ਨੂੰ ਛੱਡ ਦਿਓ, ਉਹਨਾਂ ਨੂੰ ਸਮਝ ਹੈ ਕਿ ਸਿਆਸੀ ਲੋਕਾਂ ਨੇ ਬੀਤੇ ਸਮੇਂ 'ਚ ਕੀ ਕੀਤਾ, ਕਿਨ ਹੱਥ ਖੜੇ ਕੀਤੇ ਸੀਗੇ, ਕਿਨ ਸਿੱਖਾਂ ਦਾ ਕਤਲ ਕੀਤਾ, ਜਿਹਨਾਂ ਕਰਕੇ ਉਹ ਜੇਲ੍ਹ 'ਚ ਬੈਠੇ, ਉਹਨਾਂ ਨੂੰ ਸਮਝ ਨਹੀਂ ਹੈ ਕਿ ਕਿਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਾਇਆ, ਕਿਹਨਾਂ ਕਰਕੇ ਉਹਨਾਂ ਨੂੰ ਜੇਲ੍ਹਾਂ ਭੁਗਤੀਆਂ ਪਈਆਂ। ਜੇ ਬੇਅੰਤ ਸਿੰਘ ਦਾ ਕਤਲ ਹੋਇਆ, ਠੀਕ ਹੈ, ਮੈਂ ਕਦੇ ਵੀ ਅਸੀਂ ਕਤਲ ਨੂੰ ਭਾਰਤੀ ਲੋਕਤੰਤਰ ਥਾਂ ਨਹੀਂ ਦੇ ਸਕਦੇ, ਅਸੀਂ ਕਦੇ ਨਹੀਂ ਕਹਿ ਸਕਦੇ ਕਿ ਸ਼ਾਬਾਸ਼ ਵੀ ਕਤਲ ਕਰਨ ਵਾਲਾ, ਪਰੰਤੂ ਜਿਹੜੇ ਹਾਲਾਤਾਂ 'ਚ ਉਹ ਕਤਲ ਨਿਕਲਿਆ, ਜਿੱਥੇ ਤੱਕ ਗੱਲ ਗਈ, ਉਹ ਵੀ ਤੇ ਇੱਕ ਸਿਧਾਂਤ ਆ ਨਾ, ਉੱਥੇ ਵੀ ਤਾਂ ਚਰਚਾ ਕਰਨੀ ਪਊ ਨਾ ਕਿ ਉਹ ਹਵਾ ਚ ਥੋੜਾ ਆ ਗਿਆ ਕਿ ਇੱਕ ਦਿਨ ਕਿਸੇ ਬੰਦੇ ਨੂੰ ਸੁਪਨਾ ਆਇਆ, ਦੂਜੇ ਦਿਨ ਇਨਕਾਰ ਬੁੱਕ ਕੀਤੀ, ਤੀਜੇ ਦਿਨ ਨਾਲ ਕਿਸੇ ਨੂੰ ਲਿਆ, ਚੌਥੇ ਦਿਨ ਜਾ ਕੇ ਉੱਥੇ ਮਨੁੱਖੀ ਬੰਬ ਬਣ ਗਿਆ। ਉਹ ਕਹਾਣੀ ਵਿੱਚ ਇੱਕ ਵੱਡਾ ਦਰਦ ਸੀ, ਉਹਨੂੰ ਵੀ ਇਗਨੋਰ ਕੀਤਾ ਜਾ ਸਕਦਾ। ਠੀਕ ਹੈ ਅਦਾਲਤਾਂ ਉਹਨੂੰ ਨਾ ਥਾਂ ਦੇਣ, ਪਰੰਤੂ ਸਮਾਜਿਕ ਤੌਰ ਤੇ ਅਸੀਂ ਸਮਾਜ ਦੇ ਬੁਲਾਰੇ ਥੋੜੋ ਆ ਉਸ ਚੀਜ਼ ਨੂੰ ਦਰਕਿਨਾਰ ਕਰ ਸਕਦੇ ਜੋ ਪੰਜਾਬ 'ਚ ਹੋਇਆ। ਸੋ ਇਸ ਕਰਕੇ ਜਗਤਾਰ ਸਿੰਘ ਹਵਾਰਾ ਦੀ ਜਦੋਂ ਗੱਲ ਕਰਦੇ ਹਾਂ, ਉਹ ਸਾਰੀ ਬਾਤ ਤੱਤ ਦੀ ਗੱਲ ਕਰਦੇ। ਕੋਈ ਵੀ ਸਿਆਸੀ ਲੀਡਰ, ਕੋਈ ਸਿਆਸੀ ਪਾਰਟੀ,

0: ਵਾਰਨੀ ਵਾਰ ਵਾਰ ਭਾਵੇਂ ਸ਼ਰਤਾਂ ਤਹਿਤ ਦੋ ਉਸ ਮਾਤਾ ਦੇ ਅੰਤਮ ਜਿਹੜਾ ਸਮਾਂ ਚੱਲ ਰਿਹਾ ਉਹਦੇ ਅੰਤਮ ਸਮੇਂ ਨੂੰ ਸੌਖਾ ਕਰਨ ਲਈ ਸਾਡਾ ਸਮਾਜ ਦਾ ਵੀ ਬਣਦਾ ਕਿ ਉਹ ਵਿਅਕਤੀ ਵਾਰ ਵਾਰ ਉਹਨੂੰ ਮਿਲਾਉਣ ਦਾ ਜਿਹੜਾ ਕੋਈ ਨਾ ਕੋਈ ਸਰਕਾਰਾਂ ਉਪਰਾਲਾ ਕਰਨ ਤਾਂ ਜੋ ਕਿ ਆਪਣੀ ਬਿਰਧ ਮਾਂ ਨਾਲ ਮੁਲਾਕਾਤ ਕਰ ਸਕੇ ਤੇ ਉਹਦੀ ਮਨ ਨੂੰ ਕੁਛ ਨਾ ਕੁਛ ਸ਼ਾਂਤੀ ਦੇ ਸਕੇ, ਠੰਡਾ ਕਰ ਸਕੇ।
1: ਜੀ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। 1052 ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਹੋ।
2: ਸਤਿ ਸ੍ਰੀ ਅਕਾਲ
1: ਜੀ ਸਰ।
2: ਇਹ ਜੀ ਭਗਵੰਤ ਮਾਨ ਜਿਹੜਾ ਇਮਾਨਦਾਰ ਦਾ ਟਿੱਕਾ ਲਾਈ ਫਿਰਦਾ ਨਾ, ਨੰਬਰ 1 ਤੇ ਇਹ ਆ ਚਾਰਗੜ ਦੇ ਉੱਤੇ, ਨੰਬਰ 2 ਤੇ ਚੀਮਾ ਆ, ਤੇ ਨੰਬਰ 3 ਤੇ ਅਰੋੜਾ ਸਾਹਿਬ ਆ, ਤੇ 20 ਇਹਨਾਂ ਦੇ ਹੋਰ ਜਿਹੜੇ ਸੰਸਦ ਆ ਉਹ ਵੀ ਰਾਤ ਰਹੇਗਾ। ਮੈਂ ਤੁਹਾਨੂੰ ਲਾਸਟ ਟਾਈਮ, ਮੇਰਾ ਖਿਆਲ ਲਾਸਟ ਮੰਥ, ਮੈਂ ਤੁਹਾਨੂੰ ਇਸ਼ਾਰਾ ਦਿੱਤਾ ਸੀ ਕਿ ਤੁਸੀਂ ਸ਼ਹਿਰ ਜਾਓ, ਜਾਂ ਭਗਵੰਤ ਮਾਨ ਭੱਜੂਗਾ ਜਾਂ ਅੰਦਰ ਹੋਊਗਾ। ਓਕੇ ਜੀ। ਦੂਜੇ ਨੰਬਰ ਤੇ ਜਿਹੜੇ ਬੀਜੇਪੀ ਆ ਤੇ ਅਕਾਲੀ ਦਲ ਆ, ਉਹਨਾਂ ਦਾ ਸਮਝੌਤਾ ਆਲਮੋਸਟ ਹੋ ਚੁੱਕਾ। 43 ਸੀਟਾਂ ਲੈਣੀਆਂ ਬੀਜੇਪੀ ਨੇ, ਤੇ ਬਾਕੀ ਹੈਗੀਆਂ ਆਪਣੇ ਸੁਖਬੀਰ ਬਾਦਲ ਦੀਆਂ। ਸੁਖਬੀਰ ਬਾਦਲ ਹੋਏਗਾ ਸੀਐਮ ਦਾ ਚਿਹਰਾ, ਮੁੱਖ ਮੰਤਰੀ, ਤੇ ਬੀਜੇਪੀ ਦਾ ਹੋਏਗਾ ਉਪ ਮੰਤਰੀ। ਥੈਂਕ ਯੂ ਵੈਰੀ ਮਚ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: ਨਹੀਂ ਨਹੀਂ ਦੋਵਾਂ ਨੂੰ ਮਾਫਕ ਹੈ ਜੀ। ਅਕਾਲੀ ਦਲ ਨੂੰ ਭਾਜਪਾ ਦੀ ਲੋੜ ਹੈ, ਭਾਜਪਾ ਅਕਾਲੀਆਂ ਤੋਂ ਬਿਨਾਂ ਪੰਜਾਬ 'ਚ ਨਹੀਂ ਕਦੇ ਜਿੱਤ ਸਕਦੀ, ਤੇ ਅੱਜ ਦੇ ਹਾਲਾਤ ਆ ਅਕਾਲੀ ਭਾਜਪਾ ਤੋਂ ਬਿਨਾਂ ਨਹੀਂ ਜਿੱਤ ਸਕਦੇ ਅੱਜ ਦੇ ਹਾਲਾਤ। ਇਸ ਕਰਕੇ ਗਿੱਲੀ ਤੂੜੀ ਤੇ ਭੁੱਖਾ ਮੈਂ ਹਾਂ। ਇਹ ਮੈਨੂੰ ਲੱਗਦਾ ਕਿ ਦੋਹਾਂ ਧਿਰਾਂ ਨੂੰ ਇਸ ਗੱਲ ਦੀ ਲੋੜ ਹੈਗੀ ਹੈ, ਤੇ ਸਿਆਸੀ ਤੌਰ ਤੇ ਗੱਠਜੋੜ ਨਜ਼ਰ ਆ ਰਿਹਾ ਹੈ। ਬਾਕੀ ਦੇਖਦੇ ਹਾਂ ਭਾਈ ਐਲਾਨ ਕਦੋਂ ਹੁੰਦਾ, ਕਿਉਂਕਿ ਸਿਆਸੀ ਤੌਰ ਤੇ ਕਦੋਂ ਕੀ ਹੋ ਜਾਣਾ ਇਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ।
1: ਜੀ ਬਿਲਕੁਲ ਜੀ, ਮਾਫ਼ ਕਰਨਾ, 905-673-3333। ਅਗਲੀ ਕਾਲ ਵੱਲ ਚੱਲਦੇ ਹਾਂ ਜੀ। 8777 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
3: ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਵੀ ਸਵਾਲ ਹੈ ਵੀ ਇਹਨੂੰ ਕਿਉਂ ਨਹੀਂ।
1: ਤੁਹਾਡੀ ਆਵਾਜ਼ ਬਿਲਕੁਲ ਬੰਦ ਹੋ ਗਈ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਸਰ।
3: ਜੀ ਅੱਜ ਬਲਾਤਕਾਰੀ ਨੂੰ ਪਹਿਲਾਂ ਮਿਲ ਜਾਂਦੀ ਪਰੋਲ, ਇਹਨੂੰ ਕਿਉਂ ਨਹੀਂ? ਕਿਉਂਕਿ ਕਰਪਟ ਬੰਦੇ ਜਦੋਂ ਕਿਨਾ ਇੰਡੀਆ ਗੌਰਮੈਂਟ ਚ ਹੋਣਗੇ, ਜਿਹੜਾ ਸੁਬਰਮਨੀਅਮ ਸ਼ਰਿਆਮ ਕਹਿ ਰਿਹਾ ਵਾ ਵੀ ਕਿਨਾ ਜਿਹੜਾ ਕਿਨਾ ਅਹਿਮਦ ਸ਼ਾਹ ਵਾ ਇਹਨੇ ਆਪਣੇ ਜੱਜ ਦਾ ਵੀ ਕਤਲ ਕਰਾਇਆ ਵਾ, ਤੇ ਨਾਲੇ ਉਹਦੇ ਤੇ ਤਾੜੀ ਪਾਰ ਦੀ ਸਜ਼ਾ ਵੀ, ਉਹ ਕਿਨਾ ਮੰਤਰੀ ਬਣਿਆ ਹੋਵੇ, ਤੇ ਕਿਨਾ ਅਸੀਂ ਆਸ ਕੀ ਰੱਖ ਸਕਦੇ ਹਾਂ ਜੀ? ਇਹ ਦੇਸ਼ ਕਿੱਧਰ ਜਾ ਰਿਹਾ? ਦੇਸ਼ ਦਾ ਇੰਨਾ ਬੇੜਾ ਗਰਕ ਕਰਕੇ ਰੱਖਤਾ ਜੀ ਸਾਡੇ ਇੰਡੀਆ ਦਾ, ਇੰਨਾ ਚੜ੍ਹਦੀ ਕਲਾ ਚ ਜੇ ਵੇਖਿਓ ਜੀ। ਆਉਂਦੇ ਲੋਕੀ ਕਹਿ ਰਹੇ ਆ ਵੀ ਖ਼ਬਰਾਂ ਆ ਰਹੀਆਂ ਵਾ, ਅਗਰ ਬੀਜੇਪੀ ਕਿਨਾ ਹਾਰਦੀ ਆ ਤੇ 47 ਤੋਂ ਵੀ ਮਾੜੇ ਹਾਲਾਤ ਹੋਣਗੇ ਕਿ ਦੇਸ਼ ਦੇ ਖਜ਼ਾਨੇ ਵਿੱਚ ਇਹ ਛੱਡ ਕੇ ਜਾਣਗੇ ਜੀ।
1: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: ਖਜ਼ਾਨੇ ਵਾਲੀ ਗੱਲ ਤੇ ਵਾਕਈ ਚਿੰਤਾ ਵਾਲੀ ਹੈ। ਜੇ ਪੰਜਾਬ ਦੇ ਖਜ਼ਾਨੇ ਦਾ ਜ਼ਿਕਰ ਕਰ ਰਹੇ ਹੋ ਤੁਸੀਂ, ਉੱਥੇ ਤੇ ਹਾਲਾਤ, ਕਿਉਂਕਿ ਜਿੱਧਰਲੇ ਪਾਸੇ ਨੂੰ ਅਸੀਂ ਤੁਰੇ ਹੋਏ ਹਾਂ, ਕਿਉਂਕਿ ਸਾਡੇ ਵੀ ਚਿਹਰੇ ਤੇ ਖੁਸ਼ੀ, ਮੁਫ਼ਤ ਬਿਜਲੀ, ਮੁਫ਼ਤ ਬੱਸਾਂ ਝੂਟ ਕੇ, ਇੱਕ ਸਰੋਂ ਦਾ ਤੇਲ ਪਾਈਆ, ਹਲਦੀ, ਇੱਕ ਲੂਣ ਦਾ ਪੈਕਟ, ਇੱਕ ਕਿਲੋ ਮਾਂਹ, ਇੱਕ ਕਿਲੋ ਛੋਲਿਆਂ ਦੀ ਦਾਲ, ਸ਼ਾਇਦ ਇੱਕ ਅੱਧੀ ਹੋਰ ਚੀਜ਼ ਹੋਵੇ, ਖੰਡ ਵੀ ਹੈ, ਪੱਤੀ ਦਾ ਪੈਕਟ ਵੀ ਹੈ, ਉਹ ਆ ਸਾਡੇ ਵੀ ਚਿਹਰਿਆਂ ਤੇ ਖੁਸ਼ੀ ਆਉਂਦੀ ਹੈ, ਤੇ ਉਹ ਵਕਤੀ ਤੌਰ ਤੇ ਜਿਹੜੀ ਖੁਸ਼ੀ ਦੇ ਕੇ ਵੋਟਾਂ ਠੱਗਦੇ ਆ, ਸੋ ਇਹ ਗੱਲ ਤੇ ਹੈਗੀ ਭਾਈ ਖਤਰੇ ਦੀ ਘੰਟੀ ਇਹ ਗੱਲ ਜਿਹੜੀ ਹੈ। ਬਾਕੀ ਰਹੀ ਗੱਲ ਕਿ ਉਹ ਸਾਧ, ਦੇਖੋ ਮੈਂ ਜਿਹੜਾ ਸਮਝਦਾ ਕਿ ਜਗਤਾਰ ਸਿੰਘ ਹਵਾਰਾ ਜਾਂ ਉਸ ਸਾਧ ਚੰਤਰ ਕੀ ਹੈ, ਉਹ ਸਾਧ ਦੇ ਕੋਲ ਹੈ ਵੋਟਾਂ, ਤੇ ਜਗਤਾਰ ਸਿੰਘ ਹਵਾਰੇ ਦੇ ਹੱਕ ਵਿੱਚ ਮਾਫ਼ ਕਰਨਾ ਵੋਟਾਂ ਨਹੀਂ ਹੈ, ਮੁੱਠੀ ਭਰ ਲੋਕ ਹੈ। ਤੇ ਇੱਥੇ ਭਾਰਤ ਵਿੱਚ ਚੱਲਦਾ ਹੀ ਹੋਈ ਤੁਹਾਡੇ ਕੋਲ ਵੋਟਾਂ ਆ, ਤੇ ਫਿਰ ਤੁਸੀਂ ਚਾਹੇ ਬਲਾਤਕਾਰੀ ਹੋ, ਚਾਹੇ ਤੁਸੀਂ ਕੁਛ ਵੀ ਕੀਤਾ, ਤੇ ਤੁਸੀਂ ਛੁੱਟ ਜਾਓਗੇ ਇੱਕ ਸਟੇਜ ਤੇ ਜਾ ਕੇ, ਤੇ ਜਿਹਦੇ ਕੋਲ ਵੋਟਾਂ ਨਹੀਂ ਹੈ ਉਹਦੀ ਪਰਵਾਹ ਕੌਣ ਕਰਦਾ ਹੈ? ਜਗਤਾਰ ਸਿੰਘ ਹਵਾਰੇ ਦੇ ਨਾਲ ਇਸ ਕਰਕੇ ਵੀ ਇੱਕ ਵੱਡਾ ਭੇਦਭਾਵ ਹੋ ਰਿਹਾ।
1: ਜੀ ਬਿਲਕੁਲ, ਅਗਲੀ ਖਬਰ ਵੱਲ, ਮਾਫ਼ ਕਰਨਾ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਕੁਲਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ।
4: ਹਾਂਜੀ ਸਤਿ ਸ੍ਰੀ ਅਕਾਲ। ਇਹ ਆਪਣਾ ਰਮੇਸ਼ ਜੀ ਪ੍ਰਭ ਜੀ, ਵੇਖ ਲਓ ਜੇ ਬੰਦਾ ਕੋਈ ਜਿੰਨਾ ਮਰਜ਼ੀ ਸਿਆਣਾ ਹੋਵੇ ਤੇ ਉਹਦੇ ਹੱਥ ਚ ਹਰ ਤਰ੍ਹਾਂ ਦੇ ਟੂਲ ਹੋਣ, ਤੇ ਲੇਕਿਨ ਉਹ ਸਿਆਣਾ ਬੰਦਾ ਜੀ ਉਹ ਟੂਲ ਨੂੰ ਨਾ ਵਰਤਿਆ ਵਰਤਣਾ ਜਾਣਦਾ ਹੋਵੇ ਤੇ ਉਹ ਟੂਲ ਦਾ ਕੋਈ ਫਾਇਦਾ ਨਹੀਂ। ਜਿਹੜੀਆਂ ਏਜੰਸੀਆਂ ਦੀ ਗੱਲ ਕਰੀ, ਸੈਂਟਰ ਦੀਆਂ ਏਜੰਸੀਆਂ, ਇਹ ਅਮਿਤ ਸ਼ਾਹ ਤੇ ਮੋਦੀ ਦੇ ਉੱਤੇ ਕੇਸ ਵੀ ਚੱਲੇ 2002 ਦੇ ਵੀ, ਸਾਰਾ ਕੁਛ ਹੋਇਆ ਤੇ ਉਸ ਵੇਲੇ ਸਰਕਾਰ ਕਾਂਗਰਸ ਦੀ ਰਹੀ ਹੈ, ਲੇਕਿਨ ਇਹੋ ਸੈਂਟਰ ਦੀਆਂ ਏਜੰਸੀਆਂ ਉਸ ਵੇਲੇ ਵੀ ਸੀ, ਲੇਕਿਨ ਇਹਨਾਂ ਨੂੰ ਕਿਸੇ ਨੂੰ ਵੀ ਇਸਤੇਮਾਲ ਹੀ ਕਰਨਾ ਨਹੀਂ ਆਇਆ। ਇਸ ਵੇਲੇ ਜੇ ਉਹ ਟੂਲ ਇਹਨਾਂ ਦੇ ਇਹ ਸਰਕਾਰ ਦੇ ਕੋਲ ਹੈਗੇ ਨੇ

0: ਤੇ ਬੜੀ ਬੇਖੂਬੀ ਉਹ ਇਸਤੇਮਾਲ ਕਰਦੇ ਨੇ ਤੇ ਬੜੀ ਵਧੀਆ ਗੱਲ ਹੈ ਜੀ। ਲੇਕਿਨ ਤੁਸੀਂ ਇਹ ਵੀ ਵੇਖੋ ਰਮੇਸ਼ ਜੀ, ਜੇ ਅਸੀਂ ਗੱਲ ਕਰਨੇ 56 ਸਾਲ ਦਾ ਨੌਜਵਾਨ ਰਾਹੁਲ ਗਾਂਧੀ, ਜੇ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੋਣ ਤੇ ਉਹਨਾਂ ਦੇ ਹੱਥਾਂ ਚ ਉਹਨਾਂ ਚ ਕੈਬਨਿਟ ਚ ਤਿਆਰ ਕੀਤੇ ਹੋਏ ਮਤੇ ਓਰਡੀਨੈਂਸ ਉਹ ਪਾੜ ਕੇ ਸੁੱਟ ਦੇਵੇ ਤੇ ਉਹਨੂੰ ਇਹ ਵੀ ਪੁੱਛਿਆ ਗਿਆ ਵੀ ਪ੍ਰਧਾਨ ਮੰਤਰੀ ਕਿਦੋਂ ਤੁਸੀਂ ਬਣਨਾ ਚਾਹੁੰਦੇ ਹੋ, ਕਹਿੰਦਾ ਉਹ ਜਿਹੜੀ ਗੱਲ ਆ ਉਹ ਤਾਂ ਹੁਣ ਹੀ ਬਣ ਸਕਣਾ। ਕਹਿਣ ਦਾ ਮਤਲਬ ਵੀ ਉਹਦਾ ਉਸ ਵੇਲੇ ਇਹ ਵੀ ਸੀ ਕਿ ਜਦੋਂ ਜੇ ਅਸੀਂ ਉਹਨੂੰ ਮਨਮੋਹਨ ਸਿੰਘ ਨੂੰ ਲੈ ਗਏ ਜਦੋਂ ਮਰਜ਼ੀ ਨੂੰ ਲਾ ਸਕਣੇ। ਇਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਜਾਂ ਟੂਲ ਆਪਣੇ ਸਹੀ ਤਰੀਕੇ ਨਾਲ ਨਹੀਂ ਵਰਤੇ। ਇੱਕ ਹੁਸ਼ਿਆਰਪੁਰ ਦੀ ਆਖਰੀ ਗੱਲ ਕਰਕੇ ਦੇਖ ਲਓ, ਵਿਧਾਨ ਸਭਾ ਦੇ ਵਿੱਚ ਤੁਹਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਦਸੂਆ ਉੱਥੋਂ ਘੁੰਮਣ ਸਾਹਿਬ MLA ਤੇ ਉਹ ਵਿਧਾਨ ਸਭਾ ਚ ਕੀ ਕਹਿੰਦੇ ਨੇ, ਉਦਘਾਟਨ ਇੱਕ ਕੀਤਾ ਗਿਆ ਕਿਸੇ ਥਾਂ ਦਾ, ਉੱਥੋਂ ਆਪਣੇ ਪੰਜਾਬ ਦੇ ਮੰਤਰੀ ਵੀ ਗਏ, MLA ਨੇ ਨਾਲ ਜਾਣੇ ਜਾਣਾ ਸੀ। ਉਹ ਵੇਖੋ ਮੈਂ ਜੀ ਵਿਧਾਨ ਸਭਾ ਚ MLA ਰੋਣ ਡਿਆ, ਕਹਿੰਦਾ ਜੀ ਉਦਘਾਟਨ ਕਰਾ ਲਿਆ, ਪੈਸੇ ਨਹੀਂ ਹੈਗੇ, ਜਿੱਦਾਂ ਤੁਸੀਂ ਖਜ਼ਾਨੇ ਦੀ ਗੱਲ ਕੀਤੀ ਸੀ ਪੈਸੇ ਨਹੀਂ ਹੈਗੇ। ਬਾਅਦ ਚ ਦੱਸਿਆ ਪ੍ਰਭ ਜੀ ਉਹਨਾਂ ਨੇ ਸਰਕਾਰੀ ਅਫਸਰਾਂ ਨੇ ਕਿ ਜਿਹੜੇ ਪੈਸੇ ਨੇ ਉਹ ਸੈਂਟਰ ਚੋਂ ਮਨਜ਼ੂਰ ਹੀ ਨਹੀਂ ਹੋਏ। ਪ੍ਰੋਗਰਾਮ ਇਸੇ ਤਰ੍ਹਾਂ ਵਧੀਆ, ਬੜਾ ਵਧੀਆ, ਧੰਨਵਾਦ ਤੁਹਾਡਾ ਚਰਨੀ ਕਾਲ ਜਿਹੜਾ ਉਹ ਲੇਕਿਨ ਟੂਲ ਜਿਹੜੇ ਨੇ ਇਹਨਾਂ ਨੂੰ ਵਰਤਰੇ ਨਹੀਂ ਆਏ, ਇਸ ਵੇਲੇ ਹੁਣੇ ਰੌਲਾ ਪਾਉਣ ਜੋ ਮਰਜ਼ੀ ਕਰਨ। ਮਿਹਰਬਾਨੀ, ਧੰਨਵਾਦ
1: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਚਲੋ ਮੇਰੀ ਇੱਥੇ ਟਿੱਪਣੀ ਇਹ ਆ ਕਿ ਬੇਸਿਕਲੀ ਜਿਹਦੀ ਜਿਹਦੀ ਜਦੋਂ ਜਦੋਂ ਵੀ ਸਰਕਾਰ ਰਹੀ ਜਿੱਥੇ ਜਿੱਥੇ ਜੀ ਜੀ ਸੰਸਦ ਆਸ ਠੀਕ ਆ ਰਹੀ ਹੋ
1: ਜੀ? ਹਾਂਜੀ ਬਿਲਕੁਲ ਜੀ
2: ਜੀ। ਮੇਰਾ ਮੰਨਣਾ ਇਹ ਹੈ ਕਿ ਜਿੱਥੇ ਜਿੱਥੇ ਵੀ ਜਦੋਂ ਜਦੋਂ ਵੀ ਜਿਹੜੀ ਜਿਹੜੀ ਵੀ ਸਰਕਾਰ ਰਹੀ ਹੈ ਟੂਲ ਉਹਨੂੰ ਵਰਤੇ ਆ, ਹਾਲਾਂਕਿ ਜਿਹੜਾ ਅੰਤਰ ਕੀ ਆ, ਜਿਵੇਂ ਜਿਵੇਂ ਅਸੀਂ ਪਿੱਛੇ ਨੂੰ ਜਾਵਾਂਗੇ ਕਿਤੇ ਨਾ ਕਿਤੇ ਨੈਤਿਕਤਾ ਮੌਲਿਕਤਾ ਕਿਤੇ ਨਾ ਕਿਤੇ ਸਾਡੇ ਵਿੱਚ ਚੰਗਿਆਈ ਅਛਾਈ ਥੋੜਾ ਬਹੁਤਾ ਚੰਗਾਪਨ ਸਾਡੇ ਵਿੱਚ ਸੀਗਾ, ਭਾਵੇਂ ਅਸੀਂ ਸਿਆਸੀ ਲੀਡਰ ਦੇ ਰੂਪ ਸੀਗੇ ਚਾਹੇ ਪ੍ਰਧਾਨ ਮੰਤਰੀ ਦੇ ਰੂਪ 'ਚ ਚਾਹੇ ਮੁੱਖ ਮੰਤਰੀ ਦੇ ਰੂਪ 'ਚ। ਜਿਵੇਂ ਜਿਵੇਂ ਪਿੱਛੇ ਜਾਵਾਂਗੇ, ਜੇ ਹੁਣ ਪਿੱਛੇ ਨੂੰ ਜਾਵਾਂਗੇ ਕਾਂਗਰਸ ਆਏਗੀ, ਜਦੋਂ ਦੇਸ਼ ਦੀ ਸੱਤਾ ਦੀ ਗੱਲ ਕਰੀਏ, ਮੈਂ ਇਹ ਤਾਂ ਨਹੀਂ ਉਹਨਾਂ ਨੂੰ ਕਲੀਨ ਚਿੱਟ ਦਿੰਦਾ ਜੀ, ਮੈਂ ਕਹਿੰਦਾ ਕਿ ਜਿਹੜਾ ਵੀ ਉਹਨਾਂ ਨੇ ਉਸ ਵੇਲੇ ਕੀਤਾ ਇੱਕ ਹੱਦ ਤੱਕ ਭ੍ਰਿਸ਼ਟਾਚਾਰ ਹੁੰਦਾ ਸੀ, ਇੱਕ ਹੱਦ ਤੱਕ ED ਦੀ ਵਰਤੋਂ ਹੁੰਦੀ ਸੀ, ਇੱਕ ਹੱਦ ਤੱਕ। ਹੁਣ ਤਾਜ਼ਾ ਜਿਹੜੇ ਹਾਲਾਤ ਆ ਨਾ, ਇਹ ਵਿਗੜਦੇ ਵਿਗੜਦੇ ਇੱਥੇ ਪਹੁੰਚ ਗਏ ਜਿੱਥੇ ਜਿਹੜੀਆਂ ਏਜੰਸੀਆਂ ਨੇ ED ਜਾਂ CBI ਇੱਥੇ 100% ਇਹਨਾਂ ਦਾ ਸਿਆਸੀਕਰਨ ਹੋ ਗਿਆ। ਚਲੋ 100 ਨਹੀਂ 99 ਕਹਿ ਲੈਂਦੇ, ਇੱਕ ਛੱਡ ਲੈਂਦੇ ਅੱਜ ਵੀ, 95 ਕਹਿ ਲੈਂਦੇ, 5 ਛੱਡ ਦਿੰਦੇ ਆ, ਪਰੰਤੂ ਇੱਕ ਸਮਾਂ ਸੀ ਜਦੋਂ ਕਦੇ 30% ਸੀ, ਫਿਰ 35 ਹੋਇਆ, ਫਿਰ 40 ਹੋਇਆ, ਫਿਰ 75, ਹੁਣ 95 ਵਾਲੀ ਸਥਿਤੀ ਬਣੀ ਹੋਈ ਹੈ। ਭ੍ਰਿਸ਼ਟਾਚਾਰ ਦੀ ਵੀ ਸਥਿਤੀ 95 ਵਾਲੀ ਹੈ। ਸੋ ਨਾ ਅਸੀਂ ਪਿਛਲੀਆਂ ਨੂੰ ਕਲੀਨ ਚਿੱਟ ਦਈਏ, ਨਾ ਮੌਕੇ ਤੇ ਇਹਨੂੰ ਬਰੀ ਕਰੀਏ, ਇਹਨਾਂ ਸਾਰਿਆਂ ਦਾ ਕੀਤਾ ਕਿਰਾਇਆ ਭੁਗਤ ਰਹੇ ਹਾਂ, ਤੇ ਇਹ ਕੀਤਾ ਕਿਰਾਏ ਨੂੰ ਬ੍ਰੇਕ ਤੇ ਭਾਈ ਲੋਕਾਂ ਨੇ ਲਾਉਣੀ ਹੈ। ਮੈਨੂੰ ਲੱਗਦਾ ਕਿ ਲੋਕਾਂ ਨੂੰ ਜਾਗਣਾ ਪੈਣਾ ਤਾਂ ਗੱਲ ਬਣਨੀ ਹੈ।
1: ਸੋ ਬਿਲਕੁਲ ਜੀ, 905-673-33-37, 905-673-33-37 ਨਾਲ ਦੀ ਨਾਲ। ਤੁਹਾਨੂੰ ਇੱਕ ਵਾਰ ਫਿਰ ਹਰਵੀਨ ਮਾਵੀ ਜੀ ਦਾ ਸੁਨੇਹਾ ਦਈਏ, ਤੁਸੀਂ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ, ਇੱਕ ਵਧੀਆ ਐਕਸਪੀਰੀਅੰਸ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਬ੍ਰੋਕਰ ਦੀ ਭਾਲ ਦੇ ਵਿੱਚ, ਤੁਸੀਂ ਹਰਵੀਨ ਮਾਵੀ ਜੀ ਨੂੰ ਕਾਲ ਕਰ ਲਿਓ। 12 ਸਾਲਾਂ ਦਾ ਐਕਸਪੀਰੀਅੰਸ, ਬਹੁਤ ਸਾਰੇ ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ, ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਇਹਨਾਂ ਕੋਲ ਪਹੁੰਚੇ ਹੋਏ ਨੇ। ਬਹੁਤ ਸਾਰੇ ਡਿਸਕਾਊਂਟਾਂ ਦੇ ਨਾਲ ਤੁਹਾਡੀ ਇੰਸ਼ੋਰੈਂਸ ਘਟਾ ਕੇ ਥਾਊਜ਼ੈਂਡਸ ਆਫ ਡਾਲਰ ਤੁਹਾਡੇ ਬਚ ਜਾਣੇ ਆ। ਹਿੰਦੀ, ਪੰਜਾਬੀ, ਉਰਦੂ 'ਚ ਸਰਵ ਕਰਦੇ ਨੇ ਹਰਵੀਨ ਮਾਵੀ ਜੀ। ਤੁਸੀਂ ਕਾਲ ਕਰ ਲੈਣੀ ਆ, 1 ਕਾਲ ਅਵੇ ਆ, ਅਤੇ ਤੁਹਾਡੀ ਬਹੁਤ ਸਾਰੀ ਬੱਚਤ ਹੋ ਜਾਣੀ ਹੈ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ, 647-287-09-76, 647-287-09-76। ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਇੱਕ ਵਾਰ ਫੇਰ ਦਈਏ।
3: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
1: ਸੋ 905-600-7333 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਸੁਨੇਹਾ ਦਈਏ। ਕੰਟਰੈਕਟਰ ਰੈਨੋਵੇਟਰ ਅਤੇ ਬਿਲਡਰਾਂ ਵਾਸਤੇ ਬਹੁਤ ਖੁਸ਼ੀ ਦੀ ਖਬਰ ਆ ਕਿ ਡਿਕਸੀ ਐਂਡ ਸਟੀਲ ਦੀ ਇੰਟਰਸੈਕਸ਼ਨ ਦੇ ਖੁੱਲ੍ਹ ਚੁੱਕਿਆ ਬੈਸਟ ਵੈਲਿਊ ਬਿਲਡਿੰਗ ਸਪਲਾਈ, ਇੱਕੋ ਛੱਤ ਲਈ ਤੁਹਾਨੂੰ ਹੁਣ ਬਿਲਡਿੰਗ ਰੈਨੋਵੇਸ਼ਨ ਅਤੇ ਰੈਨੋਵੇਸ਼ਨ ਦੀਆਂ ਜਿੰਨੀਆਂ ਵੀ ਵਸਤਾਂ ਉਹਨਾਂ ਦਾ ਸਮਾਨ ਤੁਹਾਨੂੰ ਮਿਲ ਜਾਣਾ ਆ। ਪਲੰਬਿੰਗ ਸਪਲਾਈ ਦਾ ਸਮਾਨ, HVAC, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ ਟੂਲਸ, ਹਾਰਡਵੇਅਰ, ਵੈਂਟੀਆਂ, ਪੋਸਟ, ਈਵਨ ਕਿ ਸ਼ਾਵਰ ਸਿਸਟਮ ਦਾ ਸਾਰਾ ਸਮਾਨ ਤੁਹਾਨੂੰ ਇੱਕੋ ਛੱਤ ਲਈ ਮਿਲ ਜਾਣਾ ਆ। ਇਹ ਕਹਿੰਦੇ ਕਿ ਬੈਸਟ ਵੈਲਿਊ ਦਿਆਂਗੇ, ਬੈਸਟ ਕੁਆਲਿਟੀ ਅਤੇ ਬੈਸਟ ਤੁਹਾਨੂੰ ਸਰਵਿਸ ਮਿਲੂਗੀ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੋਂ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਬਰਾਊਜ਼ ਜ਼ਰੂਰ ਕਰਿਓ, www.bestvaluebuildingsupplies.ca 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। ਨਾਲ ਦੀ ਨਾਲ 647-961-0585, 647-961-0585 'ਤੇ ਤੁਸੀਂ ਕਾਲ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸਟੀਲ ਦੇ ਡਿਕਸੀ ਦੇ ਕੋਰਨਰ 'ਤੇ ਲੋਕੇਟਡ ਨੇ। ਸੋ ਨਾਲ ਦੀ ਨਾਲ ਅਗਲੀ ਖਬਰ ਵੱਲ ਚੱਲੀਏ ਜੀ। 905-600-7333 ਸਟੂਡ ਦੇ ਇੱਕ ਨੰਬਰ ਆ। ਰਮੇਸ਼ ਜੀ, ਮਾਨ ਸਰਕਾਰ ਹੁਣ ਪਿੰਡਾਂ ਨੂੰ ਜਗਮਗ ਕਰੂਗੀ, ਉਹ ਜਗਮਗ ਜਗਮਗ ਕਿੱਦਾਂ ਹੋਣੀ ਆ ਜੀ? ਟੂੰ ਟੂੰ ਹੋ ਚੁੱਕੀ ਆ, ਪਰ ਇਹ ਜਗਮਗ ਜਗਮਗ ਕਿੱਦਾਂ ਹੋਣੀ ਆ?
2: ਚਲੋ, ਬੜਾ ਕੁਛ ਕੀਤਾ ਜੀ ਭਗਵੰਤ ਮਾਨ ਦੀ ਸਰਕਾਰ ਨੇ। ਉਹਦੇ ਵਿੱਚ ਕਈ ਕੰਮ ਕਿਸੇ ਨੂੰ ਪਸੰਦ ਆ ਗਏ, ਕਿਸੇ ਨੂੰ ਨਹੀਂ ਆਏ, ਕਈਆਂ ਦੀ ਬੜੀ ਆਲੋਚਨਾ ਵੀ ਹੋਈ, ਪਰੰਤੂ ਅਗਲੇ ਆਪਣੀ ਚਾਲੇ ਚਲੇ ਹੋਏ ਆ। ਹੁਣ ਤੇ ਸੁੱਖ ਦੇ ਨਾਲ ਮਹੀਨੇ ਵੀ ਗਿਣਤੀ ਤੇ ਰਹਿ ਗਿਆ। ਪ੍ਰਭ ਸੰਧੂ ਜੀ, ਲਗਭਗ 8ਵਾਂ ਮਹੀਨਾ ਵੀ ਕਹਿ ਲਈਏ ਅੱਧਾ ਹੋ ਗਿਆ
1: ਜੀ।
2: 4 ਮਹੀਨੇ ਇਸ ਸਾਲ ਤੇ ਆ, ਸਿਰਫ 4 ਮਹੀਨੇ। ਪਰ ਮੈਨੂੰ ਲੱਗਦਾ ਕਿ ਬੜਾ ਸਿੱਧਾ ਜਿਹਾ ਆ ਕਿ ਇਸੇ ਸਾਲ ਦੀ ਅਖੀਰਲੀਆਂ ਤਰੀਕਾਂ ਚ ਜਾਂਦੇ ਜਾਂਦੇ ਜਾਂ ਹੋ ਜੂ ਕਿਤੇ ਹਫ਼ਤਾ ਖੰਡ ਕੇ ਵੋਟਾਂ ਦਾ ਐਲਾਨ ਹੋ ਜਾਣਾ। ਸਗੋਂ ਜਿਹੜੀ SIR ਹੈ ਉਹ ਵੀ ਮੈਨੂੰ ਲੱਗਦਾ ਕਿ ਟਾਈਮ ਸਿਰ ਚੱਲ ਰਹੀ ਹੈ, ਕੱਲ ਉਹਦੀ ਪਹਿਲੀ ਡਰਾਫਟਿੰਗ ਸੂਚੀ ਜਾਰੀ ਹੋ ਰਹੀ ਹੈ। ਸੋ ਇਸ ਕਰਕੇ ਜਿਹੜੇ ਜਿਸ ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ, ਕਦੇ ਟੂੰ ਟੂੰ ਤੇ ਕਦੇ ਕੁਛ, ਹੁਣ ਜਗਮਗ ਤੇ ਗੱਲ ਆਈ ਹੈ। ਹੁਣ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਪੰਜਾਬ ਦੇ ਜਿੰਨੇ ਪਿੰਡ ਹੈ, 13,000 ਦੇ ਕਰੀਬ ਪਿੰਡ ਹੈ, 13,000 ਪਿੰਡਾਂ ਵਿੱਚ ਹੀ ਨਾ ਜਗਮਗ ਕਰਨੀ ਹੈ, ਸੜਕਾਂ ਦੇ ਉੱਪਰ ਲਾਈਟਾਂ ਲਾ ਦੇਣੀਆਂ। 470 ਕਰੋੜ ਦਾ ਕਹਿੰਦੇ ਬਜਟ ਰੱਖਿਆ, 3,00,000 ਲਾਈਟਾਂ ਲੱਗਣੀਆਂ, 2600 ਪਿੰਡਾਂ ਚ ਕੰਮ ਚੱਲ ਰਿਹਾ। ਉਵੇਂ ਜਿਹੜੀ ਮੇਰੇ ਕੋਲ ਰਿਪੋਰਟ ਹੈ ਕਿ ਵਾਕਈ ਇੱਕ ਲਿਸਟਾਂ ਇਹਨਾਂ ਨੇ ਪਹਿਲਾਂ ਹੀ ਤਿਆਰ ਕੀਤੀਆਂ ਹੋਈਆਂ, ਕੁਝ ਪਿੰਡਾਂ ਚ ਵਾਕਈ ਅਲਾਟਮੈਂਟ ਹੋ ਗਈ ਹੈ। ਜਿਹੜਾ ਅੱਜ ਕੱਲ ਦਾ ਸੋਲਰ ਸਿਸਟਮ ਨਾਲ ਲਾਈਟਾਂ ਚੱਲਦੀਆਂ ਨੇ, ਉਹ ਲਾਈਟਾਂ ਪਿਛਲੀ ਸਰਕਾਰ ਨੇ ਵੀ ਵੈਸੇ ਲਾਈਆਂ ਸੀ, ਤੇ ਹੁਣ ਵਾਲੀ ਸਰਕਾਰ ਵੀ ਜਿਹੜਾ ਵੱਡੇ ਪੱਧਰ ਤੇ ਲਾਉਣ ਲੱਗੀ ਹੈ। ਉਵੇਂ ਤੇ ਚੰਗੀ ਗੱਲ ਹੈ ਇਹ ਲਾਈਟਾਂ ਲੱਗ ਜਾਣ। ਅਸੀਂ ਤੇ ਪ੍ਰਭ ਸੰਧੂ ਜੀ ਉਹ ਵੀ ਸਮਾਂ ਦੇਖਿਆ ਸੀ ਕਿ ਪਿਛਲੀ ਸਰਕਾਰ ਦੀਆਂ ਜਿਹੜੀਆਂ ਲਾਈਟਾਂ ਲੱਗੀਆਂ, ਜਦੋਂ ਪਾਕਿਸਤਾਨ ਦੇ ਨਾਲ ਥੋੜਾ ਜਿਹਾ ਪੰਗਾ ਪੈ ਗਿਆ ਉਹ ਪਹਿਲਗਾਮ ਦੀ ਘਟਨਾ ਤੋਂ ਬਾਅਦ, ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੁਕਮ ਹੋਏ ਸੀ ਕਿ ਬੋਰੀਆਂ ਪਾ ਕੇ ਉਹਨਾਂ ਲਾਈਟਾਂ ਨੂੰ ਢੱਕੋ, ਕਿਉਂਕਿ ਬਲੈਕਆਊਟ ਪੰਜਾਬ ਦੇ ਵਿੱਚ ਰਾਤ ਨੂੰ ਹੁੰਦਾ ਸੀਗਾ। ਤੇ ਹੁਣ ਉਹ ਜਗਮਗ ਦੀ ਗੱਲ ਭਗਵੰਤ ਮਾਨ ਸਰਕਾਰ ਨੇ ਕੀਤੀ ਹੈ, 470 ਕਰੋੜ ਦਾ ਬਜਟ ਰੱਖ ਦਿੱਤਾ ਤੇ ਸਾਰੇ ਪਿੰਡਾਂ ਦੀ ਗੱਲ ਕੀਤੀ। ਮਹੀਨੇ ਰਹਿ ਗਏ ਨੇ 4 ਕ, ਤੇ ਹੁਣ 4 ਮਹੀਨੇ ਚ ਜਗਮਗ ਜਗਮਗ ਹੁੰਦੀ ਹੈ ਤੇ ਜਾਂ ਭਾਈ ਕੇਵਲ ਸਿਆਸੀ ਜਗਮਗ ਹੀ ਹੁੰਦੀ ਹੈ, ਇਹ ਤੇ ਸਮਾਂ ਹੀ ਦੱਸੂਗਾ। ਉਵੇਂ ਪ੍ਰਭ ਸੰਧੂ ਜੀ ਕਿ ਆਮ ਆਦਮੀ ਪਾਰਟੀ ਨੇ ਜਿਹਨੂੰ ਪੰਜਾਬੀ ਚ ਕਹਿੰਦੇ ਨਾ ਕਿ ਪੂਰਾ ਢਿੱਲ ਲਾ ਦੇਣੀ, ਪੂਰਾ ਜ਼ੋਰ ਲਾ ਦੇਣਾ, ਪੂਰੀ ਤਾਕਤ ਲਾ ਦੇਣੀ, ਆਮ ਆਦਮੀ ਪਾਰਟੀ ਨੇ ਇਸ ਵੇਲੇ ਨਾ ਉਹ ਤਾਕਤ ਲਾਈ ਹੋਈ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ 4 ਵੋਟਾਂ ਵੱਧ ਜਾਣ ਤੇ 2027 ਚ ਮੁੜ ਸਰਕਾਰ ਆ ਜਾਏ। ਬਾਕੀ ਆਉਂਦੀ ਮੁੜ ਸਰਕਾਰ ਨਹੀਂ ਆਉਂਦੀ, ਅਜੇ ਤੱਕ ਮੇਰੇ ਕੋਲ ਤੇ ਇੱਦਾਂ ਦਾ ਨਹੀਂ ਹੈ ਕੋਈ ਮੀਟਰ ਕਿ ਮੈਂ ਦੱਸ ਸਕਾਂ। ਅਜੇ ਤੱਕ ਤੇ ਔਖਾ ਹੀ ਸਫ਼ਰ ਹੈ, ਬਾਕੀ ਆਉਂਦੇ ਦਿਨਾਂ ਚ ਵੇਖਦੇ ਹਾਂ ਕਿੱਧਰ ਨੂੰ ਗੱਲ ਜਾਂਦੀ ਹੈ।
1: ਸੋ ਬਿਲਕੁਲ ਜੀ, 905-600-7333, 905-633-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੇਰੇ ਨਾਲ ਪੰਜਾਬ ਦੀ ਧਰਤੀ ਰਮੇਸ਼ ਹੁਸ਼ਿਆਰਪੁਰ ਜੁੜੇ ਹੋਏ ਨੇ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ। ਨਾਲ ਦੀ ਨਾਲ ਤੁਹਾਨੂੰ ਰਸ਼ਮੀਤ ਹੋਣਾ ਦਾ ਮੈਸੇਜ ਜ਼ਰੂਰ ਦੇ ਦਈਏ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੋਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਰਸ਼ਮੀਤ ਹੋਣਾ ਨੂੰ ਯਾਦ ਜ਼ਰੂਰ ਰੱਖਿਓ।
4: Rushmeet Kaur at 647-539-4499.
1: ਸੋ 905-600-7333, 905-600-7333 7 ਤੇ ਗੱਲਾਂ ਪਤਾ ਹੋ ਰਹੀ ਨੇ। ਰਮੇਸ਼ ਜੀ ਕੋਈ ਹੋਰ ਖਾਸ ਖਬਰ ਜਿਸ ਦਾ ਜੇਕਰ ਤੁਸੀਂ ਸਰੋਤਿਆਂ ਨਾਲ ਕਰਨਾ ਚਾਹੋ ਤਾਂ ਪਲੀਜ਼ ਜ਼ਰੂਰ।
2: ਸੰਤੂ ਜੀ ਜਿਹੜਾ ਇਸ ਵੇਲੇ ਅੱਜ ਦਾ ਵੈਸੇ ਜ਼ਿਕਰ ਆ ਨਾ, ਅੱਜ ਦਾ ਜ਼ਿਕਰ ਇਹੀ ਹੈ ਕਿ ਪੰਜਾਬ ਦੀ ਸਰਕਾਰ ਦੀਆਂ ਅਸੀਂ ਹੁਣੇ ਸਿਫਤਾਂ ਕਰਕੇ ਹਟੇ ਹਾਂ
1: ਜੀ,
2: ਤੇ ਦੂਜੇ ਪਾਸੇ ਜਿਹੜੇ ਤਾਜ਼ਾ ਜਾਣਕਾਰੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ, ਪੰਜਾਬ ਦੇ ਮੁਲਾਜ਼ਮਾਂ ਨੇ, ਸਾਂਝੇ ਤੌਰ ਤੇ ਮਜ਼ਦੂਰਾਂ ਦੇ ਮੁਲਾਜ਼ਮਾਂ ਨੇ ਸਰਕਾਰ ਨੂੰ ਘੇਰਨ ਦਾ ਇਰਾਦਾ ਬਣਾ ਲਿਆ। ਜਿੱਥੇ ਸਰਕਾਰ ਆਪਣੀਆਂ ਸਕੀਮਾਂ ਲਿਆ ਕੇ ਵੋਟਾਂ ਵਾਲੇ ਪਾਸੇ ਜਿਹਨੂੰ ਕਹਿੰਦੇ ਵੋਟਾਂ ਇਕੱਠੀਆਂ ਕਰਨ 'ਚ ਲੱਗੀ ਹੋਈ ਹੈ, ਪੰਜਾਬ ਦੇ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਸਾਰੇ ਇੱਕ ਵੱਡਾ ਸੰਘਰਸ਼ ਜਿਹੜਾ ਕਰਨ ਦਾ ਸੋਚ ਰਹੇ ਹੈ ਕਿ ਅਸੀਂ ਜਾ ਕੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਘੇਰਾ ਪਾਈਏ, ਉਹ ਤਿਆਰੀਆਂ ਵੀ ਅੱਜ ਤੋਂ ਸ਼ੁਰੂ ਹੋ ਗਈਆਂ। ਸੰਭਾਵਨਾ ਹੈ ਕਿ ਜਿਹੜਾ ਆਹ ਐਤਵਾਰ ਆਉਣਾ, ਉਦਣ ਐਤਵਾਰ ਇੱਕ ਸਾਂਝੀ ਮੀਟਿੰਗ ਪੰਜਾਬ ਦੀਆਂ ਤਮਾਮ ਸੰਘਰਸ਼ੀ ਜਥੇਬੰਦੀਆਂ ਦੀ, ਪੰਜਾਬ ਦੀ ਸਰਕਾਰ ਦੀਆਂ ਉਹਨਾਂ ਚੀਜ਼ਾਂ ਦੇ ਖਿਲਾਫ਼ ਹੋਣ ਜਾ ਰਹੀ ਜਿਹੜੀਆਂ ਉਹਨਾਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਤੇ ਲਟਕਦੀਆਂ ਆ ਰਹੀਆਂ।
1: ਸੋ ਬਿਲਕੁਲ ਜੀ, ਇੱਕ ਸ਼ਾਰਟ ਜੀ ਕਾਲ ਆ, ਇਹ ਬੜਾ ਸੀਮਤ ਜਿਹਾ ਸਵਾਲ ਰੱਖਿਓ ਜੀ। ਸਰੋਏ ਜੀ ਤੁਸੀਂ ਆਨਰ ਹੋ।
5: ਸਤਿ ਸ੍ਰੀ ਅਕਾਲ ਭਾਜੀ, ਤੁਸੀਂ ਲਿਆ ਟਾਈਮ ਲਈ, ਥੈਂਕ ਯੂ। ਬਸ ਮੈਂ ਰਮੇਸ਼ ਪੁਰੀ ਸਾਹਿਬ ਨੂੰ ਇਹ ਸਵਾਲ ਪੁੱਛਣਾ ਸੀਗਾ ਕਿ ਕੱਲ ਇੱਕ ਫੈਸਲਾ ਆਇਆ ਰਾਜਸਥਾਨ ਦੇ ਵਿੱਚ ਕਿ ਇੱਕ ਗਰੀਬ ਪਰਿਵਾਰਾਂ ਨੂੰ ਜਿਹੜਾ ਉਦੋਂ ਨਾ 2015 ਦਾ ਮਾਮਲਾ ਆਇਆ, ਉਹਦੇ ਵਿੱਚ ਕੁੱਟੇ ਗਏ ਤੇ 5 ਲੋਕਾਂ ਦਾ ਉਹਦੇ ਵਿੱਚ ਕਤਲ ਹੋਇਆ ਸੀ ਤੇ 11 ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਤੇ ਕੱਲ ਉਹ 40 ਲੋਕਾਂ ਦੇ ਉੱਤੇ ਪਰਚਾ ਸੀ, 40 ਦੇ 40 ਜਿਹੜੇ ਉੱਚੀ ਜਾਤ ਵਾਲੇ ਸੀ ਉਹਨਾਂ ਨੂੰ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ। ਬਹੁਤ ਮੱਦਭਾਗਾ ਫੈਸਲਾ ਕੱਲ ਆਇਆ। ਰਮੇਸ਼ ਪੁਰੀ ਸਾਹਿਬ ਨੂੰ ਬੇਨਤੀ ਹੈ ਕਿ ਪਲੀਜ਼ ਇਹਦੇ ਬਾਰੇ ਕੱਲ ਨੂੰ ਜ਼ਰੂਰ ਥੋੜਾ ਦੱਸਣ ਜੀ, ਥੈਂਕ ਯੂ
1: ਜੀ। ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਪੁਰੀ, ਰਸ਼ਮੀਤ ਜੀ ਜੇ ਤੁਸੀਂ ਕਰ ਸਕਦੇ ਹੋ ਇੱਕ ਮਿੰਟ ਆਪਣੇ ਕੋਲ ਹੈ।
2: ਸੰਧੂ ਜੀ ਕਿ ਅਸਲ ਵਿੱਚ ਜਿਹੜੀ ਇਹ ਗੱਲ ਆ ਨਾ, ਇਹਨਾਂ ਨੇ ਜਿਹੜੀ ਕੀਤੀ ਰਾਜਸਥਾਨ ਦੀ, ਖੈਰ ਉਹ ਫੈਸਲਾ ਵਾਕਈ ਆਇਆ, ਪਰੰਤੂ ਉਸ ਫੈਸਲੇ ਦੇ ਵਿੱਚ ਕਈ ਵੱਖ ਵੱਖ ਪੜਾਅ ਆ ਕਿ ਮੈਂ ਇੱਕਦਮ ਇਹ ਕਹਿ ਦਾਂ ਕਿ ਬਿਲਕੁਲ ਕਲੀਨ ਚਿੱਟ ਇਹ ਵੀ ਨਹੀਂ ਕਹੀ ਜਾ ਸਕਦੀ। ਸੋ ਮੈਨੂੰ ਲੱਗਦਾ ਕਿ ਅੱਜ ਸਮਾਂ ਸਾਨੂੰ ਆਗਿਆ ਨਹੀਂ ਦੇਵੇਗਾ। ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਇੱਥੇ ਜਿਹੜੀ ਆਪਾਂ ਵਿਧੀਵਤ ਚਰਚਾ ਕਰ ਸਕੀਏ।
1: ਸੋ ਬਿਲਕੁਲ ਜੀ, ਬਹੁਤ ਸ਼ੁਕਰੀਆ ਰਮੇਸ਼ ਜੀ ਪ੍ਰੋਗਰਾਮ ਦੇ ਹਿੱਸੇ ਤੱਕ ਜੁੜਨ ਲਈ। ਕੱਲ੍ਹ ਨੂੰ ਫਿਰ ਨਵੀਆਂ ਖਬਰਾਂ, ਨਵਾਂ ਦਿਨ ਤੇ ਨਵੀਂ ਗੱਲਬਾਤ ਲਈ ਹਾਜ਼ਰ ਹੋਵਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਪੰਜਾਬੀ ਲਹਿਰ ਦੇ ਵਿੱਚ ਜੁੜਨ ਦੇ ਲਈ
2: ਜੀ, ਮਿਹਰਬਾਨੀ।
1: ਸੋ ਬਿਲਕੁਲ ਜੀ, ਇਹ ਸੀ ਅੱਜ ਦਾ ਪੰਜਾਬੀ ਲਹਿਰਾਂ ਦਾ ਖੂਬਸੂਰਤ ਪ੍ਰੋਗਰਾਮ, ਤੁਸੀਂ ਜੁੜੇ ਸੀ। ਸੋ ਹੁਣ ਤੁਸੀਂ ਪੰਜਾਬੀ ਲਹਿਰਾਂ ਦੇ ਅਗਲੇ ਹਿੱਸੇ ਨਵੀ ਸਿੱਧੂ ਹੋਣਾ ਦਾ ਪ੍ਰੋਗਰਾਮ ਸੁਣੋਗੇ। ਸੋ ਇੱਥੇ
6: Let's go to the The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
7: Come and celebrate Toronto and do everything you want at the X.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
10: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
9: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
10: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
9: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
10: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
9: ਪ੍ਰੋਗਰਾਮ ਪੰਜਾਬੀ ਲਹਿਰਾਂ
10: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
11: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477916 1987, 6477916 1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477716 1987 ਨੰਬਰ ਹੈ।
12: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: ਬਈਵਾ ਪ੍ਰੋਗਰਾਮ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ, ਹੈਪੀ ਹੈਪੀ ਹੈਪੀ ਮਿਡ ਵੀਕ ਬਈ, ਕੱਲ ਤੇ ਪਰਸੋਂ ਦਾ ਦਿਨ ਤੇ ਫਿਰ ਬਸ ਵੀਕਐਂਡ ਵੀ ਆਇਆ ਹੀ ਲਓ ਐਂਡ ਮਿਡ ਵੀਕ ਆ ਜਾਂਦਾ। ਥੋੜ੍ਹੀ ਜਿਹੀ ਮਿਡ ਵੀਕ ਦੇ ਟਾਈਮ 'ਤੇ ਇੱਕ ਐਕਸਾਈਟਮੈਂਟ ਜੀ ਸ਼ੁਰੂ ਹੋ ਜਾਂਦੀ ਹੈ ਕਿ ਚਲੋ ਯਾਰ ਹੁਣ ਤਾਂ ਲੈ ਲਿਆ ਕੰਮ, ਹੁਣ ਤਾਂ ਨੇੜੇ ਹੀ ਆ ਅਤੇ ਵੀਕਐਂਡ ਬਸ ਸਾਡੇ ਹੱਥਾਂ 'ਚ ਹੀ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿ ਅਤੇ ਸਭ ਨੂੰ ਆਲਵੇਜ਼ ਸਾਡੇ ਵੱਲੋਂ ਬੈਸਟ ਵਿਸ਼ਿਜ਼। ਮੋਰਨਿੰਗ ਹੈ, ਗੁੱਡ ਮੋਰਨਿੰਗ ਦੇ ਟਾਈਮ ਦੇ ਉੱਤੇ ਤੁਹਾਨੂੰ ਬੈਸਟ ਵਿਸ਼ਿਜ਼ ਨਾ ਦੇਈ। ਆਏ ਕਿਵੇਂ ਹੋ ਸਕਦਾ ਸਵੇਰ ਦੇ ਮੌਕੇ 'ਤੇ ਕੋਈ ਹੱਲਾਸ਼ੇਰੀ ਦੇ ਦੇਵੇ, ਸਵੇਰ ਦੇ ਮੌਕੇ 'ਤੇ ਕੋਈ ਤੁਹਾਨੂੰ ਥੋੜ੍ਹਾ ਜਿਹਾ ਮੋਟੀਵੇਟ ਵੀ ਕਰ ਦੇਵੇ ਨਾ, ਅਤੇ ਮੈਂ ਕਹਿੰਦਾ ਕਿ ਉਹਦੇ ਵਰਗੀ ਚੀਜ਼ ਹੀ ਕੋਈ ਨਹੀਂ। ਬੰਦੇ ਨੂੰ ਥੋੜ੍ਹੀ ਜਿਹੀ ਕੇਅਰ ਮਨ ਦੇ ਵਿੱਚ ਹੋ ਜਾਂਦਾ ਹੈ ਕਿ ਨਹੀਂ ਅਸੀਂ ਆਹ ਵੀ ਕਰ ਸਕਦੇ ਹਾਂ, ਉਹ ਵੀ ਕਰ ਸਕਦੇ ਹਾਂ। ਸੋ ਇੱਕ ਦੂਜੇ ਨੂੰ ਮੋਟੀਵੇਟ ਕਰਿਆ ਕਰੋ, ਇੱਕ ਦੂਜੇ ਨੂੰ ਥੋੜ੍ਹਾ ਜਿਹਾ ਤੁਸੀਂ ਅਪਲਿਫਟ ਕਰਿਆ ਕਰੋ ਅਤੇ ਦੇਖਿਓ ਸਹੀ ਕਿੰਨਾ ਪੋਜ਼ਿਟਿਵ ਅਸਰ ਪੈਂਦਾ। ਕੰਮਾਂ 'ਤੇ ਵੀ ਜਾਂਦੇ ਹੋ ਨਾ, ਕੰਮ 'ਤੇ ਕਹਿ ਦਿਆ ਕਰੋ ਗੁੱਡ ਮੋਰਨਿੰਗ ਜੌਨ, ਹਾਓ ਆਰ ਯੂ, ਗੁੱਡ ਮੋਰਨਿੰਗ ਬੌਬ, ਚੱਕਦੇ ਫੱਟੇ ਅੱਜ। ਅਗਲਾ ਉਹੀ ਯਾਰ ਖੁਸ਼ ਹੋ ਜਾਂਦਾ, ਅਗਲੇ ਨੂੰ ਚਾਹ ਚੜ੍ਹ ਜਾਂਦਾ, ਅਗਲੇ ਦਾ ਚਾਹ ਸਾਂਭਿਆ ਨਹੀਂ ਜਾਂਦਾ, ਠੀਕ ਹੈ ਨਾ। ਸੋ ਇਹ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਅਤੇ ਪ੍ਰੋਗਰਾਮ ਹੈ ਪੰਜਾਬੀ ਦਾ, ਤੁਹਾਡੇ ਨਾਲ ਅਸੀਂ ਜੁੜੇ ਹਾਂ, ਤੁਹਾਡੇ ਨਾਲ ਰੌਣਕ ਮੇਲਾ ਲਾਉਂਦੇ ਹਾਂ ਅਤੇ ਤੁਹਾਡੇ ਨਾਲ ਇੱਕ ਖੂਬਸੂਰਤ ਜੀ ਇੱਕ ਵਾਰ ਫਿਰ ਤੋਂ ਸਵੇਰ ਦਾ ਆਨੰਦ ਲੈਂਦੇ ਹਾਂ। ਪ੍ਰੋਗਰਾਮ ਤੁਸੀਂ ਸੁਣਦੇ ਹੋ ਅਤੇ ਆਲਵੇਜ਼ ਤੁਸੀਂ ਪੁੱਛਦੇ ਹੋ ਨਾ ਵੀ ਯਾਰ ਆਹ ਦੱਸੋ ਕਿ ਆਪਣੇ ਫੋਨ 'ਤੇ ਕਿਵੇਂ ਸੁਣ ਸਕਦੇ ਹਾਂ। ਫੋਨ ਦੇ ਉੱਤੇ ਇੱਕ ਤਾਂ ਸਾਡੀ ਐਪ ਸਭ ਤੋਂ ਪਾਪੂਲਰ ਹੈ, ਪੰਜਾਬੀ ਲਹਿਰਾਂ ਦੀ ਐਪ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਾਊਨਲੋਡ ਕੀਤੀ ਗਈ ਹੈ। ਸੋ ਐਪ ਹੈ PUNJABILEHRAN, ਜਾਂ ਤੁਸੀਂ ਡਾਇਲ ਕਰੋ 416-477-2040 ਅਤੇ ਡਾਇਲ ਕਰਕੇ ਵੀ ਤੁਸੀਂ ਪ੍ਰੋਗਰਾਮ ਦਾ ਆਨੰਦ ਲੈ ਸਕਦੇ ਹੋ। ਅਤੇ ਇਹ ਤਰੀਕੇ ਨੇ, ਹੁਣ ਸਾਨੂੰ ਤੁਸੀਂ ਜਿੱਥੇ ਮਰਜ਼ੀ ਸੁਣੋ। ਮੈਨੂੰ ਨਾ ਕੱਲ੍ਹ ਕੁਝ ਇੱਕ ਫੰਕਸ਼ਨ 'ਤੇ ਸੱਜਣ ਮਿੱਤਰ ਮਿਲੇ BC ਤੋਂ, ਕਹਿੰਦੇ ਨਵੀਂ ਯਾਰ ਤੁਹਾਡਾ ਪ੍ਰੋਗਰਾਮ ਅਸੀਂ BC ਤੋਂ ਇੰਜੋਏ ਕਰਦੇ ਹਾਂ। ਮੈਨੂੰ ਬੜੀ ਖੁਸ਼ੀ ਹੋਈ। ਪਰਸੋਂ ਚੌਥੇ ਕੋਈ ਮੈਨੂੰ ਵੀਰ ਸੀਗੇ ਡਿਟਰੋਇਟ ਤੋਂ, ਸੁਣ ਵੀ ਰਹੇ ਹੋਣਗੇ ਹੁਣ, ਉਹ ਬੜੇ ਲੰਬੇ ਸਮੇਂ ਤੋਂ ਡਿਟਰੋਇਟ ਤੋਂ ਪ੍ਰੋਗਰਾਮ ਦਾ ਆਨੰਦ ਲੈਂਦੇ ਆ। ਸੋ ਥੈਂਕ ਯੂ ਯਾਰ, ਤੁਸੀਂ ਦੂਰ ਦੂਰ ਤੱਕ ਪ੍ਰੋਗਰਾਮ ਸੁਣਦੇ ਹੋ ਐਂਡ ਸਾਡੇ ਲਈ ਤਾਂ ਬੜੀ ਯਾਰ ਮਾਣ ਵਾਲੀ ਗੱਲ ਹੈ। ਹੁਣ ਦੇਖੋ ਜੇ ਇੱਕ ਵੀ ਬੰਦਾ ਸੁਣਦਾ ਤਾਂ ਵੀ ਮਾਣ ਵਾਲੀ ਗੱਲ ਹੈ, ਜੇ ਹਜ਼ਾਰ ਸੁਣਦਾ ਤਾਂ ਵੀ, ਜੇ ਲੱਖ ਸੁਣਦਾ ਤਾਂ ਵੀ, ਜਿੰਨੇ ਵੀ ਸੁਣਦੇ ਆ ਸਾਰਿਆਂ ਦੀ ਇੱਕ ਕਦਰ, ਸਾਰਿਆਂ ਦੀ ਰਿਸਪੈਕਟ ਅਸੀਂ ਆਲਵੇਜ਼ ਕਰਦੇ ਹਾਂ, ਮੀਨਸ ਲੋਟ। ਸੋ ਇੱਕ ਤੁਸੀਂ ਯਾਦ ਰੱਖੋ ਜ਼ਰੂਰ ਕੁਆਲਿਟੀ ਕਾਰ ਰਿਪੇਅਰ ਨੂੰ, ਗੱਡੀ ਦਾ ਕੋਈ ਵੀ ਕੰਮ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਵਾਉਣੀ ਹੈ, ਕੁਆਲਿਟੀ ਕਾਰ ਰਿਪੇਅਰ ਨੂੰ ਤੁਸੀਂ ਕਾਲ ਕਰੋ। ਉਸ ਦੇ ਨਾਲ ਨਾਲ ਕੋਈ ਇੰਜਨ ਟ੍ਰਾਂਸਮਿਸ਼ਨ ਦਾ ਕੰਮ ਹੈ, ਕੁਆਲਿਟੀ ਕਾਰ ਰਿਪੇਅਰ ਨੂੰ ਕਾਲ ਕਰੋ। ਕੋਈ ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਕੁਆਲਿਟੀ ਕਾਰ ਰਿਪੇਅਰ ਨੂੰ ਕਾਲ ਕਰੋ। ਨੰਬਰ ਹੈ 905-460-1111, 905-460-1111, 905-460-1111। ਕੁਆਲਿਟੀ ਕਾਰ ਰਿਪੇਅਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਘੁਮਾਓ ਫੋਨ ਅਤੇ ਕਰੋ ਗੱਲਬਾਤ। ਸੌਰਭ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ, ਫਾਈਨੈਂਸ਼ੀਅਲ ਸਾਡੇ ਐਕਸਪਰਟ, ਅਤੇ ਤੁਹਾਨੂੰ ਫਾਈਨੈਂਸ਼ੀਅਲੀ ਫਰੀ ਕਰਨ ਦੇ ਵਿੱਚ ਮਦਦ ਤੁਹਾਡੀ ਕਰਨਗੇ, ਤਾਂ ਕਿ ਤੁਹਾਨੂੰ ਸਾਰੀ ਉਮਰ ਕੰਮ ਨਾ ਕਰਨਾ ਪਵੇ। ਤੁਸੀਂ 55-60 ਦੇ ਹੋਵੋ ਅਤੇ ਤੁਸੀਂ ਇਹ ਕਹੋਗੇ ਯਾਰ ਥੋੜ੍ਹਾ ਜਿਹਾ ਰਿਲੈਕਸ ਕਰ ਲਈਏ, ਹੁਣ ਛੁੱਟੀਆਂ 'ਤੇ ਜਾਈਏ, 5-7 ਮਹੀਨੇ ਪੈਸਾ ਤਾਂ ਹੈਗਾ, ਪੈਸਾ ਸਾਡਾ ਵੱਧ ਚੁੱਕਿਆ। ਸੋ ਇਹ ਕੈਨੇਡੀਅਨ ਡਰੀਮਸ ਨੇ ਅਤੇ ਕੈਨੇਡੀਅਨ ਡਰੀਮ ਪੂਰੀ ਕਰੋ, ਤਾਂ ਹੀ ਇੱਥੇ ਆਏ ਹੋ। ਤੁਸੀਂ ਇੱਥੇ ਤਾਂ ਨਹੀਂ ਆਏ ਵੀ ਤੁਸੀਂ 70-80 ਸਾਲ ਤੱਕ ਬਸ ਕੰਮ ਹੀ ਕਰੀ ਜਾਣੇ ਆ। ਸੌਰਭ ਜੀ ਗੁੱਡ ਮੋਰਨਿੰਗ ਸਰ।
1: ਥੈਂਕ ਯੂ ਨਵੀ, ਗੁੱਡ ਮੋਰਨਿੰਗ ਟੂ ਯੂ ਐਂਡ ਆਲ ਦਾ ਲਿਸਨ, ਬਹੁਤ ਬਹੁਤ ਧੰਨਵਾਦ
0: ਜੀ। ਸੋ ਕੀ ਅੱਜ ਦਾ ਮੈਸੇਜ ਹੈ ਫਿਰ?
1: ਨਵੀਂ ਸਟਾਕ ਮਾਰਕੀਟ ਦੇ ਬਾਰੇ ਜਾਣਕਾਰੀ ਦੇ ਦਈਏ ਕਿ ਆਉਣ ਵਾਲੇ ਦਸੰਬਰ ਦੇ ਮਹੀਨੇ ਤੱਕ ਜਾਂ ਫਸਟ ਕੁਆਰਟਰ ਆਫ 2027 ਕੀ ਐਕਸਪੈਕਟੇਸ਼ਨ ਜਿਹੜੀ ਹੈਗੀ ਮਾਰਕੀਟ ਤੋਂ ਲਿੱਤੀ ਜਾ ਸਕਦੀ ਹੈ। ਦੇਖੋ ਇਸ ਵੇਲੇ ਮਾਰਕੀਟ ਦੇ ਵਿੱਚ ਅਰਨਿੰਗ ਸੀਜ਼ਨ ਚੱਲ ਰਿਹਾ ਔਰ ਅਰਨਿੰਗਸ ਨੇ ਵੈਲੂਏਸ਼ਨ ਨੂੰ ਕਾਫੀ ਸਪੋਰਟ ਕੀਤਾ ਔਰ ਇਹ ਜਾਰੀ ਰਹੇਗਾ। ਅਰਨਿੰਗ ਤੇ ਵੈਲੂਏਸ਼ਨ ਤੋਂ ਭਾਵ ਇਹ ਹੈ ਕਿ ਕੰਪਨੀਜ਼ ਦੀ ਪ੍ਰੋਫਿਟੇਬਿਲਿਟੀ ਕੀ ਹੈ, ਆਪਰੇਟਿੰਗ ਮਾਰਜਨ ਕੀ ਹੈ, ਸੇਲਸ ਕੀ ਹੈ, ਤੇ ਜੋ ਵੈਲੂਏਸ਼ਨ ਸਟਾਕ ਮਾਰਕੀਟ ਦੇ ਵਿੱਚ ਟ੍ਰੇਡਸ ਹੋ ਰਹੀਆਂ ਕੀ ਉਹਨਾਂ ਨੂੰ ਸਪੋਰਟ ਮਿਲੇਗੀ ਜਾਂ ਨਹੀਂ ਮਿਲੇਗੀ। ਦੂਸਰੀ ਚੀਜ਼, ਜਿਹੜੇ ਲੋਕ ਬਹੁਤ ਜ਼ਿਆਦਾ ਟੈਕਨੋਲੋਜੀ ਦੇ ਵਿੱਚ ਪਲੇ ਕਰ ਰਹੇ ਨੇ ਉਹਨਾਂ ਦੇ ਲਈ ਮੇਰਾ ਕੌਸ਼ਨ ਹੈ ਕਿ ਜਿਵੇਂ ਹੁਣ ਮੇਰੀ ਅਪਰੋਚ ਰਹਿੰਦੀ ਹੈ ਡਾਇਵਰਸੀਫਾਈਡ ਹੋ ਕੇ, ਆਈ ਡੂ ਇਨਵੈਸਟ ਇਨ ਟੈਕਨੋਲੋਜੀ, ਬਟ ਇਹਦੇ ਨਾਲ ਨਾਲ ਕਿਉਂਕਿ ਸਾਡੀ ਫੰਡਸ ਦੀ ਇਨਵੈਸਟਮੈਂਟ ਹੈ, ਡਾਇਰੈਕਟਲੀ ਸਟਾਕਸ ਦੀ ਨਹੀਂ ਹੈਗੀ, ਸੋ ਸਾਡਾ ਇੱਕ ਐਬਸੋਲੂਟ ਰਿਸਕ ਵਾਲਾ ਫਿਨੋਮੇਨਾ ਹੁੰਦਾ ਹੀ ਨਹੀਂ ਹੈ। ਲੇਕਿਨ ਇਹ ਜ਼ਰੂਰ ਹੈ ਕਿ ਮੇਰੀ ਕੋਸ਼ਿਸ਼ ਹੈ ਕਿ ਬਿਟਵੀਨ ਯੂਰਪ, ਜਪਾਨ ਸੋਰੀ ਆਪਣਾ ਇਮਰਜਿੰਗ ਮਾਰਕੀਟ ਔਰ ਅਮਰੀਕਾ ਤੇ ਕੈਨੇਡਾ, ਇਹਦੇ ਵਿੱਚ ਜਿਹੜਾ ਟ੍ਰੇਡ ਹੈ, ਜਿਹੜੇ ਪੈਸੇ ਇਨਵੈਸਟ ਕੀਤੇ ਜਾਣ, ਉਹ ਇੱਕ ਐਸੀ ਡਾਇਵਰਸੀਫਿਕੇਸ਼ਨ ਫਾਰਮੂਲਾ ਦੇ ਉੱਪਰ ਹੋਵੇ ਜਿੱਥੇ ਆਪਾਂ ਨੂੰ ਰਿਟਰਨ ਜਿਹੜੀ ਹੈਗੀ ਮੈਜਰਡ ਹੋਵੇ। ਭਾਵ ਕਿ ਜੇ ਇੱਕ ਫੰਡ ਨੇ 36% ਰਿਟਰਨ ਇਸ ਸਾਲ ਦਿੱਤੀ ਹੈ ਤੇ ਬੈਲੈਂਡਡ ਰਿਟਰਨ ਤੁਹਾਡੀ 27% ਹੈ, ਜਿੱਥੇ ਤੁਸੀਂ ਰਿਸਕ ਵੀ ਆਪਣਾ ਡਿਸਟ੍ਰੀਬਿਊਟ ਕਰ ਰਿਹਾ, ਤੇ ਉਹ ਚੰਗੀ ਗੱਲ ਹੈ। ਕਾਰਨ ਕੀ ਹੈ ਕਿ ਜਿਹੜੇ ਹੁਣ ਮੈਗਨੀਫਿਸੈਂਟ 7 ਜਿਹੜੇ ਕੰਪਨੀਜ਼ ਹੈਗੀਆਂ ਨੇ, ਜਿਨ੍ਹਾਂ ਨੂੰ ਆਪਾਂ ਟੈਕ ਦੀ ਦੁਨੀਆ ਦੇ ਬਾਦਸ਼ਾਹ ਕਹਿੰਦੇ ਹਾਂ, ਉੱਥੋਂ ਗੇਮ ਹੁਣ ਆਲਰੇਡੀ ਬ੍ਰੋਡਨ ਆਊਟ ਹੋ ਚੁੱਕੀ ਹੈ ਪਿਛਲੇ ਸਾਲ ਤੋਂ। ਭਾਵ ਕਿ ਉਹ ਕੰਪਨੀਜ਼ ਜਿਹੜੀਆਂ ਹੁਣ AI ਨੂੰ ਯੂਜ਼ ਕਰਦੇ ਹੋਏ ਆਪਣੀ ਬਿਜ਼ਨਸਿਸ ਦੀ ਪ੍ਰੋਡਕਟਿਵਿਟੀ, ਪ੍ਰੋਫਿਟੇਬਿਲਟੀ, ਜਿਹਦੇ ਵਿੱਚ ਫਾਰਮਾ, ਯੂਟੀਲਿਟੀਜ਼, ਫਾਈਨੈਂਸ, ਕੈਪੀਟਲ ਮਾਰਕੀਟਸ, ਉਹ ਸਾਰੀਆਂ ਇੰਡਸਟਰੀਜ਼ ਆ ਜਾਂਦੀਆਂ ਨੇ, ਇਹ ਡਾਊਨ ਸਟ੍ਰੀਮ ਦੇ ਵਿੱਚ ਜਿਹੜਾ ਬਿਜ਼ਨਸ ਫਲੋ ਹੋਣਾ ਹੈਗਾ ਵਾ, ਇਹਦੀ ਜਿਹੜੀ ਪ੍ਰੋਫਿਟੇਬਿਲਟੀ ਹੈ ਇਹਨੂੰ ਵੀ ਬੁੱਕ ਕਰਨਾ ਜ਼ਰੂਰੀ ਹੈ। ਇੱਥੇ ਆਪਣੇ ਕੋਲ ਰਿਸਕ ਹੀ ਨੇ, ਰਿਸਕ ਆਪਣੇ ਕੋਲ 3 ਤਰ੍ਹਾਂ ਦੇ ਨੇ। ਪਹਿਲੀ ਗੱਲ ਇਹ ਹੈਗੀ ਹੈ ਕਿ ਓਪਰੇਟਿੰਗ ਮਾਰਜਿਨ 16% ਤੋਂ ਹੁਣ 22% ਵਧਣ ਦੀ ਜਿਹੜੀ ਹੈਗੀ ਐਕਸਪੈਕਟੇਸ਼ਨ ਹੈ, ਵਿਚ ਇਜ਼ ਅ ਗੁੱਡ ਥਿੰਗ, ਕਿ ਮਾਰਕੀਟ ਦੇ ਵਿੱਚ ਕੰਜ਼ਿਊਮਰ ਡਿਮਾਂਡ ਤੇ ਸਟਰੈਂਥ ਜਿਹੜੀ ਹੈਗੀ ਹੈ ਉਹ ਸਟਾਕ ਮਾਰਕੀਟ ਨੂੰ ਫਰਦਰ ਗਰੋਥ ਦੇਵੇਗੀ। ਲੇਕਿਨ ਗੱਲ ਡੀਰੇਲ ਕਿੱਥੇ ਹੋ ਸਕਦੀ ਹੈ? ਦੇਖੋ, ਅੱਜ ਇਨਫਲੇਸ਼ਨ ਦੀ ਬੜੀ ਅੱਛੀ ਰਿਪੋਰਟ ਆਣੀ ਹੈਗੀ ਹੈ, ਜਿਹਦੇ ਉੱਪਰ ਫੈਡਰਲ ਰਿਜ਼ਰਵ ਦਾ ਬੜਾ ਦਾਰੋਮਦਾਰ ਹੈ ਕਿ ਇੰਟਰਸਟ ਰੇਟ US ਦੇ ਵਿੱਚ ਕਦੋਂ ਵਧਣਗੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਬੜੀ ਪਰਪੱਕਤਾ ਦੇ ਨਾਲ ਸਾਬਿਤ ਹੋਏਗੀ ਕਿ ਫੈਡਰਲ ਰਿਜ਼ਰਵ ਦੀ ਜਿਹੜੀ ਟ੍ਰਾਂਸਪੇਰੈਂਸੀ ਹੈ ਤੇ ਸਟਾਕ ਮਾਰਕੀਟ ਦੀ ਮੂਵਮੈਂਟ ਹੈ ਉਹ ਆਪਸ ਚ ਕੋਰਿਲੇਟਡ ਕਿਉਂ ਹੈ। ਰੀਜ਼ਨ ਕੀ ਹੈ ਕਿ 1987 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ, ਜਦੋਂ ਫੈਡਰਲ ਰਿਜ਼ਰਵ ਨੇ ਟ੍ਰਾਂਸਪੇਰੈਂਟ ਹੋ ਕੇ ਇਨਫਲੇਸ਼ਨ ਨੂੰ ਨੱਥ ਪਾਈ ਸੀ ਤੇ ਸਟਾਕ ਮਾਰਕੀਟ ਆਲ ਟਾਈਮ ਹਾਈ ਗਈ ਸੀ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਰੱਖਣਾ ਜ਼ਰੂਰੀ ਹੈ। ਸ਼ਾਰਟ ਟਰਮ ਰਿਸਕ ਨਹੀਂ ਲੈਣਾ ਚਾਹੀਦਾ, ਲੌਂਗ ਟਰਮ ਅਪਰੋਚ ਨੂੰ ਅਪਣਾਉਣਾ ਚਾਹੀਦਾ। ਮਾਰਕੀਟ ਇਜ਼ ਅ ਪਲੇਸ ਟੂ ਮੇਕ ਮਨੀ, ਯੂ ਲੂਜ਼ ਓਨਲੀ ਵੈਨ ਯੂ ਪਲੇ ਵਿਦ ਸਟੂਪਿਡਿਟੀ। ਡੋਂਟ ਡੂ ਦੈਟ, ਕਮ ਟਾਕ ਟੂ ਅਸ ਐਂਡ ਵੀ ਵਿਲ ਸ਼ੋ ਯੂ ਦਾ ਪਲਾਨ ਰਾਦਰ ਦੈਨ ਅ ਲੋਟਰੀ ਵਿਨਿੰਗ ਵਿਚ ਜਨਰਲੀ ਡਸ ਨਾਟ ਐਂਡ ਅਪ ਵਿਨਿੰਗ ਲੂਜ਼ਿੰਗ ਦ ਹੋਲ ਥਿੰਗ। 416-833-85-33-85-33 Thank you, Naveen.
0: Thank you, sir. 416-833-85-33 Saurabh Ratan ji de naal gal baat karo te sanu yaar kujh Rogers diyan videos dawa diye. Vakar Khan ji vi sade naal ne. Khan sir, welcome.
2: ਜੀ, ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000, 647-864-8000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ
0: 647-864-8000, 647-864-8000, ਨੰਬਰ ਹੈ 647-864-8000 ਤੇ ਤੁਸੀਂ ਜ਼ਰੂਰ ਗੱਲਬਾਤ ਕਰੋ। ਤੁਹਾਡੇ ਲਈ ਵਕਾਰ ਖਾਨ ਜੀ ਬਿਲਕੁਲ ਹਾਜ਼ਰ ਨੇ ਸਰ, ਬਹੁਤ ਸ਼ੁਕਰੀਆ, ਥੈਂਕ ਯੂ,
2: ਥੈਂਕ ਯੂ ਸਰ।
0: ਓਕੇ, ਸੋ ਕਰੀਏ ਗੱਲਾਂ ਬਾਤਾਂ ਸ਼ੁਰੂ। ਇੱਕ ਮੈਨੂੰ ਮੈਸੇਜ ਆਇਆ ਇੱਕ ਸਾਡੇ ਲਿਸਨਰ ਦਾ, ਤੇ ਉਹਨਾਂ ਨੇ ਚਾਹਿਆ, ਕਹਿੰਦੇ ਨਵੀਂ ਪਲੀਜ਼ ਤੁਸੀਂ ਮੇਰਾ ਇੱਕ ਟੋਪਿਕ ਹੈ ਇਹਦੇ 'ਤੇ ਗੱਲਬਾਤ ਕਰ ਸਕਦੇ ਹੋ? ਅਤੇ ਮੈਂ ਕਿਹਾ ਜੀ ਜ਼ਰੂਰ, ਜੇ ਤੁਸੀਂ ਚਾਹੁੰਦੇ ਹੋ ਦੈਨ ਆਫਕੋਰਸ ਵਾਈ ਨੋਟ ਕਰ ਸਕਦੇ ਹਾਂ। ਸੋ ਡਿਸਕਸ਼ਨ ਆਪਾਂ ਥੋੜ੍ਹੀ ਜਿਹੀ ਉਹਨਾਂ ਦੀ ਸਿਚੁਏਸ਼ਨ ਦੇ ਬੇਸ ਦੇ ਉੱਤੇ ਕਰਾਂਗੇ। ਉਹਨਾਂ ਨੇ ਕਿਹਾ ਕਿ ਨਵੀਂ ਸਾਡੇ ਪਿਛਲੇ ਸਾਲ ਬੇਬੀ ਗਰਲ ਹੋਈ ਹੈ, ਅਤੇ ਅਸੀਂ ਜਿਹੜਾ ਮੇਰਾ ਹਸਬੈਂਡ ਹੈ ਉਹਦੇ ਪੇਰੈਂਟਸ ਦੇ ਨਾਲ ਨਹੀਂ ਰਹਿੰਦੇ, ਕਹਿੰਦੇ ਅਸੀਂ ਰਹਿੰਦੇ ਹੁੰਦੇ ਸੀ ਬਟ ਬਹੁਤ ਸਾਰੀਆਂ ਪ੍ਰੋਬਲਮ ਸੀ, ਅਤੇ ਉਹਨਾਂ ਨੇ ਕਿਹਾ ਕਿ ਯਾਰ ਤੁਸੀਂ ਆਪਦਾ ਹੀ ਘਰ ਲੈ ਲਓ। ਅਤੇ ਉਹ ਕਹਿੰਦੇ ਕਿ ਕਦੇ ਵੀ, ਉਹ ਲੇਡੀ ਕਹਿੰਦੀ ਵੀ ਕਦੇ ਵੀ ਮੇਰੇ ਇਨਲੋਜ ਨੇ ਮੇਰੇ ਹਸਬੈਂਡ ਦੀ ਪੈਸਿਆਂ 'ਚ ਮਦਦ ਨਹੀਂ ਕੀਤੀ, ਉਹਨਾਂ ਨੇ ਸਗੋਂ ਤਾਂ ਪੈਸੇ ਮੰਗਣੇ ਸ਼ੁਰੂ ਕਰਤੇ। ਉਹ ਕੁੜੀ ਕਹਿੰਦੀ ਕਿ ਉਸ ਕਰਕੇ ਮੇਰੇ ਹਸਬੈਂਡ ਨੂੰ ਡੈਟ ਬਹੁਤ ਆਇਆ, ਕਹਿੰਦੀ ਹਮੇਸ਼ਾ ਉਹਦੇ ਪੇਰੈਂਟਸ ਨੇ ਕਹਿਣਾ ਕਿ ਘਰ ਨੂੰ ਰੈਨੋਵੇਟ ਕਰਾ, ਨਵੀਂ ਟੀਵੀ ਵਾਲ ਚਾਹੀਦੀ ਹੈ, ਇੰਟਰਟੇਨਮੈਂਟ ਯੂਨਿਟ ਚਾਹੀਦੀ ਹੈ ਸਾਨੂੰ, ਨਵੀਂ ਡੈਕ ਚਾਹੀਦੀ ਹੈ, ਯੇ ਵੋ। ਉਹ ਕਹਿੰਦੀ ਫਿਰ ਅਸੀਂ ਮੂਵ ਆਊਟ ਹੋ ਗਏ, ਅਸੀਂ ਕਿਹਾ ਕਿ ਯਾਰ ਵੀ ਸਾਡੇ ਤੋਂ ਇੰਨਾ ਜੋ ਡੈਟ ਹੈ ਇਹ ਅਕਿਊਮੂਲੇਟ ਨਹੀਂ ਹੋ ਸਕਦਾ, ਅਸੀਂ ਰੈਨੋਵੇਸ਼ਨ ਕਰਾਈ ਜਾਂਦੇ ਹਾਂ, ਪੈਸੇ ਅਸੀਂ ਲਾ ਰਹੇ ਹਾਂ ਸਾਰੇ। ਸੋ ਇਹ ਕਹਿੰਦੇ ਅਸੀਂ ਮੂਵ ਆਊਟ ਹੋ ਗਏ ਅਤੇ ਸਾਨੂੰ ਬੜਾ ਬੈਡਲੀ ਟ੍ਰੀਟ ਕੀਤਾ ਗਿਆ। ਕਹਿੰਦੇ ਇੱਕ ਘੰਟਾ ਅਸੀਂ ਬੈਕ ਐਂਡ ਫੋਰਥ ਕੰਮ ਲਈ ਬਰੈਂਪਟਨ ਤੋਂ ਟਰੈਵਲ ਕਰਦੇ ਸੀਗੇ, ਇੱਕ ਘੰਟਾ ਬਰੈਂਪਟਨ ਆਉਣ ਨੂੰ, ਇੱਕ ਘੰਟਾ ਬਰੈਂਪਟਨ ਜਾਣ ਨੂੰ। ਅਤੇ ਕਹਿੰਦੇ ਕਿ ਜਦੋਂ ਮੇਰੀ ਬੇਟੀ ਹੋਈ ਉਦੋਂ ਘਰੇ ਇੱਕ ਵੈਲਕਮ ਪਾਰਟੀ ਕੀਤੀ, ਬੇਟੀ ਦੇ ਲਈ ਰਿਸ਼ਤੇਦਾਰਾਂ ਨੂੰ ਸੱਦ ਲਿਆ, ਅਤੇ ਸ਼ਗਨ ਦੇ ਜਿਹੜੇ ਪੈਸੇ ਆਏ ਸਾਰੇ ਸ਼ਗਨ ਦੇ ਪੈਸੇ ਕਹਿੰਦੀ ਮੇਰੀ ਸੱਸ ਨੇ ਰੱਖ ਲਏ, ਸਾਨੂੰ ਇੱਕ ਵੀ ਡਾਲਰ ਨਹੀਂ ਦਿੱਤਾ। ਅਤੇ ਹੁਣ ਮੇਰੀ ਬੇਟੀ ਦਾ ਪਹਿਲਾ ਜਨਮ ਦਿਨ ਹੋਇਆ, ਕਹਿੰਦੇ ਕਿ ਗੁਰੂ ਘਰ ਪਾਠ ਰਖਾਇਆ ਅਤੇ ਉਦੋਂ ਵੀ ਸਾਰੇ ਨੇ ਸ਼ਗਨ ਦਿੱਤਾ ਅਤੇ ਸਾਰਾ ਸ਼ਗਨ ਫਿਰ ਸੱਸ ਨੇ ਰੱਖ ਲਿਆ। ਕਹਿੰਦੀ ਮੇਰੇ ਹਸਬੈਂਡ ਨੇ ਮੇਰੀ ਸੱਸ ਨੂੰ ਕਿਹਾ ਕਿ ਤੁਸੀਂ ਸ਼ਗਨ ਸਾਰਾ ਕਾਊਂਟ ਕਰ ਲਿਆ ਅਤੇ ਸਾਨੂੰ ਦੇ ਦਿਓ। ਸੱਸ ਕਹਿੰਦੀ ਕਿ ਨਹੀਂ ਹਜੇ ਕਾਊਂਟ ਕਰਨਾ। ਕਹਿੰਦੇ ਕਿ ਤਿੰਨ ਹਫ਼ਤੇ ਬਾਅਦ ਅਸੀਂ ਫਿਰ ਪੁੱਛਿਆ ਵੀ ਸ਼ਗਨ ਦਾ ਕੀ ਬਣਿਆ, ਤੁਸੀਂ ਕਾਊਂਟ ਕੀਤਾ? ਸਾਨੂੰ ਪੈਸੇ ਚਾਹੀਦੇ, ਅਸੀਂ ਗੱਡੀ ਲੈਣੀ ਆ, ਸਾਨੂੰ ਥੋੜ੍ਹਾ ਸੌਖਾ ਹੋ ਜੂਗਾ। ਅਤੇ ਜਿਹੜਾ ਸਹੁਰਾ ਸੀਗਾ ਉਹ ਕਹਿੰਦਾ ਕਿ ਸਾਨੂੰ 20 ਸਾਲ ਹੋ ਗਏ ਇੱਥੇ, ਅਸੀਂ ਬਸ ਕੰਮ ਹੀ ਕੰਮ ਕਰ ਰਹੇ, ਹੁਣ ਅਸੀਂ ਰਿਟਾਇਰ ਹੈ, ਸਾਡਾ ਪੈਸਾ ਅਸੀਂ ਹੁਣ ਰੱਖਣਾ। ਸੋ ਮੇਨ ਸਵਾਲ, ਤੁਸੀਂ ਚਲੋ ਸਾਰਾ ਕੰਟੈਕਸਟ ਸਾਰੀ ਗੱਲਬਾਤ ਸੁਣ ਲਈ, ਮੇਨ ਸਵਾਲ ਇਹ ਹੈ ਵੀ ਇਹ ਜੋ ਸ਼ਗਨ ਦਿੱਤਾ ਜਾਂਦਾ ਇਸ 'ਤੇ ਕਿਹਦਾ ਹੱਕ ਹੈ? ਕਿ ਜਿਹੜੇ ਬੱਚੇ ਦੇ ਮਾਂ ਬਾਪ ਨੇ ਉਹਨਾਂ ਦਾ ਹੱਕ ਹੈ, ਜਾਂ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਦਾ ਹੱਕ ਹੈ? ਉਹ ਕਹਿੰਦੇ ਗ੍ਰੈਂਡ ਪੇਰੈਂਟਸ ਕਿ ਵੀ ਸਾਡਾ ਪੈਸਾ ਇਹ ਤਾਂ ਹੁਣ ਵੀ ਅਸੀਂ ਮੀਨੋ 20 ਸਾਲ ਹੋ ਗਏ ਬਸ ਦੇ ਹੀ ਰਹੇ, ਹੁਣ ਅਸੀਂ ਵੀ ਰੱਖਣਾ ਕੁਛ। ਇਹ ਕੁੜੀ ਨੂੰ ਅਤੇ ਇਹਦੇ ਹਸਬੈਂਡ ਨੂੰ ਥੋੜ੍ਹਾ ਜਿਹਾ ਦੁੱਖ ਲੱਗਿਆ ਕਿ ਸਾਡੀ ਬੇਟੀ ਹੋਈ ਆ, ਵੀ ਇਹ ਪੈਸਾ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ? ਸੋ ਹੁਣ ਚਾਹੇ ਵਿਆਹ ਦਾ ਸ਼ਗਨ ਹੋਵੇ, ਚਾਹੇ ਨਵੇਂ ਬੋਰਨ ਬੱਚੇ ਦਾ ਸ਼ਗਨ ਹੋਵੇ, ਇਸ ਸ਼ਗਨ ਦੇ ਉੱਤੇ ਇਹ ਲਿਸਨਰ ਦਾ ਇਹ ਪੁੱਛਣਾ ਵੀ ਕਿਹਦਾ ਹੱਕ ਹੋਣਾ ਚਾਹੀਦਾ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਅਤੇ ਲੈਟਸ ਸੀ ਤੁਸੀਂ ਕੀ ਕਹਿੰਦੇ ਹੋ। ਇੱਕ ਸਾਡੇ ਲਿਸਨਰ ਨੇ ਵਾਕਈ ਮੈਨੂੰ ਬੜੀ ਲੰਬੀ ਚੌੜੀ ਆਪਣੀ ਸਾਰੀ ਸਟੋਰੀ ਸ਼ੇਅਰ ਕੀਤੀ, ਚਲੋ ਵਧੀਆ ਕੀਤਾ ਤੁਸੀਂ, ਜੇ ਸਾਰੀ ਸਟੋਰੀ ਹੀ ਸ਼ੇਅਰ ਕਰਨੀ ਚਾਹੀਦੀ ਆ, ਉਹਦੇ ਨਾਲ ਥੋੜ੍ਹਾ ਜਿਹਾ ਹੋਰ ਕੰਟੈਕਸਟ, ਹੋਰ ਵੀ ਇੱਕ ਯੂਨੋ ਤੁਹਾਨੂੰ ਬੈਕਗਰਾਊਂਡ ਸਟੋਰੀ ਜਿਹੜੀ ਆ ਪਤਾ ਚੱਲ ਜਾਂਦੀ ਹੈ। ਸੋ ਥੋੜ੍ਹੀਆਂ ਕੁਝ ਕਾਲਸ ਲੈਂਦੇ ਹਾਂ, ਤੁਹਾਡੇ ਨਾਲ ਕਰਦੇ ਹਾਂ ਗੱਲਬਾਤ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਇੱਕ ਫੋਨ ਨੰਬਰ ਹੈ। ਇੱਕ ਤੁਹਾਨੂੰ ਦੱਸ ਦਈਏ ਬਈ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, ਅਤੇ 24 ਘੰਟੇ 7 ਦਿਨ ਖੁੱਲ੍ਹਾ, 2 ਲੋਕੇਸ਼ਨਸ ਤੋਂ ਸਬਜ਼ੀ ਮਾਰਕੀਟ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਇੱਥੋਂ ਮਿਲ ਰਿਹਾ। ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ, ਦੂਜੀ ਫ੍ਰੀ। ਸਬਜ਼ੀ ਮਾਰਕੀਟ 10 ਲੋਡ ਮੈਲ ਗੇਟ, ਸੈਂਡਲਵੁੱਡ, ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ 0907। ਹੈਲੋ ਜੀ, ਵੈਲਕਮ।
3: ਵੀਰ ਜੀ, ਵੈਸੇ ਮੈਂ ਗੱਡੀ ਡਰਾਈਵ ਕਰਨੀ ਸ਼ੁਰੂ ਕੀਤੀ ਸੀ, ਮੈਨੂੰ ਕੁਐਸਚਨ ਦਾ ਥੋੜਾ ਜਿਹਾ ਪਤਾ ਲੱਗ ਗਿਆ ਸੀ। ਤੁਸੀਂ ਇਹੀ ਕਿਹਾ ਸੀ ਵੀ ਜਿਹੜਾ ਸ਼ਗਨ ਅੱਜ ਕੱਲ ਬੱਚੇ ਨੂੰ ਮਿਲਦਾ ਜਾਂ ਵਿਆਹ ਤੇ ਮਿਲਦਾ, ਉਹਦਾ ਹੱਕ ਕਿਹਦਾ ਹੋਣਾ ਚਾਹੀਦਾ? ਇੱਦਾਂ ਹੀ ਕੁਛ?
0: ਹਾਂਜੀ ਹਾਂਜੀ, ਇੱਕ ਕੁੜੀ ਨੇ ਦੱਸਿਆ ਵੀ ਸਾਡੀ ਬੇਟੀ ਹੋਈ ਤੇ ਜੋ ਵੀ ਸ਼ਗਨ ਰਿਸ਼ਤੇਦਾਰਾਂ ਨੇ ਪਹਿਲਾਂ ਬੱਚੀ ਦੇ ਹੋਈ ਤੇ ਦਿੱਤਾ, ਤੇ ਪਹਿਲੇ ਜਨਮ ਦਿਨ ਤੇ ਵੀ ਜਦੋਂ ਸ਼ਗਨ ਦਿੱਤਾ ਸਾਰਾ, ਕਹਿੰਦੀ ਕਿ ਮੇਰੇ ਸੱਸ ਸਹੁਰੇ ਨੇ ਰੱਖਿਆ ਤੇ ਮੈਨੂੰ ਜਾਂ ਸਾਨੂੰ ਕੁਛ ਨਹੀਂ ਦਿੱਤਾ ਉਹ ਚੋਂ।
3: ਨਹੀਂ, ਇਹ ਤਾਂ ਬਿਲਕੁਲ ਸ਼ਗਨ ਜਿਹਨੂੰ ਮਿਲਿਆ, ਚਾਹੇ ਬੱਚਾ ਚਾਹੇ ਵੱਡਾ, ਉਹ ਸ਼ਗਨ ਉਹਦਾ ਹੱਕ ਬਣਦਾ ਮੇਰੇ ਵੀਰ। ਚਾਹੇ ਬੱਚੇ ਨੂੰ ਮਿਲਿਆ, ਚਾਹੇ ਬੱਚਾ ਇੱਕ ਮਹੀਨੇ ਦਾ, ਚਾਹੇ ਬੱਚਾ ਦੋ ਦਿਨ ਦਾ, ਚਾਹੇ ਬੱਚਾ 20 ਸਾਲ ਦਾ, ਜੋ ਸ਼ਗਨ ਮਿਲਦਾ ਉਹਦਾ ਹੱਕ ਉਸੇ ਦਾ ਹੀ ਹੈ।
0: ਠੀਕ ਹੈ, ਉਹਨਾਂ ਸੋ ਜੋ ਗ੍ਰੈਂਡ ਪੇਰੈਂਟਸ ਨੇ ਉਹਨਾਂ ਦਾ ਨਹੀਂ ਹੈ?
3: ਨਹੀਂ ਮੇਰੇ ਵੀਰ, ਕਦੇ ਨਹੀਂ ਹੈ। ਮੈਂ ਵੀ ਨਾਨਾ ਬਣ ਚੁੱਕਾ ਅੱਜ ਤੱਕ। ਚਲੋ, ਇਸ ਕਰਕੇ ਇਹਦਾ ਹੱਕ ਬੱਚਿਆਂ ਦਾ ਨਾ, ਚਾਹੇ ਵਿਆਹ ਦਾ ਕਿਸੇ ਨੂੰ ਮਿਲਿਆ, ਚਾਹੇ ਸ਼ਗਨ ਮਿਲਿਆ, ਚਾਹੇ ਕੋਈ ਹੋਰ ਗਿਫਟ ਮਿਲਿਆ, ਉਹ
0: ਬਾਕੀ ਰੱਖ ਲੋ। ਬਟ ਫਿਰ ਵੀ ਇਹ ਕਹਿੰਦੇ ਕਿ ਨਹੀਂ ਯਾਰ ਨਵੀ, ਜੋ ਸ਼ਗਨ ਨੇ ਜਿਹਨੂੰ ਮਿਲਿਆ ਤਾਂ ਬਿਲਕੁਲ ਉਹਦੀ ਰਾਈਟ ਹੈ, ਉਹਨੂੰ ਮਿਲਣਾ ਚਾਹੀਦਾ। HK ਮੂਵਰਸ ਆਪਣੇ ਸ਼ਹਿਰ ਦੀ ਨੰਬਰ 1 ਮੂਵਿੰਗ ਕੰਪਨੀ ਹੈ। ਤੁਸੀਂ ਅਗਰ ਨਵਾਂ ਘਰ ਲਿਆ, ਬਹੁਤ ਮੁਬਾਰਕਾਂ ਤੁਹਾਨੂੰ। ਵਧੀਆ ਇੱਕ ਟਰੱਸਟਵਰਦੀ ਟੀਮ ਤੋਂ ਮੂਵਿੰਗ ਕਰਾਓ, HK ਮੂਵਰਸ। 30 ਸਾਲ ਦਾ ਇਹਨਾਂ ਕੋਲ ਤਜਰਬਾ। ਨੰਬਰ ਹੈ 416-524-6704 ਹੈਲੋ
4: ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
4: ਭਾਜੀ ਮੈਂ ਪੁੱਛਣਾ ਸੀ ਇੱਕ ਗੱਲ, ਕਿ ਅੱਜ ਸੂਰਜ ਗ੍ਰਹਿਣ ਕਿੰਨੇ ਵਜੇ ਹੈਗਾ, ਇਹ ਪਤਾ ਤੁਹਾਨੂੰ ਥੋੜੇ ਜੇ?
0: ਨਹੀਂ, ਮੈਨੂੰ ਨਹੀਂ ਜਾਣਕਾਰੀ ਹੈ।
4: ਓਕੇ ਭਾਜੀ,
0: ਪਤਾ ਕਰ ਲੈਣੇ। ਗੂਗਲ ਬਾਬਾ ਕਹਿੰਦਾ ਹੈ ਅੱਜ 12:55 ਤੇ।
4: ਠੀਕ ਆ ਭਾਜੀ,
0: ਠੀਕ ਹੈ ਜੀ। ਦੇਖਿਆ ਮਿੰਟ ਦੱਸਦਾ ਤੁਹਾਨੂੰ। 0435 ਹੈਲੋ, 0435 ਹੈਲੋ ਜੀ, ਤੁਹਾਡੀ ਆਵਾਜ਼ ਆ ਰਹੀ ਹੈ। ਕਿਤੇ ਜਿਮ ਜੁਮ ਤਾਂ ਨਹੀਂ ਲਾ ਰਹੇ? ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਤੁਸੀਂ ਬਰੀਦਿੰਗ ਕਰ ਰਹੇ ਹੋ, ਬਰੀਦ ਇਨ ਬਰੀਦ ਆਊਟ, ਜਿਮ ਜੁਮ ਚ ਬੰਦਾ ਲੱਗਦਾ। ਚਲੋ ਕੋਈ ਗੱਲ ਨੀ, ਦੁਬਾਰਾ ਤੋਂ ਲਾ ਲਿਓ ਫੋਨ। ਤੇ ਮੈਨੂੰ ਨਾ ਕੱਲ ਰੋਮੀ ਬਾਈ ਦਾ ਮੈਸੇਜ ਆਇਆ, ਜਦੋਂ ਨਾ ਅਗਸਤ ਮਿਡ ਜੀ ਆਉਂਦੀ ਹੈ ਤੇ ਰੋਮੀ ਹੁਣ ਦਾ ਮੈਸੇਜ ਆ ਜਾਂਦਾ ਬਿਯੋਂਡ ਆਈਵਰ ਤੋਂ, ਕਿ ਨਵੀਂ ਸਾਡੀਆਂ ਬੈਕ ਟੂ ਸਕੂਲ ਸਪੈਸ਼ਲ ਸ਼ੁਰੂ ਨੇ। ਹੁਣ ਬੱਚੇ ਬੈਕ ਟੂ ਸਕੂਲ ਜਾ ਰਹੇ ਆ, ਬੱਚਿਆਂ ਨੂੰ ਐਨਕਾਂ ਚਾਹੀਦੀਆਂ, ਚਾਹੇ ਪ੍ਰਿਸਕ੍ਰਿਪਸ਼ਨ ਨਿਗਾਹ ਦੀਆਂ, ਜਾਂ ਚਲੋ ਕਿਸੇ ਨੂੰ ਵੀ ਸਨ ਗਲਾਸਿਸ ਚਾਹੀਦੀਆਂ। ਇੱਥੇ ਆਈ ਡਾਕਟਰ ਅਵੇਲੇਬਲ ਨੇ, ਬਹੁਤ ਵਧੀਆ ਤੁਹਾਡੀ ਬੋਲੀ ਬੋਲਦੇ ਨੇ। ਬਿਯੋਂਡ ਆਈਵਰ ਤੇ ਤੁਸੀਂ ਜਾਓ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਤੇ ਨੰਬਰ ਹੈ 9057933937 ਕਾਲ ਕਰੋ। 6266 ਹੈਲੋ,
5: ਹੈਲੋ ਨਵੀਂ ਯਾਰ, ਮੈਨੂੰ ਨਾ ਇਸ ਗੱਲ ਤੋਂ ਬੜੀ ਪ੍ਰੋਬਲਮ ਹੈ ਵੀ ਜਿਹੜੇ ਬੰਦੇ ਨੇ ਮੇਲ ਨੇ ਉਹ ਆਪਣੇ ਮਾਂ ਬਾਪ ਛੱਡ ਕੇ ਆਪਣੀ ਤੇ ਉੱਤੋਂ ਦੀ, ਹੁਣ ਗੱਲ ਇਹ ਵੀ ਹੋ ਰਹੀ ਹੈ ਵੀ ਜਿਹੜਾ ਮੁੰਡਾ ਆ ਉਹ ਵੀ ਆਈ ਥਿੰਕ ਵਿਲਿੰਗਲੀ ਹੀ ਘਰ ਛੱਡ ਕੇ ਗਿਆ। ਹੁਣ ਪਤਾ ਨੀ ਵੀ ਇੱਕ ਬੱਚਾ ਆਪਣੇ ਮਾਂ ਬਾਪ ਨੂੰ ਛੱਡ ਵਾਈਫ ਦੇ ਨਾਲ ਜੁੜ ਜਾਂਦਾ ਹੈ ਤੇ ਆਪਣੇ ਮਾਂ ਬਾਪ ਤੋਂ ਵੱਖਰਾ ਹੋ ਜਾਂਦਾ ਹੈ ਨਾ। ਤੇ ਇੱਕ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਦੀ ਅਸਲ ਚ ਕਹਾਣੀ ਹੈ ਕੀ। ਹੁਣ ਆਪਾਂ ਜੇ ਮੁੱਦੇ ਤੇ ਆਈਏ, ਜਿਹੜੀ ਗੱਲ ਚੱਲਦੀ ਹੈ ਜਿਵੇਂ ਕਿ ਹੁਣ ਉਹ ਵੱਖਰੇ ਰਹਿੰਦੇ ਨੇ, ਵੱਖਰੇ ਲੜ ਲੁੜ ਕੇ ਜੇ ਅੱਡ ਹੋਏ ਨੇ, ਤੇ ਮਾਂ ਬਾਪ ਦਾ ਤਾਂ ਕੋਈ ਉਹ ਨੀ ਬਣਦਾ ਵੀ ਉਹ ਰੱਖਣ। ਪਹਿਲੀ ਗੱਲ ਤਾਂ ਦੇਣੀ ਆ ਉਹਨਾਂ ਨੂੰ, ਜੇ ਦੇਤਾ ਤਾਂ ਉਹ ਵਾਪਸ ਕਰ ਦੇਣ। ਚੀਜ਼ਾਂ ਵੀ ਲੈਂਦੇ ਨੇ, ਅੱਡ ਵੀ ਹੋਏ ਹੋਏ ਨੇ, ਬੜੀ ਕੰਪਲੀਕੇਟਡ ਜੀ ਸਿਚੁਏਸ਼ਨ, ਸਮਝ ਨੀ ਆ ਰਹੀ ਗੱਲ ਕੀ ਹੈ।
0: ਸਮਝ ਨੂੰ ਕੀ ਹੈ, ਸਮਝ ਨੂੰ ਕੰਪਲੀਕੇਟਡ ਇਹ ਕਿਹੜਾ ਕੋਈ ਰੌਕਟ ਸਾਇੰਸ ਹੈ?
5: ਮੈਂ ਸਮਝ ਤਾਂ ਗਿਆ ਪਰ ਮੈਂ ਕਹਿੰਦਾ ਵੀ ਇਹ ਬੜਾ ਅਜੀਬ ਜੀ ਸਿਚੁਏਸ਼ਨ ਹੈ। ਇੱਕ ਤਾਂ ਅੱਡ ਹੋਏ ਨੇ।
0: ਨਹੀਂ ਦੇਖੋ, ਮੇਨ ਗੱਲ ਇਹ ਹੈ ਕਿ ਸ਼ਗਨ ਉਹਨਾਂ ਨੇ ਰੱਖ ਲਿਆ, ਕੀ ਇਹ ਚੀਜ਼ ਗਲਤ ਹੈ? ਉਹਨੂੰ ਦੇਣਾ ਚਾਹੀਦਾ ਸੀਗਾ ਵਾਪਸ?
5: ਗਲਤ ਹੈ, ਓਬਵੀਅਸਲੀ ਗਲਤ ਹੈ।
0: ਫਿਰ ਸਿੰਪਲ ਡਨ, ਤੁਸੀਂ ਆਨਸਰ ਆਪਣਾ ਦੇਤਾ।
5: ਉਹ ਤਾਂ ਵਿਲਿੰਗਲੀ ਅੱਡ ਹੋਏ ਨੇ, ਵਿਲਿੰਗਲੀ ਉਹ ਅੱਡ ਹੋਏ ਹੋਏ ਨੇ ਤੇ ਲੜ ਲੁੜ ਕੇ ਜੇ ਅੱਡ ਹੋਏ ਨੇ ਤੇ ਉਹਨਾਂ ਦਾ ਤਾਂ ਮੈਂ ਕਹਿੰਦਾ ਬਿਲਕੁਲ ਹੀ ਰਾਈਟ ਨੀ ਬਣਦਾ ਵੀ ਇੱਕ ਤਾਂ ਹੁੰਦਾ ਨਾ ਵੀ ਯਾਰ ਇਕੱਠੇ ਆ ਪਰਿਵਾਰ ਜੁੜਿਆ ਹੋਇਆ, ਇੱਕ ਪਰਿਵਾਰ ਅੱਡ ਅੱਡ ਹੁੰਦਾ ਹਨਾ, ਉਹਨਾਂ ਦਾ ਤਾਂ ਫਿਰ ਬਿਲਕੁਲ ਵੀ ਨੀ ਬਣਦਾ ਹੁੰਦਾ। ਪਰ ਮੈਨੂੰ ਇਸ ਗੱਲ ਦੀ ਬੜੀ
0: ਚਲੋ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ 905-673-3337 ਇੰਨਾ ਕਨਫਿਊਜ਼ ਨਾ ਹੋਇਆ ਕਰੋ, ਇਹ ਕਿਹੜਾ ਕੋਈ ਕਹਿੰਦੇ ਹੁੰਦੇ ਕਿ ਸਾਇੰਸ ਦਾ ਕੋਈ ਬਹੁਤ ਵੱਡਾ ਕੁਐਸਚਨ ਹੈਗਾ। ਸੋ 905-673-3337 ਆਪਣਾ ਫੋਨ ਨੰਬਰ ਹੈ। ਤੇ ਸਿੰਪਲ ਗੱਲ ਹੈ ਵੀ ਉਹਨਾਂ ਨੇ ਜੇ ਸ਼ਗਨ ਰੱਖ ਲਿਆ, ਤੁਸੀਂ ਉਸਦੇ ਹੱਕ ਦੇ ਵਿੱਚ ਹੈਗੇ ਹੋ ਜਾਂ ਨਹੀਂ। 9526 ਹੈਲੋ,
6: ਇਹ ਤਾਂ ਗੱਲ ਹੀ ਨਹੀਂ ਬਣਦੀ, ਇਹ ਤਾਂ ਸਵਾਲ ਆਪਣੇ ਡਿਸਕਸ ਕਰਨ ਵਾਲੀ ਗੱਲ ਹੀ ਨਹੀਂ ਹੈਗੀ। ਉਹ ਹੁਣ ਮਾਂ ਪਿਓ ਇਕੱਠੇ ਰਹਿੰਦੇ, ਜੁਆਇੰਟ ਫੈਮਿਲੀ ਆ, ਉਹ ਵੀ ਇਹਨਾਂ ਨੂੰ ਦਿੰਦੇ ਹੀ ਰਹੇ ਨੇ, ਹੁਣ ਤੱਕ ਪਾਲੇ ਨੇ ਸਾਰਾ ਕੁਝ, ਹੁਣ ਇਹ ਸ਼ਗਨ ਭਾਲਦੇ ਆ, ਇਹ ਗੱਲ ਹੀ ਝੂਠੀ ਆ।
0: ਨਹੀਂ ਪਰ ਚਲੋ ਪਾਲਿਆ ਉਹ ਇੱਕ ਵੱਖਰੀ ਗੱਲ ਹੈ, ਹੁਣ ਸ਼ਗਨ ਮਿਲਿਆ, ਸ਼ਗਨ ਤਾਂ ਜਿਹੜੀ ਬੱਚੀ ਹੋਈ ਹੈ ਉਹਨੂੰ ਮਿਲਿਆ।
6: ਜਿਹੜੇ ਬਜ਼ੁਰਗ ਨੇ, ਬਜ਼ੁਰਗ ਹੀ ਸਾਰਾ ਕੁਝ ਕਰਨਗੇ, ਉਹੀ ਰੱਖਣਗੇ,
0: ਉਹੀ ਰੱਖਣਗੇ।
6: ਹਾਂ ਬਿਲਕੁਲ।
0: ਨਹੀਂ ਪਰ ਜਿਹੜੇ ਹੁਣ ਦੇਖੋ ਨਵੇਂ ਬੱਚੇ ਦਾ ਜਨਮ ਹੋਇਆ, ਉਹਦੇ ਬੈਂਕ ਅਕਾਊਂਟ ਚ ਪਾ ਦੋ ਪੈਸਾ।
6: ਮੈਂ ਦੱਸਦਾ ਇਹ ਜੇ ਚੱਕਰਾਂ ਦੇ ਵਿੱਚ ਡਾਈਵੋਰਸ ਤਾਂ ਹੀ ਹੁੰਦੇ ਨੇ।
0: ਅੱਛਾ। ਚਲੋ ਠੀਕ ਹੈ। ਸੋ ਇਹ ਕਹਿੰਦੇ ਕਿ ਸਾਰਾ ਉਹੀ ਰੱਖਣਗੇ, ਉਹਨਾਂ ਨੇ ਸਾਰੀ ਉਮਰ ਜੇ ਆਪਣੇ ਮੁੰਡੇ ਨੂੰ ਪਾਲਿਆ, ਵੱਡਾ ਕੀਤਾ, ਤਾਂ ਫਿਰ ਸਾਰਾ ਹੱਕ ਉਹਨਾਂ ਦਾ ਬਣਦਾ। ਬਟ ਸਾਰੀ ਗੱਲ ਸਿੰਪਲੀਫਾਈ ਕਰ ਦੋ, ਤੁਸੀਂ ਜਿਹੜੀ ਬੱਚੀ ਹੋਈ ਹੈ ਉਹਦਾ ਬੈਂਕ ਅਕਾਊਂਟ ਖੋਲੋ, ਕੋ ਵੀ ਆ ਚੱਕੋ, ਨਾ ਨਾ ਸਾਡਾ ਨਾ ਤੁਹਾਡਾ, ਇਹ ਉਸ ਬੱਚੀ ਦਾ। ਵਧੀਆ, ਉਹਦੇ ਤੁਸੀਂ ਯੂਨੋ ਆਰ ਈ ਐਸ ਪੀ ਦੇ ਵਿੱਚ ਪੈਸਾ ਪਾਓ, ਉਹ ਵੱਧ ਜਾਏਗਾ ਅਗਲੇ 18 ਸਾਲਾਂ ਬਾਅਦ। ਫਿਰ ਕੁੜੀ ਕਹੇਗੀ ਵਾਹ ਬਈ ਵਾਹ, ਮੇਰੇ ਅੱਛਾ ਜਦੋਂ ਮੇਰਾ ਜਨਮ ਹੋਇਆ ਉਦੋਂ ਵੀ ਮੈਨੂੰ ਇੰਨਾ ਪੈਸਾ ਮਿਲਿਆ, ਅਤੇ ਜਦੋਂ ਮੇਰਾ ਬਰਥਡੇ ਹੋਇਆ ਉਦੋਂ ਵੀ ਮੈਨੂੰ ਇੰਨਾ ਪੈਸਾ ਮਿਲਿਆ। ਸੋ ਚਾਹੀਦੀਆਂ ਤਾਂ ਇਹ ਗੱਲਾਂ ਨੇ, ਬਟ ਖੈਰ ਸਿਚੁਏਸ਼ਨਸ ਫਿਰ ਪਰਿਵਾਰਾਂ ਦੇ ਵਿੱਚ ਹੋ ਹੀ ਜਾਂਦੀਆਂ ਨੇ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡੇ ਤੋਂ ਅੱਜ ਅਸੀਂ ਪੁੱਛ ਰਹੇ ਹਾਂ। ਨੰਬਰ ਹੈ ਆਪਣਾ 9056733337। ਸਾਡੇ ਨਾਲ ਜੁੜ ਚੁੱਕੇ ਨੇ ਸੁਖ ਭਾਜੀ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਭਾਜੀ ਵੈਲਕਮ।
7: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਦੇ ਉੱਪਰ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਬਾਈ ਕਰਨੀ ਆ, ਭਾਰੀ ਡਾਲਰਾਂ ਦੀ ਸੇਵਿੰਗ ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ, ਜਿਹ ਚ ਬਹੁਤ ਸਾਰੀ ਇਨਵੈਂਟਰੀ, ਨਵੇਕਲੇ ਕਿਸਮ ਦੀ ਨਿਊ ਅਰਾਈਵਲ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਜਿਹ ਚ ਹਾਈਡ੍ਰੋਲਿਕ ਬੈਡਰੂਮ ਸੈੱਟ, ਮਹਾਰਾਜਾ ਬੈਡਰੂਮ ਸੈੱਟ, ਪੱਥਰ ਵਾਲੇ ਬੈਡਰੂਮ ਸੈੱਟ, ਸੋ ਡਾਇਨਿੰਗ ਟੇਬਲ, ਕਾਫੀ ਟੇਬਲ, ਬਹੁਤ ਸਾਰੀ ਇਨਵੈਂਟਰੀ ਜਿਹੜੀ ਲੋਐਸਟ ਪ੍ਰਾਈਸ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਤੇ ਨਾਲ ਤੋਹਫੇ ਇੰਤਜ਼ਾਰ ਕਰ ਰਹੇ ਆ। ਤੇ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਜੀ ਹਾਂ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲੋਟੋਪ ਦੇ ਨਾਲ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲੋਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ 6700 ਸੀ, ਇਸ ਵੀਕਐਂਡ ਸਪੈਸ਼ਲ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲੋਟੋਪ ਦੇ ਨਾਲ ਸਿਰਫ 199 ਦਾ, ਜੀ ਹਾਂ 199 ਦੇ ਵਿੱਚ, $199 ਦੇ ਵਿੱਚ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲੋਟੋਪ ਦੇ ਨਾਲ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਹੁੰਚਣਾ, ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਭਾਜੀ।
0: ਬਹੁਤ ਸ਼ੁਕਰੀਆ ਸਰ, ਤੁਸੀਂ 6085 ਟੋਮਕਨ ਰੋਡ ਤੇ ਪਹੁੰਚੋ, ਤੇ ਸੁਖ ਭਾਜੀ ਜਦੋਂ ਦਿੰਦੇ ਆ ਡੀਲਾਂ ਫਿਰ ਪਿੱਛੇ ਨਹੀਂ ਹਟਦੇ। 8268 ਹਾਂਜੀ ਆਂਟੀ ਜੀ, ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਨਹੀਂ ਨਹੀਂ, ਬੱਚੀ ਦਾ ਹੱਕ ਹੈ ਜੀ, ਅਸੀਂ ਤਾਂ ਇੱਦਾਂ ਹੀ ਕੀਤਾ
0: ਬੱਚੀ ਦਾ। ਤੁਸੀਂ ਆਈ ਨਹੀਂ ਕਿਹਾ ਵੀ ਇਹ ਤਾਂ ਸਾਡਾ ਪੈਸਾ ਅਸੀਂ ਰੱਖਾਂਗੇ, ਹੈ
8: ਅਸੀਂ ਆਪਣੇ ਬੱਚਿਆਂ ਨੂੰ ਵਿਆਹਾਂ ਦੇ ਗਿਫਟ ਵੀ ਉਹਨਾਂ ਨੂੰ ਦੇਤੇ ਸੀ, ਅਸੀਂ ਉਹ ਵੀ ਨਹੀਂ ਰੱਖੇ।
0: ਅੱਛਾ।
8: ਹਾਂ ਅਸੀਂ ਨਹੀਂ ਰੱਖ, ਇੱਕ ਪੈਨੀ ਵੀ ਨਹੀਂ, ਅਸੀਂ ਆਪਣੇ ਕੋਲੋਂ ਵਿਆਹ ਕੀਤੇ ਨੇ, ਸਾਡੇ ਬੱਚੇ ਨੇ, ਅਸੀਂ ਇੰਜੋਇਮੈਂਟ ਲਈ ਕੀਤਾ।
0: ਸੋ ਖਰਚਾ ਵੀ ਤੁਸੀਂ ਸਾਰਾ ਕੀਤਾ ਤੇ ਪੈਸਾ ਵੀ ਤੁਸੀਂ ਇੱਕ ਨਹੀਂ ਰੱਖਿਆ?
8: ਅਸੀਂ ਕੀਤਾ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਹੈਲਪ ਕੀਤੀ, ਸਭ ਕੁਝ ਕੀਤਾ, ਪਰ ਸਾਡੇ ਬੱਚੇ ਨੇ ਬਈ, ਹੋਰ ਕੌਣ ਕਰੂ? ਇਹ ਹੈਗਾ ਰਿਲੇਸ਼ਨਸ਼ਿਪ,
0: ਬਿਲਕੁਲ
8: ਇੰਟਰਨਲ ਰਿਲੇਸ਼ਨਸ਼ਿਪ ਦਿਖਾ।
0: ਨਹੀਂ ਹੁਣ ਤੁਸੀਂ ਦੇਖੋ, ਬੱਚਿਆਂ ਨੂੰ ਤੁਸੀਂ ਦੁਨੀਆ ਤੇ ਲੈ ਕੇ ਆਏ ਹੋ, ਇਹ ਤੁਹਾਡੀ ਇੱਕ ਕਹਿ ਲਓ ਕਿ ਤੁਹਾਡੀ ਚੋਇਸ ਸੀਗੀ, ਰਾਈਟ? ਹੁਣ ਤੁਸੀਂ ਬੱਚਿਆਂ ਨੂੰ
8: ਉਹਨਾਂ ਦੇ ਵਿਆਹਾਂ ਨੂੰ ਅਸੀਂ ਇੰਜੋਏ ਕੀਤਾ, ਸਾਡੇ ਨਾਲ ਚੱਲੇ ਹੋ, ਹਨਾ, ਤੇ ਅਸੀਂ ਉਹਨੂੰ ਰੱਜ ਕਿਵੇਂ ਕਰ ਦਾਂਗੇ?
0: ਜੀ ਜੀ ਜੀ,
8: ਤੁਹਾਡੀ ਆਤਮਾ ਇਕੱਠੀ ਹੋਣੀ ਚਾਹੀਦੀ, ਨਾਟ ਕਿ ਬਾਡੀ।
0: ਬਿਲਕੁਲ, ਤੁਸੀਂ
8: ਫਿਜ਼ੀਕਲੀ ਨਹੀਂ।
0: ਹਾਂ, ਹੁਣ ਜਿਵੇਂ ਕੋਈ ਕਹਿ ਰਿਹਾ ਕਿ ਅੱਛਾ ਬਈ ਉਹ ਤਾਂ ਅੱਡ ਹੋ ਗਏ, ਇਹ ਹੋ ਗਿਆ, ਉਹ ਹੋ ਗਿਆ, ਅੱਡ ਹੋਣਾ ਮਤਲਬ ਇਹ ਥੋੜਾ ਵੀ ਰਿਸ਼ਤਾ ਹੀ ਟੁੱਟ ਗਿਆ?
8: ਪੋਤੇ ਪੋਤੀਆਂ ਦਾ ਦੋ ਤਿੰਨ, ਪਰ ਅਸੀਂ ਗਿਫਟ ਨੀ ਕਿਸੇ ਦੇ ਰੱਖੇ, ਉਹਨਾਂ ਦਾ ਹੱਕ ਹੈ ਵੀ, ਹੁਣ ਜਿਹੜਾ ਹੱਕ ਸਾਡਾ ਸੀ ਸਾਨੂੰ ਮਿਲਿਆ ਸੀ, ਹੁਣ ਉਹਨਾਂ ਦਾ।
0: ਬਿਲਕੁਲ
8: ਜਿਹੜੇ ਇਹਨਾਂ ਦੇ ਜਬਤ ਹੁੰਦੇ ਸਨ ਸਾਡੇ ਨੇ ਉਹਨਾਂ ਨੂੰ ਮਿਲਦੇ ਸੀ ਹਨਾ ਉਸੇ ਰੱਖਦੇ ਸੀ ਸਾਡੇ ਸਾਰਿਆਂ ਨੇ ਨੀ ਮੰਗਿਆ
0: ਜੀ
8: ਹੁਣ ਉਹਨਾਂ ਦੇ ਸੀ ਕਿਉਂ ਮੰਗੀਏ
0: ਨਹੀਂ ਬਿਲਕੁਲ ਠੀਕ ਆਂਟੀ ਥੈਂਕ ਯੂ ਤੁਹਾਡੀ ਬੜੀ ਇੱਕ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਬੜੀ ਅਗਾਹ ਵਧੂ ਸੋਚ ਹੈ ਥੈਂਕ ਯੂ ਕੁਝ ਕੁ ਤਾਂ ਯਾਰ ਸਾਡੀ ਉਮਰ ਦੇ ਵੀ ਉਹ ਵੀ ਹਜੇ ਬੈਕਵਰਡ ਇੱਕ ਪੁਰਾਣੀ ਸੋਚ ਰੱਖੀ ਫਿਰਦੇ ਨੇ ਵੀ ਅੱਛਾ ਬਈ ਉਹ ਤਾਂ ਐਂ ਹੋ ਗਏ ਅੱਡ ਹੋ ਗਏ ਯੇ ਹੋ ਗਿਆ ਵੋ ਹੋ ਗਿਆ ਪਰ ਉਹਦਾ ਮਤਲਬ ਇਹ ਥੋੜ੍ਹਾ ਵੀ ਰਿਸ਼ਤਾ ਹੀ ਖਤਮ ਹੋ ਗਿਆ ਹੁਣ ਆਂਟੀ ਨੇ ਇਹਨਾਂ ਦੀ ਮੈਨੂੰ ਪਿਛਲੇ 10 ਸਾਲ ਤੋਂ ਕਾਲ ਆ ਰਹੀ ਹੈ ਕਹਿੰਦੇ ਵੀ ਨਾ ਵੀ ਅਸੀਂ ਤਾਂ ਯਾਰ ਐਜ਼ ਅ ਫੈਮਿਲੀ ਬਹੁਤ ਇੱਕ ਦੂਜੇ ਨਾਲ ਸਾਡੀ ਬਣਦੀ ਹੈ ਸਾਰੇ ਆਪਦਾ ਆਪਦਾ ਯੂ ਨੋ ਹੈਗੇ ਵੀ ਇੰਡੀਪੈਂਡੈਂਟ ਨੇ ਬਟ ਸਾਡੀ ਤਾਂ ਐਸੀ ਇੱਕ ਯੂ ਨੋ ਯਾਰੀ ਦੋਸਤੀ ਆ ਬੱਚਿਆਂ ਨਾਲ ਕਿ ਪੁੱਛੋ ਹੀ ਨਾ ਸੋ ਇੱਕ ਤੁਸੀਂ ਸਾਰੇ ਯਾਦ ਰੱਖੋ ਫਰੈਸ਼ ਫੂਡ ਸੈਂਟਰ ਨੂੰ 12,570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਲੋਕੇਟਡ ਹੈ ਮਨ ਪਸੰਦ ਦੀ ਆਪਣੀ ਗਰੋਸਰੀ ਕਰੋ ਅਤੇ ਵਧੀਆ ਤੁਸੀਂ ਫਰੈਸ਼ ਫੂਡ ਸੈਂਟਰ 'ਤੇ ਜਾਓ ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਜਿਹੜੇ ਹੁਣ ਇੱਕ ਭਾਜੀ ਵੀ ਕਹਿੰਦੇ ਨਵੀਂ ਯਾਰ ਤੁਹਾਡਾ ਸਵਾਲ ਨਹੀਂ ਮੈਂ ਸੁਣਿਆ ਕਿਉਂਕਿ ਮੈਂ ਹੁਣੇ ਗੱਡੀ 'ਚ ਆਇਆ ਅਤੇ ਗੱਲ ਮੈਂ ਸਿਚੁਏਸ਼ਨ ਤੁਹਾਨੂੰ ਫਿਰ ਤੋਂ ਦੱਸਦਾ ਉਸ ਤੋਂ ਪਹਿਲਾਂ ਕਮਲਜੀਤ ਕੋਲ ਚੱਲਦੇ ਹਾਂ ਕਮਲਜੀਤ ਕੌਰ ਢਿੱਲੋਂ ਕਮਲਜੀਤ ਸਾਡੇ ਆਟੋ ਹੋਮ ਕਮਰਸ਼ਲ ਐਕਸਪਰਟ ਦੇ ਮਾਹਰ ਨੇ ਤੁਸੀਂ ਚਾਹੁੰਦੇ ਹੋ ਕਿ ਗੱਡੀਆਂ ਅਤੇ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ $500 ਤੋਂ ਲੈ ਕੇ $1,000 ਤੱਕ ਦਾ ਤੁਹਾਨੂੰ ਡਿਸਕਾਊਂਟ ਮਿਲੇ ਫਿਰ ਕਮਲਜੀਤ ਨੂੰ ਕਾਲ ਕਰਨਾ ਪਵੇਗਾ ਕਮਲਜੀਤ ਵੈਲਕਮ
9: ਥੈਂਕ ਯੂ ਨਵੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਜਿੰਨੇ ਵੀ ਲਿਸਨਰਸ ਸੁਣ ਰਹੇ ਨੇ ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਹੈ ਕਿਸੇ ਨੂੰ ਆਟੋ ਹੋਮ ਕੋਈ ਵੀ ਕਮਰਸ਼ੀਅਲ ਜਿਵੇਂ ਸਮਾਲ ਬਿਜ਼ਨਸ ਜਾਂ ਟਰੱਕ ਦੀ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ ਸਾਡੇ ਕੋਲ ਅਪ ਟੂ 40% ਡਿਸਕਾਊਂਟ ਅਵੇਲੇਬਲ ਆ ਅਗਰ ਕੋਈ ਸਾਲ ਦਾ $500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰਦਾ ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ ਮੇਰਾ ਫੋਨ ਨੰਬਰ ਹੈਗਾ 6473944369 6473394439 ਸਾਡੇ ਜੋ ਹੁਣ ਲਿਸਨਰਸ ਹੈਗੇ ਨੇ ਹੁਣ ਕਲਾਇੰਟ ਹੈਗੇ ਨੇ ਉਹ ਇਸ ਤੋਂ ਵੀ ਜ਼ਿਆਦਾ ਸੇਵ ਕਰਦੇ ਨੇ ਸੋ ਇੱਕ ਮੈਂ ਤੁਹਾਨੂੰ ਕਹਾਂਗੀ ਕਿ ਪਾਲਿਸੀ ਲੈਣ ਵੇਲੇ ਲੋਅ ਰੇਟਸ ਦੇ ਨਾਲ ਆਪਣੀਆਂ ਜ਼ਰੂਰੀ ਕਵਰੇਜਸ ਤੇ ਡਿਸਕਾਊਂਟ ਜ਼ਰੂਰ ਰਿਵਿਊ ਕਰਿਆ ਕਰੋ ਕਈ ਵਾਰ ਬ੍ਰੋਕਰ ਤੁਹਾਡੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਕਵਰੇਜ ਹੁੰਦੀਆਂ ਨੇ ਜਿਵੇਂ ਕਿ ਕਲੇਮ ਫੋਰਗਿਵਨੈਸ ਤੇ ਮਾਈਨਰ ਕਨਵੈਕਸ਼ਨ ਪ੍ਰੋਟੈਕਸ਼ਨ ਉਹ ਤੁਹਾਨੂੰ ਦੇਣਾ ਮਿਸ ਕਰ ਦਿੰਦੇ ਨੇ ਤੇ ਕਈ ਵਾਰ ਡਿਸਕਾਊਂਟ ਵੀ ਐਡ ਕਰ ਦਿੰਦੇ ਨੇ ਜਿਹਨਾਂ ਲਈ ਤੁਸੀਂ ਕੁਆਲੀਫਾਈ ਨਹੀਂ ਕਰਦੇ ਸੋ ਧਿਆਨ ਨਾਲ ਆਪਣੀਆਂ ਕਵਰੇਜਸ ਤੇ ਡਿਸਕਾਊਂਟ ਰਿਵਿਊ ਜ਼ਰੂਰ ਕਰਿਆ ਕਰੋ ਕਿਉਂਕਿ ਅਗਰ ਕੱਲ੍ਹ ਨੂੰ ਤੁਹਾਨੂੰ ਕਲੇਮ ਲੈਣ ਦੀ ਲੋੜ ਪੈਂਦੀ ਹੈ ਤੇ ਉੱਥੇ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਸੋ ਸਹੀ ਕਵਰੇਜ ਦੇ ਨਾਲ ਤੇ ਸਹੀ ਡਿਸਕਾਊਂਟਸ ਦੇ ਨਾਲ ਅਗਰ ਤੁਸੀਂ $500 ਤੋਂ ਲੈ ਕੇ $1,000 ਸਾਲ ਦਾ ਘੱਟ ਤੋਂ ਘੱਟ ਸੇਵ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਕਾਲ ਕਰਨਾ ਆਮ ਵੈਰੀ ਕੌਨਫੀਡੈਂਟ ਕਿ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ ਫੋਨ ਨੰਬਰ ਹੈਗਾ ਅਗੇਨ 6473944369 6473394439 ਥੈਂਕ ਯੂ ਨਵੀ
0: ਥੈਂਕ ਯੂ ਕਮਲਜੀਤ 6473394439 ਤੇ ਫੋਨ ਕਰੋ 6473944369 ਸੋ ਗੱਲ ਅੱਜ ਅਸੀਂ ਇਹ ਕਰ ਰਹੇ ਹਾਂ ਇੱਕ ਮੈਨੂੰ ਸਾਡੇ ਲਿਸਨਰ ਦਾ ਮੈਸੇਜ ਆਇਆ ਤੇ ਚਲੋ ਕਹਿੰਦੇ ਨਵੀ ਸਾਡੀ ਸਾਡੇ ਇਨਲੋਸ ਦੇ ਨਾਲ ਮੇਰੇ ਇਨਲੋਸ ਦੇ ਨਾਲ ਬੜੀ ਪ੍ਰੋਬਲਮ ਹੋਈ ਅਸੀਂ ਚਲੋ ਅਲੱਗ ਰਹਿੰਦੇ ਹਾਂ ਚਲੋ ਜੋ ਵੀ ਸਿਚੁਏਸ਼ਨ ਹੈ ਉਹ ਕਹਿੰਦੇ ਕਿ ਸਾਡੇ ਬੇਟੀ ਹੋਈ ਤੇ ਬੇਟੀ ਦਾ ਜਦੋਂ ਜਨਮ ਹੋਇਆ ਤਾਂ ਉਦੋਂ ਕਹਿੰਦੀ ਕਿ ਮੇਰੇ ਇਨਲੋਸ ਨੇ ਸਾਰਿਆਂ ਨੂੰ ਸੱਦਿਆ ਜਿੰਨੇ ਵੀ ਰਿਸ਼ਤੇਦਾਰ ਦੋਸਤ ਸੀਗੇ ਘਰੇ ਤੇ ਜਿੰਨੇ ਸ਼ਗਨ ਦੇ ਪੈਸੇ ਸੀ ਉਹਨਾਂ ਨੇ ਰੱਖ ਲਏ ਸਾਨੂੰ ਕੁਛ ਨਹੀਂ ਦਿੱਤਾ ਤੇ ਹੁਣ ਕਹਿੰਦੇ ਕਿ ਇੱਕ ਸਾਲ ਬਾਅਦ ਬੇਟੀ ਦੇ ਜਨਮ ਦਿਨ ਤੇ ਪਾਠ ਰਖਾਇਆ ਗੁਰੂ ਘਰ ਤੇ ਉਹਦਾ ਵੀ ਜਿੰਨਾ ਵੀ ਸ਼ਗਨ ਆਇਆ ਉਹ ਵੀ ਸਾਰਾ ਉਹਨਾਂ ਨੇ ਰੱਖ ਲਿਆ ਸਾਨੂੰ ਦਿੱਤਾ ਨਹੀਂ ਕਹਿੰਦੇ ਅਸੀਂ ਪੁੱਛਿਆ ਤੇ ਉਹ ਕਹਿੰਦੇ ਕਿ ਇਹੋ ਜਿਹੇ ਅਸੀਂ ਗਿਣਨਾ ਕਹਿੰਦੇ ਅਸੀਂ 3 ਹਫ਼ਤਿਆਂ ਬਾਅਦ ਫਿਰ ਪੁੱਛਿਆ ਤੇ ਕਹਿੰਦੀ ਕਿ ਸਹੁਰਾ ਮੇਰਾ ਕਹਿੰਦਾ ਕਿ ਨਹੀਂ ਬਈ ਇਹ ਤਾਂ ਪੈਸਾ ਹੁਣ ਅਸੀਂ ਰੱਖਣਾ ਸੀ ਕਿਉਂ ਦੇਈਏ ਹੁਣ ਇਹ ਜੋ ਸ਼ਗਨ ਦੀ ਮਨੀ ਹੈ ਇਸ 'ਤੇ ਕਿਹਦਾ ਹੱਕ ਹੈ ਤੁਹਾਡੇ ਖਿਆਲ ਮੁਤਾਬਕ ਹੁਣ ਕੁਝ ਕੁ ਲਿਸਨਰ ਕਹਿ ਰਹੇ ਨਹੀਂ ਬਈ ਜਿਹੜੀ ਯੂ ਨੋ ਜਿਹੜੀ ਬੱਚੀ ਦਾ ਜਨਮ ਹੋਇਆ ਉਹਦਾ ਰਾਈਟ ਹੈ ਕਿ ਉਹਨੂੰ ਮਿਲੇ ਅਤੇ ਨਾਲੇ ਉਹਦੇ ਮਾਂ ਬਾਪ ਨੂੰ ਵੀ ਸੱਸ ਸਹੁਰੇ ਨੂੰ ਤਾਂ ਬਿਲਕੁਲ ਨਹੀਂ ਰੱਖਣਾ ਚਾਹੀਦਾ ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਹੈ ਕਿਉਂ ਨਹੀਂ ਸੱਸ ਸਹੁਰੇ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੇ ਬੱਚੇ ਨੂੰ ਮੁੰਡੇ ਨੂੰ ਪਾਲਿਆ ਵੱਡਾ ਕੀਤਾ ਹੁਣ ਸਾਰੀ ਉਮਰ ਉਹਨੂੰ ਦਿੱਤਾ ਵੀ ਉਹਨਾਂ ਨੂੰ ਕਿਉਂ ਨਹੀਂ ਮਿਲਣਾ ਚਾਹੀਦਾ ਸੋ ਤੁਹਾਡਾ ਕੀ ਖਿਆਲ ਹੈ ਇਹ ਜੋ ਉਹਨਾਂ ਨੇ ਸ਼ਗਨ ਰੱਖਿਆ ਉਹਨਾਂ

0: ਜਿਊਲਰੀ ਦਾ ਸੈੱਟ ਲਓ ਇੱਕ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਦੀ ਜੁੱਤੀ ਲਓ ਇੱਕ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਤੇ ਜੁੱਤੀਆਂ ਇੱਕ ਲਓ ਤੇ ਦੂਜੀ 25% ਆਫ, ਵਾਹ। ਤਿੰਨ ਪੀਸ ਲਗੇਜ ਅਟੈਚੀਆਂ ਦਾ ਸੈੱਟ 149 ਦਾ, ਤਿੰਨ ਕੁਇਲਟ ਤੇ ਕੰਫਰਟਰ ਸੈੱਟ $99 'ਚ, ਛੇ ਬੈੱਡਸ਼ੀਟ ਦਾ ਸੈੱਟ 99 'ਚ। ਸੋ ਕੁਈਨ ਐਂਡ ਕੈਨੇਡੀ ਏਅਰਪੋਰਟ ਐਂਡ ਡੇਰੀ, ਮਕਵੀਨ ਐਂਡ ਮੇਫੀਲਡ ਤੇ ਨਾਲੇ ਕਿਚਨਰ, ਫੈਸ਼ਨ ਆਈ ਕਿਊ 905-453-2225 ਜਾਓ ਫੈਸ਼ਨ ਆਈ ਕਿਊ ਤੇ, ਦੇਖਿਓ ਸਹੀ ਸਿਲੈਕਸ਼ਨ। 1303, ਹੈਲੋ ਜੀ, ਵੈਲਕਮ।
1: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ। ਚਾਚੇ ਨੇ ਦਿੱਤਾ, ਜੇ ਪਹਿਲਾਂ ਗ੍ਰੈਂਡ ਪੇਰੈਂਟਸ ਆਲਰੇਡੀ ਉਸ ਚਾਚੇ ਨੂੰ ਦੇ ਚੁੱਕੇ ਸ਼ਗਨ, ਉਹ ਆਪਣੀ ਜੇਬ ਚੋਂ ਦਿੱਤਾ ਤੇ ਉਹ ਦੇ ਰਿਹਾ, ਸੋ ਫਿਰ ਉਹ ਹੱਕ ਹੈ ਨਾ ਤਾਂ ਗ੍ਰੈਂਡ ਪੇਰੈਂਟਸ ਦਾ ਬਣਦਾ। ਨਹੀਂ, ਚਲੋ ਥੈਂਕ ਯੂ। ਸੋ ਮੈਂ ਸਮਝ ਗਿਆ ਤੁਹਾਡੀ ਗੱਲ, ਇਹ ਕਹਿੰਦੇ ਜੇ ਪੇਰੈਂਟਸ ਨੇ ਪਹਿਲਾਂ ਕਿਸੇ ਨੂੰ ਦਿੱਤਾ ਹੋਵੇ ਸ਼ਗਨ, ਫਿਰ ਉਸ ਪਰਿਵਾਰ ਨੇ ਦੇ ਦਿੱਤਾ ਵਾਪਸ, ਤਾਂ ਫਿਰ ਪੇਰੈਂਟਸ ਦਾ ਹੱਕ ਬਣਦਾ। 0551, ਹੈਲੋ
1: ਹੈਲੋ
0: ਜੀ, ਵੈਲਕਮ।
1: ਹਾਂਜੀ
0: ਜੀ, ਕਿਵੇਂ ਹੋ?
1: ਬਸ ਵਧੀਆ ਜੀ। ਮੈਂ ਤਾਂ ਇਹ ਕਹਿੰਦੀ ਹਾਂ ਕਿ ਬੱਚੀ ਦਾ ਆ, ਬੱਚੀ ਦੇ ਨੂੰ ਦੇਣਾ ਚਾਹੀਦਾ ਸੀਗਾ। ਚਲੋ ਪੇਰੈਂਟਸ ਨੇ ਉਹਦੇ ਨਾਮ ਤੇ ਜਮਾ ਕਰਾ ਲਓ ਜਾਂ ਕੁਛ ਵੀ ਹੈਗਾ ਆ, ਉਹਨੂੰ ਬੱਚੀ ਨੂੰ ਮਿਲਣਾ ਚਾਹੀਦਾ ਆ। ਇਹ ਚ ਬੱਚੀ ਦਾ ਤਾਂ ਨੀ ਹੈਗਾ ਕਿ ਕੋਈ ਉਹਨੇ ਬੱਚੀ ਨੇ ਪੇ ਕਰਨੇ ਆ ਜਾਂ ਕੁਛ, ਜੇ ਬੱਚੀ ਨੂੰ ਕੋਈ ਗਿਫਟ ਮਿਲੇ ਆ ਜਾਂ ਸ਼ਗਨ ਮਿਲੇ, ਮੈਨੂੰ ਮੇਰੇ ਹਿਸਾਬ ਨਾਲ ਤਾਂ ਬੱਚੀ ਨੂੰ ਮਿਲਣਾ ਚਾਹੀਦਾ ਸੀ। ਪੈਸੇ ਦੀ ਜਿਹੜੀ ਇੱਕ ਲੜਾਈ ਹੈ ਨਾ, ਉਹ ਐਂ ਥੋੜੋ ਬੱਚਿਆਂ ਦੇ ਨਾਲ ਕਰਨੀ ਚਾਹੀਦੀ ਹੈ ਜਾਂ ਬੱਚਿਆਂ ਨੂੰ ਪੇਰੈਂਟਸ ਨਾਲ ਕਰਨੀ ਚਾਹੀਦੀ ਹੈ, ਦੋਨੋਂ ਇਕੱਠੇ ਇੱਕ ਮਿਊਚੁਅਲ ਅਗਰੀਮੈਂਟ ਕਰ ਸਕਦੇ ਯਾਰ ਕਿ ਦੇਖੋ ਨਾ ਇਹ ਤੁਹਾਡੇ ਆ ਨਾ ਇਹ ਸਾਡੇ ਆ, ਬੱਚੀ ਦੇ ਅਕਾਊਂਟ 'ਚ ਪਾ ਦਿਓ, ਦੈਟਸ ਇਟ, ਗੱਲ ਹੀ ਖਤਮ। ਆਈ ਥਿੰਕ ਉੱਥੇ ਆਰਗੂਮੈਂਟ ਹੀ ਨਹੀਂ ਕੋਈ ਹੋਣੀ ਚਾਹੀਦੀ, ਬਟ ਚਲੋ ਹੋ ਜਾਂਦੀਆਂ ਨੇ ਅਤੇ ਫਿਰ ਪ੍ਰੋਬਲਮਸ ਵੱਧਦੀਆਂ ਵੱਧਦੀਆਂ ਇੰਨੀਆਂ ਵੱਧਦੀਆਂ ਕਿ ਕੋਈ ਰਿਟਰਨ ਹੀ ਨਹੀਂ ਹੈ। ਸੋ 905-673-3337 'ਤੇ ਗੱਲਬਾਤ ਹੋ ਰਹੀ ਹੈ ਆਪਣੀ, 905-673-3337। ਏਰਨ ਮਿਲਸ ਐਕਿਰਾ ਦੀ ਟੀਮ ਹਾਇਰਿੰਗ ਕਰ ਰਹੀ ਆ, ਸੋ ਏਰਨ ਮਿਲਸ ਐਕਿਰਾ, ਮੇਪਲ ਐਕਿਰਾ ਅਤੇ ਮਿਸਿਸਾਗਾ ਵੋਲਕਸਵੈਗਨ ਨੂੰ ਲਾਈਸੈਂਸਡ ਟੈਕਨੀਸ਼ੀਅਨ ਚਾਹੀਦੇ ਨੇ। ਸੋ ਕਾਲ ਕਰੋ ਤੁਸੀਂ ਕਰਨ ਸ਼ਰਮਾ ਨੂੰ, 905-828-5800, 905-828-5800, ਲਾਈਸੈਂਸਡ ਕਾਰ ਟੈਕਨੀਸ਼ੀਅਨ ਚਾਹੀਦੇ ਨੇ ਜੀ। 6351, ਹੈਲੋ
2: ਜੀ ਨਵੀਂ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਸਰ।
2: ਨਵੀਂ, ਮੇਰਾ ਵਿਚਾਰ ਇਹ ਹੈ, ਜਿਹੜਾ ਟੌਪਿਕ ਹੈ ਤੁਹਾਡਾ
0: ਜੀ ਸਰ,
2: ਮਾਂ ਪਿਓ ਦੀ ਵਿਚਾਰਿਆਂ ਦੀ ਚਾਹੇ ਉਮਰ ਹੋਗੀ ਹੋਵੇ ਚਾਹੇ ਨਾ ਹੋਗੀ ਹੋਵੇ, ਉਹਨਾਂ ਨੂੰ ਪੈਸੇ ਤੱਕ ਕੋਈ ਇੰਨਾ ਪਿਆਰ ਹੋਣਾ ਨੀ ਚਾਹੀਦਾ ਹੈਗਾ ਨਾ।
0: ਹੁਣ
2: ਅਸੀਂ, ਮੈਂ ਵੀ ਹੈਗਾ ਜੀ, ਮੈਂ ਆਪਣੇ ਬੱਚਿਆਂ ਦੇ ਜੇ ਕੋਈ ਬਾਈ ਚਾਂਸ ਮੇਰੇ ਗ੍ਰੈਂਡ ਕਿਡਸ ਦੇ, ਸੋਰੀ ਜੀ,

0: ਕੋਈ ਮੈਂ ਉਹਨਾਂ ਨੂੰ ਫੰਕਸ਼ਨ ਕਰਨਾ, ਮੈਂ ਸਪੈਂਟਿੰਗ ਕਰਨਾ, ਪਰ ਜਿੰਨੇ ਵੀ ਸ਼ਗਨ ਹੁੰਦੇ ਹਨ ਬੱਚੇ ਨੂੰ ਦੇ ਦੇਣਾ ਹੈਗਾ ਜੀ। ਸੋਰੀ ਜੀ, ਤੇ ਉਹਨੂੰ ਚਾਹੀਦਾ ਹੈਗਾ ਜੀ ਵੀ ਇਹ ਬੱਚੇ ਨੂੰ ਯਾਨੀ ਕਿ ਪੈਸਾ ਰੱਖਣ ਨਾ, ਚਾਹੇ ਉਹਨਾਂ ਨੇ ਆਪ ਸਪੈਂਡ ਕੀਤਾ ਜੀ ਕਿ ਨਹੀਂ ਕੀਤਾ ਹੈਗਾ, ਉਹਨਾਂ ਨੂੰ ਪੈਸੇ ਨਾਲ ਇੰਨਾ ਪਿਆਰ ਨਹੀਂ ਹੋ ਜਾਂਦਾ। ਮੈਂ ਕਾਲਰਾਂ ਦੇ ਵੀ ਸੁਣਦਾ ਸੀ, ਕਹਿੰਦੇ ਉਹਨਾਂ ਨੇ ਸਪੈਂਡ ਵੀ ਕੀਤਾ, ਚਾਹੇ ਉਮਰ ਬਚਪਨ ਤੋਂ ਉਹਨਾਂ ਤੇ ਲਾਇਆ, ਜੇ ਲਾਇਆ ਸਾਰੇ ਹੀ ਲਾਉਂਦੇ ਹੈਗੇ ਆ ਜੀ। ਆਪਾਂ ਬੂਟੇ ਨੂੰ ਪਾਣੀ ਦਿੰਨੇ ਆ, ਉਹ ਵੀ ਪਤਾ ਵੱਧ ਫੁਲਕੇ ਆ, ਆਪਾਂ ਕੱਲ ਨੂੰ ਉਤੋਂ ਐਕਸਪੈਕਟ ਨਹੀਂ ਕਰ ਸਕਦੇ ਫਲ ਆਪਾਂ ਨੂੰ ਮਿਲੇ। ਹੋ ਸਕਦਾ ਵੀ ਸਾਡੀ ਲਾਈਫ ਕੋਈ ਉਸ ਬੂਟੇ ਤੋਂ ਆ ਕੇ ਫਲ ਕੋਈ ਹੋਰ ਖਾਊਗਾ ਨਾ
1: ਜੀ।
0: ਸੋ ਇਸ ਕਰਕੇ ਇੰਨਾ ਉਹਨਾਂ ਨੂੰ ਪਿਆਰ ਨੀ ਕਰਨਾ ਚਾਹੀਦਾ ਜੀ ਪੈਸੇ ਦੇ ਨਾਲ, ਉਹਨਾਂ ਦੀ ਉਮਰ ਹੋਗੀ। ਸਿਆਣਾ ਇਹਦੇ ਚ ਹੀ ਆ, ਪਿਆਰ ਉਹਦੇ ਚ ਹੋਰ ਵਧੂਗਾ ਜੇ ਉਹ ਚੁੱਕ ਕਰਕੇ ਕਹਿ ਦੇਣ ਜੀ ਆ ਲੋ ਜੀ, ਜਾਨੀ ਕਿ ਕਹਿੰਦਾ ਉਹਦਾ ਜਿੰਨੇ ਵੀ ਸ਼ਗਨ ਆ ਤੁਸੀਂ ਬੱਚੇ ਲਈ ਰੱਖੋ, ਇਹ ਬੱਚੇ ਦੀ ਹੀ ਸ਼ਗਨ ਕਹਿੰਦਾ। ਮੇਰਾ ਤਾਂ ਵਿਚਾਰ ਇਹ ਹੈਗਾ, ਬਾਕੀ ਕਾਲਰ ਆਪਣਾ ਡਿਫਰੈਂਟ ਹੈ ਜੀ, ਉਹਨਾਂ ਨੇ ਸਪੈਂਡ ਕੀਤਾ ਜੀ, ਉਹਨਾਂ ਨੂੰ ਰੱਖਣਾ ਚਾਹੀਦਾ। ਜੇ ਉਹਨਾਂ ਨੇ ਕਿਹੜਾ ਫੋਰਸ ਕੀਤਾ ਜੀ ਵੀ ਤੁਸੀਂ ਉੱਥੇ ਪੈਸੇ ਲਾਓ ਬੱਚੇ ਦੇ ਫੰਕਸ਼ਨ ਤੇ ਜਾਂ ਕੁਛ ਵੀ ਹੈ ਨਾ, ਉਹਨਾਂ ਨੇ ਤਾਂ ਅਗਲਿਆਂ ਨੇ ਕਾਰ ਹੀ ਲੈਣਾ ਸੀਗਾ ਜੋ ਵੀ ਹੈਗਾ ਨਾ। ਜੇ ਹੁਣ ਮੈਂ ਕੁਛ ਕਰਨਾ ਜੀ ਆਪਣੇ ਬੱਚੇ ਦਾ ਗ੍ਰੈਂਡ ਕਿਡ ਦਾ, ਮੈਂ ਉਸ ਹਿਸਾਬ ਨਾਲ ਆਪਣਾ ਪਹਿਲਾਂ ਪਲਾਨ ਕਰੂੰਗਾ ਵੀ ਮੈਂ ਹੀ ਸਾਰਾ ਅਰੇਂਜਮੈਂਟ ਕਰਨਾ। ਜੇ ਮੈਂ ਸੋਚਾਂ ਵੀ ਮੇਰੇ ਪੇਰੈਂਟਸ ਲਾ ਦੇਣਗੇ ਪੈਸੇ ਤੇ ਕੱਲ ਨੂੰ ਸ਼ਗਨ ਵੀ ਹੋਰ ਹੈ ਰੱਖ ਲੈਣਗੇ, ਯਾਨੀ ਕਿ ਵੀ ਬਹੁਤ ਮਾੜਾ ਜੀ
1: ਜੀ। ਨਹੀਂ ਠੀਕ ਹੈ ਤੁਹਾਡੀ ਗੱਲ। ਹੁਣ ਜੇ ਆਪਾਂ ਖਰਚਾ ਕਰਦੇ ਹਾਂ ਜਾਂ ਯੂ ਨੋ ਆਪਾਂ ਬੱਚੇ ਨੂੰ ਕੁਛ ਦਿੰਦੇ ਹਾਂ, ਆਪਾਂ ਇਹ ਥੋੜਾ ਸੋਚਦੇ ਹਾਂ ਕਿ ਨਹੀਂ ਯਾਰ ਜਦੋਂ ਫਿਰ ਇਹ ਵੱਡਾ ਹੋ ਗਿਆ ਮੈਂ ਵਾਪਸ ਵੀ ਲੈ ਲੂੰ ਇਹ ਤੋਂ।
0: ਬਿਲਕੁਲ ਨੀ, ਉਹੀ ਮੈਂ ਬੂਟੇ ਦੀ ਤੁਹਾਨੂੰ ਦਿੱਤੀ ਹੈ ਜੀ, ਕੱਲ ਨੂੰ ਹੋ ਸਕਦਾ ਤਾਂ ਫੂਡ ਦਾ ਕੋਈ ਹੋਰ ਖਾਊਗਾ ਜੀ ਆ ਕੇ। ਆਪਾਂ ਨੇ ਇਹ ਨੀ ਸੋਚਿਆ ਵੀ ਜੇ ਅੱਜ ਅੰਬ ਦਾ ਬੂਟਾ ਲਾਤਾ ਤਾਂ ਆਪਾਂ ਹੀ ਅੰਬ ਖਾਵਾਂਗੇ ਜੀ।
1: ਦੈਟਸ ਰੋਂਗ ਯਾਰ। ਨਹੀਂ ਠੀਕ ਹੈ, ਥੈਂਕ ਯੂ ਭਾਜੀ, ਬਹੁਤ ਤੁਹਾਡਾ ਵੀ ਸ਼ੁਕਰੀਆ, ਧੰਨਵਾਦ। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੌਰਗੇਜ ਫਾਈਨੈਂਸਿੰਗ ਦੀ ਟੀਮ। ਤੇ ਹਰਮਨ ਤੋਂ ਤੁਸੀਂ ਇੱਕ ਵਾਰ ਮੌਰਗੇਜ ਕਰਾ ਲਈ ਨਾ, ਫਿਊਚਰ ਦੇ ਵਿੱਚ ਕਦੇ ਵੀ ਕੋਈ ਤੁਸੀਂ ਪੈਸਾ ਲੈਣਾ ਤੁਸੀਂ ਹਰਮਨ ਨੂੰ ਹੀ ਫੋਨ ਕਰੋਗੇ, ਮੇਰਾ ਤੁਹਾਨੂੰ ਵਾਅਦਾ ਹੈ। ਹਰਮਨ ਵੈਲਕਮ।
2: Thank you, Navi. Good morning, everyone. Navi, a quick interest rate update. Variable rate insured mortgage lay 3.49 to start ho rahe ne. Insured mortgages meaning less than 20% down. Jadiyan CMHC aliyan files hondiyan ne. 3.49% to bahut hi vadhiya rate hai. Fixed rate thode je upward trend kar rahe ne. So avoid karo fixed rate. Future de vich jadon vi fixed rate thalle aunde ne, assi hamesha apne database ch email blast karde ha ki ਹੁਣ ਫਿਕਸ ਰੇਟ ਥੱਲੇ ਨੇ, ਜਿਹੜੇ ਕਲਾਇੰਟ ਵੇਰੀਏਬਲ ਰੇਟ ਤੇ ਨੇ ਉਹ ਫਿਕਸਡ ਤੇ ਕਨਵਰਟ ਕਰ ਲਓ। ਐਂਡ ਇਟਸ ਜਸਟ ਅ ਫੋਨ ਕਾਲ। ਕਾਫੀ ਕਲਾਇੰਟਸ ਨੂੰ ਪਤਾ ਨਹੀਂ ਹੁੰਦਾ ਕਿ ਜਦੋਂ ਤੁਹਾਡੇ ਕੋਲ ਵੇਰੀਏਬਲ ਰੇਟ ਆ, ਤੁਸੀਂ ਫਿਕਸਡ ਰੇਟ ਤੇ ਜਦੋਂ ਮਰਜ਼ੀ ਵਿਦਆਊਟ ਐਨੀ ਪੈਨਲਟੀ ਚੇਂਜ ਕਰ ਸਕਦੇ ਹੋ। ਇਸ ਤੋਂ ਇਲਾਵਾ ਨਵੀਂ ਅਪਰੇਜ਼ਲ ਦਾ ਬਹੁਤ ਇਸ਼ੂ ਆ ਰਿਹਾ, ਸਪੈਸ਼ਲੀ ਇੱਕ ਬ੍ਰੈਂਪਟਨ ਦੇ ਵਿੱਚ ਬਿਲਡਿੰਗ ਰੀਸੈਂਟਲੀ ਕਲੋਜ਼ ਹੋਈ ਆ, ਅਸੀਂ ਕਾਫੀ ਕਲੋਜ਼ਿੰਗ ਕੀਤੀਆਂ ਨੇ ਕੁਈਨ ਐਂਡ ਦਾ ਗੌਰ ਤੇ ਸਿਟੀ ਪੁਆਇੰਟ ਕੌਂਡੋਜ਼। ਕਾਫੀ ਕਲਾਇੰਟਸ ਨੂੰ ਮੁਸ਼ਕਲਾਂ ਆਈਆਂ ਨੇ ਅਪਰੇਜ਼ਲ ਦੀਆਂ, ਅਸੀਂ ਮੋਸਟ ਆਫ ਸਾਡੀਆਂ ਫਾਈਲ ਤੇ ਅਪਰੇਜ਼ਲ ਵੇਵ ਹੋਈ ਆ। ਸੋ ਅਸੀਂ ਓਦਾਂ ਦੇ ਬੈਂਕਸ ਨਾਲ ਕੰਮ ਕਰਦੇ ਹਾਂ ਜਿਹੜੇ ਅਪਰੇਜ਼ਲ ਵੇਵ ਕਰਦੇ ਨੇ, ਜਾਂ ਅਸੀਂ ਫਾਈਲ ਇੰਸ਼ੋਰੇਬਲ ਕੱਢੀ ਆ ਜਿੱਥੇ ਅਪਰੇਜ਼ਲ ਵੇਵ ਹੀ ਹੋਈ ਆ, ਬੈਂਕ ਨੇ ਆਰਡਰ ਨਹੀਂ ਕੀਤੀ। ਸੋ ਜੇ ਤੁਸੀਂ ਵੀ ਅਪਰੇਜ਼ਲ ਨਾਲ ਸਟਰਗਲ ਕਰ ਰਹੇ ਹੋ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਟੀਮ ਹਰਮਨ ਬੱਤਾ 6475 9000 647 685 9000। ਥੈਂਕ ਯੂ ਨਵੀ।
1: ਥੈਂਕ ਯੂ ਹਰਮਨ। 647 685 9000 ਟੀਮ ਹਰਮਨ ਬੱਤਾ ਜੀ। 2494 ਵੈਲਕਮ।
3: ਹੈਲੋ ਨਵੀ, ਸਤਿ ਸ੍ਰੀ ਅਕਾਲ ਬੇਟਾ।
1: ਸਤਿ ਸ੍ਰੀ ਅਕਾਲ ਜੀ
3: ਨਵੀ। ਮੇਰੇ ਖਿਆਲ ਨਾਲ ਤਾਂ ਇਹ ਬੱਚੇ ਨੂੰ ਹੀ ਮਿਲਣਾ ਚਾਹੀਦਾ ਵਾ, ਕਿਉਂਕਿ ਹੁਣ ਕਈ ਗਿਫਟ ਦੇ ਕੇ ਜਾਂਦੇ ਆ, ਛੋਟੇ ਕੱਪੜੇ ਵੀ ਹੁੰਦੇ ਆ, ਕੀ ਫਿਰ ਉਹ ਕੱਪੜੇ ਗ੍ਰੈਂਡ ਪੇਰੈਂਟਸ ਰੱਖ ਲੈਂਦੇ, ਜਦੋਂ ਕੱਪੜੇ ਦੇ ਕਿਆ ਹੋਰ ਗਿਫਟ ਦੇ ਦਿੰਦੇ ਨੇ, ਫਿਰ ਮਨੀ ਨਾਲ ਇੰਨੀ ਕਿਉਂ ਪ੍ਰੋਬਲਮ ਆਪਣਾ, ਇੰਨਾ ਕਿਉਂ ਮਤਲਬ ਪਿਆਰ ਮੋਹ ਪਿਆ ਹੋਇਆ ਵਾ ਕਿ ਅਸੀਂ ਮਨ ਹੀ ਨੀ ਦੇਣਾ ਗਿਫਟ, ਬੇਸ਼ੱਕ ਬੱਚੇ ਨੂੰ ਦੇ ਦਿਓ। ਰਾਈਟ
1: ਜੀ।
3: ਇਸ ਲਈ ਉਹ ਜਿਹੜਾ ਗਿਫਟ ਸ਼ਗਨ ਹੁੰਦਾ ਇਹ ਬੱਚੇ ਦਾ ਹੀ ਹੁੰਦਾ ਵਾ, ਚਾਹੇ ਸਾਡੇ ਫੈਮਿਲੀਆਂ ਚ ਇਸ ਤਰ੍ਹਾਂ ਹੀ ਆ, ਬਸ ਬੱਚੇ ਦਾ ਹੀ ਆ ਜਿਹੜਾ ਮਨੀ, ਚਾਹੇ ਆਪਾਂ ਬਰਥਡੇ ਕਰੀਏ 18 ਸਾਲ ਦਾ ਕਰੀਏ ਜਾਂ ਆਪਾਂ 7 ਸਾਲ ਦਾ ਕਰੀਏ, ਬੱਚੇ ਦਾ ਹੀ ਹੁੰਦਾ ਵਾ।
1: ਹਾਂ, ਪਰ ਤੁਸੀਂ ਦੇਖੋ ਵੀ ਪੈਸੇ ਕਰਕੇ ਕਿੰਨੇ ਵੱਡੇ ਪੰਗੇ ਪੈ ਜਾਂਦੇ ਆ। ਹੈ
3: ਤੁਸੀਂ
1: ਦੇਖੋ, ਤੁਸੀਂ ਜੇ ਪਰਿਵਾਰਾਂ ਨੂੰ ਸੱਦ ਰਹੇ ਹੋ, ਤੁਸੀਂ ਤਾਂ ਥੋੜਾ ਸੱਦਣ ਵੀ ਅੱਛਾ ਸ਼ਗਨ ਮਿਲ ਜੂਗਾ ਸਾਨੂੰ, ਸੱਦ ਰਹੇ ਹੋ ਵੀ ਅਸੀਂ ਸਾਰਿਆਂ ਨੂੰ ਸਾਡੀ ਜਿਹੜੀ ਖੁਸ਼ੀ ਹੈ ਸਾਂਝੀ ਕਰਨੀ ਹੈ ਸਾਰਿਆਂ ਨਾਲ। ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਹਾਡਾ। ਟੀ ਡੋਟ ਵਾਟਰ ਟੈਕਸੀ ਜੇ ਨਹੀਂ ਟਰਾਈ ਕੀਤੀ ਨਾ, ਇਸ ਵੀਕ ਵੀਕਐਂਡ ਫੈਮਿਲੀ ਨੂੰ ਲੈ ਕੇ ਜਾਓ, ਬੱਚਿਆਂ ਨੂੰ ਸਮਰ ਇੰਜੋਏ ਕਰੋ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕਿਆ ਬਾਤ ਹੈ, ਬਿਲਕੁਲ ਤੁਸੀਂ ਟਰਾਈ ਕਰੋ ਇੱਕ ਵਾਰ, ਤੁਸੀਂ ਆਪ ਕਹੋਗੇ ਨਵੀਂ ਯਾਰ ਵਾਹ, ਅਸੀਂ ਗਏ ਤੇ ਐਂ ਲੱਗਿਆ ਵੀ ਸਾਡੀ ਇਹ ਪ੍ਰਾਈਵੇਟ ਹੀ ਵਾਟਰ ਟੈਕਸੀ ਹੈ। ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਜੇ ਕਿਸੇ ਨੇ ਵੀ ਗੱਡੀ ਲੈਣੀ ਹੈ 10 ਸਾਲ ਦੀ ਵਾਰੰਟੀ ਤੁਹਾਨੂੰ ਦੇ ਰਹੇ ਨੇ, ਅਤੇ ਕੈਲਡਨ ਮਿਤਸੂਬਿਸ਼ੀ ਦੀ ਜੋ ਕੁਆਲਿਟੀ ਹੈ, ਜੋ ਪ੍ਰਾਈਸ ਹੈ, ਬਹੁਤ ਹੀ ਰੀਜ਼ਨੇਬਲ। ਸੋ ਨੰਬਰ ਹੈ 6476782754, ਕੈਲਡਨ ਮਿਤਸੂਬਿਸ਼ੀ 6476782754, ਕੈਲਡਨ ਮਿਤਸੂਬਿਸ਼ੀ 3593। ਹੈਲੋ 3593, ਹੈਲੋ
4: ਹੈਲੋ,
1: ਹਾਂਜੀ ਮਾਂ ਬਾਪ ਯਾ ਦਾਦੇ ਦਾਦੀ ਨੇ ਪਾਲੇ ਆ ਤਾਂ ਫਿਰ ਓਹਨਾ ਨੂੰ ਮਿਲਣੇ ਚਾਹੀਦੇ।
4: ਨਹੀਂ ਨਹੀਂ ਦਾਦਾ ਅਸੀਂ ਪਾਲਦੇ ਹਾਂ, ਸਾਡੇ ਮੇਰੇ ਪੋਤੇ ਵੀ ਆ, ਦੋਤੇ ਵੀ, ਅਸੀਂ ਤਾਂ ਕਹਿੰਦੇ ਬੱਚਿਆਂ ਨੂੰ ਮਿਲਣੇ ਚਾਹੀਦੇ।
1: ਠੀਕ ਹੈ, ਤੁਸੀਂ ਇਹ ਨੀ ਸੋਚਦੇ ਕਿ ਬਈ ਅਸੀਂ ਸਾਰੀ ਉਮਰ ਤੁਹਾਨੂੰ ਦਿੱਤਾ, ਹੁਣ ਸਾਡੀ ਵਾਰੀ ਹੈ, ਸਾਨੂੰ ਮਿਲਣਾ ਚਾਹੀਦਾ ਹੈ?
4: ਨਹੀਂ ਨਹੀਂ ਨਹੀਂ, ਉਹ ਚੱਕਰ ਰਿਹਾ ਹੈ, ਉਹ ਹਰੇਕ ਬੰਦਾ ਪਾਲਦਾ ਇਹ ਗੱਲ ਥੋੜੋ।
1: ਹਾਂ ਠੀਕ ਹੈ, ਥੈਂਕ ਯੂ ਸਰ, ਪਾਲਦੇ ਆਪਾਂ ਇਸ ਕਰਕੇ ਥੋੜੋ ਯਾਰ ਕਿ ਬਾਅਦ ਦੇ ਵਿੱਚ ਸਾਨੂੰ ਕੋਈ ਪੈਸਾ ਮਿਲੇ, ਕੋਈ ਸਾਨੂੰ ਰਿਟਰਨ ਮਿਲੇ। ਭਾਜੀ ਨੇ ਸੋਹਣੀ ਗੱਲ ਕੀਤੀ, ਅਸੀਂ ਪਾਣੀ ਲਾਉਂਦੇ ਹਾਂ ਬੂਟਿਆਂ ਨੂੰ, ਤਾਂ ਥੋੜ੍ਹਾ ਲਾਉਂਦੇ ਹਾਂ ਵੀ ਸਾਨੂੰ ਬੂਟਾ ਕੁਛ ਦੇਵੇ ਬਾਅਦ ਦੇ ਵਿੱਚ, ਆਪਾਂ ਤਾਂ ਲਾਉਂਦੇ ਵੀ ਵਧੇ ਫੁੱਲੇ। ਆਪਾਂ ਦੇਖੀਏ ਯਾਰ ਕਿ ਚਲੋ ਅਸੀਂ ਮਿਹਨਤ ਕੀਤੀ ਹੈ, ਪਾਣੀ ਪੁਣੀ ਲਾਇਆ ਅਤੇ ਹੁਣ ਉਹਦੀ ਵਾਰੀ ਹੈ। ਸੋ ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਵੀ ਯਾਦ ਰੱਖੋ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ। ਨਵੀਂ ਲੋਕੇਸ਼ਨ ਈਗਲ ਟਰੱਕ ਨੇ ਖੋਲ੍ਹੀ ਹੈ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕ ਵੇ ਦੇ ਕੋਰਨਰ ਤੇ, 401 ਤੋਂ ਉੱਤਰ ਅਨੁਸਾਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਨੰਬਰ ਹੈ 6472346293। ਮਨੂ ਬਾਈ ਜੀ ਨੂੰ ਕਾਲ ਕਰ ਲਓ 6472346293। ਤੁਸੀਂ ਆਪਣੀ ਡਰੀਮ ਕਿਚਨ ਰੈਡੀ ਕਰਾਉਣੀ ਹੈ, ਉਹਦੇ ਲਈ ਇੱਕੋ ਇੱਕ ਟੀਮ ਹੈ, ਨਿਊ ਹਾਈਟਸ ਕਿਚਨ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਕਾਲ ਕਰੋ, ਵਧੀਆ ਟੋਪ ਟੋਪ ਟੋਪ ਦੀ ਕਿਚਨ ਤਿਆਰ ਕਰਾਉਣੀ ਹੋਵੇ। ਇਹ ਮੈਂ ਕਹਿੰਦਾ ਐਸਾ ਸੋਹਣਾ ਕੰਮ ਕਰਦੇ, ਮੈਂ ਨਾ ਇਹਨਾਂ ਦੀਆਂ ਕੀਤੀਆਂ ਹੋਈਆਂ ਕਿਚਨਸ ਆਪਣੀ ਵਾਈਫ ਨੂੰ ਦਿਖਾਈਆਂ, ਉਹ ਕਹਿੰਦੀ ਨਵੀ ਯਾਰ ਤੂੰ ਜ਼ਰੂਰ ਕਈ ਸਾਰਿਆਂ ਨੂੰ ਵੀ ਉਹ ਜੋਬ ਦੇਖਣ, ਇਹਨਾਂ ਦੀ ਵੀ ਕਿੰਨੀ ਕੁਆਲਿਟੀ ਦੀ ਆ। ਸੋ ਤੁਸੀਂ ਜੋਬ ਦੇਖੋਗੇ, ਆਪ ਕਹੋਗੇ ਕਿ ਵਾਹ ਕਮਾਲ ਹੀ ਕਰ ਦਿੱਤਾ। ਸੋ ਨਿਊ ਹਾਈਟਸ ਕਿਚਨ 416-859-1920 ਨਿਊ ਹਾਈਟਸ ਕਿਚਨ। ਸੋ ਦੇਖੋ ਮਤਲਬ ਆਪਣੀਆਂ ਗੱਲਾਂ ਬਾਤਾਂ ਤੋਂ ਬਾਅਦ ਇਹੀ ਇੱਕ ਕੀ ਕਹਿੰਦੇ ਹੁੰਦੇ ਕੰਕਲੂਜਨ ਹੈ ਕਿ ਪੈਸਾ ਬੱਚੀ ਦੇ ਅਕਾਊਂਟ 'ਚ ਪਾ ਦਿਓ ਯਾਰ, ਨਾ ਜਿਹੜੇ ਗ੍ਰੈਂਡ ਪੇਰੈਂਟਸ ਹੈ ਉਹ ਕਹਿਣ ਸਾਡਾ, ਨਾ ਜਿਹੜੇ ਬੱਚੀ ਦੇ ਪੇਰੈਂਟਸ ਨੇ ਉਹ ਕਹਿਣ ਸਾਡਾ, ਆਰਾਮ ਨਾਲ ਬੱਚੇ ਦੀ RESP 'ਚ ਪਾਓ ਅਤੇ ਜਿੰਨਾ ਵੀ ਪੈਸਾ ਆਉਂਦਾ ਚਾਹੇ ਦੂਜੇ ਬਰਥਡੇ 'ਤੇ, ਤੀਜੇ 'ਤੇ, ਚੌਥੇ 'ਤੇ, ਸਾਰਾ ਤੁਸੀਂ ਬਸ ਉਹਦੇ ਵਿੱਚ ਪਾਈ ਚੱਲੋ। ਬੱਚੇ ਦੀ ਫਿਰ ਉਮਰ ਹੋ ਜਾਵੇ ਨਾ ਆਪਣੀ 18 19 ਸਾਲ ਦੀ, ਫਿਰ ਬੱਚਾ ਵੀ ਕਹੇ ਵਾਹ ਯਾਰ ਮੇਰੇ ਕੋਲ ਤਾਂ ਐਜੂਕੇਸ਼ਨ ਲਈ ਇੰਨਾ ਪੈਸਾ. ਸੋ ਜ਼ਰੂਰ ਆਈ ਥਿੰਕ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ. ਪੈਸੇ ਪਿੱਛੇ ਨਾ ਲੜੋ ਯਾਰ, ਪੈਸੇ ਪਿੱਛੇ ਤਾਂ ਕਿਵੇਂ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਰਹੇ ਨੇ. ਕੋਈ ਆਪਣੇ ਪੇਰੈਂਟਸ ਨਾਲ ਨਹੀਂ ਬੋਲ ਰਿਹਾ, ਕੋਈ ਆਪਣੇ ਭੈਣਾਂ ਭਰਾਵਾਂ ਨਾਲ ਨਹੀਂ ਬੋਲ ਰਿਹਾ. ਆਈ ਥਿੰਕ ਥੋੜ੍ਹਾ ਜਿਹਾ ਨਾ ਆਪਾਂ ਇੱਕ ਸੈਲਫਿਸ਼ ਵੀ ਹੋ ਰਹੇ ਹਾਂ ਸਾਰੇ ਜਾਣੇ, ਚਾਹੇ ਬੱਚੇ ਨੇ ਚਾਹੇ ਪੇਰੈਂਟਸ ਨੇ ਸਾਰੇ. ਐਂਡ ਸੈਲਫਿਸ਼ ਦੇ ਨਾਲ ਨਾਲ ਮਨੀ ਮਾਈਂਡਡ, ਜਦੋਂ ਬੰਦੇ ਨੂੰ $100 ਵੀ ਦਿਖਦਾ ਨਾ, ਕਹਿੰਦਾ ਯਾਰ ਮੈਂ 100 ਨਾਲ ਆਹ ਵੀ ਕਰ ਲਓ ਉਹ ਵੀ ਕਰ ਲਓ. ਸੋ ਯੂ ਨੋ ਵੀ ਨੀਡ ਟੂ ਬੀ ਅ ਲਿਟਲ ਮਾਈਂਡਫੁਲ ਅਤੇ ਥੋੜ੍ਹਾ ਜਿਹਾ ਸੋਚ ਕੇ ਚੱਲੀਏ. ਇੱਕ ਤੁਸੀਂ ਹਮੇਸ਼ਾ ਕਹਿੰਦੇ ਹੋ ਨਵੀਂ ਯਾਰ, ਅਸੀਂ ਲੈਂਡਸਕੇਪਿੰਗ ਐਸੀ ਕਰਾਉਣੀ ਹੈ ਵੀ ਕੋਈ ਵੀ ਸਾਡੇ ਘਰ ਮੂਹਰੇ ਆਵੇ ਨਾ, ਉਹ ਕਵੇ ਜ਼ਰੂਰ ਕਿ ਬੱਲੇ ਬੱਲੇ ਬੱਲੇ ਯਾਰ ਕਮਾਲ ਹੀ ਕਰ ਦਿੱਤੀ. ਸੋ ਲੈਂਡਸਕੇਪਿੰਗ ਕਰਾਉਣੀ ਹੈ ਟੋਪ ਆਫ ਦਾ ਲਾਈਨ, ਤਾਂ ਤੁਸੀਂ SS ਲੋਨ ਕੇਅਰ ਵਾਲਿਆਂ ਨਾਲ ਸੰਪਰਕ ਕਰੋ. ਲੈਂਡਸਕੇਪਿੰਗ ਕੋਈ ਨਵਾਂ ਘਾਹ ਲਗਵਾਉਣਾ, ਸੋਡਿੰਗ ਕਰਵਾਉਣੀ ਹੈ, ਤਾਂ ਫੋਨ ਨੰਬਰ ਹੈ 4376551984, 437-655-1984 ਦੇ ਉੱਤੇ ਕਾਲ ਕਰੋ ਅਤੇ SS ਲੋਨ ਕੇਅਰ ਵਾਲੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475104-1557. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEH.
5: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: Hey, Radio Awaaz, har roz, savere 9 to 10 baje tak, Radio Awaaz.
7: All advertisements are paid. Awaaz the Voice does not take any responsibility for any paid advertisements during this program.
8: Your call forwarding always service has been deactivated.

ਮੈਂ ਕੂੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: Mulholland Drive, Brampton. Major intersection, Steels and Kennedy, 9054512600.
1: 6 फुट 2 इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
2: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट,
3: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 9054512600, 905-400-5526।
4: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
5: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
6: ਤਵਾ ਕਿਚਨ, 50 Sunnyvale Gate, Brampton, Mountain Ash and Boveda intersection, ya visit karo www.tawakitchen.ca, 905-790-1699, 905-790-1699, tawakitchen.ca।
7: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
8: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਚੱਕਰ ਕੱਟਦੇ ਹੋਏ।
7: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
9: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
10: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
7: ਅੱਛਾ ਜੀ।
11: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 9056712000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 9056712000, ਮਿਸਟਰ ਸੰਧੂ।
12: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੀ, ਘਰੇ ਨਹੀਂ ਆਉਣਾ ਅੱਜ?
13: ਮੈਂ ਸੇਵਿੰਗ ਕਰ ਰਿਹਾ, ਨਾਲੇ ਗ੍ਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
12: ਝੂਠ ਬੋਲਣ ਦੀ ਆਦਤ ਨਹੀਂ ਗੀ ਤੁਹਾਡੀ? ਰਾਤ ਨੂੰ 11:30 ਕਿਹੜਾ ਗ੍ਰੋਸਰੀ ਸਟੋਰ ਖੁੱਲਾ ਹੋਇਆ?
13: ਫਰੈਸ਼ ਗ੍ਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲ ਦੀ, 905-458-1331, ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗ੍ਰੋਸਰੀ ਡਿਪੂ, 905-458-1300।
14: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
13: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000, 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
15: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ, ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
16: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
17: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
18: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
19: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ, ਐਵਰੀ ਸੈਟਰਡੇ 10 ਤੋਂ 1 ਵਜੇ ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
20: पापा पापा, सुनते क्यों नहीं? चॉकलेट लेनी है।
21: अजी, सुनते हो? कहाँ गुम हो?
22: अरे महेश, अभी तक ऑफिस नहीं आए, पता नहीं मीटिंग थी। हेलो हेलो हेलो।
23: जब मैं रेडियो आवाज सुनता हूँ तब तो मैं अपने आप की भी नहीं सुनता। बम्प टू बम्प ट्रैफिक एंड बम्प टू बम्प कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।

0: ਮੈਂ ਐਮ ਫਾਈਵ ਚੜੀ ਡਾਲ ਤੇ ਰੇਡੀ ਆਵਾਜ਼ ਸੁਣ ਰਹੇ ਹੋ। ਇਸ ਸਮੇਂ ਪੀਅਰਸਨ ਏਅਰਪੋਰਟ ਦੇ ਟਰੈਕ 6 ਤੇ ਜਿੱਥੇ ਏਅਰ ਕੈਨੇਡਾ ਰੁਖਸਤ ਕਰ ਚੁੱਕੀ ਹੈ, ਇਹ ਜਹਾਜ਼ ਹਵਾ 'ਚ ਉੜ ਚੁੱਕਿਆ ਹੈਗਾ। ਅਕਸਰ ਜ਼ਿੰਦਗੀ ਦੇ ਵਿੱਚ ਰਿਸਕ ਦੀ ਗੱਲ ਕਰਨ ਵਾਲੇ ਲੋਕ ਜ਼ਿੰਦਗੀ 'ਚ ਹਮੇਸ਼ਾ ਪਿਛਾਂ ਵੱਲ ਨੂੰ ਆਪਣੇ ਆਪ ਨੂੰ ਫੜ ਕੇ ਖਿੱਚਦੇ ਨੇ। ਰਿਸਕ ਇੱਕ ਫੈਕਟਰ ਹੈ ਜਿਸ ਨੂੰ ਕੈਲਕੂਲੇਟਡ ਕਿਹਾ ਜਾ ਸਕਦਾ ਹੈ। ਕੈਲਕੂਲੇਟਡ ਰਿਸਕ ਤਾਂ ਇਹ ਜਹਾਜ਼ ਵੀ ਲੈਂਦਾ ਹੈ। ਕੈਲਕੂਲੇਟਡ ਰਿਸਕ ਲੈਂਦੇ ਹੋਏ ਹਵਾ ਨੂੰ ਚੀਰਦਾ ਹੋਇਆ ਦੁਨੀਆ 'ਚ ਸਭ ਤੋਂ ਜਲਦੀ ਕਿਤੇ ਪਹੁੰਚਣ ਦਾ ਇੱਕ ਜ਼ਰੀਆ ਬਣ ਚੁੱਕਿਆ ਔਰ ਦੁਨੀਆ ਦਾ ਸਭ ਤੋਂ ਕਾਮਯਾਬ ਰਿਸਕੀ ਫੈਕਟਰ ਹੈ। ਦੂਸਰਾ ਰਿਸਕ ਆ ਗਿਆ ਸਮੁੰਦਰ ਦੇ ਕਿਨਾਰੇ 'ਤੇ ਸੇਫ ਖੜ੍ਹੇ ਸਮੁੰਦਰੀ ਜਹਾਜ਼ ਨੂੰ, ਜਿਹੜਾ ਕਿ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਨੂੰ, ਤਸੁਨਾਮੀਆਂ ਨੂੰ ਚੀਰਦਾ ਹੋਇਆ ਸਭ ਕੁਛ ਜੋ ਤੁਸੀਂ ਆਪਣੇ ਹੱਥਾਂ 'ਚ ਫੜੀ ਬੈਠੇ ਹੋ, ਲਈ ਬੈਠੇ ਹੋ, ਤੁਹਾਡੇ ਆਸ ਪਾਸ ਹੈ, ਇਹ ਸਭ ਕੁਛ ਤੁਹਾਡੇ ਤੱਕ ਪਹੁੰਚਾਉਂਦਾ ਸਮੁੰਦਰੀ ਰਸਤਿਆਂ ਦੇ ਰਾਹੀਂ। ਅਗਰ ਸਮੁੰਦਰੀ ਜਹਾਜ਼ ਨੂੰ ਡਰ ਲੱਗਣ ਲੱਗ ਜਾਵੇ ਤਸੁਨਾਮੀਆਂ ਤੋਂ, ਲਹਿਰਾਂ ਤੋਂ, ਅਤੇ ਅਗਰ ਜਹਾਜ਼ਾਂ ਨੂੰ ਡਰ ਲੱਗਣ ਲੱਗ ਜਾਵੇ ਉੱਚਾਈਆਂ ਤੋਂ ਅਤੇ ਖਤਰਿਆਂ ਤੋਂ, ਤਾਂ ਇਹ ਆਪਣਾ ਕੰਮ ਨਹੀਂ ਕਰ ਸਕਦੇ। ਇਸ ਲਈ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਸੀਂ ਲੇਟ ਨਹੀਂ ਹੁੰਦੇ, ਯੂ ਆਰ ਆਲਵੇਜ਼ ਔਨ ਟਾਈਮ। ਜਦੋਂ ਜਾਗੇ ਉਦੋਂ ਸਵੇਰਾ, ਹਰ ਰੋਜ਼ ਪਿਛਲੀਆਂ ਨੂੰ ਭੁੱਲ ਕੇ ਅਗਲੀਆਂ ਵੱਲ ਚੱਲਣ ਨੂੰ ਹੀ ਮਾਇਆ ਅਤੇ ਜ਼ਿੰਦਗੀ ਕਹਿੰਦੇ ਨੇ। ਅਤੇ ਜ਼ਿੰਦਗੀ ਜਿਉਣ ਦੇ ਲਈ ਕਿ ਜ਼ਿੰਦਗੀ ਕੀ ਰੇਲ ਮੇਂ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ, ਭੁੱਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ। ਇੰਤਜ਼ਾਰ ਹਮੇਸ਼ਾ ਰੱਖਣਾ ਚਾਹੀਦਾ, ਇੰਤਜ਼ਾਰ ਖਤਮ ਨਹੀਂ ਕਰਨਾ ਚਾਹੀਦਾ। ਰੌਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ। ਅਕਸਰ ਮੈਂ ਕਹਿੰਦਾ ਰੌਸ਼ਨੀ ਹੈ ਕਿ ਨਵੀਆਂ ਚੀਜ਼ਾਂ ਜ਼ਿੰਦਗੀ 'ਚ ਆਉਂਦੀਆਂ ਨੇ, ਪਰ ਅਸੀਂ ਹਨੇਰ ਕੁੱਪ 'ਚ ਦਰਵਾਜ਼ੇ ਬੰਦ ਕਰਕੇ ਬੈਠੇ ਰਹਿੰਦੇ ਹਾਂ। ਕਿਤੇ ਅਸੀਂ ਰਿਸਕ 'ਤੇ, ਕਿਤੇ ਕੋਈ ਹੋਰ ਗੱਲ, ਕਿਤੇ ਅਸੀਂ ਕਹਿੰਦੇ ਹਾਂ ਬਹੁਤ ਲੇਟ ਹੋ ਗਿਆ, ਹੁਣ ਸਭ ਕੁਝ ਲੰਘ ਚੁੱਕਿਆ। ਸਮਾਂ ਸਭ ਤੋਂ ਤਾਕਤਵਰ ਦਾਰੂ ਹੈ ਕਿਸੇ ਵੀ ਜ਼ਖਮ ਦੀ। ਉਹਨੂੰ ਭਰਨ ਲਈ ਸਮਾਂ ਬੜਾ ਨਿਪੁੰਨ ਹੈ, ਬੜਾ ਕਾਮਯਾਬ ਹੈ, ਉਹਨੂੰ ਭਰ ਦਿੰਦਾ। ਅਤੇ ਜੋ ਜੁੜੇ ਰਹਿੰਦੇ ਨੇ ਇਹਨਾਂ ਜ਼ਖਮਾਂ ਦੇ ਨਾਲ, ਉਹ ਤੁਰ ਨਹੀਂ ਪਾਉਂਦੇ ਚੱਲਣ ਦੇ ਲਈ, ਕਿ ਮੈਂ ਚੱਲਦਾ ਗਿਆ, ਰਸਤੇ ਬਣਦੇ ਗਏ। ਇਹ ਜ਼ਰੂਰੀ ਹੈ। ਦਿਨ ਉਹ ਵੀ ਹੈ ਜਿਸ ਦਿਨ ਕੁਛ ਲੋਕ ਨਿਰਾਸ਼ ਨੇ, ਅੱਜ ਨਜ਼ਰਅੰਦਾਜ਼ ਕਰ ਰਹੇ ਨੇ ਆਪਣੇ ਆਸ ਪਾਸ ਕੁਦਰਤ ਕੀ ਖੇਡ ਰੰਗ ਲਿਆ ਰਹੀ ਹੈ। ਕੁਦਰਤ ਦੀ ਖੇਡ, ਕੁਦਰਤ ਦੀ ਖੇਡ ਇਹ ਹੈ ਕਿ ਅੱਜ ਇੱਕ ਕਾਰ 'ਚ ਫਾਦਰ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ, ਕਿਉਂਕਿ ਸਕੂਲ ਛੱਡਣ ਤੋਂ ਪਹਿਲਾਂ ਘਰੇ ਲੜਾਈ ਹੋ ਕੇ ਹਟੀ ਹੈ। ਸਕੂਲ ਦੇ ਸਟੋਪ 'ਤੇ ਫਾਦਰ ਨੇ ਬੱਚਿਆਂ ਨੂੰ ਲੈ ਕੇ ਜਾਣਾ ਸੀ, ਲੇਟ ਹੋ ਗਿਆ, ਸਕੂਲ ਬੱਸ ਲੰਘ ਗਈ ਹੈ। ਬੜੀ ਨਿਰਾਸ਼ਤਾ ਨਾਲ ਖਿਝਿਆ ਹੋਇਆ ਡਰਾਈਵ ਕਰ ਰਿਹਾ। ਇੱਕ ਔਰਤ ਜਿਹੜੀ ਰੁਕਦੀ ਹੈ, ਅਕਸਰ ਕੌਫੀ ਪਕੜ ਦਿੰਦੀ ਹੈ ਕੌਫੀ ਸ਼ੋਪ ਤੋਂ, ਅੱਜ ਕੱਪ ਫੜਨ ਲੱਗਦੀ ਹੈ ਅਤੇ ਪਿੱਛੋਂ ਕੋਈ ਆ ਕੇ ਧੱਕਾ ਵੱਜ ਜਾਂਦਾ ਅਤੇ ਉਹ ਕੱਪ ਕੌਫੀ ਦਾ ਉੱਪਰ ਡੁੱਲ ਜਾਂਦਾ। ਵਾਸ਼ਰੂਮ 'ਚ ਜਾ ਕੇ ਇਹ ਕੌਫੀ ਦੇ ਛਿੱਟਿਆਂ ਨੂੰ ਸਾਫ਼ ਕਰਦੀ ਹੈ। ਨਾਲੇ ਤਾਂ ਸਟੋਰ ਲਈ ਨਾਰਾਜ਼ ਹੈ, ਨਾਲੇ ਉਸ ਬੰਦੇ ਲਈ, ਖਿਜੀ ਹੋਈ ਗੱਡੀ ਚਲਾ ਰਹੀ ਹੈ, ਲੇਟ ਹੋ ਚੁੱਕੀ ਆ। ਅਤੇ ਇੱਕ ਵਿਅਕਤੀ ਅਕਸਰ ਲੇਟ ਹੋ ਜਾਂਦਾ ਸੀ, ਅੱਜ ਫਿਰ ਲੇਟ ਹੈ, ਪਰ ਅੱਜ ਤੇਜ਼ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ, ਪਰ ਕਾਹਲੀ ਕਹਿੰਦੀ ਹੈ ਕਿ ਰੁਕ ਜਾ, ਤੇਰੇ ਲਈ ਕਾਹਲੀ ਠੀਕ ਨਹੀਂ ਹੈਗੀ। ਇਸੇ ਤਰ੍ਹਾਂ ਦੇ ਤਕਰੀਬਨ 1000 ਤੋਂ 1200 ਲੋਕ ਨੇ ਜਿਹੜੇ ਕਿਸੇ ਵਜ੍ਹਾ ਕਰਕੇ ਸਮੇਂ ਸਿਰ ਪੁੱਜ ਨਹੀਂ ਪਾਏ, ਪਰ ਦੁਨੀਆ ਦੇ ਸਭ ਤੋਂ ਕਿਸਮਤੀ ਲੋਕਾਂ ਦੇ ਵਿੱਚੋਂ ਕਹਾ ਪਾਏ। 9/11 ਦੀ ਗੱਲ ਕਰਦਾ, 9/11 ਨੂੰ ਇਹ ਸਾਰੇ ਲੋਕ ਲੇਟ ਹੋਏ। ਇਹਨਾਂ ਨੇ ਆਪਣੀਆਂ ਕਹਾਣੀਆਂ ਲਿਖੀਆਂ ਕਿ ਜਦੋਂ ਅਸੀਂ ਲੇਟ ਹੋਏ ਸੀ, ਬੜੇ ਨਿਰਾਸ਼ ਸੀਗੇ, ਗੁੱਸੇ ਸੀਗੇ, ਕਾਹਲੀ 'ਚ ਸੀਗੇ ਅਤੇ ਤਕਲੀਫ 'ਚ ਸੀਗੇ, ਪਰ ਜਦੋਂ ਅਸੀਂ ਲੇਟ ਪਹੁੰਚੇ ਤਾਂ ਅਸੀਂ ਦੇਖਿਆ ਕਿ ਜੇ ਅਸੀਂ ਸਮੇਂ ਸਿਰ ਪਹੁੰਚੇ ਹੁੰਦੇ ਇਸ ਦੁਨੀਆ ਦੇ ਵਿੱਚ ਨਹੀਂ ਹੋਣਾ ਸੀ। ਇਸ ਲਈ ਤੁਹਾਡੀ ਜ਼ਿੰਦਗੀ 'ਚ ਕਦੇ ਵੀ ਕੁਛ ਵੀ ਹੁੰਦਾ, ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ, ਜਿਸ ਨੇ ਸਾਨੂੰ ਜਨਮ ਦਿੱਤਾ, ਜਿਸ ਨੇ ਸਾਨੂੰ ਇਸ ਜਨਮ ਮਨੁੱਖਾ ਜਨਮ 'ਚ ਆਉਣ ਦਾ ਮੌਕਾ ਦਿੱਤਾ, ਜਿਸ ਨੇ ਸਾਨੂੰ ਇਸ ਧਰਤੀ 'ਤੇ ਆਉਣ ਦਾ ਮੌਕਾ ਦਿੱਤਾ ਜਿੱਥੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ, ਉਸ ਨੇ ਤੁਹਾਡੇ ਲਈ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕਿਹਾ ਸੋਈ ਦੇ ਆਧਾਰ, ਸੈਲ ਪੱਥਰ ਮੈਂ ਜੰਤ ਪਾਏ ਤਾਕਾਰ ਰਿਜਕ ਆਗੇ ਕਰਤ ਰਿਹਾ। ਸੋ ਕੀੜਿਆਂ ਨੂੰ, ਮਕੌੜਿਆਂ ਨੂੰ, ਹਰ ਕਿਸੇ ਨੂੰ ਉਹਦਾ ਭੋਜਨ ਉੱਥੇ ਮਿਲ ਜਾਂਦਾ, ਨਾ ਉਹ ਕਮਾਈਆਂ ਕਰਨ ਜਾਂਦੇ ਨੇ, ਨਾ ਉਹ ਡਰਾਈਵਿੰਗ 'ਤੇ ਜਾਂਦੇ ਨੇ, ਉੱਥੇ ਹੀ ਜਿੱਥੇ ਉਹ ਹੁੰਦੇ ਨੇ ਉੱਥੇ ਹੀ ਭੋਜਨ ਦੀ ਅਵਸਥਾ ਹੋ ਜਾਂਦੀ ਹੈ। ਇਹੀ ਕੁਦਰਤ ਹੈ ਜੋ ਨੇਚਰ ਆਪਣੇ ਆਪ ਨੂੰ ਚਲਾਉਂਦੀ ਹੈ। ਕਹਿੰਦੇ ਨੇ ਕਿ ਅਗਰ ਨਿਊਯਾਰਕ ਸਿਟੀ ਨੂੰ ਦਰੱਖਤਾਂ ਝਾੜੀਆਂ ਨੂੰ ਕੱਟਿਆ ਨਾ ਜਾਵੇ, ਅਗਲੇ 1 ਸਾਲ ਦੇ ਵਿੱਚ ਜਿਹੜੀ ਅਸਮਾਨ ਨੂੰ ਛੁੰਦੀਆਂ ਇਮਾਰਤਾਂ ਨੇ, ਇਹ ਦਰੱਖਤਾਂ ਦੀਆਂ ਜੜ੍ਹਾਂ ਥੱਲੇ ਦਬੀਆਂ ਜਾਣਗੀਆਂ। ਕੁਦਰਤ ਇੰਨੀ ਤਾਕਤਵਰ ਹੈ, ਅੱਜ ਤੱਕ ਦੇ ਵੱਡੇ ਵੱਡੇ ਨਗਰ ਬਸਤੀਆਂ ਜਿਹੜੇ ਖੁਦਾਈ ਕਰਨ 'ਚ ਪਹਾੜਾਂ ਥੱਲਿਓਂ ਜਾਂ ਜੜ੍ਹਾਂ ਥੱਲਿਓਂ ਲੱਭਦੇ ਨੇ, ਉਹ ਇਸੇ ਕੁਦਰਤ ਨੇ ਥੱਲੇ ਦੱਬ ਲਏ ਸੀ। ਕੁਦਰਤ ਬਹੁਤ ਬਲਵਾਨ ਹੈ, ਸਾਡਾ ਸਭ ਕੁਛ ਬੜਾ ਹੈ, ਮਟੀਰੀਅਲਿਸਟਿਕ ਹੈ। ਅਸੀਂ ਮਟੀਰੀਅਲ ਨਾਲ ਜੁੜੇ ਹੋਏ ਲੋਕ ਹਾਂ, ਕੁਛ ਆਇਆ ਤਾਂ ਬੜੇ ਖੁਸ਼ ਹੋਏ, ਕੁਛ ਗਿਆ ਤਾਂ ਦੁੱਖ ਹੋਇਆ, ਪਰ ਇਹ ਨਹੀਂ ਸਮਝ ਆਇਆ। ਬਹੁਤਿਆਂ ਨੂੰ ਰਿਸ਼ਤਿਆਂ ਦਾ ਹੁੰਦਾ ਕਿ ਮੇਰੇ ਰਿਸ਼ਤੇ 'ਚ ਫਲਾਣੇ ਨੇ ਮੇਰੇ ਨਾਲ ਚੀਟ ਕੀਤਾ, ਪਰ ਇਹ ਨਹੀਂ ਪਤਾ ਹੁੰਦਾ ਕਿ ਉਹ ਰਿਸ਼ਤਾ ਅਗਰ ਚੱਲ ਪੈਂਦਾ ਬਾਅਦ ਵਿੱਚੋਂ ਕਿੰਨਾ ਹੋਰ ਖਤਰਨਾਕ ਹੋਣਾ ਸੀ। ਐਗਜ਼ਿਟ ਰੂਮ ਤੁਹਾਨੂੰ ਪਹਿਲਾਂ ਹੀ ਕੁਦਰਤ ਨੇ ਦੇ ਦਿੱਤਾ ਕਿ ਇੱਥੋਂ ਬਾਹਰ ਨਿਕਲ ਜਾਓ। ਨੋਨ ਡਿਜ਼ਰਵਿੰਗ ਪੀਪਲ ਤੁਹਾਡੀ ਲਾਈਫ 'ਚੋਂ ਜਾ ਰਹੇ ਹੁੰਦੇ ਨੇ ਅਤੇ ਤੁਸੀਂ ਉਹਨਾਂ ਲਈ ਰੋ ਪਿੱਟ ਰਹੇ ਹੁੰਦੇ ਹੋ ਕਿ ਉਹਨਾਂ ਨੇ ਸਾਡੇ ਦਾ ਮਾੜਾ ਕੀਤਾ, ਪਰ ਅਸਲ ਗੱਲ ਇਹ ਹੁੰਦੀ ਹੈ ਕਿ ਕੁਦਰਤ ਨੇ ਇਹ ਫੈਸਲਾ ਕੀਤਾ ਹੁੰਦਾ ਕਿ ਤੁਸੀਂ ਉਹਨਾਂ ਦੇ ਜਾਂ ਉਹ ਤੁਹਾਡੇ ਕਾਬਲ ਨਹੀਂ ਦੋਹਾਂ ਚੁੱਕ ਜਾਣਾ ਕੋਈ। ਇਸ ਲਈ ਅੱਗੇ ਚੱਲ ਕੇ ਇਹ ਦੁੱਖ ਤਕਲੀਫਾਂ ਜਿਹੜੀਆਂ ਹੋਰ ਵਧਣੀਆਂ, ਇਹਨਾਂ ਤੋਂ ਬਚਾਅ ਹੋ ਸਕਦਾ। ਸੋ ਇੱਕ ਵਾਰ ਫਿਰ ਤੋਂ ਅਮਨਦੀਪ ਸਿੰਘ ਬੈਨੀਪਾਲ ਦੇ ਨਾਲ ਜੁੜੋ ਇੱਕ ਖੂਬਸੂਰਤ ਸ਼ੋਅ ਦੇ ਵਿੱਚ, ਜਿਸ ਵਿੱਚ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਗੱਡੀ 'ਚੋਂ ਬਾਹਰ ਨਹੀਂ ਨਿਕਲ ਸਕਦੇ, ਔਰ ਗੱਡੀ 'ਚੋਂ ਅਗਰ ਬਾਹਰੋਂ ਤਾਂ ਅੰਦਰ ਨਹੀਂ ਜਾ ਸਕਦੇ। ਰੇਡੀਓ ਆਵਾਜ਼ ਨੂੰ ਸੁਣਦੇ ਹੋ AM 530 ਦੇ ਉੱਤੇ ਕੁਛ ਖਬਰਾਂ, ਪਰ ਉਸ ਤੋਂ ਪਹਿਲਾਂ ਸੰਤੋਸ਼ ਮਹਿਨਾ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਚੜ੍ਹਦੀ ਕਲਾ। ਅਤੇ ਅਮਨ ਜੀ, ਸੀਰੀਅਸਲੀ ਤੁਸੀਂ ਜੋ ਹੁਣੇ ਐਗਜ਼ਾਮਪਲ ਦਿੱਤੀ 9/11 ਵਾਲੀ, ਇੰਨੀ ਕੁ ਜ਼ਿਆਦਾ ਮੋਟੀਵੇਟਿੰਗ ਸੀ, ਔਰ ਮੈਨੂੰ ਲੱਗਦਾ ਸਾਰਿਆਂ ਨੂੰ ਵੀ ਬਹੁਤ ਵਧੀਆ ਲੱਗੀ ਹੋਣੀ ਕਿ ਲਾਈਫ 'ਚ ਅਸੀਂ ਕਈ ਵਾਰ ਕਿੰਨੀ ਸਟ੍ਰੈਸ ਲੈ ਲੈਂਦੇ ਹਾਂ, ਪਰ ਜੋ ਸਾਡੇ ਨਾਲ ਹੁੰਦਾ ਉਹਦੇ ਪਿੱਛੇ ਕੁਛ ਨਾ ਕੁਛ ਵਧੀਆ ਹੁੰਦਾ।
0: ਆਪਾਂ ਬਹੁਤ ਬਦਮਾਸ਼ ਬੰਦੇ ਹਾਂ ਸੰਤੋਸ਼, ਬਾਹਲੇ ਘਟੀਆਂ ਹੈਗੀਆਂ, ਤੁਹਾਨੂੰ ਛੱਡ ਕੇ ਜਿਹੜੇ ਸਾਰੇ ਸੁਣਦੇ ਪਏ ਆ, ਅਸੀਂ ਹੈਗੇ ਹਾਂ ਬਹੁਤ ਘਟੀਆ ਅਤੇ ਬਦਮਾਸ਼ ਲੋਕ ਹਾਂ। ਇਹ ਵਾਅਦਾ ਖਿਲਾਫੀ ਲੋਕ ਆ ਜਿਹੜੇ ਵਾਅਦਿਆਂ ਨੂੰ ਤੋੜਦੇ ਆ। ਕੋਰੋਨੇ 'ਚ ਅਸੀਂ ਪਰਮਾਤਮਾ ਨਾਲ ਵਾਅਦੇ ਕਰਦੇ ਸੀ ਕਿ ਸਿਹਤ ਠੀਕ ਰਹੇ, ਹੋਰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ, ਅਤੇ ਅੱਜ ਸਾਨੂੰ ਹਰੇਕ ਗੱਲ ਦੀ ਪਰਵਾਹ, ਸਿਹਤ ਜਿੱਤੇ ਵੀ ਨਹੀਂ ਹੈਗੀ।
1: ਬਿਲਕੁਲ ਬਿਲਕੁਲ
0: ਹੈਗੇ ਨਾ, ਸੈਲਫਿਸ਼ ਆਪਾਂ ਇੱਕ ਨੰਬਰ ਦੇ,
1: ਬਿਲਕੁਲ
0: ਹਾਂ, ਬਦਤਮੀਜ਼ ਹੈਗੇ ਨਾ ਆਪਾਂ, ਮੈਂ ਮਤਲਬ ਤੁਸੀਂ ਨਹੀਂ ਸਾਰੇ। ਪਰਮਾਤਮਾ ਵੀ ਕਹਿੰਦਾ, ਜਿਵੇਂ ਮਾਂ ਨਹੀਂ ਕਹਿੰਦੀ ਬੱਚੇ ਨੂੰ ਬਦਤਮੀਜ਼, ਸੁਣਦਾ ਹੀ ਨਹੀਂ ਮੇਰੀ ਗੱਲ, ਐਂ ਆਪਾਂ ਨੂੰ ਕਹਿੰਦਾ ਹੋਣਾ ਵੀ ਬੜੇ ਬਦਤਮੀਜ਼। ਲੇਕਿਨ ਗੁਰਬਾਣੀ 'ਚ ਟਰਮ ਹੁੰਦੀ ਹੈ ਕਿ ਜਿੱਥੇ ਸ਼ਬਦ ਆ, ਸ਼ਬਦ ਗੁਰੂ ਦੀ ਗੱਲ ਕਰਾਂਗੇ ਆਪਾਂ, ਕਿ ਇੱਕ ਟਰਮ ਮੈਂ ਤਾਂ ਕਹਿੰਦਾ ਹੁੰਦਾ, ਇੱਕ ਹਰ ਸ਼ਬਦ ਇੱਕ ਹਿੱਸਾ ਲੈ ਕੇ ਆਉਂਦੀ ਹੈ ਜ਼ਿੰਦਗੀ ਦਾ। ਜਿੱਥੇ ਮਹਾਰਾਜ ਕਹਿੰਦੇ ਨੇ ਕਿ ਮੇਰੀ ਬਾਂਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੂਟੇ ਮੋਹੇ। ਬਈ ਮੇਰੀ ਜਿਹੜੀ ਮਰਿਆਦਾ ਬੰਨੀ ਹੋਈ ਹੈ, ਮੈਂ ਕੁਦਰਤ ਇੱਕ ਮਰਿਆਦਾ ਆਟੋਮੈਟਿਕ ਹੈ ਸਿਸਟਮ, ਪਰ ਇਹ ਟੁੱਟ ਜਾਂਦੀ ਹੈ ਜਦੋਂ ਭਗਤ ਛੁਡਾਉਂਦੇ ਨੇ। ਮੇਰੀ ਬਾਂਦੇ ਭਗਤ ਛੁਡਾਏ, ਬਾਂਦੇ ਭਗਤ ਨਾ ਛੂਟੇ ਮੋਹੇ। ਸੋ ਉਸ ਸਮੇਂ ਕਿ ਜਦੋਂ ਕੋਈ ਭਗਤ ਮੇਰੀ ਮਰਿਆਦਾ ਨੂੰ ਮੇਰੇ ਤੋਂ ਤੜਵਾ ਦਿੰਦਾ, ਉਦੋਂ ਮੇਰਾ ਕੰਟਰੋਲ ਨਹੀਂ ਰਹਿੰਦਾ ਹੈਗਾ, ਬਾਣੀ 'ਚ ਲਿਖਿਆ ਹੋਇਆ। ਸੋ ਤੁਸੀਂ ਇੰਨੇ ਬਲਵਾਨ ਹੋ ਉਸ ਕੁਦਰਤ ਦਾ ਰੂਪ ਹੋ, ਤੁਸੀਂ ਕੁਛ ਵੀ ਕਰ ਸਕਦੇ ਹੋ, ਪਰ ਨਿਟਾਲ ਹੋ ਕੇ ਬੈਠੇ ਹੋ। ਆਪ ਸਭ ਨੂੰ ਸੰਤੋਸ਼ ਵੱਲੋਂ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਅਤੇ ਸਟੂਡੀਓਜ਼ ਦੇ ਨੰਬਰ ਨੇ 905-6-100-33-33। ਸੰਤੋਸ਼ ਇੱਕ ਸਵਾਲ ਪੁੱਛੂਗੀ ਜਿਹਦਾ ਜਵਾਬ ਤੁਸੀਂ ਸਾਰਿਆਂ ਨੂੰ ਦੇਣਾ ਸੰਤੋਸ਼ ਜੀ, ਪਰ ਉਸ ਤੋਂ ਪਹਿਲਾਂ ਕੁਛ ਖਬਰਾਂ ਜਿਨ੍ਹਾਂ ਦੇ ਉੱਪਰ ਜ਼ਿਕਰ ਕਰ ਲਈਏ। ਓਨਟਾਰੀਓ ਲਾਈਨ ਇੱਕ ਲਾਈਨ ਬਣ ਰਹੀ ਹੈ ਪ੍ਰਭਜੀਤ ਸਿੰਘ ਸਰਕਾਰੀਆ ਬ੍ਰੈਂਪਟਨ ਤੋਂ, ਇਹ ਮਿਨਿਸਟਰ ਹੈ ਟਰਾਂਸਪੋਰਟੇਸ਼ਨ ਦਾ। ਇਹਦੇ ਕੋਲ ਜਵਾਬ ਨਹੀਂ ਹੈਗਾ ਕਿ ਇਹ ਜਿਹੜੀ ਓਨਟਾਰੀਓ ਲਾਈਨ ਬਣਨੀ ਆ, ਇਹ 'ਤੇ ਕਿੰਨਾ ਖਰਚਾ ਆਊਗਾ, ਇਹ ਕਿੰਨੇ 'ਤੇ ਪੈਕ ਹੋਊਗੀ। ਇਹ 15 ਕਿਲੋਮੀਟਰ ਦੀ ਅੰਡਰਗਰਾਊਂਡ ਲਾਈਨ ਬਣਨੀ ਹੈ, ਜਿਹੜੀ ਕਿ 15 ਕਿਲੋਮੀਟਰ ਦਾ ਟੋਰੋਂਟੋ ਡਾਊਨਟਾਊਨ ਦਾ ਏਰੀਆ ਕਵਰ ਕਰੂਗੀ। ਅਤੇ ਜਿਸ ਤਰ੍ਹਾਂ ਮੈਂ ਚਾਈਨਾ ਜਾ ਕੇ ਆਇਆ ਸੀ, ਮੈਂ ਦੱਸਿਆ ਸੀ ਵੀ ਚਾਈਨਾ ਛਾਇਆ ਪਿਆ, ਛਾਇਆ, ਕੋਈ ਅਪਰੂਵਲ ਨਹੀਂ ਲੈਣੀ, ਕੁਛ ਨਹੀਂ। ਡਿਵੈਲਪਮੈਂਟ ਜਿਹੜੀ ਆ ਉਹ ਆਰਮੀ ਦੇ ਅੰਡਰ ਆ, ਆਰਮੀ ਦਾ ਹਰੇਕ ਸਿਟੀਜ਼ਨ ਨਾਲ ਕੰਟਰੈਕਟ ਹੈ, ਕੋਈ ਬੰਦਾ ਪ੍ਰੋਪਰਟੀ ਓਨ ਨਹੀਂ ਕਰਦਾ। 70 ਸਾਲ ਦੀ ਟਰਮ ਦੇ ਉੱਤੇ ਕੰਮ ਕਰ ਰਹੇ ਨੇ ਲੀਜ਼ ਦੇ ਉੱਤੇ, 17 ਸਾਲਾਂ ਦੇ ਵਿੱਚ ਕੋਈ ਲੋੜ ਪੈ ਗਈ ਸਰਕਾਰ ਨੂੰ, ਕਲੋਜ਼ ਲਿਖਿਆ ਕਿ ਤੈਨੂੰ ਅਸੀਂ ਕੰਪਲਸੇਟ ਕਰਾਂਗੇ, ਨੰਬਰ 2 ਰੀਲੋਕੇਟ ਕਰ ਦਾਂਗੇ, ਨੰਬਰ 3 ਪਿਛਵਾੜੇ 'ਤੇ ਲੱਤ ਮਾਰ ਕੇ ਪਰੇ ਕਰ ਦਾਂਗੇ ਜੇ ਨਹੀਂ ਮੰਨਣਾ ਹੈਗਾ। ਸੋ ਸਿੱਧਾ ਜਿਹਾ ਹਿਸਾਬ ਆ, ਮੁਲਕ ਦੀ ਡਿਵੈਲਪਮੈਂਟ ਦੇ ਵਿੱਚ ਕੋਈ ਧਾਰਮਿਕ ਸੰਸਥਾ, ਕੋਈ ਵਿਅਕਤੀ ਖਾਸ, ਕੋਈ ਗਰੁੱਪ ਬਾਗਾ ਨਹੀਂ ਪਾ ਸਕਦਾ ਹੈਗਾ। ਹਿਊਮਨ ਰਾਈਟਸ, ਫਲਾਣੇ ਰਾਈਟਸ, ਟਮਕਾਣੇ ਰਾਈਟਸ, ਲੈਫਟ ਰਾਈਟਸ, ਉੱਪਰ ਰਾਈਟਸ, ਥੱਲੇ ਰਾਈਟਸ, ਜਦੋਂ ਇੱਕ ਕਿਰਾਏਦਾਰ ਕਿਸੇ ਮਕਾਨ ਮਾਲਕ ਦਾ ਹਿੱਸਾ ਮਾਰ ਕੇ ਖਾ ਜਾਂਦਾ ਹੈ, ਉਹਦਾ ਬੁਰਾ ਹਾਲ ਕਰ ਦਿੰਦਾ, ਉਹਦੀ ਪ੍ਰੋਪਰਟੀ ਤੋੜ ਕੇ ਚਲੇ ਜਾਂਦਾ, ਉਦੋਂ ਇਹਨਾਂ ਦਾ ਹਿਊਮਨ ਰਾਈਟ ਗਿਆ ਹੁੰਦਾ ਤੇਲ ਲੈਣ, ਹਾਂਜੀ, ਉਦੋਂ ਇਹਨਾਂ ਦਾ ਹਿਊਮਨ ਰਾਈਟ ਗਿਆ ਹੁੰਦਾ ਕਿਤੇ ਹੋਰ। ਦੋ ਅੰਦਾਜ਼ੇ ਵਾਲੀਆਂ ਜਿਹੜੇ ਨੀਤੀਆਂ ਨੇ ਇਹਨਾਂ ਮੁਲਕਾਂ 'ਚ, ਮੁਲਕਾਂ ਨੂੰ ਖਰਾਬ ਕਰਨ ਲਈ ਬਣਾਈਆਂ ਹੋਈਆਂ, ਬੰਦੇ 'ਚ ਬੜਾ ਕੇ ਸਿਰ 'ਤੇ ਬਿਠਾਏ। ਇੰਡੀਆ 'ਚ ਲੋਕਾਂ 'ਚ ਭੂਤ ਬਹੁਤ ਆਉਂਦੇ ਨੇ, ਗਰੀਬੀ ਹੁੰਦੀ ਆ ਕਿ ਭੂਤ ਆਉਣ ਲੱਗ ਜਾਂਦਾ ਹਰੇਕ 'ਚ, ਫਿਰ ਉਹ ਭੂਤ ਦੇ ਕੋਲੋਂ ਲੋਕ ਪੁੱਛਣ ਜਾਂਦੇ ਨੇ ਮੇਰਾ ਕੀ ਬਣੂਗਾ ਅੱਗੇ ਚੱਲ ਕੇ, ਉਹ ਬਾਬਾ ਬਖਤੌਰਾ ਬਣ ਜਾਂਦਾ ਜਿਵੇਂ ਮੈਂ ਇੱਥੇ ਬਣਦਾ, ਠੀਕ ਹੈ। ਅਤੇ ਇੱਥੇ ਹਿਊਮਨ ਰਾਈਟਸ ਬੜੇ ਤਕੜੇ ਹੋ ਕੇ ਖੜੇ ਹੋ ਜਾਂਦੇ ਨੇ ਇੱਕ XYZ ਬੰਦੇ ਦੇ, ਹਾਂਜੀ। ਸੋ ਜਦੋਂ ਤੁਸੀਂ ਕਿਸੇ ਬੰਦੇ ਦੀ ਹੱਕ ਦੀ ਕਮਾਈ ਦੇ ਵਿੱਚ ਕਿਸੇ ਤੋਂ ਡਾਕਾ ਮਰਵਾਉਂਦੇ ਹੋ, ਇਹ ਕਹਿ ਕੇ ਕਿ ਸਾਡੇ ਕੋਲ ਜੱਜ ਨਹੀਂ ਹੈਗੇ ਹਜੇ ਜੀ, ਬਿਜ਼ੀ ਹਾਂ, ਸਿਸਟਮ ਤਾਂ ਮੈਂ ਦੱਸ ਦਿੱਤਾ ਸੀ ਕਿਵੇਂ ਚੱਲੂਗਾ, ਸਿਸਟਮ ਤਾਂ ਦੱਸਦਾ ਸੀ ਕਿ 500 ਰੁਪਏ ਫੀਸ ਰੱਖੋ ਮਕਾਨ ਮਾਲਕ ਨੂੰ, ਮੇਰੇ ਵਰਗੇ ਟੁੱਟੇ ਜਿਹੇ ਬੰਦੇ ਨੂੰ, ਅਨਪੜ੍ਹ ਜੇ ਗਵਾਰ ਬੰਦੇ ਨੂੰ ਬਿਠਾਓ ਜੱਜ ਦੀ ਸੀਟ 'ਤੇ, ਇੱਥੇ ਕਿਹੜਾ ਪੜ੍ਹਾ ਕੇ ਬਿਠਾਏ ਹੁੰਦੇ ਇਹਨਾਂ ਦੇ, ਉਹ ਐਗਜੀਕਿਊਟਰਸ ਹੁੰਦੇ ਨੇ, ਉਹ ਸਪੈਸ਼ਲ ਅਪੁਆਇੰਟਮੈਂਟ ਦੇ ਉੱਤੇ ਹਾਇਰ ਕੀਤੇ ਹੁੰਦੇ ਨੇ, ਲੈਂਡਲੋਰਡ ਟੈਨੈਂਟ ਬੋਰਡ 'ਚ ਜਿਹੜੇ ਹੁੰਦੇ ਨੇ, ਉਹ ਤਾਂ ਸਿਰਫ ਐਗਜੀਕਿਊਟ ਕਰਦੇ ਨੇ। ਉਹ ਬੰਦੇ ਨੇ ਸਪੋਜ਼ ਦਿਨ ਦੀਆਂ 10 ਹੀਅਰਿੰਗਸ ਕਰਨੀਆਂ ਨੇ, 10 ਹੀਅਰਿੰਗ 'ਤੇ ਅੱਜ ਉਹਨੇ $5,000 ਸਰਕਾਰ ਨੂੰ ਬਣਾ ਕੇ ਦਿੱਤਾ, ਅਤੇ ਮਹੀਨੇ 'ਚ ਉਹ 20 ਵਾਰ ਬਹਿੰਦਾ ਤਾਂ ਉਹ ਕਿੰਨਾ ਪੈਸਾ ਬਣਾ ਕੇ ਦਿੰਦਾ? ਸੰਤੋਸ਼ ਜੀ ਸਵਾਲ ਪੁੱਛਦੇ ਆ ਸਾਰਿਆਂ ਨੂੰ, ਫਸ ਗਏ ਸਾਰੇ। ਜੇ ਡੱਗ ਫੋਰਡ ਦਾ ਇੱਕ ਜੱਜ ਆ, ਸੋ ਕਾਲਡ ਜਿਹੜੇ ਆਪਾਂ ਜੱਜ ਕਹਿੰਦੇ ਹੁੰਦੇ, ਉਹਦੇ ਵਿੱਚ ਜੱਜ ਤਾਂ ਬਹੁਤ ਵੱਡੀ ਜਗ੍ਹਾ ਹੈਗੀ ਆ, ਬੜੀ ਮਾਣਯੋਗ ਜਗ੍ਹਾ ਹੈਗੀ ਆ, ਬੜੀ ਸਤਿਕਾਰਯੋਗ ਆ, ਜਿਹੜੇ ਆ ਲੈਂਡਲੋਰਡ ਟੈਨੈਂਟ ਬੋਰਡ 'ਚ ਬਣਾਏ ਹੁੰਦੇ ਨੇ, ਜਿਊਰੀ ਮੈਂਬਰ ਕਹਿੰਦੇ ਇਹਨਾਂ ਨੂੰ, ਠੀਕ ਹੈ, ਜੂਡੀਕੇਟਰ ਕਹਿੰਦੇ ਨੇ, ਐਗਜੀਕਿਊਟਰ ਨਹੀਂ ਜੂਡੀਕੇਟਰ। ਸੋ ਇਹ ਬਿਠਾਇਆ ਹੁੰਦਾ, ਸਪੋਜ਼ ਉਹਨੂੰ 5,000 ਰੋਜ਼ ਦਾ ਬਣਦਾ, 20 ਦਿਨ ਬਹਿੰਦਾ, ਸੰਤੋਸ਼ ਜੀ ਕਿੰਨੇ ਪੈਸੇ ਬਣ ਗਏ ਉਹਨੂੰ? ਉਹ ਕਿੰਨੇ ਕਮਾ ਕੇ ਦੇ ਰਿਹਾ ਸਰਕਾਰ ਨੂੰ?
1: ਬਿਲਕੁਲ $1,00,000 ਬਣਾ ਰਿਹਾ,
0: $1,00,000 ਇੱਕ ਜੂਰੀਕੇਟਰ ਕਮਾ ਕੇ ਦੇ ਰਿਹਾ, ਤੇ ਰੋਜ਼ ਦਾ 100 ਬੰਦਾ ਬੈਠਾ, ਮਲਟਾ ਮਿਲੀਅਨ ਡਾਲਰ ਸਰਕਾਰ ਨੂੰ ਆ ਸਕਦਾ, ਸਿਰਫ ਪ੍ਰੋਸੈਸ ਫਾਸਟ ਹੋ ਜੂਗਾ। ਮੈਂ 500 ਦੇਣ ਨੂੰ ਖੁਸ਼ ਹਾਂ, ਮਾਈਕ 'ਤੇ ਆ ਕੇ ਰੌਲਾ ਪਾਉਂਦਾ ਪਿਆ, ਦਿਓ ਲਓ 500 ਮੇਰੇ ਤੋਂ, ਨਾ ਕਿ ਮੈਂ 8 ਮਹੀਨਿਆਂ ਦਾ ਕਿਰਾਇਆ ਜੋ ਕਿ $16,000 ਬਣਦਾ ਮਰਵਾ ਕੇ ਖੁਸ਼ ਹਾਂ। ਇਹ ਗੇਮ ਤਾਂ ਚੱਲੀ ਜਾ ਰਹੀ ਹੈ, ਸਰਕਾਰ ਆਪਣਾ ਵਜਨ ਲੋਕਾਂ 'ਤੇ ਪਾ ਰਹੀ ਹੈ ਵੀ ਮਰਵਾਉਣ ਤੋਂ ਜਿਹੜੇ ਜਿਹੜੇ ਕਿਸੇ ਦੇ ਪੈਸੇ ਮਾਰਦੇ ਆ, ਸਾਡੇ ਸਿਰ ਸਿਰਦਰਦੀ ਨਾ ਜਾਵੇ, ਇਹ ਡੱਗ ਫੋਰਡ ਸਾਹਿਬ ਨੇ, ਫੈਡਰਲ ਵਾਲਿਆਂ ਦਾ ਵੀ ਕਰਿਆ ਕਰਾਂਗੇ, ਵੇਟ ਕਰ ਲਓ ਥੋੜ੍ਹਾ ਜਿਹਾ ਟਾਈਮ ਰਹਿ ਗਿਆ ਇਹਨਾਂ ਦਾ ਹੋਰ। ਬਸ ਇਹਨੇ ਡੱਗ ਫੋਰਡ ਸਾਹਿਬ, ਨਾ ਤਾਂ ਮੈਂ ਪ੍ਰੋਵਿੰਸ਼ੀਅਲ ਇਲੈਕਸ਼ਨ ਲੜਨੀ ਆ, ਨਾ ਲੜਨੀ ਆ ਮਿੱਤਰੋ ਫੈਡਰਲ, ਨਾ ਮੇਰੇ ਭਰਾ ਨੇ ਕੰਜ਼ਰਵੇਟਿਵ ਪਾਰਟੀ ਤੋਂ ਇਲੈਕਸ਼ਨ ਲੜਿਆ, ਨਾ ਮੇਰੀ ਮੰਮੀ ਨੇ ਲਿਬਰਲ ਤੋਂ ਲੜਿਆ, ਮੈਂ ਤਾਂ ਨੋਰਮਲ ਗੱਲ ਕਰਦਾ। ਡੰਕੇ ਦੀ ਚੋਟ ਦੇ ਉੱਤੇ ਵਕੀਲ ਵੀ ਸੁਣਦੇ ਪਏ ਨੇ, ਜੱਜ ਵੀ ਸੁਣਦੇ ਪਏ ਨੇ, ਡਾਕਟਰ ਵੀ ਸੁਣਦੇ ਪਏ ਨੇ, ਅਤੇ ਆਮ ਸ਼ਹਿਰੀ ਵੀ ਸੁਣਦੇ ਪਏ ਨੇ ਕਿ ਇਹ ਸਿਸਟਮ ਕਿਉਂ ਲਾਗੂ ਨਹੀਂ ਕੀਤਾ ਜਾਂਦਾ ਜਦੋਂ ਇੱਕ ਆਦਮੀ ਬੈਠ ਕੇ ਮਾਈਕ 'ਤੇ ਸਲਿਊਸ਼ਨ ਦੇ ਰਿਹਾ। ਆ ਗਿਆ ਫੈਡਰਲ, ਫੈਡਰਲ ਦੇ ਵਿੱਚ ਇਨਫਲੇਸ਼ਨ ਦੇ ਨਾਂ 'ਤੇ ਸੋ ਕਾਲਡ ਉਂਗਲੀਆਂ ਉੱਪਰ ਕੀਤੀਆਂ, ਦੋ ਮੈਂ ਉਹਨਾਂ ਨੂੰ ਘੁਮਾ ਰਿਹਾ ਮਚਾ ਰਿਹਾ, ਕਾਰਪੋਰੇਟ ਗਰੀਡ, ਵਾਲਮਾਰਟ ਬਿਲੀਅਨਸ ਆਫ ਡਾਲਰ ਕਮਾ ਰਿਹਾ ਹੋਵੇ, ਕੋਸਕੋ ਬਿਲੀਅਨਸ ਆਫ ਡਾਲਰ ਕਮਾ ਰਿਹਾ ਹੋਵੇ, BMO ਬਿਲੀਅਨਸ ਆਫ ਡਾਲਰਸ ਕਮਾ ਰਿਹਾ ਹੋਵੇ, RBC ਬਿਲੀਅਨਸ ਆਫ ਡਾਲਰ ਕਮਾ ਰਿਹਾ ਹੋਵੇ, ਅਤੇ ਆਮ ਬੰਦਾ ਘਾਟੇ 'ਚ ਹੋਵੇ, ਉਹਦੇ ਲਈ ਰਿਸੈਸ਼ਨ ਚੱਲਦਾ ਹੋਵੇ, ਅਤੇ ਇਹਨਾਂ ਦੇ ਪੈਸੇ ਬਣਦੇ ਹੋਣ, ਸੋ ਕਾਲਡ ਕਾਰਪੋਰੇਟ ਗਰੀਡ, ਕੇਅਰ ਆਫ ਗਵਰਨਮੈਂਟ ਜਿਹੜਾ ਚੱਲਦਾ ਪਿਆ, ਸਰਕਾਰਾਂ ਦੇ ਥਰੂ ਇਹ ਸਭ ਕੁਝ ਕੀਤਾ ਜਾ ਰਿਹਾ ਆਮ ਲੋਕਾਂ ਨੂੰ ਬੁੱਧੂ ਬਣਾਉਣ ਦੇ ਵਾਸਤੇ। ਅਤੇ ਜੇ ਕੁਛ ਗਲਤ ਆ, ਲਾਈਨ ਓਪਨ ਹੈ 905-673-3337। ਕੋਈ ਮਹਾਰਥੀ ਫਾਈਨਾਂਸ ਵਾਲਾ ਬੜੀ ਟਰਮਸ ਬੜੀਆਂ ਸਮਝਾਉਂਦੇ ਹੁੰਦੇ, ਪੜ੍ਹ ਪੜ੍ਹ ਕੇ ਨਾ ਯੂਟਿਊਬ ਤੋਂ, ਜਾਂ ਲਿਖ ਲਿਖ ਕੇ ਕਿਤਾਬਾਂ ਕਾਗਜ਼ ਨਹੀਂ ਕਾਲੇ ਕਰਾਏ ਹੁੰਦੇ ਨਾ ਤੂੰ, ਜਿਹੜੇ ਉਹਨਾਂ ਨੇ ਉੱਥੋਂ ਦੇ ਮਹਾਰਥੀ ਬਹੁਤ ਬੋਲ ਦਿੰਦੇ ਆ, ਸਰ ਤੁਸੀਂ ਐਂਡ ਯੂਜ਼ਰ ਨੂੰ ਕਿੱਲ ਕਰਕੇ ਕਹਿ ਰਹੇ ਹੋ ਕਿ ਮਹਿੰਗਾਈ ਕੰਟਰੋਲ ਹੋਊ, ਜਿਹਨੇ ਵਧਾਈ ਹੈ ਮਹਿੰਗਾਈ ਉਹਦੀ ਗਰਦਨ ਕਿਉਂ ਨਹੀਂ ਨੱਪਦੇ? ਉਹ ਤਾਂ 100 ਬੰਦਾ, ਐਂਡ ਯੂਜ਼ਰ ਕਰੋੜ ਬੰਦਾ, ਤੁਸੀਂ 100 ਬੰਦੇ ਦੀ ਗਰਦਨ ਦੱਬਣ ਦੀ ਬਜਾਏ ਕਰੋੜ ਬੰਦੇ ਦੀ ਗਰਦਨ ਦੱਬ ਰਹੇ ਹੋ। ਕਿਉਂ? ਕਿਉਂਕਿ ਆਮ ਬੰਦਾ ਫੰਡ ਨਹੀਂ ਦਿੰਦਾ ਇਹਨਾਂ ਪਾਰਟੀਆਂ ਨੂੰ, ਇਹ ਦਿੰਦੇ ਨੇ ਫੰਡ, ਅਤੇ ਜਦੋਂ ਵੀ ਇਹਨਾਂ ਦਾ ਕੋਈ MP ਜਾਂ MPP ਜਾਂ ਕੋਈ ਮੇਅਰ ਰਿਟਾਇਰ ਔਰ ਸੋ ਕਾਲਡ ਇਲੈਕਸ਼ਨ ਹਾਰ ਜਾਂਦਾ, ਇਹ ਕਾਰਪੋਰੇਟ ਕੰਪਨੀਆਂ ਰਾਈਟ ਵੇ ਉਹਨਾਂ ਨੂੰ ਫਿਰ $1,00,000 ਦੀ ਸੈਲਰੀ 'ਤੇ ਹਾਇਰ ਕਰ ਲੈਂਦੀਆਂ ਨੇ। ਕਿਉਂ ਨਹੀਂ ਕੌਨਫਲਿਕਟ ਹੈਗਾ ਇਹ? ਇਟ ਇਜ਼ ਕੌਨਫਲਿਕਟ, ਬਹੁਤ ਵੱਡਾ ਕੌਨਫਲਿਕਟ ਹੈ ਇੰਟਰਸਟ ਨੇ ਉਹਨਾਂ ਦੇ, ਕੇਅਰ ਆਫ ਸਰਕਾਰੀ ਸਿਸਟਮਸ ਨੂੰ ਗ੍ਰੈਪ ਕਰਨ ਦੇ। 9:28 ਸਟੂਡੀਓ ਦੀ ਘੜੀਆਂ 'ਤੇ ਤੋਕ ਚੁੱਕੇ ਨੇ ਖਬਰਾਂ ਦੇ ਵਿੱਚੋਂ। 15 ਕਿਲੋਮੀਟਰ ਦੀ ਸੜਕ, ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗੀ ਸੜਕ ਓਨਟਾਰੀਓ ਸਰਕਾਰ ਬਣਾ ਰਹੀ ਹੈ, ਇਹਦੇ ਉੱਪਰ ਸਵਾਲ ਉੱਠ ਰਹੇ ਨੇ। ਪ੍ਰਭਜੀਤ ਸਿੰਘ ਸਰਕਾਰੀ ਆ, ਮਿਨਿਸਟਰ ਹੈ, ਬਹੁਤ ਜਾਣੇ ਦੱਸਣਗੇ ਅੱਜ ਜਾ ਕੇ ਅਮਨ ਐ ਬੋਲਦਾ ਸੀ। ਦੱਸੋ ਦੱਸੋ, ਨਿੰਦੋ ਨਿੰਦੋ ਰਹੇ ਮੋਹੇ ਨਿੰਦੋ ਰਹੇ। ਸਵਾਲ ਤਾਂ ਮੈਂ ਵੀ ਸੋਚਣਾ ਚਾਹੁੰਦਾ ਵੀ ਇਹ ਕਿਹੜੀ ਕੋਸਟ 'ਤੇ ਜਾ ਕੇ 15 ਕਿਲੋਮੀਟਰ ਦੀ ਸੜਕ ਬਣੂਗੀ, ਕੀ ਇਹਦੇ ਅਲਟਰਨੇਟ ਸਲਿਊਸ਼ਨਸ ਹੈਗੇ ਨੇ ਕਿ ਨਹੀਂ? ਨੰਬਰ 2 ਦੇ ਉੱਤੇ ਇਹਨਾਂ ਨੇ ਅੰਨਾ ਪੈਸਾ ਖਰਚ ਕੇ ਸੜਕਾਂ ਦਾ ਜਲੂਸ ਕੱਢਿਆ। ਪੀਟਰ ਰੋਬਰਟਸਨ ਗਲੀ ਆ, ਉਹਦੀਆਂ 2 ਲੇਨਸ ਚੰਗੀਆਂ ਭਲੀਆਂ ਚੱਲਦੀਆਂ ਸੀ, ਮੈਂ ਉੱਥੇ ਕਦੇ ਸਾਈਕਲ ਚੱਲਦਾ ਦੇਖਿਆ ਨਹੀਂ। ਇਹਨਾਂ ਨੇ ਸਾਈਕਲ ਲੇਨ ਬਣਾ ਕੇ ਕੰਟਰੈਕਟ ਦਿੱਤੇ, ਕੇਅਰ ਆਫ XYZ। ਨਾ ਤਾਂ ਰਿਐਲਟੀ ਪੇਂਟਿੰਗ ਵਾਲਿਆਂ ਨੂੰ ਇਹ ਕੰਟਰੈਕਟ ਮਿਲਦਾ ਹੁੰਦਾ, ਨਾ ਅਮਨਦੀਪ ਨੂੰ, ਇਹ ਕੋਈ ਪੱਕੇ ਜਿਹੇ ਬੰਦੇ ਬੈਠੇ ਨੇ ਉਹਨਾਂ ਨੂੰ ਹੀ ਮਿਲੀ ਜਾਂਦੇ ਨੇ, ਹੋਰ ਮਿਲਦੇ ਹੀ ਨਹੀਂ ਕੰਟਰੈਕਟ ਕਿਸੇ ਨੂੰ, ਲੈਣੇ ਨਹੀਂ ਆਉਂਦੇ ਕਿ ਦੇਣੇ ਨਹੀਂ ਹੁੰਦੇ, ਇਹ ਕੰਟਰੈਕਟ ਸੋ ਕਾਲਡ ਉਹਨਾਂ ਹੀ ਲੋਕਾਂ ਨੂੰ ਮਿਲੀ ਜਾਂਦੇ ਬਾਰ ਬਾਰ। ਠੀਕ ਹੈ, ਉਹ ਕੰਟਰੈਕਟ 'ਚ ਸਾਡੇ ਲੋਕ ਕੰਮ ਕਰ ਰਹੇ ਹੁੰਦੇ ਨੇ, 85% ਪਾਪੂਲੇਸ਼ਨ ਸਾਡੀ ਹੋਵੇ, ਮੇਅਰ ਸਾਡਾ ਨਾ ਬਣਦਾ ਹੋਵੇ ਅਤੇ ਕੰਟਰੈਕਟ ਸਾਨੂੰ ਨਾ ਮਿਲਦੇ ਹੋਣ, ਅਸੀਂ ਵੀ ਤਾਂ ਪਾਪੂਲੇਸ਼ਨ ਦਾ ਪਾਰਟ ਹੈਗੇ ਹਾਂ ਨਾ। ਚੰਗਾ ਹੀ ਆ, ਚਲੋ ਵਧੀਆ, ਓਕੇ। ਹੁਣ ਇਹ ਸਵਾਲ ਬਾਈਕ ਲੇਨ 'ਤੇ ਉੱਠ ਰਿਹਾ, ਮਿਲੀਅਨਸ ਆਫ ਡਾਲਰ ਖਰਚ ਕੇ ਆ ਇੱਕ ਜਿਹੜਾ ਸ਼ੋਸ਼ਾ ਛੱਡਿਆ ਸੀ, ਇੱਕ ਵੀ ਬਾਈਕ ਉੱਤੇ ਸੜਕ 'ਤੇ ਦਿੰਦਾ ਨੀਗਾ। ਹੁਣ ਆ ਗਿਆ ਨੰਬਰ 3 'ਤੇ, ਟਾਇਰ ਰੀਸਾਈਕਲਿੰਗ। $6 ਪਰ ਟਾਇਰ ਤੁਸੀਂ ਪੇ ਕਰਦੇ ਹੋ ਕਾਰ ਦਾ, $16 ਪਰ ਟਾਇਰ ਤੁਸੀਂ ਪੇ ਕਰਦੇ ਹੋ ਟਰੱਕ ਦਾ, ਇੱਕ ਰੀਸਾਈਕਲਿੰਗ ਟੈਕਸ ਲਗਾਇਆ ਹੈ, ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਪੜ੍ਹਦੇ ਹੀ ਨਹੀਂ, ਜਦੋਂ ਖਰੀਦਦੇ ਹੋ ਚੱਕ ਲੈਂਦੇ ਹੋ ਕਿਹੜਾ ਟਾਇਰ 220 ਦਾ ਦੇ ਰਿਹਾ, ਕਿਉਂ ਦੇ ਰਿਹਾ ਪਤਾ ਨਹੀਂ ਕਰਨਾ, ਭਾਵੇਂ ਉਹ ਖਰਾਬ ਹੋਈ ਰਬੜ ਵੇਚ ਦੇਵੇ, ਲੈ ਲੈਣਾ। ਅੱਜ ਕੰਜ਼ਿਊਮਰ ਇੰਨਾ ਅਨਪੜ੍ਹ ਹੋ ਚੁੱਕਿਆ ਕਿ ਉਹਨੂੰ ਪਤਾ ਹੀ ਨਹੀਂ ਉਹਨਾਂ ਕੀ ਹੋ ਰਿਹਾ ਅਤੇ ਕਿੱਥੇ ਕੀ ਕਰ ਰਿਹਾ। ਇਹ $6 ਤੁਸੀਂ ਪੇ ਕਰਦੇ ਹੋ, ਇਹ ਸਰਪਲਸ ਪੈਸਾ ਹੋ ਗਿਆ, ਸੁਣਨ 'ਚ ਆਇਆ ਕਿ ਹੁਣ ਇਹ ਸਰਪਲਸ ਪੈਸਾ ਜਿਹੜਾ ਹੈ ਸਰਕਾਰ ਓਨਟੈਰੀਓ ਦੀ ਇਹ ਪੈਸਾ ਟਾਇਰਾਂ ਦੀਆਂ ਕੰਪਨੀਆਂ ਨੂੰ ਬੈਕ ਦੇਣ ਲੱਗੀ ਆ, ਅਤੇ ਤੁਸੀਂ ਟਾਇਰ ਰੀਸਾਈਕਲਿੰਗ ਲਈ ਘਰ ਦੇ ਬਾਹਰ ਰੱਖਦੇ ਹੋ, ਚੱਕ ਕੇ ਨਹੀਂ ਕੋਈ ਲਿਆਉਂਦਾ, ਕਿਉਂਕਿ ਉਹ ਰੀਸਾਈਕਲਿੰਗ ਤੁਸੀਂ ਉਸ ਕਰਨ ਚੱਲ ਦਿਓ। ਸਿਟੀਆਂ ਦੇ ਕਈ ਸਿਟੀਆਂ ਨੇ ਜਿੱਥੇ ਚੱਲ ਜਾਓ ਕਹਿੰਦੇ ਅਸੀਂ ਟਾਇਰ ਰੀਸਾਈਕਲਿੰਗ ਲਈ ਲੈਣਾ ਹੀ ਨਹੀਂ ਗਾ ਤੁਹਾਡਾ, ਇਹ ਸਭ ਕੁਝ ਤੁਹਾਡੇ ਨਾਲ ਹੋ ਰਿਹਾ ਹੁੰਦਾ ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ, ਬਸ ਤੁਸੀਂ ਕਮਾ ਕੇ ਲਿਆ ਕੇ ਇਹਨਾਂ ਨੂੰ ਦੇਣੇ ਹੁੰਦੇ ਨੇ, ਇਹਨਾਂ ਨੇ ਫਿਰ ਉਹ ਖਰਚਣੇ ਹੁੰਦੇ ਨੇ। ਖਰਚਣ ਲਈ ਮੇਰੇ ਵਰਗੇ ਨਲਾਇਕ ਬੰਦੇ ਵੀ ਬਹੁਤ ਬੈਠੇ ਹੁੰਦੇ ਨੇ ਅੰਦਰ, ਅਤੇ ਬੜੇ ਚੰਗੇ ਚੰਗੇ ਲੋਕ ਵੀ ਬੈਠੇ ਹੁੰਦੇ ਨੇ, ਦੋਨੋਂ ਕਵਰ ਕਰਦੀਆਂ ਨਾ, ਕਦੇ ਐਵੇਂ ਮਗਰ ਪੈ ਜਾਣ, ਅਤੇ ਦੋਨੋਂ ਤਰ੍ਹਾਂ ਜਿਵੇਂ ਸੰਤੋਸ਼ ਜੀ ਤੁਹਾਡਾ ਵੀ ਕਰਤਾ ਸੀ ਮੈਂ, ਹੈ ਨਾ, ਵੀ ਤੁਸੀਂ ਨਾ ਮਗਰ ਪੈ ਜਾਣਾ। ਮੈਨੂੰ ਬੜਾ ਸਵਾਦ ਅਤੇ ਵਧੀਆ ਲੱਗਦਾ ਹੁੰਦਾ ਜਦੋਂ ਮੈਂ ਲੋਕਾਂ ਨੂੰ ਇਹ ਫੈਕਟਸ ਦੱਸ ਰਿਹਾ ਹੁੰਦਾ, ਇਹ ਐਜੂਕੇਟ ਹੋਣ ਨਾ ਹੋਣ, ਇਹਨਾਂ 'ਚੋਂ ਸੁਸਰੀ ਮੰਗੋ ਵੀ ਬੰਦਾ ਬੋਲੇ ਨਾ ਬੋਲੇ, ਪਰ ਮੈਂ ਇਹਨਾਂ ਨੂੰ ਦੱਸਣਾ ਹੁੰਦਾ ਮੇਰੀ ਡਿਊਟੀ ਹੈ, ਕਿਉਂਕਿ ਮੈਂ ਜੁੱਤੀਆਂ ਅਤੇ ਕੱਪੜਾ ਗੁਰਦੁਆਰਿਆਂ 'ਚ ਜਾ ਕੇ ਨਹੀਂ ਮਾਰ ਸਕਦਾ, ਲੋਕਾਂ ਦੇ ਦਿਮਾਗਾਂ 'ਤੇ ਕੱਪੜਾ ਜ਼ਰੂਰ ਮਾਰ ਸਕਦਾ, ਜਗਾ ਸਕਦਾ ਇਹਨਾਂ ਨੂੰ, ਰੋਸ਼ਨੀ ਦਿਖਾ ਸਕਦਾ ਇਹਨਾਂ ਨੂੰ ਕਿ ਦੇ ਖੁਦਾ ਮੈਨੂੰ ਰੋਸ਼ਨੀ, ਹਰ ਘਰ ਰੋਸ਼ਨਾ ਦਵਾਂ, ਖੁਸ਼ਬੂ ਦਿੰਦੇ ਪਿਆਰ ਦੀ, ਹਰ ਜਗ੍ਹਾ ਮਹਿਕਾ ਦਵਾਂ, ਮੌਤੋਂ ਹੋਏ ਅਣਜਾਣ ਨੂੰ, ਬੇਮੁੱਖ ਹੋਏ ਇਨਸਾਨ ਨੂੰ ਤੇਰਾ ਡਰ ਜਗਾ ਦਵਾਂ, ਦੇ ਖੁਦਾ ਮੈਨੂੰ ਰੋਸ਼ਨੀ, ਹਰ ਘਰ ਮੁਸਕਰਾ ਦਵਾਂ। ਸੋ ਮੁਸਕਰਾਹਟ ਅਤੇ ਰੋਸ਼ਨੀ ਜਿਹੜੀ ਆ ਹਰ ਜਗ੍ਹਾ ਜਾਣੀ ਚਾਹੀਦੀ ਹੈ। ਸੰਤੋਸ਼ ਜੀ, ਕੁਐਸਚਨ ਆਫ ਦਾ ਡੇ।
1: ਜੀ ਬਿਲਕੁਲ ਅਮਨ ਜੀ, ਕੁਐਸਚਨ ਮੇਰਾ ਹੈਗਾ ਆ ਇੱਕ, ਜ਼ਿੰਦਗੀ 'ਚ ਨਾ ਅਸੀਂ ਹਰ ਪਲ ਨੂੰ ਜੀਂਦੇ ਹਾਂ, ਜਿਵੇਂ ਅੱਜ ਆ ਤੇ ਅੱਜ ਮੈਂ ਖੁਸ਼ ਨਹੀਂ ਆ, ਮੰਨ ਲਓ ਕਈ ਲੋਕ ਮੇਰੇ ਵਰਗੇ ਹੋਣਗੇ ਜਿਹੜੇ ਪ੍ਰੈਜ਼ੈਂਟ ਦੇ ਵਿੱਚ ਖੁਸ਼ ਨਹੀਂ ਹੁੰਦੇ, ਬਟ ਕਈ ਵਾਰ ਇੱਦਾਂ ਹੁੰਦਾ ਅਮਨ ਜੀ ਕਿ ਜਦੋਂ ਅਸੀਂ ਬੱਚੇ ਹੁੰਦੇ ਹਾਂ, ਕੁਛ ਇੱਦਾਂ ਦੀਆਂ ਚੀਜ਼ਾਂ ਜੋ ਕਿ ਸਾਨੂੰ ਬਿਲਕੁਲ ਨੋਰਮਲ ਲੱਗਦੀਆਂ ਸੀ ਉਦੋਂ, ਕੀ ਏਦਾਂ ਦਾ ਤੁਸੀਂ ਸੋਚਦੇ ਹੋ ਕਦੇ ਕਿ ਅੱਜ ਜਦੋਂ ਅਸੀਂ ਵੱਡੇ ਹੋ ਗਏ ਆ ਤੇ ਉਹਨਾਂ ਦੀ ਵੈਲਿਊ ਜਿਹੜੀ ਆ ਹੁਣ ਉਹ ਸਾਨੂੰ ਸਮਝ ਆਉਂਦੀ ਆ? ਕੀ ਤੁਹਾਡੇ ਵੀ ਬਚਪਨ ਦੇ ਨਾਲ ਕਦੀ ਅਮਨ ਜੀ ਕੁਛ ਏਦਾਂ ਦਾ ਸੀਗਾ, ਉਦੋਂ ਸਾਨੂੰ ਲੱਗਦਾ ਸੀ ਬਹੁਤ ਨੋਰਮਲ ਹੈ, ਬਹੁਤ ਨੋਰਮਲ ਹੈ, ਸਾਨੂੰ ਸ਼ਾਇਦ ਅਸੀਂ ਉਹਨੂੰ ਉਸ ਚੀਜ਼ ਨੂੰ ਕਦੇ ਐਪਰੀਸ਼ੀਏਟ ਵੀ ਨਹੀਂ ਕੀਤਾ, ਬਟ ਅੱਜ ਇੰਨੇ ਸਾਲਾਂ ਬਾਅਦ ਸਾਨੂੰ ਲੱਗਦਾ ਹੈ ਕਿ ਨਹੀਂ, ਉਹ ਚੀਜ਼ ਨੂੰ ਅਸੀਂ ਬਹੁਤ ਮਿਸ ਕਰ ਰਹੇ ਹਾਂ, ਉਹ ਸਿੰਪਲ ਚੀਜ਼ ਨਹੀਂ ਸੀ। ਜੇ ਕਦੀ ਵੀ ਇੱਦਾਂ ਦਾ ਤੁਹਾਨੂੰ ਕਿਸੇ ਨੂੰ ਵੀ ਕੁਛ ਲੱਗਿਆ ਤੇ ਤੁਸੀਂ ਪਲੀਜ਼ ਇੱਕ ਵਾਰ ਸ਼ੇਅਰ ਕਰੋ, ਕਿਉਂਕਿ ਮੇਰੇ ਦਿਮਾਗ 'ਚ ਅੱਜ ਬੈਠੇ ਬੈਠੇ ਬੜੀਆਂ ਗੱਲਾਂ ਆਈਆਂ ਆਪਣੇ ਬਚਪਨ ਦੀਆਂ, ਜੋ ਉਸ ਟਾਈਮ ਮੈਂ ਇੰਨੀ
0: ਲੱਗਦੀ ਜ਼ਿਆਦਾ ਦਿਮਾਗ ਖਰਾਬ ਨਾ ਕਰਿਆ ਕਰੋ। ਹਾਂਜੀ, ਅੱਛਾ ਜੀ,
1: ਨਹੀਂ ਸੀਰੀਅਸਲੀ, ਤੇ ਤੁਸੀਂ ਸਾਰੇ ਦੱਸੋ ਕਾਲ ਕਰਕੇ 905
0: ਕੀ ਕੁਐਸਚਨ ਕੀ ਹੈ, ਮੈਂ ਸੁਣ ਨਹੀਂ ਸਕਿਆ, ਮੈਂ ਇਧਰ ਕਾਲਸ ਲਈ ਗਿਆ ਨਾਲ। ਹਾਂਜੀ
1: ਹਾਂਜੀ ਹਾਂਜੀ, ਕੁਐਸਚਨ ਆਇਆ ਕਿ ਤੁਹਾਡੀ ਕੋਈ ਇਦਾਂ ਦੀ ਬਚਪਨ ਦੀ ਚੀਜ਼ ਜਿਹਨੂੰ ਤੁਸੀਂ ਬਿਲਕੁਲ ਲਾਈਟਲੀ ਲੈਂਦੇ ਸੀ, ਜਾਂ ਕੋਈ ਇਦਾਂ ਦੀ ਗੱਲ ਜੋ ਕਿ ਹੁਣ ਤੁਸੀਂ ਬਹੁਤ ਜ਼ਿਆਦਾ,
0: ਦੋ ਜੀ ਬਹੁਤਿਆਂ ਨੂੰ ਆਪਣੀ ਗਰਲਫ੍ਰੈਂਡ ਜ਼ਿਆਦਾ ਆਣੀ ਆ, ਵੀ ਉਹਨਾਂ ਲਾਈਟਲੀ ਲੈਂਦੇ ਸੀ ਅਸੀਂ,
1: ਜ਼ਰੂਰੀ ਨਹੀਂ ਹੈ ਮੰਜੀ ਗਰਲਫ੍ਰੈਂਡ ਯਾਦ,
0: ਹੁਣ ਹੈ ਨਹੀਂ,
1: ਬਹੁਤ ਜ਼ਿਆਦਾ ਗੱਲਾਂ ਯਾਦ ਆ ਸਕਦੀਆਂ ਆ। ਉਹੀ ਤੇ ਮੈਂ ਜਾਣਨਾ ਚਾਹੁੰਦੀ ਆ ਕਿ ਚਲੋ ਕਈਆਂ ਨੂੰ ਗਰਲਫ੍ਰੈਂਡ ਯਾਦ ਆ ਗਈ, ਕਈਆਂ ਨੂੰ
0: ਕੀ ਬਾਤ ਹੈ,
1: ਕੀ
0: ਹੁਣ ਕਹਿੰਦੇ ਨੇ ਵੀ ਉਹ ਠੀਕ ਸੀ ਹੁਣ ਨਹੀਂ ਠੀਕ।
1: ਓਕੇ, ਲੈਟਸ ਸੀ ਅਮਨ ਜੀ,
0: ਸੋ ਤੁਹਾਡੀ ਕੋਈ ਐਸੀ ਗੱਲ ਬਚਪਨ ਦੀ ਜਿਹੜੀ
1: ਕਿ ਤੁਸੀਂ ਉਦੋਂ ਨੋਰਮਲ ਸਮਝਦੇ ਸੀਗੇ, ਬਟ ਹੁਣ ਤੁਸੀਂ ਉਹਨੂੰ ਸੀਰੀਅਸਲੀ ਬਹੁਤ ਜ਼ਿਆਦਾ ਮਿਸ ਕਰਦੇ ਹੋ ਕਿ ਉਹ ਚੀਜ਼ ਨੋਰਮਲ ਨਹੀਂ ਸੀ।
0: ਓਕੇ, ਮੇਰੇ ਲਈ ਮੇਰੀ ਮਦਰ ਦੀ ਜਿਹੜੀ ਕੁੱਟ ਸੀਗੀ, ਮੇਰੇ ਕੁੱਟ ਪੈਣੀ
1: ਜੀ,
0: ਬੜੇ ਅਲੱਗ ਅਲੱਗ ਸਟਾਈਲ 'ਚ ਪੈਂਦੀ ਸੀ, ਪਬਲਿਕਲੀ ਪੈ ਜਾਂਦੀ ਸੀ, ਕਈ ਵਾਰੀ ਕੋਠੇ 'ਤੇ ਪਤੰਗ ਉਡਾਉਂਦੇ ਉੱਥੇ ਪੈ ਜਾਂਦੀ ਸੀ, ਆਲੇ ਦੁਆਲੇ ਸਭ ਦੇਖ ਰਹਿੰਦੇ ਸੀ, ਤੋੜ ਕੇ ਪਤੰਗ ਭੱਜ ਗਿਆ, ਕਈ ਵਾਰੀ ਗਲੀ 'ਚ ਕੰਨ ਫੜ ਕੇ ਐਂ 9 ਵਜੇ ਘਸੋ ਦੇਣਾ ਅਤੇ ਝੂਠ ਬੋਲ ਦੇਣਾ ਮੈਂ ਕਿਤਾਬ ਮੇਰੀ ਚੋਰੀ ਹੋ ਗਈ ਹੁੰਦੀ ਸੀ, ਅਤੇ ਮੈਂ ਕਹਿੰਦਾ ਸੀ ਮੇਰਾ ਦੋਸਤ ਲੈ ਕੇ ਗਿਆ ਹੋਇਆ, ਹੈ ਨਾ।
1: ਅਤੇ
0: ਕਦੇ ਮੇਰੀ ਮਾਂ ਨੇ ਮੈਨੂੰ ਭੇਜਣਾ ਬੈਂਕ 'ਚ ਇੱਕ ਅਕਾਊਂਟ ਖੁਲਾ ਕੇ ਕਿ ਪੈਸੇ ਜਮ੍ਹਾਂ ਕਰਾ ਕੇ ਆ ਜਾ ਕੇ ਉੱਥੇ, ਅਤੇ ਮੈਂ ਕਾਊਂਟਰ ਤੋਂ ਦੀਵਾ ਹੁੰਦਾ ਸੀਗਾ ਅਤੇ ਅੰਕਲ ਨੂੰ ਕਹਿਣਾ ਜਿਹੜਾ ਉੱਥੇ ਗਨਮੈਨ ਖੜਾ ਹੁੰਦਾ ਸੀ, ਮੇਰੇ ਜਮ੍ਹਾਂ ਕਰਾਓ। ਇਹਨਾਂ ਸਭ ਚੀਜ਼ਾਂ ਨੇ ਮੇਰੀ ਜ਼ਿੰਦਗੀ 'ਤੇ ਬੜਾ ਡਾਢਾ ਅਸਰ ਪਾਇਆ, ਡਿਸਿਪਲਿਨ ਨੂੰ ਮੇਰੀ ਲਾਈਫ ਦਾ ਪਾਰਟ ਬਣਾ ਦਿੱਤਾ ਅਤੇ ਡੈਡੀਕੇਸ਼ਨ ਨੂੰ ਮੇਰੀ ਲਾਈਫ ਦਾ ਪਾਰਟ ਬਣਾਤਾ। ਜਦੋਂ ਕੋਈ ਬੰਦਾ ਮੈਨੂੰ ਕਹਿੰਦਾ ਨਾ ਮੈਂ ਕਾਮਯਾਬ ਹੋਣਾ, ਉਹਨੂੰ ਮੈਂ ਕਹਿੰਦਾ 2D ਫੋਲੋ ਕਰ ਲਾ, ਪਹਿਲਾਂ ਡਿਸਪਲਿਨ ਐਂਡ ਡੈਡੀਕੇਸ਼ਨ ਡੈਡੀਕੇਸ਼ਨ ਹੈ ਕਿ ਮਨ ਮਟਾਵ ਨਹੀਂ ਕਰਨਾ ਕਿ ਆਹ ਹੋ ਨਹੀਂ ਰਿਹਾ ਕਿਉਂ ਨਹੀਂ ਹੋ ਰਿਹਾ ਲੌਜੀਕਲੀ ਉਹਨੂੰ ਕੈਲਕੂਲੇਟ ਕਰਨਾ ਕੈਲਕੂਲੇਟ ਕਰਕੇ ਚੱਲ ਪੈਣਾ ਦੂਸਰਾ ਹੈਗਾ ਡਿਸਪਲਿਨ ਚਾਈਨਾ ਖੜ੍ਹਾ ਹੀ ਦੋ ਡੀ ਦੇ ਉੱਤੇ ਆ ਡਿਸਪਲਿਨ ਐਂਡ ਡੈਡੀਕੇਸ਼ਨ ਡੈਡੀਕੇਸ਼ਨ ਆ ਦੁਨੀਆ ਦੇ 90 ਕਰੋੜ ਲੋਕ ਰੋਜ਼ ਸਵੇਰੇ ਉੱਠ ਕੇ ਕੰਮ 'ਤੇ ਪਹੁੰਚ ਜਾਂਦੇ ਨੇ 90 ਕਰੋੜ ਲੋਕ ਦੁਨੀਆ ਦੇ ਇੱਕੋ ਮੁਲਕ 'ਚ ਹਰ ਸਵੇਰ ਪਹੁੰਚ ਜਾਂਦੇ ਨੇ 90 ਕਰੋੜ ਲੋਕ ਹਰ ਰੋਜ਼ ਨੌਕਰੀ 'ਤੇ ਹੁੰਦੇ ਨੇ ਸਵੇਰੇ ਦੁਨੀਆ ਦੀ ਸਭ ਤੋਂ ਵੱਡੀ ਇੰਪਲੋਇਮੈਂਟ ਅਤੇ ਡੈਡੀਕੇਸ਼ਨ ਉਹਨਾਂ ਨੇ ਪਹੁੰਚਣਾ ਹੁੰਦਾ ਅਤੇ ਡਿਸਪਲਿਨ ਹੈ ਕਿ ਉਹਨਾਂ ਨੇ ਸੱਜੇ ਖੱਬੇ ਨਹੀਂ ਸੋਚਣਾ ਜਿਹੜੇ ਕੰਮ 'ਚ ਲੱਗ ਗਏ ਉਹਦੇ 'ਚੋਂ ਹੀ ਤਰੱਕੀ ਕੱਢਣੀ ਹੈ ਕਿਵੇਂ ਕੱਢਣੀ ਆ ਇਹੀ ਕਾਰਨ ਹੈ ਕਿ ਸਿਲੇਬਸ ਨੇ ਪੜ੍ਹਾਈ ਦੇ ਉਹ ਅਲੱਗ ਰੱਖ ਦਿੱਤੇ ਗਏ ਨੇ ਬਹਾਦਰ ਸ਼ਾਹ ਜ਼ਫਰ ਨੇ ਘਰੋਂ ਦਿੱਲੀ 'ਤੇ ਛਾਪਾ ਮਾਰਿਆ ਸੀਗਾ ਮਹਾਤਮਾ ਗਾਂਧੀ ਡੰਡਾ ਲੈ ਕੇ ਕਿੱਧਰ ਨੂੰ ਗਏ ਸੀਗੇ ਹਾਂਜੀ ਇਹ ਸਭ ਚੀਜ਼ਾਂ ਖਤਮ ਨੇ ਜੇ ਫਾਈਟਰਸ ਦੀ ਗੱਲ ਕਰਨੀ ਹੈ ਜਸਟ ਐਜ਼ ਏ ਇੰਟਰੋਡਕਸ਼ਨ ਕਰਨੀ ਹੈ ਇੱਕ ਸਿਲੇਬਸ ਹੋਊਗਾ ਕਿ ਊਧਮ ਗੋਬਿੰਦ ਗਦਰੀ ਬਾਬੇ ਖਤਮ ਨਹੀਂ ਹੋਣੇ ਭਗਤ ਸਰਾਭੇ ਉਹ ਅੱਜ ਵੀ ਚੱਲਦੇ ਪਏ ਨੇ ਅੱਜ ਦਿਖਦੇ ਨਹੀਂ ਪਏ ਅਤੇ ਅੱਜ ਉਹਨਾਂ ਨੂੰ ਬਦਨਾਮ ਕਰ ਦਿੱਤਾ ਜਾਂਦਾ ਉਸ ਸਮੇਂ ਊਧਮ ਸਿੰਘ ਵੀ ਬਦਨਾਮ ਕਰ ਦਿੱਤਾ ਗਿਆ ਸੀ ਕਿ ਮੈਂਟਲੀ ਸਿੱਖ ਆਦਮੀ ਹੈ ਡਿਕਲੇਅਰ ਕਰਦਾ ਕੀਤਾ ਗਿਆ ਸੀ ਮੈਡੀਕਲ ਰਿਪੋਰਟਸ ਦੇ ਵਿੱਚ ਭਗਤ ਸਿੰਘ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਬਾਗੀ ਕਿਸਮ ਦਾ ਆਦਮੀ ਹੈ ਜੇ ਬਾਹਰ ਕੱਢਿਆ ਸ਼ਾਇਦ ਇਹ ਚੋਰੀਆਂ ਚਕਾਰੀਆਂ ਵੀ ਕਰ ਲੇਗਾ ਇੱਦਾਂ ਦੇ ਇਲਜ਼ਾਮ ਜਿਹੜੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਸੀ ਪਰ ਲੋਕ ਜਾਣਦੇ ਸੀਗੇ ਕਿ ਭਗਤ ਸਿੰਘ ਦੀ ਵੈਲਿਊ ਕੀ ਆ ਭਗਤ ਸਿੰਘ ਇੱਕ ਰੂਹ ਨੇ ਭਗਤ ਸਿੰਘ ਇੱਕ ਜਾਗਰਤੀ ਸੀਗੀ ਜਗਾਉਣ ਆਈ ਸੀ ਦੁਨੀਆ ਨੂੰ ਅਤੇ ਨਾਂ ਸੀ ਭਗਤ ਸਿੰਘ ਸਰਦਾਰ ਭਗਤ ਸਿੰਘ ਇੱਦਾਂ ਹੀ ਉੱਡਣਾ ਸੱਪ ਕਹਿੰਦੇ ਸੀ ਜਿਹਨੂੰ ਕਰਤਾਰ ਸਿੰਘ ਸਰਾਭਾ ਜਿਹੜਾ ਕਹਿੰਦੇ ਹੁੰਦੇ ਸੀ ਹੁਣ 15 ਮਿੰਟ ਪਹਿਲਾਂ ਇੱਥੇ ਖੜ੍ਹਾ ਜਦ ਨੂੰ ਪੁਲਿਸ ਪਹੁੰਚਦੇ ਸੀ ਤਾਂ ਪਤਾ ਲੱਗਦਾ ਸੀ ਇੱਥੇ ਨਹੀਂ ਉਹ ਤਾਂ ਟੋਰਬਰਮੈਨ ਡੇਅਰੀ 'ਤੇ ਖੜ੍ਹਾ ਸੀ ਟੋਰਬਰਮੈਨ ਡੇਅਰੀ 'ਤੇ ਪਹੁੰਚਦੇ ਸੀ ਉਹ ਕਹਿੰਦੇ ਉਹ ਤਾਂ ਜੀ 410 ਐਂਡ ਡੇਅਰੀ 'ਤੇ ਖੜ੍ਹਾ ਸੀ ਹੁਣੇ ਇਹਨੂੰ ਉੱਡਣਾ ਸੱਪ ਕਹਿੰਦੇ ਸੀਗੇ ਇਹਦਾ ਕੋਡ ਰੱਖਿਆ ਸੀ ਕਿ ਉੱਡਣਾ ਸੱਪ ਗਾਇਬ ਹੋ ਗਿਆ ਇਹ ਸਭ ਕੁਝ ਚੱਲਦਾ ਰਿਹਾ ਫਿਲਹਾਲ ਸੰਤੋਸ਼ ਦਾ ਕੁਐਸਚਨ ਆ ਕੋਈ ਐਸੀ ਚੀਜ਼ ਜ਼ਿੰਦਗੀ ਦੀ ਜਿਹਨੂੰ ਤੁਸੀਂ ਮਿਸ ਕਰਦੇ ਹੋਵੋ ਜਾਂ ਜਿਹੜੀ ਤੁਹਾਨੂੰ ਤੁਸੀਂ ਸਾਰਿਆਂ ਨਾਲ ਸ਼ੇਅਰ ਕਰ ਸਕੋ ਜਿਵੇਂ ਮੈਂ ਸ਼ੇਅਰ ਕੀਤੀ ਆ ਕਿ ਮੇਰੇ ਮਦਰ ਦੀ ਕੁੱਟ ਅਗਰ ਮੇਰੇ ਨਾਂ ਪਈ ਹੁੰਦੀ ਮੈਂ ਬੰਦਾ ਨਹੀਂ ਬਣਨਾ ਸੀਗਾ ਜੀ ਅਤੇ ਤੁਹਾਡੀ ਜ਼ਿੰਦਗੀ 'ਚ ਕੁਛ ਹੈ ਸੰਤੋਸ਼ ਮੈਂ ਘਰੋਂ ਵੀ ਭੱਜ ਗਿਆ ਸੀ ਇੱਕ ਵਾਰ ਹਾਂ ਹਾਂ ਡੇਢ ਦਿਨ ਲਈ ਗੈਬ ਰਿਹਾ ਮੈਂ ਵਾਹਵਾ ਮਿੰਨਤਾਂ ਕੀਤੀਆਂ ਘਰਦਿਆਂ ਨੇ ਫਿਰ ਬਹਾਨੇ ਜੇ ਨਾ ਫੋਨ ਮਾਰ ਲਿਆ ਵੀ ਮੇਰੀ ਚੱਪਲ ਕਿੱਥੇ ਪਈ ਆ ਦੇਖਿਓ ਮਾੜੇ ਮੈਂ ਬਹਾਨੇ ਜੇ ਨਾ ਫੋਨ ਕਰ ਲਿਆ ਮੈਂ ਕਿਹਾ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਠੀਕ ਹਾਂ ਉਹੀ ਰੋਈ ਪਿੱਟੀ ਰਹਿ ਜਾਓ ਮੈਂ ਨਹੀਂ ਆਉਣਾ ਮੈਂ ਕਿਹਾ ਕੋਈ ਫੋਨ ਹੀ ਨਹੀਂ ਕਰਦਾ ਮੈਂ ਕਿ ਲੱਭਦੇ ਉਹਨਾਂ ਨੇ ਕਿਹਾ ਆ ਜਾ ਆ ਜਾ ਮੈਂ ਆਪਣੇ ਮਨ 'ਚ ਕਿਹਾ ਤੁਹਾਡੇ ਤੋਂ ਕਿਹੜਾ ਤਾਂ ਮੈਂ ਹਾਂ ਇੱਕ ਰਾਤ ਗੁਰਦੁਆਰੇ ਸੁੱਤਾ ਸੀ ਮੈਂ ਹੈਂ ਹਾਂ ਸੋ ਉਹ ਭਾਈ ਹੈ ਕੋਈ ਗੱਲ ਗੱਲ ਕਿ ਨਹੀਂ ਸੰਤੋਸ਼ ਜੀ ਜਵਾਬ ਦੇਣ ਨੂੰ 905-673-33-37 905-673-33-37 ਤੁਸੀਂ ਕਾਲ ਕਰਕੇ ਦੱਸਣਾ ਕੋਈ ਵੀ ਐਸੀ ਗੱਲ ਜ਼ਿੰਦਗੀ ਦੀ ਜਿਹਨੇ ਕੁਛ ਨਾ ਕੁਛ ਸਿਖਾਇਆ ਹੋਵੇ ਜਾਂ ਜਿਹੜੀ ਕਿਸੇ ਨੂੰ ਕੁਛ ਸਿਖਾ ਸਕਦੀ ਹੈ ਜਾਂ ਕਿਸੇ ਵੱਲੋਂ ਐਡੇ ਐਡੇ ਤੁਹਾਡੇ ਬਜ਼ੁਰਗ ਹੋਏ ਨੇ ਮਾਂ ਪਿਓ ਹੋਏ ਨੇ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤੇ ਨੇ ਤੁਹਾਡੇ ਦਾਦੇ ਹੋਏ ਨੇ ਸਾਡਾ ਦਾਦਾ ਸਰ ਗਾਹੀ ਸਿੰਘ ਸਵੇਰੇ ਨਿਕਲ ਜਾਣਾ ਦੋ ਗੱਡੀਆਂ ਖੜ੍ਹੀਆਂ ਹੋਣੀਆਂ ਬਾਹਰ ਮੈਂ ਤਾਂ ਦੇਖਿਆ ਨਹੀਂ ਮਤਲਬ ਲੋਕ ਦੱਸ ਦਿੰਦੇ ਸੀ ਵੀ 70s 'ਚ ਦੋ ਗੱਡੀਆਂ ਬਾਹਰ ਖੜ੍ਹੀਆਂ ਹੁੰਦੀਆਂ ਸੀ ਘਰ ਦੇ ਉਹ ਬੰਦਾ ਛੋਲੇ ਪਾਉਂਦਾ ਹੁੰਦਾ ਸੀ ਸੁੱਕੇ ਜੇਬ 'ਚ ਮੈਂ ਵੀ ਖਾਣਾ ਉਹਨਾਂ ਨੂੰ ਯਾਦ ਕਰਕੇ ਹੁਣ ਸੁੱਕੇ ਛੋਲੇ ਨਹੀਂ ਜਿਹੜੇ ਮਿਲਦੇ ਹੁੰਦੇ ਸੰਤੋਸ਼ ਇੱਥੇ ਉਹ ਖਾਂਦੇ ਸੁੱਕੇ ਚਣੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਖਾਂਦੇ ਹੁੰਦੇ ਸੀ ਬਸ ਉਹ ਸਿਰਫ ਹੈ ਨਾ ਅਤੇ ਉਹਨਾਂ ਨੇ ਜੇਬ 'ਚ ਰੱਖ ਲੈਣਾ ਤੁਰੇ ਜਾਂਦੇ ਨੇ ਬੱਸਾਂ ਚੈੱਕ ਕਰਦੇ ਜਾਈ ਜਾਣਾ ਆਪਣੀਆਂ ਬੱਸਾਂ 'ਚ ਸਵਾਰੀ ਬਣ ਕੇ ਚੜ੍ਹੀ ਜਾਣਾ ਅਤੇ ਕਹਿਣਾ ਵੀ ਵਧੀਆ ਸਭ ਕੁਛ ਹੈ ਨਾ 905-673-33-37 ਦੋ ਲਾਈਨ ਦੀ ਜਗ੍ਹਾ 'ਤੇ ਇੱਕ ਲਾਈਨ ਖਾਲੀ ਰਹਿ ਗਈ ਹੈ ਜਲਦੀ ਤੋਂ ਪਹਿਲਾਂ ਸ਼ੇਅਰ ਕਰੋ ਹਾਂਜੀ ਸਤਿ ਸ਼੍ਰੀ ਅਕਾਲ 8270 ਨੰਬਰ ਆ ਲਾਸਟ ਹੈਲੋ
2: ਹਾਂਜੀ ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਜਦੋਂ ਇਸ ਕੰਟਰੀ 'ਚ ਆਇਆ ਨਾ 95 'ਚ ਮੈਨੂੰ ਇੰਡੀਆ ਤੋਂ ਮੈਂ 11ਵੀਂ ਫੇਲ ਸੀਗਾ 11ਵੀਂ 12ਵੀਂ ਫੇਲ ਸੀਗਾ ਤਾਂ ਮੈਂ ਨਾ ਏਜੰਸੀ ਦੇ ਉੱਪਰ ਹੀ ਆਪਣਾ ਚੈੱਕ ਲੈਣ ਗਿਆ ਤਾਂ ਚੈੱਕ ਮੇਰਾ $50 ਘੱਟ ਨਾ ਮੇਰੇ ਦਿਮਾਗ 'ਚ ਵੀ ਪੈਸੇ ਭਰ ਗਏ ਤਾਂ ਚਲੋ ਇੰਗਲਿਸ਼ ਲਿਖਣੀ ਵੀ ਆਉਂਦੀ ਸੀ ਨਾ ਪੜ੍ਹਨੀ ਵੀ ਆਉਂਦੀ ਉਹ ਬੋਲਣੀ ਨਹੀਂ ਆਉਂਦੇ ਮੈਨੂੰ ਵੀ ਅੰਗਰੇਜ਼ੀ 'ਚ ਇਹੀ ਨਾ ਕਹਿਣਾ ਆਵੇ ਵੀ ਮੇਰੀ ਇੱਕ ਦਿਨ ਦੀ ਪੇਮੈਂਟ ਘੱਟਦੀ ਹੈ ਠੀਕ ਹੈ ਉਹ ਤਾਂ ਕਿਸੇ ਬੰਦੇ ਨੇ ਉਹ ਵੀ ਬੰਦਾ ਜਿਵੇਂ ਅਨਪੜ੍ਹ ਸੀਗਾ ਉਹਨੇ ਟੁੱਟੀ 'ਚ ਅੰਗਰੇਜ਼ੀ ਬੋਲ ਕੇ ਸਮਝਾਇਆ ਗੋਰੀ ਨੂੰ ਵੀ ਇਹਦੇ ਪੈਸੇ ਘੱਟਦੇ ਆ ਤਾਂ ਮੈਨੂੰ ਸ਼ਰਮ ਬੜੀ ਆਈ ਘਰੇ ਆਉਂਦੇ ਨਾ ਤਾਂ ਕਿ ਐਂ ਗੱਲ ਬਣਨੀ ਨਹੀਂ ਹੈ ਉਹ ਦਿਨ ਮੈਂ ਬੱਸ ਪੜ੍ਹੀ ਐਵੈਂਚਲ ਹਮਰ ਕਾਲਜ ਮੈਂ ਕਿਹਾ ਮੇਰੀ ਇੱਥੇ ਦੀ ਕਲਾਸਿਸ ਚਾਹੀਦੀ ਹੈ ਰਾਈਟ ਤਾਂ 1.5 ਸਾਲ ਮੈਂ ਉੱਥੇ ਨਾ ਪੈਸੇ ਦੇ ਕੇ ਇੰਗਲਿਸ਼ ਸਿੱਖੀ ਤਾਂ ਫਿਰ ਮੈਂ ਆਪਦਾ ਵੇਟ ਕਰ ਵੀ ਕੀਤਾ ਵਾ ਜੇ ਉੱਥੇ ਉਹ ਮੇਰੇ ਘੰਟੇ ਦੇ ਪੈਸੇ ਨਾ ਮਾਰਦੇ ਤਾਂ ਮੈਂ ਪੜ੍ਹਨਾ ਨਹੀਂ ਸੀ ਇੱਥੇ ਮੈਂ ਦੇਸੀ ਰਹਿ ਜਾਣਾ ਸੀ ਜਮਾ
0: ਵੈਰੀ ਗੁੱਡ ਸਰ ਮੋਟੀਵੇਸ਼ਨ ਵਾਲੀ ਗੱਲ ਹੈ ਸਰ ਮੈਂ 6 ਮਹੀਨੇ ਰੇਡੀਓ ਕਰਨ ਟੋਰੋਂਟੋ ਡਾਊਨਟਾਊਨ ਜਾਂਦਾ ਰਿਹਾ ਕਦੇ ਮੈਂ ਕਿਸੇ ਨੂੰ ਕੋਈ ਪੈਸੇ ਕਿਸੇ ਚੀਜ਼ ਲਈ ਕਹਿਣਾ ਨਾ ਬਸ ਸ਼ੌਂਕ ਸੀ ਰਾਤ ਨੂੰ ਜਾਣਾ ਕੰਮ ਮੁਕਾ ਕੇ ਟੋਰਾਂਟੋ ਤੋਂ ਫਿਰ ਜਾ ਕੇ ਕਿਪਲਿੰਗ ਵਾਲੇ ਸਟੇਸ਼ਨ ਤੋਂ ਆਪਣੇ ਤੋਂ 5:30 'ਤੇ ਸ਼ੋਅ ਕਰਨੇ ਹੈ ਨਾ, ਉਹਨਾਂ ਨੇ ਬੜੋ ਹੀ ਰੰਗਤ ਲਾਈ ਜਿਹੜੇ ਉਹ ਟਾਈਮ ਸੀ ਜਿਹੜਾ ਮੈਂ ਸੋਚ ਕੇ ਚੱਲਿਆ ਕਿ ਮੈਂ ਕੁਛ ਸਿੱਖਣਾ। ਬਹੁਤ ਸ਼ੁਕਰੀਆ ਸਰ ਤੁਹਾਡਾ, ਥੈਂਕ ਯੂ ਸੋ ਮਚ। 905-673-3337 ਨੈਕਸਟ ਕਾਲ 'ਤੇ ਆ ਮੈਂ। ਹੈਲੋ ਹੈਲੋ 4267। ਹਾਂ ਤੁਹਾਡੀ ਵਾਰੀ ਆ ਜੀ।
3: ਹਾਂਜੀ ਅਮਨ ਜੀ, ਸਤਿ ਸ਼੍ਰੀ ਅਕਾਲ ਪਿੰਡ ਵੱਲੋਂ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਜੀ।
3: ਮੈਨੂੰ ਗਾਉਣ ਦਾ ਸ਼ੌਕ ਸੀਗਾ ਛੋਟੇ ਹੁੰਦੇ ਨੂੰ, ਤਾਂ ਮੈਨੂੰ ਕਿਸੇ ਨੇ ਹੰਸ ਭਾਈ ਨਾਲ ਬੜੇ ਟਾਈਮ ਨਾਲ ਮਾਰ ਦਿੱਤਾ ਸੀ ਉਦੋਂ ਨਾ।
0: ਹਾਂਜੀ।
3: ਪਰ ਉਦੋਂ ਇਹ ਸੀਗਾ ਕਿ ਘਰੋਂ ਸੌਖੇ ਸੀਗੇ, ਦਿਮਾਗ ਨੇ ਇੰਨਾ ਕੰਮ ਹੀ ਨੀ ਕੀਤਾ ਵੀ ਲਾਈਫ ਦੇ ਵਿੱਚ ਕੁਝ ਬਣਨਾ ਵੀ ਉਦੋਂ ਹੀ ਕੀ।
0: ਹੈਲੋ 905-673-3337 ਤੁਹਾਡੀ ਆਵਾਜ਼ ਕੱਟ ਗਿਆ ਭਾਈ ਸਾਹਿਬ। ਹੈਲੋ, ਮੈਨੂੰ ਨਹੀਂ ਆ ਰਹੀ ਕਿ ਸਾਰਿਆਂ ਨੂੰ ਆ ਰਹੀ? 905-673-3337 ਦੀ ਜ਼ਿੰਦਗੀ ਦੀ ਕੋਈ ਵੀ ਐਸੀ ਗੱਲਬਾਤ ਜਿਹੜੀ ਆ, ਜਿਵੇਂ ਦੋ ਜਣੇ ਸ਼ੇਅਰ ਕਰ ਰਹੇ, ਸੈਕਿੰਡ ਵਾਲੇ ਗੱਲ ਕਰ ਰਹੇ ਸੀ। ਹਾਂਜੀ ਸਤਿ ਸ਼੍ਰੀ ਅਕਾਲ, 5890 ਨੰਬਰ ਹੈ।
4: ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ।
4: ਸਰ ਜੀ, ਮੈਂ ਨਾ ਜਦੋਂ ਕੈਨੇਡਾ ਆਇਆ ਸੀ, ਕਾਫੀ ਦੇਰ ਹੋ ਗਈ, ਆਲਮੋਸਟ 40 ਈਅਰ, ਤੇ ਮੈਂ ਪਿੱਛੇ ਆਪਣਾ ਕੰਮ ਸੀ ਤੇ ਛੱਡ ਕੇ ਇੱਥੇ ਆ ਕੇ ਪਹਿਲੀ ਜੋਬ ਮਿਲੀ ਤੇ ਬਾਲਟੀਆਂ ਸਾਫ਼ ਕਰ ਰਿਹਾ ਸੀ ਫੈਕਟਰੀ ਦੇ ਵਿੱਚ, ਤੇ ਮੈਨੂੰ ਨਾ ਰੋਣਾ ਜਿਹਾ ਆਇਆ। ਫਿਰ ਮੇਰੀ ਮੋਟੀਵੇਸ਼ਨ ਬਣੇ ਮੇਰੇ ਫਾਦਰ, ਜਿਹੜੇ ਉਦੋਂ ਰੇਲਵੇ ਵਰਕਸ਼ਾਪ ਚ ਬੜੇ ਵੱਡੇ ਆਫਿਸਰ ਸੀ, ਰਿਟਾਇਰਡ ਹੋਏ ਮੈਨੇਜਰ, ਤੇ ਅੰਮ੍ਰਿਤਸਰ ਤੋਂ, ਤੇ ਉਹ ਇੱਥੇ ਆ ਕੇ ਸਿਕਿਉਰਿਟੀ ਦੀਆਂ ਦੋ ਦੋ ਜੋਬਾਂ, ਤਿੰਨ ਤਿੰਨ ਜੋਬਾਂ ਕਰ ਰਹੇ ਸੀ। ਫਿਰ ਮੈਂ ਸਿਰਫ ਆਪਣੇ ਫਾਦਰ ਨੂੰ ਅੱਗੇ ਰੱਖ ਕੇ ਨਾ ਤੇ ਅੱਗੇ ਚੱਲਿਆ। ਫਿਰ ਥਰੂ ਆਊਟ ਮੇਰੇ ਆਈਡਲ ਮੇਰੇ ਫਾਦਰ ਹੀ ਰਹੇ, ਜਿਹਨਾਂ ਨੇ ਬਿਲਕੁਲ ਨੀ ਕੁਛ ਸੋਚਿਆ ਕਿ ਕਿੱਥੇ ਸੀ ਕੀ ਕਰ ਰਹੇ ਨੇ, ਤੇ ਉਹਦੇ ਬਾਅਦ ਮੁੜ ਕੇ ਨੀ ਦੇਖਿਆ ਜੀ, ਤੇ ਬਸ ਪਰਮਾਤਮਾ ਦਾ ਬਹੁਤ ਸ਼ੁਕਰ ਹੈ।
0: ਬਹੁਤ ਸ਼ੁਕਰ ਹੈ, ਸ਼ੁਕਰ ਹੀ ਸਭ ਤੋਂ ਵੱਡੀ ਚੀਜ਼ ਆ। ਲਿਖਾਇਆ ਸੰਤੋਸ਼ ਨੇ ਵੀ ਬਾਂਹਤੇ ਹੋਇਆ, ਪਰ ਹੈਗਾ ਕਿ ਨਹੀਂ ਇਹਨਾਂ ਨੂੰ ਪਤਾ ਨੀ ਮੈਨੂੰ। ਕੋਈ ਵੀ ਐਸੀ ਗੱਲਬਾਤ ਜਿਹੜੀ ਤੁਸੀਂ ਲੋਕਾਂ ਨੂੰ ਦਿਖਾ ਸਕੋ ਕਿ ਉਹ ਵੀ ਆਪਣੀ ਜ਼ਿੰਦਗੀ ਚੇਂਜ ਲੈ ਕੇ ਆ ਸਕਦੇ ਨੇ, ਕੁਛ ਵੀ ਐਸਾ ਜਿਹੜਾ ਤੁਹਾਡੇ ਨਾਲ ਹੋਇਆ ਹੁੰਦਾ, ਤੇ ਤੁਸੀਂ ਮੇਰੇ ਹੱਥ ਤੇ ਸੱਟ ਲੱਗ ਗਈ ਸੰਤੋਸ਼, ਉਂਗਲੀਆਂ ਤੇ ਫ੍ਰੈਕਚਰ ਹੋ ਗਏ ਮੇਰੇ, ਮੇਰੇ ਪੇਨ ਬਹੁਤ ਸੀਗੀ, ਮੈਂ ਚਲਿਆ ਗਿਆ ਮਿਸਿਸਾਗਾ ਵਾਲੇ ਹੋਸਪਿਟਲ ਦੇ ਵਿੱਚ, ਹੈ ਨਾ, ਤੇ ਉਹ ਮੈਂ ਨਾ ਉੱਥੇ ਰੌਲਾ ਪਾਈ ਜਾਵਾਂ ਵੀ ਕੋਈ ਆਉਂਦਾ ਕਿਉਂ ਨਹੀਂ, ਮੇਰੀ ਤਾਂ ਸੱਟ ਵੱਡੀ ਆ, ਹੈ ਨਾ, ਫ੍ਰੈਕਚਰ ਆ, ਬਾਂਹ ਜੀ ਸੁੱਜ ਗਈ ਮੇਰੀ, ਸਾਰੀ ਬਾਂਹ ਸੁੱਜ ਗਈ ਸੀ, ਕੜਾ ਵਿੱਚ ਫਸਿਆ ਹੋਇਆ ਸੀ ਬਾਂਹ ਦੇ ਵਿੱਚ, ਹੈ ਨਾ, ਉਹਨੇ ਕੱਟਿਆ ਬਾਅਦ ਚੋਂ ਕੜਾ। ਤਾਂ ਉੱਥੇ ਨਾ ਮੈਨੂੰ ਇੱਕ ਰਸ਼ੀਅਨ ਐਕਸੈਂਟ ਤੋਂ ਲੱਗਦੀ ਸੀ, ਰਸ਼ੀਅਨ ਨਰਸ ਸੀ, ਉਹਨੇ ਆ ਕੇ ਨਾ ਮੈਨੂੰ ਕਿਹਾ ਕਿ ਤੂੰ ਤੀਜੀ ਵਾਰ ਆ ਕੇ ਬੋਲਿਆ, ਤੈਨੂੰ ਇੱਥੇ ਪੇਸ਼ੈਂਸ ਰੱਖਣੇ ਪੈਣੇ। ਮੈਂ ਕਿਹਾ ਤੁਹਾਡੀ ਬਾਂਹ ਟੁੱਟੀ ਹੋਵੇ ਤੁਹਾਨੂੰ ਫਿਰ ਪਤਾ ਲੱਗੇ, ਮੈਂ ਇੱਦਾਂ ਮਤਲਬ ਟੁੱਟੀ ਫੁੱਟੀ ਇੰਗਲਿਸ਼ 'ਚ ਬੋਲੀ ਗਿਆ ਉਹਨੂੰ, ਹੈ ਨਾ, ਆਈ ਹੈਵ ਪੇਨ ਦਿਸ ਦੈਟ, ਉਹਦਾ ਕਰਕੇ ਉਹਨੇ ਨਾ ਇੱਕ ਲੇਡੀ ਸੀ ਸਾਹਮਣੇ, ਉਹਦੇ ਨਾ ਲੱਤ ਤੋਂ, ਅਫਰੀਕਨ ਸੀ ਉਹ, ਬੇਹੋਸ਼ ਪਈ ਸੀ ਸਟ੍ਰੈਚਰ 'ਤੇ, ਜਦੋਂ ਉਹਦਾ ਲੱਤ ਦਿਖਾਈ ਨਾ ਉਹਦੀ ਲੱਤ ਘੁੰਮੀ ਹੋਈ ਸੀਗੀ ਪੂਰੀ, ਗੋਡਾ ਨਿਕਲ ਗਿਆ ਸੀ ਵਿੱਚੋਂ। ਤਾਂ ਉਹਨੇ ਮੈਨੂੰ ਕਿਹਾ ਤੈਨੂੰ ਇਹ ਤੋਂ ਵੱਧ ਪੇਨ ਨਹੀਂ ਹੈ, ਅਤੇ ਮੈਂ ਚੁੱਪ ਕਰ ਗਿਆ। ਅਤੇ ਮੈਂ ਕਿਹਾ ਤੁਸੀਂ ਇਹਨੂੰ ਵੀ ਟ੍ਰੀਟਮੈਂਟ ਦਿਓ, ਮੈਨੂੰ ਵੀ ਦਿਓ। ਕਹਿੰਦੀ ਜ਼ਿੰਦਗੀ ਦਾ ਕੋਈ ਇਹੋ ਜਿਹਾ ਟਾਈਮ ਯਾਦ ਕਰ ਜਿਹੜਾ ਇਹ ਤੋਂ ਵੀ ਵੱਧ ਪੇਨਫੁੱਲ ਹੋਵੇ, ਆਹ ਪੇਨ ਤਾਂ ਤੇਰੀ ਕੁਛ ਵੀ ਨਾ ਤੈਨੂੰ ਲੱਗੇ, ਪੇਨ ਬਰਦਾਸ਼ਤ ਕਰਨਾ ਕਹਿੰਦੀ ਇੱਕ ਢੰਗ ਹੈ, ਰੌਲਾ ਪਾਉਣਾ ਪੇਨ ਬਰਦਾਸ਼ਤ ਕਰਨ ਦੇ ਉਲਟ ਹੈਗਾ। ਤਾਂ ਮੈਂ ਉਹ ਤੋਂ ਬਹੁਤ ਕੁਛ ਉਦਨ ਸਿੱਖਿਆ। ਕਮਲਦੀਪ ਤੁਸੀਂ ਕੀ ਕਹੋਗੇ?
5: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
5: ਭਾਜੀ, ਐਕਚੁਅਲੀ ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ ਵਾਂ, ਆਈ ਥਿੰਕ ਉਹ ਰਿਲੇਟ ਕਰੂਗੀ ਜੋ ਅੱਜ ਤੁਹਾਡਾ ਟੌਪਿਕ ਹੈ, ਵਧੀਆ ਲੱਗਿਆ ਤੁਹਾਡਾ ਟੌਪਿਕ। ਸੋ ਜਦੋਂ ਮੈਂ ਛੋਟਾ ਹੁੰਦਾ ਸੀ, ਸੋ ਮੈਂ ਘਰਦਿਆਂ

ਭਾਈ ਤੁਹਾਡੇ ਤੁਹਾਡੀ ਗੱਲ ਮੈਨੂੰ ਇੰਟਰਸਟਿੰਗ ਬਹੁਤ ਲੱਗਦੀ ਹੈ। ਤੁਹਾਡਾ ਫੋਨ ਬੰਦ ਹੋ ਗਿਆ ਫਿਰ ਦੁਬਾਰਾ, ਮੈਨੂੰ ਦੁਬਾਰਾ ਕਾਲ ਜ਼ਰੂਰ ਕਰਿਓ, ਮੈਂ ਤੁਹਾਡੀ ਪੂਰੀ ਗੱਲ ਸੁਣਨੀ ਚਾਹੁੰਦਾ ਹੈਗਾ। ਇੱਥੇ ਬਹੁਤ ਸਾਰੇ ਬੱਚੇ ਨੇ ਜਿਹੜੇ ਇਹ ਗੱਲ ਨਾਲ ਰਿਲੇਟ ਕਰ ਰਹੇ ਨੇ, ਜਿਹਨਾਂ ਅੰਦਰ ਡਰ ਨੇ, ਤੁਹਾਡੇ ਅੰਦਰ ਬੱਚਿਆਂ ਦੇ ਵਿੱਚ ਡਰ ਨੇ। ਇਹ ਬਾਈ ਜੀ ਦੀ ਕਮਲਦੀਪ, ਤੁਹਾਡਾ ਫੋਨ ਫਿਰ ਬੰਦ ਹੋ ਗਿਆ। ਅਤੇ ਮੇਰੇ ਨਾਲ ਚਰਨਪ੍ਰੀਤ ਆ, ਚਰਨਪ੍ਰੀਤ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਤੁਸੀਂ ਅਗਰ ਆਪਣੀ ਗੱਡੀ ਰਿਪੇਅਰ ਕਰਾਉਣੀ ਆ ਤਾਂ GTA ਦੇ ਵਿੱਚ ਟੋਪ ਦਾ ਨਾਮ ਹੈ ਹਾਈਲੈਂਡ ਆਟੋ ਰਿਪੇਅਰ ਸੈਂਟਰ, ਜਿੱਥੇ ਤੁਸੀਂ 20 ਸਾਲ ਪਲੱਸ ਦਾ ਸਮਾਂ ਹੋ ਗਿਆ ਵਰਕਸ਼ਾਪ ਰਨ ਕਰਦੇ ਹਾਂ। ਯਾਰਾਂ ਦੇ ਯਾਰ ਗੈਰੀ ਗਰੇਵਾਲ, ਯਾਰਾਂ ਦੇ ਯਾਰ ਕਿਉਂ ਕਹਿੰਦਾ ਹੁੰਦਾ, ਐਸੀ ਪਰਸਨੈਲਿਟੀ ਆ, ਵਰਕਸ਼ਾਪ ਨਹੀਂ ਰਨ ਕਰ ਰਿਹਾ, ਤੁਹਾਡੇ ਦਿਲਾਂ 'ਤੇ ਰਾਜ ਕਰਦਾ। ਇੰਨੇ ਚੰਗੇ ਲੋਕ ਨੇ, ਤੁਸੀਂ ਇੱਕ ਵਾਰ ਗੱਡੀ ਚੈੱਕ ਕਰਾਓ ਆਪਣੀ, ਖੜੀ ਗੱਡੀ ਨੂੰ ਸਟਾਰਟ ਖੜੀ ਨੂੰ ਦੱਸ ਦੇਣਗੇ ਕਿ ਇਹਦਾ ਆਹ ਖਰਾਬ ਲੱਗਦਾ, ਇੰਨਾ ਐਸਟੀਮੇਟ ਬਣੂਗਾ, ਖੋਲ੍ਹ ਕੇ ਨਹੀਂ ਦੱਸਣਗੇ। ਗੈਰੀ ਗਰੇਵਾਲ, ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ। ਈਵਨ ਕੋਈ ਫੀਮੇਲ ਜਾਣਾ ਚਾਹੁੰਦੇ ਆ, ਕੋਈ ਬੱਚਾ ਜਾਣਾ ਚਾਹੁੰਦਾ, ਦੇ ਕੈਨ ਗੋ ਅਲੋਨ। ਅਤੇ 905-463-6363, ਬਹੁਤ ਸੋਹਣਾ ਮਾਹੌਲ ਇੱਥੇ ਦਾ। 905-463-6363 'ਤੇ ਕਾਲ ਕਰਨੀ ਆ। ਮਾਸਟਰ ਯੂਰ ਐਗਜ਼ਾਮ, ਰੀਅਲ ਸਟੇਟ, ਮੋਰਗੇਜ, ਜਾਂ ਤੁਸੀਂ ਜੋ ਕਾਫੀ ਸਾਰੇ ਐਗਜ਼ਾਮਸ ਨੇ ਜਿਨ੍ਹਾਂ ਨੂੰ ਤੁਸੀਂ ਲੀਡ ਕਰ ਸਕਦੇ ਹੋ, ਤੁਸੀਂ ਛੇਤੀ ਲਾਇਸੈਂਸ ਲੈ ਸਕਦੇ ਹੋ, ਅਤੇ 95% ਸਕਸੈਸ ਰੇਟ ਆ। ਤੁਸੀਂ ਆਪਣੇ ਕੰਮ ਕਰਦੇ ਕਰਦੇ ਸੈਕਿੰਡ ਪ੍ਰੋਫੈਸ਼ਨ ਨੂੰ ਜੁਆਇਨ ਕਰ ਲਓ, ਜਿਵੇਂ ਅਸੀਂ ਕੀਤੇ ਸੀ ਸਾਰਿਆਂ ਨੇ, ਅਤੇ ਤੁਸੀਂ ਵੀ ਬਾਹਰ ਨਿਕਲੋ। 437-376-5556 ਰੀਅਲ ਸਟੇਟ, ਇੰਸ਼ੋਰੈਂਸ, ਆਰਕੀਟੈਕਟ ਦਾ, ਜਾਂ ਤੁਸੀਂ ਬਿਲਡਰ ਦਾ ਲਾਇਸੈਂਸ ਲੈਣਾ, ਕਾਰ ਡੀਲਰਸ਼ਿਪ ਖੋਲ੍ਹਣੀ ਆ ਉਹਦਾ ਲਾਇਸੈਂਸ ਲੈਣਾ, ਜਾਂ ਤੁਸੀਂ ਕਾਰ ਦੀ ਇੰਸ਼ੋਰੈਂਸ ਲਿਖਣ ਦਾ ਲਾਇਸੈਂਸ ਲੈਣਾ, ਮੋਰਗੇਜ ਦਾ ਲਾਇਸੈਂਸ ਲੈਣਾ, 437-376-5656, 437-376-5556 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਆ। ਟਰੂ ਨੌਰਥ ਕੰਪਨੀ ਆ ਜਿਹੜੀ ਤੁਹਾਡੀ ਗ੍ਰੈਵਲ ਆ ਸਿੱਟਦੀ ਆ, ਤੁਹਾਡੇ ਘਰ ਡਰਾਈਵੇ ਬਣਾਉਂਦੀ ਆ, ਯਾਰਡ ਪੱਧਰੇ ਕਰਦੀ ਆ, ਲੈਂਡਸਕੇਪਿੰਗ ਦਾ ਵੱਡੇ ਲੈਵਲ 'ਤੇ ਛੋਟੇ ਲੈਵਲ 'ਤੇ ਕੰਮ ਕਰਦੀ ਆ, ਫਾਊਂਡੇਸ਼ਨਸ ਦੇ ਕੋਲ ਪੱਟ ਪਟਾਈਆ ਕੋਈ ਕਰਨਾ, ਬਹੁਤ ਤਰ੍ਹਾਂ ਦੇ ਕੰਮ ਹੁੰਦੇ ਨੇ ਜਿਹੜੇ ਇੱਦਾਂ ਦੇ, ਟਰੂ ਨੌਰਥ ਕਰਦੀ ਆ। ਨਾਲ ਨਾਲ ਤੁਸੀਂ ਕੋਈ ਡਰਾਈਵੇ ਪੱਟਦੇ ਹੋ, ਕੰਟਰੈਕਟਰ ਹੋ, ਜਾਂ ਤੁਸੀਂ ਕੋਈ ਜਿਹੜਾ ਵੇਸਟ ਹੈ ਸਿੱਟਣਾ ਹੈਗਾ, ਵੇਸਟ ਹੁੰਦਾ ਜਿਹੜਾ ਕੰਸਟਰਕਸ਼ਨ ਵੇਸਟ ਹੁੰਦਾ, ਉਹਦੇ ਵਾਸਤੇ ਤੁਸੀਂ ਟਰੂ ਨੌਰਥ ਨੂੰ ਕਾਲ ਕਰਨੀ ਆ। ਅਪੋਇੰਟਮੈਂਟ ਦੀ ਜ਼ਰੂਰਤ ਨਹੀਂ, ਪਰ ਤੁਸੀਂ ਕਾਲ ਜ਼ਰੂਰ ਕਰਨੀ ਆ ਟੂ ਮੇਕ ਸ਼ੋਰ ਮੈਂ ਆ ਸਿੱਟਣ ਆ ਰਿਹਾ। 416-803-0623, 5 ਮਿੰਟ ਤੋਂ ਪਹਿਲਾਂ ਵਿਹਲੇ ਹੋ ਜਾਂਦੇ ਹੋ। ਕੈਨੇਡੀ ਐਂਡ ਡੇਰੀ 'ਤੇ ਇਹਨਾਂ ਦਾ ਯਾਰਡ ਹੈ, 416-803-0623 ਦੇ ਉੱਤੇ ਤੁਸੀਂ ਕਾਲ ਕਰਨੀ ਆ। ਇਸੇ ਤਰ੍ਹਾਂ ਨਾ ਇੱਕ ਕੰਪਨੀ ਆ, ਬਹੁਤ ਸਾਰੇ ਲੋਕ ਆਪਣੇ ਕਮਿਊਨਿਟੀ ਦਾ ਸੁਣ ਰਹੇ ਨੇ, ਜਿਹਦੀ ਮੈਂ ਗੱਲ ਕਰਨ ਲੱਗਿਆ, MK ਪੈਲਟਸ। MK ਪੈਲਟਸ ਕੰਪਨੀ ਆ ਜਿਹੜੀ ਸਕਿੱਡ ਬਣਾਉਂਦੀ ਆ। ਤੁਹਾਡੀ ਕਮਿਊਨਿਟੀ ਦਾ ਮੁੰਡਾ, ਇੱਥੋਂ ਦਾ ਬੋਰਨ ਮੁੰਡਾ ਜਿਹਨੇ ਕੰਮ ਸ਼ੁਰੂ ਕੀਤਾ ਇਹ, ਅਤੇ MK ਪੈਲਟਸ ਦਾ ਕੰਮ ਆ ਤੁਹਾਡੀਆਂ ਸਕਿੱਡਸ ਜਿਹੜੀਆਂ ਨੇ ਬਣਾਉਣੀਆਂ। ਅਗਰ ਤੁਸੀਂ ਕਿਸੇ ਕੰਪਨੀ 'ਚ ਸੁਪਰਵਾਈਜ਼ਰ ਹੋ, ਵੇਅਰ ਹਾਊਸ ਮੈਨੇਜਰ ਹੋ, ਆਪਰੇਸ਼ਨ ਮੈਨੇਜਰ ਹੋ, ਸ਼ਿਪਿੰਗ ਡਿਪਾਰਟਮੈਂਟ 'ਚੋਂ ਜਾਂ ਪਰਚੇਸ ਟੀਮ ਦੇ ਵਿੱਚੋਂ, MK ਨੂੰ ਤੁਸੀਂ ਜ਼ਰੂਰ ਲੈ ਕੇ ਜਾ ਸਕਦੇ ਹੋ। ਹੁਣ ਗੋਰਿਆਂ ਦੀਆਂ ਕੰਪਨੀਆਂ ਨੇ, ਅਤੇ ਇਹ ਆਪਣੇ ਸਾਊਥ ਏਸ਼ੀਅਨ ਨੇ, ਇਹਨਾਂ ਦੀ ਕੰਪਨੀਆਂ ISPM 15 ਸਰਟੀਫਿਕੇਟ ਹੈ, ਯਾਨੀ ਕਿ ਦੁਨੀਆ 'ਚ ਕਿਤੇ ਵੀ ਇਹਨਾਂ ਦੀ ਸਕਿੱਡ ਭੇਜਣੀ ਆ, ਕੋਈ ਵੀ ਸਰਕਾਰ ਤੁਹਾਡੀ ਸਕਿੱਡ ਰੋਕੂਗੀ ਨਹੀਂ। ਐਕਸਪੋਰਟ ਦਾ ਕੰਮ ਵੀ ਕਰਨਾ ਸਕਿੱਡ ਦਾ, ਉਹ ਵੀ ਇਹਨਾਂ ਤੋਂ ਸਿੱਖ ਲਿਓ, ਕਿਉਂਕਿ ਇੰਡੀਆ ਵਰਗੇ ਮੁਲਕਾਂ 'ਚ ਸਕਿੱਡਾਂ ਬਹੁਤ ਜਾਂਦੀਆਂ, ਇੱਥੋਂ ਇੰਡੀਆ ਚਾਈਨਾ 'ਚ ਇੱਥੋਂ ਬਹੁਤ ਜਾਂਦੀਆਂ ਨੇ। 365-866-2080 ਨੰਬਰ ਹੈ, 365-866-2080, ਜਾਂ info@mkpellets.ca 'ਤੇ ਜਾਣਾ। ਔਰ ਨਾਲ ਨਾਲ ਤੁਸੀਂ ਪ੍ਰੋਪਰਟੀਜ਼ ਨੇ ਜਿਹੜੀਆਂ ਕਿ ਤੁਸੀਂ ਕਿਚਨਰ ਵਾਟਲੂ ਕੇਂਬਰਿਜ ਦੇ ਏਰੀਏ 'ਚ ਲੈਣੀਆਂ ਚਾਹੁੰਦੇ ਹੋ, ਅਤੇ ਇਹ ਪ੍ਰੋਪਰਟੀਜ਼ ਲੈਣ ਲਈ ਤੁਸੀਂ ਡਿਊਪਲੈਕਸ ਘਰ ਨੇ, ਤੁਸੀਂ ਭੁਪਿੰਦਰ ਸਿੰਘ ਨੇ ਰੀਮੈਕਸ ਸੈਂਟਰ ਨਾਲ ਕੰਮ ਕਰਦੇ ਨੇ, ਇਹਨਾਂ ਕੋਲ 4 ਬੈਡਰੂਮ ਦਾ 2300 ਸਕੇਅਰ ਫੁੱਟ ਦਾ ਨਵਾਂ ਘਰ ਆ ਬ੍ਰਸਲ ਦੇ ਏਰੀਏ ਦੇ ਵਿੱਚ। ਇਹਨਾਂ ਕੋਲ 4 ਬੈਡਰੂਮ ਦਾ ਇੱਕ ਹੋਰ ਆ ਕਿਚਨਰ ਦੇ ਵਿੱਚ, 1900 ਸਕੇਅਰ ਫੁੱਟ ਦਾ ਘਰ ਆ। ਫਿਰ ਇਹਨਾਂ ਕੋਲ ਇੱਕ 5475 ਸਕੇਅਰ ਫੁੱਟ ਦੀ ਪ੍ਰੋਪਰਟੀ ਹੈ, 5 ਬੈਡਰੂਮ 7 ਵਾਸ਼ਰੂਮ ਵਾਲੀ, ਜਿਹਦੇ 'ਚ 2 ਬੇਸਮੈਂਟ ਵਾਂਗੂ ਬਣਿਆ ਹੋਇਆ ਥੱਲੇ। ਅਤੇ ਤੁਸੀਂ ਭੁਪਿੰਦਰ ਹੁਣਾਂ ਨੂੰ ਕੰਟੈਕਟ ਕਰੋਗੇ, ਕਿਚਨਰ ਵਾਟਲੂ ਕੇਂਬਰਿਜ ਦੇ ਏਰੀਏ 'ਚ ਕੋਈ ਲਿਸਟਿੰਗ ਕਰਨੀ ਹੈ ਜਾਂ ਪ੍ਰੋਪਰਟੀ ਖਰੀਦਣੀ ਹੈ, 519-590-82-54 ਲੋਕਲ ਰਿਅਲਟਰ ਨੇ, ਅਤੇ ਕਾਮਯਾਬ ਅਤੇ ਇਮਾਨਦਾਰ ਰਿਅਲਟਰ ਨੇ, ਤੁਸੀਂ ਜ਼ਰੂਰ ਕੰਟੈਕਟ ਕਰੋਗੇ ਭੁਪਿੰਦਰ ਨੂੰ। 519-590-82-54 ਦੇ ਉੱਤੇ ਕੰਟੈਕਟ ਕੀਤਾ ਜਾ ਸਕਦਾ। ਇਹ ਕਿਚਨਰ, ਬ੍ਰਸਲ, ਵੁੱਡਸਟੋਕ, ਅਤੇ ਤੁਸੀਂ ਕਿਸੇ ਵੀ ਏਰੀਏ 'ਚ ਵਸਣਾ ਚਾਹੁੰਦੇ ਹੋ, ਸਸਤੀ ਪ੍ਰੋਪਰਟੀ GTA ਤੋਂ ਬਾਹਰ ਲੈਣੀ ਹੈ, ਤਾਂ ਇਹਨਾਂ ਨੂੰ ਕੰਟੈਕਟ ਕਰੋਗੇ ਤੁਸੀਂ। ਔਰ ਨਾਲ ਨਾਲ ਤੁਸੀਂ HSP ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਨੂੰ ਕੰਟੈਕਟ ਕਰਨਾ, ਘਰ 'ਚ ਸੈਕਿੰਡ ਵਾਸ਼ਰੂਮ ਬਣਾਉਣਾ ਹੈਗਾ ਇੱਕ ਹੈਗਾ, ਜਾਂ ਸੈਕਿੰਡ ਫਲੋਰ ਪਿੱਕ ਕਰਨਾ, ਤੁਹਾਡਾ ਬੰਗਲੋ ਹੈਗਾ, ਇਸ ਤਰ੍ਹਾਂ ਦੇ ਕੰਮਾਂ 'ਚ ਸਪੈਸ਼ਲਾਈਜ਼ ਕਰਦੇ ਨੇ, ਸਰਟੀਫਾਈਡ ਨੇ। 416-671-0709, 416-671-0709। ਬਹੁਤ ਸਾਰੇ ਲੋਕ ਸੁਣ

0: ਤੁਹਾਡੇ ਚੋਂ ਤੁਸੀਂ ਇਹ ਅਨਾਊਂਸ ਕਰੋ, ਅਗਰ ਤੁਹਾਡਾ ਕੋਈ ਰਿਸ਼ਤੇਦਾਰ ਫਿਜ਼ੀਓਥੈਰੇਪਿਸਟ ਹੈਗਾ, ਤੁਹਾਡਾ ਕੋਈ ਰਿਸ਼ਤੇਦਾਰ ਫਾਰਮਾਸਿਸਟ ਹੈਗਾ, ਤੁਹਾਡਾ ਕੋਈ ਰਿਸ਼ਤੇਦਾਰ ਡਾਕਟਰੇਟ ਜਾਂ ਡੈਂਟਿਸਟ ਹੈਗਾ, ਇੱਕ ਕੰਪਨੀ ਆ ਜਿਹੜੀ ਸਾਰਿਆਂ ਨੂੰ ਹਾਇਰ ਕਰ ਰਹੀ ਹੈ, ਡਾਕਟਰ ਹੋ ਗਿਆ, ਫਿਜ਼ੀਓਥੈਰੇਪਿਸਟ ਹੋ ਗਿਆ, ਫਾਰਮਾਸਿਸਟ ਹੋ ਗਿਆ, ਮਸਾਜ ਥੈਰੇਪਿਸਟ ਹੋ ਗਿਆ, ਅਤੇ ਜਾਂ ਤੁਸੀਂ ਕੋਈ ਵੀ ਮੈਡੀਕਲ ਲਾਈਨ ਦੇ ਵਿੱਚ ਕੋਈ ਹੈ ਕੰਮ ਲੱਭ ਰਹੇ ਹੋ, ਤਾਂ ਤੁਸੀਂ 416-803-1616 ਨੰਬਰ 'ਤੇ ਕਾਲ ਕਰਨਾ, 416-803-1616। ਕੋਈ ਵੀ ਬੰਦਾ ਨਰਸ ਪ੍ਰੈਕਟੀਸ਼ਨਰ ਹੈਗੇ ਨੇ, ਉਹ ਤਰੱਕੀ 'ਚ ਉਹਦੇ ਲਈ ਜ਼ਿੰਦਗੀ 'ਚ ਕੋਈ ਹੋਸਪਿਟਲ 'ਚ ਕੰਮ ਕਰ ਰਿਹਾ, ਕਿਸੇ ਵੀ ਹੋਸਪਿਟਲ 'ਚ, ਮੇਰੀ ਆਵਾਜ਼ ਬਹੁਤ ਦੂਰ ਤੱਕ ਜਾ ਰਹੀ ਹੈ, ਤਕਰੀਬਨ 550-600 ਕਿਲੋਮੀਟਰ ਦਾ ਏਰੀਆ ਓਨਟਾਰੀਓ 'ਚ ਕਵਰ ਕਰ ਰਹੇ ਹਾਂ ਅਸੀਂ, ਤੁਸੀਂ ਇਹ ਨੰਬਰ ਦਿਓ 416-803-1616। ਕੋਈ ਵੀ ਜੋਬ ਲੱਭ ਰਿਹਾ ਮੈਡੀਕਲ ਫੀਲਡ ਦੇ ਵਿੱਚੋਂ, ਇੱਕ ਵੱਡੇ ਓਪਰਚੁਨਿਟੀਜ਼ ਹੈਗੀਆਂ ਤੁਹਾਡੇ ਵਾਸਤੇ, ਅਤੇ ਲੋਕ ਕੰਟੈਕਟ ਕਰਨ, ਤੁਹਾਨੂੰ ਸਹੀ ਤਰੀਕੇ ਨਾਲ ਟਾਈ ਅਪ ਕਰ ਦਾਂਗੇ। ਮੈਡੀਸਨ ਦੇ ਵਿੱਚ, ਮੈਡੀਕਲ ਦੇ ਵਿੱਚ ਤੁਸੀਂ ਉੱਥੇ ਹੀ ਖੜ੍ਹੇ ਹੋ, ਗਰੋਥ ਨਹੀਂ ਹੋ ਰਹੀ, 416-803-1616 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ, 416-803-1616। ਅਤੇ ਮੇਰੇ ਨਾਲ ਚਰਨਪ੍ਰੀਤ ਸਿੰਘ ਆ, ਚਰਨਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਕੀ ਹਾਲ ਚਾਲ ਨੇ?
1: ਬਹੁਤ ਹੀ ਵਧੀਆ, ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ। ਇਹ ਮੁੰਡਾ ਕੇਟਰਿੰਗਸ ਦਾ ਕੰਮ ਕਰਦਾ, ਕੇਟਰਿੰਗ ਕਿੰਨੇ ਦੀ ਆ ਇਹ ਪੁੱਛਣ ਦੇ ਬਜਾਏ, ਕੇਟਰਿੰਗ ਕਿੰਨੇ ਲੱਖ ਲੋਕਾਂ ਨੂੰ ਖਿਲਾਈ ਹੈ, ਕਿੱਦਾਂ ਦਾ ਟੇਸਟ ਹੈ। ਸਰਟੀਫਾਈਡ ਕੰਪਨੀ ਆ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਤਵਾ ਕਿਚਨ, 4 ਲੋਕੇਸ਼ਨ, ਅਤੇ 5ਵੀਂ ਇਹਨਾਂ ਕੋਲ ਇੱਕ ਇਨਡੋਰ ਆਊਟਡੋਰ ਪੈਟੀਓ ਦੇ ਨਾਲ, ਟੋਰਾਂਟੋ 'ਚ ਪੈਟੀਓ ਨਹੀਂ ਮਿਲਦਾ ਕਿਸੇ ਨੂੰ ਇਵੈਂਟਸ ਦੇ ਵਾਸਤੇ, ਇਵੈਂਟ ਸੈਂਟਰ ਦੇ ਲਈ ਨਜ਼ਾਰਾ ਨਾ, ਤਾਂ ਇਹਨਾਂ ਦੀ ਕੰਪਨੀ ਹੈ, ਇਹਨਾਂ ਦੀ ਇਵੈਂਟਸ ਦੇ ਵਾਸਤੇ ਤੁਸੀਂ ਕਾਲ ਕਰਨੀ ਆ। ਜਿਹੜੀ ਮੈਡੀਕਲ ਲਈ ਮੈਂ ਬੋਲਿਆ ਨੰਬਰ, ਮੈਨੂੰ ਟੈਕਸਟ ਆਇਆ ਕਿਸੇ ਦਾ ਨੰਬਰ ਬਹੁਤ ਤੇਜ਼ ਬੋਲਤਾ, 416-803-1616 ਨੰਬਰ ਦੇ ਉੱਤੇ ਮੈਡੀਕਲ ਪ੍ਰੋਫੈਸ਼ਨਲਸ ਨੇ ਜਿਹੜੇ, ਉਹ ਕਾਲ ਕਰਨਗੇ, ਜਿੰਨੇ ਵੀ ਹੈਗੇ ਨੇ, ਜਿੰਨੇ ਵੀ, ਜੇ ਤੁਸੀਂ ਸੈਟਲ ਵੀ ਹੋ, ਅਗਰ ਕੋਈ ਡਾਕਟਰ ਵੀ ਹੈ, ਪਲੀਜ਼ ਕਾਇੰਡਲੀ ਕਾਲ। ਸਾਰਿਆਂ ਵਾਸਤੇ ਗਰੋਥ ਦਾ ਇੱਕ ਰੂਮ ਹੈ, ਮੈਡੀਕਲ ਇੰਡਸਟਰੀ ਬੂਮ ਦੇ ਵਿੱਚ ਹੈ, ਪਰ ਅਗਰ ਤੁਸੀਂ ਸਹੀ ਤਰੀਕੇ ਨਾਲ ਇਹਦੇ 'ਚ ਵੜ ਨਹੀਂ ਪਾ ਰਹੇ, ਜਾਂ ਤੁਸੀਂ ਇਹਦੇ 'ਚ ਰਿਟਰਨ ਹੋਰ ਵਧਾਉਣੀ ਹੈ ਜੋ ਕੰਮ ਕਰ ਰਹੇ ਹੋ ਉਹਦੇ ਨਾਲ ਨਾਲ, ਡਾਕਟਰ ਪੈਸੇ ਬਣਾ ਰਿਹਾ ਪਰ ਅਡੀਸ਼ਨਲ ਇਨਕਮਸ ਚਾਹੁੰਦੇ ਨੇ, 416-803-1616 ਕੰਸਲਟਿੰਗ ਕੰਪਨੀ ਹੈ, ਜਿਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅੱਗੇ ਅਪਰਚੁਨਿਟੀਜ਼ ਮਿਲਣਗੀਆਂ। 416-803-1616 ਨੰਬਰ ਹੈ ਜੀ, 416-803-1616। ਚੰਪੀ ਜੀ ਦਿਓ ਮੈਸੇਜ।
1: ਹਾਂਜੀ, ਸੋ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ, ਕੇਟਰਿੰਗ 'ਚ ਟੋਪ ਦਾ ਨਾਮ, ਕੋਈ ਵੀ ਸ਼ਹਿਰ 'ਚ, ਲੰਡਨ, ਕਿਚਨਰ, ਬੈਰੀ ਜਾਂ ਕਿਸੇ ਵੀ ਪਾਸੇ ਤੁਸੀਂ ਕਰਾਉਣੀ ਹੈ, ਤੁਹਾਡੇ ਕੋਲ ਫਰੈਸ਼ ਫੂਡ, ਫਰੈਸ਼ ਖਾਣਾ ਜਿਹੜਾ ਕਿ ਪਹੁੰਚੂਗਾ ਤੁਹਾਡੇ ਕੋਲ ਲਾਈਵ ਟਰੱਕ ਦੇ ਨਾਲ, ਕੋਈ ਫਰੋਜ਼ਨ ਗਰੇਵੀਆਂ ਨਹੀਂ, ਤੁਸੀਂ ਸਵੇਰੇ ਸਵੇਰੇ ਫਰੈਸ਼ ਬਣ ਕੇ ਸਾਰਾ ਕੁਛ ਹੀ ਤੁਹਾਡੇ ਕੋਲ ਉੱਥੇ ਪਹੁੰਚੂਗਾ, ਤੇ ਤੁਹਾਡੀ ਲਾਈਵ ਕੇਟਰਿੰਗ ਦੂਰ ਵੀ ਹੋਊਗੀ ਤਾਂ ਤੁਸੀਂ ਫਿਰ ਵੀ ਕਹੋਗੇ ਕਿ ਯਾਰ ਵਾਕਈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੁਣੇ ਫਰੈਸ਼ ਫਰੈਸ਼ ਬਣਾ ਕੇ ਲੈ ਕੇ ਆਏ ਹੋ, ਕੋਈ ਵੀ ਚੀਜ਼ ਪਹਿਲਾਂ, ਇੱਕ ਦਿਨ ਪਹਿਲਾਂ, ਦੋ ਦਿਨ ਪਹਿਲਾਂ ਬਣਾ ਕੇ ਰੈਡੀ ਨਹੀਂ ਰੱਖੀ ਉੱਥੇ, ਤੇ ਤੁਸੀਂ ਜ਼ਰੂਰ ਕੋਈ ਕੇਟਰਿੰਗ ਕਰਵਾਉਣ ਦੀ ਸੇਵਾ ਦਾ ਮੌਕਾ ਦਿਓ, ਤੁਹਾਡੇ ਗੈਸਟ ਤੋਂ ਲੈ ਕੇ ਇਕੱਲੇ ਇਕੱਲੇ ਬੰਦੇ ਨੂੰ ਜੇ ਸਿਫਤਾਂ ਨਾ ਕਰਕੇ ਭੇਜਣ, ਸਾਨੂੰ ਕਰੇ ਸ਼ੀਸ਼ਾ ਭੇਜ ਕੇ, ਸ਼ੀਸ਼ਾ ਨਾ ਦੇ ਕੇ ਭੇਜਣ, ਫਿਰ ਕੇਟਰਿੰਗ ਕਰਨ ਦਾ ਸਵਾਦ ਹੀ ਨਹੀਂ ਆਉਂਦਾ ਜੀ। ਸੋ ਕੋਈ ਵੀ ਕੇਟਰਿੰਗ ਹੈਗੀ ਹੈ, ਛੋਟੇ ਇਵੈਂਟ ਤੋਂ ਲੈ ਕੇ 10-15 ਬੰਦੇ ਦੇ ਇਵੈਂਟ ਤੋਂ ਲੈ ਕੇ ਕੋਈ 400-500 ਬੰਦੇ ਦੀ ਕੇਟਰਿੰਗ ਹੈਗੀ ਹੈ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰਿਓ। ਤੁਸੀਂ ਚਾਹੁੰਦੇ ਹੋ ਘਰੇ ਨਹੀਂ ਖੱਪ ਪਾਉਣਾ, ਤੁਹਾਡੇ ਘਰੇ ਬਰਥਡੇ ਪਾਰਟੀ ਹੈਗੀ ਹੈ, ਕੋਈ ਬੇਬੀ ਸ਼ਾਵਰ ਹੈਗਾ ਹੈ, ਕੋਈ ਵੀ ਇਵੈਂਟ ਹੈਗਾ, ਤੁਸੀਂ ਇੱਕੋ ਛੱਤ ਦੇ ਥੱਲੇ, ਤੁਹਾਨੂੰ ਡੀਜੇ ਲਾਈਟਸ, ਤੁਸੀਂ ਯੂਜਲੀ ਹਾਲ ਬੁੱਕ ਤਾਂ ਕਰ ਲੈਂਦੇ ਹੋ, ਹਾਲ ਬੁੱਕ ਕਰਨ ਦੇ ਤੁਸੀਂ ਉਹ 'ਚ ਵੀ ਤੁਸੀਂ ਡੀਜੇ ਵਾਲੇ ਨੂੰ ਅੱਡ ਪੇ ਕਰਦੇ ਹੁੰਦੇ ਹੋ, ਕੱਲੀ ਕੰਧਾਂ ਲੱਗੀ ਹੁੰਦੀ ਹੈ, ਚਿੱਟੀ ਕਲਰ ਦੀ ਕੰਧ ਹੁੰਦੀ ਹੈ, ਅਤੇ ਹੋਰ ਕੁਛ ਨਹੀਂ ਹੁੰਦਾ ਉਹ 'ਚ, ਤੁਸੀਂ ਚਾਹੁੰਦੇ ਇੱਕ ਸੋਹਣੀ ਜਿਹੀ ਵਾਈਬ ਦੇ ਨਾਲ ਅੰਦਰ ਵਰਦੇ ਸਾਹਿਬ, ਤੁਹਾਨੂੰ ਇੱਕ ਗ੍ਰੀਨਰੀ ਨਾਲ ਭਰਿਆ ਹੋਇਆ ਰੈਸਟੋਰੈਂਟ, ਅਤੇ ਬਾਲ ਸੋਹਣੀ ਜਿਹੀ ਬਾਲ ਬਣੀ ਹੋਵੇ, ਅਤੇ ਸਟੇਜ ਵਿੱਚ ਲੱਗਿਆ ਹੋਵੇ, ਨਾਲ ਤੁਹਾਨੂੰ ਮਾਈਕ ਮਿਲ ਜਾਵੇ, ਮਾਈਕ 'ਤੇ ਕੋਈ ਕੰਸਰਟ ਕਰਨਾ, ਤੁਸੀਂ ਕੋਈ ਮੀਟਿੰਗ ਕਰਨਾ ਚਾਹੁੰਦੇ ਹੋ, ਅਤੇ ਨਜ਼ਾਰਾ ਰੈਸਟੋਰੈਂਟ ਹੈਗਾ ਵਾ, ਜਿਹੜਾ ਇੱਕੋ ਛੱਤ ਦੇ ਥੱਲੇ ਤੁਹਾਨੂੰ ਡੀਜੇ ਲਾਈਟਸ ਤੋਂ ਲੈ ਕੇ ਲੇਜ਼ਰ ਲਾਈਟਾਂ ਜਿਹੜੀ ਹੈਗੀਆਂ, ਨੱਚਣ ਟੱਪਣ ਵਾਲੀ, ਨਾਲ ਹੀ ਤੁਹਾਨੂੰ ਕਲੀਨ ਵੱਡੇ ਵਾਸ਼ਰੂਮਸ, ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ, ਕਦੇ ਤੁਹਾਨੂੰ ਵਾਸ਼ਰੂਮਸ ਨਹੀਂ ਮਿਲਦੇ, ਨਾਲ ਹੀ ਖੁੱਲ੍ਹੀ ਪਾਰਕਿੰਗ ਦੇ ਨਾਲ ਪੈਟੀਓ 'ਚ ਜੇ ਤੁਸੀਂ ਕੋਈ ਲਾਈਵ ਸਟੇਸ਼ਨ ਲਗਾਉਣਾ ਚਾਹੁੰਦੇ ਹੋ, ਲਾਈਵ ਤੰਦੂਰ, ਜਿਹੜਾ ਤੁਸੀਂ ਕਿ ਕਾਫੀ ਅਰਸਾ ਤੋਂ ਮਿਸ ਕਰਦੇ ਪਏ ਕਿ ਲਾਈਵ ਤੰਦੂਰ ਨਹੀਂ ਅਸੀਂ ਕਦੇ ਵੀ ਦੇਖਿਆ, ਪੈਟੀਓ 'ਚ ਲਾਈਵ ਤੰਦੂਰ 'ਚ ਟਿੱਕੇ ਤੋਂ ਲੈ ਕੇ ਨਾਨ ਤੁਹਾਡੇ ਸਾਹਮਣੇ ਬਣਦੇ ਹੋਗੇ, ਤੁਸੀਂ ਉਹਦੇ ਲਈ ਕੰਟੈਕਟ ਕਰ ਸਕਦੇ ਹੋ ਕੇਟਰਿੰਗ ਲਈ, 905-790-1699 'ਤੇ, 905-790-1699 ਜਾਂ ਫਿਰ 647-633-8878 'ਤੇ, 647-633-8878 ਤੁਸੀਂ ਨਜ਼ਾਰਾ ਤੇ ਪਹੁੰਚਣਾ, ਬਹੁਤ ਗ੍ਰੈਂਡ ਓਪਨਿੰਗ ਡੀਲ ਹਲੇ ਵੀ ਚੱਲਦੀ ਪਈ ਹੈ, ਦੋ ਬੀਅਰ ਦੇ ਨਾਲ, ਦੋ ਵੱਡੀ ਬੀਅਰਾਂ ਬਦਮਾਸ਼ ਬੀਅਰ ਨਾਲ, ਤੁਹਾਨੂੰ ਇੱਕ ਫਿਸ਼ ਜਾਂ ਫਿਰ ਇੱਕ ਇੱਕ ਪਲੇਟ ਆਪਣਾ ਚਿਕਨ ਵਿੰਗਸ ਤੇ ਤੁਹਾਨੂੰ ਸਿਰਫ 11.99 ਚ ਮਿਲੂਗੇ ਨਜ਼ਾਰਾ ਤੇ। ਅਗੇਨ ਫੋਨ ਨੰਬਰ ਹੈਗਾ 6476338878, 647 633 8878। ਥੈਂਕ ਯੂ ਸੋ ਮਚ ਜੀ।

0: ਸੋ ਸਟੂਡੈਂਟਸ ਦਾ ਨੰਬਰ 9056773337 ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈਗਾ ਸਾਡੇ ਨਾਲ ਤੁਸੀਂ ਟੱਚ ਬਟਨਾਂ ਦੀ ਜੋੜੀ ਮੰਗੋ ਜੁੜਨਾ ਕਈ ਬਿਜ਼ਨਸ ਨੇ ਜਿਹੜੇ ਲੰਬੇ ਸਮੇਂ ਤੋਂ ਸਾਡੇ ਨਾਲ ਚੱਲ ਰਹੇ ਨੇ ਤਾਂ ਤੁਸੀਂ ਜ਼ਰੂਰ ਐਂਡ ਯੂਜ਼ਰ ਯਾਨੀ ਕਿ ਤੁਹਾਡੇ ਲਈ ਜੋ ਗਾਹਕ ਨੇ ਉਹਨਾਂ ਤੱਕ ਪਹੁੰਚ ਕਰਨੀ ਹੈ ਇੱਕ ਟੈਕਨੀਕਲ ਵੇ ਨਾਲ ਇੱਕ ਟੈਕਨੋਲੋਜੀ ਦੇ ਨਾਲ ਇੱਕ ਜੋ ਰਿਲਾਇਬਿਲਟੀ ਦੇ ਨਾਲ ਕ੍ਰੈਡੀਬਿਲਟੀ ਨਾਲ ਰੇਡੀਓ ਆਵਾਜ਼ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਤੁਸੀਂ ਸਾਨੂੰ ਕੰਟੈਕਟ ਕਰਨਾ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ 416-518-3200 ਔਰ ਤੁਸੀਂ ਅਗਰ ਕੋਈ ਵੀ ਜਿਹੜਾ ਹੈਗਾ ਫਾਰਮੇਸਿਸਟ ਹੈਗਾ ਲਾਇਸੈਂਸ ਹੈਗੇ ਹੋ ਤੁਹਾਡੇ ਵਾਸਤੇ ਦੋ ਫਾਰਮੇਸੀ ਦੇ ਲੋਕੇਸ਼ਨਸ ਨੇ ਫਾਰਮੇਸੀ ਵਾਸਤੇ ਦੋ ਲੋਕੇਸ਼ਨ ਨੇ ਤੁਸੀਂ ਆਪਣੀ ਲੋਕੇਸ਼ਨ ਵਧਾਉਣੀ ਚਾਹੁੰਦੇ ਹੋ ਦੋ ਡਾਕਟਰਸ ਆਫਿਸ ਨੇ ਜਿਹੜੇ ਫਾਰਮੇਸਿਸਟ ਨੂੰ ਅਟੈਚ ਕਰਨੀਆਂ ਚਾਹੁੰਦੇ ਨੇ ਕੋਈ ਵੀ ਰਿਐਲਟਰ ਸੁਣ ਰਿਹਾ ਜਾਂ ਕੋਈ ਵੀ ਫਾਰਮਾਸਿਸਟ ਸੁਣ ਰਿਹਾ ਕੋਈ ਵੀ ਫਾਰਮੇਸੀ ਦੇ ਬਿਜ਼ਨਸ 'ਚ ਜਾਣਾ ਚਾਹੁੰਦਾ ਤੁਸੀਂ ਕੰਟੈਕਟ ਕਰਨਾ ਹੈਗਾ ਸੰਤੋਸ਼ ਨੰਬਰ ਦੇ ਦਿਓ ਆਪਣਾ
1: ਜੀ ਬਿਲਕੁਲ 416-473-4242
0: 416-473-4242 416-473-4242 ਕੋਈ ਫਾਰਮੇਸੀ ਵੇਚਣਾ ਚਾਹੁੰਦਾ ਆਪਣੀ ਫਾਰਮੇਸੀ ਸੈੱਲ ਕਰਨ ਦੇ ਲਈ ਵੀ ਤੁਸੀਂ ਕੰਟੈਕਟ ਕਰਨਾ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ NDA ਵਗੈਰਾ ਸਾਰੇ ਤੁਹਾਡੇ ਸਾਈਨ ਹੋ ਜਾਣਗੇ ਔਰ ਪ੍ਰੋਫੈਸ਼ਨਲਸ ਹੀ ਤੁਹਾਡੇ ਨਾਲ ਡੀਲ ਕਰਨਗੇ ਕੋਈ ਫਾਰਮੇਸੀ ਵੇਚਣੀ ਚਾਹੁੰਦਾ ਅਤੇ ਵਧਾਉਣੀ ਚਾਹੁੰਦਾ ਹੈਗਾ ਕੋਈ ਹੋਰ ਲੋਕੇਸ਼ਨ ਵਧਾਉਣੀ ਚਾਹੁੰਦਾ 416-518-3200 ਸੋਰੀ 416-473-4242 ਸੰਤੋਸ਼ ਉਹਨਾਂ ਦਾ ਨੰਬਰ ਲਿਖਿਓ ਹਰਦੀਪ ਪੰਦੇਰ ਬ੍ਰੋਕਰ ਫੈਕਟ ਨੇ ਇਹਨਾਂ ਨਾਲ 416-473-4242 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ ਅਤੇ ਨਾਲ ਪਰਮਸ ਕੁਇਕ ਲਿਊਬ ਐਂਡ ਰਿਪੇਅਰ 13 ਰਿਚਮੰਡ ਸਟਰੀਟ ਦੇ ਉੱਤੇ ਨੇ ਨਾਇਗਰਾ ਫਾਲ ਦੇ ਵਿੱਚ ਟਾਇਰ ਬ੍ਰੇਕ ਆਇਲ ਚੇਨ ਸੇਫਟੀ ਨਾਇਗਰਾ ਫਾਲ ਦੇ ਏਰੀਆ 'ਚ ਆਪਣੇ ਮਕੈਨਿਕ ਅਤੇ ਪ੍ਰੋਫੈਸ਼ਨਲ ਮਕੈਨਿਕ ਆਪਣੇ ਅਤੇ ਪ੍ਰੋਫੈਸ਼ਨਲ ਸੈਕਿੰਡ ਲੋਕੇਸ਼ਨ ਹੈ ਮਿਸਿਸਾਗਾ ਤੋਂ ਬਾਅਦ ਪਰਮਸ ਆਟੋ ਵਾਲੇ ਲੈ ਕੇ ਆਏ ਨੇ ਨਾਇਗਰਾ ਫਾਲ 'ਚ ਥੋਰਲ ਦੇ ਵਿੱਚ 13 ਰਿਚਮੰਡ ਸਟਰੀਟ ਕੋਈ ਵੀ ਕੰਟੈਕਟ ਜਾਣਕਾਰੀ ਲਈ 289-498-1300 ਗੱਡੀਆਂ ਦੀ ਰਿਪੇਅਰ ਅਤੇ ਸੇਫਟੀ ਵਾਸਤੇ 289-498-1300 ਉਬਰ ਸਕੈਪਰ ਡੋਰ ਡੈਸ਼ ਦੀ ਸੇਫਟੀ ਵਾਸਤੇ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਰਾਈਟ ਵਿੰਡੋ ਫੋਰਸ ਟਾਕੀਆਂ ਦਰਵਾਜ਼ੇ ਲਾਈਫ ਟਾਈਮ ਵਾਰੰਟੀ ਨਾਲ ਜਿੰਨੇ ਚਿਰ ਤੁਸੀਂ ਜਿਉਂਦੇ ਹੋ ਉਹਨਾਂ ਚਿਰ ਖਰਾਬ ਨਹੀਂ ਹੋਣਗੇ ਅਤੇ ਟੈਂਪਰੇਚਰ ਅਤੇ ਹੋਰ ਹਰ ਟੈਕਨੋਲੋਜੀ ਨੂੰ ਤੁਹਾਨੂੰ ਦੱਸ ਕੇ ਰਾਈਟ ਵਿੰਡੋ ਫੋਰਸ ਕਿਸ਼ਤਾਂ 'ਤੇ ਤੁਹਾਨੂੰ ਵਿੰਡੋਜ਼ ਐਂਡ ਡੋਰਸ ਚੇਂਜ ਕਰਕੇ ਦਿੰਦੇ ਸ਼ਬਾਨੋ ਨੂੰ ਕੰਟੈਕਟ ਕਰਨਾ 416-206-3200 416-206-3200 ਅਤੇ ਆਲ ਲਿੰਕ ਟਰੈਵਲ ਦੀ ਕੋਮਲ ਕਹਿੰਦੀ ਹੈ ਦੁਨੀਆ 'ਚ ਕਿਤੇ ਵੀ ਘੁੰਮਣਾ ਹੈਗਾ ਦੁਨੀਆ 'ਚ ਘੁੰਮਾ ਘੁੰਮਾਈ ਕਰਨੀ ਹੈ ਬਹੁਤ ਦਿਲ ਕਰਦਾ ਹੈਗਾ ਤਾਂ ਤੁਸੀਂ ਜ਼ਰੂਰ ਆਲ ਲਿੰਕ ਟਰੈਵਲ ਦੇ ਕੋਮਲ ਨੂੰ ਕੰਟੈਕਟ ਕਰੋਗੇ 905-239-7711 ਸਪੈਸ਼ਲੀ ਇੰਡੀਆ ਦੀ ਟਿਕਟ ਏਅਰ ਇੰਡੀਆ ਨੇ ਨਵੀਂ ਏਅਰਲਾਈਨ ਚਾਲੀ ਕੀਤੀ ਆ ਅਤੇ ਉਹ ਨਵੇਂ ਜਹਾਜ਼ ਲੁਧਿਆਣੇ ਤੱਕ ਜਾਣਗੇ ਸਿੱਧੇ ਅਤੇ ਲੁਧਿਆਣੇ ਤੱਕ ਦੀ ਫਲਾਈਟ ਵਾਸਤੇ ਤੁਸੀਂ ਅਗਰ ਕੰਟੈਕਟ ਕਰਨਾ ਕੋਮਲ ਨੂੰ ਆਲ ਲਿੰਕ ਟਰੈਵਲ ਤੋਂ 905-239-7711 ਪੰਜਾਬ ਦੇ ਵਿੱਚ ਤੁਸੀਂ ਸਿੱਧਾ ਉਤਰਨਾ ਨਹੀਂ ਦਿੱਲੀ ਜਾਣਾ ਤਾਂ 905-239-7711 ਅਤੇ ਇਸੇ ਤਰ੍ਹਾਂ MH18 ਡੋਰਸ ਐਂਡ ਵਿੰਡੋ ਰਿਪੇਅਰ ਵਾਲੇ ਨੇ ਕਿਸੇ ਦਾ ਵੀ ਦਰਵਾਜ਼ੇ ਖਰਾਬ ਨੇ ਟਾਕੀਆਂ ਖਰਾਬ ਨੇ ਤੁਹਾਡੇ ਅੰਦਰ ਹਵਾ ਬਹੁਤ ਠੰਡੀ ਆਉਂਦੀ ਹੈ ਕੋਕਿੰਗ ਕਰਾਉਣੀ ਹੈ ਵਿੰਡੋਜ਼ ਨੂੰ ਕਰਾਉਣੀ ਪੈਂਦੀ ਹੁੰਦੀ ਆ ਉਹ ਸੁੱਕ ਜਾਂਦੀ ਆਲੇ ਦੁਆਲੇ ਵਾਲੀ ਜਿਹੜੀ ਕੋਕਿੰਗ ਹੁੰਦੀ ਹੈ ਕੋਕਿੰਗ ਕਰਾਉਣੀ ਹੈ ਤੁਸੀਂ ਜਾਂ ਤੁਸੀਂ ਜਾਲੀਆਂ ਟੁੱਟ ਗਈਆਂ ਨੇ ਸ਼ੀਸ਼ੇ ਟੁੱਟ ਗਏ ਨੇ ਟਾਕੀਆਂ ਦਰਵਾਜ਼ਿਆਂ ਦੇ ਰਿਪਲੇਸ ਕਰਾਉਣੇ ਨੇ ਫਿਕਸ ਕਰਾਉਣੇ ਨੇ MH18 ਡੋਰ ਵਿੰਡੋਜ਼ 647-551-0004 647-551-0004 'ਤੇ ਕਾਲ ਕਰਨੀ ਹੈ ਔਰ ਨਾਨਕ ਡਕ ਕਲੀਨਿੰਗ 'ਚ ਟੋਪ ਦਾ ਨਾਮ ਡਕਟ ਕਲੀਨ ਕਰਾਓ ਨਾਲ ਪਹਿਲੇ 5 ਕਾਲਰ ਜਿਹੜੇ ਨੇ ਫਰੀ ਤੁਸੀਂ ਆਪਣੇ ਜਿਹੜੇ ਨੇ ਫਰਨਸ ਦੇ ਫਿਲਟਰ ਚੇਂਜ ਕਰਾਓ ਨਾਨਕ ਡਕ ਕਲੀਨਿੰਗ 416-729-1521 416-729-1521 ਡੈਂਟਿਸਟਰੀ ਐਟ ਰੈਂਬਲਰ ਜਿੱਥੇ ਨਜ਼ਾਰਾ ਰੈਸਟੋਰੈਂਟ ਹੈ ਜਿੱਥੇ ਤਵਾ ਕਿਚਨ ਵਾਲੇ ਨੇ ਕੈਨੇਡੀਅਨ ਸਟੀਲ 'ਤੇ 905-451-8211 ਡੈਂਟਿਸਟਰੀ ਐਟ ਰੈਂਬਲਰ 905-451-8211 ਅਤੇ ਤੁਸੀਂ ਕੰਟੈਕਟ ਕਰੋਗੇ ਫੋਰਡ ਦੀ ਡੀਲਰਸ਼ਿਪ 'ਤੇ ਪੁਰਾਣੀ ਕੋਈ ਵੀ ਗੱਡੀ ਖੜੀ ਕਰ ਦਿਓ ਨਵੀਂ ਲਿਆਓ 416-302-9941 'ਤੇ ਤੁਸੀਂ ਚੋਪੜਾਜ਼ ਨੂੰ ਕਾਲ ਕਰ ਸਕਦੇ ਹੋ ਔਰ ਬੋਲਟਨ ਸਪਰਿੰਗ ਸ਼ੋਪ ਵਾਲੇ ਨੇ ਪਟੇ ਕਮਾਣੀਆਂ 'ਚ ਟੋਪ ਦਾ ਨਾਮ ਹੈ ਕਿਸੇ ਨੇ ਵੀ ਲੀਵ ਸਪਰਿੰਗ ਅਤੇ ਬੁਸ਼ਿੰਗ ਦਾ ਕੰਮ ਕਰਾਉਣਾ ਟਰੱਕ ਟ੍ਰੇਲਰ ਦਾ ਬੋਲਟਨ ਸਪਰਿੰਗ ਸ਼ੋਪ 905-857-8282 RSG ਕਸਟਮ ਸੋਫੇ ਵਾਲੇ ਕਹਿੰਦੇ ਨੇ ਸੋਫੇ ਅਤੇ ਬੈੱਡ ਅਸੀਂ ਕਸਟਮ ਬਣਾ ਕੇ ਦਿੰਦੇ ਹਾਂ ਪੁਰਾਣੇ ਸੋਫਿਆਂ ਨੂੰ ਨਵੇਂ ਬਣਵਾ ਲਓ ਬਹੁਤ ਸਾਰੇ ਡਾਲਰ ਬਚਾਓ RSG ਕਸਟਮ ਸੋਫਾ ਅਪੋਸਟਰੀ ਦੀ ਫੈਕਟਰੀ ਆ ਬਹੁਤ ਬਿਜ਼ੀ ਫੈਕਟਰੀ ਰਾਜ ਗਰੇਵਾਲ ਨਾਲ ਕੰਟੈਕਟ ਕਰਨਾ 647-705-1317 647 1317 ਦੇ ਉੱਤੇ ਕੰਟੈਕਟ ਕਰਨਾ, ਸ਼ੋਅ ਤੋਂ ਬਾਅਦ ਮੈਨੂੰ ਕਾਲ ਕਰਨਾ 416-518-3200 ਕਿਸੇ ਕੋਲ ਵੀ ਕੋਈ
2: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 905-450-0054।
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: ਪੰਜਾਬ, ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799-8877, ਸੋਫਾ ਸਟੂਡੀਓ .ca. ਥੈਂਕ ਯੂ ਜੀ.
1: ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ.
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ. ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ. ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878.
3: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ.
4: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ. ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ. ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP. ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340-6474563-2340.
5: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ. ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ. CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ. ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340. ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ. ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340.
6: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਅਗਸਤ ਮਹੀਨੇ ਦੀ ਹੋ ਗਈ ਜੀ 12 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਬੁੱਧਵਾਰ ਦਾ। ਤੁਹਾਡਾ ਨਿੱਘਾ ਨਿੱਘਾ ਸਵਾਗਤ ਹੈ ਅੱਜ ਬੁੱਧਵਾਰ ਵਾਲੇ ਦਿਨ ਦੇ ਵਿੱਚ। ਅਤੇ ਜੇ ਗੱਲ ਕਰੀਏ ਦੇਸੀ ਮਹੀਨੇ ਸਾਵਣ ਦੀ, ਅੱਜ ਹੋ ਗਈ ਜੀ 28 ਤਰੀਕ, 28 ਸਾਵਣ ਅਤੇ ਸੰਮਤ ਨਾਨਕਸ਼ਾਹੀ 558 ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ। ਸਮਾਂ ਹੋ ਗਿਆ ਜੀ 10:07, 11 ਵਜੇ ਤੱਕ ਗੱਲਬਾਤ ਤੁਸੀਂ ਕਰੋਗੇ ਸਾਡੇ ਨਾਲ ਅਤੇ ਅਸੀਂ ਕਰਾਂਗੇ ਤੁਹਾਡੇ ਨਾਲ। ਅਤੇ ਜੇਕਰ ਤੁਸੀਂ ਗੱਲਬਾਤ ਸਟੂਡੀਓ 'ਚ ਕਰਨੀ ਹੈ ਤਾਂ ਫਿਰ ਸਟੂਡੀਓ ਦਾ ਨੰਬਰ 6478741313 ਹੁੰਦਾ, 6478741313, ਅਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਆ ਉਹ ਹੋਵੇਗੀ ਸਟੂਡੀਓ ਦੇ ਵਿੱਚ। ਅਤੇ ਹੁਣ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬਣਿਆ ਹੋਇਆ ਜੀ ਇਸ ਸਮੇਂ 23 ਡਿਗਰੀ ਸੈਲਸੀਅਸ ਟੈਂਪਰੇਚਰ ਆ, ਕਲਾਊਡੀ ਪੀਰੀਅਡਸ ਬਣੇ ਹੋਏ ਆ ਅਤੇ ਬੱਦਲ ਵਾਈ ਐਨ ਬਣੀ ਹੋਈ ਹੈ। 26 ਡਿਗਰੀ ਸੈਲਸੀਅਸ ਜਾਣਾ ਹਾਈ ਅਤੇ ਲੋ ਜਾਣਾ 17। ਰੇਨੀ ਕੰਡੀਸ਼ਨਸ ਐਕਸਪੈਕਟ ਕੀਤੀਆਂ ਜਾ ਰਹੀਆਂ ਹਨ ਸ਼ਾਮ ਨੂੰ 6 ਵਜੇ, ਅਤੇ ਹਵਾ ਜਿਹੜੀ ਆ 18 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਅਤੇ ਜੇ ਆਪਾਂ ਹੁਣ ਦੇਖੀਏ ਤਾਂ 23 ਡਿਗਰੀ ਸੈਲਸੀਅਸ ਹੈ ਅਤੇ ਅੱਜ ਬੱਦਲਵਾਈ ਜ਼ਿਆਦਾ ਰਹਿਣੀ ਹੈ, ਮਾੜੀ ਮੋਟੀ ਧੁੱਪ ਨਿਕਲਣੀ ਹੈ। ਬਾਕੀ ਜਿਵੇਂ ਮੈਂ ਦੱਸਿਆ ਵੀ ਮੀਂਹ ਹੈ ਜਿਹੜਾ ਉਹ ਸ਼ਾਮ ਨੂੰ 6 ਵਜੇ ਪਵੇਗਾ, ਅਤੇ ਉਸ ਤੋਂ ਬਾਅਦ ਫਿਰ ਠੀਕ ਰਹੇਗਾ ਮੌਸਮ, ਮਿਕਸ ਜਿਹੀ ਆ ਬੱਦਲ ਅਤੇ ਧੁੱਪ। 8:27 'ਤੇ ਸਨਸੈੱਟ ਹੋ ਜਾਣਾ ਹੈ ਅਤੇ ਰਾਤ ਦਾ ਟੈਂਪਰੇਚਰ 21, 20, 18, 19, 17, ਸਵੇਰੇ 6 ਵਜੇ 17 ਡਿਗਰੀ ਸੈਲਸੀਅਸ ਹੋਵੇਗਾ ਅਤੇ 6:21 'ਤੇ ਕੱਲ੍ਹ ਨੂੰ ਸਨਰਾਈਜ਼ ਹੋਣਾ। ਕੱਲ੍ਹ ਨੂੰ ਵੀ ਬੱਦਲਵਾਈ ਹੀ ਸ਼ੋਅ ਹੋ ਰਹੀ ਹੈ। ਸੋ ਬਿਲਕੁਲ ਜੀ ਸਾਵਣ ਦਾ ਮਹੀਨਾ ਚੱਲ ਰਿਹਾ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਮਹੀਨੇ 'ਚ ਮੀਂਹ ਹੈ ਜਿਹੜੇ ਉਹ ਪੈਂਦੇ ਹੁੰਦੇ ਆ, ਅਤੇ ਫਿਰ ਮੀਂਹ ਦਾ ਵਰਤਾਰਾ ਅੱਜ ਹੋਣਾ ਸ਼ਾਮ ਨੂੰ। ਅਤੇ ਬਾਕੀ ਤੁਸੀਂ ਆਪਣਾ ਰੱਖਣਾ ਧਿਆਨ ਜਦੋਂ ਬਾਹਰ ਹੁੰਦੇ ਹੋ, ਅਤੇ ਕਈ ਵਾਰ ਜ਼ਿਆਦਾ ਇੱਕਦਮ ਬਾਛੜ ਜਿਵੇਂ ਕਹਿੰਦੇ ਨਾ ਬੱਦਲ ਕਈ ਵਾਰ ਉੱਪਰੋਂ ਇੱਦਾਂ ਪਾਣੀ ਵਰਾਉਂਦਾ ਹੈ ਜਿਵੇਂ ਕਿ ਬਸ ਬਾਲਟੀ ਨਹੀਂ ਰੋੜ ਦਿੰਦੇ ਸਿੱਧੀ ਪੂਰੀ ਦੀ ਪੂਰੀ, ਇੱਥੇ ਇੱਦਾਂ ਹੀ ਹੁੰਦਾ। ਜਾਂ ਤਾਂ ਮੀਂਹ ਥੋੜ੍ਹਾ ਥੋੜ੍ਹਾ ਪੈਂਦਾ, ਜੇ ਇੱਕਦਮ ਪੈਂਦਾ ਤਾਂ ਇਸ ਤਰ੍ਹਾਂ ਪੈਂਦਾ, ਫਿਰ ਉਹ ਤੋਂ ਬਾਅਦ ਇੱਕਦਮ ਠੀਕ ਹੋ ਜਾਂਦਾ ਹੈ ਨਾ। ਸੋ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। 10:09 ਹੋ ਚੁੱਕੇ, 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ, ਅਤੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੁੰਦੀ ਬਿਲਕੁਲ ਕਰ ਸਕਦੇ ਹੋ। ਪਰ ਪਹਿਲਾਂ ਆਪਾਂ ਥੋੜ੍ਹੀਆਂ ਜਿਹੜੀਆਂ ਨਿਊਜ਼ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ। ਇੱਕ ਤਾਂ ਜਿਹੜੀ ਨਿਊਜ਼ ਹੈ ਜੀ ਉਹ ਹੈਗੀ ਆਪਣੀ ਕਿ ਇੱਕ ਰਿਪੋਰਟ ਆਈ ਹੈ ਜਿਹਦੇ ਅਨੁਸਾਰ ਇਹ ਹੈ ਵੀ ਕੈਨੇਡਾ, ਅਮੈਰੀਕਾ ਅਤੇ ਮੈਕਸੀਕੋ ਜਿਹੜਾ ਵਪਾਰ ਸਮਝੌਤਾ ਕੁਸਮਾ ਜਿਹਦਾ ਨਾਮ ਹੈ ਜੀ, ਉਹ ਜੇ ਖਤਮ ਹੋ ਜਾਂਦਾ ਨਾ ਤਾਂ ਕਹਿੰਦੇ ਆ ਕੈਨੇਡਾ ਨੂੰ ਲਗਭਗ 102,000 ਨੌਕਰੀਆਂ ਦਾ ਜਿਹੜਾ ਨੁਕਸਾਨ ਹੋਊਗਾ, ਯਾਨੀ ਕਿ 1,02,000 ਦੇ ਕਰੀਬ ਨੌਕਰੀਆਂ ਜਿਹੜੀਆਂ ਉਹ ਜਾ ਸਕਦੀਆਂ। ਸੋ ਇਹ ਵੀ ਇੱਕ ਜਿਹੜੀ ਰਿਪੋਰਟ ਹੈ ਉਹ ਪੇਸ਼ ਕੀਤੀ ਗਈ ਹੈ। ਸੋ ਦੇਖ ਲਓ ਕਿਉਂਕਿ ਜਿਹੜੇ ਸਮਝੌਤੇ ਹੁੰਦੇ ਆ ਹੈ ਨਾ, ਹੁਣ ਇਹ ਵਪਾਰ ਸਮਝੌਤਾ ਉਹਦੇ ਨਾਲ ਕਾਫੀ ਕੰਮ ਕਾਜ ਜਿਹੜੇ ਆ ਉਹ ਚੱਲ ਰਹੇ ਆ, ਪਰ ਕਈ ਵਾਰ ਇਹ ਹੁੰਦਾ ਜਦੋਂ ਇਹ ਸਮਝੌਤੇ ਹੋ ਜਾਂਦੇ ਖਤਮ, ਉਸ ਤੋਂ ਬਾਅਦ ਜਿਹੜੇ ਉੱਥੇ ਕੰਮ ਕਰ ਰਹੇ ਹੁੰਦੇ ਉਸ ਦੇ ਨਾਲ ਹੈ ਨਾ, ਅਤੇ ਫਿਰ ਉਹਨਾਂ ਨੇ ਤਾਂ ਓਬਵੀਅਸ ਹੈ ਕਿ ਪ੍ਰਭਾਵਿਤ ਹੋਣਾ ਹੀ ਹੋਣਾ ਹੈਗਾ, ਅਤੇ ਫਿਰ ਇੰਨੀਆਂ ਨੌਕਰੀਆਂ ਜਿਹੜੀਆਂ ਜੀ ਉਹ ਜਾ ਸਕਦੀਆਂ। ਸੋ ਕੁਸਮਾ ਸਮਝੌਤਾ ਜੇਕਰ ਟੁੱਟਿਆ ਤਾਂ ਕੈਨੇਡਾ ਦੇ ਵਿੱਚ ਕਹਿੰਦੇ 1,00,000 ਤੋਂ ਵੱਧ ਨੌਕਰੀਆਂ ਜਿਹੜੀਆਂ ਜਾਣ ਦੇ ਆਸ਼ੰਕਾ। ਔਰ ਕੈਨੇਡਾ ਅਤੇ ਅਮੈਰੀਕਾ ਵਿਚਾਲੇ ਵਪਾਰਕ ਸੰਬੰਧਾਂ ਨੂੰ ਲੈ ਕੇ ਇਹ ਅਨੁਮਾਨ ਸਾਹਮਣੇ ਆਇਆ, ਔਰ ਕਿਉਂਕਿ ਇਹਦੇ ਵਿੱਚ ਜਿਹੜੀਆਂ ਨੌਕਰੀਆਂ ਦਾ ਨੁਕਸਾਨ ਹੈ ਉਹ ਕੈਨੇਡਾ ਦਾ ਦੱਸਿਆ ਗਿਆ ਜ਼ਿਆਦਾ, 1,02,000 ਦੇ ਕਰੀਬ। ਔਰ ਕੈਨੇਡੀਅਨ ਅਮੈਰੀਕਨ ਬਿਜ਼ਨਸ ਕੌਂਸਲ ਲਈ ਆਕਸਫੋਰਡ ਇਕਨੋਮਿਕਸ ਵੱਲੋਂ ਤਿਆਰ ਕੀਤੀ ਹੋਈ ਰਿਪੋਰਟ ਕੁਸਮਾ ਦੇ ਵੱਖ ਵੱਖ ਸੰਭਾਵਿਤ ਭਵਿੱਖੀ ਦ੍ਰਿਸ਼ਾਂ ਦਾ ਜਿਹੜਾ ਮੁਲਾਂਕਣ ਕੀਤਾ ਗਿਆ, ਔਰ ਰਿਪੋਰਟ ਅਨੁਸਾਰ ਸਮਝੌਤਾ ਖਤਮ ਹੋਣ ਦੀ ਸਥਿਤੀ ਦੇ ਵਿੱਚ ਅਮੈਰੀਕਾ ਨੂੰ ਵੀ 2027 ਦੌਰਾਨ ਲਗਭਗ 2,14,000 ਨੌਕਰੀਆਂ ਦਾ ਨੁਕਸਾਨ ਹੈ ਜਿਹੜਾ ਹੋ ਸਕਦਾ। ਸੋ ਆਪਾਂ ਕਹਿ ਸਕਦੇ ਹਾਂ ਡਬਲ ਨੁਕਸਾਨ ਜਿਹੜਾ US ਨੂੰ ਹੋਣਾ। ਕੈਨੇਡਾ ਦੇ ਵਿੱਚ ਕਹਿੰਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਜਿਹੜੇ ਖੇਤਰ ਆ ਉਹ ਹੈਗੇ ਆ ਆਟੋਮੋਬਾਈਲ, ਧਾਤੂ, ਮਸ਼ੀਨਰੀ, ਇਲੈਕਟ੍ਰੋਨਿਕਸ, ਕੈਮੀਕਲ, ਲੱਕੜ ਅਤੇ ਪੇਪਰ। ਇਹ ਜਿਹੜੇ ਪ੍ਰੋਡਕਸ਼ਨ ਜਿੱਥੇ ਹੁੰਦੀਆਂ ਉਹਨਾਂ ਨੂੰ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਹੋਊਗਾ। ਓਨਟੈਰੀਓ, ਕਿਊਬਿਕ, ਮੈਨੀਟੋਬਾ ਅਤੇ ਨਿਊ ਬ੍ਰੰਜ਼ਵਿਕ ਨੂੰ ਵੀ ਵੱਡਾ ਜਿਹੜਾ ਇਕਨੋਮਿਕ ਕੰਡੀਸ਼ਨ ਜਿਹੜੀ ਉਹਨਾਂ ਦੀ ਖਦਸ਼ਾ ਜਿਹੜੀ ਹੈ ਹੋ ਸਕਦੀ ਹੈ ਇਹ ਜਿਹੜਾ ਖਦਸ਼ਾ ਜਤਾਇਆ ਜਾ ਰਿਹਾ ਕਿ ਉਹਨਾਂ ਨੂੰ ਇਕਨੋਮਿਕ ਤੌਰ ਦੇ ਉੱਪਰ ਕਾਫੀ ਜਿਹੜਾ ਝਟਕਾ ਝੱਲਣਾ ਪੈ ਸਕਦਾ ਹੈ। ਦੱਸਣਯੋਗ ਇਹ ਹੈ ਕਿ ਕੈਨੇਡਾ ਵੱਡੇ ਪੱਧਰ 'ਤੇ ਅਮੈਰੀਕਾ ਨਾਲ ਵਪਾਰ 'ਤੇ ਨਿਰਭਰ ਹੈ, ਇਸ ਲਈ ਇਸ ਸਮਝੌਤੇ ਨੂੰ ਸਿਰੇ ਚਾੜਨ ਲਈ ਪੂਰੇ ਯਤਨ ਹੈ ਜਿਹੜੇ ਉਹ ਕੀਤੇ ਜਾ ਰਹੇ ਹੈ। ਯਾਨੀ ਕਿ ਜੇ ਇਹ ਸਮਝੌਤਾ ਟੁੱਟਦਾ ਹੈ ਫਿਰ ਇਹ ਸਾਰਾ ਨੁਕਸਾਨ ਹੋਊਗਾ, ਜੇ ਚੱਲੀ ਜਾਂਦਾ ਫਿਰ ਐਵਰੀਥਿੰਗ ਵਿਲ ਬੀ ਓਕੇ। ਅਤੇ ਲਓ ਜੀ, ਇੱਕ ਜਿਹੜੀ ਖਬਰ ਹੈ ਇਹ ਮੰਦਭਾਗੀ ਘਟਨਾ ਹੈਗੀ, ਆਪਾਂ ਕਹਿ ਸਕਦੇ ਹਾਂ ਸਿਰੇ ਦਾ, ਕਹਿੰਦੇ ਕਬੱਡੀ ਖਿਡਾਰੀ ਗੁਰਜੀਤ ਤੂਤ ਸੋ ਉਹ ਇਸ ਦੁਨੀਆ ਤੋਂ ਅਲਵਿਦਾ ਹੋ ਗਿਆ ਜੀ। ਸੋ ਕਹਿੰਦੇ ਆ ਬੜੇ ਵਧੀਆ ਖਿਡਾਰੀ ਸੀਗੇ, ਨੰਬਰ 1 ਅਤੇ ਕਬੱਡੀ ਖੇਡ ਦੇ ਜਗਤ ਦੇ ਕਹਿੰਦੇ ਸਟਾਰ ਸੀਗੇ ਗੁਰਜੀਤ ਤੂਤ। ਅਤੇ ਇਹ ਨਾ ਮੈਂ ਜਦੋਂ ਕੱਲ੍ਹ ਨਿਊਜ਼ ਸੁਣੀ ਤਾਂ ਮੈਨੂੰ ਯਾਦ ਆ ਰਿਹਾ ਸੀ ਵੀ ਨਾ ਸੌਂਗ ਆਪਾਂ ਨੇ ਸੁਣਿਆ ਹੋਇਆ ਕੋਈ ਇੱਕ, ਉਹਦੇ ਵਿੱਚ ਗੁਰਜੀਤ ਤੂਤ ਦਾ ਨਾਮ ਹੈ ਜਿਹੜਾ ਉਹ ਲਿੱਤਾ ਜਾਂਦਾ। ਫਿਰ ਮੈਨੂੰ ਯਾਦ ਆਇਆ ਜਿਹੜਾ ਅਰਜਨ ਢਿੱਲੋਂ ਹੈ ਨਾ, ਉਹਨੇ ਗੀਤ ਗਾਇਆ ਹੋਇਆ ਜਿਹੜੇ ਗੀਤ ਹੈ ਨਾ ਜੱਟਾਂ ਦੇ ਮੁੰਡੇ ਮੁੰਡਿਆਂ 'ਤੇ ਇਲਜ਼ਾਮ ਲੱਗਦੇ ਟੌਰ ਨਾਲ ਜਿਉਣ ਦੇ, ਉਹਦੇ ਵਿੱਚ ਗੁਰਜੀਤ ਤੂਤ ਇਹਨਾਂ ਦੀ ਗੱਲ ਕੀਤੀ ਗਈ ਆ। ਸੋ ਬੜਿਆ ਵੈਸੇ ਇਹ ਮੰਦਭਾਗੀ ਘਟਨਾ ਜੀ, ਕੋਈ ਇੰਨੀ ਏਜ ਵੀ ਨਹੀਂ ਹੈਗੀ, ਪਰ ਜਿਵੇਂ ਨਾ ਆਪਾਂ ਸੁਣਦੇ ਹਾਂ ਜਿਹੜੀ ਇਹ ਗੇਮ ਹੈ ਕਬੱਡੀ ਦੀ, ਕਿਉਂਕਿ ਜ਼ੋਰ ਦੀ ਗੇਮ ਹੁੰਦੀ ਹੈ, ਕਈ ਵਾਰੀ ਇਹਦੇ ਵਿੱਚ ਆਪਣਾ ਜ਼ੋਰ ਦਿਖਾਉਣ ਲਈ, ਜਿੱਤਣ ਲਈ, ਆਪਣੀ ਬੋਡੀ ਨੂੰ ਬਣਾਉਣ ਦੇ ਲਈ ਅਲੱਗ ਅਲੱਗ ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਖਾਣ ਵਾਸਤੇ, ਤਾਂ ਕਿ ਸਟਰੋਂਗ ਰਹਿਣ ਇਹ, ਹੈ ਨਾ। ਅਤੇ ਫਿਰ ਪਰ ਗੱਲ ਉਹੀ ਆ ਕਿ ਹੈਲਥ ਇਸ਼ੂਜ਼ ਜਿਹੜੇ ਆ ਫਿਰ ਉਹਦੇ ਨਾਲ ਬੜੇ ਆ ਸਕਦੇ ਆ। ਅਤੇ ਇਹ ਜਿਹੜੇ ਕਹਿੰਦੇ ਆ ਵੀ ਕਬੱਡੀ ਖੇਡ ਜਗਤ ਦੇ ਸਟਾਰ ਗੁਰਜੀਤ ਤੂਤ ਦੀ ਜਿਹੜੀ ਮੌਤ ਦੀ ਮੰਦਭਾਗੀ ਖਬਰ ਹੈ ਉਹ ਆ ਰਹੀ ਹੈ, ਔਰ ਕੁਝ ਦਿਨ ਤੋਂ ਕਹਿੰਦੇ ਆ ਵੀ ਇਹ ਗੁਰਦੇ ਰੋਗ ਤੋਂ ਪੀੜਿਤ ਸੀਗੇ, ਜਿਸਨੇ ਫਰੀਦਕੋਟ ਦੇ ਇੱਕ ਹੋਸਪਿਟਲ ਦੇ ਵਿੱਚ ਮੰਗਲਵਾਰ ਨੂੰ ਆਖਰੀ ਸਾਹ ਲਿਆ। ਅਤੇ 12 ਅਗਸਤ ਅੱਜ ਦਾ ਦਿਨ ਜਿਹੜਾ ਹੈਗਾ ਸੋ ਬੁੱਧਵਾਰ ਨੂੰ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦਾ ਸੰਸਕਾਰ ਜਿਹੜਾ ਕੀਤਾ ਜਾਊਗਾ। ਸੋ ਇਹ ਵੀ ਨਾ ਜੇ ਆਪਾਂ ਦੇਖੀਏ ਵੀ ਹੁਣ ਗੇਮਸ ਹੁੰਦੀਆਂ ਹੈ ਨਾ, ਗੇਮਸ ਦੇ ਵਿੱਚ ਵਧੀਆ ਖੁਰਾਕ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਕੋਈ ਨੁਕਸਾਨ ਨਾ ਹੋਵੇ, ਸੋ ਅੱਗੋਂ ਬੋਡੀ ਬਿਲਡ ਉਹ ਆਪਣੀ ਕਰਨ ਅਤੇ ਕੋਈ ਉਹਨਾਂ ਨੂੰ ਹੈਲਥ ਇਸ਼ੂ ਨਾ ਆਵੇ। ਪਰ ਕਈ ਵਾਰ ਆਪਾਂ ਬੜੇ ਇੱਦਾਂ ਦੇ ਦੇਖਦੇ ਹਾਂ ਨਾ ਗੇਮਾਂ ਦੇ ਵਿੱਚ, ਸਪੋਰਟਸ ਦੇ ਵਿੱਚ, ਕਿ ਜਿੱਤਣ ਕਰਕੇ ਫਿਰ ਕੋਈ ਨਾ ਕੋਈ ਇੱਦਾਂ ਦੇ ਚੀਜ਼ਾਂ ਖਾਧੀਆਂ ਜਾਂਦੀਆਂ ਜਿਹੜੀਆਂ ਕਿ ਨੁਕਸਾਨ ਕਰਦੀਆਂ ਲੌਂਗ ਰਨ 'ਤੇ। ਹੁਣ ਇਹ ਗੁਰਦੇ ਦੇ ਰੋਗ ਤੋਂ ਪੀੜਿਤ ਸੀਗੇ, ਕਿਡਨੀ ਆਪਾਂ ਕਹਿ ਸਕਦੇ ਹਾਂ ਨਾ। ਅਤੇ ਬੜਿਆ ਇਹ ਮੰਦਭਾਗੀ ਕਰਨਾ, ਦੇਖੋ ਜਦੋਂ ਵੀ ਕੋਈ ਕਿਸੇ ਸਪੋਰਟਸ 'ਚ ਆਉਂਦੇ ਆ ਕਿੰਨੀ ਮਿਹਨਤ ਕਰਦੇ ਆ ਉਹ ਨਾ, ਕੋਈ ਵੀ ਹੈ, ਕੋਈ ਵੀ ਸਪੋਰਟਸ ਹੈ, ਬਿਨਾਂ ਮਿਹਨਤ ਤੋਂ ਤਰੱਕੀ ਨਹੀਂ ਕੀਤੀ ਜਾ ਸਕਦੀ। ਬਿਨਾਂ ਮਿਹਨਤ ਤੋਂ ਤੁਸੀਂ ਆਪਣੀ ਜਿਹੜੀ ਗੇਮ ਹੈ ਉਹਦੇ ਵਿੱਚ ਪਰਿਪੱਕਵ ਨਹੀਂ ਹੋ ਸਕਦੇ, ਹੈ ਨਾ। ਪਰ ਜਦੋਂ ਕੋਈ ਇੱਦਾਂ ਦੀ ਘਟਨਾ ਹੁੰਦੀ ਹੈ ਵੀ ਹਾਂ, ਫਿਰ ਕਿਉਂਕਿ ਕਾਫੀ ਮੈਂ ਇਹਨਾਂ ਦਾ ਪੜ੍ਹ ਰਹੀ ਸੀਗੀ, ਅਤੇ ਕਹਿੰਦੇ ਆ ਵੀ ਨਸ਼ੇ ਵਗੈਰਾ ਕਰਕੇ ਜਿਹੜਾ ਹੈਗਾ ਫਿਰ ਇਹ ਸਾਰੀ ਉਹਨਾਂ ਨੂੰ ਮੁਸ਼ਕਲ ਆਈ ਹੋਣੀ ਆ। ਪਰ ਜੋ ਵੀ ਹੋਇਆ ਜੀ, ਬੜਾ ਮੰਦਭਾਗਾ ਹੋਇਆ। ਪਰ ਇਹ ਚੀਜ਼ਾਂ ਨਾ ਸਪੋਰਟਸ ਦੇ ਵਿੱਚੋਂ ਖਤਮ ਹੋਣੀਆਂ ਚਾਹੀਦੀਆਂ। ਇਹ ਦੇਖੋ ਜਦੋਂ ਸਪੋਰਟਸ ਹੁੰਦੀਆਂ ਫਿਰ ਪਹਿਲਾਂ ਇਹਦੇ ਟੈਸਟ ਕੀਤੇ ਜਾਂਦੇ ਆ ਵੀ ਕੋਈ ਕਿਸੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਨਸ਼ਾ ਤਾਂ ਨਹੀਂ ਕੀਤਾ ਹੋਇਆ ਜਿਹਦੇ ਨਾਲ ਉਹਨਾਂ 'ਚ ਜ਼ਿਆਦਾ ਜਿਹੜੀ ਐਨਰਜੀ ਆ ਜਾਂਦੀ ਆ, ਸਟਰੋਂਗ ਬਣ ਜਾਂਦੇ ਆ ਅਤੇ ਫਿਰ ਉਹ ਉਸ ਗੇਮ 'ਚ ਜਿੱਤ ਜਾਂਦੇ ਆ। ਪਰ ਜਿਨ੍ਹਾਂ ਨੇ ਉਹ ਯੂਜ਼ ਨਹੀਂ ਕੀਤਾ ਅਤੇ ਉਹ ਓਬਵੀਅਸ ਹੈ ਉਹ ਪਿੱਛੇ ਰਹਿ ਜਾਂਦੇ, ਹੈ ਨਾ। ਅਤੇ ਇਹ ਟੈਸਟ ਵਗੈਰਾ ਕੀਤੇ ਜਾਂਦੇ ਆ ਪਹਿਲਾਂ, ਪਰ ਪਤਾ ਨਹੀਂ ਹੁਣ ਕਿਵੇਂ ਕੀ ਆ ਵੀ ਕਬੱਡੀ ਖੇਡ ਨੂੰ ਇਹ ਇੱਕ ਭਾਰੀ ਨੁਕਸਾਨ ਹੋਇਆ ਜੀ। ਗੁਰਜੀਤ ਤੂਤ ਜਿਹੜੇ ਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਜਿਹੜੀ ਕਿ ਬੜੀ ਮੰਦਭਾਗੀ ਘਟਨਾ ਹੈਗੀ ਹੈ ਜੀ। ਅਤੇ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਨਾਲ, ਤੁਸੀਂ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਬਿਲਕੁਲ ਕਰ ਸਕਦੇ ਹੋ। ਅਤੇ ਇੱਕ ਜਿਹੜੀ ਹੋਰ ਖਬਰ ਆ ਰਹੀ ਹੈ ਜੀ ਪਿੱਛੇ ਜਿਹਾ, ਇਹ ਆਪਣੇ ਇੱਥੇ ਬ੍ਰੈਂਪਟਨ ਦੀ ਘਟਨਾ ਹੈਗੀ ਆ। ਬ੍ਰੈਂਪਟਨ ਦੇ ਵਿੱਚ ਇੱਕ ਘਰ ਨੂੰ ਅੱਗ ਲੱਗੀ ਸੀ, ਹੈ ਨਾ, 2023 ਦੀ ਇਹ ਘਟਨਾ ਹੈਗੀ ਹੈ। ਅਤੇ ਉਹਦੇ ਵਿੱਚ ਹੁਣ ਜਿਹੜਾ ਪ੍ਰੋਪਰਟੀ ਦਾ ਓਨਰ ਸੀਗਾ ਉਹਨੂੰ ਜਿਹੜਾ ਲਗਾਈ ਗਈ ਹੈ ਜੀ ਸਜ਼ਾ ਦਿੱਤੀ ਗਈ ਹੈ। ਕਹਿਣ ਦਾ ਮਤਲਬ ਕਿ ਕਿਉਂਕਿ ਘਰ ਨੂੰ ਅੱਗ ਲੱਗੀ, ਜਦੋਂ ਕਿਸੇ ਨੇ ਕਿਰਾਏ 'ਤੇ ਦੇਣਾ, ਚਾਹੇ ਬੇਸਮੈਂਟ ਹੈ ਚਾਹੇ ਆਪਣਾ ਉੱਪਰਲਾ ਘਰ ਹੈ, ਸਾਰੇ ਦਾ ਸਾਰਾ, ਪਰ ਸੇਫਟੀ ਜਿਹੜੀ ਹੈ ਉਹ ਮੁੱਖ ਰੱਖੀ ਜਾਂਦੀ ਹੈ। ਇੱਥੇ ਤਾਂ ਇਹ ਹੁੰਦਾ ਵੀ ਹਾਂਜੀ ਜਿਹੜੇ ਫਾਇਰ ਅਲਾਰਮ ਹੈ ਉਹ ਤੁਸੀਂ ਲਾਉਣੇ ਹੀ ਲਾਉਣੇ ਆ, ਪਰ ਕਈ ਵਾਰ ਇਹ ਵੀ ਹੁੰਦਾ ਵੀ ਹਾਂਜੀ ਜਿਹੜੇ ਘਰ ਦੇ ਵਿੱਚ ਰਹਿੰਦੇ ਹੁੰਦੇ ਆ ਕਿਰਾਏ ਦੇ ਉੱਪਰ ਉਹ ਕੀ ਕਰਦੇ ਆ ਵੀ ਉਹ ਬੈਟਰੀ ਕੱਢ ਦਿੰਦੇ ਆ ਵੀ ਹਾਂਜੀ ਅਸੀਂ ਕੋਈ ਨਾ ਕੋਈ ਇੱਦਾਂ ਦੇ ਪਕਵਾਨ ਬਣਾ ਰਹੇ ਹਾਂ ਜਿਹਦੇ ਨਾਲ ਕਿ ਸਾਨੂੰ ਧੂੰਆਂ ਹੋਊਗਾ ਘਰ ਦੇ ਵਿੱਚ ਅਤੇ ਫਿਰ ਫਾਇਰ ਅਲਾਰਮ ਵੱਜਣਗੇ ਅਤੇ ਉਹ ਵੱਜਣ ਨਾ, ਹੈ ਨਾ। ਅਤੇ ਇਹ ਦੇਖੋ ਘਰ ਦੇ ਵਿੱਚ ਅੱਗ ਲੱਗੀ ਸੀ ਜਿਹਦੇ ਵਿੱਚ ਇੱਕ ਵਿਮੈਨ ਸੀਗੀ ਜਿਹੜੀ ਪ੍ਰੈਗਨੈਂਟ ਸੀਗੀ ਉਹਦੀ ਮੌਤ ਹੋ ਗਈ, 3 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ। ਸੋ ਜਿਹੜਾ ਇਹਨਾਂ ਦਾ ਇਸ ਵਿਮੈਨ ਦਾ ਹਸਬੈਂਡ ਸੀਗਾ ਉਹ ਆਪਣਾ ਕੰਮ 'ਤੇ ਗਿਆ ਹੋਇਆ ਸੀ, ਹੈ ਨਾ। ਸੋ ਹੁਣ ਇਹ 2023 ਦੀ ਘਟਨਾ ਹੈਗੀ ਬਰੈਂਪਟਨ ਦੇ ਵਿੱਚ ਜਦੋਂ ਇੱਕ ਘਰ ਨੂੰ ਅੱਗ ਲੱਗੀ ਸੀ। ਸੋ ਹੁਣ ਜਿਹੜਾ ਲੈਂਡਲੋਰਡ ਹੈ, ਓਨਰ ਹੈ, ਉਹਨੂੰ $50,000 ਦਾ ਜੁਰਮਾਨਾ ਕੀਤਾ ਗਿਆ ਅਤੇ 10,000 ਜਿਹੜਾ ਹੈਗਾ ਵਿਕਟਿਮ ਨੂੰ ਦੇਣ ਦੀ ਗੱਲਬਾਤ ਕੀਤੀ ਗਈ ਹੈ, $10,000। ਸੋ ਕਹਿੰਦੇ 135 ਦਿਨ ਉਹਨੇ ਵਿਅਕਤੀ ਨੇ ਕਸਟਡੀ ਦੇ ਵਿੱਚ ਰਹਿਣਾ। ਪਰ ਦੇਖੋ ਕਈ ਵਾਰੀ ਨਾ ਪ੍ਰੋਪਰਟੀਆਂ ਬਣਾਈਆਂ ਜਾਂਦੀਆਂ ਕਿ ਆਪਣੇ ਹਾਲਾਤ ਨੂੰ ਵਧੀਆ ਕਰਨ ਦੇ ਲਈ, ਪਰ ਵੀ ਜਿਵੇਂ ਹਾਂਜੀ ਕਿਰਾਏ 'ਤੇ ਦੇਵਾਂਗੇ, ਇਨਕਮ ਹੋਊਗੀ, ਪ੍ਰੋਪਰਟੀ ਬਣੂਗੀ ਮੇਰੀ, ਪਰ ਜਦੋਂ ਥੋੜ੍ਹੀ ਬਹੁਤੀ ਕਿਤੇ ਨਾ ਕਿਤੇ 39 ਕੋਈ ਕਮੀ ਰਹਿ ਜਾਂਦੀ ਹੈ ਸੇਫਟੀ ਨੂੰ ਲੈ ਕੇ, ਸਿਕਿਉਰਟੀ ਨੂੰ ਲੈ ਕੇ, ਫਿਰ ਦੇਖੋ ਕਿੱਡੇ ਵੱਡੇ ਹਰਜਾਨੇ ਭੁਗਤਣੇ ਪੈਂਦੇ ਆ। ਹੁਣ ਦੇਖੋ ਇੰਨਾ ਤਾਂ ਪਤਾ ਨਹੀਂ ਉਹਨੇ ਕਮਾਇਆ ਵੀ ਨਹੀਂ ਹੋਣਾ ਜਿੰਨਾ ਉਹਨੂੰ ਜੁਰਮਾਨਾ ਲੱਗ ਗਿਆ, ਜਾਂ ਉਹਦੀ ਪ੍ਰੋਪਰਟੀ ਦਾ ਵੀ ਨੁਕਸਾਨ ਹੋ ਗਿਆ, ਜਾਂ ਵਿਕਟਮ ਨੂੰ ਦੇਣਾ ਪੈਣਾ, ਜਾਂ ਚਲੋ ਉਹ ਤਾਂ ਜੋ ਵੀ ਕਾਰਵਾਈ ਹੋ ਰਹੀ ਹੈ, ਹੈ ਨਾ, ਇੱਕ ਟੈਨਸ਼ਨ ਤਾਂ ਹੈਗੀ ਨਾ ਦਿਮਾਗ ਦੇ ਉੱਪਰ, ਕਿੱਥੇ ਤੁਸੀਂ ਵਧੀਆ ਵਾਸਤੇ ਕੁਛ ਕਰ ਰਹੇ ਹੋ ਪਰ ਕਿੱਥੇ ਉਹ ਸਾਰਾ ਕੁਛ ਪੁੱਠਾ ਪੈ ਜਾਂਦਾ। ਸੋ ਇਹ ਚੀਜ਼ਾਂ ਦਾ ਵੀ ਬੜਾ ਰੱਖਿਆ ਜਾਵੇ ਜੀ ਧਿਆਨ। ਕਈ ਵਾਰ ਅਸੀਂ ਥੋੜ੍ਹੀ ਜਿਹੀ ਅਣਗਹਿਲੀ ਕਰਦੇ ਹਾਂ ਨਾ, ਬਹੁਤ ਵੱਡੇ ਵੱਡੇ ਨੁਕਸਾਨ ਹੈ ਜਿਹੜੇ ਉਹ ਹੋ ਜਾਂਦੇ ਆ। ਅਤੇ ਬਾਕੀ ਜਿਹੜਾ ਆਪਣਾ ਬ੍ਰਿਜ ਜਿਹੜਾ ਹੁਣੇ ਰੀਓਪਨ ਹੋਇਆ ਸੀ ਜੀ 26-27 ਜੁਲਾਈ ਨੂੰ, ਸੋ ਇਹ ਜਿਹੜਾ ਗੋਡੀ ਹਾਓ ਬ੍ਰਿਜ ਸੀਗਾ ਉਹਦੇ 'ਤੇ ਕਹਿੰਦੇ 6 ਦਿਨਾਂ ਦੇ ਅੰਦਰ ਅੰਦਰ, ਜਿਵੇਂ 27 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ 41,000 ਲੋਕ ਜਿਹੜੇ ਉੱਥੋਂ ਲੰਘੇ ਆ ਇਸ ਬ੍ਰਿਜ ਤੋਂ, US ਤੋਂ ਕੈਨੇਡਾ ਜਿਹੜੇ ਪਹੁੰਚੇ ਆ। ਸੋ 41,000 ਟਰੱਕ ਨਿਕਲੇ ਆ, 4100 ਟਰੱਕ ਹੈ ਜਿਹੜੇ ਉਹ ਨਿਕਲੇ ਆ, 41,000 ਲੋਕ ਹੈ ਜਿਹੜੇ ਉਹ US ਤੋਂ ਕੈਨੇਡਾ ਜਿਹੜੇ ਪਹੁੰਚੇ ਆ। ਸੋ ਦੇਖ ਲਓ ਜਿਹੜਾ ਪ੍ਰਬੰਧ ਹੁੰਦਾ ਉਹ ਕਿੰਨਾ ਵਧੀਆ ਹੁੰਦਾ ਕਿ ਪੂਰਾ ਜਿਹੜਾ ਮੈਜਰਮੈਂਟ ਇੱਕ ਕਿਸਮ ਦਾ ਕਰ ਲੈਂਦੇ ਆ, ਨਾਪ ਤੋਲ ਕਰ ਲੈਂਦੇ ਆ ਵੀ ਕਿੰਨੇ ਕੁ ਲੋਕ ਜਿਹੜੇ ਇਸ ਬ੍ਰਿਜ ਦੇ ਉੱਪਰੋਂ ਹੁਣ ਤੱਕ ਲੰਘ ਚੁੱਕੇ ਆ। ਇਹ ਸਿਰਫ 6-7 ਦਿਨ ਦੀ ਗੱਲ ਹੈ, 31 ਜੁਲਾਈ ਤੱਕ ਦੱਸਿਆ ਜਿਹੜਾ ਇਹ ਡਾਟਾ ਹੈਗਾ। ਬਾਕੀ ਤਾਂ ਹੁਣ ਤਾਂ ਅੱਜ ਆਪਣੇ ਹੋ ਗਈ ਜੀ 12 ਅਗਸਤ, ਹੈ ਨਾ, 12 ਦਿਨ ਹੋਰ ਹੋ ਗਏ ਅਤੇ ਪਤਾ ਨਹੀਂ ਕਿੰਨੇ ਕੁ ਲੋਕ ਲੰਘ ਗਏ ਹੋਣੇ ਆ। ਅਤੇ ਲਓ ਜੀ ਹੁਣ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰੀਏ, ਸਾਡੇ ਨਾਲ ਜੁੜ ਗਏ ਆ ਜੀ ਮਨਜੀਤ ਅਪਲਾਇੰਸ ਜੰਕਸ਼ਨ ਤੋਂ, ਅਤੇ ਬਹੁਤ ਵਧੀਆ ਡੀਲਸ ਜਿਹੜੀਆਂ ਹੁੰਦੀਆਂ ਅਪਲਾਇੰਸ ਜੰਕਸ਼ਨ 'ਤੇ। ਜੀ ਮਨਜੀਤ,
1: ਥੈਂਕ ਯੂ ਸੋ ਮਚ ਜਸਵਿੰਦਰ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਤੁਸੀਂ ਨਵੇਂ ਪ੍ਰੋਪਰਟੀ 'ਚ ਮੂਵ ਹੋ ਰਹੇ ਹੋ ਤੇ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਕਿ $7,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $49.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹੋ। ਤੇ ਨਾਲ ਐਲਜੀ ਬ੍ਰਾਂਡ ਦਾ 65 ਇੰਚ ਦਾ ਨੈਨੋਸੈਲ 4K ਟੀਵੀ $800 ਦੀ ਵੈਲਿਊ ਦਾ ਬਿਲਕੁਲ ਫ੍ਰੀ ਐਜ਼ ਅ ਗਿਫਟ ਇਸ ਬੰਡਲ ਦੇ ਨਾਲ ਦਿੱਤਾ ਜਾ ਰਿਹਾ। ਸੋ 49.99 ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਤੇ ਨਾਲ ਐਲਜੀ ਦਾ 65 ਇੰਚ ਦਾ ਐਲਈਡੀ ਸਮਾਰਟ ਨੈਨੋਸੈਲ 4K ਟੀਵੀ ਤੁਸੀਂ ਫ੍ਰੀ ਗਿਫਟ ਲੈਣਾ। ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% 35% ਡਿਸਕਾਊਂਟ ਅਵੇਲੇਬਲ ਹੈ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਜਿਹਦੇ ਵਿੱਚ ਕਿਚਨ ਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲਜੀ, ਬੋਸ਼, ਇਲੈਕਟ੍ਰੋਲਕਸ ਤੇ GE ਵਰਗੇ ਬ੍ਰਾਂਡਸ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਐਕਸਕਲੂਸਿਵ ਅਪਲਾਇੰਸ ਜੰਕਸ਼ਨ ਤੇ ਤੁਸੀਂ ਅੱਜ ਸ਼ਾਮ 7 ਵਜੇ ਤੱਕ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-00-54 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ ਤੁਸੀਂ ਜ਼ਰੂਰ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ, ਕਿਉਂਕਿ ਬਹੁਤ ਵਧੀਆ ਵਧੀਆ ਡੀਲਸ ਹਮੇਸ਼ਾ ਹੀ ਅਪਲਾਇੰਸ ਜੰਕਸ਼ਨ ਤੇ ਮਨਜੀਤ ਸਾਡੇ ਨਾਲ ਸਾਂਝੀਆਂ ਕਰਦੇ ਆ। 905-450-0054 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ
1: ਜੀ। ਅਸੀਂ ਜੀ ਤੱਕ ਲੱਗੀ ਹਾਂ ਜੀ, ਹੁਣ ਇਹ ਵੀ ਪਤਾ ਵੀ ਗਲਤੀ ਕੀਤੀ ਜਾਂਦਾ ਜਦੋਂ ਮਾੜਾ ਜਿਹਾ ਕੰਮ ਹੈ ਨਾ ਜੀ। ਬਾਕੀ ਉਹ ਮੁੰਡੇ ਵਾਲੇ ਵੀ ਚਾਹਦੇ ਬਹੁਤ ਮਾੜੇ ਸੁਣੀ ਜੀ, ਮੁੰਡਾ ਕੋਟਾ ਦਾ ਕਬੱਡੀ ਦਾ ਪਲੇਅਰ, ਉਹ ਵੀ ਮਾੜੀ ਖਬਰ ਹੀ, ਨੌਜਵਾਨ ਮੁੰਡਾ ਕਦੇ ਚਲੇ ਜਾਂਦੇ ਨੇ ਹਨਾ ਜੀ।
0: ਹਾਂਜੀ ਬਿਲਕੁਲ। ਦੇਖੋ ਵੈਸੇ ਨਾ ਉਹ ਕੱਲ ਵੀ ਗੱਲ ਹੋ ਰਹੀ ਸੀ ਟਰੱਕਾਂ ਦੀ, ਹੈ ਨਾ, ਵੀ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਈ ਵਾਰ ਕਰਨਾ ਪੈਂਦਾ ਜਿਹੜੇ ਟਰੱਕ ਡਰਾਈਵਰਸ ਹੈ, ਜ਼ਿਆਦਾ ਮੇਨਲੀ ਜਿਹੜੇ ਆਊਟ ਆਫ ਸਿਟੀ ਜਾਂਦੇ, ਆਊਟ ਆਫ ਪ੍ਰੋਵਿੰਸ ਜਾਂਦੇ, ਹੈ ਨਾ, ਜਾਂ ਦੂਜੇ ਪ੍ਰੋਵਿੰਸਿਸ ਦੇ ਵਿੱਚ ਪ੍ਰੋਬਲਮ ਆਵੇ, ਜਾਂ ਚਲੋ US ਨੂੰ ਜਾਂਦੇ ਜਿਹੜੇ ਉੱਥੇ ਆਵੇ, ਪਰ ਇਹ ਹੋਣਾ ਨਹੀਂ ਚਾਹੀਦਾ। ਚਲ ਸਿਟੀ 'ਚ ਵੀ ਕਈਆਂ ਨੂੰ ਬੜੀ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਆਉਂਦੀਆਂ, ਪਰ ਇਹੀ ਆਪਾਂ ਤਾਂ ਹਮੇਸ਼ਾ ਰੇਡੀਓ 'ਤੇ ਦਰਖਾਸਤ ਕਰਦੇ ਹੁੰਦੇ ਹਾਂ ਕਿ ਜ਼ਰੂਰ ਧਿਆਨ ਰੱਖਿਆ ਕਰੋ ਰੋਡ ਦੇ ਉੱਪਰ, ਜਿਹੜੇ ਵੱਡੇ ਵਹੀਕਲਸ ਹੈ ਨਾ। ਹੁਣ ਬੱਸਾਂ ਦੇ ਵੀ ਦੇਖੋ ਕਿੰਨੇ ਇੰਸੀਡੈਂਟ ਆਪਾਂ ਐਕਸੀਡੈਂਟ ਸੁਣਦੇ ਹਾਂ, ਪਰ ਇਹ ਸਾਰਾ ਕੁਝ ਹੋਣਾ ਨਹੀਂ ਚਾਹੀਦਾ, ਹੈ ਨਾ। ਪਹਿਲਾਂ ਹੁੰਦਾ ਸੀ ਕਿ ਹਾਂ ਐਂ ਲੱਗਦਾ ਸੀ ਵੀ ਜਿਹੜੇ ਜਿਹੜੀਆਂ ਬੱਸਾਂ, ਇਹਨਾਂ ਦਾ ਤਾਂ ਕਦੀ ਐਕਸੀਡੈਂਟ ਨਹੀਂ ਸੁਣਿਆ ਸੀਗਾ, ਮੈਂ ਤਾਂ ਨਹੀਂ ਸੁਣਿਆ ਇੰਨੀ ਦੇਰ ਹੋ ਗਈ। ਆ ਹੁਣੀ ਹੁਣੀ ਆਪਾਂ ਕਿੰਨੇ ਵੈਸੇ ਵੀ, ਚਾਹੇ ਕਿਤੇ ਕਿਤੇ ਚਾਕੂ ਚੱਲ ਗਿਆ ਕਿਸੇ ਨੇ, ਬੱਸ ਦੇ ਵਿੱਚ ਹੀ ਕੋਈ ਇੱਦਾਂ ਦੀ ਹਰਕਤ ਕਰ ਦਿੱਤੀ, ਹੈ ਨਾ, ਜਾਂ ਡਰਾਈਵਰ ਨੂੰ ਕੁਛ ਕਹਿ ਦਿੱਤਾ। ਦੇਖੋ ਹੈਂ, ਡਰਾਈਵਰ ਤਾਂ ਚਲਾ ਰਿਹਾ ਬੱਸ, ਤੁਹਾਨੂੰ ਲੈ ਕੇ ਜਾ ਰਿਹਾ, ਅਤੇ ਉਹਨੂੰ ਹੀ ਨੁਕਸਾਨ ਪਹੁੰਚਾਇਆ ਜਾਂਦਾ, ਜਾਂ ਫਿਰ ਹੋਰ ਜਿਹੜੇ ਪੈਸੈਂਜਰਸ ਬੈਠੇ ਆ, ਜਾਂ ਫਿਰ ਬੱਸਾਂ ਦੇ ਅੱਗੇ ਗੱਡੀਆਂ ਜਿਹੜੀਆਂ ਉਹ ਆ ਜਾਂਦੀਆਂ, ਜਾਂ ਪੈਦਲ ਤੁਰਨ ਵਾਲੇ ਧਿਆਨ ਨਹੀਂ ਦਿੰਦੇ, ਫਿਰ ਐਕਸੀਡੈਂਟ ਹੈਪਨ ਹੋ ਜਾਂਦੇ ਆ। ਸੋ ਬੜਾ ਰੱਖੋ ਜੀ ਧਿਆਨ ਜਦੋਂ ਰੋਡ 'ਤੇ ਹੋ ਨਾ, ਅਤੇ ਬਸ ਅਣਗਹਿਲੀ ਮਾੜੀ ਜਿਹੀ ਹੋਈ ਅਤੇ ਬਸ ਐਕਸੀਡੈਂਟ ਹੈਪਨ ਹੋ ਜਾਂਦਾ। ਸੋ ਨਾ ਇੱਦਾਂ ਦਾ ਕੋਈ ਕੰਮ ਕਰੋ। ਅਤੇ ਲਓ ਜੀ ਆਪਾਂ ਹੁਣ ਚੱਲੀਏ, ਹੁਣ ਆਪਾਂ ਸਰਾਸ਼ ਨਾਲ ਗੱਲਬਾਤ ਕਰਨੀ ਹੈ। ਸਰਾਸ਼ ਇਨਫੋਰਮੇਸ਼ਨ ਹਮੇਸ਼ਾ ਲੈ ਕੇ ਆਉਂਦੇ ਆ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਔਰ ਬਹੁਤ ਵਧੀਆ ਤੁਹਾਡੀ ਹੈਲਪ ਕਰ ਰਹੀ ਹੈ ਕੈਨੇਡੀਅਨ ਗੌਰਮੈਂਟ। ਔਰ ਨਾ ਮੈਂ ਇੱਥੇ ਅੱਗੇ ਜਾ ਕੇ ਹੋਰ ਵੀ ਗੱਲਬਾਤ ਕਰੂੰਗੀ, ਬਹੁਤ ਸਾਰੇ ਪਲਾਨ ਇੱਦਾਂ ਦੇ ਹੈਗੇ ਆ ਜਿਹੜੇ ਗੌਰਮੈਂਟ ਨੇ ਲੋਕਾਂ ਵਾਸਤੇ ਰੱਖੇ ਹੋਏ ਆ, ਜਿਹਦੇ ਨਾਲ ਕਿ ਲੋਕਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ, ਪੈਸੇ ਦਿੱਤੇ ਜਾਂਦੇ ਆ, ਮਨੀ ਪ੍ਰੋਵਾਈਡ ਕੀਤੀ ਜਾਂਦੀ ਹੈ, ਬਈ ਉਹ ਆਪਣੇ ਆਪ ਨੂੰ ਵਧੀਆ ਤਰੀਕੇ ਦੇ ਨਾਲ ਹੋਰ ਐਕਸਪੋਜ਼ ਕਰ ਸਕਣ, ਯਾਨੀ ਕਿ ਪੜ੍ਹ ਸਕਣ, ਅਤੇ ਕੋਈ ਨਾ ਕੋਈ ਹੋਰ ਜਿਹੜੇ ਆਪਾਂ ਨੂੰ ਜਿਵੇਂ ਡਿਸੇਬਿਲਿਟੀ ਪਲਾਨ ਹੋ ਗਿਆ, RESP ਹੋ ਗਈ, ਹੈ ਨਾ, ਬਹੁਤ ਇੱਦਾਂ ਦੇ ਪਲਾਨ ਆ ਜਿਨ੍ਹਾਂ ਬਾਰੇ ਲੋਕਾਂ ਨੂੰ ਨੌਲੇਜ ਹੀ ਨਹੀਂ ਹੈ, ਪਤਾ ਹੀ ਨਹੀਂ ਹੈ, ਮਤਲਬ ਜਾਂ ਤਾਂ ਸੁਣਦੇ ਨਹੀਂ ਜਾਂ ਉਹ ਉਹਨਾਂ ਵੱਲ ਧਿਆਨ ਨਹੀਂ ਦਿੰਦੇ, ਅਤੇ ਬੜੇ ਸਾਰੇ ਪਲਾਨ ਇੱਦਾਂ ਦੇ ਆ। ਅਤੇ ਇਸ ਕਰਕੇ ਅਪ ਟੂ ਡੇਟ ਜਿਹੜਾ ਰੱਖਿਆ ਕਰੋ ਆਪਣੇ ਆਪ ਨੂੰ, ਔਰ ਗੁਰਦਾਸ ਰੇਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਹਮੇਸ਼ਾ ਜਿਹੜੀ ਵੀ ਇਨਫੋਰਮੇਸ਼ਨ ਹੁੰਦੀ ਹੈ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਹੁਣ ਸਾਰਾਂਸ਼ ਦੱਸਣਗੇ ਜਿਹੜਾ ਲੋਨ ਗੌਰਮੈਂਟ ਦੇ ਰਹੀ ਹੈ, ਅਤੇ ਲੋਨ ਵੀ ਡਬਲ ਕਰ ਦਿੱਤਾ ਉਹਨਾਂ ਨੇ, ਅਤੇ ਤੁਸੀਂ ਇਹ ਲੋਨ ਦੇ ਲਈ ਕਿਵੇਂ ਐਲੀਜੀਬਲ ਹੋਣਾ, ਜਾਂ ਕੀ ਤੁਸੀਂ ਕਰਨਾ, ਇਹ ਇਨਫੋਰਮੇਸ਼ਨ ਲੈ ਕੇ ਸਾਰਾਂਸ਼ ਪਹੁੰਚਿਆ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਸਾਰਾਂਸ਼ ਕੀ ਹਾਲ ਚਾਲ? ਕਿਹੜੇ ਕਿਹੜੇ ਕੋਰਸ ਕੀਤੇ ਜਾ ਸਕਦੇ ਆ, ਤੇ ਬਾਕੀ ਕ੍ਰੈਡਿਟ ਚੈੱਕ ਉਹਨਾਂ ਦਾ ਹੁੰਦਾ ਹੈ ਕਿ ਨਹੀਂ ਹੁੰਦਾ, ਸਾਰੀ ਇਨਫੋਰਮੇਸ਼ਨ ਦੋ।
1: ਬਿਲਕੁਲ ਜੀ, ਇਹ ਇੱਕ ਐਸਾ ਲੋਨ ਹੈ ਜਿਸ ਮੇ ਕ੍ਰੈਡਿਟ ਚੈੱਕ ਨਹੀਂ ਹੈ, ਸਭ ਸੇ ਅਲੱਗ ਲੋਨ ਹੈ। ਲੋਨ ਸੇ ਹਮ ਲੋਗ ਡਰਤੇ ਹੈਂ, ਡਰਨਾ ਚਾਹੀਏ, ਯਹਾਂ ਪੇ ਬਾਤ ਅਲੱਗ ਹੈ। ਕਿਉਂ? ਲੋਨ ਜੋ ਹੈ ਬਿਨਾਂ ਕ੍ਰੈਡਿਟ ਚੈੱਕ ਕੇ ਹੈ, ਆਪਕੋ ਬੈਂਕ ਨਹੀਂ ਦੇ ਰਹਾ, ਆਪਕੋ ਗਵਰਨਮੈਂਟ ਦੇ ਰਹੀ ਹੈ। ਅਗਰ ਆਪਕੋ ਗਵਰਨਮੈਂਟ ਬੈਂਕ ਕੋ 2.5% ਵਿਆਜ ਪੇ ਦੇਤੀ ਹੈ, ਬੈਂਕ ਆਪਕੋ ਵੋ ਲੋਨ 10-12% ਪੇ ਦੇਤਾ ਹੈ। ਬਟ ਯਹਾਂ ਪੇ ਮੀਡੀਏਟਰ ਨਹੀਂ ਹੈ, ਗਵਰਨਮੈਂਟ ਆਪਕੋ ਡਾਇਰੈਕਟ 2.5% ਵਿਆਜ ਪੇ ਲੋਨ ਦੇਤੀ ਹੈ ਬਿਨਾਂ ਕ੍ਰੈਡਿਟ ਚੈੱਕ ਕੇ। 0% होता है वो लोन, और 2 से 2.5 साल बाद 2.5% साल का ब्याज होता है, और मतलब बहुत आसान से किस्तों में 15 साल में आप इस लोन को वापस करते हैं। आप स्किल डेवलप करते हैं, आप पीआर है, सिटीजन है, प्रोटेक्टेड पर्सन है, आप आसान से कोर्सेज करते हैं, फुली ऑनलाइन, एग्जामिनेशन नहीं है, और लाइक 2 से 3 घंटे आप ऑनलाइन रहते हैं, और फंडिंग हासिल करते हैं 50,000 से 1,70,000 के लोन की, जो कि लाइक 0% पर बिना क्रेडिट चेक बिना गारंटी के होता है।
0: ठीक है, और कोर्सेज कौन कौन से हैं इसमें, कौन कौन से कोर्स कर सकते हैं, और ऑनलाइन क्लासेज हैं या फिर इन पर्सन क्लासेज लगानी पड़ती हैं?
1: हाँ जी, सो ज्यादातर क्लाइंट्स चूज करते हैं फुली ऑनलाइन ऑनलाइन ऑनलाइन, फोन पे लैपटॉप पे क्लास लगाते हैं, बड़े सारे सिंगल मदर है, हाउसवाइफ है, उबर ड्राइवर, ट्रक ड्राइवर, सेल्फ एम्प्लॉयड, जॉब करने वाले लोग हैं, जो कि 2 से 3 घंटे मंडे टू फ्राइडे क्लासेस लगाते हैं। कुछ ऐसे कोर्सेज भी हैं जिनमें टीचर नहीं है, तो वो तो और आसान है। ऐसे बिजनेस मैनेजमेंट है हमारे पास, हॉस्पिटैलिटी जो कि ईजी है, फुली ऑनलाइन कोर्सेज में ही हम डील करते हैं। और लाइक गवर्नमेंट मतलब 2 से 3 महीने वो क्लास लगाते हैं, 1 से 3 महीने मान के चले आप, और 2 महीने के अंदर उनको अप्रोक्सीमेटली फंडिंग आ जाती है उनके खाते में डायरेक्ट आ जाती है गवर्नमेंट से। तो कोई चाबी नहीं है, कोई कुंडी नहीं है, आप पीआर है, सिटीजन है, प्रोटेक्टेड पर्सन है, ओंटारियो में रहते हैं, लोन हासिल करें बिना क्रेडिट चेक, ये और लोनों से सबसे ज्यादा बढ़िया है, गारंटेड कह रहा हूँ। कॉल करें, असेसमेंट कराएं, कॉल करें, असेसमेंट कराएं।
0: अच्छा, जेड़े ये पैसे आंदे है ना, ਉਹਨਾਂ ਨੂੰ ਕਿਤੇ ਵੀ ਯੂਜ਼ ਕਰ ਸਕਦੇ ਆ ਕਿ ਸਿਰਫ ਐਜੂਕੇਸ਼ਨ ਜਿਹਦੇ ਵਾਸਤੇ ਉਹ ਦੇ ਰਹੇ ਆ ਇਹ ਲੋਨ ਨੂੰ ਉੱਥੇ ਹੀ ਯੂਜ਼ ਹੋਣਗੇ?
1: ਗਵਰਨਮੈਂਟ ਦਾ ਮੇਨ ਜੋ ਨਜ਼ਰੀਆ ਹੁੰਦਾ ਹੈ ਉਹ ਇਸ ਲਈ ਦਿੱਤਾ ਹੈ ਆਪਕੋ ਪੈਸੇ ਕਿਉਂਕਿ ਆਪ ਆਪਣੇ ਲਿਵਿੰਗ ਐਕਸਪੈਂਸਿਸ ਕਵਰ ਕਰ ਪਾਏ। ਤੋ ਆਪ ਆਪਣੇ ਖਰਚੇ ਕਰ ਪਾਏ, ਬੱਚੋ ਕੋ ਖਾਣਾ ਖਿਲਾ ਪਾਏ, ਪੜ੍ਹਤੇ ਪੜ੍ਹਤੇ ਪੂਰੇ ਆਨਲਾਈਨ ਕੋਰਸ ਕਰਤੇ ਕਰਤੇ ਆਸਾਨ ਸੇ ਕੋਰਸ ਕਰਤੇ ਕਰਤੇ ਜਿਨਮੇ ਐਗਜ਼ਾਮੀਨੇਸ਼ਨ ਨਹੀਂ ਹੈ, ਸਿਰਫ ਆਸਾਨ ਸੀ ਅਸਾਈਨਮੈਂਟਸ ਐਂਡ ਦੈਟਸ ਇਟ, ਕੋਈ ਆਜ ਤੱਕ ਫੇਲ ਨਹੀਂ ਹੁਆ। हमारे थ्रू काम कराएं, पीस ऑफ माइंड लें, और साथ में 50,000 से 1,70,000 का लोन हासिल करें, कहीं भी उसे खर्च करें।
0: ठीक है, और आपकी फीस कितनी है, कब देनी पड़ेगी?
1: काम होने का बिल्कुल जी, जैसे आप मान के चलें कल 7 से 8 बंदों के अकाउंट में फंडिंग गिरी है, मतलब तब उन्होंने हमारी फीस दी है $199, दैट्स इट, नो हिडन फीस, नो मीठी बातें। और लाइक लोग आके बताते हैं हमें कि सर उस कंसल्टेंट ने इतने पैसे लिए, परसेंटेज लिया, ये वो, जब शो सुनते हैं तो सेकंड कोर्स के लिए वो हमें एनरोल कर लेते हैं राइट अवे। मतलब ऐसा नहीं कि लोगों को पता है इसके बारे में अब, क्योंकि हमने बहुत ज्यादा इन्वेस्टेड कर दी, तो लोग सुनते हैं हमें, और जो लोग रीफाइनेंसिंग के लिए जा रहे होते हैं वो हमारा शो सुनते हैं, राइट अवे आ जाते हैं यहाँ पे। क्यों जी, वहां पे आपने कमीशन देनी है, 2 नंबर में काम कराना है, नकली कागज लगाने हैं, यहाँ पे आपका एनओए लगता है, आपके बर्थ सर्टिफिकेट लगता है मतलब बच्चों का, और मैरिज सर्टिफिकेट, ना कि कोई एम्प्लॉयमेंट का डॉक्यूमेंट, तो कोई नकली डॉक्यूमेंट वाला काम ही नहीं है। साफ काम साफ तरीके से 8 साल से कर रहे हैं, बहुत तो कोशिश कर रुक चुके हैं, पीछे ना रहिए, क्रेडिट कार्ड के बिल हैं आपके, आपके और तरह के इतने सारे बिल्स हैं, 0% पे लोन आपका हमको कहाँ मिलेगा बताइए। फैमिली ऑफ फोर को $1,60,000 मिल जाता है, अगर बच्चे आपके छोटे हैं 11 साल से तो आपकी कॉलेज की फीस भी कवर हो जाती है, गवर्नमेंट की छोटी सी ग्रांट देती है कि आपकी फीस कवर हो जाए, अगर बच्चे छोटे हैं तो। तो कॉल करें, असेसमेंट कराएं, प्रॉपर ऑफिस है, टिमॉर्टन में नहीं मिलते, 218 एक्सपर्ट बुलेवर पर हमारा ऑफिस है, और लाइक 7 बंदों का स्टाफ आपके लिए काम कर रहा है, कॉल करें, ऑफिस आए।
0: टाइमिंग्स क्या है आपके ऑफिस के?
1: हाँ जी, 10:30 से 7:30 बज जाती है हमें शाम को निकलते हुए, और आप अभी भी कॉल कर सकते हैं, असेसमेंट कराएं, ऑफिस आए। आप लाइक अगर 2 साल का क्या होता है, गवर्नमेंट की पॉलिसी एडुकेशन की हर 2 साल में चेंज होती है, आज जो पॉलिसी है उसमें इतना लोन आ रहा है, मतलब हम अगर आप आज स्टार्ट करेंगे विल बी गुड, आपको 2 साल में 1.5-2 लाख तक लोन आ जाएगा, डिपेंडिंग ऑन योर फैमिली साइज, बच्चे ज्यादा है लोन की अमाउंट ज्यादा है। अगर आप 3-4 महीने बाद एनरोल करेंगे तो गवर्नमेंट की पॉलिसी हर अगस्त में मतलब 1 अगस्त 2028 के बाद अब चेंज होगी, तो आप मतलब अगर आप लेट स्टार्ट करेंगे तो आप डेडलाइन मिस कर जाएंगे वो वाली इंस्टॉलमेंट की, राइट? तो इसलिए अभी ही टाइम है एनरोल करने के लिए, पीछे ना रहिए, ये लोन और लोन की तरह नहीं है, तो हासिल करें और इसको फंडिंग को कहीं भी यूज कर सकते हैं।
0: ठीक है, अपना एड्रेस एक बार फिर से बता दें और फोन नंबर दे दें।
1: हाँ जी, एड्रेस है जी 218 एक्सपर्ट बुलेवर्ड, हर एंटर डेरी पे, नंबर नोट करें आप हमारा 437-264-31-75, 437-264-31-75, नो मीठी बातें, नो चलाकी, असली काम असली तरीके से, 437-264-3175, अभी कॉल करो, एस्टिमेट लो, 437-264-31-75, 437-264-31-75, कॉल करो, एस्टिमेट लो, 437 264-3175
0: ਜੀ। ਥੈਂਕ ਯੂ ਸਰਾਜ, ਥੈਂਕ ਯੂ ਵੈਰੀ ਮੱਚ ਜੀ। ਤੇ ਬਿਲਕੁਲ ਜੀ, ਜ਼ਰੂਰ ਤੁਸੀਂ ਕੰਟੈਕਟ ਕਰੋ, ਕਿਉਂਕਿ ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ ਕਿ ਜਿਹੜੀ ਪੜ੍ਹਾਈ ਹੈ ਨਾ, ਐਜੂਕੇਸ਼ਨ ਆ, ਉਹ ਤੁਹਾਨੂੰ ਕਦੇ ਵੀ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਊਗਾ। ਜਿੰਨਾ ਤੁਸੀਂ ਪੜ੍ਹੋਗੇ, ਜਿੰਨਾ ਐਜੂਕੇਸ਼ਨ ਗ੍ਰਹਿਣ ਕਰੋਗੇ, ਜਿੰਨੀ ਨੌਲੇਜ ਲਵੋਗੇ, ਹੈ ਨਾ। ਹੁਣ ਕਈ ਵਾਰ ਆਪਾਂ ਕਿਤੇ ਜੋਬ ਕਰ ਰਹੇ ਹੁੰਦੇ ਹਾਂ, ਸੈਟਿਸਫਾਈ ਨਹੀਂ ਹੈ ਉਸ ਜੋਬ ਤੋਂ, ਜਾਂ ਜਿਹੜੇ ਇੱਥੇ ਆਉਂਦੇ ਆ, ਫਿਰ ਪਹਿਲਾਂ ਪਹਿਲਾਂ ਆਪਾਂ ਲੇਬਰ ਜੋਬਸ ਕਰਦੇ ਹਾਂ, ਹੈ ਨਾ, ਚਲੋ ਔਡ ਜੋਬਸ ਉਹ ਆਉਂਦੇ ਹੀ ਕਰਨੀਆਂ ਪੈਂਦੀਆਂ, ਪਰ ਇਹ ਨਹੀਂ ਹੈ ਵੀ ਉਹ ਕਰ ਰਹੇ ਹਾਂ ਤਾਂ ਉਹੀ ਕਰੀ ਜਾਣੀ ਹੈ। ਆਪਣੇ ਆਪ ਨੂੰ ਅਪਗ੍ਰੇਡ ਕਰੋ। ਹੁਣ ਇਹਦੇ ਵਿੱਚ ਇਹ ਵੀ ਹੈਗਾ ਵੀ ਇਹ ਨਹੀਂ ਹੈ ਵੀ ਹਾਂ ਤੁਸੀਂ ਇੱਕ ਵਾਰ ਜਿਹੜਾ ਕੋਰਸ ਕਰ ਲਿਆ, ਲੋਨ ਲੈ ਕੇ, ਫਿਰ ਨਹੀਂ ਤੁਸੀਂ ਕਰ ਸਕਦੇ। ਤੁਸੀਂ ਜਿੰਨਾ ਚਾਹੋ ਉਨਾ ਪੜ੍ਹ ਸਕਦੇ ਹੋ। ਸੋ ਇਹ ਕੈਨੇਡੀਅਨ ਗੌਰਮੈਂਟ ਦੀ ਹੀ ਖੂਬੀ ਹੈ, ਜਿਹੜੀਆਂ ਸਹੂਲਤਾਂ ਕੈਨੇਡਾ ਦੇ ਵਿੱਚ ਮਿਲਦੀਆਂ ਨਾ, ਉਹ ਹੋਰ ਕਿਸੇ ਕੰਟਰੀ 'ਚ ਨਹੀਂ ਮਿਲਦੀਆਂ। ਈਵਨ ਕਿ US ਦੀ ਗੱਲਬਾਤ ਆਪਾਂ ਕਰਦੇ ਹਾਂ, ਉੱਥੇ ਤਾਂ ਸਾਰਾ ਕੁਛ ਹੈ ਹੀ ਨਹੀਂ। ਹੈਲਥ ਕਾਰਡ ਹੈ ਇੱਥੇ, ਦੇਖੋ ਤੁਸੀਂ ਹੋਸਪਿਟਲ ਜਾਂਦੇ ਹੋ, ਤੁਹਾਨੂੰ ਕੁਛ ਪੇ ਨਹੀਂ ਕਰਨਾ ਪੈਂਦਾ, ਹੈ ਨਾ। ਇੱਦਾਂ ਹੀ ਇਹ ਕਿੰਨੇ ਸਾਰੇ ਪਲਾਨ ਹੈਗੇ ਆ ਜਿਹੜੇ ਲੋਕਾਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਆ, ਅਤੇ ਉਹਦੇ ਨਾਲ ਉਹ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦੇ ਆ, ਹੈ ਨਾ, ਜਾਂ ਕਿਸੇ ਵੀ ਮੁਸ਼ਕਲ ਦੇ ਵਿੱਚ ਹੈਗੇ ਆ ਤਾਂ ਉਹ ਤੋਂ ਓਵਰਕਮ ਹੋ ਸਕਦੇ ਆ। ਸੋ ਇਸ ਕਰਕੇ ਜ਼ਰੂਰ ਤੁਸੀਂ ਜਿਹੜਾ ਇਹ ਲੋਨ ਹੈਗਾ, ਇਹ ਇਟਸ ਫੋਰ ਐਜੂਕੇਸ਼ਨ, ਤੁਸੀਂ ਕੋਰਸ ਕਰੋ, ਆਪਣੇ ਆਪ ਨੂੰ ਅਪਗ੍ਰੇਡ ਕਰੋ, ਵਧੀਆ ਜੋਬ ਤੁਹਾਡੀ ਲੱਗੂਗੀ। ਅਤੇ ਤੁਸੀਂ ਨੰਬਰ ਨੋਟ ਕਰ ਲਓ ਇੱਕ ਵਾਰ ਫਿਰ, ਇਹ ਹੈਗਾ 437-264-3175 4372643175 'ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਅੱਛਾ, ਜਿਵੇਂ ਨਾ ਆਪਾਂ ਨੇ ਗੱਲਬਾਤ ਕੀਤੀ ਹੈ ਜਿਹੜੀ ਜਿਹੜੇ ਘਰ ਦੇ ਵਿੱਚ ਅੱਗ ਲੱਗੀ ਸੀਗੀ, ਹੈ ਨਾ, ਪਰ ਭਾਜੀ ਨੇ ਵਧੀਆ ਵੈਸੇ ਗੱਲ ਕੀਤੀ ਹੈ ਵੀ ਹਾਂ ਇਹ ਜ਼ਰੂਰੀ ਵੀ ਨਹੀਂ ਹੁੰਦਾ ਕਿ ਜਿਹੜੇ ਮਕਾਨ ਮਾਲਿਕ ਆ ਉਹਨਾਂ ਦੀ ਗਲਤੀ ਹੈ। ਜਿਹੜੇ ਹੁਣ ਕਈ ਰਹਿੰਦੇ ਆ, ਉਹ ਆਪ ਵੀ ਜੇ ਬੈਟਰੀਜ਼ ਲੱਗੀਆਂ ਹੋਈਆਂ, ਹੈ ਨਾ, ਫਾਇਰ ਅਲਾਰਮ ਦੇ ਵਿੱਚ, ਉਹ ਆਪੇ ਕੱਢ ਦਿੰਦੇ ਆ ਵੀ ਚੱਲ ਛੱਡੋ ਪਰੇ। ਮੈਨੂੰ ਇੱਦਾਂ ਹੀ ਨਾ ਯਾਦ ਆਉਂਦਾ ਜਦੋਂ ਅਸੀਂ ਆਏ ਸੀ, ਅਸੀਂ ਨਾ ਗਏ ਸੀ ਇੱਕ ਜਗ੍ਹਾ ਬੇਸਮੈਂਟ ਦੇਖਣ, ਅਤੇ ਉਹ ਬੇਸਮੈਂਟ ਉਹਨਾਂ ਨੇ ਜਦ ਥੱਲੇ ਸਾਨੂੰ ਲੈ ਕੇ ਗਏ ਨਾ, ਉਹ ਪਰੌਂਠੇ ਬਣਾ ਕੇ ਹਟੇ ਉਹਨੇ, ਉਹਨਾਂ ਨੇ ਨਾ ਉੱਥੇ ਧੂੰਆਂ ਹੀ ਧੂੰਆਂ ਕੀਤਾ ਹੋਇਆ, ਹੈ ਨਾ, ਉਹ ਦਿਖੇ ਵੀ ਨਾ। ਮੈਂ ਵੀ ਕਹਾਂ ਇਹ ਕੀ ਵੀ ਹੋ ਗਿਆ। ਸੋ ਇੱਦਾਂ ਵੀ ਕਰਦੇ ਆ ਲੋਕ ਕਿ ਜਿਹੜੇ ਆਪ ਹੀ ਹੈ, ਜਦੋਂ ਅਸੀਂ ਉਂਝ ਕੀਤਾ, ਮੈਂ ਕਿਹਾ ਵੀ ਆਹ ਕੀ ਹੋ ਗਿਆ, ਉਦੋਂ ਮੈਨੂੰ ਇੰਨਾ ਨਹੀਂ ਸੀ ਇੱਦਾਂ ਵੀ ਉਹ ਧੂੰਆਂ ਉਹਦੇ ਕਰਕੇ ਆ ਵੀ ਇਹਨਾਂ ਨੇ ਅੰਦਰ ਬਣਾਇਆ ਬੇਸਮੈਂਟ, ਉਹ ਥੱਲੇ ਹੁੰਦੀ ਬੰਦ, ਹੈ ਨਾ, ਹਵਾ ਨਹੀਂ ਆਉਂਦੀ ਜਾਂਦੀ, ਜਿਵੇਂ ਹੁਣ ਆਪਾਂ ਇੰਡੀਆ ਤੋਂ ਜਦੋਂ ਆਉਂਦੇ ਹਾਂ ਇੰਨਾ ਨਹੀਂ ਪਤਾ ਹੁੰਦਾ। ਅਤੇ ਬਾਕੀ ਫਿਰ ਕਿਉਂਕਿ ਉੱਥੇ ਤਾਂ ਓਪਨ ਹੈ ਸਾਰਾ ਕੁਛ, ਹੈ ਨਾ, ਅਤੇ ਇੱਦਾਂ ਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਨਹੀਂ ਮੌਕਾ ਵੀ ਹਾਂ ਧੂੰਏ ਨਾਲ ਹੀ ਅੰਦਰ ਸਾਰਾ ਭਰ ਗਿਆ। ਅਤੇ ਫਿਰ ਉਹ ਕਹਿੰਦੇ ਵੀ ਇੱਦਾਂ ਇੱਦਾਂ ਅਸੀਂ ਬਣਾਏ ਪਰੌਂਠੇ ਉਹਦੇ ਕਰਕੇ ਹੋਇਆ। ਪਰ ਉਹੀ ਗੱਲ ਹੈ ਕਿ ਕੋਈ ਗੱਲ ਨਹੀਂ, ਜੇ ਅਲਾਰਮ ਵੱਜ ਰਿਹਾ ਤਾਂ ਕੋਈ ਗੱਲ ਨਹੀਂ, ਹੈ ਨਾ, ਉਹ ਤਾਂ ਤੁਹਾਨੂੰ ਸੁਚੇਤ ਹੀ ਕਰ ਰਿਹਾ, ਪਤਾ ਹੀ ਲੱਗ ਰਿਹਾ ਵੀ ਧੂੰਆਂ ਹੋ ਗਿਆ ਅੰਦਰ, ਜਾਂ ਕੋਈ ਇੰਸੀਡੈਂਟ ਹੋ ਗਿਆ, ਤੁਸੀਂ ਇੱਧਰ ਉੱਧਰ ਉਹ ਅੱਗ ਲੱਗ ਗਈ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਨਾਲ। ਸੋ ਇਸ ਕਰਕੇ ਬਈ ਜ਼ਰੂਰ ਰੱਖੋ ਧਿਆਨ ਅਤੇ ਇਹਨਾਂ ਨੂੰ ਚੇਂਜ ਕਰਦੇ ਰਹੋ। ਕਈ ਵਾਰ ਇਹ ਵੀ ਹੁੰਦਾ ਕਿ ਬੈਟਰੀ ਖਤਮ ਹੋ ਗਈ, ਉਹ ਤੋਂ ਬਾਅਦ ਨਾ ਮੁੜ ਕੇ ਛੇੜਿਆ ਨਾ ਚੇਂਜ ਕੀਤੀ, ਅਤੇ ਫਿਰ ਪਤਾ ਹੀ ਨਹੀਂ ਲੱਗਿਆ ਜੇ ਇੱਦਾਂ ਦਾ ਕੋਈ ਘਟਨਾ ਵੀ ਘਟਿਤ ਹੋ ਗਈ। ਸੋ ਇਹ ਨਾ ਬੈਟਰੀਜ਼ ਜਿਹੜੀਆਂ ਕਿੰਨੀ ਕੁ ਦੇਰ ਚੱਲਦੀਆਂ, ਇਹ ਸਾਲ ਦੋ ਸਾਲ ਚੱਲ ਜਾਂਦੀਆਂ ਕਿ ਇਹ ਤੋਂ ਪਹਿਲਾਂ ਖਤਮ ਹੋ ਜਾਂਦੀਆਂ ਕਿਵੇਂ ਆ, ਅਤੇ ਕਿੰਨੀ ਦੇਰ ਬਾਅਦ ਚੇਂਜ ਕਰਨੀਆਂ ਚਾਹੀਦੀਆਂ, ਇਹ ਵੀ ਅੱਜ ਤੁਹਾਡੇ ਕੋਲੋਂ ਵੀ ਪੁੱਛ ਹੀ ਲੈਂਦੇ ਹਾਂ, ਤਾਂ ਕਿ ਤੁਹਾਨੂੰ ਵੀ ਤੁਸੀਂ ਵੀ ਧਿਆਨ ਕਰੋ ਵੀ ਤੁਹਾਡੇ ਘਰ ਦੇ ਵਿੱਚ ਇਹ ਸਾਰਾ ਸਿਸਟਮ ਵਰਕ ਕਰ ਰਿਹਾ ਪ੍ਰੋਪਰ ਕਿ ਨਹੀਂ ਕਰ ਰਿਹਾ। 647-874-1313 'ਤੇ ਤੁਸੀਂ ਜਿਹੜੀ ਹੈ ਇਸ ਬਾਰੇ ਗੱਲਬਾਤ ਜੇ ਕਰਨਾ ਚਾਹੋ ਬਿਲਕੁਲ ਤੁਸੀਂ ਦੱਸ ਸਕਦੇ ਹੋ, ਤਾਂ ਕਿ ਹੋਰ ਵੀ ਬੰਦੇ ਅਵੇਅਰ ਹੋ ਜਾਣ ਜਿਹੜੇ ਸਾਡੇ ਲਿਸਨਰ ਸੁਣ ਰਹੇ ਆ, ਕਿਉਂਕਿ ਕਈ ਵਾਰ ਆਪਾਂ ਧਿਆਨ ਹੀ ਨਹੀਂ ਦਿੰਦੇ ਇਹਨਾਂ ਗੱਲਾਂ ਵੱਲ, ਹੈ ਨਾ। 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਇਸ ਸੰਬੰਧ ਦੇ ਵਿੱਚ ਕਰ ਸਕਦੇ ਹੋ। ਸੋ ਪਤਾ ਕੀ ਆ, ਗੱਲਬਾਤ ਜੇ ਆਪਾਂ ਕਰਾਂਗੇ ਤਾਂ ਹੀ ਪਤਾ ਲੱਗੂਗਾ। ਦੂਜੇ ਨੰਬਰ 'ਤੇ ਇਹ ਵੀ ਹੈਗਾ ਕਿ ਹੁਣ ਜਿਹੜੇ ਰਹਿ ਰਹੇ ਆ ਬੇਸਮੈਂਟ 'ਚ ਜਾਂ ਉਸ ਮਕਾਨ ਦੇ ਵਿੱਚ ਜਿਹੜੇ ਕਿਰਾਏ 'ਤੇ ਰਹਿ ਰਹੇ ਆ, ਉਹ ਕੁਛ ਵੀ ਕਰਦੇ ਆ ਅਤੇ ਬਲੇਮ ਤਾਂ ਲੱਗਣਾ ਹੈਗਾ, ਯਾਨੀ ਕਿ ਗੱਲ ਆਉਣੀ ਹੈ ਜਿਹੜਾ ਓਨਰ ਹੈ ਉਸ ਘਰ ਦਾ। ਸੋ ਓਨਰ ਜਿਹੜੇ ਹੈਗੇ ਉਹਨਾਂ ਨੂੰ ਵੀ ਗੇੜਾ ਮਾਰਦੇ ਰਹਿਣਾ ਚਾਹੀਦਾ ਆਪਣੀ ਪ੍ਰੋਪਰਟੀ ਦੇ ਵਿੱਚ, ਅਤੇ ਉਹਨਾਂ ਨੂੰ ਵੀ ਜਾਣੂ ਕਰਾਉਂਦੇ ਰਹਿਣਾ ਚਾਹੀਦਾ, ਦੱਸਣਾ ਚਾਹੀਦਾ ਭਾਈ ਆਹ ਚੀਜ਼ਾਂ ਇਹਨਾਂ ਦਾ ਖਾਸ ਧਿਆਨ ਰੱਖਿਓ, ਇਹ ਤੁਹਾਡੀ ਰਿਸਪੋਂਸੀਬਿਲਟੀ ਹੈ, ਹੈ ਨਾ। ਸੋ ਲਓ ਜੀ, ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ, ਇਹਨਾਂ ਤੋਂ ਆਪਾਂ ਥੋੜ੍ਹੀ ਜਿਹੀ ਰੀਅਲ ਐਸਟੇਟ ਦੀ ਜਾਣਕਾਰੀ ਲੈ ਲਈਏ। ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੋਵੇਡ ਅਤੇ ਟੌਰਬਰਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਹੜਾ ਕਿ 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਨਾਲ ਚੱਲ ਰਿਹਾ ਵਾ। ਅਗਰ ਤੁਸੀਂ ਯੂਨਿਟ ਇਕੱਲਾ ਖਰੀਦਣਾ ਚਾਹੁੰਦੇ ਹੋ ਇਨਵੈਸਟਮੈਂਟ ਲਈ, ਜਾਂ ਤੁਸੀਂ ਬਿਜ਼ਨਸ ਵੀ ਖਰੀਦਣਾ ਚਾਹੁੰਦੇ ਹੋ ਨਾਲ ਰੈਸਟੋਰੈਂਟ ਦਾ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਬਿਊਟੀ ਸਲੂਨ ਜਿਹੜਾ ਕਿ ਲੇਕ ਸ਼ੋਰ ਦੇ ਉੱਤੇ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੂਨ ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5, ਤੇ ਪ੍ਰਾਈਸ ਸਿਰਫ $69,000 ਰੱਖੀ ਗਈ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਬਿਊਟੀ ਸਲੂਨ ਜਿਹੜਾ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਆ, ਤਾਂ ਇਹ ਮੇਰੇ ਦੇ ਬਾਰੇ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਮਿਸਾਗਾ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੂਨ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੂਨ ਦੇਖਣਾ ਚਾਹੁੰਦੇ ਹੋ, ਜਾਂ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੂਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਰੈਸਟੋਰੈਂਟ ਜਿਹੜਾ ਕਿ ਇੰਡੀਅਨ ਪੰਜਾਬੀ ਰੈਸਟੋਰੈਂਟ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਮੋਰ ਦੈਨ 50,000 ਤੋਂ ਉੱਪਰ ਪਰ ਮੰਥ ਮਿਲੇਗੀ, ਰੈਂਟ ਸਿਰਫ $5,100 ਪਰ ਮੰਥ ਹੋਵੇ, ਇਨਕਲੂਡਿੰਗ TMI HST, ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਲੋ ਰੱਖੀ ਗਈ ਆ। ਇਸ ਦੇ ਵਿੱਚ 18 ਬੰਦਿਆਂ ਦੀ ਸਿਟਿੰਗ ਆ ਅਤੇ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਤੁਹਾਨੂੰ ਇਹ ਰੈਸਟੋਰੈਂਟ ਮਿਲ ਰਿਹਾ ਵਾ। ਅਗਰ ਤੁਸੀਂ ਇਸਦਾ ਲਾਈਕ ਰੀਬ੍ਰੈਂਡ ਕਰਨਾ ਚਾਹੁੰਦੇ ਹੋ, ਕਿਸੇ ਵੀ ਹੋਰ ਫੂਡ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਕਰ ਸਕਦੇ ਹੋ, ਆਪਸ਼ਨ ਆ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਤੁਹਾਨੂੰ ਨੰਬਰ ਦਵਾਂ ਮੈਂ, ਜੇਕਰ ਹੁਣ ਤੁਸੀਂ ਟਿਕਟਾਂ ਬਾਏ ਕਰਨੀ ਹੈ ਤੇ ਇੰਡੀਆ ਨੂੰ ਜਾਣਾ, ਤੇ ਤੁਸੀਂ ਦੀਪਾਂਸ਼ ਨੂੰ ਕਰ ਲਓ ਕਾਲ। ਦੀਪਾਂਸ਼ ਕਹਿੰਦੇ ਆ ਕਿ ਬਹੁਤ ਵਧੀਆ ਰੇਟ ਦੇ ਉੱਪਰ ਟਿਕਟਾਂ ਜਿਹੜੀਆਂ ਪਹੁੰਚੀਆਂ ਹੋਈਆਂ, ਤੇ ਤੁਸੀਂ ਜੇ ਇੱਕ ਮੈਂ ਰੇਟ ਦੱਸ ਦਿੰਦੀ ਹਾਂ ਕਿ ਮੇ ਬੀ ਇਹਦੀਆਂ ਸੀਟਸ ਬਚੀਆਂ ਹੋਣ ਕਿ ਨਾ, ਮੈਨੂੰ ਕੋਈ ਸ਼ੋਰ ਨਹੀਂ ਹੈਗੀ, ਮੈਂ ਵੈਰੀ ਫਿਊ ਸੀਟਸ, ਕਿਉਂਕਿ ਇਹ ਕੱਲ੍ਹ ਪਰਸੋਂ ਦੀ ਮੇਰੇ ਕੋਲ ਮੈਸੇਜ ਹੈ। ਜੇ ਤੁਸੀਂ ਟੋਰੋਂਟੋ ਟੂ ਡੈਲੀ ਜਾਣਾ, 1,995 ਦੀ ਟਿਕਟ ਹੈ, ਪਤਾ ਕਰ ਲਓ ਜੇ ਇਹਦੀ ਤੁਹਾਨੂੰ ਕੋਈ ਸੀਟ ਮਿਲਦੀ ਹੈ, ਅਵੇਲੇਬਿਲਟੀ। ਪਰ ਗੱਲ ਇਹ ਹੈ ਕਿ ਟਿਕਟਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਅਤੇ ਹੁਣ ਪਤਾ ਕਰ ਲਓ, ਕੀ ਪਤਾ ਇਹਦੇ ਨਾਲ ਵੀ ਘੱਟ ਰੇਟ 'ਤੇ ਕੋਈ ਜਿਹੜੀਆਂ ਸੀਟਸ ਅਵੇਲੇਬਲ ਹੋਣ। ਸੋ ਇਹ ਅਕਤੂਬਰ 'ਚ ਜਾ ਕੇ ਸੀਗੀਆਂ ਜੀ, ਇੱਕ ਸਟੋਪ ਦੋ ਬੈਗ ਦੇ ਨਾਲ, ਟੋਰੋਂਟੋ ਟੂ ਡੈਲੀ 1,995 ਦੀ ਟਿਕਟ ਤੁਸੀਂ ਲੈ ਸਕਦੇ ਹੋ। ਬਾਕੀ ਤੁਸੀਂ ਕਿਹੜੇ ਮਹੀਨੇ 'ਚ ਜਾਣਾ, ਕਦੇ ਵੀ ਜਾਣਾ, ਤੁਸੀਂ ਪਲੈਨ ਤਾਂ ਪਹਿਲਾਂ ਕਰ ਲੈਂਦੇ ਹੋ, ਹੈ ਨਾ। ਸੋ ਤੁਸੀਂ ਨੰਬਰ ਨੋਟ ਕਰੋ, ਦੀਪਾਂਸ਼ ਨੂੰ ਕਾਲ ਕਰ ਲਓ, ਦੁਆਬਾ ਟੂਰਸ ਐਂਡ ਟਰੈਵਲਸ ਦੇ ਦੀਪਾਂਸ਼ ਨੂੰ 905-673-1400 'ਤੇ ਗੱਲਬਾਤ ਕਰਨੀ ਹੈ, 905-673-1400। ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ ਜੀ?
2: ਬਸ ਠੀਕ ਠਾਕ ਆ, ਤੁਸੀਂ ਸੁਣਾਓ ਕਿੱਦਾਂ ਜੀ? ਠੀਕ ਠਾਕ। ਤੇ ਮੈਂ ਜੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ, ਤੁਸੀਂ ਕੋਈ ਗੱਲ ਕਰ ਲਏ ਸੀਗੇ ਹੈਲਥ ਦੀ ਨਾ, ਵੀ ਕੈਨੇਡਾ ਚ ਹੈਗੀ ਆ ਤੇ ਅਮਰੀਕਾ ਚ ਹੈ ਨੀ। ਵੈਸੇ ਮੈਂ ਵੀ 11-12 ਸਾਲ ਰਹਿ ਗਿਆ ਅਮਰੀਕਾ ਚ ਪਹਿਲਾਂ, ਬਹੁਤ ਦੇਰ ਪਹਿਲਾਂ, ਪਰ ਉੱਥੇ ਕੋਈ ਏਡਾ ਚੱਕਰ ਨਹੀਂ ਹੈਗਾ। ਇੱਥੇ ਆਪਾਂ ਹੈਲਥ ਨੂੰ ਕਿੱਦਾਂ ਜੀ ਵਧੀਆ ਕਹਿ ਸਕਦੇ, ਕੈਨੇਡਾ ਦੀ ਤੁਹਾਡੇ ਸਾਹਮਣੇ ਹੀ ਆ, ਹੁਣ ਹਸਪੀਟਲ ਕਿੰਨੀ ਕਰੋਗੇ ਸਾਨੂੰ ਮੰਨ ਲੈ, ਲਾਈਨਾਂ ਲੱਗੀਆਂ ਪਈਆਂ ਇੱਥੇ।
0: ਨਹੀਂ ਨਹੀਂ ਹੈਲਥ ਦੀ
2: ਪਹਿਲਾਂ
0: ਹੈ, ਮੈਂ ਕਿਹਾ ਵੀ ਜਿਹੜੀਆਂ ਇੱਥੇ ਸੁਵਿਧਾਵਾਂ ਫੈਸਿਲਿਟੀਜ਼ ਕੈਨੇਡੀਅਨ ਗਵਰਨਮੈਂਟ ਦਿੰਦੀ ਆ, ਜਿਸ ਤਰ੍ਹਾਂ ਹੁਣ ਕਈ ਪਲਾਨ ਇੱਦਾਂ ਦੇ ਹੈਗੇ ਆ, RDSP ਪਲਾਨ ਹੋ ਗਿਆ, RESP ਹੋ ਗਿਆ, ਜਾਂ ਸਾਨੂੰ ਓਨਟੈਰੀਓ ਦਾ ਜਿਹੜਾ ਉਹੀ ਕਾਰਡ, ਹੈਲਥ ਕਾਰਡ ਮਿਲਦਾ, ਉਹ ਆਪਣੇ ਇੱਥੇ ਅਵੇਲੇਬਿਲਟੀ ਆ। ਕੈਨੇਡਾ US 'ਚ ਵਾਲੇ ਕਿੱਥੇ ਦਿੰਦੇ ਆ ਕੋਈ, ਉਹ ਤਾਂ
2: ਤੁਸੀਂ ਹਾਂਜੀ ਮੈਂ ਕਹਿੰਦੀ, ਪਰ US ਦੇ ਵਿੱਚ ਹਾਂ ਉਹੀ ਮੈਂ ਗੱਲ ਕਰ ਰਿਹਾ ਨਾ, ਹੁਣ ਇੱਥੇ ਕਿੰਨੇ ਤਰ੍ਹਾਂ ਦੀ ਇੰਸ਼ੋਰੈਂਸਾਂ ਲੈਣੀਆਂ ਪੈਣੀਆਂ ਪੈਂਦੀਆਂ ਸਾਨੂੰ ਲੈਣੀਆਂ ਪੈਂਦੀਆਂ ਨਾ, ਲਾਈਫ ਇੰਸ਼ੋਰੈਂਸ ਲਾਭ ਵੀ ਕਿੰਨੇ ਦਰਾਜ਼ੀਆਂ ਆ, ਪਰ ਉਹਦੇ ਵਿੱਚ ਗਵਰਨਮੈਂਟ ਨੂੰ ਅਸੀਂ ਟੈਕਸ ਕਾਲਾ ਪੇ ਕਰਦੇ, ਜੇ ਬੰਦੇ ਨੇ ਆਪਦੀ ਕਵਰ ਆਪ ਹੀ ਕਰਨੀ ਆ ਸਾਰੀ। ਮੈਂ ਲਾਈਫ ਇੰਸ਼ੋਰੈਂਸ ਤੋਂ ਬਾਅਦ ਦੀ ਗੱਲ ਕਰਦਾ ਜੀ, ਲਾਈਫ ਇੰਸ਼ੋਰੈਂਸ ਤੋਂ ਬਾਅਦ ਦੀ ਗੱਲ, ਮੇਰੀ ਗੱਲ ਨੂੰ ਪਲਟੋ ਨਾ ਤੁਸੀਂ, ਮੈਂ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਗੱਲ ਕਰਦੇ ਇੱਥੇ,
0: ਤੁਹਾਡੀ ਗੱਲ
2: ਮੈਂ ਲਾਈਫ ਇੰਸ਼ੋਰੈਂਸ ਦਾ ਗੱਲ ਨਹੀਂ ਕਰਦਾ,
0: ਨਹੀਂ ਕਲੀਅਰ
2: ਤੁਸੀਂ ਗੱਲ ਕਰ ਰਹੇ ਸੀਗੇ ਵੀ ਇੱਥੇ ਹੈਗਾ ਜੋ ਵੀ ਆ, ਮੈਡੀਕਲ ਸਿਸਟਮ ਫੈਸਿਲਿਟੀ ਗੌਰਮੈਂਟ ਦੇ ਰਹੀ, ਯੂ ਐਸ ਹੈ ਨੀ ਗਿਆ, ਮੈਂ ਉਹਦੇ ਅਕੋਰਡਿੰਗਲੀ ਗੱਲ ਕਰ ਰਿਹਾ ਹੈਨਾ। ਤੇ ਤੁਹਾਡੇ ਇੱਥੇ ਜੇ ਤੁਸੀਂ ਹੋਸਪਿਟਲ ਜਾਓ ਤੇ ਤੁਹਾਨੂੰ ਛੇ ਛੇ ਅੱਠ ਅੱਠ ਘੰਟੇ ਵੀ ਤੁਹਾਡੀ ਵੇਟਿੰਗ ਕਰਨੀ ਪੈਂਦੀ ਹੈ ਸਾਨੂੰ, ਹੈਨਾ। ਫਿਰ ਆਪਾਂ ਕਿੱਦਾਂ ਕਹਿ ਸਕਦੇ ਇੱਥੇ ਦਾ ਕੰਮ ਵਧੀਆ? ਤੇ ਅਸੀਂ ਗੌਰਮੈਂਟ ਨੂੰ ਟੈਕਸ ਵੀ ਦੇ ਰਹੇ ਹਾਂ, ਸਾਡਾ ਜੀ ਮੈਡੀਕਲ ਹੈਲਥ ਸਾਡਾ ਸਿਸਟਮ ਫ੍ਰੀ ਆ, ਪਰ ਸੋਸਾਂ ਅਸੀਂ ਫੇਸ ਸਾਨੂੰ ਲੈਣੀਆਂ ਪੈਣੀਆਂ, ਕ੍ਰਿਟੀਕਲ ਲੈ ਲਓ ਜੀ, ਇਲਨੈਸ ਲੈ ਲਓ ਜੀ, ਫਲਾਨੀ ਲੈ ਲਓ, ਧੀਂਕਣੀ ਲੈ ਲਓ, ਹੈਨਾ। ਤੇ ਉਹਦੇ ਵਿੱਚ ਫਿਰ ਗੌਰਮੈਂਟ ਨੂੰ ਅਸੀਂ ਟੈਕਸ ਕਾਹਦੇ ਪੇ ਕਰਦੇ ਹਾਂ? ਵੀਹ ਸਾਲ ਹੋ ਗਿਆ ਹੋਸਪਿਟਲ ਮੰਗਦਿਆਂ ਨੂੰ ਸਾਨੂੰ, ਬ੍ਰੈਂਪਟਨ ਦੇ ਵਿੱਚ ਇਹਨਾਂ ਨੇ ਇੱਕ ਬਣਾ ਕੇ ਦੂਜਾ ਢਾਉਣ ਦੇ ਚੱਕਰ ਸੀਗਾ, ਉਹ ਵੀ ਮਸੀ ਰੁਕਾਇਆ ਸੀ, ਫਿਰ ਉੱਥੇ ਥੋੜਾ ਬਹੁਤਾ ਜੋ ਵੀ ਹੋ ਗਿਆ। ਫਿਰ ਅੱਗੇ ਦਵਾਈਆਂ ਜਿਹੜੀਆਂ ਸੀਗੀਆਂ ਸਟੈਂਡਰਡ ਦੇ ਵਿੱਚ 90% ਕਵਰੇਜ ਹੁੰਦੀ ਸੀ, ਇਸ ਵੇਲੇ 60-40 ਵੀ ਨੀ ਰਿਹਾ ਕੰਮ, ਪੈਨਸ਼ਨਾਂ ਲੱਗਣੀਆਂ ਚਾਹੀਦੀਆਂ ਜਿਹਨਾਂ ਨੇ ਆ ਕੇ ਕੀਤਾ ਕੱਖ ਨੀ ਇਸ ਕੰਟਰੀ ਦੇ ਵਿੱਚ, ਘੱਟੋ ਘੱਟ 10-15-20 ਸਾਲ ਤੁਸੀਂ ਕੰਮ ਕੀਤਾ ਆ, ਅਸੀਂ ਤੁਹਾਡੇ ਲਈ ਫਿਰ ਅਸੀਂ ਪੈਨਸ਼ਨ ਪਲਾਨ ਹੈਗਾ, ਉਹ ਵੀ ਉਹਦੇ ਹਿਸਾਬ ਨਾਲ ਹੋਣਾ ਚਾਹੀਦਾ ਜਿੰਨਾ ਹੋਣਾ ਚਾਹੀਦਾ,
0: ਠੀਕ
2: ਹੈ। ਤੇ ਇਹ ਗੱਲ ਹੁੰਦਾ, ਇਸ ਕਰਕੇ ਜਿੱਥੇ ਗੱਲ ਗਲਤ ਹੈ, ਗੱਲ ਤਾਂ ਬਾਕੀ ਇੰਡੀਆ ਦੇ ਵਿੱਚ ਹੀ ਬੀਜੇਪੀ ਦੀਆਂ ਗੱਡੀਆਂ ਦੇ ਉੱਤੇ ਲੀਡਾਂ ਦੇ ਉੱਤੇ ਇੰਨੇ ਪਖਰਾਅ ਹੋ ਰਹੇ ਨੇ, ਔਰ ਸਭ ਤੋਂ ਜ਼ਿਆਦਾ ਕੰਮ ਬਿਹਾਰ ਚ ਹੋਇਆ ਆ, ਉਹਦੇ ਬਾਰੇ ਤੁਸੀਂ ਮਾੜੀ ਮੋਟੀ ਨਿਊਜ਼ ਦਿਆ ਕਰੋ, ਕਿਉਂਕਿ ਜੈਨਜੀ ਚ ਬਹੁਤ ਖਿਲਾਫ਼ ਹੋ ਚੁੱਕੇ ਆ ਗੌਰਮੈਂਟਾਂ ਦੇ, ਹਾਲਾਤ ਇੱਥੇ ਵੀ ਕੋਈ ਵਧੀਆ ਨੀ ਆ ਕੇ, ਸਾਡੇ ਨਿਆਣਿਆਂ ਨੂੰ ਵੀ ਇੱਥੇ ਨੌਕਰੀਆਂ ਨੀ ਮਿਲਦੀਆਂ, ਅਨਇੰਪਲਾਇਮੈਂਟ ਤੁਹਾਡੇ ਸਾਹਮਣੇ ਹੀ ਆ, ਤੇ ਮਾਰਕਾਂ ਨੇ ਸਾਹਿਬ ਉਹਨਾਂ ਨੂੰ ਵੀ ਚਾਹੀਦਾ ਤੁਹਾਡੇ ਕੰਨ ਕੁੰਗ ਆਪਣੇ ਸੂਤ ਕਰਨ, ਦੇਖਣ ਦੁਨੀਆਂ ਦੇ ਕੀ ਹੋ ਰਿਹਾ। ਥੈਂਕ ਯੂ ਜੀ, ਮਿਹਰਬਾਨੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਨੈਕਸਟ ਕਾਲ ਤੇ ਚੱਲਦੇ ਮਨਜਿੰਦਰ ਜੀ ਦੀ ਕਾਲ, ਤੁਹਾਡੀ ਵੀ ਜਿਹੜੀ ਲਾਈਨ ਹੈ ਡ੍ਰੌਪ ਹੋ ਗਈ, ਤੁਸੀਂ ਦੁਬਾਰਾ ਜਿਹੜਾ ਮਿਲਾ ਸਕਦੇ ਹੋ। ਤੇ ਲਓ ਜੀ, ਮਨਜਿੰਦਰ ਜੀ ਦੀ ਗੱਲ ਸੁਣਦੇ ਆ, ਨਹੀਂ ਤੇ ਦੁਬਾਰਾ ਮਿਲਾਓ ਜੀ। ਤੇ ਲਓ ਜੀ, ਬਿਲਕੁਲ ਇਹ ਨਾ, ਮੈਂ ਇਹ ਕਹਿ ਰਹੀ ਹਾਂ, ਹੈਲਥ ਕਾਰਡ ਆਪਾਂ ਨੂੰ ਇੱਥੇ ਪ੍ਰੋਵਾਈਡ ਕੀਤਾ ਜਾਂਦਾ, ਪਰ ਉਹੀ ਹੈ, ਹੌਲੀ ਹੌਲੀ ਜਿਹੜਾ ਹੈਗਾ ਜਿਹੜਾ ਉਹਦੇ ਸਾਨੂੰ ਫੈਸਿਲਿਟੀਜ਼ ਮਿਲੀਆਂ ਜਾਣੀਆਂ ਚਾਹੀਦੀਆਂ, ਉਹ ਘਟਦੀਆਂ ਜਾ ਰਹੀਆਂ। ਪਰ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਹੋਸਪਿਟਲ ਦੀ, ਬਿਲਕੁਲ ਹੋਸਪਿਟਲ ਜਿਹੜੇ ਆ, ਇਹ ਤਾਂ ਮੈਂ ਵੀ ਕੱਲ੍ਹ ਗੱਲ ਕੀਤੀ ਸੀ, ਆਏ ਦਿਨ ਆਪਾਂ ਕਰਦੇ ਹੀ ਰਹਿੰਦੇ ਹਾਂ ਵੀ ਹਾਂਜੀ ਦੇਖੋ ਹੋਸਪਿਟਲ ਦੇ ਵਿੱਚ

0: ਨਹੀਂ ਹੈਗੀ। ਮੈਨੂੰ ਵੀ ਨਹੀਂ ਸੀ ਪਤਾ ਵੀ ਜੇ ਆਪਾਂ ਕਿਊਬਿਕ ਜਾਂਦੇ ਹਾਂ ਜਾਂ ਬੀਸੀ ਜਾਂਦੇ ਹਾਂ ਜੇ ਆਪਣੇ ਕੋਲ ਇੰਸ਼ੋਰੈਂਸ ਨਹੀਂ ਉੱਥੇ ਕੋਈ ਹੈਲਥ ਇਸ਼ੂ ਆ ਜਾਏ ਆਪਾਂ ਨੂੰ ਇੰਸ਼ੋਰੈਂਸ ਹੋਣ ਪ੍ਰਾਈਵੇਟ ਲੈਣੀ ਜ਼ਰੂਰੀ ਹੈ, ਨਹੀਂ ਤੇ ਉੱਥੇ ਫਿਰ ਕੋਈ ਕਵਰੇਜ ਨਹੀਂ ਹੁੰਦੀ ਹੈਗੀ। ਸੋ ਜ਼ਰੂਰ ਆਪਣੇ ਇੰਸ਼ੋਰੈਂਸ ਜਿੰਨੀ ਵੀ ਲੈ ਕੇ ਰੱਖਣੀ ਚਾਹੀਦੀ ਹੈ। ਦੂਸਰੀ ਗੱਲ ਭੈਣ ਜੀ ਇਹ ਵੀ ਹੈ ਜਿਹੜੀ ਫ੍ਰੀ ਇੰਸ਼ੋਰੈਂਸ ਹੈ ਨਾ ਉਹਦੇ ਕਰਕੇ ਲੋਕ ਅਬਿਊਜ਼ ਵੀ ਕਰ ਰਹੇ ਨੇ, ਸਾਰੇ ਡਾਕਟਰ ਵੀ ਅਸੀਂ ਵੀ। ਹਾਂ ਉਹ ਅਸੀਂ ਨਹੀਂ ਗੱਲ ਨੂੰ ਕਿਉਂਕਿ ਜੇ ਥੋੜੇ ਜਿਹੇ ਪੈਸੇ ਲੱਗਦੇ ਹੁਣ ਅਸੀਂ ਥੋੜੀ ਬੋਲੀ ਬਿਮਾਰੀ ਨੂੰ ਜਾਣਾ ਨੀ, ਹੁਣ ਜਾਂਦੇ ਕਹਿੰਦੇ ਚਲੋ ਡਾਕਟਰ ਦੇ ਗੇੜਾ ਮਾਰੇ ਆਈਏ, ਇਹ ਚੱਲ ਰਿਹਾ
1: ਜੀ।
0: ਥੈਂਕ ਯੂ ਭੈਣ ਜੀ, ਬਹੁਤ ਵਧੀਆ,
1: ਬਹੁਤ ਬਹੁਤ ਧੰਨਵਾਦ, ਥੈਂਕ ਯੂ। ਇਹ ਵੀ ਗੱਲ ਹੈਗੀ ਆ, ਬਿਲਕੁਲ ਭਾਜੀ ਨੇ ਸਹੀ ਕਿਹਾ, ਕਈ ਨਾ ਮਾੜਾ ਜਿਹਾ ਕੁਛ ਹੁੰਦਾ ਜਦ ਤੱਕ ਕੋਈ ਸਵੇਅਰ ਜਾਂ ਇੱਦਾਂ ਹੈਗਾ ਠੀਕ ਹੈ ਇਹ ਸਾਨੂੰ ਡਾਕਟਰ ਨੂੰ ਦਿਖਾਉਣਾ ਹੀ ਪੈਣਾ ਉਦੋਂ ਜਾਓ, ਪਰ ਕਈ ਮਾੜਾ ਮੋਟਾ ਹੀ ਕੁਛ ਹੁੰਦਾ ਕਿਉਂਕਿ ਉਹਨਾਂ ਨੂੰ ਹੁੰਦਾ ਫ੍ਰੀ ਹੈ ਕਾਰਡ ਹੈ ਸਾਡੇ ਕੋਲ, ਪਰ ਉਹਦਾ ਜਿਹੜਾ ਖਰਚਾ ਪੈਂਦਾ ਹੈਗਾ ਜਿਹੜੀ ਟੈਕਸ ਪੇਅਰ ਦੀ ਮਨੀ ਹੈ ਨਾ ਉਹ ਫਿਰ ਜਾਈ ਜਾਂਦੀ ਹੈ। ਸੋ ਇਸ ਕਰਕੇ ਜਦੋਂ ਤਾਂ ਠੀਕ ਹੈ ਵੀ ਹਾਂ ਹੁਣ ਸਾਨੂੰ ਡਾਕਟਰ ਨੂੰ ਦਿਖਾਉਣਾ ਹੀ ਪੈਣਾ ਕੋਈ ਇੱਦਾਂ ਦਾ ਗੱਲ ਹੈਗੀ ਆ ਫਿਰ ਜ਼ਰੂਰ ਜਾਓ, ਪਰ ਕਈ ਤਾਂ ਐਵੇਂ ਟੈਸਟ ਕਰਾਈ ਜਾਣਗੇ ਮੈਨੂੰ ਆਹ ਹੋ ਗਿਆ ਮੈਨੂੰ ਉਹ ਹੋ ਗਿਆ, ਜਦੋਂ ਟੈਸਟ ਕਰਾਉਂਦੇ ਕੁਛ ਵੀ ਨਹੀਂ ਨਿਕਲਦਾ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ
2: ਹੈਲੋ,
1: ਹਾਂਜੀ ਬਲਦੇਵ ਭਾਜੀ ਕੀ ਹਾਲ ਚਾਲ ਆ?
2: ਠੀਕ ਹੈ ਜੀ, ਬਹੁਤ ਵਧੀਆ ਸਿਸਟਮ ਆ ਕੈਨੇਡਾ ਦਾ, ਜਿਵੇਂ ਨਿੰਦਰਾਂ ਨਿੰਦੀ ਜਾਣ ਹਨਾ, ਜੋ ਬ੍ਰੈਂਪਟਨ ਦੀ ਆਬਾਦੀ ਵਾਲੀ ਉਹ ਤੇ ਹਸਪੀਟਲ ਇੱਕ ਕੀ ਕਰੋ ਬਾਹਰ ਨਿਕਲੋ ਜਾਂ ਬਾਹਰੋਂ ਇਲਾਜ ਕਰਾ ਲਓ, ਬਹੁਤ ਵਧੀਆ ਕੰਟਰੀ ਐਵੇਂ ਨਹੀਂ ਨਿੰਦਣਾ ਚਾਹੀਦਾ। ਧੰਨਵਾਦ ਭੈਣ ਜੀ।
1: ਜੀ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਲੋਕ ਸਾਰਿਆਂ ਦੇ ਆਪਣੇ ਆਪਣੇ ਵਿਚਾਰ ਹੈ, ਤਾਂ ਸਾਰਾ ਕੁਝ ਸਿਸਟਮ ਬੜਾ ਵਧੀਆ, ਚਾਹੇ ਟ੍ਰੈਫਿਕ ਹੈ ਚਾਹੇ ਹਸਪੀਟਲ ਸਭ ਕੁਝ, ਪਰ ਉਹੀ ਹੈ ਆਪਾਂ ਲੋਕਾਂ ਨੇ ਹੀ ਅਬਿਊਜ਼ ਕੀਤਾ ਹੋਇਆ ਸਿਸਟਮ ਨੂੰ ਤੇ ਫਿਰ ਉਹਦਾ ਨੁਕਸਾਨ ਵੀ ਆਪਾਂ ਨੂੰ ਭੁਗਤਣਾ ਪੈ ਰਿਹਾ ਹੈ ਨਾ। ਸੋ ਉਂਝ ਨਾ ਬੜਾ ਡੀਪਲੀ ਹਰ ਇੱਕ ਚੀਜ਼ ਨੂੰ ਸੋਚ ਕੇ ਕੀਤਾ ਜਾਣਾ ਚਾਹੀਦਾ, ਪਰ ਅਸੀਂ ਸੋਚਦੇ ਨਹੀਂ, ਅਸੀਂ ਕਹਿੰਦੇ ਆ ਵੀ ਧੂੜ ਤੱਕ ਜਿਵੇਂ ਚੱਲਦਾ ਚਲਾਈ ਚੱਲੋ ਹੈ। ਹਾਂਜੀ ਭਾਜੀ ਕੀ ਐਡ ਕਰਨਾ ਚਾਹੁੰਦੇ ਹੋ ਹੋਰ?
2: ਹਾਂਜੀ ਮੈਂ ਐਡ ਕਰਨੀ ਸੀ, ਜਿਹੜੇ ਭਾਈ ਸਾਹਿਬ ਗੱਲ ਕਰਕੇ ਗਏ ਪਹਿਲਾਂ 100% ਰਾਈਟ, ਤੁਸੀਂ ਸਭ ਤੋਂ ਜ਼ਿਆਦਾ ਫਰੋਡ ਆ ਜਿਹੜਾ ਫਿਜੀਓਥੈਰੇਪੀਆਂ ਦੇ ਵਿੱਚ ਹੋ ਰਿਹਾ ਨਾ ਜੀ, ਤੁਸੀਂ ਜਾ ਕੇ ਦੇਖੋ ਬੰਦਿਆਂ ਦੇ ਮਸਲ ਹੈ ਬਣੇ ਸਾਰਾ ਕੁਛ ਹੈ, ਕਿਉਂਕਿ ਮੇਰੇ ਐਕਸੀਡੈਂਟ ਹੋਇਆ ਸੀ, ਮੇਰਾ ਖੜੇ ਨੇ ਮੇਰੀ ਗੱਡੀ ਮਾਰਦੀ, ਦੋ ਗੱਡੀਆਂ ਦੇ ਵਿਚਾਲੇ ਮੇਰੀ ਗੱਡੀ ਬਚ ਗਈ, ਤੇ ਮੈਂ ਉੱਥੇ ਜਾ ਕੇ ਦੇਖਿਆ ਤੁਸੀਂ ਮਤਲਬ ਲੱਗਦਾ ਨੀ ਕੁਛ ਹੋਊਗਾ ਉਹਨਾਂ ਨੂੰ, ਔਰ ਥੈਰੇਪੀਆਂ ਚੱਲ ਰਹੀਆਂ ਸੋਰਸਾਂ ਦੇ ਉੱਤੇ, ਚਲੋ ਕਾਰ ਸੋਰਸਾਂ ਦੇ ਉੱਤੇ ਸਾਰਾ, ਬਹੁਤ ਹੀ ਜ਼ਿਆਦਾ ਇਹਦੇ ਵਿੱਚ ਫਰੋਡ ਹੈ। ਇਹ 100% ਪ੍ਰਾਈਵੇਟ ਹੋਣਾ ਚਾਹੀਦਾ, ਪੇ ਐਜ਼ ਗੋ, ਇਹ ਪਤਾ ਲੱਗਦਾ ਕਿ ਹਾਂਜੀ ਕਿੱਦਾਂ ਕਾਰਡ ਕਢਾਉਣਾ ਜਾ ਕੇ ਉੱਥੇ, ਨਾਲੇ ਗਵਰਨਮੈਂਟ ਨੂੰ ਵੀ ਟੈਕਸ ਹੀ ਦੇ ਰਹੇ ਨੇ, ਕਿਉਂਕਿ ਇਹਦਾ ਬਿਲਕੁਲ 100% ਇਹਦਾ ਬਹੁਤ ਜ਼ਿਆਦਾ ਅਬਿਊਜ਼ ਹੋ ਰਿਹਾ ਇਸ ਸਿਸਟਮ ਦਾ, ਔਰ ਇਹ ਨਹੀਂ ਹੋਣਾ ਚਾਹੀਦਾ। ਇਹ
1: ਫ੍ਰੀ ਹੋ ਜਾਣਾ ਮੇਰਾ ਹੈ ਨਾ, ਇੰਸ਼ੋਰੈਂਸ ਨੇ ਕਵਰ ਕਰ ਦੇਣਾ ਤੇ ਫਿਰ ਉਹ ਕਰੀ ਜਾਂਦੇ ਆ, ਪਰ ਉਹੀ ਹੈ ਅਬਿਊਜ਼ ਹੋ ਰਿਹਾ ਸਿਸਟਮ ਦਾ ਤੇ ਫਿਰ ਨੁਕਸਾਨ ਤਾਂ ਉਹ, ਕਿਉਂਕਿ ਆਪਾਂ ਨੂੰ ਨਹੀਂ ਪਤਾ ਲੱਗਦਾ, ਉਹ ਘੁੰਮ ਫਿਰ ਕੇ ਆਪਣੇ ਹੀ ਟੈਕਸ ਜਿਹੜੇ ਵੱਧਦੇ ਆ ਹਨਾ, ਕਿਉਂਕਿ ਟੈਕਸ ਪੇਅਰ ਦੀ ਮਨੀ ਤੋਂ ਹੀ ਜੋ ਵੀ ਕੀਤਾ ਜਾਂਦਾ ਹੈ ਇਹਨਾਂ ਇੰਸ਼ੋਰੈਂਸ ਕੰਪਨੀਆਂ ਦਾ ਵੀ ਗੌਰਮੈਂਟ ਦੇ ਨਾਲ ਪੂਰਾ ਕਨੈਕਸ਼ਨ ਹੁੰਦਾ। ਸੋ ਇਸ ਕਰਕੇ ਬਈ ਆਪਣਾ ਪੂਰਾ ਵਿਚਾਰ ਕਰਿਆ ਕਰੋ ਇੱਦਾਂ ਨਾ। ਤੇ ਲਓ ਜੀ ਆਪਾਂ ਹੁਣ ਚੱਲੀਏ ਕੈਨ ਟਰੱਕ ਤੇ, ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕਰੋ ਕਾਲ ਜੇ ਤੁਹਾਨੂੰ ਚਾਹੀਦੀ ਹੈ ਜੋਬ ਵਧੀਆ, ਤੇ ਫਿਰ ਭਾਜੀ ਹਾਇਰ ਕਰ ਰਹੇ ਆ। ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ, ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557, 6472927557। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55, 905-452-9955। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340, 647-765-2340।

0: 5240 ਬਿਲਕੁਲ ਜੀ, ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੁੰਦਾ ਨਾ ਇੰਸ਼ੋਰੈਂਸ ਨੂੰ ਲੈ ਕੇ, ਲਾਈਫ ਡਿਸੇਬਿਲਿਟੀ ਕ੍ਰਿਟੀਕਲ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਪਹਿਲਾਂ ਨੋਟ ਕਰ ਲਓ, 6474567765 2340। ਅਤੇ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ, ਇੱਕ ਤਾਂ ਤੁਸੀਂ ਆਪਣੀ ਇੰਸ਼ੋਰੈਂਸ ਜਿੰਨੀ ਤੁਹਾਡੇ ਕੋਲ, ਜੇ ਤਾਂ ਨਾ ਤੁਹਾਡੇ 'ਤੇ ਕੋਈ, ਤੁਹਾਨੂੰ ਕਿਸੇ ਦਾ ਫਿਕਰ ਨਹੀਂ ਹੈ ਆਪਣੀ ਫੈਮਿਲੀ ਦੇ ਵਿੱਚ, ਉਹਨਾਂ ਕੋਲ ਵੀ ਸਭ ਕੁਛ ਹੈਗਾ, ਤੁਹਾਡੇ ਬੈਂਕ ਅਕਾਊਂਟ 'ਚ ਬਥੇਰੀ ਮਨੀ ਪਈ ਆ, ਫਿਰ ਤੁਹਾਨੂੰ ਕੋਈ ਲੋੜ ਨਹੀਂ ਇੰਸ਼ੋਰੈਂਸ ਦੀ। ਬਟ ਜੇ ਤੁਸੀਂ ਕੋਈ ਡੈਟ ਹੈ, ਮੋਰਗੇਜ ਹੈ ਤੁਹਾਡੇ 'ਤੇ, ਲੋਨ ਲਏ ਹੋਏ ਆ, ਔਰ ਤੁਹਾਡੇ ਕੋਲ ਇਨਫ ਮਨੀ ਬੈਂਕਾਂ ਦੇ ਵਿੱਚ ਨਹੀਂ ਹੈਗੀ, ਹੈ ਨਾ ਤੁਹਾਡੇ ਅਕਾਊਂਟ 'ਚ, ਫਿਰ ਤੁਸੀਂ ਆਪਣੀ ਇੰਸ਼ੋਰੈਂਸ ਜ਼ਰੂਰ ਕਰਾਓ, ਕਿਉਂਕਿ ਲੋਨ ਜਾਂ ਮੋਰਗੇਜ ਤਾਂ ਉਹ ਬੰਦੇ ਨੇ ਲਿੱਤੀ ਹੈ, ਪਰ ਜੇ ਉਹ ਬੰਦਾ ਇਸ ਦੁਨੀਆ ਤੋਂ ਚਲਾ ਜਾਂਦਾ, ਪਿੱਛੇ ਪਰਿਵਾਰ ਜਿਹੜਾ ਰੁਲ ਜਾਂਦਾ, ਉਹਨਾਂ 'ਤੇ ਬਰਡਨ ਜਿਹੜਾ ਪੈ ਜਾਂਦਾ। ਸੋ ਇਸ ਕਰਕੇ ਓਨੀ ਇੰਸ਼ੋਰੈਂਸ ਤੁਹਾਡੀ ਹੋਣੀ ਚਾਹੀਦੀ ਹੈ, ਜਿੰਨੇ ਦੇ ਲੋਨ, ਕੋਈ ਡੈਟ, ਕੋਈ ਕਰਜ਼ੇ ਚੜ੍ਹੇ ਹੋਏ ਤੁਹਾਡੇ 'ਤੇ, ਮੋਰਗੇਜ ਤੁਸੀਂ ਲਈ ਹੋਈ ਹੈ, ਹੈ ਨਾ, ਤਾਂ ਕਿ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ। ਦੇਖੋ ਆਪਾਂ ਜਿਹੜਾ ਘਰ ਬਾਰ ਹੈ, ਉਹ ਆਪਾਂ ਕਿੰਨੇ ਸਾਡੇ ਸੁਪਨੇ ਹੁੰਦੇ ਆ, ਆਪਾਂ ਹਰ ਬੰਦਾ ਸੋਚਦਾ ਮੇਰਾ ਘਰ ਹੋਵੇ, ਅਤੇ ਉਹਦਾ ਸੁਪਨਾ ਲੈਂਦਾ ਔਰ ਕੋਸ਼ਿਸ਼ ਕਰਦਾ ਮੈਂ ਵਧੀਆ ਘਰ ਲਵਾਂ, ਮੈਂ ਵੀ ਵਧੀਆ ਰਵਾਂ, ਮੇਰੀ ਫੈਮਿਲੀ ਵੀ ਐਨ ਵਧੀਆ ਰਵੇ। ਸੋ ਉਹ ਚੀਜ਼ ਨੂੰ ਨਜ਼ਰ ਅੰਦਾਜ਼ ਨਾ ਕਰੋ, ਜ਼ਰੂਰ ਆਪਣੀ ਇੰਸ਼ੋਰੈਂਸ ਟਰਮ ਦੇ ਨਾਲ ਜਾਇਆ ਕਰੋ, ਪਰਮਾਨੈਂਟ ਇੰਸ਼ੋਰੈਂਸ ਵੱਲ ਨਾ ਭੱਜਿਆ ਕਰੋ, ਕਿਉਂਕਿ ਬੜੀ ਵਾਰ ਜਿਹੜਾ ਹੈਗਾ ਤੁਹਾਨੂੰ ਇਸ ਤਰ੍ਹਾਂ ਦੇ ਸੁਪਨੇ ਦਿਖਾ ਦਿੱਤੇ ਜਾਂਦੇ, ਤੁਹਾਡੇ ਇੰਨੇ ਲੱਖ ਬਣ ਜਾਣਗੇ ਹੁਣ ਤੁਸੀਂ ਜੇ ਪਰਮਾਨੈਂਟ ਇੰਸ਼ੋਰੈਂਸ ਲੈ ਲਈ, ਜਦੋਂ ਤੁਸੀਂ 40 ਸਾਲ ਦੇ ਹੋਣਾ, ਤੁਸੀਂ 50 ਸਾਲ ਦੇ ਹੋਣਾ, ਇੰਨੇ ਲੱਖ ਦੀ ਹੋ ਜਾਣੀ, ਪਰ ਬਾਅਦ ਦੇ ਵਿੱਚੋਂ ਹੱਥ ਕੁਛ ਨਹੀਂ ਆਉਂਦਾ, ਅਤੇ ਫਿਰ ਉਹ ਟਾਈਮ ਵੀ ਲੰਘ ਜਾਂਦਾ, ਫਿਰ ਤੁਸੀਂ ਕੁਛ ਕਰ ਵੀ ਨਹੀਂ ਸਕਦੇ, ਹੈ ਨਾ। ਸੋ ਇਸ ਕਰਕੇ ਟਰਮ ਇੰਸ਼ੋਰੈਂਸ ਜਿਹੜੀ ਕਿ ਬੜੀ ਸਸਤੀ ਪੈਂਦੀ ਹੈ, ਤੁਹਾਡੀ ਉਹ ਕਵਰੇਜ ਉਹ ਲੋਨ ਨੂੰ, ਉਹਨੇ ਡੈਟ ਨੂੰ ਉਹਨੇ ਕਵਰ ਕਰਨਾ, ਠੀਕ ਹੈ, ਤੁਹਾਨੂੰ ਸਸਤੀ ਮਿਲ ਜਾਣੀ ਹੈ ਅਤੇ ਕਵਰੇਜ ਵੀ ਵੱਧ ਮਿਲ ਜਾਣੀ ਹੈ। ਬਾਕੀ ਕੋਈ ਵੀ ਵਿਜ਼ਟਰ ਜਾਂ ਸੁਪਰ ਵੀਜ਼ਾ 'ਤੇ ਇੱਥੇ ਆਉਂਦਾ, ਉਹਦੇ ਲਈ ਜ਼ਰੂਰ, ਸੁਪਰ ਵੀਜ਼ਾ ਤਾਂ ਚਲੋ 1 ਸਾਲ ਦੀ ਤੁਸੀਂ ਜਿਹੜੀ ਹੈ ਕਰਾਉਣੀ 1 ਲੱਖ ਦੀ, ਹੈ ਨਾ ਮਿਨੀਮਮ, ਪਰ ਇਹ ਨਹੀਂ ਹੁੰਦਾ 1 ਲੱਖ ਦੀ ਕਰਾਓ, ਜ਼ਿਆਦਾ ਵੀ ਤੁਸੀਂ ਕਰਾ ਸਕਦੇ ਹੋ, ਮਿਲੀਅਨ ਤੱਕ ਵੀ। ਪਰ ਕਈ ਵਾਰ ਅਸੀਂ 1 ਲੱਖ ਨੂੰ ਵੀ ਕਹਿੰਦੇ ਹਾਂ ਵੀ ਹਾਏ ਨਾ ਹੀ ਕਰਾਈਏ ਤਾਂ ਚੰਗਾ, ਪਰ ਜੇ ਇੱਥੇ ਜਿਹੜੇ ਆਉਂਦੇ ਆ ਨਾ, ਚਾਹੇ ਉਹ ਵਿਜ਼ਟਰ ਆਏ ਚਾਹੇ ਸੁਪਰ ਵੀਜ਼ਾ 'ਤੇ ਆਏ, ਜੇ ਉਹਨਾਂ ਨੂੰ ਕੋਈ 19-21 ਗੱਲ ਹੋ ਜਾਂਦੀ, ਬੜੀ ਪ੍ਰੋਬਲਮ ਆ ਜਾਂਦੀ ਹੈ, ਔਰ ਬਿੱਲ ਇੰਨੇ ਵੱਡੇ ਵੱਡੇ ਬਣਦੇ, ਆਪਾਂ ਨੂੰ ਲੱਗ ਰਿਹਾ ਹੁੰਦਾ ਵੀ ਨਹੀਂ, ਔਰ ਜਦੋਂ ਕਈ ਵਾਰ ਕਈਆਂ ਨਾਲ ਹੋ ਜਾਂਦਾ ਇੱਦਾਂ, ਫਿਰ ਉਹ ਕਹਿੰਦੇ ਹੋਸਪਿਟਲ ਦੇ ਵਿੱਚ ਆ, ਫਿਰ ਕਾਲ ਕਰਦੇ ਆ ਵੀ ਭਾਈ ਉਹਨਾਂ ਦੀ ਇੰਸ਼ੋਰੈਂਸ ਕਰ ਦਿਓ, ਇੱਦਾਂ ਨਹੀਂ ਹੋ ਸਕਦਾ, ਕਿਉਂਕਿ ਕਲੇਮ ਨਹੀਂ ਉਹ ਮਿਲਣਾ, ਫਿਰ ਫਾਇਦਾ ਨਹੀਂ ਉਹਦਾ ਹੋਣਾ। ਸੋ ਇਸ ਕਰਕੇ ਪਿਛਲੀ ਡੇਟ 'ਚ ਜਾ ਕੇ ਇੱਦਾਂ ਇੰਸ਼ੋਰੈਂਸ ਨਹੀਂ ਹੁੰਦੀ, ਕਿਉਂਕਿ ਹੁਣ ਤਾਂ ਸਾਰਾ ਔਨਲਾਈਨ ਸਿਸਟਮ ਹੋ ਗਿਆ, ਹਾਲੇ ਪਹਿਲਾਂ ਮੇ ਵੀ ਹੁੰਦਾ ਹੋਵੇ ਨਾ ਹੁੰਦਾ ਹੋਵੇ ਮੈਨੂੰ ਨਹੀਂ ਪਤਾ, ਕਿਉਂਕਿ ਜਦੋਂ ਪੇਪਰ ਭਰਨੇ ਆ ਉਹ ਤਾਂ ਤੁਸੀਂ ਕਰਕੇ ਉੱਦਾਂ ਹੀ ਰੱਖ ਸਕਦੇ ਹੋ, ਪਰ ਜਦੋਂ ਔਨਲਾਈਨ ਕਰਨਾ ਤਾਂ ਉਹ ਤਾਂ ਉਸੇ ਡੇਟ ਦੇ ਉੱਪਰ ਆ ਜਾਣਾ, ਉਹ ਵੀ ਆਹ ਤਰੀਕ ਨੂੰ ਐਪਲੀਕੇਸ਼ਨ ਜਿਹੜੀ ਫਿਲ ਕੀਤੀ ਹੈ। ਸੋ ਬਾਕੀ ਤੁਸੀਂ ਟਰੈਵਲ ਕਰਨ ਜਾ ਰਹੇ ਹੋ, 5 ਮਿਲੀਅਨ ਤੱਕ ਦੀ ਕਵਰੇਜ ਤੁਹਾਨੂੰ ਮਿਲ ਜਾਂਦੀ ਹੈ, ਤੁਸੀਂ ਕਿਤੇ ਵੀ ਟਰੈਵਲ ਕਰਨ ਜਾ ਰਹੇ ਹੋ, ਜਿਹੜੇ ਕੈਨੇਡਾ 'ਚ ਰਹਿੰਦੇ, ਕੈਨੇਡੀਅਨ ਹੈ, PR ਹੈਗੇ ਆ, ਤੁਸੀਂ ਜਾ ਰਹੇ ਹੋ ਅਤੇ ਤੁਸੀਂ ਆਪਣੀ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ, ਕਿਉਂਕਿ ਪਤਾ ਨਹੀਂ ਜਿੱਥੇ ਜਾ ਰਹੇ ਹੋ ਤੁਸੀਂ ਕਿੱਦਾਂ ਦਾ ਉੱਥੇ ਮਾਹੌਲ ਹੈਗਾ, ਹੈ ਨਾ, ਵੈਸੇ ਵੀ ਕਿੱਦਾਂ ਦਾ ਮਾਹੌਲ ਹੈ, ਜਾਂ ਵਾਤਾਵਰਨ ਚੇਂਜ ਹੋ ਜਾਂਦਾ, ਇਨਵਾਇਰਮੈਂਟ ਚੇਂਜ ਹੋ ਜਾਂਦਾ, ਤਾਂ ਕੋਈ ਪ੍ਰੋਬਲਮ ਆ ਜਾਂਦੀ ਹੈ। ਸੋ ਇਸ ਕਰਕੇ ਜ਼ਰੂਰ, ਔਰ ਬੱਚਿਆਂ ਦਾ RESP ਪਲਾਨ, ਤਾਂ ਜਦੋਂ ਬੱਚੇ ਦਾ ਜਨਮ ਹੋ ਗਿਆ ਉਹਦਾ ਸਿਨ ਨੰਬਰ ਆ ਗਿਆ, RESP ਪਲਾਨ ਓਪਨ ਕਰਾ ਲਓ, ਕਿਉਂਕਿ ਤੁਹਾਡਾ ਕੁਛ ਨਹੀਂ ਜਾਣਾ, ਜਿਹੜੇ ਬੱਚੇ ਦਾ ਚਾਈਲਡ ਬੈਨੀਫਿਟ ਟੈਕਸ, ਚਾਈਲਡ ਬੈਨੀਫਿਟ ਆਉਂਦਾ, ਉਹਦੀ ਮਨੀ ਨੂੰ ਹੀ ਤੁਸੀਂ ਇੱਥੇ ਪਾ ਸਕਦੇ ਹੋ, ਇਹਦੇ ਵਿੱਚ ਤੁਹਾਡਾ ਇੰਟਰਸਟ ਲੱਗ ਲੱਗ ਕੇ ਜਿਹੜਾ ਮਨੀ ਗਰੋ ਹੋ ਜਾਣੀ ਹੈ, ਨਾਲ ਦੀ ਨਾਲ ਗ੍ਰਾਂਟ ਮਿਲਣੀ ਗੌਰਮੈਂਟ ਵੱਲੋਂ, ਸੋ ਕਾਹਨੂੰ ਦੇਰੀ ਕਰਨੀ, ਹੈ ਨਾ, ਕਿਉਂਕਿ ਜਦੋਂ ਬੱਚਿਆਂ ਨੇ ਪੜ੍ਹਨਾ, ਔਰ RESP ਪਲਾਨ ਬਾਰੇ ਨਾ ਬਹੁਤੇ ਘੱਟ ਕਈ ਸੋਚਦੇ ਵੀ ਛੱਡੋ ਪਰੇ, ਕਿਉਂ, ਕਿਉਂਕਿ ਸਕੂਲ ਦੇ ਵਿੱਚ ਬੱਚੇ ਜਦੋਂ ਜਾਂਦੇ ਨਾ, ਇੱਥੇ ਉੱਥੇ ਕੋਈ ਫੀਸ ਨਹੀਂ, ਕੋਈ ਕੁਛ ਨਹੀਂ, ਪੇਰੈਂਟਸ ਇੰਨਾ ਧਿਆਨ ਨਹੀਂ ਕਰਦੇ, ਪਰ ਜਦੋਂ ਬੱਚੇ ਨੇ ਜਾਣਾ ਕਾਲਜ ਯੂਨੀਵਰਸਿਟੀ 'ਚ, ਫਿਰ ਉੱਥੇ ਫੀਸ ਐਨ ਦੱਬ ਕੇ ਦੇਣੀ ਪੈਣੀ ਤੁਹਾਨੂੰ, ਅਤੇ ਫਿਰ ਬੰਦੇ ਸੋਚਦੇ ਆ ਵੀ ਲੈ ਅਸੀਂ ਤਾਂ ਕੁਛ ਕੀਤਾ ਹੀ ਨਹੀਂ ਉਹਦੇ ਬਾਰੇ, ਜਾਂ ਫਿਰ ਉਹ ਲੋਨ ਲੈਣਗੇ, ਪੇਰੈਂਟਸ ਲੋਨ ਲੈ ਕੇ ਬੱਚੇ ਨੂੰ ਪੜ੍ਹਾਉਣਗੇ, ਜਾਂ ਫਿਰ ਬੱਚੇ ਕੰਮ ਕਰਦੇ ਆ ਨਾਲ ਨਾਲ ਪੜ੍ਹਦੇ ਆ, ਫਿਰ ਉਹ ਪੜ੍ਹਾਈ ਓਨੀ ਵਧੀਆ ਹੋ ਨਹੀਂ ਸਕਦੀ, ਹੈ ਨਾ। ਸੋ ਇਸ ਕਰਕੇ RESP ਪਲਾਨ ਜ਼ਰੂਰ ਓਪਨ ਕਰਾ ਲਓ, ਸਿਨ ਨੰਬਰ ਚਾਹੀਦਾ ਪੇਰੈਂਟਸ ਦਾ ਐਜ਼ ਵੈਲ ਐਜ਼ ਬੱਚੇ ਦਾ, ਅਤੇ ਬਸ ਉਹ ਮਨੀ ਨੂੰ ਤੁਸੀਂ ਇੱਧਰ ਗਰੋ ਕਰੋ, ਅਤੇ ਦੇਖੋ ਕਿੰਨਾ ਵਧੀਆ ਤੁਹਾਡੀ 1 ਲੱਖ ਤੱਕ ਦੀ ਸੇਵਿੰਗ ਹੋ ਜਾਂਦੀ ਹੈ, ਜਦੋਂ ਬੱਚੇ ਨੇ ਕਾਲਜ ਯੂਨੀਵਰਸਿਟੀ 'ਚ ਜਾਣਾ 18ਵੇਂ ਸਾਲ ਦੇ ਵਿੱਚ, 17 ਸਾਲ ਤੁਹਾਡੇ ਕੋਲ ਹੁੰਦੇ ਆ, ਬੜਾ इनफ टाइम होंगे। सो मेरा नंबर है जी 647-7523-40 647-7652 2340 से मेरे नाल गलबात तुसी कर सकते हो। अच्छा जी अज जड़ी इनफॉर्मेशन मैं एक होर जरूरी दे देवां थानू, सोलर एक्लिप्स कल भी मैं दस्या सी थानू पार्शियल सोलर एक्लिप्स, देखो मौसम हुणी किद्दां दा होया होया, सो इहदा भी बड़ा इफेक्ट पैंदा जदों देखो हुण मैं दस्या ना शामी मीह पैणा, यह सोलर एक्लिप्स करके ही है क्योंकि जदों जिहड़ा वातावरण है अपना एटमोसफेयर है वह चेंज हो जाता, गड़गड़ाहट कोई स्नो स्टोम जिमें आ जाते हैं, हूँ तो चलो स्नो स्टोम नहीं है वैसे जिहड़ा स्टोम है वह आ सकता। सो यह जिहड़ा पार्शियल सोलर एक्लिप्स है टोरोंटो दे विच अज पता किन्ने बजे लगना है, अज यह शुरू होना जी 12:55 दोपहर न, और ड्यूरेशन है दी टोटल होनी है 1 घंटा 28 मिनट, और यह शुरू 12:55 ते होना है, मैक्सिमम पीक ते कदों जाना है 1:40 ते पूरे पीक ते होगा जिन्ना भी लगना, वो तो बाद फिर घटना शुरू हो जाना, खत्म होगा 2:23 ते, और टोटल ड्यूरेशन इहदी हैगी है जी सूरज ग्रहण की 1 घंटा 28 मिनट। सो इत्थे बस पार्शियली दिखना, किते किते तां जिहड़ा हैगा ओह पूरा सूरज ग्रहण लगना उत्थे, तां फिर जिवें कहिंदे आ वी पूरा नेरा ही हो जाणा क्योंकि चंद ने सूरज नूं ढक लैणा, ते फिर ओह जिहड़ी रोशनी हुंदी ना विच वाली फिर ओह धरती दे उपर पैंदी है, ठीक है ना। सो किते किते तां बिल्कुल नेरा, जिहड़े फिर पंछी हुंदे ना ओह भी थोड़ा कन्फ्यूज़ हो जांदे भी इह रात हो गई इन्नी छेती, क्योंकि उहनां नूं भी पता हुंदा भी समां किन्ना क हैगा दिन दा, पर ओह फिर थोड़ा कन्फ्यूज़ हो जांदे भी इह की चल रिहा सारा कुछ, है ना। सो बिल्कुल जी किते किते तां टोटल एक्लिप्स लगना है, पर अपने इत्थे पार्शियल जिहड़ा एक्लिप्स है सूरज ग्रहण जिहड़ा लगना, पर इहदा एक ध्यान रखना बस तुसीं, बाकी तां चल कोई गल नहीं हैगी, उह तां जिवें आपां कहिंदे आ खाण पीण दीआं गल्लां हुंदीआं, हांजी बाद च चीज़ां ग्रहियां गईआं इह हो गया वह हो गया, उंज चलो दान पुन तां किसी भी स्थिति च कीता जावे चंगा ही है, कोई माड़ी गल नहीं हैगी, बट सूरज वल जदों सूरज ग्रहण लगना उदों तुसीं बिल्कुल भी देखियो ना, क्योंकि अखां ते बड़ा इफेक्ट पैंदा, कई बार अखां दी रोशनी घट जांदी, कई बार लोक अन्ने भी हो जांदे आ, सो ये चीज़ां नूं अवॉयड करो, बाकी एवरीथिंग इज़ ओके है। तो लो जी तुसी पर इहदे नाल मौसम का बड़ा असर पैंदा, मौसम प्रभावित होवेगा, और शाम नूं फिर आपां नूं मीह देखण नूं मिलना, तो कई बार आने वाले दिनों के भी उहदा चीज़ का इफेक्ट आपां देखते हैं, आफ्टर इफेक्ट बड़े होंगे। अज एक होर भी बड़ा वधिया होया होया कि 6 प्लैनेट जिहड़े आ ना उहनां दी अलाइनमेंट हुई है, एक जिवें आपां कहिंदे ना सेध दे विच बने अज जिहड़े 6 प्लैनेट है 6 ग्रह जिहड़े है जिहदे च मरकरी हो गया, सैटर्न, जुपीटर, मार्स, यूरेनस ते नैपच्यून, यह 6 जिहड़े प्लैनेट हैगे आ उह अलाइनमेंट उहनां दी अज होई, यानी कि पूरे एक दूजे दे अगे पिछे जिवें हुंदे ना लाइन च उस तरह। तो लो जी जुड़े तुसीं गुणतास रेडियो दे नाल, ते मैं एक नंबर तुहानूं जरूर दवां अपने, तुसीं सेहत दा तां ध्यान रखदे ही हो, ब्यूटी का भी ध्यान रखना, तो ब्यूटी सैलोन जिहड़ा नवा ओपन होया जी मेल फीमेल दोनों वास्ते बड़े कमाल दा, और सर्विसिज जिहड़ी सर्विसिज दिंदे आ ना वो तो बड़े कमाल दी हैं, क्योंकि बड़े हंडे हुए जिन्हों आप कह सकते हैं बड़े एक्सपीरियंसड हैगे आ चन्नी भैन जी, जिहड़े कि बड़ा वजे फेशियल तुसीं करवाउणा आराम आ जाणा थोड़ी स्किन नूं, है ना, ग्लो करूगी नाले। अच्छा बाकी इन्होंने ਤੁਹਾਨੂੰ ਆਫ ਦੇ ਰਿਹਾ ਗੁਣਤਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਹਾਨੂੰ 20-30% ਤੱਕ ਆਫ ਦੇ ਦੇਣਗੇ, ਤੁਸੀਂ ਫੇਸ਼ੀਅਲ ਕਰਾਓ, ਹੇਅਰ ਟ੍ਰੀਟਮੈਂਟ ਕਰਾਓ, ਹੇਅਰ ਕਲਰ ਕਰਾਓ, ਹੇਅਰ ਕੱਟ ਕਰਾਓ, ਥਰੈਡਿੰਗ, ਵੈਕਸਿੰਗ, ਜੋ ਵੀ ਸਰਵਿਸਿਜ਼ ਲੈਣੀ ਹੈ ਮੈਨ ਵੀਮੈਨ ਦੋਨਾਂ ਵਾਸਤੇ ਹੀ ਹੈ। ਨੰਬਰ ਤੁਸੀਂ ਨੋਟ ਕਰੋ ਜੀ 416-722-4215 416-722-4215 416-722-4215 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਲਓ ਜੀ ਇੱਕ ਹੋਰ ਵੀ ਖੁਸ਼ਖਬਰੀ ਦੱਸਣੀ ਸੀਗੀ, ਸੌਕਰ ਸਟਾਰ ਜਿਹੜੇ ਆਪਣੇ ਪੋਰਚੁਗਲ ਦੇ ਹੈ ਕ੍ਰਿਸਟੀਨਿਓ ਆਪਣਾ ਰੋਨਾਲਡੋ ਹੈ, ਤੋ ਇਹਨਾਂ ਨੇ ਵਿਆਹ ਜਿਹੜਾ ਉਹ ਕਰਵਾ ਲਿਆ ਜੀ, ਪ੍ਰਾਈਵੇਟ ਸੈਰਾਮਨੀ ਹੋਈ ਹੈ, ਘਰ ਦੇ ਮੈਂਬਰ ਹੀ ਸੀਗੇ ਕ੍ਰਿਸਟੀਆਨੋ ਰੋਨਾਲਡੋ ਦਾ ਜੋਰਜੀਨਾ ਰੋਡਰਿਗਜ਼ ਨਾਲ ਵਿਆਹ ਹੋ ਗਿਆ, 2016 ਤੋਂ ਰਿਲੇਸ਼ਨ ਦੇ ਵਿੱਚ ਸੀਗੇ, ਸੋ ਦੇਖ ਲਓ 10 ਸਾਲ ਬਾਅਦ ਵਿਆਹ ਕੀਤਾ ਤੇ 5 ਬੱਚੇ ਆ ਇਹਨਾਂ ਦੇ, ਸੋ ਬਿਲਕੁਲ ਜੀ ਮੁਬਾਰਕਾਂ ਜਿਹੜੇ ਫੈਨ ਆ ਜੀ ਕ੍ਰਿਸਟੀਆਨੋ ਰੋਨਾਲਡੋ ਦੇ। ਤੇ ਲਓ ਜੀ ਹੁਣ ਹੋ ਗਿਆ ਸਮਾਂ ਜਾਣ ਦਾ, ਮੇਰਾ ਨੰਬਰ 647-765-3340, 6477-65-2340, ਤੁਹਾਡਾ ਦਿਨ ਹੋਵੇ ਵਧੀਆ ਤੇ ਸੋਲਰ ਐਕਲਿਪਸ ਵੇਲੇ ਰੱਖਿਓ ਧਿਆਨ, ਸਤਿ ਸ੍ਰੀ ਅਕਾਲ।
1: ਦੇਹਾ ਫਿਕਰ ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ, ਰਾਜ਼ ਕੀ ਹੈ?
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਏ ਟੂ ਜ਼ੀ ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ
2: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ
3: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
4: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 905-460-8888 दैट्स 905-460-8888
3: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
1: ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ ਅਫੀਮ ਪੋਸਤ ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ

0: Sound Live and Cellular Point present AmiWare Live in Toronto. August at Great Canadian Casino Resort. Toronto Valeo, ready hojo. Buy your tickets at ticketmaster.ca or call 647-964-8573.
1: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000.
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station.

ਰੇਡੀਓ ਨਾਲ ਜੁੜੇ ਹੋਏ ਆ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਸ ਖੂਬਸੂਰਤ ਦਿਨ ਦੇ ਵਿੱਚ, ਇਸ ਬਹੁਤ ਹੀ ਮਿੱਠੇ ਮਿੱਠੇ ਮੌਸਮ ਦੇ ਵਿੱਚ, ਇਸ ਬਹੁਤ ਹੀ ਕਹਿੰਦੇ ਹੁੰਦੇ ਨਾ ਵੀ ਧੁੱਪ ਨਹੀਂ ਅੱਜ ਬਾਹਰ, ਛਾਂ ਜਿਹੇ ਮੌਸਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਜੀਆਂ ਕਰ ਰਹੇ ਹਾਂ। ਅੱਜ ਤੁਸੀਂ ਕਹਿਣਾ ਹਰਜੀਤ ਜੀ ਅੱਜ ਕੀ ਗੱਲ, ਅੱਜ ਮਿਊਜ਼ਿਕ ਦੀ ਟਿਊਨ ਹੀ ਚੇਂਜ ਕਰ ਦਿੱਤੀ। ਇਹ ਟਿਊਨ ਅੱਜ ਮੈਂ ਲਾਈ ਇਸ ਕਰਕੇ ਨਵੀਂ ਆ, ਮਿਊਜ਼ਿਕ ਦਾ ਪੀਸ ਕੱਢਿਆ ਨਵਾਂ ਨਵਾਂ ਜਿਹਾ ਅੱਜ ਮੈਂ ਇੱਕ। ਮੈਂ ਕਿਹਾ ਯਾਰ ਰੋਜ਼ ਆਪਾਂ ਉਹੀ ਸੁਣਾਉਂਦੇ ਹਾਂ ਕਿ ਤੁਹਾਨੂੰ ਆਹ ਵੀ ਸੁਣਾਉਣਾ ਅੱਜ, ਤੁਹਾਨੂੰ ਪਤਾ ਲੱਗੇ ਕਿ ਹੈ ਕਿਹੜੀ ਹੈ ਟਿਊਨ, ਔਰ ਸ਼ਾਇਦ ਕੋਈ ਬੰਦਾ ਗੈਸ ਕਰ ਲਵੇ। ਵੈਸੇ ਤਾਂ ਇਹ ਗੀਤ ਬੜਾ ਮਕਬੂਲ ਗੀਤ ਹੈ, ਬਹੁਤ ਜ਼ਿਆਦਾ ਮਸ਼ਹੂਰ ਗੀਤ ਹੋਇਆ ਸੀ, ਇਹ ਮੂਵੀ ਦੇ ਵਿੱਚ ਗੀਤ ਆਇਆ ਸੀ, ਪਰ ਕਿਸ ਨੂੰ ਯਾਦ ਹੈ ਇਹ ਜਿਹੜੀ ਮੈਂ ਮਿਊਜ਼ਿਕ ਦਾ ਪੀਸ ਲਾਇਆ ਕਿਹੜਾ ਮਿਊਜ਼ਿਕ ਹੈ? ਜਿਹੜੇ ਬਹੁਤ ਜ਼ਿਆਦਾ ਕਹਿੰਦੇ ਹੁੰਦੇ ਆ ਵੀ ਮਿਊਜ਼ਿਕ ਨੂੰ ਬਰੀਕੀ ਦੇ ਨਾਲ ਦੇਖਦੇ ਆ, ਬਰੀਕੀ ਦੇ ਨਾਲ ਸੁਣਦੇ ਆ, ਸ਼ਾਇਦ ਉਹਨਾਂ ਨੂੰ ਇਹ ਡੈਫੀਨੇਟਲੀ ਪਤਾ ਲੱਗ ਗਿਆ ਹੋਏਗਾ ਕਿ ਮਿਊਜ਼ਿਕ ਕਿਹੜਾ ਹੈ ਜਿਹੜਾ ਮੈਂ ਲਾਉਣ ਜਾ ਰਿਹਾ ਸੀ। ਪਰ ਬਹੁਤਿਆਂ ਨੂੰ ਹਲੇ ਤੱਕ ਇਹ ਸ਼ਾਇਦ ਪਤਾ ਨਹੀਂ ਵੀ ਲੱਗਾ ਹੋਣਾ, ਪਰ ਐਨੀ ਵੇ ਥੋੜ੍ਹਾ ਜਿਹਾ ਹੋਰ ਸੁਣਾ ਦਿੰਦਾ, ਥੋੜ੍ਹਾ ਜਿਹਾ ਸੁਣੋ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਤੁਹਾਡਾ ਥੈਂਕ ਯੂ ਹੈ, ਤੁਹਾਡਾ ਸ਼ੁਕਰਾਨਾ ਹੈ, ਤੁਹਾਡਾ ਸ਼ੁਕਰ ਹੈ ਸਾਰਿਆਂ ਦਾ ਕਿ ਤੁਸੀਂ ਪੰਜਾਬੀ ਵਿਰਸਾ ਰੇਡੀਓ ਨਾਲ ਜੁੜੇ ਹੋਏ ਹੋ, ਕਿਉਂਕਿ ਤੁਸੀਂ ਆਪਣਾ ਟਾਈਮ ਕੱਢਦੇ ਹੋ, ਕਿੰਨੇ ਚੈਨਲ ਸ਼ਹਿਰ ਦੇ ਵਿੱਚ ਚੱਲਦੇ ਆ, ਕਿੰਨੇ ਰੇਡੀਓ ਸਟੇਸ਼ਨ ਚੱਲਦੇ ਆ, ਔਰ ਇੱਕ ਮਿੰਟ ਲੱਗਦਾ ਸੂਈ ਚੇਂਜ ਕਰਨ ਲੱਗੇ ਗੱਡੀ ਦੇ ਵਿੱਚ, ਪਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਮੈਂ ਤੁਹਾਨੂੰ ਪਿਆਰ ਕਰਦਾ। ਤੁਹਾਡੀ ਮੇਰੀ ਸਾਂਝ ਜਿਹੜੀ ਹੈ ਬਹੁਤ ਲੰਬੇ ਸਾਲਾਂ ਤੋਂ AM 530 ਦੇ 11 ਤੋਂ 12 ਪੈ ਰਹੀ ਹੈ ਸ਼ੋ ਸਿੰਘ ਹਰਜੀਤ ਦੇ ਨਾਲ। ਔਰ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ, ਇੱਕ ਬੇਨਤੀ, ਇੱਕ ਅਰਜੋਈ ਉਸ ਗੁਰੂ ਸਾਹਿਬ ਦੇ ਅੱਗੇ ਕਿ ਤੁਸੀਂ ਸਾਰੇ ਜਣੇ ਖੁਸ਼ ਰਹੋ, ਖੁਸ਼ ਰਹੋ ਅਤੇ ਨਾਲ ਤੁਹਾਡੇ ਕੰਮਾਂ ਕਾਰਾਂ 'ਚ ਗੁਰੂ ਸਾਹਿਬ ਬਰਕਤਾਂ ਦਾ ਪਾਣ ਅਤੇ ਨਾਲ ਤੁਹਾਨੂੰ ਤੰਦਰੁਸਤੀਆਂ ਦਾ ਆਤਮਾ ਬਖਸ਼ਣ। ਇਹ ਅਰਦਾਸ ਦੇ ਨਾਲ ਅੱਜ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ, ਔਰ ਆਈ ਐਮ ਸ਼ੋਰ ਕਿ ਸ਼ਾਇਦ ਸਾਡੇ ਵੀਰ ਜਾਂ ਸਾਡੀਆਂ ਲੇਡੀਜ਼ ਇਸ ਚੀਜ਼ ਨੂੰ ਬੁੱਝ ਲੈਣ ਕਿ ਇਹ ਮਿਊਜ਼ਿਕ ਦਾ ਜਿਹੜਾ ਮਿੱਠਾ ਮਿੱਠਾ ਗਾਣਾ ਹੈ ਕਿਹੜਾ।

0: ਤਾਂ ਤੁਹਾਨੂੰ ਲੱਗ ਜਾਣਾ ਚਾਹੀਦਾ ਪਤਾ, ਪਰ ਦੇਖਦੇ ਹਾਂ ਇੱਕ ਦੋ ਕਾਲਸ ਲੈ ਕੇ ਕਿ ਵਾਕਈ ਸਹੀ ਦੱਸ ਰਹੇ 9056733337 905-673-3337 ਇਹ ਬੈਂਜੋ ਦੇ ਉੱਤੇ ਗੀਤ ਵੱਜ ਰਿਹਾ ਹੈ ਔਰ ਬੈਂਜੋ ਦੇ ਉੱਤੋਂ ਇਹ ਜਿਹੜੀ ਮਿੱਠੀ ਜਿਹੀ 'ਮਿਊਜ਼ਿਕ ਦੀ ਧੁਨ ਨਿਕਲੀ ਹੈ ਔਰ ਦੇਖਦੇ ਹਾਂ ਕਿ ਕੋਈ ਸੱਜਣ ਸਹੀ ਦੱਸਦਾ ਤਾਂ ਨਹੀਂ ਦੱਸਦਾ। 9056733337 ਹੈਲੋ
1: ਹਾਂਜੀ ਭਾਜੀ
0: ਜੀ ਸਰ ਬੀਬਾ ਬੁਆਏ ਜੀ ਕਿੱਥੇ ਸੀ 2 ਦਿਨ?
1: ਬਸ ਜੀ ਸਿਹਤ ਨਹੀਂ ਠੀਕ ਸੀਗੀ।
0: ਲੜਾਈ ਹੋ ਗਈ ਘਰ ਵਾਲੀ ਨਾਲ?
1: ਨਹੀਂ ਨਹੀਂ ਨਹੀਂ ਨਹੀਂ ਇੰਨੇ ਵੀ ਨੀ ਮਾੜੇ ਦੇਣਾ ਆ ਜੀ।
0: ਅੱਛਾ ਹੁੰਦੀ ਨੀ ਕਦੇ ਲੜਾਈ?
1: ਨਹੀਂ ਨਹੀਂ
0: ਫੇਰ ਤਾਂ ਬੜਾ ਪਿਆਰ ਆ ਤੁਹਾਡਾ ਆਪਸ ਵਿੱਚ ਯਾਰ, ਕਮਾਲ ਦੀ ਗੱਲ। ਪਰ ਇਹ ਤੁਸੀਂ ਬੋਲਿਆ ਝੂਠ ਹੀ ਪੈਸਾ ਸਵੇਰੇ ਸਵੇਰੇ ਥੋੜਾ ਜਿਹਾ ਉਦਾਂ?
1: ਨਹੀਂ ਮੈਂ ਬੁੱਧਵਾਰ ਵਾਲੇ ਦਿਨ ਝੂਠ ਨੀ ਬੋਲਦਾ ਹੁੰਦਾ।
0: ਅੱਛਾ ਕੱਲ ਬੋਲ ਲਓ ਫਿਰ ਝੂਠ, ਕੱਲ ਦੱਸ ਦਿਓ ਸਹੀ।
1: ਕੱਲ ਤਾਂ ਮੈਂ ਫੋਨ ਨਹੀਂ ਕੀਤਾ।
0: ਇਹ ਵੀ ਗੱਲ ਸਹੀ ਹੈ। ਅੱਛਾ ਹੋਰ ਕੀ ਹਾਲ ਚਾਲ, ਠੀਕ ਹੋ? ਕੀ ਗੱਲ ਹੋ ਗਈ ਸਿਹਤ ਨੂੰ?
1: ਨਹੀਂ ਨਹੀਂ ਉੱਤੇ ਹੀ ਜ਼ੁਕਾਮ।
0: ਅੱਛਾ ਅੱਛਾ ਚਲੋ ਠੀਕ ਹੋ ਬਾਈ ਜਲਦੀ ਜਲਦੀ। ਔਰ
1: ਤੁਹਾਡੇ ਵਾਲੇ ਹਾਲ ਹੋ ਰਹੇ ਆ ਜਿੱਦਾਂ ਜਿੱਦਾਂ ਸ਼ੋਅ ਨੇੜੇ ਆ ਰਿਹਾ?
0: ਨਾ ਨਾ ਨਾ ਤਾਂ ਬਾਈ ਗੁੱਡ ਵਿਸ਼ਸ ਕਰੋ ਮੇਰੇ ਵਾਸਤੇ, ਮੇਰਾ ਬੁਰਾ ਹੋ ਜਾਂਦਾ ਹੁੰਦਾ ਤੁਹਾਨੂੰ ਪਤਾ। ਤੇ ਇਹ ਲੱਗਾ ਮਿਊਜ਼ਿਕ ਪਤਾ ਤਾਂ ਨਹੀਂ ਹਲੇ?
1: ਲੱਗ ਗਿਆ ਪਤਾ ਹਜੇ, ਮੈਂ ਕੱਲ ਦੇਖੀ ਮੂਵੀ, ਮੇਰੀ ਵਾਈਫ ਵੀ ਕਹਿੰਦੀ ਸੀ, ਕਹਿੰਦੀ ਇੰਨੀ ਪੁਰਾਣੀ ਮੂਵੀ ਆ? ਮੈਂ ਕਿਹਾ ਹਾਂਜੀ
0: ਹਾਂ ਹਾਂ
1: ਹਾਂ, ਕੱਲ ਦੇਖਦਾ ਪਿਆ ਸੀ, ਸਵੇਰੇ ਲੱਗੀ ਸੀਗੀ ਬ੍ਰੇਕਫਾਸਟ ਕਰਦੇ ਕਰਦੇ।
0: ਅੱਛਾ
1: ਹਾਂਜੀ,
0: ਵਿਆਹ ਨੂੰ ਕਿੰਨੇ ਸਾਲ ਹੋ ਗਏ?
1: ਮੇਰੇ ਤਾਂ ਹੋ ਗਏ ਆ 15।
0: ਤੂੰ ਇਹ ਵਿਆਹ ਵੀ ਪੁਰਾਣਾ ਹੀ ਆ ਸਾਡਾ, ਜੇ ਮੂਵੀ ਪੁਰਾਣੀ ਤੇ
1: ਵਿਆਹ ਤਾਂ ਪੁਰਾਣਾ, ਬੰਦਾ ਵੀ ਬਹੁਤ ਪੁਰਾਣਾ,
0: ਬੰਦਾ ਵੀ ਪੁਰਾਣਾ ਹੀ ਰਹਿਣਾ ਨਾਲ 15 ਸਾਲ ਵਾਲਾ, ਇਹ ਵੀ ਗੱਲ ਸਹੀ ਹੈ। ਤੇ ਕਿਹੜੀ ਮੂਵੀ ਸੀ, ਆ ਗਈ ਯਾਦ?
1: ਕੱਚੇ ਧਾਗੇ।
0: ਅੱਛਾ ਗਾਣਾ ਨੀ ਦੱਸਿਆ ਤੁਸੀਂ, ਮੰਨ ਗਏ ਤੁਹਾਡੀ ਸਕੀਮ ਨੂੰ। ਹੈਲੋ
2: ਹੈਲੋ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਪਿਆਰਿਓ, ਕੀ ਹਾਲ ਚਾਲ ਆ?
2: ਇਹ ਜਾਨ ਦਿੰਦਾ ਤਾਂ ਦਿਲ ਵੀ ਇਹ ਮੰਗਦਾ,
0: ਹਾਏ ਵਾ ਰੱਬਾ ਮੇਰਿਆ,
2: ਗਲੀ ਵਿੱਚੋਂ ਕੋਈ ਕੋਈ ਲੰਘਦਾ।
0: ਤੁਹਾਨੂੰ ਕਿੰਨਾ ਕੁ ਵਧੀਆ ਲੱਗਦਾ ਗੀਤ ਇਹ? ਵੈਸੇ
2: ਬਹੁਤ ਵਧੀਆ ਜੀ।
0: ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ। ਹੈਲੋ
3: ਹੈਲੋ
0: ਹਾਂਜੀ ਸਰ,
3: ਕਿੱਦਾਂ ਜੀ ਭਾਜੀ?
0: ਜੀ ਸਰ ਜਸਵਿੰਦਰ ਜੀ, ਕੀ ਹਾਲ ਹੈ ਵੀਰਾ ਜੀ?
3: ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ ਜੀ। ਮੇਰੇ ਤੋਂ ਪਹਿਲਾਂ 2 ਭਾਈ ਸਾਹਿਬ ਨੇ ਕਨਫਰਮ ਕਰ ਹੀ ਦਿੱਤਾ ਹੈਗਾ ਕੱਚੇ ਲਾਗੇ ਮੂਵੀ ਦਾ ਗਾਣਾ ਹੈਗਾ ਹੰਸਰਾ ਹੰਸਦਾਸ ਦੀ ਆਵਾਜ਼ ਦਾ।
0: ਅੱਛਾ ਤੁਸੀਂ, ਤੁਹਾਨੂੰ ਪਤਾ ਸੀ ਹੰਸ, ਉਹਨਾਂ ਨਾਂ ਨਹੀਂ ਦੱਸਿਆ ਆਰਟਿਸਟ ਦਾ ਨਾਂ ਕਿਹੜਾ, ਤੁਸੀਂ ਨਾਂ ਵੀ ਦੱਸਦਾ ਨਾ ਆਰਟਿਸਟ ਦਾ?
3: ਹਾਂਜੀ ਮੈਂ ਕੱਲ ਪਹਿਲਾਂ ਲਾਤੀ ਪਰ ਮੇਰਾ ਨੰਬਰ ਤੀਸਰੀ ਵਾਰੀ ਤੇ ਆਇਆ।
0: ਅੱਛਾ ਅੱਛਾ, ਅਗਲੇ ਇਸ ਮਹੀਨੇ ਸ਼ੋ ਹੋ ਰਿਹਾ ਹੰਸ ਰਾਜ ਦਾ, ਤਿਆਰ ਹੈ? ਕਿਹੜੀ ਤਰੀਕ ਹੈ ਤੁਹਾਨੂੰ?
3: ਹਾਂਜੀ ਹਾਂਜੀ ਉਹ ਤਾਂ ਮੈਨੂੰ ਪਤਾ ਹੈਗਾ, 18 ਤਰੀਕ ਨੂੰ ਹੋ ਰਿਹਾ ਜੀ।
0: 18 ਸਤੰਬਰ ਨੂੰ ਹੋ ਰਿਹਾ ਸ਼ੋ? ਵਾਹ ਬਈ ਵਾਹ, ਤੁਹਾਨੂੰ ਯਾਦ ਆ। ਬੜੀ ਮਿਹਰਬਾਨੀ ਜਸਵਿੰਦਰ ਜੀ, ਥੈਂਕ ਯੂ ਵੈਰੀ ਮੱਚ। 905-673-3337 ਮੈਂ ਤਾਂ ਗਿਆ, ਸ਼ਾਇਦ ਕਿਸੇ ਨੂੰ ਪਤਾ ਨਾ ਲੱਗੇ ਬਈ, ਪਰ ਲੱਭ ਲਿਆ। ਤੁਸੀਂ ਲਵਰਸ ਬੰਦੇ ਹੋ ਯਾਰ ਮਿਊਜ਼ਿਕ ਦੇ। ਹੈਲੋ
4: ਹੈਲੋ
0: ਹਾਂਜੀ ਸਰ,
4: ਭਾਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਪਿਆਰੇ ਹੋ?
4: ਬਿਲਕੁਲ ਵਧੀਆ ਸਰ, ਬਸ ਤੁਹਾਡਾ ਪ੍ਰੋਗਰਾਮ ਜਿੱਦਣ ਸੁਣਦਾ ਨਾ, ਜਿੱਦਣ ਟਾਈਮ ਮਿਲਦਾ।
0: ਅੱਛਾ ਜੀ,
4: ਖੁਸ਼ ਹੋ ਜਾਂਦਾ ਸਰ।
0: ਵੈਰੀ ਗੁੱਡ। ਕੀ ਆਪ ਜੀ ਦਾ ਸ਼ੁਭ ਨਾਮ ਕੀ ਹੈ?
4: ਮੇਰਾ ਨਾਮ ਲਾਡੀ ਹੈ ਜੀ।
0: ਲਾਡੀ ਭਾਜੀ, ਅੱਛਾ ਤੇ ਕੀ ਗੱਲ, ਰੋਜ਼ ਨਹੀਂ ਸੁਣਦੇ ਪ੍ਰੋਗਰਾਮ?
4: ਰੋਜ਼ ਨਹੀਂ ਸਰ, ਤੁਹਾਡਾ 11 ਵਜੇ ਆਉਂਦਾ ਹੈ ਆਪਣਾ, ਜਿਸ ਦਿਨ ਡੇ ਆਫ ਹੁੰਦਾ ਹੈ ਉਦੋਂ ਡੇਲੀ ਸੁਣੀਦਾ ਹੈ, ਜਿਸ ਦਿਨ ਕੰਮ ਤੇ ਹੁੰਦੇ ਆ ਫਿਰ ਉਸ ਦਿਨ ਹੀ ਚੱਕਰ ਲੱਗਦਾ,
0: ਫਿਰ ਮੁਸ਼ਕਲ ਹੋ ਜਾਂਦੀ ਹੋਣੀ। ਹਾਂ ਬਿਲਕੁਲ,
4: ਮੁਸ਼ਕਲ ਹੋ ਜਾਂਦੀ ਹੈ ਕੰਮ ਤੇ ਆ।
0: ਚਲੋ ਕੋਈ ਗੱਲ ਨਹੀਂ ਸਰ, ਤੁਹਾਡਾ ਵੈਲਕਮ ਲਾਡੀ ਜੀ। ਔਰ ਸਭ ਫੈਮਿਲੀ ਪਰਿਵਾਰ ਠੀਕ ਹੈ ਸਰ?
4: ਸਭ ਠੀਕ ਹੈ ਸਰ, ਥੈਂਕ ਯੂ ਤੁਹਾਡੇ ਪ੍ਰੋਗਰਾਮ ਲਈ, ਸਾਡੇ ਦਿਨ ਵਿੱਚ ਥੋੜੀ ਖੁਸ਼ੀਆਂ ਆ ਜਾਂਦੀਆਂ, ਵਧੀਆ ਲੱਗਦਾ ਪ੍ਰੋਗਰਾਮ।
0: ਬੜੀ ਮਿਹਰਬਾਨੀ ਸਰ। ਔਰ ਹੰਸ ਰਾਜ ਜੀ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ, ਸਤੰਬਰ 18 ਨੂੰ ਦੇਖਣ ਵਾਸਤੇ ਜ਼ਰੂਰ ਆਇਓ।
4: ਜ਼ਰੂਰ ਸਰ,
0: ਨਾਲੇ ਮੈਨੂੰ ਵੀ ਉੱਥੇ ਆ ਕੇ ਮਿਲਿਓ ਆਪਾਂ। ਮੈਂ ਬੜਾ ਸਗੋਂ ਇਸ ਗੱਲ ਦੇ ਖੁਸ਼ੀ ਮਹਿਸੂਸ ਕਰਦਾ ਹੁੰਦਾ ਕਿ ਜਦੋਂ ਤੁਸੀਂ ਉੱਥੇ ਆਉਂਦੇ ਆ ਆਪਾਂ ਇੱਕ ਦੂਸਰੇ ਨੂੰ ਮਿਲਦੇ ਹਾਂ। ਕਈ ਵਾਰੀ ਅਸੀਂ ਬਾਈ ਫੇਸ ਮਿਲੇ ਨਹੀਂ ਹੁੰਦੇ ਕਈ ਵਾਰੀ ਕਿਸੇ ਨੂੰ ਨਾ, ਜਿਵੇਂ ਲਾਡੀ ਵੀਰ ਜੀ ਦਾ ਕਾਲ ਆਈ, ਕਹਿੰਦੇ ਹਰਜੀਤ ਜੀ ਆਪਾਂ ਕੰਮ ਤੇ ਹੁੰਦੇ ਹਾਂ ਉਦੋਂ। ਪਰ ਥੈਂਕ ਯੂ ਵੈਰੀ ਮੱਚ, ਤੁਹਾਨੂੰ ਯਾਦ ਸੀ ਕਿ ਅੱਜ ਤੁਹਾਡਾ ਡੇ ਆਫ ਹੈ, ਪਲੱਸ ਕਿ ਤੁਸੀਂ ਪੰਜਾਬੀ ਵਿਰਸਾ ਰੇਡੀਓ ਸੁਣਨਾ 11 ਵਜੇ। ਥੈਂਕ ਯੂ ਵੈਰੀ ਮੱਚ ਸਰ। 905-673-3337 ਸਟੂਡੀਓ ਦਾ ਨੰਬਰ ਹੈ। ਔਰ ਤੁਹਾਡੇ ਨਾਲ ਪਿਆਰ ਦੀਆਂ ਮੁਹੱਬਤ ਦੀਆਂ ਇੱਕ ਇਤਫਾਕ ਦੀਆਂ ਗੱਲਾਂ ਜਿਹੜਾ ਕਰਦਾ ਪ੍ਰੋਗਰਾਮ ਪੰਜਾਬੀ ਵਿਰਸਾ ਪੂਰੇ 12 ਵਜੇ ਤੱਕ ਤੁਹਾਡੇ ਇਸੇ ਰੂਬਰੂ ਤੁਹਾਡੇ ਨਾਲ ਗੀਤ ਸੰਗੀਤ ਨਾਲ ਤੁਹਾਨੂੰ ਪੂਰਾ ਮਨੋਰੰਜਨ ਤੁਹਾਡਾ ਕਰੇਗਾ। ਹੈਲੋ ਲੇਟ ਹੋ ਗਏ, ਕੀ ਗੱਲ?
5: ਓ ਬਾਈ ਯਾਰ ਮੇਰਾ ਪੋਤਾ ਕਹਿੰਦਾ ਸਵੇਰ ਵੀ ਜੋੜਦੇ ਉਧਰ ਬਿਜ਼ੀ ਹੋ ਗਿਆ, ਉਹ ਛੁੱਟੀ ਆ ਕਰਿਆ ਬਸ ਮਾੜਾ ਮੋਟਾ ਕਰਦਾ।
0: ਨਹੀਂ ਨਹੀਂ ਚਲੋ ਚੰਗੇ, ਪੋਤਾ ਦਾ ਫਿਰ ਪਿਆਰ ਕਰਦਾ ਹੋਣਾ ਬਹੁਤ ਜ਼ਿਆਦਾ।
5: ਉਹ ਸੁਣਾ ਜੀ, ਸਿਹਤਾਂ ਠੀਕ ਆ? ਵਧੀਆ ਬਾਈ,
0: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ। ਗਾਣਾ ਲੱਗ ਗਿਆ ਪਤਾ ਕਿਹੜਾ ਸੀ?
5: ਹਾਂਜੀ
0: ਗਾਣਾ ਲੱਗ ਗਿਆ ਸੀ ਨਾ ਪਤਾ ਕਿਹੜਾ ਸੀ? ਇਹਦਾ
5: ਗਾਣਾ ਪਤਾ ਪਤਾ ਲੱਗ ਗਿਆ ਜੀ, ਮੈਂ ਬਹੁਤ
0: ਟਿਕਟਾਂ ਜਿਹੜੀਆਂ ਗਏ ਦੇਖੋ ਮੈਂ ਨਾ ਤੁਹਾਨੂੰ ਅੱਗੇ ਵੀ ਕਹਿਣਾ ਨਾ, ਮੈਂ ਝੂਠ ਝਾਟ ਵਾਲਾ ਕੰਮ ਕੋਲ ਘੱਟ ਹੀ ਹੈ, ਪਰ ਟਿਕਟਾਂ ਹਾਲੇ ਸਲੋਹ ਜਾ ਰਹੀਆਂ ਥੋੜ੍ਹੀਆਂ ਜਿਹੀਆਂ, ਪਰ ਟਿਕਟ ਮਾਸਟਰ ਟਿਕਟਾਂ ਹੈ। ਮੈਨੂੰ ਪਤਾ ਕਿ ਤੁਸੀਂ ਇਹ ਤਾਂ ਚਲੋ ਸੋਲਡ ਆਊਟ ਹੋ ਹੀ ਜਾਣਾ ਹੁੰਦਾ ਸ਼ੋ, ਮੇਰਾ ਹਰ ਸ਼ੋ ਹੀ ਤੁਸੀਂ ਸੋਲਡ ਆਊਟ ਕਰ ਦਿੰਦੇ ਆ, ਪਰ ਥੋੜ੍ਹਾ ਨੇੜੇ ਜਾ ਕੇ ਤੁਸੀਂ ਫਿਰ ਜਿਵੇਂ ਪੰਜਾਬੀ 'ਚ ਕਹਿੰਦੇ ਨਾ ਹਨੇਰੀ ਲਿਆ ਦਿੰਦੇ ਪੂਰੀ, ਅਤੇ ਜਿਵੇਂ ਤੇਜ਼ ਗੜੇ ਪੈਂਦੇ ਹੁੰਦੇ ਨਾ, ਫਿਰ ਇੱਦਾਂ ਹਨੇਰੀ ਲਿਆ ਦਿੰਦੇ ਵੀ ਚੱਕ ਚੱਕ ਚੱਕ ਟਿਕਟਾਂ, ਦੋ ਪਈਆਂ ਦੋਨੇ ਚੱਕ ਲਓ, ਤਿੰਨ ਪਈਆਂ ਤਿੰਨੇ ਚੱਕ ਲਓ। ਪਰ ਮੈਂ ਇਹ ਚਾਹੂੰਗਾ ਕਿ ਤੁਸੀਂ ਜਿਹੜੇ ਸਾਡੀਆਂ ਫੈਮਿਲੀਜ਼ ਨੇ, ਕਈ ਵਾਰੀ ਅਸੀਂ ਯਾਰਾਂ ਦੋਸਤਾਂ 'ਚ ਆਪਸ ਵਿੱਚ ਸਲਾਹ ਕਰਦੇ ਹੁੰਦੇ ਹਾਂ, ਚਲੋ ਯਾਰ ਚਲੀਏ, ਹੰਸ ਭਾਜੀ ਆ ਰਹੇ ਸਾਡੇ ਸ਼ਹਿਰ ਦੇ ਵਿੱਚ ਪੂਰੇ ਬੈਂਡ ਦੇ ਨਾਲ, ਪੂਰੇ ਆਰਕੈਸਟਰਾ ਦੇ ਨਾਲ, ਕੁਆਲੀ ਨਾਈਟ ਹੋਏਗੀ ਤੁਹਾਡੇ ਵਾਸਤੇ। ਪਾਕਿਸਤਾਨੀ ਆਡੀਅੰਸ ਜਿਹੜੀ ਹੈ ਮੇਰੀ ਬਹੁਤ ਆ ਰਹੀ ਹੈ, ਮੈਨੂੰ ਇਸ ਚੀਜ਼ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਾਕਿਸਤਾਨ ਦੇ ਵਾਲਿਆਂ ਦੇ ਸਾਨੂੰ ਕਾਲ ਜ਼ਿਆਦੀਆਂ ਆ ਰਹੀਆਂ ਯਾਰ, ਔਰ ਮੈਨੂੰ ਲੱਗਦਾ ਕਿ ਪਾਕਿਸਤਾਨ ਵਾਲਿਆਂ ਨਾਲ ਪਿਆਰ ਕਿਤੇ ਜ਼ਿਆਦਾ ਪਾ ਲਿਆ ਹੰਸ ਭਾਜੀ ਨੇ। ਅਤੇ ਟਿਕਟਾਂ ਜਿਹੜੀਆਂ ਤੁਹਾਡੇ ਵਾਸਤੇ ticketmaster.ca ਤੋਂ ਲਓ। ਲਾਡੀ ਭਾਜੀ ਜ਼ਰੂਰ ਆਇਓ ਔਰ ਮੈਨੂੰ ਉੱਥੇ ਆ ਕੇ ਮਿਲਿਓ ਜ਼ਰੂਰ, ਔਰ ਚੰਗਾ ਲੱਗੂਗਾ ਮੈਨੂੰ, ਕਿਉਂਕਿ ਫਰਾਈਡੇ ਨਾਈਟ ਹੈ ਜਿਹੜੀ ਤੁਹਾਡੇ ਵਾਸਤੇ ਅਸੀਂ ਇੱਕ ਮਿਊਜ਼ਿਕ ਦੀ ਨਾਈਟ ਰੱਖੀ ਹੈ। ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਦੇ ਵਿੱਚ ਹੈ, ਬਹੁਤ ਪਿਆਰਾ ਐਡੀਟੋਰੀਅਮ ਹੈ, ਇੱਥੇ ਤੁਸੀਂ ਜਿੱਥੇ ਵੀ ਸੀਟ 'ਤੇ ਬਹਿ ਜਾਓਗੇ ਤੁਹਾਨੂੰ ਉੱਥੇ ਫਿਰ ਇੱਦਾਂ ਲੱਗਦਾ ਕਿ ਹੰਸ ਮੇਰੇ ਨਾਲ ਬੈਠ ਕੇ ਗਾ ਰਹੇ ਆ, ਇੰਨਾ ਮਿਊਜ਼ਿਕ ਦਾ ਵਾਲਾ ਇਹ ਥੀਏਟਰ ਸਪੈਸ਼ਲ। ਟਿਕਟਾਂ ticketmaster.ca ਲੈ ਲਿਓ, ਸਤੰਬਰ 18 ਤੁਹਾਡੇ ਵਾਸਤੇ ਦਿਨ ਹੈ, ਸ਼ਾਮ ਨੂੰ 7 ਵਜੇ ਉੱਥੇ ਪਹੁੰਚ ਜਾਓ ਔਰ 7:30-8 ਵਜੇ ਦੇ ਵਿੱਚ ਸ਼ੋਅ ਸਟਾਰਟ ਕਰ ਦਾਂਗੇ।

ਦੇਖਣਾ ਚਾਹੁੰਦਾ ਮੈਂ ਟਿਕਟ ਮਾਸਟਰ ਨੂੰ ਹੁਣੇ ਓਪਨ ਕੀਤਾ ਹੋਇਆ ਇੱਥੇ ਆਪਣੀ ਸਾਈਟ ਦੇ ਉੱਤੇ ਔਰ ਕਿੰਨੀਆਂ ਕੁ ਫੈਮਲੀਆਂ ਟਿਕਟ ਮਾਸਟਰ ਤੋਂ ਰਾਈਟ ਵੇ ਟਿਕਟਾਂ ਚੱਕਦੀਆਂ ਮੈਨੂੰ ਪਤਾ ਲੱਗ ਜਾਣਾ ਤੁਸੀਂ ਦੋ ਚੱਕੀਆਂ ਚਾਰ ਚੱਕੀਆਂ ਮੈਨੂੰ ਹੁਣੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਵੀ ਟਿਕਟ ਮਾਸਟਰ ਟਿਕਟਾਂ ਨਿਕਲ ਗਈਆਂ ਔਰ ਮੈਂ ਸਮਝਦਾ ਕਿ ਜਦੋਂ ਤੁਸੀਂ ਇੰਨਾ ਪਿਆਰ ਕਰਦੇ ਨਾ ਤੇ ਫਿਰ ਇਹ 1300-1400 ਬੰਦਾ ਇਕੱਠਾ ਕਰਨਾ ਸਾਡੇ ਵਾਸਤੇ ਕੋਈ ਮੁਸ਼ਕਲ ਨਹੀਂ ਹੋਣਾ ਚਾਹੀਦਾ ਕਿਉਂਕਿ ਪਤਾ ਨਹੀਂ ਕਿੰਨੀਆਂ ਹਜ਼ਾਰਾਂ ਲੱਖਾਂ ਦੇ ਵਿੱਚ ਸਾਨੂੰ ਫੈਮਿਲੀ ਸੁਣ ਰਹੀ ਹੈ ਔਰ ਜੇ ਤੁਸੀਂ ਪੰਜਾਬੀ ਵਿਰਸਾ ਰੇਡੀਓ ਨੂੰ ਪਿਆਰ ਕਰਦੇ ਆ ਸਿੰਘ ਹਰਜੀਤ ਸ਼ੋਅ ਨੂੰ ਪਿਆਰ ਕਰਦੇ ਆ ਤੇ ਟਿਕਟ ਮਾਸਟਰ ਤੇ ਜਾ ਕੇ ਹੁਣੇ ਟਿਕਟਾਂ ਰਾਈਟ ਵੇ ਆਪਣੀਆਂ ਗ੍ਰੈਬ ਕਰ ਲਓ ਔਰ ਮੈਨੂੰ ਖੁਸ਼ੀ ਹੋਊਗੀ ਨਾਲੇ ਮੈਂ ਤੁਹਾਨੂੰ ਉੱਥੇ ਮਿਲਾਂਗਾ ਨਾਲੇ ਆਪਾਂ ਪੂਰੇ ਆਰਕੈਸਟਰ ਨਾਲ ਇਹ ਗੀਤ ਵੀ ਸੁਣਾਂਗੇ ਖਾਲੀ ਦਿਲ ਨਹੀਂ ਜਾਨ ਵੀ ਇਹ ਮੰਗਦਾ ਤੇ ਹਰਜੀਤ ਜੀ

0: ਦੇਖੋ ਮੈਂ ਤੁਹਾਨੂੰ ਨਾ ਸਿੱਧੀਆਂ ਗੱਲਾਂ ਹੀ ਕਹਿ ਦਿੰਦਾ ਹੁੰਦਾ, ਮੇਰੇ ਕੋਲ ਜ਼ਿਆਦਾ ਮੈਂ ਉਹ ਨਹੀਂ ਕਰਦਾ ਬਈ, ਫੋਰਮੈਲਿਟੀ ਟਾਈਪ ਨਹੀਂ ਕਰਦਾ। ਜੇ ਤੁਹਾਨੂੰ ਕਹਿ ਰਿਹਾ ਤੇ ਤੁਸੀਂ ਕਰ ਲਓ ਟਿਕਟਾਂ ਗ੍ਰਹਿ, ਮੈਨੂੰ ਪਤਾ ਟਿਕਟਾਂ ਬਾਅਦ ਤੁਹਾਨੂੰ ਨਹੀਂ ਮਿਲਣੀਆਂ, ਵੈਰੀ ਆਨੈਸਟ ਵਿਦ ਯੂ, ਰਾਈਟ ਵੇ ਟਿਕਟਾਂ ਚੈੱਕ ਲਓ ਅੱਜ ticketmaster.ca ਤੋਂ। ਹੈਲੋ
1: ਹਰਜੀਤ ਜੀ, ਸਤਿ ਸ੍ਰੀ ਅਕਾਲ ਤੁਹਾਡਾ। ਹਰ ਇੱਕ ਪ੍ਰੋਗਰਾਮ ਬਹੁਤ ਉੱਚ ਕੋਟੀ ਦਾ ਹੁੰਦਾ, ਕਲਾਕਾਰ ਵੀ ਬੜੇ ਉੱਚ ਕੋਟੀ ਦੇ ਹੁੰਦੇ ਨੇ।
0: ਥੈਂਕ ਯੂ ਸਰ।
1: ਮੈਂ ਜ਼ਰੂਰ ਤੁਹਾਨੂੰ, ਮੈਨੂੰ ਆਨਲਾਈਨ ਲੈਣੀ ਨਹੀਂ ਆਉਂਦੀ ਟਿਕਟ, ਪਰ ਮੈਂ ਜ਼ਰੂਰ ਤੁਹਾਡੇ ਦਰਸ਼ਨ ਵੀ ਕਰੂੰਗਾ ਤੇ ਜ਼ਰੂਰ ਪ੍ਰੋਗਰਾਮ ਤੇ ਆਵਾਂਗੇ।
0: ਥੈਂਕ ਯੂ ਸਰ, ਸੋ ਨਾਈਸ ਆਫ ਯੂ, ਰੀਲੀ ਐਪਰੀਸ਼ੀਏਟ। ਇਹਨੂੰ ਕਹਿੰਦੇ ਆ ਪਿਆਰ। ਮੈਂ ਹੈਰਾਨ ਆ, ਤੁਹਾਡਾ ਦੇਣਾ ਕਿੱਥੇ ਦੇਵਾਂਗੇ ਅਸੀਂ ਜ਼ਿੰਦਗੀ 'ਚ, ਹੈਂ। ਬਸ ਇਹੀ ਮੇਰੀ ਸੇਵਾ ਲੱਗੀ ਰਹੀ ਕਿ ਤੁਹਾਨੂੰ ਮੈਂ 11 ਤੋਂ 12 ਪੂਰਾ ਮਨੋਰੰਜਨ ਕਰ ਸਕਾਂ। ਜਿਨ੍ਹਾਂ ਨੂੰ ਟਿਕਟਾਂ ਲੈਣੀਆਂ ਆਉਂਦੀਆਂ, ਮੈਨੂੰ ਪਤਾ ਲੱਗਿਆ 20-25 ਟਿਕਟਾਂ ਹੁਣੇ ਝੜ ਗਈਆਂ। ਇਹ ਮੇਰਾ ਨਹੀਂ ਗੱਲ, 20-25 ਟਿਕਟਾਂ ਜ਼ਿਆਦੀਆਂ, ਮੈਂ ਤਾਂ ਇੰਨੀਆਂ ਕਹਿ ਰਿਹਾ, ਹੁਣੇ ਝਾੜ ਦਿਓ ਟਿਕਟ ਮਾਸਟਰ ਜਾ ਕੇ ticketmaster.ca, September 18, ਹੰਸ ਰਾਜ ਹੰਸ।

ਮੈਂ ਤਾਂ ਆਨਰੀ ਕਹਿ ਦੇਣਾ ਉਹਨਾਂ ਸਾਰਿਆਂ ਨੂੰ ਬਈ ਜੇ ਤਾਂ ਤੁਹਾਨੂੰ ਆਰਟਿਸਟ ਲੱਗਦਾ ਕਿ ਇਹਨੇ ਕੋਈ ਨਹੀਂ ਚੰਗਾ ਕੁਛ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਬਿਲਕੁਲ ਆਉਣ ਦੀ ਲੋੜ ਨਹੀਂ, ਆਪਣੀਆਂ ਪੱਧਰੀਆਂ ਸਿੱਧੀਆਂ ਗੱਲਾਂ ਹੀ ਹੁੰਦੀਆਂ। ਤੇ ਜੇ ਤੁਹਾਨੂੰ ਲੱਗਦਾ ਕਿ ਗਾਇਕੀ ਦੇ ਮਾਮਲੇ 'ਚ ਹੰਸ ਰਾਜ ਹੰਸ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ, ਐਵੇਂ ਨਹੀਂ ਮਿਲਦੇ ਅਵਾਰਡ, ਔਰ ਤੁਸੀਂ ਜ਼ਰੂਰ ਆਓ। ticketmaster.ca ਤੋਂ ਮੈਂ ਸਾਈਟ ਖੋਲੀ ਹੋਈ, ਨਾਲ ਮੈਂ ਦੇਖ ਰਿਹਾ ਕਿੰਨੀਆਂ ਟਿਕਟਾਂ ਜਾ ਰਹੀਆਂ। ਇਹ ਸੁਣੋ ਧਿਆਨ ਨਾਲ।

0: ਔਰ ਬੜੀ ਖੁਸ਼ੀ ਵਾਲੀ ਗੱਲ ਇਹ ਆ, ਰਾਤੀ ਮੇਰੀ ਹੰਸ ਭਾਈ ਨਾਲ ਗੱਲ ਹੋਈ ਹੈ, ਕਹਿੰਦੇ ਹਰਜੀਤ ਜੀ ਇਸ ਵੇਲੇ ਮੈਂ ਕਵਾਲੀਆਂ ਬੜੀਆਂ ਗਾਉਣੀਆਂ ਯਾਰ। ਮੈਂ ਕਿਹਾ ਭਾਜੀ ਕਮਾਲ ਕਰਦੇ ਤੁਸੀਂ ਫਿਰ, ਤੇ ਫਿਰ ਕਵਾਲੀ ਨਾਈਟ ਹੀ ਹੋ ਜਾਣੀ ਹੈ, ਕਵਾਲੀ ਨਾਈਟ ਹੋ ਜਾਣੀ ਹੈ। ਤੁਹਾਨੂੰ ਕਿੰਨੇ ਇੱਕ ਗੁਲਦਸਤੇ ਵਿੱਚ ਜਿਵੇਂ ਡਿਫਰੈਂਟ ਕਲਰ ਦੇ ਫਲਾਵਰਸ ਹੁੰਦੇ ਆ ਨਾ, ਇਸ ਤਰ੍ਹਾਂ ਦੀ ਗਾਇਕੀ ਮਿਲਣੀ ਹੈ ਪੂਰੇ ਬੈਂਡ ਦੇ ਨਾਲ, ਪੂਰੇ ਆਰਕੈਸਟਰਾ ਨਾਲ, ਸਾਰਾ ਦੇ ਸਾਰਾ ਆਰਕੈਸਟਰਾ ਤੁਹਾਡੇ ਵਾਸਤੇ ਲਾਈਵ ਬੈਂਡ, ਤੇ ਨਾਲ ਫਿਰ ਹੰਸ ਰਾਜ ਹੰਸ ਸਤੰਬਰ 18।
1: ਠੀਕ ਹੋ
0: ਸਰ?
1: ਇਹ
0: ਗਾਣਾ ਸੀ
1: ਕਿਆ ਬਾਤ ਹੈ ਜੀ,
0: ਜਿਹੜਾ ਗਾਣਾ ਹੰਸ ਭਾਜੀ ਗਾ ਰਹੇ ਸੀ ਨਾ, ਹੁਣ ਪਿੱਛੇ ਖਾਲੀ ਦਿਲ ਨਹੀਂ ਹੈ,
1: ਪੂਰੀ ਫਿਲਮ ਦਾ ਵੀ ਉਹਨਾਂ ਦਾ ਨਾ।
0: ਅੱਛਾ, ਮੈਨੂੰ ਨਹੀਂ ਪਤਾ,
1: ਉਹਨਾਂ ਨੇ ਇੱਕ ਦੋ ਫਿਲਮਾਂ ਦਾ ਹੀ ਦਿੱਤਾ।
0: ਦੇਖੋ ਜੇ ਤੁਸੀਂ ਨੁਸਰਤ ਸਾਹਿਬ ਨੂੰ ਪਿਆਰ ਕਰਦੇ ਆ ਤੇ ਤੁਸੀਂ ਸ਼ੋਅ ਤੇ ਜ਼ਰੂਰ ਆਓਗੇ, ਬਸ
1: ਮੇਰੇ ਤੇ ਸ਼ਹਿਰ ਦਾ ਸੀ ਜੀ ਫੈਸਲਾਬਾਦ।
0: ਹਾਂ, ਤੇ ਤੁਸੀਂ ਹੁਣ ਫਿਰ ਨੁਸਰਤ ਸਾਹਿਬ ਨੂੰ ਪਿਆਰ ਕਰਦੇ ਆ ਤੇ ਟਿਕਟ ਮਾਸਟਰ ਲੈ ਲਓ, ਮੈਨੂੰ ਪਤਾ ਲੱਗ ਜਾਣਾ ਟਿਕਟਾਂ ਚੱਕ ਲਈਆਂ ਬਸ।
1: ਬਿਲਕੁਲ
0: ਬਿਲਕੁਲ ਸਹੀ ਗੱਲ, ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਜੀ ਪੱਡਾ ਸਾਹਿਬ।
2: ਹਾਂਜੀ ਹਰਜੀਤ ਜੀ, ਮੈਂ ਥੋੜ੍ਹਾ ਜਿਹਾ
0: ਪੱਡਾ ਸਾਹਿਬ ਬਾਰੇ ਸਭ ਤੋਂ ਪਹਿਲਾਂ ਮੈਂ ਦੱਸਦਾ, ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ ਇੱਕ ਆਉਂਦੇ ਆ ਪੱਡਾ ਸਾਹਿਬ, ਜਿੱਥੇ ਆਪ ਬੜੇ ਨੇਕ ਇਨਸਾਨ ਆ, ਔਰ ਭਾਵੇਂ ਤੁਸੀਂ ਇਹਨਾਂ ਕੋਲ ਪਾਲਿਸੀ ਨਹੀਂ ਵੀ ਲੈਂਦੇ, ਦੇਖੋ ਕੈਸੇ ਕਮਾਲ ਦੇ ਬੰਦੇ ਆ, ਭਾਵੇਂ ਤੁਸੀਂ ਇਹਨਾਂ ਕੋਲ ਪਾਲਿਸੀਆਂ ਨਹੀਂ ਵੀ ਲਈਆਂ ਹੋਈਆਂ, ਫਿਰ ਵੀ ਤੁਹਾਡੀ ਹੈਲਪ ਕਰ ਦਿੰਦੇ। ਯਾਰ ਜੇ ਤੁਹਾਡਾ ਐਡਵਾਈਜ਼ਰ ਫੋਨ ਨਹੀਂ ਚੱਕ ਰਿਹਾ, ਤੁਹਾਡਾ ਜਿਹੜਾ ਏਜੰਟ ਫੋਨ ਨਹੀਂ ਚੱਕ ਰਿਹਾ, ਤੇ ਫਿਰ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ 647-3031300। ਨੰਬਰ ਬੜਾ ਜ਼ਰੂਰੀ ਹੈ, ਨੰਬਰ ਬੜਾ ਸੌਖਾ ਹੈ। ਕੋਈ ਟਰੈਵਲ ਇੰਸ਼ੋਰੈਂਸ ਲੈਣੀ ਹੈ, ਕੋਈ ਵਿਜ਼ਟਰ ਇੰਸ਼ੋਰੈਂਸ ਲੈਣੀ ਹੈ, ਕੋਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ, ਕੋਈ ਕ੍ਰਿਟੀਕਲ ਇੰਸ਼ੋਰੈਂਸ ਲੈਣੀ ਹੈ, ਕੋਈ ਫਿਨਰਲ ਇੰਸ਼ੋਰੈਂਸ ਲੈਣੀ ਹੈ, ਤੁਹਾਡੇ ਵਾਸਤੇ ਹਾਜ਼ਰ ਹੈ ਸੁਰਜੀਤ ਸਿੰਘ ਜੀ ਪੱਡਾ, 647-3031300। ਜੀ ਪੱਡਾ ਸਾਹਿਬ।
2: ਹਾਂਜੀ ਹਾਂਜੀ, ਮੈਂ ਤਕਰੀਬਨ ਅੱਜ ਸਰੋਤਾਂ ਇੰਸ਼ੋਰੈਂਸ ਬਾਰੇ ਜੋ ਗੱਲ ਕਰਨ ਜਾਂਦਾ, ਵੀ ਅਸੀਂ ਕਈ ਵਾਰੀ ਇਹ ਸੋਚਦੇ ਹਾਂ ਸਾਡੇ ਕੋਲ ਪੋਲਿਸੀ ਹੈਗੀ ਆ, ਪਰ ਜੇ ਅਸੀਂ ਉਸ ਪੋਲਿਸੀ ਨਾਲ ਕਿੰਨਾ ਕੁ ਪ੍ਰੋਟੈਕਟ ਹੈਗੇ ਹਾਂ, ਮਤਲਬ ਇਹਦਾ ਮਤਲਬ ਇਹ ਹੁੰਦਾ ਹੈਗਾ ਕਿ ਅਸੀਂ ਜਿਸ ਪੋਲਿਸੀਆਂ ਲੈਂਦੇ ਹੈਗੇ, ਜਦੋਂ ਹੁਣ 10-15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਫਿਰ ਉਸ ਵੇਲੇ 50,000 ਲੱਖ ਦੀ ਜਾਂ 2 ਲੱਖ ਤੋਂ ਵੱਧ ਪੋਲਿਸੀ ਲੈਂਦੇ ਸੀ, ਇਹ ਤੋਂ ਜ਼ਿਆਦਾ ਪੋਲਿਸੀਆਂ ਨਾ ਹੀ ਸੀ, ਉਸ ਨੀਡ ਨੈਸਰ ਹੁੰਦੇ ਸੀਗੇ। ਪਰ ਹਰਜੀਤ ਜੀ, ਮਤਲਬ ਹੁਣ ਜਿੱਦਾਂ ਹੈਗਾ ਕਿਸੇ ਕੋਲ 500,000 ਦੀ ਹੈਗੀ ਆ, 1 ਮਿਲੀਅਨ ਦੀ ਹੈਗੀ ਆ, ਪਰ ਉਹਦੇ ਵਿੱਚ ਕੀ ਆ ਕਿ ਮਤਲਬ ਤੁਸੀਂ ਜਿਸ ਵੇਲੇ ਵੀ ਪੋਲਿਸੀ ਲੈਣੀ, ਮੈਂ ਉਸ ਵੇਲੇ ਕਹਿੰਦਾ ਥੋੜ੍ਹਾ ਜਿਹਾ ਆਪਣਾ ਹੋਮਵਰਕ ਕਰਕੇ ਰੱਖੋ। ਉਹਦੇ ਕੀ ਆ ਕਿ ਤੁਸੀਂ ਜਿਹੜੀ ਹੈਗੀ ਆ ਪੋਲਿਸੀ, ਜੇ ਤੁਸੀਂ ਜਿੰਨੇ ਪਹਿਲਾਂ ਲੋਨ ਦੇਖੋ ਤੁਹਾਡੇ ਕਿੰਨੇ ਹੈਗੇ ਆ, ਉਹ ਤੁਹਾਡੇ ਕਾਰ ਲੋਨ ਵੀ ਹੋ ਸਕਦਾ ਹੈਗਾ, ਔਰ ਤੁਹਾਡਾ ਟਰੱਕ ਦਾ ਲੋਨ ਵੀ ਹੋ ਸਕਦਾ ਹੈਗਾ, ਤੁਹਾਡੀ ਲਾਈਨ ਆਫ ਕ੍ਰੈਡਿਟ ਵੀ ਹੋ ਸਕਦੀ ਆ, ਫਿਰ ਤੁਹਾਡਾ ਜਿਹੜਾ ਹੈਗਾ ਉਹ ਵੀਜ਼ੇ 'ਤੇ ਪੈਸੇ ਵੀ ਹੋ ਸਕਦੇ ਆ, ਜਾਂ ਤੁਹਾਡੀ ਜਿਹੜੀ ਆ ਮੋਰਗੇਜ ਵੀ ਹੋ ਸਕਦੀ ਆ। ਉਹ ਜਿੱਦਾਂ ਤੁਸੀਂ ਸਾਰਾ ਜਿੱਦਾਂ ਤੁਸੀਂ ਇਕੱਠਾ ਕਰ ਲੈਂਦੇ, ਫਿਰ ਤੁਸੀਂ ਇਹ ਸੋਚੋ ਵੀ ਜਿੱਦਾਂ ਸਾਡੇ 'ਚ ਆਪਣੇ ਫਾਈਨਲ ਟੈਕਸ ਮਤਲਬ ਜਿਹੜਾ ਹੈਗਾ ਹਰਜੀਤ ਜੀ, ਜਿੱਦਾਂ ਸਾਡੇ ਤੋਂ ਬਾਅਦ ਬੱਚਿਆਂ ਨੂੰ ਜਿਹੜੇ ਪ੍ਰੋਪਰਟੀਆਂ ਮਿਲਣੀਆਂ
0: ਜੀ ਜੀ,
2: ਉਹਦੇ ਵਾਸਤੇ ਸਾਡੇ ਕੋਲ ਪੈਸੇ ਹੈਗੇ, ਕਿ ਉਹ ਜਾਂ ਉਸ ਵੇਲੇ ਜ਼ਿਆਦਾ ਬੱਚੇ ਤੁਹਾਡੇ ਘਰ ਨੂੰ ਵੇਚਣਗੇ ਤਾਂ ਜਾਂ ਆਪਣੇ ਆਪ ਦੇ ਨਾਂ ਕਰਾ ਲਣਗੇ ਫਾਈਨਲ ਟੈਕਸ ਪੇ ਕਰਕੇ। ਪਰ ਜੇ ਤੁਸੀਂ ਪ੍ਰੋਪਰਲੀ ਇੱਕ ਆਪਣੀ ਨੀਡ ਅਨਾਲਿਸਿਸ ਕਰਕੇ ਪੋਲਿਸੀ ਕਰਵਾਉਂਦੇ ਹਾਂ, ਜਿੱਦਾਂ ਸਾਡੇ ਕੋਲ ਆ ਕੇ 10-15 ਮਿੰਟ ਬਹਿੰਦੇ ਹਾਂ, ਅਸੀਂ ਅਰਜੀ ਤੁਹਾਨੂੰ ਦੱਸ ਰਹੇ ਤੁਹਾਨੂੰ ਕਿਹੜੀ ਇੰਸ਼ੋਰੈਂਸ ਦੀ ਕਿੰਨੀ ਲੋੜ ਹੈਗੀ ਆ, ਉਹਦੇ ਵਿੱਚ ਕੀ ਆ ਕਿ ਅਸੀਂ ਤੁਹਾਡਾ ਪ੍ਰੋਪਰਲੀ ਤੁਹਾਨੂੰ ਔਨ ਫੰਡ ਦੱਸਵਾਂਗੇ, ਮੈਂ ਤੁਹਾਨੂੰ ਇਸ ਚੀਜ਼ ਦੀ ਲੋੜ ਹੈ, ਮਤਲਬ ਉਹ ਜਿਹੜੀਆਂ ਚੀਜ਼ਾਂ ਰਿਟਰਨ ਵਿੱਚ ਹੁੰਦੀਆਂ ਹੈਗੀਆਂ, ਅਤੇ ਮਤਲਬ ਕੱਲ੍ਹ ਨੂੰ ਜੇ ਕਿਸੇ ਵੀ ਹਾਲਾਤ ਦੇ ਵਿੱਚ ਮਤਲਬ ਤੁਸੀਂ ਨਿੰਮ ਨਹੀਂ ਰਹਿੰਦੇ, ਮਤਲਬ ਤੁਸੀਂ ਉਸ ਹਾਲਾਤ ਦੇ ਵਿੱਚ ਤੁਹਾਡੇ ਜਿਹੜੇ ਪਿੱਛੇ ਜਿੰਨੀ ਵੀ ਫੈਮਿਲੀ ਉਹ ਰਾਈਟ ਪਰ ਜਿਹੜਾ ਉਹਨਾਂ ਦਾ ਲੋਨ ਜਿਹੜਾ ਪੇ ਆਫ ਹੋ ਜਾਵੇ।
0: ਠੀਕ
2: ਹੈ, ਬਹੁਤ ਸਾਰੇ ਸਾਡੇ ਸਰੋਤੇ ਜਿਹੜੀ 20-pay ਪੋਲਿਸੀਆਂ ਨੂੰ ਬਹੁਤ ਲਾਈਕ ਕਰਦੇ ਆ, ਕਿ ਉਹਦੇ ਵਿੱਚ 20-30 ਸਾਲ ਪੈਸੇ ਦੇਣੇ ਹੁੰਦੇ ਆ, 100 ਸਾਲ 'ਤੇ ਕਵਰ ਹੋ ਜਾਂਦੀਆਂ ਉਹਦੇ 'ਚ। ਹਰਜੀ ਉਹ ਬਿਲਕੁਲ ਠੀਕ ਹੈ, ਕਿਉਂਕਿ ਉਹਦੇ ਵਿੱਚ ਤੁਸੀਂ ਘੱਟ ਪੈਸੇ ਦਿੰਦੇ ਆ, ਇਨਫਲੈਂਸ ਤੁਸੀਂ 100 ਸਾਲ ਦੀ ਟਰਮ ਲੈ ਲਓ, ਉਹਦੇ ਵਿੱਚ ਤੁਸੀਂ ਪੈਸੇ ਜ਼ਿਆਦਾ ਦੇ ਦੇਣੇ ਆ। ਅਤੇ ਮੈਂ ਸਰੋਤਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਜਿਹੜਾ ਵੀ ਜੇ 20 ਸਾਲ ਪੈਸੇ ਦੇ ਕੇ 100 ਸਾਲ ਦੀ ਕਵਰ ਹੁੰਦੀ ਆ, ਉਹ ਚੀਜ਼ ਨੂੰ ਲਓ। ਪਰ ਜੇ ਤੁਸੀਂ ਬਹੁਤ ਸਾਰੇ ਜਿਹੜੀਆਂ ਸਰੋਤਿਆਂ ਵੀ ਦਿਮਾਗ ਦੇ ਵੀ ਇਹ ਵੀ ਹੁੰਦਾ ਦਿਮਾਗ ਦੇ ਵਿੱਚ ਵੀ ਅਸੀਂ ਜੇ ਇਹ ਜਿਹੜੀ ਟਰਮ ਪੋਲਿਸੀ ਬਹੁਤ ਮਹਿੰਗੀ ਆ, ਲੈਣੀ ਤਾਂ ਅਸੀਂ ਇਹੀ ਆ, ਪਰ ਤੁਸੀਂ ਆਪਣੇ ਜਿੰਨੇ ਵੀ ਲੋਨ ਹੈ ਆਪਣੀ ਤੁਸੀਂ ਟਰਮ ਇੰਸ਼ੋਰੈਂਸ ਦਾ ਕਵਰ ਕਰ ਸਕਦੇ ਆ। ਬਾਕੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਕਿਹੜੀ ਚੀਜ਼ ਨੂੰ ਜਿਹੜਾ ਪ੍ਰੋਪਰਲੀ ਪਹਿਲਾਂ ਇੰਸ਼ੋਰੈਂਸ ਨੂੰ ਅੰਡਰਸਟੈਂਡ ਕਰੋ ਵੀ ਤੁਸੀਂ ਕਿਹੜੀ ਜਿਹੜੀ ਕਿੱਦਾਂ ਜਿਹੜੀ ਕੰਮ ਕਰਦੀ ਹੈ, ਕਿਵੇਂ ਟਰਮ ਇੰਸ਼ੋਰੈਂਸ ਆ, ਤੁਸੀਂ 10 ਸਾਲ ਦੀ ਲੈਣ। ਬਹੁਤ ਸਾਰੇ ਸਰੋਤੇ ਕਈ ਵਾਰੀ ਸਾਨੂੰ ਆਨਲਾਈਨ ਬੁੜੇ ਭਾਅ ਜੀ ਤੋਂ ਆਪਣੇ ਹੱਥ ਸਾਨੂੰ ਟਰਮ ਇੰਸ਼ੋਰੈਂਸ ਦਾ ਰੇਟ ਦੱਸ ਦਿਓ, ਉਸਲੇ ਮੈਂ ਹੀ ਨਹੀਂ ਪਰ ਸਾਰੇ ਜਿੰਨੇ ਵੀ ਬ੍ਰੋਕਰ ਤੋਂ 10 ਸਾਲ ਦੀ ਰੇਟ ਦਾ ਟਰਮ ਦਾ ਰੇਟ ਦੇਣਗੇ ਜੋ ਬਹੁਤ ਘੱਟ ਹੁੰਦਾ
0: ਠੀਕ ਹੈ
2: ਪਰ ਹੁਣ 10 ਸਾਲ ਦਾ ਹਰਜੀ ਇੱਕਦਮ ਨਿਕਲ ਜਾਂਦੇ ਆ ਤੁਸੀਂ ਉਹੀ 10-20-30 ਜਾਂ ਤੁਸੀਂ 40 ਜਾਂ ਤੁਸੀਂ 65 ਸਾਲ ਦੀ ਟਰਮ ਦਾ ਉਸਦਾ ਰੇਟ ਪੁੱਛੋ
0: ਠੀਕ ਹੈ
2: ਉਹਦੇ ਕੀ ਹੈ ਕਿ ਤੁਹਾਨੂੰ ਪਤਾ ਲੱਗੇ ਵੀ ਅਸੀਂ ਸਾਡੇ ਪਾਸੇ ਕਿਹੜੀ ਚੀਜ਼ ਗੋਡਿਆ ਜੇ ਤੁਸੀਂ ਹੁਣ ਇੱਕ ਵਾਰੀ 65 ਸਾਲ ਦੀ ਟਰਮ ਲੈ ਲਈ 65 ਸਾਲ ਤੱਕ ਰੇਟ ਨਹੀਂ ਚੇਂਜ ਹੋਣਾ ਬਾਕੀ ਸਾਡੇ ਸੋਚਦੇ ਨਾਲ ਕਿਸੇ ਤਰ੍ਹਾਂ ਵੀ ਕੋਈ ਵੀ ਕੁਐਸਚਨ ਹੈਗਾ ਮੈਂ ਆਪਾਂ ਗੱਲ ਨੂੰ ਕਹਿੰਦਾ ਹੁੰਦਾ ਆਪਣੇ ਆਪ ਨੂੰ ਪੂਰਾ ਪ੍ਰੋਟੈਕਟ ਕਰਕੇ ਰੱਖੋ ਮਤਲਬ ਹਰਜੀ ਜੀ ਕਿ ਹੋਗੇ ਇੱਥੇ ਹਰ ਇੱਕ ਬੰਦਾ ਜਿੱਦਾਂ ਗੱਡੀ ਚਲਾਉਂਦਾ ਮਤਲਬ ਘਰੋਂ ਅਸੀਂ ਬਿਲਕੁਲ ਹਰ ਇੱਕ ਬੰਦਾ 10 ਗ੍ਰਹਿ ਤੁਰਦਾ ਪਰ ਫਿਰ ਵੀ ਮੈਨੂੰ ਪਤਾ ਕੀ ਹੋ ਜਾਣਾ
0: ਸਹੀ ਗੱਲ
2: ਤੇ ਮੈਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਪਾਉਂਦਾ ਤੁਹਾਡਾ ਕਿਸੇ ਤਰ੍ਹਾਂ ਕੋਈ ਵੀ ਕੁਐਸਚਨ ਹੈਗਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੈਗੇ ਆ ਮੇਰਾ ਨੰਬਰ ਹੈ 6473300 6473300
0: ਨੰਬਰ ਪੱਡਾ ਸਾਹਿਬ ਦਾ ਨੋਟ ਕਰ ਲਓ ਔਰ ਬੜਾ ਈਜ਼ੀ ਨੰਬਰ ਹੈ ਪੱਡਾ ਸਾਹਿਬ ਦਾ ਸਰਦਾਰ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਪੁਰਾਣੇ ਬੰਦੇ ਆ ਕਮਿਊਨਿਟੀ ਦੇ ਵਿੱਚ ਔਰ 25-26 ਸਾਲ ਦਾ ਤਜਰਬਾ ਇਹਨਾਂ ਨੂੰ ਹੋ ਗਿਆ ਇੰਸ਼ੋਰੈਂਸ ਲਾਈਨ ਦੇ ਵਿੱਚ ਔਰ ਮੈਂ ਸਮਝਦਾ ਕਿ ਤੁਸੀਂ ਵੀ ਪੁਰਾਣੇ ਬੰਦੇ ਸਾਡੇ ਪੱਡਾ ਸਾਹਿਬ ਤੇ ਬੜਾ ਟਰਸਟ ਕਰਦੇ ਹੋ ਯਕੀਨ ਕਰਦੇ ਹੋ ਸੁਰਜੀਤ ਸਿੰਘ ਪੱਡਾ ਸਾਹਿਬ ਦਾ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ ਇਹਨਾਂ ਨੂੰ ਕਾਲ ਕਰ ਲਓ 6473300 6473300 3100 ਇੱਕ ਹੁਣੇ ਮੈਨੂੰ ਮੈਸੇਜ ਆਇਆ ਕਹਿੰਦੇ ਭਾਅ ਜੀ ਆਈ ਜਸਟ ਟੇਕ 4 ਟਿਕਟ ਬਾਲਕੋਨੀ ਦੀਆਂ ਲਈਆਂ ਉਹਨਾਂ ਨੇ ਥੈਂਕ ਯੂ ਭਾਅ ਜੀ ਔਰ ਮੈਂ ਦੇਖ ਲਿਆ 4 ਟਿਕਟਾਂ ਉੱਡੀਆਂ ਮੇਰੇ ਸਾਹਮਣੇ ਹੁਣੇ ਔਰ ਥੈਂਕ ਯੂ ਵੈਰੀ ਮਚ ਸਰ ਤੁਹਾਡਾ ਥੈਂਕ ਯੂ ਵੈਰੀ ਮਚ ਤੁਸੀਂ ਦੇਖੋ 4-4 ਕਰਕੇ ਹੀ 2-2 ਕਰਕੇ ਹੀ ਆਪਾਂ ਖਤਮ ਕਰ ਦੇਣਾ ਕੰਮ ਠੀਕ ਹੈ ਨਾ ਅਤੇ ਨਾਲੇ ਮੈਂ ਵੀ ਈਜ਼ੀ ਹੋ ਜੂੰਗਾ ਥੋੜ੍ਹਾ ਜਿਹਾ ਨਹੀਂ ਤਾਂ ਮੈਨੂੰ ਰੋਜ਼ ਮੈਸੇਜ ਦੇਣਾ ਪੈਂਦਾ ਵੀ ਹੰਸਦਾ ਹੰਸਦਾ ਸ਼ੋਅ ਆ ਤੁਸੀਂ ਵੀ ਮੈਨੂੰ ਆਪਣਾ ਸਬੂਤ ਦਿਓ ਪਿਆਰ ਦਾ ਵੀ ਸੋ ਹਰਜੀਤ ਜੀ ਕਿਹੜੇ 1300-1400 ਬੰਦਾ ਕਿਤੇ ਇਕੱਠਾ ਕਰਨਾ ਔਖਾ ਤਾਂ ਨਹੀਂ ਹੈਗਾ ਕਿਤੇ ਪੰਜਾਬੀ ਵਿਰਸਾ ਰੇਡੀਓ ਲਈ ਆਹ ਚੱਕੋ ਅਸੀਂ ਬੰਦੇ ਇਕੱਠੇ ਕਰਦੇ ਆ ਸਗੋਂ ਆਪਣੇ ਤੁਹਾਡੀਆਂ ਜੇ ਸਿਸਟਰਸ ਇੱਥੇ ਹੈਗੀਆਂ ਤੁਹਾਡੇ ਬ੍ਰਦਰ ਹੈਗੇ ਆ ਤੁਹਾਡੇ ਯਾਰ ਦੋਸਤ ਸੱਜਣ ਮਿੱਤਰ ਹੈਗੇ ਆ ਕੋਈ ਸ਼ੋਅ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਤੁਸੀਂ ਦੇਖ ਕੇ ਸਕੂਨ ਮਹਿਸੂਸ ਕਰਦੇ ਆ ਤੁਹਾਡੀ ਬਾਡੀ ਨੂੰ ਆਰਾਮ ਮਿਲਦਾ ਹੈ ਤੁਹਾਡੀ ਬਾਡੀ ਰਿਲੈਕਸ ਹੋ ਜਾਂਦੀ ਹੈ ਉਹਨਾਂ ਵਿੱਚੋਂ ਇੱਕ ਸ਼ੋਅ ਆਉਂਦਾ ਹੰਸਰਾਜ ਹੰਸ ਸਾਹਿਬ ਦਾ ਕਿਉਂਕਿ ਇਹਨਾਂ ਨੇ ਬੈਠ ਕੇ ਗਾਉਣਾ ਅਤੇ ਜਿਵੇਂ ਕੁਆਲੀ ਸਟਾਈਲ ਹੁੰਦੀ ਆ ਇਹਨਾਂ ਨੇ ਖੜ੍ਹੇ ਹੋ ਕੇ ਨਹੀਂ ਗਾਉਣਾ ਬੈਠ ਕੇ ਗਾਉਣਾ ਜਿਵੇਂ ਕਿ ਵੱਡੇ ਲੋਕ ਗਾਉਂਦੇ ਹੁੰਦੇ ਸੀ ਇਸ ਤਰ੍ਹਾਂ ਬੈਠ ਕੇ ਇਹਨਾਂ ਨੇ ਗਾਉਣਾ ਔਰ ਮੈਂ ਸਮਝਦਾ ਕਿ ਤੁਹਾਡੇ ਵਾਸਤੇ ਜਿਹੜੀ ਸ਼ਾਮ ਹੋਏਗੀ ਲਿਵਿੰਗ ਆਰਟ ਸੈਂਟਰ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਖੂਬਸੂਰਤ ਔਰ ਜਿਹੜੀ ਸੀਟ 'ਤੇ ਤੁਸੀਂ ਬੈਠੋਗੇ ਉੱਥੇ ਇੱਦਾਂ ਲੱਗਣਾ ਕਿ ਹੰਸ ਰਾਜ ਜੀ ਬਸ ਸਾਡੇ ਸਾਹਮਣੇ ਬੈਠੇ ਆ ਇੰਨਾ ਮਿਊਜ਼ਿਕ ਦਾ ਥੀਏਟਰ ਵਧੀਆ ਬਣਿਆ ਔਰ ਤੁਹਾਨੂੰ ਸਾਰਿਆਂ ਵਾਸਤੇ ਹਾਂ ਜਿਹੜੇ ਔਨਲਾਈਨ ਟਿਕਟਾਂ ਨਹੀਂ ਲੈ ਸਕਦੇ ਉਹ ਮੈਨੂੰ ਕਾਲ ਡੈਫੀਨੇਟਲੀ ਕਰਨਾ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੂੰ ਟਿਕਟਾਂ ਮੈਂ ਤੁਹਾਡੇ ਘਰ ਪਹੁੰਚਾ ਦੀਆਂ ਕਰ ਦਾਂਗਾ ਬਈ 6474481000 6474481000 ਮਾਸਟਰ ਜਿਊਲਰ ਵੱਲੋਂ ਸਪੈਸ਼ਲੀ ਤੌਰ 'ਤੇ ਪ੍ਰੋਗਰਾਮ ਸਪੋਂਸਰ ਵੀ ਕੀਤਾ ਜਾ ਰਿਹਾ ਮਾਸਟਰ ਜਿਊਲਰ ਤੁਹਾਡੇ ਵਾਸਤੇ ਹਾਜ਼ਰ ਹੈ ਜਿੱਥੇ ਕਿ ਤੁਸੀਂ ਸੋਨੇ ਦੇ ਨਵੇਂ ਨਵੇਂ ਡਿਜ਼ਾਈਨ ਤੁਹਾਡੇ ਵਾਸਤੇ ਪਹੁੰਚਦੇ ਆ ਇਹ ਤਾਂ ਵੇਅਰ ਹਾਊਸ ਹੀ ਆ ਸੋਨੇ ਦਾ ਜਿਵੇਂ ਇੱਟਾਂ ਪਈਆਂ ਹੁੰਦੀਆਂ ਨਾ ਢਵਾਈ ਵਾਲੇ ਕਹਿ ਲਓ ਵੀ ਮਾਲ 'ਚ ਕਦੇ ਚਲ ਜਾਓ ਗੋਲਡ ਜਿੱਥੇ ਢਵਾਈ 'ਚ ਬੜਾ ਮਿਲਦਾ ਉੱਦਾਂ ਦਾ ਸਟੋਰ ਆ ਮਾਸਟਰ ਜਿਊਲਰ ਦਾ ਇੰਨਾ ਸੋਨਾ ਵੰਨ ਸਵੰਨੇ ਡਿਜ਼ਾਈਨ ਪਏ ਆ ਚੈਨੀਆਂ ਲਓ ਬੈਂਗਲਸ ਲਓ ਛਾਪਾਂ ਲਓ ਛੱਲੇ ਲਓ ਕੰਨਾਂ ਦੀਆਂ ਵਾਲੀਆਂ ਲਓ ਟਿੱਕੇ ਲਓ ਚੂੜੀਆਂ ਬਣਾਓ ਕੜੇ ਬਣਾਓ ਜੋ ਮਰਜ਼ੀ ਬਣਾਓ ਰਾਣੀ ਹਾਰ ਦਾ ਢੇਰ ਲੱਗਾ ਪਿਆ ਉੱਥੇ ਮਾਸਟਰ ਜਿਊਲਰ ਤੁਹਾਡੇ ਵਾਸਤੇ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ 'ਤੇ ਆ ਔਰ ਦੂਸਰੀ ਲੋਕੇਸ਼ਨ ਜਿਹੜੀ ਕਿ ਇਹਨਾਂ ਦੀ ਬਵੇੜ ਐਂਡ ਮਾਊਂਟੈਂਸ ਦੇ ਉੱਤੇ ਹੈ ਜਿੱਥੇ ਕਿ ਫੋਰਟੀਨੋ ਵਾਲਾ ਪਲਾਜ਼ਾ ਹੈ ਉੱਥੋਂ ਵੀ ਤੁਸੀਂ ਇਹ ਜਿਊਲਰੀ ਲੈ ਸਕਦੇ ਆ ਪਰ ਇਹਨਾਂ ਦੇ ਜਿਹੜੇ ਸਟੋਰ ਆ ਡਿਜ਼ਾਈਨ ਮੈਂ ਲੇਡੀਜ਼ ਨੂੰ ਪਰਸਨਲੀ ਤੌਰ 'ਤੇ ਰਿਕੁਐਸਟ ਕਰੂੰਗਾ ਜਿੰਨੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ ਦੇਖੋ ਜਦੋਂ ਤੁਸੀਂ ਗੋਲਡ ਲੈਣਾ ਇਹ ਵੰਸ ਏ ਵਾਰੀ ਲਿਆ ਜਾਂਦਾ ਨਾ ਕੋਈ ਇਹ ਤਾਂ ਹੈ ਨਹੀਂ ਆਪਾਂ ਰੋਜ਼ ਹੀ ਗੋਲਡ ਲਿਆਈ ਜਾਂਦੇ ਹਾਂ ਘਰ ਆਵੇ ਲਿਆ ਕੇ ਰੱਖੀ ਜਾਂਦੇ ਹਾਂ ਠੀਕ ਹੈ ਨਾ ਕੋਈ ਵਿਆਹ ਸ਼ਾਦੀ ਦੇ ਜਾਂ ਧੀ ਧੁਆਣੀ ਨੂੰ ਕਿਸੇ ਨੂੰ ਪਾਉਣਾ ਵੀ ਉਦੋਂ ਚਾਹੀਦਾ ਪਰ ਇੱਕ ਵਾਰੀ ਜਾ ਕੇ ਤੁਸੀਂ ਉੱਥੇ ਡਿਜ਼ਾਈਨ ਦੇਖ ਕੇ ਆਓ ਬਸ ਇਹਨਾਂ ਦੇ ਕੋਲ 99.99 ਦੁਬਈ ਦੀ ਜੁਲਰੀ ਹੈ ਅਤੇ ਦੁਬਈ ਦੀ ਜੁਲਰੀ ਵਰਲਡ ਦੇ ਵਿੱਚ ਨੰਬਰ 1 ਜੁਲਰੀ ਹੈ ਜਿਹੜੇ ਮਰਜ਼ੀ ਨੂੰ ਮਰਜ਼ੀ ਪੁੱਛ ਲਓ ਅਤੇ ਜੇ ਤੁਸੀਂ ਚਾਹੁੰਦੇ ਆ ਕਿ ਨੰਬਰ 1 ਜੁਲਰੀ ਨੰਬਰ 1 ਜਿਹੜਾ ਸੋਨਾ ਲੈਣਾ ਤੁਸੀਂ ਅਤੇ ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜਿਊਲਰ ਦੀਆਂ ਦੋ ਲੋਕੇਸ਼ਨਾਂ ਤੁਹਾਡੀ ਸੇਵਾ 'ਚ ਹਾਜ਼ਰ ਹੈ 9059062424 'ਤੇ ਹੈੱਡ ਆਫਿਸ ਕਾਲ ਕੀਤੀ ਜਾ ਸਕਦੀ ਹੈ 905-906-2424 ਦੇ ਕਾਲ

0: ਇਹ ਵੀ ਬਸ ਇੱਕ ਮਿਊਜ਼ਿਕ ਤੇ ਇਹਨਾਂ ਨਾ ਜਿਵੇਂ ਦਿਲ ਦੇ ਅੰਦਰ ਹੀ ਵਸ ਗਏ। ਪਿੱਛੇ ਕਰਕੇ ਸੋਨੂ ਨਿਗਮ ਸਾਹਿਬ ਦੀ ਸਰਜਰੀ ਹੋਈ ਤੇ ਉਹਨਾਂ ਨੇ ਗਾਣਾ ਗਾਤਾ ਉੱਥੇ ਡਾਕਟਰਾਂ ਨੂੰ ਤੇ ਸਰਜਰੀ ਕਰਾ ਕੇ ਬਾਹਰ ਆ ਗਏ। ਹੈਂ ਇਹ ਮਿਊਜ਼ਿਕ ਐਸੀ ਚੀਜ਼ ਹੈ ਕਿ ਬੰਦੇ ਨੂੰ ਪੇਨ ਰਿਲੀਫ ਵੀ ਕਰ ਦਿੰਦੀ ਹੈ ਔਰ ਤੁਹਾਡੇ ਸਟ੍ਰੈਸ ਰਿਲੀਫ ਕਰਦੀ ਹੈ। ਮਿਊਜ਼ਿਕ ਤੁਹਾਨੂੰ ਤੁਹਾਡੇ ਸੋਹਣੇ ਉਸ ਦੀਦਾਰ ਨੂੰ ਮਿਲਾਉਣ ਵਾਸਤੇ ਮਿਊਜ਼ਿਕ ਹੈਲਪ ਕਰਦਾ ਹੈ, ਉਸ ਪਰਬਤ ਦੀ ਗਾਰ ਨੂੰ ਮਨਾਉਣ ਵਾਸਤੇ ਮਿਊਜ਼ਿਕ ਹੈਲਪ ਕਰਦਾ ਹੈ। ਔਰ ਮਿਊਜ਼ਿਕ ਦੇ ਵਿੱਚ ਐਸੀ ਸ਼ਕਤੀ ਹੈ, ਮਿਊਜ਼ਿਕ ਐਸੀ ਇੱਕ ਬੰਦਗੀ ਹੈ ਜਿਹਨਾਂ ਲੋਕਾਂ ਨੇ ਕੀਤੀ ਹੈ ਮਿਊਜ਼ਿਕ ਦੇ ਵਿੱਚ। ਔਰ ਵਾਕਿਆ ਹੀ ਕਹਿੰਦੇ ਹੈ ਕਿ ਮਿਊਜ਼ਿਕ ਉਹਨਾਂ ਨੇ ਆਪਣਾ ਰੱਬ ਮੰਨਿਆ ਹੈ, ਜਿਵੇਂ ਹੰਸ ਬਾਜੀ ਹੋ ਗਏ, ਸਰਦੂਲ ਸਿਕੰਦਰ ਸਾਹਿਬ ਹੋ ਗਏ, ਵਡਾਲੀ ਬ੍ਰਦਰਸ ਹੋ ਗਏ, ਇੱਦਾਂ ਦੇ ਕਲਾਕਾਰਾਂ ਨੇ ਆਪਣੇ ਮਿਊਜ਼ਿਕ ਨੂੰ ਸੁਰ ਨੂੰ ਇਬਾਦਤ ਕੀਤੀ ਹੈ। ਔਰ ਇਸੇ ਕਰਕੇ ਇਹਨਾਂ ਲੋਕਾਂ ਦੇ ਐਡੇ ਵੱਡੇ ਨਾਂ ਆ। ਔਰ ਟਿਕਟਾਂ ticketmaster.ca ਤੋਂ ਆਪਣੀਆਂ ਰਾਖਵੀਆਂ ਕਰ ਲਓ। ਹੰਸ ਰਾਜ ਹੰਸੀ 17 September ਨੂੰ ਆਪਣੇ ਸ਼ਹਿਰ ਟੋਰਾਂਟੋ ਦੇ ਵਿੱਚ ਮਿਸੀ ਸਾਗਰ ਦੇ ਵਿੱਚ ਆ ਰਹੇ ਆ। ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆ, ਟਿਕਟਾਂ ticketmaster.ca।
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
2: ਚਲ ਕੇ ਰਹੇ ਆ ਪਰ
1: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਤੇਰਾ, ਜਾਂ ਢਿੱਲੋਂ। ਹੋਰ ਕੋਈ ਸੇਵਾ?
4: A1 cakes and pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
5: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ।
0: ਰੈਵ ਸਿੰਘ ਕੈਨੇਡੀਅਨ ਜੰਪਲ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰੋਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰੋਪਰਟੀ ਲਿਸਟ ਕਰਦੇ ਹਨ। ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰੋਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
6: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
0: ਪ੍ਰੋਗਰਾਮ ਪੰਜਾਬੀ ਵਿਰਸੇ ਦੇ ਨਾਲ ਤੁਸੀਂ ਜੁੜੇ ਹੋਏ ਆ, ਸਿੰਘ ਹਰਜੀਤ ਸ਼ੋਅ ਦੇ ਨਾਲ ਜੁੜੇ ਹੋਏ ਆ। ਪੂਰੇ 12 ਤੱਕ ਇਸੇ ਤਰ੍ਹਾਂ ਤੁਹਾਨੂੰ ਗੀਤ ਸੰਗੀਤ ਦੇ ਨਾਲ ਨਿਹਾਲ ਕਰਦੇ ਰਵਾਂਗੇ। ਔਰ ਕੱਲ ਮੈਂ ਇੱਕ ਪ੍ਰੋਪਰਟੀ ਬੋਲੀ ਸੀ, 7,49,000 ਦੀ ਪ੍ਰੋਪਰਟੀ ਲੰਡਨ ਦੇ ਵਿੱਚ ਹੈ, ਓਨਟੈਰੀਓ ਲੰਡਨ ਦੇ ਵਿੱਚ, ਗੁਰੂ ਘਰ ਦੇ ਬਿਲਕੁਲ ਕੋਲ ਹੈ, ਹਾਈਵੇ ਨੇੜੇ ਹੈ ਔਰ ਜਿਹੜੇ ਸ਼ਾਪਿੰਗ ਮਾਲਸ ਆ ਉਹ ਬਿਲਕੁਲ ਨੇੜੇ ਹੈ। ਜੇ ਤੁਸੀਂ ਵੀ ਇਹ ਪ੍ਰੋਪਰਟੀ ਲੈਣੀ ਹੈ ਤੇ ਹਰਪ੍ਰੀਤ ਕਈ ਇਸ ਵੇਲੇ ਲੰਡਨ ਦੇ ਵਿੱਚ ਟੌਪ ਦੇ ਰੈਲਟਰ ਆ ਕਿਉਂਕਿ ਖੁਦ ਲੰਡਨ ਸ਼ਹਿਰ ਦੇ ਵਿੱਚ ਰਹਿ ਰਹੇ ਆ, ਤੇ ਜੇ ਤੁਸੀਂ ਵੀ ਇਹ ਪ੍ਰੋਪਰਟੀ ਲੈਣ ਦੇ ਬਈ ਸ਼ੌਕੀਨ ਹੋ, ਡੀਟੈਚ ਘਰ ਹੈ, 7,49,000 ਦਾ ਤਕਰੀਬਨ 2,000 ਸਕੇਅਰ ਫੁੱਟ ਦਾ ਘਰ ਆ। ਦੇਖੋ ਕਿੰਨੀਆਂ ਗੱਲਾਂ ਇਸ ਘਰ ਦੇ ਵਿੱਚ ਆ ਗਈਆਂ ਇਕੱਠੀਆਂ ਹੀ, ਜਗ੍ਹਾ ਵੀ ਦੱਸ ਦਿੱਤੀ ਹੈ, ਤਕਰੀਬਨ 2,000 ਸਕੇਅਰ ਫੁੱਟ ਵਧੀਆ ਘਰ ਹੁੰਦਾ, ਵੱਡਾ ਘਰ ਹੁੰਦਾ, ਤੇ ਜਿਹੜਾ ਕਿ ਡੀਟੈਚ ਘਰ ਆ, ਨਾਲ ਵਾਲੇ ਬੰਦਿਆਂ ਦੀ ਖਿੱਚ-ਖਿੱਚ ਨਹੀਂ, ਕੋਈ ਟੈਨਸ਼ਨ ਨਹੀਂ, ਕਈ ਵਾਰੀ ਗਵਾਂਢੀ ਮਾੜਾ ਮਿਲ ਜਾਂਦਾ ਤੇ ਰਹਿਣਾ ਸਹਿਣਾ ਹੀ ਔਖਾ ਹੋ ਜਾਂਦਾ, ਵੀ ਤੂੰ ਮੇਰੇ ਘਰ ਦੇ ਕੋਲ ਚੜਿਆ ਤੇ ਤੂੰ ਮੇਰੇ ਘਰ ਦੇ ਕਿਉਂ ਚੜਿਆ, ਤੇ ਡਰਾਈਵੇ 'ਚ ਗੱਡੀ ਇੱਧਰ ਕਰ ਉੱਧਰ ਕਰ, ਪੰਗੇ ਹੁੰਦੇ ਬੜੇ। ਇਹਦਾ ਡਰਾਈਵ ਵੀ ਇਕੱਲਾ ਆਪਣਾ ਹੀ ਆ, ਡੀਟੈਚ ਘਰ ਆ, 7,49,000 ਦਾ ਘਰ ਆ, ਸ਼ੋਪਿੰਗ ਮਾਲ ਲੰਡਨ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਬਿਲਕੁਲ ਨੇੜੇ ਹੈ। ਅਤੇ ਹਰਪ੍ਰੀਤ ਘਈ ਜੀ ਨੂੰ ਤੁਸੀਂ ਕਾਲ ਕਰਨੀ ਆ, ਬਹੁਤ ਪਿਆਰੇ ਵੀਰ ਆ ਔਰ ਚੋਟੀ ਦੇ ਰੈਲਟਰ ਆ, ਟ੍ਰੈਸ ਵੇਲੇ ਲੰਡਨ ਦੇ ਵਿੱਚ ਲੀਡ ਕਰ ਰਹੇ ਆ, ਮੋਰਲੀ ਕਤਾਰ 'ਚ ਆ ਕੇ ਖੜ੍ਹੇ ਹੋ ਗਏ ਆ ਹਰਪ੍ਰੀਤ ਘਈ ਜੀ। ਤੁਸੀਂ ਵੀ ਇਹ ਘਰ ਲੈਣਾ ਲੰਡਨ ਦੇ ਵਿੱਚ ਰਹਿ ਰਹੇ ਹੋ, ਘਰ ਵੇਚਣਾ ਹੈ, ਫਿਰ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਓ। ਜੇ ਖਰੀਦਣਾ ਘਰ, ਕਈ ਵਾਰੀ ਅਸੀਂ ਘਰ ਬਦਲਣਾ ਹੁੰਦਾ, ਕਿਤੇ ਅਪਾਰਟਮੈਂਟ 'ਚ ਰਹਿੰਦੇ ਹੁੰਦੇ ਹਾਂ ਕੋਈ ਘਰ ਲੈਣਾ, ਬੇਸਮੈਂਟ 'ਚ ਰਹਿ ਰਹੇ ਹਾਂ ਘਰ ਲੈਣਾ, ਅਤੇ ਯਾਰ 7,49,000 ਦਾ ਘਰ, ਇਹ ਡੀਲ ਬਹੁਤ ਵਧੀਆ ਡੀਲ ਆ। 519-685-6061 519-685-6061 'ਤੇ ਕਾਲ ਕੀਤੀ ਜਾ ਸਕਦੀ ਹੈ। ਇਹ ਜਿਹੜਾ ਮੈਂ ਅਗਲਾ ਗਾਣਾ ਲਾਉਣ ਲੱਗਾ ਨਾ ਹੁਣ, ਇਹ ਗਾਣਾ ਵੈਸੇ ਮੈਂ ਜਦੋਂ ਇਕੱਲਾ ਹੋਵਾਂ ਨਾ ਸਟੂਡੀਓ 'ਚ ਉਦੋਂ ਲਾਉਂਦਾ ਹੁੰਦਾ ਗਾਣਾ, ਫਿਰ ਉਹਦੇ ਨਾਲ ਮੈਂ ਇਹ ਗਾਣਾ ਗੁਣਗੁਣਾਉਣਾ ਵੀ ਹੁੰਦਾ। ਤੇਰੇ ਦਰਦ ਸੇ ਦਿਲ ਆਬਾਦ ਰਹਾ, ਕੁਛ ਭੁੱਲ ਗਏ ਕੁਛ ਫਿਰ ਯਾਦ ਰਹਾ ਹੈ। ਇਹ ਮੂਵੀ ਦਾ ਨਾਂ ਸ਼ਾਇਦ ਤੁਹਾਨੂੰ ਯਾਦ ਆ ਜਾਵੇ, ਮੂਵੀ ਦਾ ਨਾਂ ਕਿਹੜਾ, ਪਰ ਇਹ ਮੂਵੀ ਬੜੀ ਪਿਆਰੀ ਸੀ, ਬਹੁਤ ਹੀ ਜ਼ਿਆਦਾ ਖੂਬਸੂਰਤ ਮੂਵੀ ਸੀ। ਔਰ ਰਿਸ਼ੀ ਕਪੂਰ ਜੀ ਦੇ ਉੱਤੇ ਫਰਮਾਇਆ ਗਿਆ ਗੀਤ ਹੈ। ਕਿਸ ਨੂੰ ਯਾਦ ਹੈ ਕਿਹੜੀ ਮੂਵੀ ਸੀ? ਤੇਰੇ ਦਰਦ ਸੇ ਦਿਲ ਆਬਾਦ ਰਹਾ, ਕੁਛ ਭੁੱਲ ਗਏ ਅਤੇ ਕੁਛ ਮੇਰੀ ਜਾਨ ਯਾਦ ਰਹਾ, ਪੰਜਾਬੀ ਵਿਰਸਾ। ਅਜਾਨ ਮੈਂ ਆਪਣੇ ਕੋਲ ਲਾਇਆ ਵਿੱਚ, ਥੋੜਾ ਜਿਹਾ ਆਪਣੇ ਕੋਲ ਕਰਨਾ ਪੈਂਦਾ ਹਿਸਾਬ ਤਬ। ਵਕਾਰ ਖਾਨ ਸਾਹਿਬ ਜੀ, ਕੀ ਹਾਲ ਚਾਲ ਹੈ
2: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਆਪ ਰੋਜਰ ਕੇ ਇੰਟਰਨੈਟ ਹਮਾਰੇ ਘਰ ਮੇ ਲਗਾਏ, ਬੰਦ ਨਹੀਂ ਹੋਣਾ ਚਾਹੀਏ। ਬੱਚੋਂ ਕੇ ਲੈਪਟਾਪ ਹੋਤੇ ਹੈ, ਬੱਚੋਂ ਕੇ 5-7 ਫੋਨ ਹੋਤੇ ਹੈ ਘਰ ਮੇ, ਉਧਰ ਆਈਪੀ ਬਾਕਸ ਲਗੇ ਹੋਤੇ ਹੈ, ਫਾਸਟ ਸਰਵਿਸ ਵਾਲਾ ਇੰਟਰਨੈਟ ਲਗਾਏ
2: ਜੀ? ਸਰ ਬਿਲਕੁਲ, ਸੁਪਰ ਫਾਸਟ ਸਪੀਡ ਕਾ ਇੰਟਰਨੈਟ ਮਿਲੇਗਾ, ਐਕਸਫਿਨਿਟੀ। ਰੋਜਰਸ ਕੇ ਪਹਿਲੇ ਇਗਨਾਈਟ ਇੰਟਰਨੈਟ ਥੇ, ਅਭੀ ਨਏ ਐਕਸਫਿਨਿਟੀ ਇੰਟਰਨੈਟ ਆਏ, ਤੋ ਐਕਸਫਿਨਿਟੀ ਇੰਟਰਨੈਟ ਹੋਗਾ, ਲੇਟੈਸਟ ਮਾਡਮ ਔਰ ਸੁਪਰ ਫਾਸਟ ਸਪੀਡ ਮਿਲੇਗੀ, ਔਰ ਪ੍ਰਾਈਸ ਵੀ ਬਹੁਤ ਹੀ ਚੀਪ ਪ੍ਰਾਈਸ ਪੇ ਦਿਲਾ ਦੇਂਗੇ
0: ਜੀ।
2: ਮੇਰੇ ਕੋਲ ਰੋਜਰਸ ਦੇ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ
0: ਜੀ।
2: ਓਨਲੀ ਇੰਟਰਨੈਟ ਦੀ ਵੀ ਬਹੁਤ ਹੀ ਸਪੈਸ਼ਲ ਆਫਰ ਹੈ, 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ
0: ਠੀਕ ਹੈ।
2: ਰੋਜਰਸ ਸੈਲ ਫੋਨ ਦੇ ਵੀ ਬਹੁਤ ਹੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000।
0: ਵਕਾਰ ਖਾਨ ਸਾਹਿਬ, ਥੋੜੀ ਜੋ ਪ੍ਰਾਈਸ ਹੈ ਨਾ, ਅੱਛੀ ਪ੍ਰਾਈਸ ਦੇਣਾ, ਕਿਉਂਕਿ ਹਮੇ ਪਤਾ ਹੈ ਰੋਜਰ ਕੀ ਕੁਆਲਿਟੀ ਬਹੁਤ ਅੱਛੀ ਹੋਤੀ ਹੈ, ਇਨਕੇ ਨੈਟ ਬਹੁਤ ਫਾਸਟ ਚਲਤੇ ਹੈ, ਪ੍ਰਾਈਸ ਥੋੜੀ ਸਪੈਸ਼ਲ ਕਰ ਦੇਣਾ ਇਸ ਵੀਕ ਕੇ ਲਈ, ਠੀਕ ਹੈ ਸਰ?
2: ਬਿਲਕੁਲ ਸਰ, ਬੈਸਟ ਆਫਰ ਪੇ ਪ੍ਰੋਮੋਸ਼ਨ ਪੇ, ਬੈਸਟ ਪ੍ਰੋਮੋਸ਼ਨ ਪੇ, ਡਿਸਕਾਊਂਟਡ ਪ੍ਰਾਈਸ ਪੇ ਇੰਟਰਨੈਟ ਚਲਾ ਕੇ
0: 6478000 6478648000
2: ਥੈਂਕ ਯੂ ਸਰ।

ਕਿਸੇ ਨੂੰ ਯਾਦ ਹੈ ਕਿਹੜੀ ਮੂਵੀ ਦਾ ਗੀਤ ਹੈ ਵਾਲਾ? ਜਿੰਨੇ ਸਾਡੇ ਵੀਰ, ਸਾਡੀਆਂ ਲੇਡੀਜ਼, ਸਾਡੇ ਭਾਈ ਸੁਣ ਰਹੇ ਆ, ਡੈਫੀਨੇਟਲੀ ਕਿਸੇ ਨਾ ਕਿਸੇ ਨੂੰ ਯਾਦ ਤਾਂ ਜ਼ਰੂਰ ਹੋਊਗਾ ਮੂਵੀ ਕਿਹੜੀ ਦਾ ਗੀਤ।

0: ਪੰਜਾਬੀ ਵਿਰਸਾ ਹੈਲੋ
1: ਹਾਂਜੀ ਭਾਜੀ
0: ਇਹ ਵੀ ਕੱਲ ਹੀ ਦੇਖੀ ਸੀ
1: ਮੈਂ ਮੈਨੂੰ ਪੱਕਾ ਹੀ ਨੀ ਯਾਦ ਹੈਗਾ ਕਿ ਆਹ ਦੀਵਾਨਾ ਮੂਵੀ ਦਾ ਗਾਣਾ ਆ
0: ਨਹੀਂ ਨਹੀਂ ਇਹ ਕੱਲ ਹੀ ਦੇਖੀ ਸੀ ਮੂਵੀ
1: ਨਹੀਂ ਨਹੀਂ ਆ ਨੀ ਦੇਖੀ
0: ਕਿਹੜੀ ਮੂਵੀ ਹੈ
1: ਹਾਂ
0: ਕਿਹੜੀ ਮੂਵੀ ਤੁਸੀਂ ਕਹਿ ਰਹੇ
1: ਦੀਵਾਨਾ
0: ਬੜਾ ਖੂਬਸੂਰਤ ਗੀਤ ਹੈ ਯਾਰ ਸੁਣੋ ਧਿਆਨ ਨਾਲ

0: ਡਿਟੇਲ ਜਾਂ ਅਗਲਾ ਗਾਣਾ ਮੈਂ ਵੀਰ ਦਾ ਗਾਣਾ ਪਸੰਦ ਆਉਣਾ
1: ਜੀ। ਮੈਂ ਸਿਰਫ ਸੋਚਣ ਇਹ ਦੱਸਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਲਾਈਫ ਇੰਸ਼ੋਰ ਵਗੈਰਾ ਕਰਾਉਂਦੇ ਆ ਅੱਜ ਕੱਲ੍ਹ, ਜਿੱਦਾਂ ਬਹੁਤ ਸਾਰੀਆਂ ਕੰਪਨੀਆਂ ਹਜੇ ਜੀ ਆਪਣੇ, ਕੁਛ ਕੰਪਨੀਆਂ 5.5 ਮਿਲੀਅਨ ਡਾਲਰ ਤੱਕ, ਕੁਛ ਕੰਪਨੀਆਂ 1 ਮਿਲੀਅਨ ਡਾਲਰ ਤੱਕ, ਕੁਛ ਕੰਪਨੀਆਂ 2 ਮਿਲੀਅਨ ਡਾਲਰ ਤੱਕ ਤੁਹਾਡੇ ਮੈਡੀਕਲ ਨਹੀਂ ਕਰਾਉਂਦੀਆਂ। ਪਰ ਉਸ ਹਾਲਾਤ ਦੇ ਵਿੱਚ ਜਿਹੜਾ ਵੀ ਬ੍ਰੋਕਰ ਆ ਤੁਹਾਡੇ ਕੋਲ, ਜਿਹੜੇ ਵੀ ਕੁਐਸਚਨ ਪੁੱਛਦਾ, ਤਕਰੀਬਨ ਮੈਂ ਇੱਕੋ ਗੱਲ ਕਹਿੰਦਾ ਉਹਨਾਂ, ਬਿਲਕੁਲ ਸਹੀ ਜਵਾਬ ਦਿਆ ਕਰੋ। ਅਸੀਂ ਕਈ ਵਾਰੀ ਛੋਟੀ ਛੋਟੀਆਂ ਗੱਲਾਂ ਨੂੰ ਕਈ ਵਾਰੀ ਹਾਈਡ ਕਰ ਜਾਂਦੇ ਹਾਂ, ਪਰ ਉਹਦੇ ਵਿੱਚ ਹਜੇ ਕੀ ਆ ਕਿ ਵੀ ਉਹਨਾਂ ਨਾ ਮੈਡੀਕਲ ਦੇ ਉੱਤੇ ਜਿੱਦਾਂ ਜਿਹੜੇ ਇਹਦੇ ਵਿੱਚ ਫਿਰ ਉਹ ਜਿੱਦਾਂ ਜੇ ਮੈਡੀਕਲ ਨਹੀਂ ਹੁੰਦਾ ਤਾਂ ਬ੍ਰੋਕਰ ਨੂੰ ਤੁਹਾਨੂੰ ਤੁਹਾਡੀ ਜਿਹੜੀ ਐਪਲੀਕੇਸ਼ਨ ਫਿਲਅਪ ਉਹਦੇ ਕੋਈ ਕੁਐਸਚਨ ਆਸ ਕਰਦੇ ਪੈਂਦੇ ਤੁਹਾਡੀ ਮੈਡੀਕੇਸ਼ਨ ਬਾਰੇ। ਇਹ ਤਕਰੀਬਨ 20-25 ਕੁਐਸਚਨ ਹੁੰਦੇ ਹੈਗੇ ਆ। ਇਹਦੇ ਵਿੱਚ ਕੀ ਆ ਕਿ ਜੇ ਤੁਸੀਂ ਕੋਈ ਵੀ ਗੱਲ ਨੂੰ ਕਈ ਵਾਰ ਸਾਡੇ ਬਹੁਤ ਸਾਰੇ ਸਾਡੇ ਜਿਹੜੇ ਸੋਤੇ ਆ ਇੱਕ ਗੱਲ ਛੋਟੀ ਜਿਹੀ ਨੂੰ ਲਗਾਉਂਦੇ ਕਿ ਸਮੋਕ ਨਹੀਂ ਕਰਦੇ, ਪਰ ਹਜੇ ਮਤਲਬ ਉਹ ਭਾਵਾਂ ਮੈਂ ਉਹੀ ਕਹਿਣਾ ਚਾਹੁੰਦਾ ਮੈਂ ਸਮੋਕ ਨਹੀਂ ਕਰਦੇ, ਮਤਲਬ ਤੁਸੀਂ ਜੇ ਸਮੋਕ ਹੈਗੇ ਆ, ਜੇ ਸਮੋਕ ਕਰਦੇ ਤਾਂ ਉਹਨਾਂ ਨੂੰ ਪਤਾ ਜਿਹੜਾ ਸਾਡਾ ਰੇਟ ਆ ਡਬਲ ਹੋ ਜਾਣਾ ਹੈਗਾ ਆ। ਪਰ ਮਤਲਬ ਹੁਣ ਸਮੋਕ ਕਰਨ ਦੇ ਵੀ ਬਹੁਤ ਸਾਰੇ ਤਰੀਕੇ ਆ, ਮਤਲਬ ਜੇ ਤੁਸੀਂ ਆਮ ਨਾਲ ਇੱਕ ਤਾਂ ਡਾਇਰੈਕਟ ਸਮੋਕ ਕਰਦੇ ਆ, ਇੱਕ ਤੁਸੀਂ ਮੂੰਹ ਦੇ ਵਿੱਚ ਰੱਖਦੇ ਆ ਚਵਿੰਗ ਤੰਬਾਕੂ ਨੂੰ ਕਹਿੰਦੇ ਹੈਗੇ ਆ, ਫਿਰ ਤੀਸਰੇ ਨੰਬਰ 'ਤੇ ਤੁਸੀਂ ਹਰ ਚੀਜ਼ ਇੱਕ ਸਟਿੱਕੀਆਂ ਮਿਲ ਜਾਂਦੀਆਂ, ਨਿਕਟਨ ਸਟਿੱਕੀਜ਼ ਕਹਿੰਦੇ, ਉਹ ਤੁਹਾਡੀ ਬੋਡੀ 'ਤੇ ਲੱਗ ਜਾਂਦੀ ਆ, ਉਹ ਤੁਹਾਨੂੰ ਪੂਰਾ ਸਮੋਕ ਜਿੰਨਾ ਨਸ਼ਾ ਦਿੰਦੀ ਆ। ਅਤੇ ਜੇ ਤੁਸੀਂ ਉਹ ਵੀ ਮਤਲਬ ਯੂਜ਼ ਕਰਦੇ ਤਾਂ ਤੁਸੀਂ ਜਿਸ ਵੇਲਾਂ ਵੀ ਮੈਂ ਜੇ ਤੁਹਾਡਾ ਮੈਡੀਕਲ ਹੁੰਦਾ ਤਾਂ ਤੁਹਾਡੇ ਮੈਡੀਕਲ ਵਿੱਚ ਉਹ ਜਿਹੜੀਆਂ ਚੀਜ਼ਾਂ ਆ ਜਾਂਦੀਆਂ। ਪਰ ਜੇ ਤੁਸੀਂ ਹੁਣ ਕਹਿ ਦਿੰਦੇ ਵੀ ਨਹੀਂ ਅਸੀਂ ਇਹ ਚੀਜ਼ਾਂ ਨਹੀਂ ਕਰਦੇ
0: ਜੀ ਜੀ,
1: ਪਰ ਤੁਸੀਂ ਕਰਦੇ ਹੈਗੇ ਹਾਂ ਕਈ ਵਾਰੀ, ਅਸੀਂ ਇੱਦਾਂ ਹੁਣ ਜੀ ਹੁੰਦਾ ਵੀ ਕਈ ਵਾਰੀ ਵੀਕਐਂਡ ਦੇ ਉੱਤੇ ਫਰੈਂਡਾਂ ਨਾਲ ਬੈਠੇ ਇੱਕ ਅੱਧੀ ਸਿਗਰਟ ਪੀ ਲੈਣੀ, ਉਹ ਵੀ ਜਿਹੜੀਆਂ ਚੀਜ਼ਾਂ ਤੁਹਾਡੇ ਮਤਲਬ ਬਲੱਡ ਵਿੱਚ ਹੁੰਦੀਆਂ ਹੈਗੀਆਂ।
0: ਅੱਛਾ,
1: ਅਤੇ ਮੈਂ ਸੁਰਤ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਸ ਜੇ ਦਾ ਮਤਲਬ ਤੁਸੀਂ ਉਸ ਵੇਲੇ ਦਾ ਨਾਂ ਵਿੱਚ ਜਵਾਬ ਦਿੱਤਾ, ਪਰ ਜੇ ਕਲੇਮ ਕਿਤੇ ਜਲਦੀ ਆ ਵਿੱਚ ਆ ਗਿਆ, ਜਿੱਦਾਂ 1-2 ਸਾਲ ਦੇ ਵਿੱਚ ਆ ਗਿਆ, ਤਾਂ ਕੰਪਨੀ ਕਾਫੀ ਡੀਪਲੀ ਚੱਲ ਜਾਂਦੀਆਂ।
0: ਠੀਕ ਹੈ,
1: ਇਹਨਾਂ ਨੂੰ ਫਾਈਂਡ ਆਊਟ ਕਰਦੀਆਂ, ਮਤਲਬ ਉਹਦੇ 'ਚ ਕੀ ਆ ਕਿ ਤੁਸੀਂ ਉਹਨਾਂ ਨੇ, ਕਿਉਂਕਿ ਤੁਹਾਡੇ ਪਿੱਛੋਂ ਸਾਰੇ ਰੈਕਟ ਉਹਨਾਂ ਨੇ ਖਿੱਚਣੇ ਹੁੰਦੇ ਤੁਹਾਡੇ, ਫਿਰ ਉਹਨਾਂ ਡਾਕਟਰ ਦੀ ਰਿਪੋਰਟ ਮੰਗਣੀ ਹੁੰਦੀ ਆ, ਅਤੇ ਫਿਰ ਕਈ ਵਾਰੀ ਵਾਕਰੀ ਕੰਪਨੀਆਂ 'ਤੇ ਡਿਪੈਂਡ ਕਰਦਾ, ਤੁਹਾਡੇ ਮੈਡੀਕਲ ਵੀ ਮੰਗ ਸਕਦੀ ਆ। ਮਤਲਬ ਉਹ ਕਿਉਂਕਿ ਉਹਨਾਂ ਨੇ ਕਿਹਾ ਅਸੀਂ 2 ਮਿਲੀਅਨ ਤੱਕ ਜਾਂ ਅਸੀਂ ਮੈਡੀਕਲ ਨਹੀਂ ਲੈਣਾ, ਪਰ ਜੇ ਉਹਨਾਂ ਜਿੱਦਾਂ ਸ਼ੱਕ ਪੈ ਜਾਵੇ ਤਾਂ ਫਿਰ ਮਤਲਬ ਤੁਹਾਡਾ ਮੈਡੀਕਲ ਵੀ ਮੰਗ ਸਕਦੀ ਹਾਂ।
0: ਠੀਕ ਹੈ,
1: ਹਾਂਜੀ ਜੀ, ਬਹੁਤ ਵਾਰੀ ਅਸੀਂ ਮਤਲਬ ਆਪਣੇ ਵੇਟ ਨੂੰ ਥੋੜ੍ਹਾ ਘਟਾ ਕੇ ਦੱਸਦੇ ਹਾਂ
0: ਜੀ ਜੀ,
1: ਕਿਉਂ ਜਿਹਨਾਂ ਵਿੱਚ ਸਾਡਾ ਜਿਹੜਾ ਰੇਟ ਠੀਕ ਆ ਜਾਵੇ, ਪਰ ਜੇ ਤੁਹਾਡੀ ਹਾਈਟ ਦੇ ਹਿਸਾਬ ਨਾਲ ਤੁਹਾਡਾ ਵੇਟ ਜ਼ਿਆਦਾ ਹੈਗਾ
0: ਜੀ,
1: ਉਸ ਹਾਲਾਤ ਦੇ ਵਿੱਚ ਵੀ ਤਾਂ ਜਿਹੜਾ ਹੈਗਾ ਤੁਹਾਡੇ ਜਿਹੜਾ ਕੰਪਨੀਆਂ ਤੁਹਾਡੇ MI ਵੀ ਚੈੱਕ ਕਰਦੀਆਂ, ਕਿਉਂਕਿ ਜਿੰਨੀ ਵਾਰੀ ਵੀ ਹਰਜੀ ਜੀ ਤੁਸੀਂ ਡਾਕਟਰ ਹੋ ਜਾਂਦੇ ਤੁਹਾਡਾ ਵੇਟ ਚੈੱਕ ਕਰਦਾ।
0: ਅੱਛਾ,
1: ਮਤਲਬ ਉੱਥੇ ਤੁਹਾਡੇ ਆਪਣੇ ਫੈਮਿਲੀ ਡਾਕਟਰ ਜਾਂਦੇ ਆ, ਉਹਦੇ ਉਹਦੀਆਂ ਜਿਹੜੇ ਉਹਦੇ ਰਿਪੋਰਟਾਂ ਹੁੰਦੀਆਂ ਉਹ ਸਾਰੀ MI ਦੇ ਉੱਤੇ ਦੀਆਂ ਹੁੰਦੀਆਂ
0: ਜੀ ਜੀ,
1: ਅਤੇ ਮਤਲਬ ਹੋਰ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਵੀ ਜੇ ਤੁਸੀਂ ਜਿੱਦਾਂ ਤੁਹਾਡਾ ਸਿਨ ਨੰਬਰ ਲੈਂਦੇ ਆ, ਤੁਹਾਡੀ ਬੈਂਕਰਪਸੀ ਚੈੱਕ ਕਰਦੀਆਂ ਕੰਪਨੀਆਂ, ਇੰਸ਼ੋਰੈਂਸ ਪਾਲਿਸੀ ਦੇਣ ਤੋਂ ਪੈਂਦਾ, ਫਿਰ ਜਿਹੜੇ ਮੈਂ ਇਹ ਕਹਿਣਾ ਚਾਹੁੰਦਾ ਹਜੇ ਜੀ, ਕਈ ਵਾਰੀ ਸਾਰੀ ਜੋਬ ਹੀ ਇੱਦਾਂ ਦੀ ਹੁੰਦੀ, ਅਸੀਂ ਸਮੋਕ ਵਾਲੀ ਜਗ੍ਹਾ 'ਤੇ ਕੰਮ ਕਰਦੇ ਹੁੰਦੇ।
0: ਹਾਂ,
1: ਮੇਰਾ ਨਾ ਇਹ ਮੇਰਾ 7 ਸਾਲ ਪਹਿਲਾਂ ਮੇਰਾ ਇੱਕ ਕੇਸ ਹੋਇਆ,
0: ਮੇਰਾ ਫਰਕ ਪੈਂਦਾ ਇੱਦਾਂ?
1: ਹਾਂਜੀ, ਉਹ ਤੁਹਾਡੇ ਕਈ ਵਾਰੀ ਬਲੱਡ ਵਿੱਚ ਸਮੋਕ, ਮੈਂ ਦੱਸ ਸਕਦਾ ਉਹ ਸਾਡੇ ਬਿਲਕੁਲ ਸਰਦਾਰ ਸਾਹਿਬ ਸੀਗੇ, ਉਹ ਆਪਣੇ ਕੰਡਕਟਰੀ ਫਰਾਈ 'ਤੇ ਕੰਮ ਕਰਦੇ ਸੀ ਸਰਕਾਰ ਬੁਰੋ, ਮੈਂ ਉਹਨਾਂ ਦਾ ਜਿਹੜਾ ਮੈਡੀਕਲ ਮੈਡੀਕਲ ਕਰਾਤਾ ਤਾਂ ਉਹਨਾਂ ਦੇ ਸਮੋਕ ਰੇਟ ਆ ਗਿਆ।
0: ਓਹੋ,
1: ਅਤੇ ਉਹ ਕਹਿੰਦੇ ਭਾਅ ਜੀ ਮੈਂ ਤੁਹਾਨੂੰ ਪਤਾ ਵੀ ਮੈਂ ਤਾਂ ਕਦੇ ਹੱਥ ਵੀ ਨਹੀਂ ਲਾਉਂਦਾ ਇਹਨਾਂ ਚੀਜ਼ਾਂ ਨੂੰ, ਤਾਂ ਫਿਰ ਮੈਂ ਉਹਨਾਂ ਦੀ ਮੈਂ ਜੋਬ ਦੇ ਬਾਰੇ ਉਹਨਾਂ ਦੇ ਦੇਖ ਲਿਖਿਆ ਵੀ ਇਹ ਕੰਡਕੀ ਅਤੇ ਫਰਾਈਡ ਚਿਕਨ ਕਰਕੇ ਉੱਥੇ ਕੰਮ ਜੋਬ ਕਰਦੇ ਆ।
0: ਅੱਛਾ,
1: ਤਾਂ ਫਿਰ ਉਹਨਾਂ ਚਲੋ
0: ਜਿਹੜੇ ਇੱਥੇ ਜਿੱਥੇ ਧੂੰਆਂ ਧਵਾਂ ਜ਼ਿਆਦਾ ਹੋਏ ਉੱਥੇ
1: ਉਸ ਪਰਿਵਾਰ ਸਕਦਾ ਸਮੋਕ ਰੇਟ, ਕਿਉਂਕਿ ਮੇਰਾ ਕੇਸ ਹੋ ਚੁੱਕਾ। ਅਤੇ ਮੈਂ ਆਪਣੇ ਸੋਤਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ, ਜੇ ਤੁਹਾਡੀ ਕੋਈ ਜੋਬ ਵੀ ਇੱਦਾਂ ਦੀ ਹੈਗੀ ਵੀ ਜਿੱਥੇ ਤੁਸੀਂ ਇੱਦਾਂ
0: ਦੱਸਣਾ ਪੈਂਦਾ ਹੋਣਾ,
1: ਫਰੰਟ ਦੱਸੋ, ਕਿਉਂਕਿ ਅਸੀਂ ਪਹਿਲਾਂ ਹੀ ਉਹਦੇ ਵਿੱਚ ਦੱਸਣਾ
0: ਪੈਂਦਾ ਹੋਣਾ,
1: ਫਰੰਟ ਦੱਸੋ, ਕਿਉਂਕਿ ਅਸੀਂ ਪਹਿਲਾਂ ਹੀ ਉਹਦੇ ਵਿੱਚ ਸਪੈਸ਼ਲ ਨੋਟ ਵਿੱਚ ਲਿਖ ਦਈਏ
0: ਜਾਂ
1: ਕਵਰ ਲੈਟਰ ਵਿੱਚ ਲਿਖ ਦਈਏ ਵੀ ਹਾਂ ਵਾਹ ਬੰਦੀ ਜੋਬ ਇਸ ਤਰ੍ਹਾਂ ਦੀ ਹੈਗੀ।
0: ਨਹੀਂ, ਇਸ ਗੱਲ ਉਹ ਤੁਹਾਡੀ ਖਾਸੀਅਤ ਆ ਪੱਡਾ ਸਾਹਿਬ, ਮੈਂ ਸਮਝਦਾ ਦੇਖੋ ਆਹੀ ਪੁਰਾਣਾ ਬੰਦਿਆਂ ਦਾ ਵਾਧਾ ਹੁੰਦਾ। ਹੁਣ ਸਾਡੇ ਭਾਜੀ ਦਾ ਮੈਸੇਜ ਆਇਆ ਸਤਿੰਦਰਪਾਲ ਜੀ ਦਾ,
1: ਹਾਂਜੀ,
0: ਪ੍ਰੋਗਰਾਮ ਸੁਣਦੇ ਪਏ, ਨਾਲੇ ਸ਼ਾਬਾਸ਼ ਭੇਜੀ, ਨਾਲੇ ਕਹਿੰਦੇ ਬੱਲੇ ਬੱਲੇ ਬੱਲੇ, ਤੇ ਜਦੋਂ ਫਿਰ ਭਾਜੀ ਕਦੇ ਸ਼ਾਮਾਂ ਨੂੰ ਆ ਕੇ ਬਹਿ ਜਾਂਦੇ ਆ
1: ਤੇ
0: ਫਿਰ ਟ੍ਰੈਫਿਕ ਜਾਮ ਕਰ ਦਿੰਦੇ ਪੰਜਾਬੀ ਲਹਿਰਾਂ ਨੇ ਸ਼ਾਮ ਨੂੰ ਆ ਕੇ,
1: ਜਾਂਦਾ ਰਿਹਾ ਉਹਨਾਂ ਦੇ ਨਾਲ ਵੀ,
0: ਤੇ ਫਿਰ ਇਹ ਸਾਡੇ ਵੱਡੇ ਭਾਜੀ ਹੁੰਦੇ ਆ। ਹੁਣ ਜੇ ਅਸੀਂ ਕਹੀਏ ਬਈ ਭਾਜੀ ਦੇ ਸਾਹਮਣੇ ਬੈਠ ਕੇ ਸ਼ੋਅ ਕਰ ਲਈ, ਮੇਰੇ ਤੋਂ ਤਾਂ ਹੁੰਦਾ ਹੀ ਨਹੀਂ ਪਹਿਲੀ ਗੱਲ, ਇੱਕ ਸਤਿਕਾਰ ਹੁੰਦਾ, ਇੱਕ ਮਾਣ ਹੁੰਦਾ। ਔਰ ਸਤਿੰਦਰਪਾਲ ਭਾਜੀ ਵੱਡੇ ਪ੍ਰੋਗਰਾਮ ਸੁਣ ਰਹੇ ਆ ਔਰ ਨਾਲੇ ਸ਼ਾਬਾਸ਼ ਭੇਜ ਰਹੇ ਆ ਔਰ ਨਾਲੇ ਪ੍ਰੋਗਰਾਮ ਦਾ ਇੰਜੋਏ ਕਰ ਰਹੇ ਆ, ਤੇ ਥੈਂਕ ਯੂ ਜੀ ਵੀਰਾ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਔਰ ਤੁਹਾਡੀਆਂ ਬਲੈਸਿੰਗ ਸਾਡੇ ਤੱਕ ਪਹੁੰਚ ਗਈਆਂ। ਔਰ ਇਸੇ ਤਰ੍ਹਾਂ ਜਿਹੜੇ ਐਕਸਪਰਟਸ ਲੋਕ ਹੁੰਦੇ ਆ, ਮੈਂ ਜ਼ਿਕਰ ਕਰ ਰਿਹਾ ਜਿਵੇਂ ਪੱਡਾ ਸਾਹਿਬ ਦਾ, ਔਰ ਪੱਡਾ ਸਾਹਿਬ ਦਾ ਤਜਰਬਾ ਹੈ, ਹੁਣ ਆਮ ਇਹ ਚੀਜ਼ ਸਾਨੂੰ ਪਤਾ ਹੀ ਨਹੀਂ, ਕਿਤੇ ਧੂੰਏ ਦੀ ਕੰਪਨੀ ਵੀ ਕੰਮ ਕਰਦਾ ਹੋਵੇ, ਉੱਥੇ ਅਗਲਾ ਕਿਤੇ ਫਰਾਈਆਂ ਮੈਕਡੋਨਲਡ ਕੱਢਦੇ ਹੁਣ ਫਰਾਈਆਂ, ਉਹ ਵੀ ਧੂੰਏ ਦਾ ਪੰਗਾ ਪੈ ਜਾਂਦਾ।
1: ਸਰ ਜੀ ਹੁਣ ਤਾਂ ਕਾਫੀ ਅਵੇਅਰਨੈਸ ਆ ਗਈ, ਜਦੋਂ ਅਸੀਂ ਆਪਾਂ ਆਏ ਸੀਗੇ ਉਦੋਂ ਮਾਸਕ ਮੁਸਕ ਬਹੁਤ ਘੱਟ ਲੋਕ ਯੂਜ਼ ਕਰਦੇ ਸੀ।
0: ਜੀ ਜੀ ਜੀ ਜੀ
1: ਅਤੇ ਮਤਲਬ ਹੁਣ ਤਾਂ ਚਲੋ ਫੈਕਟਰੀਆਂ ਵਿੱਚ

0: ਸੇਫਟੀ ਵਾਲੇ ਬਹੁਤ ਕੁਛ ਦੇ ਦਿੰਦੇ, ਤੁਹਾਡੇ ਮਾਸਕ ਦੇ ਦਿੰਦੇ, ਸਪੈਸ਼ਲ ਮਾਸਕ ਦੇ ਦਿੰਦੇ, ਤੁਹਾਡਾ ਧੂੰਆਂ ਅੰਦਰ ਜਾਵੇ। ਮਤਲਬ ਜਿਹੜੇ ਲੋਕ ਸਾਡੇ ਬਹੁਤ ਸਾਰੇ ਵੀਰ ਵੈਲਡਿੰਗ ਕਰਦੇ ਹੈਗੇ ਆ, ਮਤਲਬ ਜੇ ਉਹ ਮਾਸਕ ਨਹੀਂ ਯੂਜ਼ ਕਰਦੇ ਤੁਹਾਡਾ ਸਮੋਕ ਰੇਟ ਆ ਸਰ।
1: ਅੱਛਾ, ਇਹ ਗੱਲ ਹੁੰਦੀ ਹੈ, ਠੀਕ
0: ਹੈ। ਮੈਂ ਆਪਣੇ ਸੋਚਿਆ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਕਿਸ ਤਰ੍ਹਾਂ ਦੀ ਕੋਈ ਤੁਹਾਡਾ ਕੁਐਸਚਨ ਕਿਸੇ ਵੀ ਸ਼ੋਅ ਬਾਰੇ ਹੈਗਾ ਜਾਂ ਤੁਹਾਡੇ ਮਨ ਵਿੱਚ ਉਦਾਂ ਹੈਗਾ, ਮਤਲਬ ਆ ਕੇ ਸਾਡੇ ਨਾਲ ਇੱਕ ਵਾਰ ਜ਼ਰੂਰ ਆ ਕੇ ਬੈਠੋ। ਮਤਲਬ ਤੁਹਾਨੂੰ ਇਹ ਹੈ ਵੀ ਜਿਹੜੀ ਮੈਨੂੰ ਇਹ ਹੁੰਦਾ ਵੀ ਹਰ ਇੱਕ ਬੰਦੇ ਪਹਿਲਾਂ ਜਿੱਦਾਂ ਬੰਦੇ ਕੁਐਸਚਨ ਦਾ ਜਵਾਬ ਪੂਰਾ ਹੋ ਜਾਂਦੇ, ਮਤਲਬ ਬਾਕੀ ਤੁਸੀਂ ਦੇਖੋ ਇੰਸ਼ੋਰੈਂਸ ਨੂੰ ਅੰਡਰਸਟੈਂਡ ਕਰਕੇ ਲਓਗੇ ਤਾਂ ਤੁਸੀਂ ਕਦੇ ਧੋਖਾ ਨਹੀਂ ਖਾਓਗੇ।
1: ਬਿਲਕੁਲ ਸਹੀ ਗੱਲ।
0: ਤਾਂ ਬਾਕੀ ਹਰ ਜੀ ਮੇਰਾ ਇੱਕੋ ਇੱਕ ਨੰਬਰ ਹੈਗਾ 647-331-3400
1: ਸਟੂਡੀਓ ਫਤਿਹ ਸਾਂਝੀ ਕਰੋ ਜਿੰਨੇ ਵੀ ਸਾਡੇ ਪਿਆਰ ਵਾਲੇ ਤੁਹਾਨੂੰ ਸੁਣ ਰਹੇ ਆ, ਔਰ ਤੁਹਾਡੀ ਆਵਾਜ਼ ਨੂੰ ਸੁਣਨ ਵਾਸਤੇ ਸਾਡੇ ਪੰਜਾਬੀ ਵਿਰਸਾ ਦੇ ਵਿੱਚ ਵੀ ਤੁਹਾਨੂੰ ਬੜਾ ਪਿਆਰ ਮਿਲਦਾ ਹੈ। ਔਰ ਜੇ ਵੀਰ ਜੀ ਸਮਾਂ ਹੈ ਵੱਡੇ ਵੀਰਾ ਜੀ 2 ਮਿੰਟ ਸਟੂਡੀਓ 'ਚ ਕਾਲ ਜ਼ਰੂਰ ਕਰਿਓ। ਔਰ ਏਅਰ ਪ੍ਰੋ ਮਕੈਨੀਕਲ ਕੰਪਨੀ ਹੈ, ਘਰਾਂ ਵਿੱਚ ਏਸੀ ਤੁਹਾਡੇ ਖਰਾਬ ਹੋ ਗਿਆ, ਫਰਨਸ ਖਰਾਬ ਹੋ ਗਈ ਹੈ, ਤੇ ਅੱਜ ਕੱਲ੍ਹ ਛੋਟੇ ਛੋਟੇ ਜਿਹੜੇ ਵਾਟਰ ਦੇ ਟੈਂਕ ਆ ਗਏ ਹੈ ਨਾ, ਵੱਡੇ ਪਟਾ ਦਿਓ ਤੇ ਛੋਟੇ ਲਵਾ ਲਓ, ਠੀਕ ਹੈ ਬਾਈ ਜੀ। ਜੇ ਏਸੀ ਖਰਾਬ ਹੋ ਗਿਆ, ਨਵੀਂ ਫਰਨਸ ਲਵਾਉਣੀ ਹੈ, ਏਸੀ ਠੰਡਾ ਨਹੀਂ ਕਰਦਾ, ਉੱਤੇ ਨਹੀਂ ਹਵਾ ਜਾਂਦੀ, ਬੜੀ ਕੰਪਲੇਂਟ ਹੁੰਦੀ ਹੈ ਕਿ ਭਾਈ ਸੈਕਿੰਡ ਫਲੋਰ ਤੇ ਤਾਂ ਹਵਾ ਵੀ ਨਹੀਂ ਜਾਂਦੀ, ਉਹ ਮੋਟਰ ਇੱਕ ਨਵੀਂ ਲਾ ਦਿੰਦੇ ਆ, ਇੱਕ ਲੱਗਦੀ ਹੈ ਮੋਟਰ ਫਿਰ ਫਰ ਕਰਦੀ ਹਵਾ ਜਾਂਦੀ ਉੱਤੇ, ਆਹ ਦਿਲੋਂ ਨਾਲ ਫਰ ਆਪਣਾ ਵੀ ਕਰਦਾ। ਇਹ ਜਿਹੜਾ ਭਾਊ ਹੈ ਨਾ ਸਾਡਾ ਆਪਣਾ ਪਰਮਜੀਤ ਸਿੰਘ ਨੇ, ਇਹ 40 ਸਾਲ ਹੋ ਗਏ ਇਹਨਾਂ ਨੂੰ ਇਹੀ ਕੰਮ ਕਰਦੇ ਆ, ਕੈਨੇਡੀਅਨ ਲਾਇਸੈਂਸ ਬੰਦੇ ਆ। ਔਰ ਮੈਂ ਸਮਝਦਾ ਕਿ ਇਸ ਤੋਂ ਵੱਡਾ ਕਿਹੜਾ ਬੰਦੇ ਦਾ ਐਕਸਪਰਟ ਹੋਣਾ ਇੱਥੇ ਸਾਡੇ ਟੋਰਾਂਟੋ 'ਚ। 40 ਸਾਲ ਹੋ ਗਏ ਏਸੀ ਦਾ ਕੰਮ ਹੀ ਕਰਦੇ ਆ, ਫਰਨਸ ਦਾ ਕੰਮ ਕਰਦੇ ਆ, ਜਿਹੜੇ ਵਾਟਰ ਹੀਟਰ ਆ ਛੋਟੇ ਛੋਟੇ ਲਾ ਦਿੰਦੇ ਆ ਔਰ ਵੱਡੇ ਪਟਾ ਦਿਓ। ਮੈਂ ਪਰਸੋਂ ਚੌਥ ਵੀ ਜ਼ਿਕਰ ਕਰ ਰਿਹਾ ਸੀ ਪੱਟਾ ਸਾਹਿਬ, $40-50 ਮਹੀਨੇ ਦਾ ਬਿੱਲ ਦਿੰਦੇ ਅਸੀਂ,
0: ਹਾਂਜੀ ਹਾਂਜੀ,
1: ਕਦੀ ਨੋਟ ਕਰੋ ਤੁਸੀਂ, ਕਿਸ਼ਤਾਂ ਜਿੱਥੇ ਘਟਾਉਣੀ ਆ ਘਟਾ ਲਓ, ਤੁਹਾਡੇ ਇਨ ਬ੍ਰਿਜ ਬਿੱਲ ਦੇ ਵਿੱਚ ਕਈ ਵਾਰੀ $40-50-60 ਬਿੱਲ ਵੀ ਆਉਂਦਾ, ਉਹ ਹੀਟਰ ਪਟਾਓ ਤੇ ਆਹ ਹੀਟਰ ਲਵਾਓ ਪੱਕਾ, ਤੇ ਮਹੀਨੇ ਦਾ ਕੋਈ ਬਿੱਲ ਨਹੀਂ ਆਉਣਾ। ਨੰਬਰ ਇੱਕੋ ਹੀ ਹੈ ਜਿਹਨਾਂ ਨੇ ਲਵਾਉਣਾ, ਇਹ ਨੰਬਰ ਮੈਂ ਤੁਹਾਨੂੰ ਦੇ ਰਿਹਾ ਵੀਰਾਂ ਆਪਣਿਆਂ ਨੂੰ 416-720-2081 ਤੇ ਕਾਲ ਕੀਤੀ ਜਾ ਸਕਦੀ ਹੈ, 416-720-2081 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਨੰਬਰ ਤੇ ਕਾਲ ਕਰ ਲਿਓ ਬਈ। ਏਅਰ ਪ੍ਰੋ ਮਕੈਨੀਕਲ ਇਹ ਕੰਪਨੀ ਹੈ ਬੜੀ ਵੱਡੀ, 40 ਸਾਲ ਦਾ ਤਜਰਬਾ ਕੋਈ ਛੋਟੀ ਗੱਲ ਨਹੀਂ ਹੁੰਦੀ, ਬੜਾ ਵੱਡਾ ਤਜਰਬਾ ਹੁੰਦਾ। ਔਰ ਮੈਂ ਸਮਝਦਾ ਤਾਰਾਂ ਦੂਰੋਂ ਦੇਖ ਕੇ ਦੱਸ ਦਿੰਦੇ ਹੋਣੇ ਆ ਬਈ ਆਹ ਤਾਰ ਇੱਧਰ ਨੂੰ ਜਾਂਦੀ ਉੱਧਰ ਨੂੰ ਜਾਂਦੀ ਹੈ। 416-720-2081 ਤੇ ਕਾਲ ਕੀਤੀ ਜਾ ਸਕਦੀ ਹੈ। ਹੰਸ ਰਾਜ ਹੰਸ 17-18 ਫਰਾਈਡੇ ਨਾਈਟ ਨੂੰ ਦਾ ਲਿਵਿੰਗ ਆਰਟ ਸੈਂਟਰ ਮਿਸਿਸਾਗਾ ਜਾ ਰਹੇ ਆ ਬਈ।

0: ਲਓ ਜੀ ਫਿਰ ਦਿਲ ਟੋਟੇ ਟੋਟੇ ਹੋ ਗਿਆ, ਕੀ ਕਰੀਏ ਹੁਣ ਕੀ ਕਰੀਏ, ਜੇ ਹੋ ਹੀ ਗਿਆ ਤੇ ਜੁੜਦੇ ਨੀ ਹੁੰਦੇ, ਮੈਂ ਨਾ ਨਹੀਂ ਜੁੜਦੇ ਨੀ ਟੋਟੇ, ਇਹਦੀ ਸਰਜਰੀ ਨੀ ਹੁੰਦੀ, ਬਾਕੀ ਸਾਰੀ ਚੀਜ਼ਾਂ ਦੀ ਬੋਡੀ ਦੀ ਸਰਜਰੀ ਹੋ ਜਾਂਦੀ ਹੈ, ਜਦੋਂ ਦਿਲ ਟੁੱਟ ਜਾਵੇ ਨਾ ਇਹਦੀ ਸਰਜਰੀ ਹੋਣੀ ਔਖੀ ਆ ਕੰਮ, ਕੋਈ ਡਾਕਟਰ ਹੈ ਵੀ ਦਿਲ ਟੁੱਟੇ ਵਾਲਿਆਂ ਦੀ ਸਰਜਰੀ ਕਰ ਦੇਵੇ, ਮੇਰਾ ਨਹੀਂ ਖਿਆਲ ਕੋਈ ਹੋਊ ਡਾਕਟਰ। ਲਓ ਜੀ A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਸਪੈਸ਼ਲ ਦੇ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ। A1 ਕੇਕ ਐਂਡ ਪੇਸਟਰੀ ਵਾਲੇ ਤੁਹਾਡੇ ਵਾਸਤੇ ਪੀਪੇ ਵਾਲੇ ਤਾਜ਼ੇ ਤਾਜ਼ੇ ਬਿਸਕੁਟ ਤਿਆਰ ਕਰ ਰਹੇ ਆ ਬਈ, ਵਾਹ, ਨਾਲ ਪਿਓਰ ਵੈਜੀਟੇਰੀਅਨ ਪੀਪੇ ਵਾਲੇ ਬਿਸਕੁਟ ਹੁੰਦੇ ਆ ਔਰ ਨਾਲ ਕੇਕ ਤੁਹਾਡੇ ਵਾਸਤੇ, ਮੈਂ ਕਿਹਾ 151 ਕੇਕ ਚੋਟੀ ਦੇ ਕੇਕ ਲੈਣੇ ਆ, ਭਾਪਾ ਜੀ ਦਾ ਬਰਥਡੇ ਆ ਰਿਹਾ, ਸੋਹਾਂ ਮਨਾ ਰਹੇ ਆ, ਤੁਹਾਡੀ ਮਿਸਿਜ਼ ਦਾ ਬਰਥਡੇ ਆ ਰਿਹਾ, ਬੱਚਿਆਂ ਦੇ ਬਰਥਡੇ ਆ ਰਿਹਾ, ਕੋਈ ਵੈਲਕਮ ਕੈਨੇਡਾ, ਕੋਈ ਸਾਡੇ ਵੀਰ ਸੱਜਣ ਭੈਣ ਜੀ, ਕੋਈ ਵੀ ਤੁਹਾਡੀ ਭੈਣ ਜੀ ਤੁਹਾਡਾ ਭਾਈ ਇੰਡੀਆ ਤੋਂ ਆ ਰਿਹਾ, ਵੈਲਕਮ ਕੇਕ ਲੈਣਾ ਤੇ ਫਿਰ ਜਿਹੜਾ ਸਾਡਾ A1 ਕੇਕ ਐਂਡ ਪੇਸਟਰੀ ਵੱਲੋਂ ਲੈ ਸਕਦੇ 1075 ਲੋਰੀ ਮਾਡ ਡਰਾਈਵ ਦੇ ਉੱਤੇ ਆ, A1 ਕੇਕ ਐਂਡ ਪੇਸਟਰੀ ਵੱਲੋਂ ਕੇਕ ਆਰਡਰ ਜਲਦੀ ਜਲਦੀ ਜਲਦੀ ਜਲਦੀ ਕਰ ਲਿਓ, 905-564-2663 ਦੇ ਕਾਲ ਕੀਤੀ ਜਾ ਸਕਦੀ ਹੈ, 905-564-2663 ਤੇ ਫਿਰ ਸ਼ੂਗਰ ਫ੍ਰੀ ਬਿਸਕੁਟ ਵੀ ਮਿਲਦੇ ਆ। ਫੱਟਾ ਸਾਹਿਬ, ਕਈ ਵਾਰੀ ਹਲੇ ਗਰਮੀਆਂ ਚੱਲ ਰਹੀਆਂ ਔਰ ਬਹੁਤ ਪਰਿਵਾਰਾਂ ਨੇ ਹਲੇ ਵੀ ਸੁਪਰ ਵੀਜ਼ੇ ਦੇ ਆਪਣੇ ਪਰਿਵਾਰਾਂ ਨੂੰ ਪੇਰੈਂਟਸ ਨੂੰ ਅਪਲਾਈ ਕਰਨਾ ਹੋਣਾ,
1: ਕਰ ਰਹੇ ਆ ਜੀ,
0: ਕਰ ਰਹੇ ਆ ਨਾ ਤੁਹਾਡੇ ਕੋਲ, ਕਿਉਂਕਿ ਮੈਂ ਅੱਗੇ ਕਿਹਾ ਤੁਸੀਂ ਪੁਰਾਣੇ ਬੰਦੇ ਆ ਔਰ ਉਹਦੇ ਬਾਰੇ ਦੱਸੋ ਕਿਵੇਂ ਆਪਾਂ ਅਪਲਾਈ ਕਰਨਾ ਹੁੰਦਾ ਉਹਨਾਂ ਨੂੰ ਇੰਸ਼ੋਰੈਂਸ ਦੇ।
1: ਮੈਂ ਦੇਖੋ ਤੁਸੀਂ ਇਹ ਜਿਹੜੇ ਪਲਾਨ ਹੈਗੇ ਤੁਸੀਂ ਜਦੋਂ ਵੀ ਅਪਲਾਈ ਕਰਨਾ ਹੈਗਾ ਤਕਰੀਬਨ ਇੱਕ ਗੌਰਮੈਂਟ ਦੀ ਰਿਕੁਆਇਰਮੈਂਟ ਆ, ਮਿਨੀਮਮ $1,00,000 ਦੀ ਹੋਣੀ ਚਾਹੀਦੀ ਅਤੇ 1 ਸਾਲ ਵਾਸਤੇ ਹੈਵ ਟੂ ਹੋਣੀ ਚਾਹੀਦੀ ਆ। ਜਿੱਦਾਂ ਸੁਪਰ ਵੀਜ਼ੇ ਦਾ ਜਿਹੜਾ ਪ੍ਰੋਸੈਸ ਟਾਈਮ ਆ 8 ਵੀਕ ਦਾ ਹੁੰਦਾ ਹੈਗਾ, ਪਰ ਜਿੱਦਾਂ ਤਕਰੀਬਨ 10 ਵੀਕ ਬਾਅਦ ਦੀ ਤੁਸੀਂ ਡੇਟ ਪਵਾ ਸਕਦੇ ਹੈਗੇ ਆ ਚਾਲੂ ਹੋਣ ਦੀ। ਫਿਰ ਜਿਹੜੇ ਪਲਾਨ ਤੁਸੀਂ ਆਪਣੇ ਮੰਥਲੀ ਪਲਾਨ ਵਿੱਚ ਵੀ ਲੈ ਸਕਦੇ ਹੈਗੇ ਆ, ਜੇ ਤੁਸੀਂ ਮਤਲਬ ਇਹਦਾ ਡਿਡਕਟੇਬਲ ਵੀ ਲੈ ਸਕਦਾ, ਕਿਉਂਕਿ ਕਈ ਵਾਰੀ ਅਸਾਂ ਨੂੰ ਇਹ ਹੁੰਦਾ ਪੇਰੈਂਟਸ ਨੇ ਆਉਣਾ ਹੈਗਾ ਪਰ ਮਤਲਬ ਅਸੀਂ ਵੀਜ਼ਾ ਲਵਾ ਕੇ ਰੱਖਣਾ ਹੈਗਾ ਅਤੇ ਉਹਨਾਂ ਨੇ ਆਉਣਾ ਲੇਟ ਹੈਗਾ, ਪਰ ਉਹਦੇ ਹਾਲਾਤ ਵਿੱਚ ਵੀ ਤੁਸੀਂ ਜਿੱਦਾਂ ਕਿ ਇੱਕ ਵਾਰੀ ਤਾਂ ਤੁਸੀਂ ਪਹਿਲਾਂ 10 ਵਜੇ ਦੀ ਡੇਟ ਜਿਹੜੀ ਹੈਗੀ ਆ ਬਾਅਦ ਹੀ ਪਾ ਕੇ 1 ਸਾਲ ਦੀ ਲੈ ਲਓ, ਪਰ ਤੁਸੀਂ ਇਸ ਡੇਟ ਤੋਂ ਐਨੀ ਟਾਈਮ ਚੇਂਜ ਕਰ ਸਕਦੇ ਚਾਲੂ ਆਉਣ ਤੋਂ ਪਹਿਲਾਂ, ਮਤਲਬ ਤੁਹਾਡੇ ਪੇਰੈਂਟਸ ਨੇ ਇਸ ਸਾਲ ਨਹੀਂ ਆਉਣਾ ਅਗਲੇ ਸਾਲ ਆਉਣਾ, ਤੁਸੀਂ ਅਗਲੇ ਸਾਲ ਦੀ ਇੱਕ ਵਾਰੀ ਜਿਹੜਾ ਤੁਹਾਨੂੰ ਸੁਪਰ ਵੀਜ਼ਾ ਮਿਲ ਜਾਂਦਾ ਤੁਸੀਂ ਡੇਟ ਨੂੰ ਅੱਗੇ ਤੁਸੀਂ ਆਪ ਮੈਨੇਜ ਕਰ ਸਕਦੇ ਹੈਗੇ ਆ। ਪਰ ਅਜੇ ਜੀ ਆਲਵੇਜ਼ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਵੀ ਜਿਹੜਾ ਵੀ ਸੁਪਰ ਵੀਜ਼ਾ ਤੁਸੀਂ ਕਰਾਉਂਦੇ ਹੈਗੇ ਆ, ਦੇਖੋ ਬਹੁਤ ਸਾਰੀਆਂ ਕੰਪਨੀਆਂ ਹੈਗੀਆਂ ਜਿਹੜੀਆਂ 7-8 ਕੰਪਨੀਆਂ ਆ, ਮਤਲਬ ਉਹਦੇ ਵਿੱਚ ਕੀ ਆ ਕਿ ਬਹੁਤ ਸਾਰੀ ਕੰਪਨੀ ਦੇ ਰੇਟ ਘੱਟ ਵੀ ਹੈਗੇ, ਉਹਨੇ ਬੈਨੀਫਿਟ ਘੱਟ ਹੈਗੇ ਆ, ਪਰ ਬਹੁਤ ਸਾਰੀ ਕੰਪਨੀ ਦੇ ਰੇਟ ਗੁੱਡ ਹੈਗੇ ਆ, ਮਤਲਬ ਉਹਦੇ ਵਿੱਚ ਕੀ ਆ ਕਿ ਤੁਸੀਂ ਜੇ ਰੇਟ ਗੁੱਡ ਹੈ ਤਾਂ ਬੈਨੀਫਿਟ ਵੀ ਵੈਰੀ ਗੁੱਡ ਹੈਗੇ ਆ। ਮੈਂ ਕੁਛ ਕੰਪਨੀ ਇੱਦਾਂ ਦੇ ਜਿਹਦਾ ਕਲੇਮ ਸਾਡੇ ਸਰੋਤੇ ਕਰਦੇ ਤਾਂ ਸਾਨੂੰ ਵੀ ਵੇਚਾਉਣ ਦੀ ਲੋੜ ਨਹੀਂ, ਕੰਪਨੀ ਰਾਈਟ ਵੀ ਕਲੇਮ ਦੇ ਦਿੰਦੀਆਂ ਹੈਗੀਆਂ।
0: ਠੀਕ ਆ,
1: ਅਤੇ ਅਰਜੀ ਜੀ ਬਾਕੀ ਬਹੁਤ ਸਾਰੀਆਂ ਕੰਪਨੀਆਂ ਵਿੱਚ ਜਿੱਦਾਂ ਇੱਥੇ ਤੁਹਾਡੇ ਆਪਣੇ ਪੇਰੈਂਟਸ ਆਉਂਦੇ ਹੈਗੇ ਆ ਤਾਂ ਉਸ ਵੇਲੇ ਤੁਹਾਨੂੰ ਕਈ ਵਾਰੀ ਆਪਣੇ ਫੈਮਿਲੀ ਡਾਕਟਰ ਕੋਲ ਜਾਣਾ ਪੈਂਦਾ, ਉਹਦੇ ਵਿੱਚ ਕਈਆਂ ਵਿੱਚ ਤਾਂ ਇੱਕ ਵਿਜ਼ਿਟ ਹੈਗੀ ਆ, ਕਈਆਂ ਵਿੱਚ ਫੋਲੋ ਅਪ ਵਿਜ਼ਿਟ 3 ਹੈਗੀਆਂ, ਮਤਲਬ ਤੁਸੀਂ ਇੱਕੋ ਬਿਮਾਰੀ ਲਈ 3 ਵਾਰੀ ਜਾ ਸਕਦੇ ਹੈਗੇ ਆ। ਅਤੇ ਬਹੁਤ ਸਾਰੇ ਛੋਟੇ ਛੋਟੇ ਹੈਗੇ ਕੁਛ ਕੰਪਨੀਆਂ, ਜਿੱਦਾਂ ਹੁਣ ਪੇਰੈਂਟਸ ਨੇ ਵਾਪਸ ਵੀ ਜਾਣਾ,
0: ਹਾਂਜੀ,
1: ਤੁਹਾਡੇ ਸੁਪਰ ਵੀਜ਼ਾ ਖਤਮ ਹੋ ਗਿਆ ਤਾਂ ਆਟੋਮੈਟਿਕਲੀ 72 ਆਵਰ ਲਈ ਉਹ ਐਕਸਟੈਂਡ ਕਰ ਦਿੰਦੇ ਆ।
0: ਠੀਕ ਹੈ,
1: ਅਤੇ ਮਤਲਬ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਜਿਹੜਾ ਵੀ ਤੁਸੀਂ ਸੁਪਰ ਵੀਜ਼ਾ ਲੈਣਾ, ਪਹਿਲੀ ਗੱਲ ਤਾਂ ਇਹ ਵੀ ਤੁਸੀਂ ਪੇਰੈਂਟ ਨੂੰ ਪੁੱਛੋ ਦਵਾਈ ਤਾਂ ਨਹੀਂ ਖਾਂਦੇ, ਦਵਾਈ ਖਾਂਦੇ ਆ ਮਤਲਬ ਉਹਦੇ ਉਹਨਾਂ ਉਹਦੇ ਹਿਸਾਬ ਨਾਲ ਫਿਰ ਤੁਸੀਂ ਮਤਲਬ ਜਿਹੜੀ ਪੋਲਸੀ ਤੁਹਾਨੂੰ ਦੇਈਏ, ਮਤਲਬ ਫਿਰ ਵੀ ਜੇ ਤੁਸੀਂ ਹੁਣ ਵੀ ਕਹਿਤਾ ਵੀ ਦਵਾਈ ਨਹੀਂ ਖਾਂਦੇ, ਉਹਨਾਂ ਨੇ ਸਾਲ ਬਾਅਦ ਆਉਣਾ ਉਸ ਤਰ੍ਹਾਂ ਦਵਾਈ ਚਾਲੂ ਹੋ ਜਾਵੇ, ਤੁਸੀਂ ਉਸ ਵੇਲਾ ਵੀ ਇਸ ਚੀਜ਼ ਨੂੰ ਚੇਂਜ ਕਰ ਸਕਦੇ ਆ। ਅਤੇ ਮਤਲਬ ਮੈਂ ਅਰਜੀ ਜੀ ਬਾਕੀ ਸਾਡੇ ਸਰੋਤਿਆਂ ਨੇ ਇੱਕ ਕੁਐਸਚਨ ਪੁੱਛਿਆ ਸੀ ਵੀ ਸਮੋਕ ਰੇਟ ਦਾ ਰੇਟ ਕਿੰਨਾ ਕੁ ਹੁੰਦਾ ਹੈਗਾ।
0: ਅੱਛਾ ਜੀ,
1: ਆਮ ਇਹ ਆਮ ਜਿਹੜਾ ਰੈਗੂਲਰ ਬੰਦੇ ਨਾਲ ਡਬਲ ਰੇਟ ਹੁੰਦਾ ਹੈਗਾ।
0: ਅੱਛਾ,
1: ਪਰ ਸਾਡੇ ਕੋਲ ਇੱਕ ਇੱਦਾਂ ਦੀ ਵੀ ਹਰਜੀ ਜੀ ਕੰਪਨੀ ਹੈ, ਜੇ ਉਹ ਕਹਿੰਦੇ ਵੀ ਤੁਸੀਂ ਪਰਮਾਨੈਂਟ ਪੋਲਸੀ ਲੈਣੀ ਆ ਜਾਂ ਟਰਮ 100 ਲੈਣੀ ਆ ਤਾਂ ਤੁਹਾਨੂੰ ਅਸੀਂ ਪਹਿਲੇ 2 ਸਾਲ ਨੋਨ ਸਮੋਕ ਰੇਟ ਦੇ ਸਕਦੇ ਹਾਂ।
0: ਠੀਕ ਹੈ,
1: ਉਹਦੇ ਵਿੱਚ ਕੀ ਆ ਕਿ ਜਿਹੜਾ ਬੰਦਾ ਆਮ ਰੈਗੂਲਰ ਰੇਟ ਮਿਲਣਾ ਪਹਿਲੇ 2 ਸਾਲ ਤੁਹਾਨੂੰ ਉਹ ਰੇਟ ਮਿਲੂਗਾ, ਜੇ ਤੁਸੀਂ 6 ਮਹੀਨਿਆਂ ਵਿੱਚ ਜਾਂ ਸਾਲ ਵਿੱਚ ਉਹ ਸਮੋਕ ਛੱਡ ਜਾਂਦੇ ਆ ਤਾਂ ਤੁਹਾਡਾ ਜਿਹੜਾ ਨੋਨ ਸਮੋਕ ਰੇਟ ਹੀ ਚੱਲਦਾ ਚੱਲੂਗਾ।
0: ਠੀਕ ਆ,
1: ਤਾਂ ਮੈਂ ਬਾਕੀ ਸਾਡੇ ਸਰੋਤਿਆਂ ਨੂੰ ਹਜੇ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਇੰਸ਼ੋਰੈਂਸ ਚਾਹੀਦੀ ਆ, ਉਹ ਭਾਵੇਂ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇੰਸ਼ੋਰੈਂਸ ਹੈ, ਮੋਰਗੇਜ ਇੰਸ਼ੋਰੈਂਸ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਹੈਗੀ ਆ, ਜਾਂ ਆਪਣੇ RESP ਹੈਗੀ ਆ, RESP ਹੈਗੀ ਆ, ਫਸਟ ਟਾਈਮ ਹੋਮ ਬਾਰ ਪਲਾਨ ਹੈ, TFSA ਪਲਾਨ ਹੈਗਾ।
0: ਹਾਂਜੀ ਹਾਂਜੀ,
1: ਉਹ ਸਭ ਤੋਂ ਮਤਲਬ
0: ਸਲਾਹ ਲੈ ਸਕਦਾ,
1: ਬਿਲਕੁਲ ਸਲਾਹ ਲੈ ਸਕਦਾ,
0: ਤੁਹਾਡੇ ਆਫਿਸ ਆ ਸਕਦੇ ਆ।
1: ਹਾਂਜੀ,
0: ਕਿਹੜੇ ਨੰਬਰ ਦੇ ਪਟਾ ਸਾਹਿਬ ਤੁਹਾਨੂੰ ਕਾਲ ਕੀਤੀ, ਸਮਾਂ ਸਮਾਪਤ ਹੋ ਗਿਆ।
1: ਮੇਰਾ ਇੱਕੋ ਇੱਕ ਨੰਬਰ ਹੈਗਾ 647-3300 6073300301
0: ਔਰ ਬੋਬੀ ਭਾਜੀ ਵੀ ਪ੍ਰੋਗਰਾਮ ਸੁਣ ਰਹੇ ਆ, ਜਸਮੀਤ ਸਿੰਘ ਜੀ ਸਾਹਨੀ ਸਾਹਿਬ ਵੀ ਪ੍ਰੋਗਰਾਮ ਸੁਣ ਰਹੇ ਆ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਕੱਲ੍ਹ ਸਵੇਰੇ 11 ਵਜੇ ਫਿਰ ਦਰਸ਼ਨ ਕਰਾਂਗੇ। ਹੰਸ ਰਾਜ ਹੰਸ ਦੇ ਸ਼ੋਅ ਦੀਆਂ ਟਿਕਟਾਂ ਲੈਣੀਆਂ ਤੁਸੀਂ ਮੈਨੂੰ ਸਿੱਧਾ ਹੀ ਕਾਲ ਕਰ ਲਿਓ, ਭਾਵੇਂ 6474481000।

0: ਹਾਊਸਵੋਲਡ ਅਪਲਾਈਂਸਿਸ ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
1: ਰੈਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।

0: 5:30.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-7310-647-739-8710।
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
9: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
10: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
11: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
11: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
12: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
13: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
12: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
14: ਨਾਓ। ਓਪਨ ਟਿਲ 2 AM।
15: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
16: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
17: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
18: ਜਾਨੇਵਰ, ਅੱਜ ਆਪਣੀ ਪਹਿਲੀ ਸ਼ਗਨਾਂ ਦੀ ਰਾਤ ਹੈ, ਤੁਸੀਂ ਇੰਨਾ ਡਰ ਕਿਉਂ ਰਹੇ ਹੋ?
19: ਨਹੀਂ, ਰਾਤ ਤਾਂ ਚਲੋ ਰਾਤ ਹਾਰ ਗਈ ਹੈ, ਮੈਂ ਬਸ ਇਹੋ ਕਹਿਣਾ ਸੀ ਭੈਣ ਜੀ, ਤੁਸੀਂ ਤਾਂ ਨਵੇਂ ਆਏ ਹੋ, ਕੁੰਡੀ ਲਾ ਦਿਆ ਕਰੋ, ਬਾਹਰ ਕੁੱਤੇ ਭੌਂਕਦੇ, ਮੈਨੂੰ ਡਰ ਲੱਗਦਾ।
20: ਫਿੱਟੇ ਮੂੰਹ ਤੇਰੇ।
21: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ, ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
22: ਕੰਡੀਸ਼ਨਸ ਅਪਲਾਈ।
23: ਲੇਡੀਜ਼ ਐਂਡ ਜੈਂਟਲਮੈਨ,
0: Introducing from CHLO AM 530, the number one radio.

0: गुड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं तुहाडा अज दा दिन अच्छा गुजर रहा होगा। साडी कोशिश रहेगी 2 बजे तक तुहानू नैशनल इंटरनैशनल खबरां नाल जोड़ के रखिए। और साडे स्टूडियो दे नंबर होणगे 905-799-0999। 12 तों 2 बजे तक यही नंबर है 905-799-0999। अगे चल के वतनों दूर तुहाडे लई पेश कीता जाएगा। सुखी निजर साहब भी आ चुके ने स्टूडियो च। छतरी छाता रिपोर्ट कहिंदी अज 6:18 ते सूरज आया 8:26 ਦੇ ਚਲੇ ਜਾਣਾ। ਮਾਮਾ ਚੰਦ ਸਿੰਘ ਦੀ ਚੰਦਰਮਾ ਕੀ ਬਾਤ ਸੁਣ ਲਓ। ਸਵੇਰੇ ਸਵੇਰੇ 5:50 ਤੇ ਆਇਆ, ਸ਼ਾਮ ਨੂੰ 8:37 ਤੇ ਜਾਣਾ ਇਹਨੇ। ਅੱਜ ਦਾ ਤਾਪਮਾਨ 28 ਡਿਗਰੀ, ਮਿਕਸ ਆਫ ਸਨ ਐਂਡ ਕਲਾਊਡ, ਚੱਖੜ ਝੋਲੇ, ਥੰਡਰਸਟੋਰਮ, ਮੀਂਹ ਵਗੈਰਾ ਸਭ ਕੁਛ ਆਏਗਾ। ਕੱਲ ਨੂੰ ਤਾਪਮਾਨ 27 ਡਿਗਰੀ, ਮੋਸਟਲੀ ਸਨੀ, ਹਲਕੀ ਹਲਕੀ ਬਾਰਿਸ਼ ਦੇ ਚਾਂਸ ਨੇ। ਫਰਾਈਡੇ ਨੂੰ ਸੂਰਜ ਚਮਕੇਗਾ, ਤਾਪਮਾਨ 27 ਡਿਗਰੀ। ਸੈਟਰਡੇ ਨੂੰ ਸੂਰਜ ਚਮਕੇਗਾ, ਤਾਪਮਾਨ 26 ਡਿਗਰੀ। ਸੰਡੇ ਨੂੰ ਬਾਰਿਸ਼ ਪੈਣ ਦੇ ਆਸਾਰ ਨਜ਼ਰ ਆਉਂਦੇ ਨੇ, 26 ਡਿਗਰੀ ਤਾਪਮਾਨ ਹੋਏਗਾ। ਮੰਡੇ ਨੂੰ 28 ਡਿਗਰੀ, ਸੂਰਜ ਚਮਕਦਾ ਰਹੇਗਾ। ਸਪੋਰਟਸ ਦੇ ਵਿੱਚ ਕੱਲ ਜਿਹੜਾ ਬਲੂ ਜੇ ਦਾ ਮੈਚ ਸੀ, ਬੜਾ ਵਧੀਆ ਮੈਚ ਰਿਹਾ, ਕਿਉਂਕਿ ਬਲੂ ਜੇ ਵਾਲੇ 5-3 ਦੇ ਫਰਕ ਨਾਲ ਜਿੱਤ ਗਏ ਨੇ। ਹੋਰ ਸੁਣੋ ਜੀ, ਫੇਰ ਕਹਿੰਦੇ ਕੈਨੇਡਾ ਪਹਿਲਾਂ ਅਰਗਾ ਨਹੀਂ ਰਿਹਾ। ਚੋਰੀਆਂ ਕਰਨ ਵਾਲੇ, ਡਕੈਤੀਆਂ ਕਰਨ ਵਾਲੇ, ਸ਼ਰਾਬ ਵਾਲੇ, ਘਿਓ ਵਾਲੇ, ਕਾਰਾਂ ਚੋਰੀਆਂ ਕਰਨ ਵਾਲੇ, ਡਰੱਗ ਲਿਆਉਣ ਵਾਲੇ ਅਮਰੀਕਾ ਤੋਂ, ਗੇੜੇ ਲਾਉਣ ਵਾਲੇ, ਗੱਡੀਆਂ ਤੇਜ਼ ਘੁਮਾਉਣ ਵਾਲੇ, ਯੂ ਟਰਨ ਮਾਰਨ ਵਾਲੇ, ਐਕਸੀਡੈਂਟ ਕਰਨ ਵਾਲੇ, ਸਾਰੇ ਆਪਾਂ ਹੀ ਆ ਨਾ ਬ੍ਰਹਮਟੇ ਜੀ ਦਾ, ਠੀਕ ਹੈ ਨਾ। ਅੱਗੇ ਟਿਕਟੋਕ ਤੇ ਐਡਾਂ ਦੇਖੀਆਂ ਸੀ ਫੀਮ ਵੇਚਣ ਵਾਲਿਆਂ ਦੀਆਂ, ਠੀਕ ਹੈ। ਉਹ ਕੌਣ ਸੀ? ਆਪਣੇ ਸੀ। ਹੁਣ ਆ ਰਹੀ ਆ ਜੀ ਦੇਸੀ ਸ਼ਰਾਬ ਲੈਣੀ ਹੈ, ਬੋਤਲ ਖਣੀ ਕਿੰਨੇ ਦੀ ਸੀ, ਕਹਿੰਦੇ 7 ਫੋਨ ਕਰ ਲਓ। ਹੁਣ ਦੇਸੀ ਸ਼ਰਾਬ ਵੀ ਵੇਚਣ ਲੱਗ ਗਏ ਟਿਕਟੋਕ ਤੇ। ਕੌਣ ਵੇਚਦੇ ਨੇ? ਆਪਣੇ ਨੇ, ਆਪਣੇ ਨੇ, ਆਪਣੇ ਨੇ। ਤੇ ਜਿਹੜੇ ਘਰਾਂ ਚੋਂ ਕੰਟੀਨਾਂ ਚਲਾਉਣ ਲੱਗੇ ਹੋਏ ਨੇ, ਰੈਸਟੋਰੈਂਟ ਚਲਾਉਣ ਲੱਗੇ ਨੇ, ਬੱਕਰੇ ਬਣਾ ਬਣਾ ਦਿੰਦੇ ਨੇ ਬਿਨਾਂ ਪਰਮਿਟਾਂ ਤੋਂ, ਉਹ ਕੌਣ ਨੇ? ਆਪਣੇ ਨੇ, ਆਪਣੇ ਨੇ।
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Apni community layi khushkhabri, Helix Wellness Physio and Rehab Center khul chukya hai, jithon tusi physiotherapy, massage therapy, chiropractor wargiyan sevaavan professionals vallon dittiyan jandiyan han. Eh taqreeban sariyan insurance companyan naal khud deal karde ne. Counseling service vi available han. Helix Wellness Physio Rehab, 10930 Gorway Drive, Unit C, X1, Gorway and Countryside de corner te. Jyada jankari layi please call 905-913-5256, 905-913-5256, 913-5256. Are you ready? Tikka Junction lay 647-429-4040. Catering karoni hai choti bade function lay, no problem. 647-429-4040. Live cooking karoni hai kare, no problem. 647-429-4040. Tusi inare banquet hall ya lounge vich choti badi party karni hai, no problem. 647-429-4040. 647-429-4040. ਕਾਰਾਂ ਦੀ ਚੋਰੀ ਚੋਰੀ ਕਰਦੇ ਨੇ, 10% ਅੱਗੇ ਨਾਲ ਘੱਟ ਕਾਰਾਂ ਚੋਰੀ ਹੁੰਦੀਆਂ ਨੇ। ਪੀਅਰ ਪੋਲਵਰ ਦੀ ਗੱਲ ਕਰੀਏ ਤਾਂ ਪੀਅਰ ਪੋਲਵਰ ਕੜਿੱਕੀ 'ਚ ਫਸਿਆ ਹੋਇਆ। ਜਿਹੜੇ ਆਂਕੜੇ ਦੱਸ ਰਹੇ ਨੇ ਕਿ ਕਾਰਨੀ ਨੂੰ ਫੇਵਰ ਦਿੱਤਾ ਜਾਂਦਾ ਪੋਲਵਰ ਪਿੱਛੇ 8-10 ਪੁਆਇੰਟ ਤੋਂ। ਔਰ ਤੁਸੀਂ ਟਿਕਟੋਕ 'ਤੇ ਜਾਂ ਇੰਸਟਾਗ੍ਰਾਮ 'ਤੇ ਵੀਡੀਓ ਦੇਖੀ ਹੋਣੀ ਆ, ਦੇਖੋ ਜੀ ਡਰਾਈਵਰ 'ਤੇ ਗੱਡੀ ਖੜੀ ਆ, ਪੈਟਰੋਲ ਭਰਾਉਣ ਟਿਕਟਾਂ ਲੱਗ ਗਿਆ। ਪਹਿਲੀ ਗੱਲ ਪੈਟਰੋਲ ਭਰਾਉਣ ਟਿਕਟਾਂ ਨਹੀਂ ਲਾਉਂਦਾ, ਬਾਏ ਲਾਅ ਵਾਲੇ ਜਿਹੜੇ ਅਫਸਰ ਨੇ ਉਹ ਟਿਕਟਾਂ ਲਾਉਂਦੇ ਨੇ। ਜਿਹੜੀ ਡਰਾਈਵਰ 'ਚ ਗੱਡੀ ਖੜੀ ਆ ਉਹਦਾ ਪਿੱਛਾ ਫੁੱਟਪਾਥ ਆ, ਜਿਹੜੀ ਪਿੱਛੇ ਖੜੀ ਆ ਉਹਦਾ ਮੂਹਰਲਾ ਹਿੱਸਾ ਫੁੱਟਪਾਥ ਆ, ਵਿਚਾਰੀ ਜੀ ਸਟਰੋਲਰ ਨਹੀਂ ਲੰਘਦੇ। ਕਈ ਵਾਰ ਟਿਕਟਾਂ ਤਾਂ ਬਣਦੀਆਂ ਹੀ ਆ ਨਾ। ਜੇ ਗਲਤੀ ਤੁਹਾਡੀ ਹੈ, ਤੁਸੀਂ ਦੋਸ਼ ਦੂਸਰਿਆਂ ਦੇ ਦੋਸ਼ ਕਿਉਂ ਦਿੰਦੇ? ਆਪਦੀ ਪੀੜ੍ਹੀ ਥੱਲੇ ਸੋਟਾ ਫੇਰ ਲਓ। ਪਾਓ, ਪੀੜ੍ਹੀ ਦੇ ਤਾਂ ਪਾਵੀ ਬੰਨੇ ਹੋਏ ਅਸੀਂ। ਸੀਐਨਈ ਸ਼ੁਰੂ ਹੋਣ ਜਾ ਰਿਹਾ ਬੜੀ ਜਲਦੀ, ਜਿੱਥੇ 8 ਨਵੀਆਂ ਬਾਰ ਹੋਣਗੀਆਂ, ਲਾਈਵ ਐਂਟਰਟੇਨਮੈਂਟ ਹੋਊਗੀ ਤੇ ਮਿਊਜ਼ਿਕ ਦਾ ਇੰਤਜ਼ਾਮ ਵੀ ਉੱਥੇ ਕੀਤਾ ਗਿਆ ਹੈ। ਆਪਣੇ ਬੀਸੀ ਚ ਅੱਗ ਜਿਹੜੀ ਆ ਕਾਫੀ ਤੇਜ਼ੀ ਨਾਲ ਫੈਲ ਰਹੀ ਆ, ਹਜ਼ਾਰਾਂ ਦਾ ਨਹੀਂ ਕਹਿਣਾ, ਸੈਂਕੜੇ ਜਿਹੜੇ ਜਾਨਵਰ ਆ ਉਹਨਾਂ ਨੂੰ ਰੀਲੋਕੇਟ ਕੀਤਾ ਗਿਆ, ਜਿਨ੍ਹਾਂ ਚ ਘੋੜੇ ਬੱਕਰੀਆਂ ਗਾਈਆਂ ਯੇ ਵੋ ਆਉਂਦੇ ਨੇ। ਅਨੀਸ਼ਾ ਜੀ ਵੈਲਕਮ ਟੂ ਦਾ ਸ਼ੋ।
3: ਸਤਿ ਸ਼੍ਰੀ ਅਕਾਲ ਦੀਪ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਡ ਯੂਜੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
0: ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 406-90-99 ਇਹਨਾਂ ਦਾ ਨੰਬਰ ਹੈ।
4: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
5: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
4: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
5: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
4: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ,
5: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
5: 905-671-8400 or 905-796-8800 or visit giltravels.ca.
6: Oye Kuddu.
7: Haan ji madam ji.
6: Tu aaj phir late aaya, tenu pata nahi school 7 baje lag janda
7: hai. Hey madam ji. Peh madam ji gall akha ji.
6: Haan ji.
7: Tu hi apna school la le karo ji, mera te idda hi chalda rehna.
8: Phitte mu tere.
0: ਐਵਰੇਜ ਟਰਾਂਸਪੋਰਟ ਵਾਲੇ ਇਹਨਾਂ ਨੂੰ ਏਜ ਡਰਾਈਵਰ ਚਾਹੀਦੇ ਨੇ ਕ੍ਰੋਸ ਬਾਰਡਰ ਦੇ ਲਈ, ਜਿੱਥੇ ਕਿ ਤੁਸੀਂ ਆਟੋ ਪਾਰਟਸ ਦੇ ਡੈਡੀਕੇਟਡ ਰਨ ਨੇ, ਡੇਲੀ ਜਾਇਆ ਕਰੋਗੇ, ਡੇਲੀ ਸ਼ਾਮ ਨੂੰ ਘਰੇ ਆਇਆ ਕਰੋਗੇ, 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ। ਸੁਨਹਿਰੀ ਮੌਕਾ ਹੈ ਐਵਰੇਜ ਟਰਾਂਸਪੋਰਟ ਨਾਲ ਕੰਮ ਕਰਨ ਦਾ, 905-846-2229, 846-2229, ਐਕਸਟੈਂਸ਼ਨ 4। ਨੌਰਥ ਚ ਆਪਣੇ ਵੀ ਇੱਥੇ ਅੱਗਾਂ ਲੱਗੀਆਂ ਹੋਈਆਂ ਨੇ, ਮਿਨਿਸਟਰੀ ਵੱਲੋਂ ਦੱਸਿਆ ਗਿਆ ਜਿਹੜੀ ਅੱਗਾਂ ਨੇ ਉਹ ਤੇ ਹੁਣ ਅੱਗੇ ਨਾਲੋਂ ਕੁਝ ਕਾਬੂ ਪਾਇਆ ਗਿਆ ਹੈ। ਉਧਰ ਯੂਕਰੇਨ ਦਾ ਜਿਹੜਾ ਯੁੱਧ ਚੱਲ ਰਿਹਾ, ਰਸ਼ੀਆ ਵਾਲਿਆਂ ਨੇ ਬਲਾਸਟਿਕ ਮਿਸਲ ਚਲਾਈਆਂ, ਉਹਦੇ ਨਾਲ 10 ਲੋਕਾਂ ਦੀ ਮੌਤ ਹੋ ਗਈ। ਇਹ ਜਿਹੜੀਆਂ ਮਿਸਲ ਆ, ਬਲਾਸਟਿਕ ਮਿਸਲ, ਇਹ ਨੌਰਥ ਕੋਰੀਆ ਨੇ ਸਪਲਾਈ ਕੀਤੀਆਂ ਦੱਸੀਆਂ ਜਾ ਰਹੀਆਂ ਨੇ। ਖਬਰ ਆ ਰਹੀ ਹੈ ਯਮਨ ਦੇ ਵਿੱਚ 6 ਲੋਕ ਉਸ ਸਮੇਂ ਮਾਰੇ ਗਏ ਜਦ ਹੂਟੀਜ਼ ਨੇ ਹੱਲਾ ਕਰ ਦਿੱਤਾ।
9: ਲੈਂਡ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
10: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
9: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
8: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213।
0: ਲੈਂਡਸਕੇਪਿੰਗ, ਨਵਾਂ ਘਾਹ ਲਵਾਉਣਾ, ਇੰਟਰਲੋਕਿੰਗ ਕਰਾਉਣੀ ਆ, ਫਲਾਵਰ ਬੈਡ ਵਗੈਰਾ ਬਣਾਉਣੇ ਨੇ, ਜੋ ਵੀ ਕੰਮ ਕਰਾਉਣਾ ਹੈ, ਪੁਰਾਣੇ ਦਰਖਤ ਪਟਾ ਕੇ ਨਵੇਂ ਲਾਉਣੇ ਨੇ, ਨੰਬਰ ਨੋਟ ਕਰੋ 647-784-1213, 784-1213 ਇਹਨਾਂ ਦਾ ਨੰਬਰ ਹੈ। ਹੀਲੈਕਸ ਇਹ ਜਿਹੜੀ ਵੈਲਨੈਸ ਫਿਜ਼ੀਓ ਰੀਹੈਬ ਤੁਹਾਡੇ ਲਈ ਖੋਲੀ ਗਈ, ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਇਹ ਗੋਰਵੇ ਅਤੇ ਆਪਣੇ ਕੰਟਰੀ ਸਾਈਡ ਦੇ ਬਿਲਕੁਲ ਕਾਰਨਰ ਤੇ ਹੈ, ਜਾਣਕਾਰੀ ਲੈ ਲਓ, ਇਨਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਨੇ। 905-913-5256 ਇਹਨਾਂ ਦਾ ਨੰਬਰ ਆ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋ ਸਰ। ਅਭਿਸ਼ੇਕ ਜੀ ਦੀ ਲਾਈਨ ਕੱਟੀ ਗਈ ਹੈ, ਦੇਖਦੇ ਹਾਂ ਕੀ ਬਣਦਾ। ਖੈਰ, ਡਕ ਸਿਸਟਮ ਸਾਫ਼ ਕਰਾਓ ਉਹਨਾਂ ਚਿਰ।
11: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 10,000 mile per week milenge, starting from Ushaba, Etobicoke ate Bolton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 4 या फिर 905-334-8222 यानी 905-846-2229 ते या फिर कॉल करो 905-334-82 एक्सटेंशन है 4।
12: ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ।
13: ਜਸ਼ਨ ਟੈਂਟਸ ਦੇ ਨਾਲ
12: ਵਿਆਹ ਹੋਵੇ, ਬਰਥਡੇ ਪਾਰਟੀ,
13: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
12: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
13: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
12: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
13: 416-294-2857
12: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।

0: شعر و شعری حضره.
1: میں شاعر بدلا
2: میاں میرے اولیائی بیجا بیجا ہو گئی. عرض کیا ہے کہ دل میں بہت تمنا تھی ان کو دیکھنے کی, بے پونڈ عاشق تھی ان کے کہلوں کی آنکھیں سیکھنے کی.
3: کیا بات کیا بات.
2: تو ان کی گلی سے گزرے, ان کا چوبارہ نظر آیا, پھر اس کا باپو باہر آیا اور بولیا,
4: سورا صاحب کی گندے
2: لتا چوٹو ساڑی دیا جی میرے ادھر نظر آیا.
0: آئی ایم دیو ٹاٹلا اینڈ یو آر ناٹ. ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀ ਵੀ ਐਂਡ ਅਪਲਾਈਸ 905-450-2828. ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ. ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ.
5: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ. ਫ੍ਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ. ਬੋਸ਼ ਜਰਮਨ ਬ੍ਰੈਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ. ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ. ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ. ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ. ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ. ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ. ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ. ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ. ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ. ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ $1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ. ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ. ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ, $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ. 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ. ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬ੍ਰੈਂਪਟਨ ਅਪਲਾਈਸਿਸ .com. ਇਹ ਵਨ ਵਰਡ ਹੈ ਜੀ. 905-450-2828, 905-450-2828 ਜੀ.
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ. 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ. ਥੈਂਕ ਯੂ ਸਰ.
5: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ.
6: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ. ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ. ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ. ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ. 519-622-0660 ਜਾਂ quicktrucklube.com. QTL, because we care.
0: Are you ready? Tikka Junction lay 647-429-4040. Catering karoni hai choti bade function lay, no problem. 647-429-4040. Live cooking karoni hai kare, no problem. 647-429-4040. Tusi inna de banquet hall ya lounge vich choti badi party karni hai, no problem. 647-429-4040. 647-429-4040.
7: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
8: ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
7: ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰ 416-356-1870 416-356-1870 ਪੈਗੀ ਪੱਲੇ।
9: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ, ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939 416-999-5939
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਐਮ5 ਡੇ ਪਟਾਲਾ ਸ਼ੋ, ਗੱਲਾਂ ਚੋਂ ਗੱਲ ਹੈ ਕਿ ਅੱਜ ਪੈਟਰੋਲ ਦੀ ਪ੍ਰਾਈਸ ਚੇਂਜ ਨਹੀਂ ਹੋ ਰਹੀ, ਜਿਹੜੀ ਅੱਧੀ ਰਾਤ ਨੂੰ ਅੱਜ ਹੈ ਉਹੀ ਰਹੇਗੀ। ਮੰਡੀਆਂ ਦੇ ਭਾਅ ਤੁਹਾਨੂੰ ਦੱਸ ਦਿੰਦੇ ਜਨਕ ਜੁਲੋ ਦੇ ਸਹਿਯੋਗ ਨਾਲ, ਜੋ ਕਿ ਏਅਰਪੋਰਟ ਦੇ ਕੁਆਰਟਰ ਤੇ ਹੈ। ਟੋਰਾਂਟੋ ਸਟਾਕ ਚੇਂਜ ਡਾਓ, ਨੈਸਡੈਕ ਤੇ ਸੋਨਾ ਉੱਪਰ ਹੈ, ਡਾਲਰ ਕਰੂਡ ਆਇਲ ਇਸ ਸਮੇਂ ਥੱਲੇ ਚੱਲ ਰਿਹਾ ਹੈ। ਸਾਡੇ ਨਾਲ ਗ੍ਰੈਂਡ ਫਰਨੀਚਰ ਤੋਂ ਸੁੱਖ ਸਾਹਿਬ ਜੁੜ ਚੁੱਕੇ ਨੇ, ਜਨਾਬ ਵੈਲਕਮ ਟੂ ਦ ਸ਼ੋ।
10: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਲੱਗ ਚੁੱਕੀ ਆ, ਜਿਸ ਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਸੋਫਾ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਸਟਾਈਲ ਦੇ ਸੋਫਾ ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ। ਸੋ ਜ਼ਰੂਰ ਇੱਕ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਆਪਣੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸੋਲਿਡ ਵੁੱਡ ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ 1200-1300 ਡਾਲਰ ਸੀ, ਓਨਲੀ ਫੋਰ ਦਿਸ ਵੀਕਐਂਡ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ ਸਿਰਫ 399 399 ਡਾਲਰ ਦਾ ਮਿਲੂਗਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਜਿਹਦੀ ਰੈਗੂਲਰ ਕੀਮਤ 500 ਡਾਲਰ ਸੀ, ਇਸ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ 199 ਡਾਲਰ ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਤੇ ਤੋਹਫੇ ਲੈਣ ਲਈ ਪਹੁੰਚਣਾ ਕਿੱਥੇ ਆ ਜੀ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ। ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472200 6472200 ਜਾਂ ਪਹੁੰਚ ਸਕਦੇ ਹੋ 6685 ਟੋਮਗਨ ਰੋਡ। ਧੰਨਵਾਦ ਦੇ ਭਾਜੀ,
0: ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ।
11: ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ, ਬਸ ਫੇਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
12: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667।
13: ਸੋਣੀਏ ਇੱਕ ਗੱਲ ਆਖਾਂ, ਤੂੰ ਨਾ ਮੇਰੇ ਸੁਪਨਿਆਂ ਚ ਰਹਿਣੀ ਹੈ, ਮੇਰੇ ਖਿਆਲਾਂ ਚ ਰਹਿਣੀ ਹੈ, ਮੇਰੇ ਦਿਲ ਚ ਰਹਿਣੀ ਹੈ, ਮੇਰੀਆਂ ਸਾਹਾਂ ਚ ਰਹਿਣੀ ਹੈ।
14: ਵੇ ਮਰ ਜਾਣਿਆ, ਮੈਂ ਤਾਂ ਜਲੰਧਰ ਕਿਰਾਏ ਤੇ ਰਹਿਣੀ ਆ।
13: ਹੈ
15: ਫਿੱਟੇ ਮੂੰਹ ਤੇਰੇ।
0: ਹਰਪ੍ਰੀਤ ਜੀ ਵੈਲਕਮ ਟੂ ਦ ਸ਼ੋ।
16: ਥੈਂਕ ਯੂ ਸੋ ਮਚ ਦੀਪ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਕਹਿ ਕੇ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਕਈ ਗੱਲਾਂ ਹੁੰਦੀਆਂ ਆਪਾਂ ਬੜਾ ਇਗਨੋਰ ਕਰ ਜਾਂਦੇ ਹਾਂ ਕਈ ਵਾਰ, ਘਰ ਦੇ ਵਿੱਚ ਕਿਹੜੀਆਂ ਐਸੀਆਂ ਜਗ੍ਹਾ ਨੇ ਜਾਂ ਚੀਜ਼ਾਂ ਨੇ ਜਿਹੜੀਆਂ ਸਭ ਤੋਂ ਗੰਦੀਆਂ ਨੇ? ਆਪਾਂ ਸਫਾਈਆਂ ਦਾ ਸਵੇਰ ਤੋਂ ਸ਼ਾਮ ਤਾਈਂ ਲੱਗ ਜਾਂਦੇ ਕੰਨ। ਸਭ ਤੋਂ ਪਹਿਲਾਂ ਜਿਹੜੀ ਕਿਚਨ ਦੇ ਵਿੱਚ ਸਪੰਜ ਹੁੰਦੀ ਆ ਜਿਹਨਾਂ ਆਪਾਂ ਭਾਂਡੇ ਧੋਨੇ ਆ, ਸਭ ਤੋਂ ਗੰਦੀ ਉਹ ਹੁੰਦੀ ਆ। ਜਾਂ ਤਾਂ ਉਹਨੂੰ ਬਲੀਚ ਬਲੂਚ ਨਾ ਧੋ ਲਿਆ ਕਰੋ, ਨਹੀਂ ਮੇਰੇ ਖਿਆਲ 40-50 ਸੈਂਟ ਦੀ ਇੱਕ ਪੈਂਦੀ ਆ, ਚੱਕ ਕੇ ਬਾਹਰ ਮਾਰੀ ਨਵੀਂ ਲੈ ਜਾਂਦੀ। ਦੂਜਾ ਹੈ ਤੁਹਾਡਾ ਕਿਚਨ ਦਾ ਸਿੰਕ, ਉਹ ਜਾਂ ਚੀਜ਼ਾਂ ਸੁੱਟੀ ਜਾਂਦੇ ਆ ਵੀ ਡੋਲਤੀ, ਦਾਲ ਡੋਲਤੀ, ਸਬਜ਼ੀ ਡੋਲਤੀ, ਜੋ ਵੀ ਡੋਲਣਾ ਮੁੜ ਕੇ ਪਾਣੀ ਜਿਹਾ ਚਲਾ ਦਿੰਦੇ ਆ, ਲੇਕਿਨ ਉਹ ਫੇਰ ਵੀ ਕਹਿੰਦੇ ਗੰਦਾ ਰਹਿੰਦਾ। ਤੀਜਾ ਹੈ ਕਟਿੰਗ ਬੋਰਡ, ਜਿਹੜੇ ਦਾਲਾਂ ਸਬਜ਼ੀਆਂ ਮੀਟ ਵਗੈਰਾ ਕੱਟ ਲੈਂਦੇ ਆ ਤੇ ਪਾਣੀ ਜਿਹਾ ਧੋ ਕੇ ਉਹਨੂੰ ਰੱਖ ਦਿੰਦੇ ਆ, ਦੈਟਸ ਨਾਟ ਗੁੱਡ ਇਨਫ, ਉਹਦੇ ਨਾਲ ਵੀ ਬਿਮਾਰੀਆਂ ਫੈਲਦੀਆਂ। ਵੁੱਡ ਯੂ ਬਿਲੀਵ ਇਟ ਹਰਪ੍ਰੀਤ ਜੀ, ਅਗਲੀ ਆਉਂਦੀ ਆ ਲਿਸਟ ਤੁਹਾਡਾ ਫਰਿੱਜ। ਆਪਾਂ ਸਮਝਦੇ ਨਾ ਠੰਡੀ ਹਵਾ ਚੱਲਦੀ ਆ, ਸਭ ਕੁਝ ਠੀਕ ਠਾਕ ਹੀ ਆ, ਉਹਦੇ ਚ ਲਿਸਟੀਰੀਆ ਬਹੁਤ ਹੁੰਦਾ, ਸੋ ਉਹ ਵੀ ਮੇਰੇ ਖਿਆਲ ਦੋ ਹਫ਼ਤਿਆਂ ਬਾਅਦ ਹੱਥ ਫੇਰ ਦੇਣਾ ਚਾਹੀਦਾ। ਫੇਰ ਆਉਂਦਾ ਤੁਹਾਡਾ ਟੂਥਬਰੱਸ਼, ਜਿਹਨੂੰ ਆਪਾਂ ਜੜਾਂ ਸਾਫ਼ ਕਰਦੇ ਹਾਂ, ਲੇਕਿਨ ਉਹਨੂੰ ਕਿੰਨਾ ਕੁ ਸਾਫ਼ ਕਰਦੇ ਇਹ ਨੀ ਕਦੇ ਧਿਆਨ ਕੀਤਾ ਆਪਾਂ, ਦੈਟਸ ਅ ਡੇਂਜਰਸ ਥਿੰਗ। ਇੱਕ ਹੋਰ ਚੀਜ਼ ਹੈ, ਯੂ ਵਿਲ ਲਾਫ ਐਟ ਦਿਸ, ਬੈੱਡ ਸ਼ੀਟਸ, ਚਾਦਰਾਂ ਕਿੰਨੀ ਕੁ ਵਾਰ ਬਦਲਦੇ ਹਾਂ ਆਪਾਂ?
16: ਮੈਨੂੰ ਲੱਗਦਾ ਵੀਕ ਬਾਅਦ,
0: ਹੁਣ ਤਾਂ ਰੋਜ਼ ਬਦਲਿਆ ਕਰੋਗੇ।
16: ਸਹੀ ਗੱਲ।
0: ਐਨੀਵੇ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਹਾਲੇ ਟੌਪ ਚੋਇਸ ਤੋਂ। ਹਰਪ੍ਰੀਤ ਜੀ ਕੀ ਕਹਿਣਾ ਚਾਹੋਗੇ?
16: ਬਿਲਕੁਲ ਦੇਵ ਜੀ, ਜਿੱਥੇ ਆਪਾਂ ਹੈਲਥ ਦੀ ਗੱਲ ਕਰ ਰਹੇ ਹਾਂ ਉੱਥੇ ਇੰਸ਼ੋਰੈਂਸ ਪਾਲਿਸੀਜ਼ ਜਿਹੜੀਆਂ ਹੈਗੀਆਂ ਆ, ਕਿਉਂਕਿ ਬਹੁਤ ਸਾਰੇ ਸਾਡੇ ਲਾਈਫ ਦੇ ਸਿਨੈਰੀਓਸ ਦੇ ਨਾਲ ਜੁੜੀਆਂ ਹੋਈਆਂ ਆ, ਸਾਡੀਆਂ ਪ੍ਰੋਟੈਕਸ਼ਨ ਨਾਲ, ਸਾਡੀ ਕਵਰੇਜ ਆ, ਕੱਲ ਇਨਕੇਸ ਕੁਛ ਵੀ ਮਿਸ ਹੈਪਨਿੰਗ ਹੁੰਦੀ ਹੈਗੀ ਆ, ਸਭ ਤੋਂ ਪਹਿਲਾਂ ਇੰਸ਼ੋਰੈਂਸ ਪਾਲਿਸੀਜ਼ ਹੀ ਕੰਮ ਆਉਂਦੀਆਂ ਆ। ਸੋ ਉਸ ਟਾਈਮ ਦੇ ਉੱਪਰ ਸਾਡੇ ਕੋਲ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲਾਨ ਹੈਗੇ ਆ, ਆਪਾਂ ਅੱਗੇ ਵੀ ਗੱਲ ਕਰਦੇ ਰਹਿੰਦੇ ਹਾਂ ਕਿ ਕੁਛ ਪਲਾਨ ਇੱਦਾਂ ਦੇ ਹੁੰਦੇ ਆ ਜਿਹੜੇ ਲਿਵਿੰਗ ਬੈਨੀਫਿਟਸ ਆ, ਜਿਹੜੇ ਜਿਉਂਦੇ ਜੀ ਸਾਨੂੰ ਪ੍ਰੋਟੈਕਟ ਕਰਦੇ ਆ, ਐਂਡ ਕੁਛ ਪਲਾਨ ਇੱਦਾਂ ਦੇ ਹੈਗੇ ਆ ਜਿਹੜੇ ਲਾਈਫ ਇੰਸ਼ੋਰੈਂਸ ਵਾਲੇ, ਜਿਹੜੇ ਜਾਣ ਤੋਂ ਬਾਅਦ ਸਾਡੀ ਫੈਮਿਲੀ ਨੂੰ ਪ੍ਰੋਟੈਕਟ ਕਰਦੇ ਆ। ਸੋ ਹਰੇਕ ਬੰਦੇ ਦਾ ਸਿਨੈਰੀਓ, ਹਰੇਕ ਬੰਦੇ ਦੀ ਅਫੋਰਡੇਬਿਲਟੀ, ਹਰੇਕ ਬੰਦੇ ਦਾ ਮੋਟਿਵ ਡਿਫਰੈਂਟ ਡਿਫਰੈਂਟ ਹੋ ਸਕਦਾ ਆ। ਕਈਆਂ ਦਾ ਕੰਸਰਨ ਇਹ ਹੋਊਗਾ ਕਿ ਸਾਡੀਆਂ ਜੀ ਲਾਇਬਿਲਟੀਆਂ ਆ, ਸਾਡੀਆਂ ਮੌਰਗੇਜਿਸ ਆ, ਅਸੀਂ ਇਸ ਚੀਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ ਕਿ ਕੱਲ ਨੂੰ ਅਸੀਂ ਨਹੀਂ ਹੈਗੇ ਤਾਂ ਸਾਡਾ ਘਰ ਐਟਲੀਸਟ ਪੇ ਆਫ ਹੋ ਸਕੇ ਫੈਮਿਲੀ ਦੇ ਲਈ। ਕਈਆਂ ਨੂੰ ਕੰਸਰਨ ਇਹ ਹੋ ਸਕਦਾ ਹੈ ਕਿ ਅਗਰ ਮੈਨੂੰ ਜਿੰਦੇ ਜੀ ਕੋਈ ਮੇਜਰ ਡਿਜ਼ੀਜ਼ ਹੋ ਜਾਂਦੀ ਆ ਜਾਂ ਕੋਈ ਇੰਜਰੀ ਹੋ ਜਾਂਦੀ ਆ, ਹੁਣ ਮੈਂ ਮਹੀਨਾ, ਦੋ ਮਹੀਨੇ, ਪੰਜ ਮਹੀਨੇ ਕੰਮ ਤੇ ਨਹੀਂ ਜਾ ਸਕਦਾ, ਉਸ ਟਾਈਮ ਦੇ ਉੱਪਰ ਮੇਰੀ ਇਨਕਮ ਪ੍ਰੋਟੈਕਟ ਹੋਣੀ ਚਾਹੀਦੀ ਹੈ, ਕਿਉਂਕਿ ਅਗਰ ਮੇਰੀ ਉਸ ਵੇਲੇ ਇਨਕਮ ਬੰਦ ਹੁੰਦੀ ਆ, ਮੇਰੀ ਫੈਮਿਲੀ ਦੇ ਉੱਪਰ ਫਾਈਨੈਂਸ਼ੀਅਲ ਬਰਡਨ ਬਹੁਤ ਜ਼ਿਆਦਾ ਇੰਪੈਕਟਫੁਲ ਹੋਊਗਾ, ਕਿਉਂਕਿ ਜਿਹੜੇ ਆਪਾਂ ਘਰਾਂ ਦੀਆਂ ਮੌਰਗੇਜਿਸ ਦੀ ਗੱਲ ਕਰਦੇ ਹਾਂ, ਜਿਹੜੇ ਆਪਾਂ ਲਾਇਬਿਲਟੀਜ਼ ਦੀ ਗੱਲ ਕਰਦੇ ਹਾਂ, ਉਹ ਤਦ ਹੀ ਆਪਾਂ ਸਾਰੀਆਂ ਪੇ ਕਰ ਰਹੇ ਹਾਂ ਜੇ ਸਾਡੀ ਇਨਕਮ ਆ ਰਹੀ ਹੈ ਤਾਂ, ਅਤੇ ਜੇ ਇਨਕੇਸ ਇੱਦਾਂ ਦੀ ਸਿਚੁਏਸ਼ਨ ਕਰਕੇ ਇਨਕਮ ਸਟੋਪ ਹੁੰਦੀ ਹੈਗੀ ਆ, ਤਾਂ ਬਹੁਤ ਜ਼ਿਆਦਾ ਸਾਡੇ ਉੱਪਰ ਫਾਈਨੈਂਸ਼ੀਅਲੀ ਉਸ ਚੀਜ਼ ਦਾ ਇੰਪੈਕਟ ਪੈ ਸਕਦਾ ਆ। ਸੋ ਇਸ ਕਰਕੇ ਉਸ ਸਿਨੈਰੀਓ ਦੇ ਵਿੱਚ ਤੁਸੀਂ ਆਪਣੇ ਲਿਵਿੰਗ ਬੈਨੀਫਿਟਸ ਲੈ ਸਕਦੇ ਹਾਂ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਆ, ਮੇਜਰ ਇਲਨੈਸਿਸ ਕਵਰ ਕਰਦਾ ਆ, ਡਿਸੇਬਿਲਟੀ ਦਾ ਪਲਾਨ ਹੈਗਾ, ਤੁਹਾਡੀ ਇਨਕਮ ਨੂੰ ਪ੍ਰੋਟੈਕਟ ਕਰਦਾ ਹੈਗਾ। ਸੋ ਹਰੇਕ ਬੰਦੇ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਅਸੀਂ ਪਲਾਨ ਨੂੰ ਡਿਜ਼ਾਈਨ ਕਰ ਸਕਦੇ ਹਾਂ, ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਹੈ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਦੇ ਵਿੱਚ, ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਹੈ ਉਹਨਾਂ ਨੂੰ ਕ੍ਰਿਟੀਕਲ ਇਲਨੈਸ ਦੇ ਵਿੱਚ, ਲਾਈਫ ਇੰਸ਼ੋਰੈਂਸ ਦਾ ਪਲਾਨ ਸਿਰਫ ਟਰਮ ਇੰਸ਼ੋਰੈਂਸ ਪਾਲਿਸੀ ਚਾਹੀਦੀ ਹੈ ਜਾਂ ਇੱਦਾਂ ਦਾ ਕੋਈ ਕਵਰੇਜ ਚਾਹੀਦੀ ਹੈ ਜਿਹੜੀ ਉਹਨਾਂ ਨੂੰ ਲਾਈਫ ਟਾਈਮ ਲਈ ਕਵਰ ਕਰੇ। ਸੋ ਇੱਦਾਂ ਦੇ ਜਿਹੜੇ ਪਲਾਨਸ ਹੈਗੇ ਆ ਉਹ ਆਪਾਂ ਤੁਹਾਡੀ ਨੀਡ ਦੇ ਅਕੋਰਡਿੰਗਲੀ ਡਿਜ਼ਾਈਨ ਕਰ ਸਕਦੇ ਹਾਂ। ਸੋ ਕੋਈ ਵੀ ਕੁਐਸਚਨ ਹੁੰਦੇ ਆ ਕਿਸੇ ਵੀ ਲਿਸਨਰਸ ਦੇ ਕਿ ਕਿਹੜਾ ਪਲਾਨ ਉਹਨਾਂ ਦੇ ਲਈ ਸੂਟੇਬਲ ਹੋ ਸਕਦਾ ਹੈ, ਉਹ ਚੀਜ਼ ਉਹ ਸਾਡੇ ਨਾਲ ਡਿਸਕਸ ਕਰ ਸਕਦੇ ਆ। ਐਂਡ ਅਗਰ ਕਿਸੇ ਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ, ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਕਿ ਸਾਨੂੰ ਕੋਈ ਮੈਡੀਕਲ ਕੰਸਰਨ ਸੀਗਾ, ਸਾਡੀ ਫੈਮਿਲੀ ਹਿਸਟਰੀ ਦੇ ਵਿੱਚ ਕੋਈ ਮੈਡੀਕਲ ਇਸ਼ੂਜ਼ ਚੱਲਦੇ ਆ ਰਹੇ ਆ, ਉਹਦੇ ਕਰਕੇ ਸਾਨੂੰ ਕੋਈ ਪਾਲਿਸੀ ਨਹੀਂ ਮਿਲ ਰਹੀ, ਜਾਂ ਫਿਰ ਕੁਛ ਨਾਨ ਮੈਡੀਕਲ ਰੀਜ਼ਨਸ ਹੁੰਦੇ ਆ ਕਿ ਬੰਦੇ ਨੇ ਪਹਿਲਾਂ ਬੈਂਕਰਪਸੀ ਕੀਤੀ ਸੀਗੀ, ਜਾਂ ਫਿਰ ਉਹਨਾਂ ਦੀ ਕੋਈ ਡਰਿੰਕ ਐਂਡ ਡਰਾਈਵਿੰਗ 'ਚ ਚਾਰਜ ਹੋਏ ਸੀ, ਜਾਂ ਕੋਈ ਕ੍ਰਿਮੀਨਲ ਚਾਰਜਿਸ ਸੀਗੇ। ਸੋ ਇੱਦਾਂ ਦੇ ਸਿਨੈਰੀਓ ਦੇ ਵਿੱਚ ਵੀ ਸਾਨੂੰ ਰੈਗੂਲਰ ਇੰਸ਼ੋਰੈਂਸ ਪਾਲਿਸੀ ਨਹੀਂ ਮਿਲਦੀ, ਇਸ ਕੰਡੀਸ਼ਨਸ ਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਪਾਲਿਸੀ ਹੈਗੀ ਆ, ਸਾਡੇ ਕੋਲ ਨਾਨ ਮੈਡੀਕਲ ਪਲਾਨਸ ਹੈਗੇ ਆ ਜਿਹਦੇ ਵਿੱਚ ਤੁਸੀਂ ਆਪਣੀ ਕਵਰੇਜ ਲੈ ਸਕਦੇ ਆ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੋਨਾਂ ਦੇ ਨਾਨ ਮੈਡੀਕਲ ਪਲਾਨਸ ਹੈਗੇ ਆ। ਸੋ ਤੁਸੀਂ ਜ਼ਰੂਰ ਸਾਡੇ ਨਾਲ ਡਿਸਕਸ ਕਰ ਸਕਦੇ ਆ, ਤੁਸੀਂ ਆਪਣੇ ਲਈ, ਆਪਣੇ ਪੇਰੈਂਟਸ ਦੇ ਫਾਈਨਲ ਐਕਸਪੈਂਸਿਸ ਦੇ ਲਈ, ਜਾਂ ਤੁਸੀਂ ਕਿਸੇ ਵੀ ਉਸ ਫੈਮਿਲੀ ਮੈਂਬਰ ਲਈ ਦੇਖ ਰਹੇ ਆ ਜਿਹਨਾਂ ਨੂੰ ਕੋਈ ਕੰਸਰਨ ਹੈਗਾ ਆ, ਤਾਂ ਇੱਕ ਵਾਰ ਜ਼ਰੂਰ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ 416-817-6500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ, ਤੇ ਨੰਬਰ ਮੇਰਾ ਅਗੇਨ 416-817-6500।
0: ਥੈਂਕ ਯੂ ਸੋ ਮਚ ਜੀ।
16: ਥੈਂਕ ਯੂ ਜੀ।
0: I am Dev Tatla and you are not. ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਲਵੇ ਡਰਾਈਵ, ਯੂਨਿਟ ਸੀ, X1, ਗੋਲਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256, 913-5256। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ। जनाब ता कुत्तियां तो भी उत्ते निकले। नायगरा फॉल च एक घर नूं ढाया जा रहा सी, डिमोलिश किया जा रहा सी, वो करदे समय एक औरत दी विचों लाश लभी है। लड़कियां बच्चियां शराब का सेवन कर दिया ने ਉਹਨਾਂ ਨੂੰ ਆਪਦੀ ਜਿਹੜੀ ਧੌਣ ਆ ਜਾਂ ਆਪਦਾ ਸਹਿਰਾ ਰੇਤੇ ਤੋਂ ਬਾਹਰ ਕੱਢ ਲੈਣਾ ਚਾਹੀਦਾ। ਸ਼ਰਾਬ ਤਾਂ ਕਿਸੇ ਲਈ ਵੀ ਚੰਗੀ ਨਹੀਂ ਹੈ, ਪਰ ਬੱਚਿਆਂ ਨੂੰ ਤਾਂ ਕਹਿ ਦਿੰਦੇ ਵੀ ਇਹ ਪੀਂਦੀਆਂ ਨੇ, ਜਿਹੜੇ ਮੁੰਡੇ ਪੀਂਦੇ ਆ ਉਹ ਠੀਕ ਹੈ। ਕਮਾਨ ਮੈਂ ਕਿਹੜੀ ਦੁਨੀਆਂ 'ਚ ਰਹਿੰਦੇ ਹੋ ਤੁਸੀਂ? ਫਿਰ ਪਾਰਕਾਂ 'ਚ ਗਰਬ 'ਚ ਸੁੱਟਦੇ ਹੋ, ਪਿਕਨਿਕ ਮਨਾਉਣ ਜਾਂਦੇ ਹੋ ਮਨਾਓ, ਕੁਕਿੰਗ ਕਰਨ ਜਾਂਦੇ ਹੋ ਕਰੋ, ਗੋਲਡ ਮੀਟ ਬਣਾਉਂਦੇ ਹੋ ਬਣਾ ਲਓ, ਪਰ ਗਰਬ 'ਚ ਤਾਂ ਚੱਕ ਲਓ ਯਾਰ, ਉੱਥੇ ਡਰੰਮ ਪਏ ਉਹ 'ਚ ਸੁੱਟ ਲਓ। ਫਿਰ ਲੇਕ ਦੇ ਵਿੱਚ ਜਾਂਦੇ ਹੋ, ਗੰਗਾ ਮਈਆ ਬਣਾਉਣ ਲੱਗੇ ਹੋ, ਸਰ ਨੂੰ ਸ਼ੈਂਪੂ ਲਾ ਕੇ ਸਾਬਣ ਲਾ ਕੇ ਲੇਕ ਚ ਬਣ ਗਏ। ਦੱਸੋ ਉਹਦੀ ਵੀਡੀਓ ਵਾਇਰਲ ਹੋਈ ਹੋਈ ਆ, ਡੰਪਿੰਗ ਔਨ ਅ ਰੋਡ ਇੱਕ ਵੀਡੀਓ ਆ ਜਿੱਥੇ ਪਤਾ ਨੀ ਕੀ ਕੁਛ ਗਰਬੇ ਸੁੱਟਿਆ ਹੋਇਆ ਬਾਹਰ, ਤੇ ਗੋਰੇ ਫਿਰ ਰੀਲਾਂ ਬਣਾ ਬਣਾ ਕੇ ਨਾਲੇ ਗਾਣਾ ਕੱਢਦੇ ਆ, ਉਦੋਂ ਚੰਗੇ ਲੱਗਦੇ ਹੋ। ਆ ਡੋਨੇਸ਼ਨ ਬਾਕਸ ਪਏ ਨੇ ਬਾਹਰ, ਉਹਦੇ ਲਿਖਿਆ ਹੋਇਆ ਕਲੋਥਸ ਓਨਲੀ, ਕੱਪੜੇ ਸਿਰਫ ਕੱਪੜੇ ਸੁੱਟਣੇ ਆ। ਉਹ ਆਪਣੇ ਲੋਕ ਸਾਰਾ ਕੂੜਾ ਉੱਥੇ ਬਾਹਰ ਢੇਰ ਲਾ ਦਿੰਦੇ ਆ, ਪੜਿਆ ਨੀ ਜਾਂਦਾ ਸੀ ਉੱਥੋਂ। ਇੱਕ ਹੋਰ ਵੀਡੀਓ ਵਾਇਰਲ ਹੋ ਗਈ, ਗਣੇਸ਼ ਜੀ ਦੀ ਮੂਰਤੀ ਜਲ ਪ੍ਰਵਾਹ ਕਰ ਰਹੇ ਆ। ਕਮਾਨ, ਨੋਟ ਇਨ ਦਿਸ ਕੰਟਰੀ, ਇੰਡੀਆ 'ਚ ਕਰੀ ਚੱਲੋ, ਗੰਗਾ 'ਚ ਸੁੱਟੀ ਚੱਲੋ। ਔਰ ਜਿਹੜੇ ਇੱਥੇ ਦੇ ਮੰਦਰ ਨੇ ਉਹਨਾਂ ਦੀ ਵੀ ਕਿਸੇ ਦੀ ਕੋਈ ਟਿਕਟ ਟਿੱਪਣੀ ਨਹੀਂ ਦੇਖੀ, ਕੋਈ ਸਟੇਟਮੈਂਟ ਨਹੀਂ ਦੇਖੀ ਵੀ ਭਾਈ ਲੇਕ 'ਚ ਜਾ ਕੇ ਨਾ ਸੁੱਟੋ ਇਹਨੂੰ, ਨਾ ਜਲ ਪ੍ਰਵਾਹ ਕਰੋ। ਉਹ ਕੁਛ ਤਾਂ ਤੁਸੀਂ ਚੌਧਰੀ ਹੋ, ਧਰਮ ਦੇ ਬਣੇ ਹੋਏ ਠੇਕੇਦਾਰ ਬਣੇ ਹੋਏ ਆ, ਕੋਈ ਇਹੋ ਜਿਹੀ ਲੋਕਾਂ ਨੂੰ ਮਾਤੀ ਦੇ ਦਿਓ। ਕੈਨੇਡਾ ਵਿੱਚੋਂ ਵੱਡੀ ਗਿਣਤੀ 'ਚ ਡਿਪੋਰਟ ਹੋਣ ਦੇ ਬਾਵਜੂਦ ਪਰਮਾਨੈਂਟ ਰੈਜੀਡੈਂਸ ਹਾਸਲ ਕਰਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ ਜੀ ਭਾਰਤੀ। 2026 'ਚ ਪਿਛਲੇ 6 ਮਹੀਨਿਆਂ ਦੌਰਾਨ 40,000 ਤੋਂ ਵੱਧ ਭਾਰਤੀ ਪੱਕੇ ਹੋਣ ਵਿੱਚ ਸਫਲ ਹੋਏ। ਕਈ ਵਾਰ ਗਿਫਟ ਆਉਂਦੇ ਨੇ, ਅੱਜ ਕੱਲ੍ਹ ਤਾਂ ਡਾਲਰ ਹੀ ਦੇਣ ਲੱਗ ਗਏ, ਉਹ ਵਧੀਆ ਸਾਂ ਨਹੀਂ, ਦੁਕਾਨ 'ਤੇ ਜਾਓ ਗਿਫਟ ਲੱਭੋ, ਉਹੀ ਗਿਫਟ ਕਈ ਵਾਰ ਰੀਗਿਫਟ ਹੋ ਜਾਂਦਾ। ਮੈਨੂੰ ਤੁਸੀਂ ਕੁਝ ਲਿਆ ਕੇ ਦੇਤੀ ਚੀਜ਼, ਮੈਂ ਗਾਂਹ ਦੇਤੀ, ਉਹ ਤੁਹਾਡੇ ਲਈ ਲਿਆਂਦੀ ਹੈ, ਤੁਸੀਂ ਖਾ ਪੀ ਲਓ ਜਿਹੜੀ ਵੀ ਚੀਜ਼ ਹੈਗੀ ਹੈ। ਅਮਰੀਕਾ ਵਿੱਚ 4 ਬੱਚਿਆਂ ਅਤੇ ਉਹਨਾਂ ਦੀ ਮਾਂ ਦਾ ਕਤਲ ਕਰਨ ਮਗਰੋਂ ਉਸ ਪਿਓ ਨੇ ਪਿਸਤੌਲ ਆਪਣੇ ਵੱਲ ਘੁਮਾ ਲਈ ਅਤੇ ਕੁਝ ਹੀ ਪਲਾਂ ਵਿੱਚ ਹਾਦਸਾ ਵਾਪਰ ਗਿਆ। ਵਾਪਰਨ ਤੋਂ ਪਹਿਲਾਂ ਪੁਲਿਸ ਨੂੰ ਫੋਨ ਕਰਤਾ, ਜਦ ਤੱਕ ਪੁਲਿਸ ਪਹੁੰਚੀ ਜਦ ਤੱਕ ਕੰਮ ਹੋ ਚੁੱਕਿਆ ਸੀ। ਕੱਲ ਬਲੱਡ ਡੋਨਰ ਦੀ ਗੱਲ ਕਰ ਰਹੇ ਸੀ ਵੀ ਬਲੱਡ ਡੋਨੇਸ਼ਨ ਜਿਹੜੀ ਹੈ ਡੋਨੇਟ ਕਰਨਾ ਚਾਹੀਦਾ ਹੈ, ਔਰ ਉਸ ਸਿਲਸਿਲੇ 'ਚ ਕੱਲ ਸਟੂਡੀਓ ਤੋਂ ਬਾਅਦ ਇੱਕ ਬਾਈ ਦਾ ਫੋਨ ਆਇਆ, ਮੈਨੂੰ ਨਾਮ ਨਹੀਂ ਯਾਦ ਵਿਚਾਰੇ ਦਾ, ਉਹ ਕਹਿੰਦਾ ਜੀ ਮੈਂ ਤਾਂ ਖਣੀ ਕਿਹੜੇ ਗਰੁੱਪ ਨਾਲ ਇਨਵੋਲਵ ਸੀ, ਮੈਂ ਚੰਡੀਗੜ੍ਹ ਹੁੰਦਾ ਸੀ ਉਦੋਂ ਇੰਨੀ ਵੇਰ ਬਲੱਡ ਦਿੱਤਾ, ਇੱਥੇ ਵੀ ਹੈਗਾ ਇੰਨੀ ਵੇਰ ਦਿੱਤਾ, ਮੈਂ ਸਰਪ੍ਰਾਈਜ਼ ਸੀ ਯਾਰ ਵੀ ਬੰਦੇ ਇੰਨੇ ਵੀ ਹੈਗੇ ਅਹਿਮਤੀ, ਪਰ ਜਦੋਂ ਸਾਨੂੰ ਆਪ ਨੂੰ ਬਲੱਡ ਦੀ ਲੋੜ ਹੈ ਫਿਰ ਅਸੀਂ ਇਹ ਨਹੀਂ ਦੇਦੇ ਵੀ ਕਿਹਦਾ ਬਲੱਡ ਹੈ, ਗੋਰੇ ਦਾ, ਕਾਲੇ ਦਾ, ਪਿਗਲੇ ਦਾ, ਜਿਹੜਾ ਮਰਜ਼ੀ ਹੋਵੇ ਦੇ ਦਿਓ, ਪਰ ਤੁਸੀਂ ਵੀ ਦਾਨ ਦੂਨ ਕਰ ਲਿਆ ਕਰੋ ਮਾੜਾ ਮੋਟਾ। ਗਰੋਸਰੀ ਲੈਣੀ ਆ, ਰੀਜ਼ਨੇਬਲ ਰੇਟ ਤੇ ਲੈਣੇ ਆ, ਤੇ ਸਾਫ ਸੁਥਰੀ ਵਧੀਆ ਗਰੋਸਰੀ ਲੈਣੀ ਆ, ਤਾਂ ਸੁਣੋ
15: ਕੈਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
17: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
15: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ ਬ੍ਰੈਂਪਟਨ।
18: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
19: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
18: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
20: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
18: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
20: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਆਪਣੇ ਕੋਲੇ ਵੀਕਐਂਡ ਤੇ ਸੈਟਰਡੇ ਸੰਡੇ ਏਅਰ ਟਾਈਮ ਅਵੇਲੇਬਲ ਹੈ। ਅਗਰ ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ 416-677-0609। ਘਰ ਵਿੱਚ ਬਜ਼ੁਰਗ ਨੇ, ਬੱਚੇ ਨੇ ਜਾਂ ਤੁਸੀਂ ਵੀ ਹੋ, ਹਵਾ 'ਚ ਜਿਹੜੇ ਕੀਟਾਣੂ ਆ ਜਿਹੜੇ ਆਪਣੇ ਨੇਕਡ ਅੱਖਾਂ ਨਾਲ ਨਹੀਂ ਦੇਖ ਸਕਦੇ ਲੇਕਿਨ ਉਹ ਸਿਹਤ ਲਈ ਹਾਨੀਕਾਰਕ ਹੁੰਦੇ ਨੇ। ਜੇ ਫਰਨਸ ਦਾ ਫਿਲਟਰ ਸਾਨੂੰ ਚੇਂਜ 2-3 ਵਾਰ ਕਰਨਾ ਪੈਂਦਾ ਸਾਲ 'ਚ ਤਾਂ ਘੱਟੋ ਘੱਟ 2 ਵਾਰ ਜਾਂ 1 ਵਾਰ ਏਅਰ ਡਕ ਸਿਸਟਮ ਸਾਫ਼ ਕਰਾ ਲਓ। $99 ਤੋਂ ਸ਼ੁਰੂ ਹੁੰਦਾ ਹੈ। 416-277-4616 ਅਮਨ ਨਾਲ ਗੱਲ ਕਰ ਲਓ 416-277-4616। ਇੱਕ ਫਰਮ ਹੈ ਜਿਹਨਾਂ ਨੂੰ ਏਜ ਡਰਾਈਵਰ ਚਾਹੀਦੇ ਨੇ, ਟੋਰਾਂਟੋ ਮੋਂਟਰੀਅਲ, ਮੋਂਟਰੀਅਲ ਟੋਰਾਂਟੋ, ਟੋਰਾਂਟੋ USA, USA ਤੋਂ ਟੋਰਾਂਟੋ, ਔਰ ਬਾਈ ਵੀਕਲੀ ਪੇ ਮਿਲੇਗੀ, ਪੇ ਵੀ ਟੋਪ ਦੀ ਮਿਲੇਗੀ। ਕੁਲਦੀਪ ਮਾਂਗੜ ਸਾਹਿਬ ਨਾਲ ਗੱਲ ਕਰ ਲਓ 647-972-6455-647-972-6455-6479-72-6464-55 ਇਹਨਾਂ ਦਾ ਨੰਬਰ ਹੈ। ਕਹਿੰਦੇ ਜੀ ਇਮਰਾਨ ਖਾਨ ਮਰ ਗਿਆ ਜਿਹੜਾ ਪਾਕਿਸਤਾਨ ਦਾ ਚੌਧਰੀ ਸੀ, ਫਿਰ ਕਹਿੰਦੇ ਜੀ ਖਬਰ ਝੂਠੀ ਹੈ। ਉਹਦੇ ਪਰਿਵਾਰ ਦੇ ਕਹਿੰਦੇ ਅਸੀਂ ਤਾਂ ਨਹੀਂ ਮੰਨਦੇ, ਸਾਨੂੰ ਪਹਿਲਾਂ ਮਿਲਣ ਦਿਓ ਫਿਰ ਦੇਖਦੇ ਹਾਂ। ਸਰਕਾਰ ਨੇ ਅਧਿਕਾਰੀਆਂ ਵੱਲੋਂ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਗੱਲ ਵੀ ਬਿਗ ਬਲੋ, ਕੋਈ ਕਹਿੰਦਾ ਝੂਠੀ ਆ, ਕੋਈ ਕਹਿੰਦਾ ਸੱਚੀ ਆ, ਪਤਾ ਨਹੀਂ ਕੀ ਹੋ ਰਿਹਾ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੀ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਬ੍ਰੈਂਪਟਨ ਘਰ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਪ੍ਰਾਪਰਟੀ ਮਾਲਕ ਦੋਸ਼ੀ ਕਰਾਰ। ਗਰਭਵਤੀ ਔਰਤ ਤੇ 3 ਸਾਲਾ ਬੱਚੀ ਦੀ ਮੌਤ ਹੋ ਗਈ ਸੀ। ਬ੍ਰੈਂਪਟਨ ਘਰ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਪ੍ਰਾਪਰਟੀ ਮਾਲਕ ਦੋਸ਼ੀ ਕਰਾਰ ਹੈ। ਔਰ ਇੱਕ ਘਰ ਦੇ ਵਿੱਚ ਜੇ ਤੁਹਾਨੂੰ ਪਰਮਿਟ, ਇੱਕ ਬੇਸਮੈਂਟ ਦਾ ਤੁਸੀਂ 2-3 ਬਣਾਈ ਬੈਠੇ ਹੋ, ਹੁਣ ਇਹਨੂੰ $50,000 ਦਾ ਫਾਈਨ ਹੋਇਆ ਅਤੇ ਸ਼ਾਇਦ ਸਜ਼ਾ ਵੀ ਹੋਈ ਆ। ਅਤੇ ਜਦੋਂ ਪੈਟ੍ਰਿਕ ਬਰਾਊਨ ਸਾਹਿਬ ਕਹਿੰਦੇ ਨੇ ਇਹ ਸਲੰਮ ਲਾਰਡ ਜਿਹੜੇ ਨੇ, ਟੈਨੈਂਟ ਨੇ ਜਿਹੜੇ ਕਿ ਨਜਾਇਜ਼ ਫਾਇਦਾ ਚੱਕਦੇ ਨੇ, ਇੱਕ ਘਰ 'ਚ, ਇੱਕ ਕਮਰੇ 'ਚ, ਇੱਕ ਵਾਸ਼ਰੂਮ 'ਚ ਮੰਜੇ ਲਾਏ ਹੋਏ ਆ, ਤੁਸੀਂ ਐਡਾ ਸਾਰਿਆਂ ਨੇ ਆਲਰੇਡੀ ਦੇਖ ਚੁੱਕੇ, ਮੈਂ ਜ਼ਿਆਦਾ ਰਿਪੀਟ ਨਹੀਂ ਕਰਨਾ ਚਾਹੁੰਦਾ। ਇੱਕ ਬੰਦਾ ਕੋਈ ਮੇਰੇ ਪਤਾ ਨਹੀਂ ਕਾਹਦੇ ਪੋਲੀਟੀਕਲ ਲੀਡਰ ਇੱਥੇ ਪਾਰਟੀ ਲਈ ਖੜਾ ਬ੍ਰੈਂਪਟਨ 'ਚ, ਉਹ ਕਹਿੰਦਾ ਜੀ ਪੈਟ੍ਰਿਕ ਬਰਾਊਨ ਨੇ ਸਲੰਮ ਲਾਰਡ ਕਹਿਤਾ ਸਾਨੂੰ ਸਲੰਮ। ਉਹ ਤੁਸੀਂ ਕੰਮ ਹੀ ਇਹੋ ਜਿਹੇ ਕਰਦੇ ਹੋ, ਵਧੀਆ ਕੰਮ ਕਰੋ, ਅਗਲਾ ਵਧੀਆ ਕਹੂਗਾ, ਜੋ ਪੁੱਠੇ ਕੰਮ ਕਰਨੇ ਤੁਹਾਨੂੰ ਸਿੱਧਾ ਕਿਵੇਂ ਕਹਿ ਦੇ ਕੋਈ। ਯੂਕਰੇਨ ਨੇ ਨਵੀਂ ਗੱਲਬਾਤ ਲਈ ਅਮਰੀਕਾ ਨੂੰ ਸ਼ਾਂਤੀ ਪ੍ਰਸਤਾਵ ਦਿੱਤੇ ਨੇ। ਜ਼ੇਲੈਂਸਕੀ ਸਾਹਿਬ ਨੇ ਕਹਿੰਦਾ ਯਾਰ ਕਰੋ ਗੱਲ, ਮਾੜਾ ਮੋਟਾ ਕੁਛ ਕਰੀਏ। ਅਭਿਸ਼ੇਕ ਜੀ ਵੈਲਕਮ ਟੂ ਦਾ ਸ਼ੋ।
1: ਸਤਿ ਸ਼੍ਰੀ ਅਕਾਲ ਦੇਵਪਾਲ ਜੀ, ਮੈਂ ਅਭਿਸ਼ੇਕ ਰਿਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵ ਨੇ, 1.5 ਸਾਲ ਦੇ ਅੰਦਰ ਕਲੋਜਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002। ਦਿੱਲੀ ਤੋਂ ਖਬਰ ਆਈ ਹੈ, ਇੱਕ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚਨ ਦੇ ਦੋਸ਼ ਹੇਠ ਗ੍ਰਿਫਤਾਰ।

0: ਸਾਡੇ ਨਾਲ ਕਾਲਰ ਹਾਜ਼ਰ ਨੇ ਸੁਖਵਿੰਦਰ ਜੀ, ਵੈਲਕਮ ਟੂ ਦ ਸ਼ੋ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ।
1: ਮੈਂ ਕਰੀ ਦੱਸਿਆ ਸੀ ਤੁਹਾਨੂੰ ਜਾਣਾ ਕਰਨਾ ਚਾਹੀਦਾ ਬਲੱਡ ਡੋਨੇਟ।
0: ਅੱਛਾ, ਬਲੱਡ ਵਾਲੀ ਜਿਹੜੀ ਕੱਲ ਗੱਲ ਕਰਦੇ ਸੀ ਤੁਸੀਂ?
1: ਹਾਂਜੀ ਹਾਂਜੀ, ਮੈਂ ਤਾਂ ਐਪ ਨੇ ਬਰਥਡੇ ਤੇ ਹਰ ਸਾਲ ਕਰਦਾ।
0: ਓਕੇ,
1: ਜੇ ਇੰਡੀਆ ਮੈਂ ਰੈਗੂਲਰ ਬਲੱਡ ਡੋਨਰ ਸੀ, 7 ਕੁ ਵਾਰੀ ਮੈਂ ਉੱਥੇ ਕਰਿਆ।
0: ਉਹ ਬੱਲੇ,
1: ਹਾਂਜੀ, ਸੋ ਕੋਈ ਫਰਕ ਨੀ ਪੈਂਦਾ। ਕਾਲਜ ਟਾਈਮ ਤੇ ਸ਼ੁਰੂ ਕੀਤਾ, ਸਕੂਲ ਟਾਈਮ ਦੇ ਲਾਸਟ ਕਾਲਜ ਦੇ ਵਿੱਚ ਰੈਗੂਲਰ ਕਰ ਰਹੇ।
0: ਕਿੰਨੇ ਵਾਰੀ ਹੋ ਗਏ ਭਰਾ?
1: ਭਾਈ 60 ਕੁ ਵਾਰੀ ਕਰਤਾ ਜੀ।
0: 60 ਵਾਰ, ਵੈਰੀ ਗੁੱਡ, ਵੈਰੀ ਗੁੱਡ। ਜਦੋਂ ਤੁਸੀਂ ਬਲੱਡ, ਹਾਂਜੀ
1: ਹਾਂਜੀ,
0: ਜਦੋਂ ਤੁਸੀਂ ਬਲੱਡ ਡੋਨੇਟ ਕਰਦੇ ਹੋ, ਫਰਜ਼ ਕਰੋ ਇੱਕ ਬੋਤਲ ਪੁਆਇੰਟ ਕੀ ਕਹਿੰਦੇ ਉਹਨਾਂ ਨੂੰ, ਉਹ ਕਿੰਨੀ ਦੇਰ ਚ ਦੁਬਾਰਾ ਆਪੇ ਬੋਡੀ ਰਿਕਵਰ ਕਰ ਲੈਂਦੀ ਹੈ?
1: ਉਹ ਕਹਿੰਦੇ 24 ਘੰਟੇ ਦੀ, ਕਹਿੰਦੇ ਡਾਕਟਰ ਨੇ 24 ਘੰਟੇ ਚ ਬਣ ਜਾਂਦਾ, ਕੋਈ ਫਰਕ ਨੀ ਪੈਂਦਾ ਉਹਨੂੰ। 750 ml ਕੱਢਦੇ।
0: ਠੀਕ ਹੈ, ਠੀਕ ਹੈ, ਥੈਂਕ ਯੂ ਭਰਾ।
1: ਓਕੇ,
0: ਐਪਰੀਸ਼ੀਏਟਡ, ਚੰਗੀ ਗੱਲ ਹੈ, ਬਲੱਡ ਡੋਨੇਟ ਕਰਨਾ ਚਾਹੀਦਾ। ਓਂਟੇਰੀਓ ਦੀ ਇੱਕ ਬੀਬੀ ਕਾਰ ਡੀਲਰਸ਼ਿਪ ਵਾਲਿਆਂ ਨਾਲ ਸਹਿਮਤ ਨਹੀਂ ਹੈ, ਕਹਿੰਦੀ ਉਹ ਵਾਰੰਟੀ ਕਵਰ ਨਹੀਂ ਕਰਦੇ ਕਿਉਂਕਿ ਜਿਹੜਾ ਆਇਲ ਚੇਂਜ ਆ ਉਹਨੇ ਕਾਰ ਡੀਲਰਸ਼ਿਪ ਤੋਂ ਨਹੀਂ ਕਰਾਇਆ। ਜੇ ਤੁਹਾਡੇ ਕੰਟਰੈਕਟ 'ਚ ਲਿਖਿਆ ਹੈ ਕਿ ਆਇਲ ਚੇਂਜ ਤੁਸੀਂ ਕਾਰ ਡੀਲਰਸ਼ਿਪ ਤੋਂ ਹੀ ਕਰਾਉਣਾ ਪਏਗਾ, ਭਾਈ ਫਿਰ ਉੱਥੋਂ ਹੀ ਕਰਾਉਣਾ ਪਏਗਾ, ਫਿਰ ਉਹਨਾਂ ਨੇ ਵਾਰੰਟੀ ਕਵਰ ਨਹੀਂ ਕਰਨੀ ਹੈਗੀ, ਬਹੁਤ ਨਾਲ ਇਹ 'ਚ ਹੋ ਚੁੱਕਿਆ ਹੈ। ਉਧਰ ਖਬਰ ਆ ਰਹੀ ਆ ਕੋਂਗੋ ਤੋਂ, 2000 ਤੋਂ ਵੱਧ ਲੋਕ ਮਾਰੇ ਗਏ, ਜਿਹੜਾ ਅਬੋਲਾ ਆਊਟਬ੍ਰੇਕ ਆ ਬਹੁਤ ਵੱਡੀ ਪੱਧਰ ਤੇ ਉੱਥੇ ਹੋ ਰਿਹਾ ਹੈ।
2: ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ। ਆਪਣੇ ਬ੍ਰੈਂਪਟਨ ਤੋਂ 35 ਮਿੰਟ ਦੂਰ ਔਰੇਂਜ ਮਿਲ ਦੇ ਨਾਲ ਹੀ 2 ਲੋਟ ਅਵੇਲੇਬਲ ਨੇ, ਉੱਥੇ ਕਈ ਲੋਟ ਸੀਗੀਆਂ, ਸਾਰੀਆਂ ਵਿਕ ਗਈਆਂ, 2 ਰਹਿੰਦੀਆਂ ਨੇ। ਅਗਰ ਇਹ ਤੁਸੀਂ ਲੋਟ ਲੈਣੀਆਂ ਨੇ ਤਾਂ ਤੁਸੀਂ ਆਪਣੇ ਮਨ ਪਸੰਦ ਦਾ ਮਕਾਨ ਬਣਾ ਸਕਦੇ ਹੋ, 5,000, 6,000, 7,000, 8,000 ਸਕੁਅਰ ਫੁੱਟ ਦਾ ਜਿਹੋ ਜਿਹਾ ਵੀ ਮਕਾਨ ਬਣਾਉਣਾ ਤੁਸੀਂ ਖੁਦ ਬਣਾ ਸਕਦੇ ਹੋ। ਜਾਣਕਾਰੀ ਲੈ ਲਓ 416-265-22-265-22-22। ਅਜੇ ਤੱਕ ਖਬਰਾਂ ਨਹੀਂ ਪੜ੍ਹੀਆਂ ਜਾਂ ਸੁਣੀਆਂ ਨਾ ਦੇਖੀਆਂ ਕਿ ਨੀਨਾ ਟਾਂਗੜੀ ਨੇ $18,976 ਵਾਪਸ ਕਰਤੇ ਕਿ ਨਹੀਂ ਕੀਤੇ। ਹਰਦੀਪ ਗਰੇਵਾਲ ਜਿਹੜਾ ਬ੍ਰੈਂਪਟਨ ਦਾ MPP ਆ, ਉਹਨੇ $27,275 ਵਾਪਸ ਕੀਤੇ ਕਿ ਨਹੀਂ ਕੀਤੇ। ਸਟੈਨ ਚੋ ਨੇ ਜਿੰਨੇ ਲਏ ਸੀਗੇ ਉਹ ਵਾਪਸ ਕਰਤੇ, ਨਾਲੇ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ। ਗੁਰੂ ਰੰਧਾਵਾ ਜਿਹੜਾ ਸਿੰਗਰ ਹੈ, ਅਸਾਮ ਦੇ ਹੜ੍ਹ ਰਾਹਤ ਲਈ 12 ਲੱਖ ਰੁਪਏ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਕਰਨ ਔਜਲਾ ਕਹਿੰਦਾ ਜੀ ਮੈਨੂੰ ਵੀਜ਼ਾ ਨਹੀਂ ਮਿਲਿਆ ਹੈ, ਇਸ ਕਰਕੇ ਪਰਥ ਵਿੱਚ ਜਿਹੜਾ ਕੌਂਸਲ ਹੋਣਾ ਸੀ ਉਹ ਕੈਂਸਲ ਕਰਤਾ। ਇਹਨੂੰ ਤਾਂ ਵੀਜ਼ੇ ਦੇ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ, ਥਾਂ ਥਾਂ ਰੋਜ਼ ਜਾਂਦਾ ਹਰੇਕ ਦੇਸ਼ ਦੇ ਵਿੱਚ, ਟਿਕਟਾਂ ਹੀ ਵਿਕੀਆਂ ਹੋਣੀਆਂ, ਕੀ ਪਤਾ ਕੀ ਹੋਇਆ। ਪਾਕਿਸਤਾਨ ਨੇ ਰੈੱਡ ਸੀ ਵਿੱਚ ਹੂਤੀ ਹਮਲੇ ਦੀ ਨਿੰਦਾ ਕੀਤੀ, ਜਿਸ ਵਿੱਚ 3 ਪਾਕਿਸਤਾਨੀ ਨਾਗਰਿਕਾਂ ਦੀ ਜਾਨ ਚਲੀ ਗਈ।
3: ਠੀਕ ਹੈ ਜੀ, ਤੁਸੀਂ ਸੁਣਾਓ?
4: I am the fan.
3: I am the your fan.

0: ਇਹ ਦੋਨੀਆਂ ਗੰਦੀਆਂ ਗੱਲਾਂ ਨਾ ਕਰਿਆ ਕਰ, ਤੂੰ ਮੈਂ ਦੱਸਾਂ ਗੱਲ, ਘਰ ਵਾਲੀ ਮੇਰੀ ਅੱਗੇ ਸ਼ੱਕ ਕਰਦੀ ਮੇਰੇ ਤੇ।
1: ਓਹੋ, ਮੈਂ ਮਾਈਕ ਬੰਦ ਕਰਕੇ ਕਰ ਲੈਂਦੀ ਹਾਂ।
0: ਮੈਨੂੰ ਪਤਾ ਜਿਹੜਾ ਤੁਹਾਡਾ ਮਾਈਕ ਹੈ,
1: ਤੁਸੀਂ ਗੁੱਸੇ ਕਿਉਂ?
0: ਸਾਡੇ ਸਟੂਡੀਓ ਦੀ ਕੁੰਡੀ ਤੇ ਬੰਦ ਨਹੀਂ ਸੀ ਮਾਈਕ, ਤੁਸੀਂ ਬੰਦ ਕਰ ਲੈਂਦੇ।
1: ਸਾਡੇ ਸਟੂਡੀਓ ਬਾਰੇ ਨਹੀਂ ਕੁਝ ਕਹਿਣਾ, ਇਹ ਸਾਡੀ ਰੋਜ਼ੀ ਰੋਟੀ ਆ।
0: ਇਹ ਰੋਜ਼ੀ ਰੋਟੀ,
1: ਇੱਕ ਤੁਹਾਨੂੰ ਅਸੀਂ ਅੰਦਰ ਆਉਣ ਦਈਏ ਤੇ ਇੱਕ ਤੁਹਾਡੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣੀਏ। ਹਾਊ ਡੇਅਰ ਯੂ।
0: ਉਹ ਗੱਲ ਸੁਣ ਬੀਬੀ,
1: ਹੈਲੋ, ਹਾਂਜੀ,
0: ਜਿੰਨਾ ਤੂੰ ਮੇਰੇ ਤੇ ਜ਼ੋਰ ਲਾਉਣੀ ਉਹਨਾਂ ਕੁੰਡੀ ਤੇ ਲਾ ਲਓ।
1: ਕਿਉਂ?
0: ਭਲਿਓ ਤੁਹਾਡਾ ਮਾੜਾ ਮੋਟਾ ਜੋ ਕੁਝ ਸੁਧਰ
1: ਜਾਵੇ। ਭਾਈ ਸਾਹਿਬ, ਜਿੱਦਣ ਅਸੀਂ ਕੁੰਡੀ ਲਾ ਲਈ ਨਾ, ਮੁੜ ਕੇ ਅੰਦਰ ਤੁਸੀਂ ਉੜ ਕੇ ਆਉਣਾ।
0: ਉਹ ਆ ਜਾਗੇ,
1: ਆਏ ਹਾਏ ਹਾਏ,
0: ਸਾਨੂੰ ਖਲਾਉਣੀਆਂ ਆਉਂਦੀਆਂ, ਉਹਨਾਂ ਤੂੰ ਚੇਤਾ ਕਰ।
1: ਅੱਛਾ ਜੀ, ਏਦਾਂ ਤੇ ਫਿਰ ਲਾਉਣ ਦਾ ਫਾਇਦਾ ਹੀ ਕੀ ਜੇ ਖਲਾਉਣੀ ਹੋਈ ਆ ਤਾਂ?
0: ਆਪਾਂ ਕੁੰਡੀ ਦੀ ਗੱਲ ਨਹੀਂ ਕਰ ਰਹੇ ਸੀ, ਆਪਾਂ ਗੱਲ ਕਰ ਰਹੇ ਸੀ ਤੇਰੀ ਮੇਰੀ ਫੈਨ ਹੋਣ ਦੀ।
1: ਓਹੋ, ਤੁਸੀਂ ਕਿੰਨੀ ਜਲਦੀ ਪੁਰਾਣੀਆਂ ਗੱਲਾਂ ਤੇ ਆ ਜਾਂਦੇ ਹੋ। ਵੈਸੇ ਮੈਂ ਤਾਂ ਭੁੱਲ ਗਈ
0: ਗੱਲ, ਕੋਈ ਕਹਿੰਦੇ ਕਦੀ ਕਦੀ ਇਤਿਹਾਸਕ ਘਟਨਾ ਬਣ ਜਾਂਦੀ ਹੈ, ਛੇਤੀ ਭੁੱਲਦੀ ਥੋੜਾ।
1: ਅੱਛਾ, ਵੈਸੇ ਇਹ ਗੱਲ ਤਾਂ,
0: ਇਹ ਲਾਈਨ ਸੁਣਨ ਤੋਂ ਬਾਅਦ ਅਚਾਨਕ ਮੈਨੂੰ ਗੱਲ ਯਾਦ ਆ ਜਾਂਦੀ, ਉਹ ਗੀਤ
1: ਕਿਹੜੀ
0: ਗੱਲ ਦਿਲ ਤੇ ਲੱਗੀ ਏ।
1: ਹੁਣ ਇਹ ਗਾਣਾ ਤੁਹਾਡੀ ਵਾਈਫ ਨੀ ਸੁਣਦੀ ਪਈ?
0: ਨਹੀਂ, ਮੈਂ ਕਹਿੰਦਾ ਵੀ ਦੁੱਖ ਇਹੋ ਮਾਰਦਾ ਨੀ,
1: ਪਹਿਲਾਂ
0: ਆਪਣਾ ਬਣਾ ਕੇ
1: ਹਾਂ
0: ਫੇਰ ਕੁੰਡੀ ਲਾਉਣ ਦੀਆਂ ਗੱਲਾਂ ਕਰਦੀ ਤੂੰ।
1: ਆ ਸੁਣ ਲਓ ਆਂਟੀ ਜੀ, ਕੀ ਕੀ ਕਹਿੰਦੇ ਪਏ ਨੇ।
0: ਆਂਟੀ,
1: ਹਾਂ ਆਫ ਕੋਰਸ, ਆਪਣੀ ਉਮਰ ਵੇਖੀ ਆ, ਕੀ ਹੋਇਆ?
2: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਟਸ ਯੋਰ ਪ੍ਰੋਬਲਮ। ਬੁਲੰਦ ਸ਼ਹਿਰ ਚ ਆ ਸੁਣਨ ਵਾਲੀ ਗੱਲ ਆ ਭਾਈ ਸਾਹਿਬ, 10 ਰੁਪਏ ਲੀਟਰ ਗੋਮੂਤਰ ਵੇਚਿਆ ਜਾ ਰਿਹਾ ਹੈ, ਖਰੀਦਣ ਦੀ ਯੋਜਨਾ ਬਣਾਈ ਜਾ ਰਹੀ, 10 ਰੁਪਈਏ ਲੀਟਰ। ਹੁਣ ਕਰ ਇੱਥੇ ਨਾ ਕੰਮ ਸ਼ੁਰੂ ਕਰ ਲਿਓ। ਜਿੰਬਾਬਵੇ ਵਿੱਚ ਕਰੀਬ ਝੀਲ ਦੇ ਭੀੜ ਭਾੜ ਵਾਲੀ ਕਿਸ਼ਤੀ ਪਲਟ ਗਈ, ਘੱਟੋ ਘੱਟ 44 ਲੋਕਾਂ ਦੀ ਮੌਤ ਹੋ ਗਈ।
3: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
4: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
3: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
5: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
6: Indian Fruitland, one stop for all your grocery needs.
7: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
6: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।

29,000 ਤੋਂ ਵੱਧ ਕੈਨੇਡੀਅਨਾਂ ਨੇ ਅਮਰੀਕੀ ਰਾਜਦੂਤ ਹੋਏ ਕ੍ਰਸ਼ਟਾਂ ਨੂੰ ਕੱਢਣ ਦੀ ਮੰਗ ਕੀਤੀ। ਇਹ ਉਹ ਹੈਗਾ ਰਾਜਦੂਤ ਜਿਹੜਾ ਕੈਨੇਡਾ ਦੇ ਖਿਲਾਫ ਪੁੱਠਾ ਸਿੱਧਾ ਬੋਲੀ ਜਾਂਦਾ, ਡੋਨਲਡ ਟਰੰਪ ਦੀ ਬੋਲੀ ਬੋਲਦਾ। ਏਅਰ ਇੰਡੀਆ ਦਾ ਜਹਾਜ਼ ਆ ਰਿਹਾ ਸੀ, ਤਿੰਨ ਉੱਡਿਆ ਜਾ ਰਿਹਾ ਸੀ ਅਤੇ 300 ਫੁੱਟ ਥੱਲੇ ਡਿੱਗ ਪਏ, ਫਿਰ ਸਿੱਧਾ ਜਿਹਾ ਹੋ ਗਿਆ। 2 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਕਹਿੰਦਾ ਜਿਹੜਾ ਪਾਇਲਟ ਸੀ ਉਹਦੀ ਭੰਗ ਪੀਤੀ ਹੋਈ ਸੀ। ਫੁੱਟਬਾਲ ਰੋਨਾਲਡੋ, ਉਹਨੇ ਆਪਦੀ ਪ੍ਰੇਮਿਕਾ ਜਾਰਜੀਨਾ ਨਾਲ ਵਿਆਹ ਕਰਾ ਲਿਆ, ਮੰਨੀ ਗੱਲ। 10 ਸਾਲ ਤੋਂ ਡੇਟ ਕਰ ਰਿਹਾ ਸੀ, ਇਹ ਵੀ ਮੰਨੀ ਗੱਲ। ਪਿਛਲੇ ਸਾਲ ਮੰਗਣੀ ਹੋਈ ਸੀ, ਇਹ ਵੀ ਮੰਨੀ ਗੱਲ। ਅਤੇ 4 ਆਲਰੇਡੀ ਬੱਚੇ ਵੀ ਸੀ। ਗੋ ਫਿਗਰ ਦੈਟ ਆਊਟ। ਐਨੀਵੇ,

0: ਭੈਣੇ ਖਰੀਦ ਲਿਆ ਗਹਿਣੇ?
1: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
0: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ, ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
1: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
2: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।

0: ਸੈਟਰਡੇ ਔਰ ਸੰਡੇ ਏਅਰ ਟਾਈਮ ਅਵੇਲੇਬਲ ਆ। ਅਗਰ ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ ਜੀ 416-677-0609। ਐਡਵਰਟਾਈਜ਼ ਕਰਨੀ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਸੰਪਰਕ ਕਰ ਲਓ। ਸਾਡੇ ਕੋਲ ਦੋ ਸਪੋਟ ਅਵੇਲੇਬਲ ਨੇ, ਇੱਕ ਕੰਸਟਰਕਸ਼ਨ ਲਈ ਤੇ ਇੱਕ ਐਨਕਾਂ ਲਈ ਜਾਂ ਕੋਈ ਵਕੀਲ ਹੋਵੇ। 416-677-0609।
1: 32, 55, 80, 98, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, Brampton TV and Appliances, 801 Bovey Drive near Chingozi. Call 905-450-2828, 905-450-2828.
2: ਔਰ ਟੋਪੀਆਂ ਟੋਪੀਆਂ ਹੀ ਹੁੰਦੀਆਂ, ਪੁੱਤ ਤੇ ਤਾਜ ਤਾਜ ਹੀ ਹੁੰਦਾ, ਘੋਗੀਆਂ ਘੋਗੀਆਂ ਹੀ ਰਹਿੰਦੀਆਂ ਤੇ ਬਾਜ ਬਾਜ ਹੀ ਹੁੰਦਾ। ਜਦੋਂ ਤੇਰੀ ਆਈ ਤੈਨੂੰ ਘੇਰੀ ਲੈਣਾ, ਬਾਲੇ ਅਤਾਵਲੇ ਨੀ ਹੁੰਦੇ ਆ। ਔਰ ਸਾਡੀਆਂ ਕਾਪੀਆਂ ਤਾਂ ਹੋ ਸਕਦੀਆਂ ਮਿੱਠਿਆ, ਪਰ ਸਾਡੇ ਮੁਕਾਬਲੇ ਨੀ ਹੁੰਦੇ।
0: ਉੱਪਰ ਵਾਲੇ ਦਾ ਦੁਆ ਕਰ ਮੇਰੇ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
3: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
4: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is Watno Dur Radio.
7: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋ ਦੂਰ ਰੇਡੀਓ।
6: This is Watno Dur Radio.

ਬਿਲਕੁਲ ਬਿਲਕੁਲ ਸੱਚੀਆਂ ਗੱਲਾਂ ਦੇ ਨਾਲ ਕੁਛ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਕੀਤੀ ਹੈ ਦੁਪਹਿਰ ਨੂੰ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਵਤਾਤਲਾ ਜੀ ਨੂੰ ਤੁਸੀਂ ਸੁਣਿਆ ਤੇ ਹੁਣ ਸਾਨੂੰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਚ ਬੜਾ ਚੰਗਾ ਲੱਗੇਗਾ। ਨੰਬਰ ਸਾਡਾ 9057990999 ਹੈ। ਅੱਜ ਦੇ ਪ੍ਰੋਗਰਾਮ ਚ ਕਾਫੀ ਇਨਫੋਰਮੇਸ਼ਨ, ਕਾਫੀ ਖਬਰਾਂ ਸਾਡੇ ਕੋਲ ਪਹੁੰਚੀਆਂ ਨੇ, ਕਾਫੀ ਵਧੀਆ ਗੀਤ ਸੰਗੀਤ ਹੋਵੇਗਾ, ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਾਂਗੇ। 9057990999

0: ਢਾਬੇ ਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
1: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ।
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਦੀ ਚੌਪ, ਟੌਪਿੰਗਸ ਨਾਨ ਸਟੌਪ। ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956, 905-458-5956।
2: यारों के साथ टशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
3: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नायग्रा फॉल्स। कॉल 905-358-0864,
2: 905-358-0864, Dhaba on the Falls.
4: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nandaji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nandaji 647-822-9607, 647-822-9607.

0: दोस्तों एक बार फिर वतन दूर दे विच आप सब दा निघा स्वागत है और तकरीबन इस टाइम 1:43 ते कुछ सैकंड साढ़े स्टूडियो की घड़ी मुताबिक हुए ने। कुछ कम दियां गल्लां होर तुहाडे नाल करिए पर दो खबरां उस तो पहला मेरे कोल जिहड़ियां पहुंचियां ने वह दसीए तुहानूं। एक तो हुणे कुछ घंटे पहला जलंधर शहर दे विच एक व्यक्ति ने एक घर दे विच दो कतल किए, जाने कि अपने बाप नूं मारिया ते फिर अपनी नाल ही पत्नी नूं मारिया ਤੇ ਉਹਦੇ ਚਾਰ ਬੱਚੇ ਸੀ ਜਿਹੜੇ ਖੜੇ ਦੇਖਦੇ ਰਹੇ ਛੋਟੇ ਛੋਟੇ ਬੱਚੇ। ਕਿੰਨਾ ਉਹਦੇ ਅੰਦਰ ਜ਼ਹਿਰ ਭਰਿਆ ਹੋਊਗਾ ਜਾਂ ਕੀ ਉਹਨੂੰ ਤਕਲੀਫ ਹੋਊਗੀ ਜਿਹਨੇ ਆਪਣਾ ਘਰ ਹੀ ਖਰਾਬ ਕਰ ਲਿਆ ਤੇ ਆਪ ਉਹ ਸ਼ਹਿਰ ਤੋਂ ਫਰਾਰ ਹੈ ਇਸ ਟਾਈਮ ਦੀ ਜਿਹੜੀ ਇਹ ਖਬਰ ਹੈ। ਤੇ ਦੂਜੀ ਖਬਰ ਪਹੁੰਚੀ ਆ ਜੀ ਸ਼ਾਹ ਸਾਹਿਬ ਇੱਥੋਂ ਹੀ ਆਪਣੇ ਲੋਕਲ ਕਿ ਤੁਹਾਨੂੰ ਪਤਾ ਕਿ ਪਿਛਲੇ ਹੁਣ ਲੋਕ ਨਾ ਕੁਛ ਕਹਿੰਦੇ ਕਿ ਸਾਡਾ ਅਮਰੀਕਾ ਦੇ ਨਾਲ ਪਤਾ ਨਹੀਂ ਵਪਾਰ ਹੋਣਾ ਨਹੀਂ ਹੋਣਾ ਕਿੱਦਾਂ ਹੋਣਾ, ਕੁਛ ਵਪਾਰ ਰੁਕ ਵੀ ਗਏ ਬਹੁਤ ਸਾਰੇ, ਤੁਹਾਨੂੰ ਪਤਾ ਬੜਾ ਨੁਕਸਾਨ ਵੀ ਹੋਇਆ। ਤੇ ਇਹਨਾਂ ਨੇ ਕੈਨੇਡਾ ਗੌਰਮੈਂਟ ਨੇ ਪਿਛਲੇ ਦਿਨੀ ਵਿੰਡਸਰ ਵਾਲਾ ਜਿਹੜਾ ਨਵਾਂ ਬ੍ਰਿਜ ਖੋਲਿਆ ਸੀ, ਪਹਿਲੇ 5 ਦਿਨ ਦੇ ਵਿੱਚ ਜਿਹੜੇ ਕੈਨੇਡੀਅਨ ਅਮਰੀਕਾ ਚ ਗਏ ਸੀਗੇ ਉਸ ਬ੍ਰਿਜ ਥਾਣੀ 18,000 ਆਏ ਤੇ 19,000 ਤੋਂ ਵੱਧ ਜਿਹੜੇ USA ਦੇ ਜਿਹੜੇ ਲੋਕ ਨੇ ਉਹ ਕੈਨੇਡਾ ਚ ਆਏ।
1: ਕਿਆ ਬਾਤ ਹੈ।
0: ਸੋ ਮੇਰੇ ਖਿਆਲ ਚ ਇਹ ਵਪਾਰ ਲਈ ਜਿਹੜਾ ਬ੍ਰਿਜ ਹੈਗਾ ਇਹ ਸੌਖਾ ਕੀਤਾ ਉਹਨਾਂ ਨੂੰ ਹੋਰ।
1: ਬਿਲਕੁਲ ਬਹੁਤ ਵਧੀਆ ਕੰਮ ਹੈ। ਔਰ ਸਿਰਫ ਉਹ ਸਿਰਫ ਸਾਡਾ ਤੁਹਾਨੂੰ ਪਤਾ ਉਹ ਜਿਹੜਾ ਪ੍ਰੈਜ਼ੀਡੈਂਟ ਅਮਰੀਕਾ ਦਾ ਉਹ ਥੋੜਾ ਸਟਬਨ ਜਿਹਾ ਚੱਲਦਾ ਪਿਆ, ਅਦਰਵਾਈਜ਼ ਇਹ ਬਹੁਤ ਵਧੀਆ ਆਈਡੀਆ ਸਾਡਾ। ਸਾਡੀ ਗੌਰਮੈਂਟ ਚਾਹੁੰਦੀ ਹੈ ਵਪਾਰ ਉਹਨਾਂ ਦਾ ਅਮਰੀਕਾ ਨਾਲ ਮਿਲ ਕੇ ਕਰਨਾ, ਅੱਗੇ ਵਧਣਾ ਚਾਹੁੰਦੇ
0: ਨੇ,
1: ਔਰ ਸਾਨੂੰ ਸਾਰਿਆਂ ਨੂੰ ਫਾਇਦਾ, ਉਹਨਾਂ ਨੂੰ ਵੀ ਫਾਇਦਾ ਸਾਨੂੰ ਵੀ ਫਾਇਦਾ। ਸਿਰਫ ਉਹਦੇ ਤੇ ਥੋੜਾ ਜਿਹਾ ਫੋਕਸ ਕਰਨਾ ਪੈਣਾ ਔਰ ਅਨਾਹ ਦਾ ਮਸਲਾ ਸਾਈਡ ਤੇ ਰੱਖ ਕੇ ਅਸੀਂ ਸੋਚੀਏ ਫਿਊਚਰ ਪਲੈਨਿੰਗ ਕਰੀਏ ਨਾ, ਤੇ ਮੇਰਾ ਖਿਆਲ ਸਾਰੇ ਅਸੀਂ ਸੌਖੇ ਹੋ ਜਾਵਾਂਗੇ। ਇਸ ਟਾਈਮ ਹਰ ਬੰਦਾ ਸਟਰਗਲ ਕਰ ਰਿਹਾ, ਹਰ ਬੰਦਾ ਪਰੇਸ਼ਾਨ ਹੈਗਾ, ਓਨਲੀ ਬਿਕਾਜ਼ ਬਿਜ਼ਨਸ ਸਾਰੇ ਡੈਡ ਹੋ ਗਏ ਨੇ ਤੇ ਬਿਜ਼ਨਸ ਨੂੰ ਬੈਟਰ ਕਰਨ ਵਾਸਤੇ ਬਹੁਤ ਜ਼ਰੂਰੀ ਹੈ।
0: ਬਹੁਤ ਜ਼ਰੂਰੀ ਹੈ ਜੀ, ਔਰ ਅਸੀਂ ਤਾਂ ਬੇਨਤੀ ਕਰਾਂਗੇ ਦੋਨਾਂ ਸਰਕਾਰਾਂ ਨੂੰ ਕਿ ਬਿਜ਼ਨਸ ਨੂੰ ਹੋਰ ਵਧਾਉਣ ਦੇ ਲਈ ਆਪਣੇ ਜਿਹੜੇ ਸੰਬੰਧ ਆ ਉਹ ਪਹਿਲਾਂ ਵਾਂਗੂ ਕਰੋ ਔਰ ਵਪਾਰ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਕੀਤਾ ਜਾਵੇ ਤੇ ਸਾਰੇ ਲੋਕਾਂ ਦੇ ਕੰਮ ਚੱਲਣ। ਹੁਣ ਤੁਸੀਂ ਬਿਜ਼ਨਸ ਲੋਨ ਦੀ ਸ਼ਾਹ ਸਾਹਿਬ ਗੱਲ ਕੀਤੀ, ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਬਿਜ਼ਨਸ ਲੋਨ ਦੇ ਵਿੱਚ ਬਹੁਤ ਹੈਲਪ ਕਰਦੇ ਹੋ ਲੋਕਾਂ ਦੀ, ਤੇ ਜਿਹੜੇ ਲੋਕਾਂ ਦਾ ਹੁਣ ਬਿਜ਼ਨਸ ਨਹੀਂ ਚੱਲਦਾ ਕਈ ਵਾਰੀ ਜਾਂ ਸਲੋ ਹੋ ਗਿਆ ਤੇ ਉਹਨਾਂ ਦੇ ਖਰਚੇ ਤਾਂ ਉਹੀ ਆ, ਉਹਨਾਂ ਲਈ ਕਿੱਦਾਂ ਤੁਸੀਂ ਹੈਲਪ ਕਰਦੇ ਹੋ?
1: ਦੇਖੋ ਅਗਰ ਤੁਹਾਡਾ ਬਿਜ਼ਨਸ ਸਟੈਬਲਿਸ਼ ਹੈ, ਅਸੀਂ ਬਿਜ਼ਨਸ ਲਾਈਨ ਨੂੰ ਕ੍ਰੈਡਿਟ ਦਵਾ ਦੇ ਰਹੇ ਹਾਂ, 2 ਸਾਲ ਪੁਰਾਣਾ ਬਿਜ਼ਨਸ

0: डेंजरस चीजें हैं गेन, क्योंकि सानूं चाहिए अगर कोई करना पुंदा काम तो प्रॉपर मेक श्योर करके पुंदा काम किया जाए तो उनका ज्यादा पुन मिलता है, अदरवाइज तुहाडा एनर्जी वेस्ट, तुहाडा टाइम वेस्ट और तुहाडा पैसा वेस्ट। तो सुखे जी मैं एक दसना चाहवागा अगर तुसी कोई भी बिजनेस करना है तो तुहाडे वास्ते 5 लाख तक तुहानू असी लोन दवा सकने हैं हले भी 5 लाख तक, लेकिन बिजनेस कोई फिजिकली कोई चीजा इन्वॉल्व होनी चाहिए, कोई मशीनरी होवे, कोई डॉलर स्टोर होवे, कोई ग्रोसरी स्टोर खोलना है, कोई रेस्टोरेंट खोलना है, कोई इंडस्ट्री लगानी है, वह 5 लाख तक एक बहुत वधिया लोन है, उन्होंने SBI लोन भी चाहिए और स्मॉल बिजनेस लोन भी चाहिए, वो तुहानू बड़ी आसानी नाल असी दवा सकने हैं। और उनके 3 शर्तां सिर्फ, एक तुहाडा क्रेडिट सही होना चाहिए, तुहाडे नाम घर होना चाहिए, घर तो लीन नहीं पाते सर वो मेक श्योर करते हैं बंदे ने पैसे लैके भजना तो नहीं, तो तीजा तुहाडे को डाउन पेमेंट होनी चाहिए है, यह 3 चीज़ा तुहाडे को लेकिन तुसी कॉल करो 6477419000 ते तुसी कॉल कर सकते हो 6477419000 ते, और उनके नाल नाल तुसी कोई भी बिजनेस जो मैं पहले दसिया है 2 मिलियन तक तुहानू असी बिजनेस लाइन दवा सकते हैं अगर तुसी किसी बिजनेस च वे गए हो। फिर उनके नाल तुहानू चाहिए अगर कोई कमर्शियल मोर्गेज, कमर्शियल मोर्गेज दे असी तकरीबन 27 साल का एक्सपीरियंस है, कोई भी तुसी होटल मोटल गैस स्टेशन या फ्रेंच लैनी या प्लाजा लैना है या प्लाजे विच कोई यूनिट बाय करना है, वो बड़ी आसानी ने तुहानू असी कमर्शियल मोर्गेज दवा सकते हैं। और ऑलवेज ऑन एयर कहने हैं पहले घूमो फिरो चैक करो और आखिर से सानू कॉल करो, उनका मकसद क्या होंगे कहने का एको ही मकसद होंगे ताकि जो तुम साढ़े को पहुंचो तुम्हारी तसली होनी चाहिए बाकी तुम्हें की ऑफर कर रहे हैं और असं तुम्हें की ऑफर कर जा रहे हैं, क्यों असी रेट की गरंटी करने हैं तुम्हें बेस्ट रेट दवावे, रेट के नाल जो टर्म्स एंड कंडीशन वो भी तुम्हें असं बेस्ट दवावे, कोई भी कमर्शियल मोर्गेज तुम्हें लेनी है वो सानू कॉल कर सकते हो 6477419000 ते कॉल कर सकते हो। और इंदे नाल तुसी अगर कोई भी कार को बाय करना चाहते हो या हले तक कार बाय कर चुके हो और मोर्गेज नहीं हो रही तुहाडी, सानू लाजमी कॉल करो, साडे एक्सपीरियंस दा तुसी फायदा चुको, क्योंकि असीं बहुत सारे लैंडर्स नाल डील कर रहे हैं, जदों तुसी बहुत सारे लैंडर्स नाल डील कर रहे होंदे हर लैंडर दी विश होंदी तुहाडे नाल चले, उह साडी विश होंदी है, जो भी ज्यादा बेनीफिट साडे क्लाइंट मिल सकदे ने असीं दवाने आ। नंबर सेम 6477419000 ते कॉल कर सकदे हो। और अगर तुहानू एमरजेंसी पैसे दी लोड़ पै गई है, तुहाडे कार जी विदिन 24 आवर्स अप टू 1 मिलियन दवा सकते हैं, 24 घंटे के बीच 1 मिलियन दवा सकते हैं बगैर क्रेडिट चैक किए बगैर जाब की इनफॉरमेशन तो तुहानू अप टू 1 मिलियन मिल सकता है एमरजेंसी सूरत और तुसी पैसे लैके यूज करो। और तुहाडे कार च अगर कोई भी इक्विटी पई है या तुहाडे को कमर्शियल मोर्गेज उत्थे इक्विटी पई है तुसी ओह कढ के तुसी नवीं कोई प्रॉपर्टी बाय करना चाहते हो उहदे च भी तुहाडी असीं हैल्प करांगे, तुहानू पूरा टर्नकी प्रोजेक्ट दे सकते हैं, जिवें सुखी निजर दा एक्सपीरियंस काफ़ी जी रियल स्टेट च इह तुहानू प्रॉपर्टी लभ के भी दे सकदे ने और असीं तुहाडी मोर्गेज गरंटी नाल करवा सकते हैं। किसी तरह की तुहानू इनफॉर्मेशन चाहिए रिगार्डिंग मोर्गेज या लोन तुसी कॉल करो 6477419000 ਦੇ ਕਾਲ ਕਰ ਸਕਦੇ ਹੋ। ਔਰ ਲੇਡੀਜ਼ ਵਾਸਤੇ ਇੱਕ ਬਹੁਤ ਵਧੀਆ ਲੋਨ ਹੈ 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਲੇਡੀਜ਼ ਨੂੰ ਮਿਲ ਸਕਦਾ ਹੈ, ਇਹ ਉਹਨਾਂ ਮਾਵਾਂ ਧੀਆਂ ਵਾਸਤੇ ਖੁਸ਼ਖਬਰੀ ਹੈ ਜਿਹੜੇ ਘਰੋਂ ਬਹਿ ਕੇ ਕੰਮ ਕਰਨੀਆਂ ਚਾਹੁੰਦੀਆਂ ਹਨ ਔਰ ਕੋਈ ਵੀ ਤੁਸੀਂ ਕੇਟਰਿੰਗ ਦਾ ਕੰਮ ਟਿਫਨ ਦਾ ਕੰਮ ਜਾਂ ਕੋਈ ਕੱਪੜੇ ਜੁਲਰੀ ਦਾ ਕੰਮ ਜਾਂ ਕੋਈ ਆਪਣਾ ਬਿਊਟੀ ਪਾਰਲਰ ਖੋਲ੍ਹਣਾ ਘਰ ਦੇ ਵਿੱਚ ਤੁਸੀਂ ਉਹਨਾਂ ਵਾਸਤੇ ਖੁਸ਼ਖਬਰੀ 6477419000 ਦੇ ਕਾਲ ਕਰ ਸਕਦੇ ਹੋ। ਜੀ ਸੁਖੀ ਜੀ
1: ਜੀ ਥੈਂਕ ਯੂ। ਔਰ ਜਿਵੇਂ ਸ਼ਾਹ ਸਾਹਿਬ ਨੇ ਦੱਸਿਆ ਕਿ ਕਮਰਸ਼ੀਅਲ ਮੋਰਗੇਜ ਤੇ ਲੋਨ ਦਾ ਇਹ ਪ੍ਰਬੰਧ ਕਰਦੇ ਨੇ ਤੇ ਕਮਰਸ਼ੀਅਲ ਪਲਾਜ਼ਾ ਤੁਹਾਡੇ ਲਈ ਅੱਜ ਅਸੀਂ ਅਨਾਊਂਸ ਕੀਤਾ ਹੈਗਾ ਜਿੱਥੇ ਤੁਹਾਡੇ ਕੋਲ ਮੌਕਾ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਜਿਨ੍ਹਾਂ ਦੇ ਵਿੱਚ ਤੁਸੀਂ ਕੋਈ ਜੂਲਰੀ ਸਟੋਰ ਖੋਲ੍ਹਣਾ ਕੋਈ ਗਰੋਸਰੀ ਸਟੋਰ ਖੋਲ੍ਹਣਾ ਕੋਈ ਰੈਸਟੋਰੈਂਟ ਖੋਲ੍ਹਣਾ ਕੋਈ ਸਪਾ ਖੋਲ੍ਹਣਾ ਕੋਈ ਡਾਕਟਰ ਦਾ ਮੈਡੀਕਲ ਆਫਿਸ ਖੋਲ੍ਹਣਾ ਕੋਈ ਫਾਰਮੇਸੀ ਖੋਲ੍ਹਣੀ ਆ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਤੁਸੀਂ ਖੋਲ੍ਹਣਾ ਚਾਹੁੰਦੇ ਹੋ ਇਸ ਟਾਈਮ ਤੁਹਾਡੇ ਕੋਲ ਮੌਕਾ ਹੈ ਕਿਉਂਕਿ ਇਹ ਪਲਾਜ਼ਾ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ ਸਿਰਫ 5% ਦੇ ਕੇ ਤੁਸੀਂ ਇਸ ਨੂੰ ਹੋਲਡ ਕਰ ਸਕਦੇ ਹੋ ਸਿਰਫ ਤੇ ਸਿਰਫ 5% ਔਰ ਬ੍ਰਮਟਨ ਦੇ ਇਹ ਬਹੁਤ ਵਧੀਆ ਇਲਾਕੇ ਦੇ ਵਿੱਚ ਬਣਨ ਜਾ ਰਿਹਾ ਹੈਗਾ ਨੰਬਰ ਹੈ 416-881-7070 416-881-7070
2: ਜੀ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਜੇਡੀ ਇੰਸ਼ੋਰੈਂਸ ਇਸ ਯੋਜਨਾ ਵੀ ਪੇਸ਼ ਕਰ ਰਹੇ ਹਾਂ ਜੀ ਆਟੋ ਇੰਸ਼ੋਰੈਂਸ ਤੁਸੀਂ ਲੈਣੀ ਆ ਔਰ ਜਾਂ ਤਾਂ ਤੁਸੀਂ ਜਿਹੜੀ ਘਰਾਂ ਦੀ ਇੰਸ਼ੋਰੈਂਸ ਲੈਣੀ ਹੈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈ ਚਾਹੇ ਕੋਈ ਈਵੈਂਟ ਇੰਸ਼ੋਰੈਂਸ ਲੈਣੀ ਹੈ ਸਾਡੇ ਕਿਸੇ ਭੈਣ ਭਰਾ ਨੇ ਤਾਂ ਬਿਲਕੁਲ ਜੀ ਤੁਸੀਂ ਜੇਡੀ ਜੀ ਹੁਣਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ ਬਹੁਤ ਆਸਾਨ ਇਹਨਾਂ ਦਾ ਜਿਹੜਾ ਜੀ ਨੰਬਰ ਹੈ 416-900-7006 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਰੀਬੋ ਲਾਇਸੈਂਸ ਜੇ ਸਾਡੇ ਕਿਸੇ ਭੈਣ ਭਰਾ ਕੋਲ ਜਿਹੜਾ ਹੈ ਜੀ ਹੈਗਾ ਆ ਅਤੇ ਉਹ ਇਹਨਾਂ ਦੀ ਟੀਮ ਜਿਹੜਾ ਜੀ ਜੁਆਇਨ ਕਰ ਸਕਦੇ ਔਰ ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਜਿਹੜਾ ਹੈ ਜੀ ਇਹਨਾਂ ਦੀ ਟੀਮ ਨਾਲ ਗੱਲਬਾਤ ਕਰ ਸਕਦੇ ਹਾਂ ਤੁਹਾਡੀ ਪੂਰੀ ਜਿਹੜੀ ਜੀ ਮਦਦ ਕੀਤੀ ਜਾਊਗੀ ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਵਾਰੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਜਿਹੜਾ ਪੇਸ਼ ਕੀਤਾ ਗਿਆ ਆ ਬਹੁਤ ਸਾਰੀਆਂ ਲੋਕੇਸ਼ਨ ਜਿਹੜੀਆਂ ਜੀ ਆਲ ਓਵਰ ਦਾ GTA ਹੈਗੀਆਂ ਔਰ ਤੁਸੀਂ ਦੂਰ ਨੇੜੇ ਵੀ ਜਾ ਰਹੇ ਤਾਂ ਵੀ ਤੁਸੀਂ ਇਹਨਾਂ ਦੀਆਂ ਲੋਕੇਸ਼ਨ ਨਾਈਗਰ

0: ਸੌਸ ਦੇ ਵਿੱਚ ਵੀ ਹੈਗੇ ਆ, ਤੁਸੀਂ ਵਧੀਆ ਸਵਾਦ ਜਿਹੜਾ ਜੀ ਪੀਜ਼ਾ ਖਾ ਸਕਦੇ ਆ ਪੀਜ਼ਾ ਡੀਪੂ ਤੋਂ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਮਾਫ ਕਰਨਾ ਜੀ, ਸਟੂਡੀਓ ਦੇ ਵਿੱਚ ਨਾਸਿਰ ਜੀ, ਤੁਸੀਂ ਅੱਜ ਮੈਨੂੰ ਹਸਾ ਰਹੇ ਆ
1: ਬਾਹਰ ਲੱਗਦੀ ਹੈ ਜੀ। 9057990999 ਤੇ ਕਾਲ ਕਰੋ ਜੀ, ਦੱਸੋ ਕਿਰਨ ਜੀ ਦਾ ਕਿੱਦਾਂ ਅਨਾਉਂਸਮੈਂਟ ਕਰ ਰਹੇ
0: ਜੀ। ਬਿਲਕੁਲ ਜੀ, ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਮੈਸੇਜ ਜ਼ਰੂਰ ਸਾਂਝਾ ਕਰਦੇ ਆ। ਸਾਡੇ ਕੋਈ ਵੀ ਭੈਣ ਭਰਾ ਜਿਹੜਾ ਜੀ ਆਪਣਾ ਫਿਊਚਰ ਮੈਡੀਕਲ ਲਾਈਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ, PSW ਜਾਂ ਉਹਨਾਂ ਨੇ ਕੋਈ ਅਰਲੀ ਚਾਈਲਡਹੁੱਡ ਅਸਿਸਟੈਂਟ ਦਾ ਕੋਰਸ ਕਰਨਾ ਆ, ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਜੇ ਆ, ਅਤੇ ਉਹਨਾਂ ਨੇ ਜਿਹੜਾ ਜੀ ਕੋਈ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਦਾ ਕੋਰਸ ਕਰਨਾ ਆ, ਅਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਆ 6474991009 'ਤੇ। ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ।
1: ਸਰ ਸਾਹਿਬ ਕੋਈ ਕਾਲ ਹੀ ਨਹੀਂ ਆਈ।
2: ਦੇਖੋ ਜੀ, ਉਹਨਾਂ ਨੂੰ ਮੈਂ ਜਿਹੜੇ ਮੈਸੇਜ ਆਏ ਮੈਂ ਉਹ ਪੜ੍ਹ ਪੜ੍ਹ ਕੇ ਇੰਜੋਏ ਕਰ ਰਿਹਾ ਸਾਂ। ਲੋਕੀ ਵਾਕਈ ਕਿਰਨ ਜੀ ਨੂੰ ਬਹੁਤ ਲਾਈਕ ਕਰਦੇ ਨੇ, ਉਹ ਜਦੋਂ ਸੁਖੀ ਜੀ ਸਪੈਸ਼ਲੀ ਜਦੋਂ ਤੁਸੀਂ ਜਾਂਦੇ ਹੋ ਬਾਹਰ ਆਊਟ ਆਫ ਸਿਟੀ, ਤੇ ਕਿਰਨ ਜੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ, ਉਹ ਸਾਨੂੰ ਮੈਸੇਜ ਕਰਕੇ ਲੋਕ ਐਪਰੀਸ਼ੀਏਟ ਕਰਦੇ ਨੇ, ਲਓ ਜੀ ਕਿਰਨ ਜੀ ਕਿੱਥੋਂ ਲੱਭੇ ਸਨ ਤੁਹਾਨੂੰ, ਤੇ ਅਸੀਂ ਦੱਸਦੇ ਹਾਂ ਫਿਰ ਅਸੀਂ ਕਹਿੰਦੇ ਕਿਰਨ ਜੀ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ।
1: ਭੇਜੋ ਭੇਜੋ, ਮੇਰੇ ਕੋਲ ਪੈਸੇ ਨਹੀਂ ਇਸ ਟਾਈਮ ਜਾਣ ਲਈ, ਉਹ ਦਿਓ। ਅੱਜ ਦਾ ਪ੍ਰੋਗਰਾਮ ਜੀ ਕੀ ਆ, 427 ਦੇ ਸਟੂਡੀਓ ਨਵੇਂ ਅਸੀਂ ਪੇਸ਼ ਕਰ ਰਹੇ ਹਾਂ। ਬਹੁਤ ਵੱਡਾ ਸ਼ੋਰੂਮ ਨਵਾਂ ਖੁੱਲ ਚੁੱਕਾ ਹੈ ਤੇ ਹਾਈਬ੍ਰਿਡ ਵੀਕਐਂਡ ਇਸ ਟਾਈਮ ਚੱਲ ਰਿਹਾ ਹੈਗਾ, ਜਿੱਥੇ ਇਹ 16 ਤਰੀਕ ਤੱਕ ਸੇਲ ਚੱਲੇਗੀ। ਕਿਸੇ ਤਰ੍ਹਾਂ ਦੀ ਵੀ ਕੋਈ ਗੱਡੀ ਲੈਣੀ ਹੈ, ਤੁਸੀਂ ਲੀਜ਼ ਤੇ ਲੈਣੀ, ਬਾਏ ਕਰਨੀ ਹੈ ਤੇ ਲੈ ਸਕਦੇ ਹੋ। ਪਹੁੰਚੋ 427 KAW ਜਾਣੀ ਕਿ ਕੀਆ ਵਾਲਾ ਸ਼ੋਰੂਮ ਦੇ ਉੱਤੇ। ਤੇ ਹੁਣ ਆਪਣੇ ਨਾਲ ਡਾਕਟਰ ਸਾਹਿਬ ਵੀ ਬੋਲੇ ਨੇ। ਡਾਕਟਰ ਸਾਹਿਬ ਕੀ ਹਾਲ ਚਾਲ ਤੁਹਾਡਾ
3: ਜੀ,
1: ਤੁਸੀਂ ਠੀਕ ਠਾਕ ਹੋ?
3: ਜੀ ਸਭ ਠੀਕ ਠਾਕ। ਅੱਜ ਸਿਰਫ 2 ਮਿੰਟ ਟਰੱਕ ਡਰਾਈਵਰ ਭਰਾਵਾਂ ਵਾਸਤੇ, ਜਿਹੜੇ ਵਿਚਾਰੇ ਘਰੋਂ 5-5 ਦਿਨ ਬਾਹਰ ਰਹਿੰਦੇ ਨੇ, ਉਹਨਾਂ ਨੂੰ ਸਤਿ ਸ੍ਰੀ ਅਕਾਲ ਸਲਾਮ। ਉਹਨਾਂ ਦੀ ਹੈਲਥ ਵਾਸਤੇ ਬੜੀ ਜ਼ਬਰਦਸਤ ਨਿਊਜ਼ ਹੈ, ਉਹ ਭੰਗੜੇ ਪਾਉਣਗੇ। ਉਹ ਹੈ ਕਿ 5 ਦਿਨ ਮੁਸਲਸਲ ਬਾਹਰ ਰਹਿਣ ਨਾਲ, ਕਿਉਂਕਿ ਬੰਦਾ ਵਾਕ ਤਾਂ ਕਰ ਨਹੀਂ ਸਕਦਾ, ਔਰ ਵਾਕ ਨਾ ਕਰੇ ਤਾਂ ਕੋਂਸਟੀਪੇਸ਼ਨ, ਕੋਂਸਟੀਪੇਸ਼ਨ ਤੋਂ ਪ੍ਰੋਸਟੇਟ ਵੱਧ ਜਾਂਦਾ। ਪ੍ਰੋਸਟੇਟ ਦਾ ਬੜਾ 50 ਤੋਂ ਬਾਅਦ ਬੜਾ ਮਸਲਾ ਹੈ, ਔਰ ਐਲੋਪੈਥੀ
1: ਇਹਦੇ ਵਿੱਚ। ਸੋਰੀ ਡਾਕਟਰ ਸਾਹਿਬ ਤੁਹਾਨੂੰ ਰੋਕਿਆ, ਸ਼ਾਹ ਸਾਹਿਬ ਤੁਸੀਂ ਗੱਲ ਨਾਲ ਸਹਿਮਤ ਹੋਵੋਗੇ, ਵਾਕਈ ਇਹ ਜਿਹੜੀ 50 ਤੋਂ ਬਾਅਦ ਤੁਹਾਡੇ ਜਿਹੜੇ ਫੈਮਿਲੀ ਡਾਕਟਰ ਹੈ ਉਹ ਵੀ ਰਿਕਮੈਂਡ ਕਰਦੇ ਕਿ ਚੈੱਕ ਕਰਾਓ, ਔਰ ਜੋ ਮੋਸਟਲੀ ਜਦੋਂ ਚੈੱਕ ਕਰਾਉਂਦੇ ਆ ਤੇ ਲੋਕਾਂ ਦਾ ਵਧੀਆ ਹੀ ਹੁੰਦਾ।
3: ਹਾਂਜੀ ਬਿਲਕੁਲ,
2: ਇਹ ਤਕਰੀਬਨ 90% ਲੋਕਾਂ ਦਾ ਵਧੀਆ ਹੁੰਦਾ ਹੈ 50 ਤੋਂ ਬਾਅਦ
1: ਜੀ।
2: ਇਸ ਵਾਸਤੇ ਬਹੁਤ ਵਧੀਆ ਅੱਜ ਜਿਹੜਾ ਪ੍ਰੋਗਰਾਮ ਇਹਨਾਂ ਨੇ ਚੁਣਿਆ, ਮੌਜੂ ਚੁੜਿਆ ਇਹਨਾਂ ਨੇ ਡਾਕਟਰ ਸਾਹਿਬ ਨੇ, ਇਹ ਹਰ ਬੰਦੇ ਦੀ ਲੋੜ ਹੈ ਇਸ ਟਾਈਮ। ਤੇ ਮੈਂ ਕਹਾਂਗਾ ਵੀ ਅਗਰ ਤੁਹਾਨੂੰ ਕੋਈ ਮਸਲਾ ਤੇ ਡਾਕਟਰ ਸਾਹਿਬ ਨੂੰ ਜ਼ਰੂਰ ਤੁਸੀਂ ਰੀਚ ਕਰੋ, ਫੋਨ ਕਰੋ 6475-5100 ਤੇ ਤੁਸੀਂ ਕਾਲ ਕਰ ਸਕਦੇ ਹੋ। ਡਾਕਟਰ ਅਬਰਾਰ ਇਹਨਾਂ ਦਾ ਨਾਮ ਹੈ, ਔਰ ਗੋਲਡ ਮੈਡਲਿਸਟ, ਕੈਨੇਡੀਅਨ ਗੋਲਡ ਮੈਡਲਿਸਟ। ਇੱਥੇ ਦੇਖੋ ਜੀ, ਪੜ੍ਹ ਕੇ ਕੋਈ ਵੀ ਤੁਸੀਂ ਡਿਪਲੋਮਾ ਡਿਗਰੀ ਲੈਣੀ ਹੈ ਤੇ ਉਹ ਬਹੁਤ ਮੁਸ਼ਕਲ ਕੰਮ ਹੁੰਦਾ। ਇਹਨਾਂ ਨੇ ਵਾਕਈ ਪੜ੍ਹਾਈ ਕਰਕੇ ਇਹ ਪ੍ਰੂਵ ਕੀਤਾ ਵੀ ਹੀ ਇਜ਼ ਅ ਬੈਸਟ, ਔਰ ਤੁਸੀਂ ਇਹਨਾਂ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਕੋਈ ਵੀ ਤੁਹਾਨੂੰ ਅਗਰ ਇਸ ਤਰ੍ਹਾਂ ਦੀ ਬਿਮਾਰੀ ਹੈ, ਕਿਸੇ ਤਰ੍ਹਾਂ ਦੀ ਬਿਮਾਰੀ ਹੈ, ਤੁਸੀਂ ਬੇਸ਼ੱਕ ਅਮੈਰੀਕਾ ਹੈਗੇ ਹੋ, ਬੇਸ਼ੱਕ ਤੁਸੀਂ ਇੱਥੇ ਕੈਨੇਡਾ ਹੈਗੇ, ਤੁਹਾਨੂੰ ਇਹ ਡਿਲੀਵਰੀ ਵੀ ਕਰਵਾ ਦੇਵਾਂਗੇ, ਔਰ ਤੁਸੀਂ ਅਗਰ ਵਿਜ਼ਿਟ ਕਰਕੇ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਡਾਕਟਰ ਬਰਾਰ ਨੂੰ, ਤਾਂ ਤੁਸੀਂ ਜ਼ਰੂਰ ਮੇਰੋ ਕਾਲ ਕਰੋ 6475-5100 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ।
1: ਜੀ ਡਾਕਟਰ ਸਾਹਿਬ, ਇਹਦਾ ਹੱਲ ਕੀ ਆ ਜੀ ਜਿਹੜੀ ਬਿਮਾਰੀ?
3: ਇਹਦਾ ਹੱਲ ਹੈ ਵਾ ਕਿ ਜਿਹੜੇ ਟਰੱਕ ਡਰਾਈਵਰ ਨੇ 5 ਦਿਨ ਤੇ ਬਾਹਰ ਰਹਿੰਦੇ ਨੇ, ਘਰ ਜਦੋਂ ਆਉਂਦੇ ਨੇ, ਕਮ ਅਜ਼ ਕਮ 2 ਦਿਨਾਂ ਦੇ ਵਿੱਚ 120 ਮਿੰਟ ਵਾਕ ਜ਼ਰੂਰ ਕਰ ਲੈਣ। ਇੱਕ ਟ੍ਰੇਡ ਮਿਲ ਅੱਜ ਕੱਲ੍ਹ ਕੋਈ ਐਡੀ ਮਹਿੰਗੀ ਚੀਜ਼ ਨਹੀਂ ਹੈਗੀ, ਘਰ 'ਚ ਹੋਣੀ ਚਾਹੀਦੀ ਹੈ, ਔਰ ਜੇ ਅਗਰ ਤੁਸੀਂ 2 ਦਿਨ ਵੀ ਵਾਕ ਕਰ ਲੈਂਦੇ ਹੋ 120 ਮਿੰਟ ਡਿਵਾਈਡ ਕਰਕੇ, ਤੇ ਤੁਸੀਂ ਉਹ ਜਿਹੜੀ ਹੈਲਥ ਦੀ ਰਿਸਰਚ ਹੈ ਨਾ ਕਿ ਉਹ ਇੰਨੀ ਰਿਕਮੈਂਡਡ ਹੈ ਤੁਹਾਡੀ ਸਿਹਤ ਵਾਸਤੇ, ਤੁਹਾਡੀ ਪ੍ਰੋਸਟੇਟ ਵਾਸਤੇ, ਤੁਹਾਡੀ ਟੈਨਸ਼ਨ ਵਾਸਤੇ, ਉਹ ਹੋ ਜਾਂਦੀ ਹੈ। ਅੱਛਾ, ਇਹਦਾ ਅਸੀਂ ਹੱਲ ਉਹਨੂੰ ਕੱਢਿਆ ਕਿ ਲੋਕ ਜਿਹੜੇ ਨੇ ਉਹ ਕੰਸਲਟੇਸ਼ਨ ਵਾਸਤੇ ਪਹਿਲੇ ਉਹਨਾਂ ਨੂੰ ਆਉਣਾ ਪੈਂਦਾ ਸੀ ਪ੍ਰੋਸਟੇਟ ਦੇ ਵਾਸਤੇ, ਹੁਣ ਅਸੀਂ ਇੱਕ ਆਪਣੀ ਪ੍ਰੋਡਕਟ ਕੱਢੀਏ ਜਿਹੜੀ ਹੈਲਥ ਕੈਨੇਡਾ ਤੋਂ ਵੀ ਮਨਜ਼ੂਰ ਹੋਏਗੀ, ਜਿਹੜੀ US ਦੇ ਵਿੱਚ ਸਾਡੀ, ਮੇਰੀ, ਮੈਂ ਐਜ਼ ਆ ਰਿਸਰਚਰ ਵੀ ਹਾਂ ਉਹਨਾਂ ਦੇ NIH ਦੇ ਵਿੱਚ, ਅਤੇ ਉਹਦੇ 'ਤੇ ਬੜੀ ਤਹਿਕੀਕ ਕੀਤੀ ਹੈ, ਉਹ ਪੂਰੇ US 'ਚ ਤੁਹਾਨੂੰ ਮਿਲੇਗੀ ਸਾਡੀ ਪ੍ਰੋਡਕਟ ਪ੍ਰੋਸਟੇਟ ਦੀ, ਔਰ ਪੂਰੇ ਕੈਨੇਡਾ ਦੇ ਵਿੱਚ ਤੁਸੀਂ, ਤੁਹਾਨੂੰ ਈਵਨ ਆਲ ਸ਼ੋਪਰਸ ਔਰ ਅਦਰੋਂ ਸਾਰੀਆਂ ਵੱਡੀਆਂ ਵੱਡੀਆਂ ਮਾਰਕੀਟਾਂ 'ਚੋਂ ਸਾਡੀ ਪ੍ਰੋਡਕਟ ਇੰਨੀ ਕਾਮਯਾਬ ਹੋਈ ਹੈ, ਉਹ ਦਸਤਿਆਬ ਹੋਏਗੀ ਵੈਰੀ ਸੂਨ, ਅਸੀਂ ਉਹ ਅਵੇਲੇਬਿਲਿਟੀ ਉਹਦੀ ਪੂਰੀ ਕਰ ਦਿਆਂਗੇ। ਅਤੇ ਉਹਦੇ ਵਾਸਤੇ ਤੁਸੀਂ ਫਿਰ ਮੇਰਾ ਇੱਕ ਵਾਰੀ ਨੰਬਰ ਨੋਟ ਕਰ ਲਓ 6475-5100
2: ਔਰ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਇਹਨਾਂ ਦੀ ਜਿਹੜੀ ਵੈਬਸਾਈਟ ਹੈ naturalhealthcanada.ca ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਡਾਕਟਰ ਸਾਹਿਬ ਦੀ ਫੋਟੋ ਵੇਖ ਸਕਦੇ ਹੋ, ਡਾਕਟਰ ਸਾਹਿਬ ਦਾ ਐਕਸਪੀਰੀਅੰਸ ਦੇਖ ਸਕਦੇ ਹੋ, ਔਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਵੀ ਕਿਸ ਲੈਵਲ ਦੇ ਇਹ ਪ੍ਰੈਕਟਿਸ ਕਰ ਰਹੇ ਨੇ। ਔਰ ਕੋਈ ਜਾਣਕਾਰੀ ਤੁਸੀਂ ਇਹਨਾਂ ਕਾਲ ਕਰੋ 6475355100 ਤੇ ਕਾਲ ਕਰ ਸਕਦੇ
3: ਹੋ। ਅਤੇ ਇੱਕ ਸਿਰਫ ਅੱਧੇ ਮਿੰਟ ਦੀ ਮੈਂ ਮਾਲੂਮਾਤ ਦੇਣਾ ਚਾਹੁੰਦਾ ਟਰੱਕ ਭਰਾਵਾਂ ਨੂੰ ਕਿ ਉਹ ਹੋਮਿਓਪੈਥੀ ਚ ਇੱਕ ਹੁੰਦੀ ਨਾ ਪ੍ਰੋਡਕਟ ਜਿਹੜੀ ਫਾਰਮੇਸੀ ਤੋਂ ਮਿਲ ਜਾਂਦੀ, ਬੜਾ ਬੜਾ ਨੁਸਖਾ ਹੁੰਦਾ, ਉਹਦੇ ਮਿਸਾਲ ਇਸ ਤਰ੍ਹਾਂ ਜਿਵੇਂ ਇੱਕ ਰੈਡੀਮੇਡ ਗਾਰਮੈਂਟਸ ਹੁੰਦਾ, ਉਹਨੂੰ ਉਹ ਆਮ ਤੌਰ ਤੇ ਦੋ ਤਿੰਨ ਸਾਈਜ਼ ਹੁੰਦੇ ਉਹ ਫਿੱਟ ਆ ਜਾਂਦਾ, ਲੇਕਿਨ ਬਾਜ਼ ਹੁਣ ਬੰਦਾ ਹੈ ਉੱਤੋਂ ਸੀਨਾ ਉਹਦਾ ਚੌੜਾ ਹੈ ਤੇ ਪੇਟ ਜਿਹੜਾ ਬਹੁਤ ਵਧਿਆ, ਹੁਣ ਉਹਨੂੰ ਆਮ ਜਿਹੜਾ ਸੂਟ ਹੈ ਨਾ ਉਹ ਫਿੱਟ ਨਹੀਂ ਆਏਗਾ, ਇੱਥੇ ਉਹ ਸਪੈਸ਼ਲਿਸਟ ਜਿਹੜਾ ਟੇਲਰ ਹੈ ਉਹਦੇ ਨਾਪ ਲਏਗਾ ਤੇ ਉਹਦੇ ਮੁਤਾਬਕ ਕਰੇਗਾ। ਇਸ ਤਰ੍ਹਾਂ ਪਰਸਨਲ ਜੇ ਅਗਰ ਇਹੋ ਜਿਹੀ ਸਿਚੁਏਸ਼ਨ ਹੈ ਤਾਂ ਉਹਨੂੰ ਫਿਰ ਪਰਸਨਲ ਕੰਟੈਕਟ ਕਰਕੇ ਤੇ ਫਿਰ ਆਪਣਾ ਨੁਸਖਾ ਲੈਣਾ, ਲੇਕਿਨ ਐਵਰੇਜ ਆਲਮੋਸਟ 80-90% ਲੋਕਾਂ ਨੂੰ ਸਾਡਾ ਜਿਹੜਾ ਬਣਾਇਆ ਹੋਈ ਪ੍ਰੋਡਕਟ ਹੈ ਪ੍ਰੋਸਟੇਟ ਦੀ ਇਹ ਫਿੱਟ ਬੈਠ ਜਾਂਦੀ ਔਰ ਇਹਦੇ ਰਿਜ਼ਲਟਸ ਤੁਹਾਨੂੰ ਫੌਰੀ ਮਿਲਣਗੇ ਹਫ਼ਤੇ ਦੇ ਵਿੱਚ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ, ਔਰ ਸਮਾਂ ਹੋਰ ਆਪਣਾ ਇਜਾਜ਼ਤ ਨਹੀਂ ਦਿੰਦਾ ਤੇ ਨੰਬਰ ਦੇ ਦਿਓ।
3: ਇਹ ਨੰਬਰ ਆਖਰੀ ਵਾਰ ਫਿਰ ਨੋਟ ਕਰ ਲਓ, ਇਹ ਜ਼ਰਾ ਆਸਾਨ ਨੰਬਰ ਹੈ 6475355100।
1: ਕਿਆ ਬਾਤ! ਔਰ ਮਿਸ ਸਾਗਾ ਦੇ ਵਿੱਚ ਹੀ ਇਹਨਾਂ ਦਾ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਬਿਲਕੁਲ ਸਾਹਮਣੇ ਹੀ ਆਫਿਸ ਹੈ, ਉੱਥੇ ਆਣ ਕੇ ਮਿਲ ਵੀ ਸਕਦੇ ਹੋ, ਏਅਰਪੋਰਟ ਦੇ ਡਰੂ ਦਾ ਕਾਰਨਰ ਹੈ। ਔਰ ਸਮਾਂ ਹੋਰ ਤੁਹਾਡੇ ਆਲਮੋਸਟ ਗੱਲਾਂ ਬਾਤਾਂ ਕਰਦਿਆਂ ਖਤਮ ਹੋ ਗਿਆ ਤੇ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਸ ਟਾਈਮ ਸਾਡੇ ਤੋਂ ਬਾਅਦ ਰਾਜਵੀਰ ਹੋਰੀ ਆਣ ਕੇ ਪ੍ਰੋਗਰਾਮ ਨੂੰ ਦੇਣਗੇ ਤੇ ਜਾਂਦੇ ਜਾਂਦੇ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਆ, ਪਰ ਫਿਰ ਵੀ ਦੱਸਦਾ ਇੱਕ ਵਾਰੀ ਫਿਰ ਕਿ ਜੇਕਰ ਤੁਸੀਂ ਕੋਈ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਹੋ ਜਿਹੜਾ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ, ਪਲਾਜ਼ਾ ਹਾਈਵੇ 410 ਤੇ ਮੇਫੀਲਡ ਦੇ ਕਾਰਨਰ ਤੇ ਬਣੇਗਾ, ਤੁਹਾਡੇ ਕੋਲ ਸੁਨਹਿਰੀ ਮੌਕਾ ਹੈ, 5% ਦੇ ਕੇ ਤੁਸੀਂ ਉਹਨੂੰ ਬੁੱਕ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ 2 ਸਾਲ ਬਾਅਦ ਤੁਸੀਂ ਕਲੋਜ਼ਿੰਗ ਕਰਾਓ। ਸ਼ਾਹ ਸਾਹਿਬ ਤੁਹਾਡੀ ਮੌਰਗੇਜ ਦੇ ਵਿੱਚ ਹੈਲਪ ਕਰਨਗੇ, ਅਸੀਂ ਤੁਹਾਡੇ ਯੂਨਿਟ ਲੱਭ ਕੇ ਲਿਆ ਕੇ ਆਏ ਹਾਂ, ਤੁਹਾਡੇ ਕਿਸੇ ਵੀ ਬਿਜ਼ਨਸ ਕਿਸੇ ਤਰ੍ਹਾਂ ਦਾ ਵੀ ਕੋਈ ਵਪਾਰ ਹੈ ਰੈਂਟ ਨਾਲੋਂ ਚੰਗਾ ਤੁਸੀਂ ਆਪਣੀਆਂ ਕਿਸ਼ਤਾਂ ਦੇ ਕੇ ਆਪਣਾ ਬਿਜ਼ਨਸ ਹੋਵੇ ਆਪਣਾ ਤੁਹਾਡੀ ਦੁਕਾਨ ਹੋਵੇ ਤੇ ਚੰਗਾ ਰਹੇਗਾ। ਸੋ ਦਿਓ ਇੱਥੇ ਇਜਾਜ਼ਤ ਤੇ ਨੰਬਰ ਹੈ 4168817070 ਸਾਡੇ ਰੀਅਲ ਸਟੇਟ ਦੇ ਲਈ, ਤੇ ਵਤਨੋਂ ਦੂਰ ਦਾ ਨੰਬਰ ਆਲਵੇਜ਼ ਬੜਾ ਪੁਰਾਣਾ ਨੰਬਰ ਹੈ 9057990999 905-799-0999 ਜੀ।

ਸੁਗੰਧ ਵਰਗਾ ਕਿਸ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313।
4: ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ।
0: ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991, ਔਰ ਵਿਜ਼ਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
5: ਜੀ ਦੋਸਤੋ, ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਸਾਰੰਗੀ ਦੇ ਨਾਲ, ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ ਦਾ। ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਵੇਗਾ, ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾਊਗੀ, ਪੰਜਾਬ ਦੀ ਧਰਤੀ ਤੋਂ ਸਵਰਨ ਸਿੰਘ ਟਹਿਣਾ ਵੀ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ, ਅਦਰਵਾਈਜ਼ ਜੇ ਉਹ ਫੋਨ ਦੇ ਉੱਪਰ ਜੁੜ ਸਕੇ ਸਾਡੇ ਨਾਲ। ਅਤੇ ਪ੍ਰੋਗਰਾਮ ਦਾ ਜਿਹੜਾ ਹਿੱਸਾ ਹੈਗਾ ਦਬਾਬਾ ਟੂਰ ਐਂਡ ਟਰੈਵਲ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈਗਾ। ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਤੁਹਾਡੇ ਕਿਸੇ ਮਿੱਤਰ ਪਿਆਰੇ ਜਾਂ ਭੈਣ ਭਰਾ ਨੇ ਕਿਸੇ ਨੇ ਆਉਣਾ ਗਾ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਉਹਨਾਂ ਦੇ ਫੋਨ ਨੰਬਰ ਉੱਪਰ ਸੰਪਰਕ ਕਰੋ, 905-673-1400 ਦੇ ਉੱਪਰ। ਤੇ
6: ਬਹੁਤ ਬਹੁਤ ਧੰਨਵਾਦ ਸਰ। ਮੈਂ ਪਹਿਲਾਂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕੱਲ੍ਹ ਸੋਚੀ ਜਾਂਦਾ ਵੀ ਕਿਹੜਾ ਕਿੱਥੇ ਆਉਣਾ ਗਾ ਜਾਣਾ ਗਾ ਜੇ ਤੁਸੀਂ ਇੰਡੀਆ ਨੂੰ ਜਾਣਾ ਗਾ ਜੇ ਤੁਸੀਂ ਜਾਣਾ ਗਾ
7: ਜੀ, ਬਿਲਕੁਲ। ਇਹ
6: ਸਾਰੇ ਮਿੱਤਰ ਦੋਸਤ ਆਈ ਕਹਿੰਦੇ, ਤੁਹਾਡੇ
7: ਸਾਡੇ ਸਾਰੀਆਂ ਕਹਿੰਦੇ
6: ਬਿਲਕੁਲ, ਮਾਲ ਸਭ ਆਈ ਕਹਿੰਦੇ
7: ਆਪਣੀ ਜੋਬ, ਉਹ ਵੀ ਲੁਧਿਆਣੇ ਸਾਰਾ ਕੁਛ।
6: ਮੈਂ ਚੇਤਾ ਨਾ ਭੁੱਲ ਜਾ ਕਿ ਮੇਰੇ ਦਿਮਾਗ ਚ ਹੁਣੇ ਸਟੂਡੀਓ ਚ ਬਣ ਸਾਰ ਇੱਕ ਸਵਾਲ ਜਿਹਾ, ਪਤਾ ਨੀ ਕੀ, ਤੁਸੀਂ ਸ਼ਾਇਦ ਇਹਦੇ ਦੱਸ ਸਕਦੇ ਬੈਟਰ ਤਰੀਕੇ ਨਾਲ। ਬਾਹਰ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ, ਗੋਡੇ ਗੋਡੇ ਗਾਰਾ ਭਿੱਜ ਗਈ, ਮੈਂ ਤੇਰਾ ਭਿੱਜ ਗਿਆ, ਹੁਸਨ ਕੁਮਾਰ ਹੋਇਆ ਪਿਆ
7: ਜੀ,
6: ਮਤਲਬ ਕਣੀਆਂ ਅੱਗੇ ਹੁੰਦਾ ਨੀ ਸੀ, ਬੂੰਦਾ ਬਾਂਦੀ ਹੋ ਰਹੀ ਹੈ।
7: ਇਹ ਤਾਂ ਇੰਨਾ ਤੰਗ ਕੀਤਾ ਨਾ,
6: ਹੈ ਨਾ, ਬਾਹਰ ਬੂੰਦਾ ਬਾਂਦੀ ਹੋ ਰਹੀ ਹੈ, ਜੇ ਬੂੰਦਾ ਬਾਂਦੀ ਹੁੰਦੀ ਹੈ ਹੋ ਲੈਣ ਦੋ
7: ਜੀ।
6: ਪਰ ਉਹ ਅੰਗਰੇਜ਼ੀ ਦੇ ਪੇਪਰ ਚ ਤੰਗ ਕਰਦਾ ਸੀ,
7: ਉਹ ਬਹੁਤ ਜ਼ਿਆਦਾ ਤੰਗ ਕੀਤਾ,
6: ਰਿਲਿੰਗ ਕਰਾਉਂਦਾ ਸੀ ਉਹ ਪੂਰੀ, ਹੈ ਨਾ,
7: ਅੱਛਾ ਬਹੁਤ ਘੁੱਟ ਪਈ ਹੈ
6: ਇਸ ਪਿੱਛੇ, ਹੈ ਨਾ, 5-7 ਤਾਂ ਪੱਕੇ ਹੁੰਦੇ ਸੀ,
7: ਪੱਕੇ ਜੀ ਪੱਕੇ।
6: ਤੇ ਅੱਛਾ, ਮੇਰੇ ਦਿਮਾਗ ਚ ਆਇਆ ਸੀ, ਮੈਂ ਕਿਹਾ ਅਗਰ ਜੇ ਮੀਂਹ ਜਾ ਪੈਣਾ ਜਾਂ ਕੁਛ ਹੋਣਾ, ਕਹਿਣਾ ਵੀ ਪੂੜੇ ਖਾ ਲਓ, ਹੈ ਨਾ, ਖੀਰ ਦਾ ਖੀਰ ਪੂੜੇ ਬਣਾ ਲੈਣੇ, ਹੈ ਨਾ
7: ਜੀ,
6: ਤੇ ਜਾਂ ਗੁਲਗਲੇ ਬਣਾ ਲੈਣੇ। ਜਿਹੜੇ ਪੂੜੇ ਜਾਂ ਮਾਲ ਪੂੜੇ, ਇਹ ਇੱਕੋ ਹੀ ਚੀਜ਼ ਆ ਵੀ, ਇਹਨਾਂ 'ਚ ਕੋਈ ਫਰਕ ਹੁੰਦਾ ਪੂੜਿਆਂ ਦੇ ਮਾਲ ਪੂੜਿਆਂ 'ਚ? ਮਾਲ ਪੂੜੇ ਵੀ ਕਹਿੰਦੇ ਨਾ ਉਹਨਾਂ,
7: ਮਾਲ ਪੂੜੇ ਜੀ,
6: ਵੀ ਮਾਲ ਪੂੜੇ ਖਾਣੇ ਬਈ, ਅੱਜ ਤਾਂ ਮੀਂਹ ਪੈਂਦਾ ਯਾਰ, ਐਨ, ਹੈ ਨਾ, ਜਾਂ ਫਿਰ ਪੂੜੇ ਬਣਾ ਲਓ ਖੀਰ ਤੇ ਪੂੜੇ, ਖੀਰ ਦੇ ਨਾਲ ਪੂੜੇ ਬਣ ਜਾਂਦੇ ਆ।
7: ਮਾਲ ਪੂੜੇ
8: ਤੇ ਪੂੜੇ ਮਿਲਾ ਤਾਂ ਇੱਕ ਹੀ ਅੱਜ ਤੱਕ ਮੇਰਾ ਆਈਡੀਆ, ਉਹਨੂੰ ਥੋੜਾ ਜਿਹਾ ਵਧਾ ਚੜਾ ਕੇ ਆਪਾਂ ਮਾਲ ਪੂੜੇ ਕਹਿ ਦਿੰਦੇ ਸੀਗੇ।
6: ਨਹੀਂ ਜੀ ਨਹੀਂ ਆਏ ਨੀ ਹੈ, ਜਿਵੇਂ ਦੇਖੋ ਹੁਣ ਰਾਜਵੀਰ ਦਿਓਲ ਤੇ ਜਗਜੀਤ ਮਾਲ, ਮਾਲ ਦੋ ਚੀਜ਼ ਆਡਾ ਹੋ ਗਿਆ ਨਾ, ਮਾਲ ਆਡਾ ਹੋ ਗਿਆ। ਨਹੀਂ ਜਾਂ ਤਾਂ ਕਿਤੇ ਤੁਹਾਡੇ, ਮੈਂ ਕਿਹਾ ਪਿੰਡ ਪੁੰਡਰਾ ਬਣਾਉਂਦੇ ਹੋਣ ਕਿਤੇ ਤੁਹਾਡੇ ਨਾਲ, ਤੁਸੀਂ ਤੇ ਧੱਕੇ ਨਾਲ ਲਾਤਾ ਹੋਵੇ। ਜਗਜੀਤ ਮਾਲ ਆ, ਮਨਜੀਤ ਮਾਲ ਆ, ਇੱਧਰ ਮਾਲ ਪੂੜਾ, ਪੂੜਾ ਤੁਹਾਡਾ ਨਾ ਹੋਵੇ ਕਿਤੇ ਏਰੀਆ ਦਾ।
8: ਇਹ ਵੀ ਹੋ ਸਕਦਾ, ਕਹਿ ਨੀ ਸਕਦੇ, ਪਰ ਅਸੀਂ ਮਾਲ ਪੂੜੇ ਕਹਿੰਦੇ ਸੀ ਜ਼ਿਆਦਾ।
6: ਜੇ ਕੋਈ ਬੀਬੀ ਭੈਣ ਸੁਣਦੀ ਹੈ, ਦੱਸਿਓ ਵੀ ਮਾਲ ਪੂੜੇ ਤੇ ਪੂੜੇ ਦੇ ਵਿੱਚ ਕੋਈ ਫਰਕ ਆ, ਜਾਂ ਸੇਮ ਥਿੰਗ ਹੀ ਆ, ਵੀ ਉਹੀ ਉਹਨੂੰ ਹੀ ਮਾਲ ਪੂੜੇ ਕਹਿੰਦੇ, ਉਹਨੂੰ ਹੀ ਪੂੜੇ ਕਹਿੰਦੇ ਆ, ਕਿ ਜਾਂ ਅਲੱਗ ਅਲੱਗ ਏਰੀਆ ਦਾ ਫਰਕ ਪੈ ਜਾਂਦਾ। ਤੁਹਾਡੇ ਕੀ ਕਹਿੰਦੇ ਬਾਈ?
8: ਸਾਡੇ ਮਾਲ ਪੂੜੇ ਕਹਿੰਦੇ,
6: ਮਾਲ ਪੂੜੇ,
8: ਪੂੜੇ ਵੀ ਕਹਿੰਦੇ,
6: ਪੂੜੇ ਨੇ ਖੀਰ, ਐਂ ਦੋ ਚੀਜ਼ਾਂ ਕਿਵੇਂ ਕਹਿੰਦੇ ਨੇ ਕਿ ਜਾਂ
8: ਕਹਿੰਦੇ ਦੋ ਚੀਜ਼ਾਂ? ਹੁਣ ਇਹ ਨਹੀਂ ਪਤਾ ਵੀ ਉਹ ਅਲੱਗ ਅਲੱਗ ਨੂੰ ਕਹਿੰਦੇ ਸੀ ਜਾਂ ਕਿਵੇਂ ਕਹਿੰਦੇ ਸੀ, ਕਿਉਂਕਿ
6: ਖੀਰ ਪੂੜੇ ਤੇ ਮਾਲ ਪੂੜੇ ਚ ਫਰਕ ਤੁਹਾਨੂੰ?
8: ਖੀਰ ਪੂੜੇ ਤਾਂ ਨੀ ਕਿਹਾ ਜਾਂਦਾ ਮੋਸਟਲੀ, ਪਰ ਖਾਦੇ ਮਾਲ ਪੂੜੇ ਖੀਰ ਨਾ ਜਾਂਦੇ ਆ,
6: ਤੇ ਫਿਰ ਖੀਰ ਪੂੜੇ ਹੋ ਗਏ। ਪਰ ਦੇਖੋ ਸਾਡੇ ਕਾਲਰ ਵੀ ਆਪਣੇ ਹੈਗੇ, ਦੇਖੀਏ ਤੇ ਚੈੱਕ ਕਰੋ ਪਹਿਲਾਂ, ਦੇਖੀਏ। ਸਤਿ ਸ੍ਰੀ ਅਕਾਲ ਜੀ।
9: ਫੇਰ ਨਿਕਲਦੇ ਆ ਜੇ ਦੂਸਰੇ ਪੂੜੇ ਹੁੰਦੇ, ਆਟਾ ਤੇ ਗੁੜ ਉਹਨੂੰ ਘੋਲ ਕੇ ਤਵੇ ਤੇ ਪਕਾਏ ਜਾਂਦੇ ਆ।
6: ਅੱਛਾ, ਜਿਹੜਾ
9: ਪੂੜੇ ਕਿਹਾ ਜਾਂਦਾ ਗੁੜਦੇ ਹੁੰਦੇ ਆ।
6: ਅੱਛਾ, ਜਿਹੜੇ ਜਿਹੜੇ ਮਾਲ ਪੂੜੇ ਉਹ ਮਤਲਬ ਉਹ ਕੜਾਹੀ ਦੇ ਵਿੱਚ,
9: ਉਹ ਕੜਾਹੀ ਦੇ ਵਿੱਚ ਬਣਦੇ ਆ ਤੇ ਰਵੇ ਦੇ ਨਾਲ ਬਣਦੇ ਆ।
6: ਰਵਾ ਕਿਵੇਂ
9: ਤਲੀ ਦੇ ਨਾ, ਜਲੇਬੀਆਂ ਤਲੀਆਂ ਏਦਾਂ ਤਲੇ ਜਾਂਦੇ ਉਹ ਮਾਲ ਪੂੜੇ ਜਿਹੜੇ ਹੁੰਦੇ ਆ।
6: ਓ ਬਹੁਤ ਬਹੁਤ ਧੰਨਵਾਦ। ਤੁਹਾਡਾ ਕਿਹੜਾ ਏਰੀਆ?
9: ਮੇਰਾ ਜੀ ਇੱਥੋਂ ਤਾਂ ਕੈਂਬਰੇ ਰਹਿੰਦੇ ਆ, ਤਾਂ ਪਿੱਛੋਂ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਜੀ ਪੰਜਾਬ ਚੋਂ।
6: ਵਾਹ ਵਾਹ, ਗੁਰੂ ਕੀ ਨਗਰੀ। ਬਹੁਤ ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ।
9: ਜ਼ਰੂਰ ਪ੍ਰੋਗਰਾਮ ਸੁਣਨਾ, ਮੈਂ ਜੋ ਕੰਮ ਨਿਕਲਦਾ ਕੰਮ ਤਾਂ ਤੁਹਾਡਾ ਰੇਡੀਓ ਲਾ ਲੈਂਦਾ ਮੈਂ।
6: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ।
9: ਵੈਲਕਮ ਜੀ, ਵੈਲਕਮ,
6: ਬਹੁਤ ਸ਼ੁਕਰੀਆ। ਇਹ ਜਿਹੜਾ ਵੀਰ ਉਹਨਾਂ ਨੇ ਦੱਸਿਆ, ਜੇ ਕੋਈ ਗੱਲ ਸੈਕਿੰਡ ਕਰ ਸਕਦਾ ਹੋਵੇ ਵੀ ਹਾਂ ਸਹੀ ਗੱਲ, ਇਹਨਾਂ ਨੇ ਦੱਸਿਆ ਕਿ ਜਿਸ ਤੱਕ ਮੈਨੂੰ ਸਮਝ ਆਈ ਵੀ ਜਿਵੇਂ ਜਲੇਬੀਆਂ ਕੱਢਦੇ ਆ, ਜਿਹੜੇ ਮਾਲ ਪੂੜੇ ਆ, ਮਾਲ ਪੂੜੇ ਉਹ ਕੜਾਹੀ ਦੇ ਵਿੱਚ ਕੱਢਦੇ ਆ।
8: ਨਹੀਂ ਨਹੀਂ ਨਹੀਂ, ਹਾਂ ਪੂੜੇ ਕੜਾਹੀ 'ਚ ਕੱਢੇ ਜਾਂਦੇ ਆ ਤੇ ਮਾਲ ਪੂੜੇ ਤਵੇ ਤੋਂ ਪਰਖੇ ਜਾਂਦੇ ਆ। ਉਹਨਾਂ ਨੇ ਇਹ ਗੱਲ
6: ਕਹੀ ਆ ਕਹਿੰਦੇ ਵੀ ਮਾਲ ਪੂੜੇ,
8: ਹਾਂ ਨਹੀਂ ਨਹੀਂ ਨਹੀਂ, ਜਿਹੜੇ ਮਾਲ ਪੂੜੇ ਆ ਉਹ ਤਵੇ ਦੇ ਉੱਪਰ ਆਟਾ ਤੇ ਗੁੜ ਘੋਲ ਕੇ
6: ਗੱਤੇ ਜਿਹੇ ਨਾਲ ਬੀਬੀਆਂ ਕਰਦੇ ਹੁੰਦੇ ਸੀ, ਹਾਂ
8: ਹਾਂ, ਪਿੱਪਲ ਦੇ ਪੱਤੇ ਨਾਲ,
6: ਪਿੱਪਲ ਦੇ ਪੱਤੇ ਨਾਲ,
8: ਪਿੱਪਲ ਦੇ ਪੱਤੇ ਨਾਲ।
6: ਇੱਥੇ ਹੁਣ ਪਿੱਪਲ ਕਿੱਥੇ ਲੱਭ ਲਈ ਤੇ ਗੱਤਾ ਲੱਭ ਲਓ। ਅੱਛਾ, ਉਹ ਉਹਦੇ ਨਾਲ ਸੀ ਤੇ ਜਿਹੜੇ
8: ਪੂੜੇ ਉਹ ਤਲੇ ਜਾਂਦੇ ਆ ਜਲੇਬੀਆਂ ਵਾਂਗੂ।
6: ਜੇ ਤੁਹਾਨੂੰ ਵੀ ਦੱਸਿਓ, ਜੇ ਕੋਈ ਇਸ ਗੱਲ ਨੂੰ ਸੈਕਿੰਡ ਕਰ ਸਕੇ ਵੀ ਇਹ ਸਹੀ ਇਹੀ ਇੱਦਾਂ ਹੀ ਹੁੰਦੇ ਆ, ਤੇ ਜੇ ਕੋਈ ਰੈਸਟੋਰੈਂਟ ਵਾਲਾ ਸਵੀਟ ਮੈਲ ਲਓ, ਤੁਸੀਂ ਦੱਸੋ। ਅੱਛਾ, ਜਾ ਕੇ ਕਹਿ ਦੇ ਨਾ ਵੀ ਮੈਂ ਤਾਂ ਮਾਲ ਪੂੜਾ ਮੰਗਾਇਆ ਸੀ, ਤੁਸੀਂ ਪੂੜਾ ਭਲੇ ਭੇਜ ਤਾ,
8: ਨੰਬਰ ਬੋਲੋ ਸਟੂਡੀਓ।
6: ਪਰ ਫਿਰ ਪਤਾ ਕਿਵੇਂ ਲੱਗੂਗਾ ਯਾਰ ਵੀ ਫਰਕ ਹੋਊਗਾ ਸਵਾਦ ਦਾ?
8: ਨਹੀਂ ਫਰਕ ਤਾਂ ਹੋ ਗਿਆ, ਹੁਣ ਇੱਕ ਤਲਿਆ ਹੋਇਆ ਤੇ ਇੱਕ ਪੱਕਿਆ ਹੋਇਆ, ਪਕਾਉਣ ਤੇ ਤਲਣ 'ਚ ਫਰਕ ਆ ਨਾ?
6: ਨਹੀਂ ਸਮਾਨ ਤਾਂ ਉਹੀ ਪੈਂਦਾ।
8: ਨਹੀਂ ਨਹੀਂ ਨਹੀਂ ਨਹੀਂ, ਉਹਨਾਂ ਨੇ ਨਹੀਂ ਨਹੀਂ, ਸਮਾਨ ਉਹੀ ਪੈਂਦਾ, ਤਲਿਆ ਤੇ ਪਕਾਉਣ 'ਚ ਫਰਕ ਆ। ਹੁਣ ਪਰੌਠੇ ਤੇ ਰੋਟੀ ਦਾ ਫਰਕ ਨਹੀਂ ਹੁੰਦਾ?
6: ਹਾਂਜੀ, ਪਰੌਠੇ ਤੇ ਰੋਟੀ ਦਾ ਤਾਂ ਫਰਕ, ਸਮਾਨ ਤਾਂ ਉਹੀ ਆ।
8: ਹਾਂ, ਸਮਾਨ ਤਾਂ ਉਹੀ ਆ।
6: ਵਾਧਾ ਕਰ ਸਕੇ ਨੌਲੇਜ ਦੇ ਵਿੱਚ, ਵੈਸੇ ਵੀਰ ਉਹਨਾਂ ਨੇ ਦੱਸਤਾ ਅੰਮ੍ਰਿਤਸਰ ਏਰੀਏ ਤੋਂ ਤੇ ਕਿ ਮਾਲ ਪੂੜੇ ਤੇ ਪੂੜੇ ਦੇ ਵਿੱਚ ਫਰਕ ਹੁੰਦਾ, ਪਰ ਫਿਰ ਵੀ ਆਪਾਂ ਦੇਖ ਲੈਂਦੇ ਹਾਂ। ਜੇ ਕੋਈ ਹੋਰ ਵੀ ਕਾਲਰ ਹੋਇਆ ਤਾਂ ਜ਼ਰੂਰ ਸਾਨੂੰ ਦੱਸਿਓ ਕਿ ਤੁਹਾਨੂੰ ਲੱਗਦਾ ਕਿ ਇਹ ਬਿਲਕੁਲ ਸਹੀ ਆਨਸਰ ਹੈ ਜਾਂ, ਕਿਉਂਕਿ ਇੱਕੋ ਕਾਲ ਦੇ ਨਾਲ ਅਸੀਂ ਇਹਨੂੰ ਸਹੀ ਜਾਂ ਗਲਤ ਨਹੀਂ ਕਹਿ ਸਕਦੇ। ਤੁਸੀਂ ਵੀ ਦੱਸ ਸਕਦੇ ਹੋ ਵੀ ਸਹੀ ਆਨਸਰ ਹੈ ਜਾਂ ਨਹੀਂ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸਟੂਡੀਓ ਦਾ ਨੰਬਰ ਹੈ 905-564-6444, 905-564-6444, ਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੁਣਾਂ ਦਾ ਨੰਬਰ ਦੇ ਦਿੰਦੇ ਹਾਂ। ਵਿਜ਼ਟਰ ਇੰਸ਼ੋਰੈਂਸ ਅਤੇ ਸੁਪਰ ਵੀਜ਼ੇ ਦੇ ਬਹੁਤ ਵਧੀਆ ਕਮਾਲ ਦੇ ਰੇਟ ਤੁਹਾਨੂੰ ਲੈ ਕੇ ਦੇਣਗੇ। ਨੰਬਰ ਨੋਟ ਕਰ ਲਓ, 647-564-2733 ਇਹਨਾਂ ਦਾ ਨੰਬਰ ਹੈ। ਸੋ ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਆਪਾਂ ਦੇਖੀਏ ਵੀਰੇ ਉਹਨੇ ਕੁਛ ਮੇਰੇ ਖਿਆਲ ਕਹਿਣਾ ਚਾਹੁੰਦੇ, ਕੁਛ ਐਡ ਕਰਨਾ ਚਾਹੁੰਦੇ, ਰਹਿ ਗਿਆ ਸੀ ਕੁਛ ਬਾਈ ਜੀ?
9: ਰਿਹਾ ਕੋਈ ਨੀ ਭਾਜੀ, ਸਮਾਨ ਇੱਕੋ ਨੀ ਹੁੰਦਾ, ਤੁਹਾਨੂੰ ਮੈਂ ਦੱਸਿਆ ਵੀ ਉਹ ਆਟੇ ਦੇ ਤੇ ਗੁੜ ਦੇ ਬਣਦੇ, ਉਹ ਰਵੇ ਦੇ ਤੇ ਬਣਦੇ ਆ ਤਲ ਕੇ ਆਪਣਾ ਜਲੇਬੀਆਂ ਨੂੰ,
6: ਸਮਾਨ ਵੀ ਫਰਕ ਆ ਬਾਈ ਜੀ। ਰਵਾ ਕੀ ਹੈ?
9: ਤੇ ਗੁੜ ਦੇ ਬਣਦੇ ਜਿਹੜੇ ਨਿਰੇ ਪੂੜੇ ਹੁੰਦੇ ਆ ਨਾ, ਰੋਟੀਆਂ ਵਰਗੇ ਬਣਦੇ ਆ ਤੇ ਹੁੰਦੇ ਤਵੇ ਤੇ ਬਣਦੇ ਆ। ਪਿੱਪਲ ਦਾ ਪਤਾ ਤਾਂ ਠੀਕ ਆਖਿਆ, ਇੱਥੇ ਪਿੱਪਲ ਦਾ ਪਤਾ ਇੱਥੇ ਗੱਤੇ ਨਾਲ ਹੀ ਬਣਾਏ।
6: ਹਾਂ ਮੈਂ ਵੀ ਸਹੀ ਆਖਿਆ, ਹੈ
9: ਤੁਸੀਂ ਸਹੀ ਆਖਿਆ, ਗੱਤਾ ਤੁਸੀਂ ਸਹੀ ਆਖਿਆ।
6: ਧੰਨਵਾਦ ਬਾਈ, ਥੈਂਕ ਯੂ। ਅੱਛਾ,
9: ਉਹ ਮਸਾਲਾ ਬਣਾ ਕੇ ਤੇ ਕੜਾਹੀ ਦੇ ਵਿੱਚ ਘਿਓ ਪਾ ਲਓ, ਤੇਲ ਪਾ ਲਓ, ਜਿਹੜੀ ਚੀਜ਼ ਤੁਹਾਡੀ ਪਹੁੰਚ ਆ, ਤੇ ਵਿੱਚ ਜਲੇਬੀਆਂ ਵੀ ਸੁੱਟੀ ਜਾਓ ਆਪਣਾ ਭਰ ਕੇ, ਕਬਲੀ ਜੀ ਦਾ ਨਿੱਕਾ ਭਾਂਡਾ ਲੈ ਕੇ
8: ਜੀ। ਵੀਰ ਜੀ, ਰਵਾ ਕੀ ਹੁੰਦਾ ਜਿਹੜਾ ਤੁਸੀਂ ਕਹਿੰਦੇ ਕੂੜੇ ਰਵੇ ਦੇ ਬਣਦੇ ਆ?
9: ਹਾਂਜੀ,
8: ਰਵਾ ਕੀ ਹੁੰਦਾ?
9: ਰਵਾ ਜਿਹੜਾ ਜਿਹਨੂੰ ਸੂਜੀ ਆਖਦੇ ਆਪਾਂ ਪੰਜਾਬੀ ਚ।
6: ਨਹੀਂ ਤੁਸੀਂ ਕਿਤੇ ਗੁਲਗਲੇ ਨੂੰ ਤਾਂ ਨੀ ਵਿੱਚ, ਗੁਲਗਲੇ ਵੀ ਤਲਕੇ ਬਣਦੇ ਉਹਨੂੰ?
9: ਤੁਸੀਂ ਤੁਸੀਂ ਜਿੰਨੀਆਂ ਸਵੀਟਸ ਵਾਲੀਆਂ ਦੁਕਾਨਾਂ ਨੇ ਨਾ ਆਪਣੇ ਪੰਜਾਬ, ਪੰਜਾਬੀ ਸਵੀਟ ਵਾਲੀਆਂ, ਇਹ ਮਾਲ ਪੂੜੇ ਸਾੜੇ ਬਣਾਉਂਦੇ, ਮਾਲ ਪੂੜੇ ਉੱਥੋਂ ਜਾ ਕੇ ਖਾ ਕੇ ਵੇਖ ਲਿਓ, ਤੇ ਦੂਜੇ ਪੂੜੇ ਤਾਂ ਹੁਣ ਘਰ ਹੀ ਪੜਨੇ, ਉਹ ਤੇ ਦੁਕਾਨ ਤੋਂ ਮਿਲਣੇ ਨੀ।
6: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਬਾਜੀ ਸਿਲਵਰ ਹੱਟ ਦਾ ਸੁਨੇਹਾ ਵੀ ਤੁਹਾਡੇ ਨਾਲ ਸਾਂਝਾ ਕਰ ਲਈਏ। ਸਿਲਵਰ ਹੱਟ ਤੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਚਾਂਦੀ ਦੇ ਗਹਿਣੇ ਆ
8: ਜੀ,
6: ਚਾਂਦੀ ਦੀ ਡੱਬੀ ਅੱਗੇ ਹੁੰਦੀ ਸੀਗੀ ਨਾ, ਚਾਂਦੀ ਦੀ ਡੱਬੀ ਪਤਾ ਕਦੇ ਨੀ ਵਰਤਦੇ ਹੁੰਦੇ ਸੀਗੇ।
8: ਬਿਲਕੁਲ, ਗਾਣੇ ਤਾਂ ਸੁਣੀਆਂ,
6: ਗਾਣੇ ਜੀ ਮੈਂ ਸੁਣੀ, ਪਤਾ ਨੀ ਵਰਤਦੇ ਸੀ ਕਿ ਨਹੀਂ
8: ਬਈ, ਪਤਾ ਨੀ ਕਦੇ।
6: ਹਾਂ
8: ਪਰ ਗਾਣਾ ਜ਼ਰੂਰ ਆ,
6: ਚਾਂਦੀ ਦੀ ਡੱਬੀ ਦੇ ਵਿੱਚ ਮੈਂ ਨਾ ਕੀ ਰੱਖਦੇ ਸੀਗੇ,
8: ਰੱਖਦੇ ਸੀ
6: ਪਤਾ ਨੀ ਕਾਤੋਂ
8: ਉੱਥੇ ਜਾਂ ਨਹੀਂ, ਹੁਣ ਇਹ ਨੀ ਕਿ ਪਤਾ,
6: ਗਾਣੇ ਚ ਮੈਂ
8: ਸੁਣੀ ਵਿੱਚ ਜ਼ਰੂਰ ਆ।
6: ਹਾਂ ਵੀ ਚਾਂਦੀ ਦੀ ਡੱਬੀ, ਚਲੋ ਚਾਂਦੀ ਦੀ ਡੱਬੀ ਨਹੀਂ ਹੈਗੀ ਇਹਨਾਂ ਕੋਲ, ਵੈਸੇ ਇਹਨਾਂ ਕੋਲ ਚਾਂਦੀ ਦੇ ਡੱਬੇ ਮਿਲ ਜਾਣਗੇ, ਇਹਨਾਂ ਕੋਲ ਚਾਂਦੀ ਦੇ ਗਹਿਣੇ ਮਿਲ ਜਾਣਗੇ, ਚਾਂਦੀ ਦੀਆਂ ਝਾਂਜਰਾਂ ਮਿਲ ਜਾਣਗੀਆਂ, ਗੋਰਿਆਂ ਪੈਰਾਂ ਦੇ ਵਿੱਚ ਚਾਂਦੀ ਦੀਆਂ ਝਾਂਜਰਾਂ ਪਾਉਣੀਆਂ ਹਨ। ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸਿਲਵਰ ਹੱਟ ਤੇ 416-839-1470 ਤੇ ਗੱਲਬਾਤ ਕੀਤੀ ਜਾ ਸਕਦੀ ਹੈ, 416-839-1470 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਲਓ ਗਿੱਪੀ ਕਰਿਆ ਉਹਨਾਂ ਦਾ ਨਵਾਂ ਗੀਤ ਹੈ ਭਾਅ
8: ਜੀ, ਬਿਲਕੁਲ
6: ਆ ਚੱਕੋ ਕਰਾਂ, ਆਉਣ ਦਿਓ ਜਰਾ ਕੇ ਫਿਰ ਆਪਾਂ ਚੱਲਦੇ ਹਾਂ।

0: ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ?
1: ਚਾਂਦੀ ਡੱਬੀ ਚ ਫੀ ਪਾਉਂਦੇ ਆ ਜੀ,
2: ਇਹ ਸੱਚੀ ਪਾਉਂਦੇ ਸੀ ਜਾਂ ਓਦਾਂ ਹੀ ਗਾਣੇ ਜੀ ਆ?
1: ਡੱਬੀਆਂ ਲੋਕਾਂ ਕੋਲ ਬਹੁਤ ਖਾਂਦੇ ਆ।
2: ਨਹੀਂ ਇਹਦਾ ਕੋਈ ਮਤਲਬ, ਇਹ ਪਹਿਲਾਂ ਤੋਂ ਚੱਲਦਾ ਕੰਮ, ਇਹ ਤਾਂ ਹੀ ਗੀਤ ਚ ਆਇਆ ਹੋਣਾ।
1: ਕਦੇ
0: ਡੱਬੀ ਚ ਫੀਮ ਪਾਉਣ ਨਾਲ ਉਹਦੀ ਕੋਈ ਪਾਵਰ ਵੱਧ ਜਾਂਦੀ ਹੈ ਜਾਂ ਕੀ ਚੱਕਰ ਆ?
1: ਪਾਵਰ ਨਹੀਂ, ਲੋਕੀ ਬੁਲਾਉਂਦੇ ਕੰਮ ਆਤੇ ਆਉਣਾ,
0: ਤੈਨੂੰ ਪਤਾ ਉਹਦੀ ਖਤਰਾ ਹੈ।
1: ਜਾ ਉਹ ਡੱਬੀ ਕਿਉਂ ਹੁਣ ਕਹਿੰਦਾ ਫੀ ਪਾਉਣ ਤੋਂ ਲੈ ਕੇ, ਹਾਂਜੀ ਲੈਣੀ ਫੀ ਪਾਉਣ ਉੱਤੇ।
2: ਚਾਂਦੀ ਦੀ ਡੱਬੀ ਹੈ ਜਿਹੜੀ, ਉਹਦੇ ਚ ਲੋਕ ਅਫੀਮ ਰੱਖਦੇ ਸੀਗੇ, ਮਤਲਬ ਅੱਛਾ ਚਾਂਦੀ ਦੇ ਅੱਗੇ ਦੰਦ ਵੀ ਲਵਾ ਲੈਂਦੇ ਸੀ ਸੋਨੇ ਦੇ, ਹਨਾ?
0: ਬਿਲਕੁਲ,
2: ਸੋਨੇ ਰੰਗਾ ਦੰਦ ਜਾਂ ਚਾਂਦੀ ਰੰਗ। ਸੋ ਪਰ ਇਹ ਵੀ ਇੱਕ ਮਤਲਬ ਸਟੇਟਸ ਸਿੰਬਲ ਹੀ ਸਮਝਿਆ ਜਾਂਦਾ ਹੁਣ, ਚਾਂਦੀ ਦੀ ਡੱਬੀ ਹੈ। ਜਿਵੇਂ ਦੱਸ ਦੇਵੇ, ਜੇ ਚਾਂਦੀ ਦੀ ਡੱਬੀ ਕੋਈ ਲੈਣ ਜਾਂਦਾ ਸੀ, ਉਹ ਪੁੱਛਦਾ ਸੀ ਅਫੀਮ ਪਾਉਣ ਲਈ ਲੈਣੀ ਹੈ। ਅੱਛਾ ਅਫੀਮ ਪੈਂਦੀ, ਦਵਾਈਆਂ ਚ ਤਾਂ ਬਹੁਤ ਪੈਂਦੀ ਹੈ ਨਾ
0: ਅਫੀਮ, ਇੱਕ ਤਾਂ ਵੈਸੇ ਮਹਿੰਗੀ, ਉਹਨੂੰ ਰੱਖਣੀ ਮਹਿੰਗੀ ਚੀਜ਼ ਦੇ ਵਿੱਚ, ਚਾਂਦੀ ਵੀ ਉਹਨਾਂ ਟਾਈਮਾਂ ਦੇ ਵਿੱਚ।
2: ਅੱਛਾ ਫਿਰ ਸ਼ੌਂਕ, ਇਹਦਾ ਮਤਲਬ ਉਹ ਕਹਿੰਦੇ ਸੀ ਵੀ ਇਹ ਸ਼ੌਂਕ ਵੀ ਮਹਿੰਗੇ, ਮਤਲਬ ਰਿਚ ਬੰਦੇ ਦਾ ਸ਼ੌਂਕ ਸੀ ਹਨਾ।
0: ਬਿਲਕੁਲ।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਛਾ, ਲੋਕਾਂ ਨੂੰ ਅੱਗ ਲਾਉਣ ਵਾਸਤੇ ਕਹਿੰਦੇ ਨੋਟਾਂ ਨੂੰ ਅੱਗ ਲਾਉਣੀ ਪੈਂਦੀ ਹੈ ਅਤੇ ਮਕਾਨ ਨੂੰ ਲਾਉਣੀ ਯਾਰ ਕਿਸ ਨੂੰ। ਅਸੀਂ ਨਾ ਬਹੁਤੀਆਂ ਚੀਜ਼ਾਂ ਕਈ ਵਾਰ ਇਸੇ ਤਰੀਕੇ ਦੇ ਬੱਚੇ ਚਲਾ ਦਿੰਦੇ ਹਾਂ ਅਤੇ ਹਰ ਇੱਕ ਬੰਦਾ ਦੂਜੇ ਨੂੰ ਦੇਖ ਕੇ ਆਪਦਾ ਦੇਖ ਕੇ ਤਾਂ ਚਾਹੇ ਕੁਛ ਉਹਨੂੰ ਫਰਕ ਪਵੇ ਜਾਂ ਨਾ ਪਵੇ, ਪਰ ਦੂਜੇ ਨੂੰ ਜਦੋਂ ਦੇਖਦਾ ਵੀ ਯਾਰ ਇਹਦੀ ਤਰੱਕੀ ਹੋ ਰਹੀ ਆ, ਅੱਛਾ ਇਹਨਾਂ ਦਾ ਮੁੰਡਾ ਕਿਵੇਂ ਪੜ੍ਹ ਗਿਆ, ਇਹਨਾਂ ਦੀ ਕੁੜੀ ਕਿਵੇਂ ਬਾਹਰ ਚਲੀ ਗਈ, ਇਹਨਾਂ ਦਾ ਸਾਰਾ ਟੱਬਰ ਕਿਵੇਂ ਆ ਗਿਆ, ਇਹਨਾਂ ਨੇ 2 ਕਿੱਲੇ ਕਿਵੇਂ ਲੈ ਲਏ, ਇਹਨੇ ਥੋੜ੍ਹੇ ਟਾਈਮ 'ਚ ਇਹਨਾਂ ਨੇ ਟਰੱਕ ਕਿਵੇਂ ਪਾ ਲਿਆ, ਅੱਛਾ ਇਹਨੇ ਘਰ ਵੀ ਬਣਾ ਲਿਆ। ਮਤਲਬ ਦੂਜੇ ਨੂੰ ਦੇਖ ਕੇ ਹੀ ਅਸੀਂ ਆਪਣੀ ਜ਼ਿੰਦਗੀ ਆ ਜਿਹੜੀ ਉਹ ਉਲਝਾਉਂਦੇ ਰਹਿੰਦੇ ਹਾਂ। ਹੋਣਾ ਇਹ ਚਾਹੀਦਾ ਕਿ ਜਿਵੇਂ ਜਿੱਥੇ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਕਿ ਉਹਨਾਂ ਦੇ ਨਾਲ ਜੇ ਉਹਨਾਂ ਨੂੰ ਦੇਖਦੇ ਹੋ ਤਾਂ ਤੁਸੀਂ ਉਹਨਾਂ ਤੋਂ ਬਾਅਦ ਆਪਣੇ ਆਪ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ। ਮੈਂ ਇੱਕ ਦਿਨ ਦੇਖ ਰਿਹਾ ਸੀ ਕਿ ਇੱਕ ਬਹੁਤ ਕਮਾਲ ਦੀ ਗੱਲ ਆ, ਤੁਹਾਡੇ ਅਤੇ ਸਾਡੇ ਸਾਰਿਆਂ ਦੇ ਕੰਮ ਆਉਣੀ ਹੈ ਇਹ ਚੀਜ਼। ਮੋਨਾ ਜੀ ਵੀ ਆ ਗਏ, ਮੋਨਾ ਜੀ ਨੂੰ ਵੀ ਆਪਣਾ ਨਾਲ ਜੀ ਆਖਦੇ। ਮੋਨਾ ਜੀ ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰੇ ਸਤਿ ਸ਼੍ਰੀ ਅਕਾਲ ਜੀ ਐਂਡ ਵੈਰੀ ਗੁੱਡ ਆਫਟਰਨੂਨ।
0: ਵੈਰੀ ਗੁੱਡ ਆਫਟਰਨੂਨ ਮੋਨਾ ਜੀ, ਤੁਸੀਂ ਮਾਲਪੂੜੇ ਪਕਾਏ ਆ ਕਦੇ?
1: ਨਹੀਂ, ਕਦੇ ਵੀ ਨਹੀਂ।
0: ਅੱਜ ਮੈਂ ਨਿੱਕ ਮਹਿੰਗੀ ਸਾਹਿਬ ਨੂੰ ਕਹਿਣਾ, ਮਹਿੰਗੀ ਸਾਹਿਬ ਮੋਨਾ ਜੀ ਨੂੰ ਕਹੋ ਮੈਂ ਮਾਲਪੂੜੇ ਸਿੱਖ ਕੇ ਆਉਂਦਾ, ਨਹੀਂ ਤਾਂ ਫਿਰ ਜਾਓ। ਤੇਰੀ ਮਾਂ ਨੇ ਤੈਨੂੰ ਇਹ ਵੀ ਨੀ ਸਿਖਾਇਆ, ਐਂ ਕਾਹ ਤੂੰ ਕਹਿੰਦੇ ਸੀ ਨਾ?
1: ਬਸ ਆਪਣੇ ਇੰਡੀਆ ਦੇ ਵਿੱਚ ਜ਼ਿਆਦਾਤਰ ਮੇਨਲੀ ਮੈਨੂੰ ਲੱਗਦਾ ਕਿ ਜ਼ਿਆਦਾਤਰ ਇਹੀ ਸੋਚਿਆ ਜਾਂਦਾ ਕਿ ਮਦਰਸ ਹੀ ਬੱਚਿਆਂ ਨੂੰ ਕਹਿ ਲਓ ਕਿ ਸਾਰੀ ਨੌਲੇਜ ਸਾਰਾ ਰਹਿਣ ਦਾ ਸਹਿਣ ਦਾ ਵਿਚਾਰ ਦਿੰਦੀਆਂ ਨੇ। ਖਾਸ ਕਰ ਇੰਡੀਆ ਦੇ ਵਿੱਚ ਆਪਣਾ ਜ਼ਿਆਦਾਤਰ ਇਹ ਵੀ ਹੁੰਦਾ ਸੀ ਨਾ ਕਿ ਕਾਫੀ ਹੱਦ ਤੱਕ ਫੈਮਿਲੀਜ਼ ਦੇ ਵਿੱਚ ਮਦਰਸ ਘਰ ਹੁੰਦੀਆਂ ਸੀ।
0: ਇੱਥੇ ਤਾਂ ਇਹ ਵੀ ਨੀ ਕਹਿ ਸਕਦੇ, ਹੁਣ ਇੱਥੇ ਇਹ ਵੀ ਨੀ ਕਹਿ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਹੀ ਹੋਵੇ ਮਦਰ ਨੂੰ ਤਾਂ ਆਪ ਨੀ ਆਉਂਦੇ, ਉਹ ਕਿਸ ਕਾਵੇ ਆ ਹੁਣ ਤਾਂ ਫਿਰ। ਹਾਂ ਹੁਣ ਤਾਂ ਇਹੀ ਕਹੋ ਵੀ ਤੇਰੀ ਮਦਰ ਦੀ ਮਦਰ ਨੇ ਉਹਨੂੰ ਉਹ ਨਹੀਂ ਸੀ ਸਿਖਾਇਆ ਤੇ ਉਹਨੇ ਤੈਨੂੰ ਨਹੀਂ ਸਿਖਾਇਆ, ਪਰ ਹੁਣ ਇੱਥੇ ਦੀਆਂ ਕੁੜੀਆਂ ਵੀ ਭਾਈ ਉਹ ਜਿਹੇ, ਉਹਨਾਂ ਨੇ ਕਹਿਣਾ ਵੀ ਤੈਨੂੰ ਤੇਰੀ ਮਦਰ ਨੇ ਸਿਖਾਏ ਨੇ, ਹਨਾ? ਉਹ ਜਿਵੇਂ ਕਹਿੰਦਾ ਗੰਗਾ ਰਾਮ ਚੋਰੀ ਖਾਣੀ ਆ, ਉਹ ਕਹਿੰਦਾ ਕਦੇ ਆਪ ਖਾਧੀ ਆ ਗੰਗਾ ਰਾਮ ਕਹਿੰਦਾ। ਇੱਥੇ ਹੁਣ ਚੇਂਜ ਹੋ ਗਿਆ ਸਿਸਟਮ। ਐਨੀਵੇਜ਼, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਸਵਰਨ ਸਿੰਘ ਟਹਿਣਾ ਸਾਹਿਬ ਦੀਆਂ ਖਬਰਾਂ ਕੁਝ ਪਲਾਂ ਤੱਕ ਆਉਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ। ਮੋਨਾ ਜੀ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 416-509-1509-416-509-1509। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਹਨਾਂ ਦੀ ਟੀਮ ਨੂੰ ਜੁਆਇਨ ਕਰਨ, ਇਹਨਾਂ ਦੀ ਟੀਮ ਫਿਰ ਬਹੁਤ ਟ੍ਰਿਪ ਜਿਹੜੀ ਲੈ ਕੇ ਜਾਂਦੀ ਆ, ਫਿਰ ਤੁਸੀਂ ਤਸਵੀਰਾਂ ਰਾਹੀਂ ਦੇਖਦੇ ਹੋ। ਸੋ ਮੋਨਾ ਜੀ ਬਹੁਤ ਬਹੁਤ ਮੁਬਾਰਕਬਾਦ, ਅਤੇ 416-509-1509 'ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਲਿਓ। ਜੇ ਤੁਸੀਂ ਲਾਇਸੈਂਸ ਲੈ ਕੇ ਵਿਹਲੇ ਬੈਠੇ ਸੀ, ਨਹੀਂ ਗੱਲਬਾਤ ਬਣੀ, ਕੋਈ ਗੱਲ ਨਹੀਂ, ਇੱਕ ਵਾਰ ਕਾਲ ਕਰੋ, ਆਫਿਸ ਜਾਓ, ਆਲਾ ਦਰਜੇ ਦਾ ਆਫਿਸ ਬਣਿਆ ਹੋਇਆ, ਨਾਲੇ ਤੁਹਾਨੂੰ ਦੇਖ ਕੇ ਪਤਾ ਲੱਗੇਗਾ ਕਿ ਯੈਸ ਕਿ ਕਿਸ ਤਰੀਕੇ ਦਾ ਕੰਬੀਨੇਸ਼ਨ, ਜਿਹੜਾ ਇਹਨਾਂ ਦੀਆਂ ਟਾਇਲਸ ਵਗੈਰਾ ਜਿਹੜੀ ਇਹਨਾਂ ਦੀ, ਉੱਥੇ ਤੁਸੀਂ ਰਿਸੈਪਸ਼ਨ 'ਤੇ ਜਾਂਦੇ ਹੋ, ਮੀਟਿੰਗ ਰੂਮ ਬਣਿਆ ਹੋਇਆ ਕਮਾਲ। ਸੋ ਇੱਕ ਵਾਰ 416-509-1509। ਮੋਨਾ ਜੀ ਥੋੜ੍ਹੀ ਜਿਹੀ ਦਿਓ ਅਪਡੇਟ, ਫਿਰ ਉਸ ਤੋਂ ਬਾਅਦ ਆਪਾਂ ਟਹਿਣਾ ਸਾਹਿਬ ਨੂੰ ਲੈ ਕੇ ਆਉਂਦੇ ਜੀ।
1: ਡੈਫੀਨੇਟਲੀ ਜਿਹੜੇ ਵੀ ਸਾਡੀ ਟੀਮ ਨੂੰ ਜੁਆਇਨ ਕਰਦਾ, ਡੈਫੀਨੇਟਲੀ ਪੂਰੀ ਸਪੋਰਟ ਕੀਤੀ ਜਾਂਦੀ ਹੈਗੀ ਹੈ, ਕਿਉਂਕਿ ਬੇਸਿਕਲੀ ਸਾਡਾ ਮੋਟਿਵ ਇਹੀ ਹੈਗਾ ਕਿ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਲੈ ਕੇ ਆਈਏ। ਜੋ ਵੀ ਇੰਸ਼ੋਰੈਂਸ ਰਿਲੇਟਿਡ, ਫਾਈਨੈਂਸ਼ੀਅਲ ਪਲੈਨਿੰਗ ਦੇ ਰਿਲੇਟਿਡ, ਐਸਟੇਟ ਪਲੈਨਿੰਗ ਦੇ ਰਿਲੇਟਿਡ, ਜਿੱਥੇ ਵੀ ਕੋਈ ਨਾ ਕੋਈ ਫੈਮਿਲੀ ਥੋੜ੍ਹਾ ਬਹੁਤ ਵੀ ਬਿਹਾਈਂਡ ਨੇ, ਸੋ ਉੱਥੇ ਸਾਡੀ ਪੂਰੀ ਕੋਸ਼ਿਸ਼ ਰਹਿੰਦੀ। ਇਸੇ ਕਰਕੇ ਇਸੇ ਤਰੀਕੇ ਦੇ ਨਾਲ ਟੀਮ ਨੂੰ ਵੀ ਉਹੀ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਸਾਡਾ ਜਿਹੜਾ ਵੀ ਰਿਲੇਸ਼ਨ ਕਲਾਇੰਟਸ ਦੇ ਨਾਲ ਬਣਦਾ ਹੈਗਾ ਉਹ ਲਾਈਫ ਟਾਈਮ ਰਹੇ, ਉਹ ਹਮੇਸ਼ਾ ਉਹਨਾਂ ਦੇ। ਮੈਂ ਹੁਣ ਇਸ ਟਾਈਮ 'ਤੇ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੀ ਫੈਮਿਲੀਜ਼ ਮੇਰੇ ਨਾਲ ਇੱਦਾਂ ਜੁੜੀਆਂ ਹੋਈਆਂ ਨੇ, ਜਦੋਂ ਮੈਂ 18 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀਗਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਕਈ ਫੈਮਿਲੀਜ਼ ਦੇ ਵਿੱਚ ਇੱਦਾਂ ਦੀ ਸਿਚੁਏਸ਼ਨ ਹੈਗੀ ਆ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਬੱਚਿਆਂ ਦੇ ਅੱਗੇ ਜਿਹੜੇ ਕਿਡਸ ਹੈਗੇ ਆ। ਸੋ ਇਹ ਚੀਜ਼ ਹੈ ਕਿ ਮਤਲਬ ਇਹ ਕਿ ਜਿਹੜਾ ਕਲਾਇੰਟ ਜੁੜਿਆ ਸੀ ਉਹਨਾਂ 'ਤੇ ਗ੍ਰੈਂਡ ਕਿਡਸ ਵੀ ਹੁਣ ਇਸ ਟਾਈਮ 'ਤੇ ਸਾਡੇ ਨਾਲ ਜੁੜੇ ਹੋਏ ਨੇ। ਸੋ ਇਸ ਤਰੀਕੇ ਦੇ ਨਾਲ ਫਾਈਨੈਂਸ਼ੀਅਲ ਪਲੈਨਿੰਗ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਇਹੀ ਚੀਜ਼ ਅਸੀਂ ਆਪਣੀ ਟੀਮ ਨੂੰ ਹਮੇਸ਼ਾ ਟ੍ਰੇਨਿੰਗ ਦੇ ਵਿੱਚ ਦਿੰਦੇ ਹਾਂ। ਮੈਂ ਜ਼ਰੂਰ ਕਹੂੰਗੀ ਕਿ ਇਸ ਟਾਈਮ ਤੱਕ ਜੇ ਤੁਹਾਡਾ ਲਾਇਸੈਂਸ ਤੁਸੀਂ ਲਿੱਤਾ ਹੋਇਆ LLQP ਦਾ, ਇਸ ਮੈਂ ਕਹੂੰਗੀ ਕਿ ਗੋਲਡਨ ਅਪੋਰਚੁਨਿਟੀ ਹੈ ਇਹਦੇ ਵਿੱਚ, ਕਿਉਂਕਿ ਤੁਸੀਂ ਇਸ ਦੇ ਵਿੱਚ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਬਿਜ਼ਨਸ ਕਰਨਾ ਚਾਹੁੰਦੇ ਹੋ, ਮਨੀ ਅਰਨ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਉਹ ਤਾਂ ਹੋਏਗਾ ਹੀ ਹੋਏਗਾ, ਪਰ ਨਾਲ ਦੀ ਨਾਲ ਇੱਕ ਮਨ ਦੀ ਸੈਟਿਸਫੈਕਸ਼ਨ ਜ਼ਰੂਰ ਹੈਗੀ ਹੈ। ਜਿੱਦਾਂ ਕੱਲ੍ਹ ਵੀ ਇੱਕ ਜਗ੍ਹਾ ਮੈਂ ਸ਼ੇਅਰ ਕਰ ਰਹੀ ਸੀਗੀ ਕਿ ਕਿਸੇ ਦੀ RESP ਅਪਰੋਕਸੀਮੇਟਲੀ 10-11 ਸਾਲ ਪਹਿਲਾਂ ਗੱਲਾਂ ਕੀਤੀ ਸੀਗੀ। ਹੁਣ ਉਹਨਾਂ ਦੀ RSP ਦਾ ਜਦੋਂ ਵਿਦਡਰਾਅਲ ਆਇਆ ਤਾਂ ਬੱਚੇ ਵੱਡੇ ਹੋਏ ਨੇ, ਡਾਕਟਰ ਉਹਨਾਂ ਦੀ 18 ਸਾਲ ਦੀ ਹੋਈ ਹੈ, ਤਾਂ ਉਹਨਾਂ ਦਾ ਫੋਨ ਆਇਆ ਮੈਨੂੰ ਕਿ ਹਾਂਜੀ ਮੈਂ ਬਹੁਤ ਕੰਸਰਨਡ ਹਾਂ, ਕਿੰਨੀ ਕੁ ਮਨੀ ਬਣੀ ਹੈਗੀ ਆ ਹੁਣ ਇਸ ਟਾਈਮ ਤੇ, ਕਿਸ ਤਰੀਕੇ ਦੇ ਨਾਲ ਸਾਨੂੰ ਜਲਦੀ ਮਿਲ ਜੂਗੇ ਪੈਸੇ, ਬਿਕੋਜ਼ ਦ ਰੀਜ਼ਨ ਇਜ਼ ਸ਼ੀ ਇਜ਼ ਅ ਸਿੰਗਲ ਪੇਰੈਂਟ ਰਾਈਟ ਨਾਓ। ਸੋ ਉਹ ਚੀਜ਼ ਜਿਹੜੀ ਹੈਗੀ ਆ ਕਿ ਬਹੁਤ ਇਸ ਟਾਈਮ ਤੇ ਚਲੋ ਦੁੱਖ ਤਾਂ ਲੱਗਦਾ ਜਦੋਂ ਏਦਾਂ ਦੀ ਸਿਚੁਏਸ਼ਨ ਹੁੰਦੀ ਹੈ ਕਿ ਸਿੰਗਲ ਪੇਰੈਂਟ ਹੈ, ਉਹਨਾਂ ਨੂੰ ਵਿਚਾਰਿਆਂ ਨੂੰ ਇਸ ਟਾਈਮ ਤੇ ਸਾਰੀ ਚੀਜ਼ਾਂ ਦੇ ਵਿੱਚੋਂ ਗੋ ਥਰੂ ਹੋ ਕੇ ਜਾਣਾ ਪੈ ਰਿਹਾ, ਪਰ ਮਨ ਨੂੰ ਇੱਕ ਸੈਟਿਸਫੈਕਸ਼ਨ ਵੀ ਹੁੰਦੀ ਹੈ ਕਿ ਉਸ ਟਾਈਮ ਤੇ ਇੱਕ ਚੰਗਾ ਕੰਮ ਕੀਤਾ ਸੀਗਾ, ਕਿ ਅੱਜ ਦੀ ਡੇਟ ਦੇ ਵਿੱਚ ਉਸ ਬੱਚੇ ਦਾ ਜਿਹੜਾ ਫਿਊਚਰ ਹੈਗਾ ਕਿਸੇ ਫੰਡਿੰਗ ਕਰਕੇ ਪੈਸੇ ਕਰਕੇ ਰੁਕੂਗਾ ਨਹੀਂ, ਐਟਲੀਸਟ ਸ਼ੀ ਕੈਨ ਸਟਾਰਟ ਹਰ ਸਟੱਡੀਜ਼। ਸੋ ਇਹੀ ਚੀਜ਼ ਹੈਗੀ ਕਿ ਜਦੋਂ ਉਹਨਾਂ ਨੂੰ ਹੈਲਪ ਆਊਟ ਕੀਤੀ ਕਿ ਹਾਂਜੀ ਉਹਨਾਂ ਦੀ ਮਨੀ 2-3 ਬਿਜ਼ਨਸ ਡੇਜ਼ ਦੇ ਵਿੱਚ ਉਹਨਾਂ ਨੂੰ ਮਨੀ ਟ੍ਰਾਂਸਫਰ ਹੋ ਜਾਣੀ ਅਕਾਊਂਟ ਦੇ ਵਿੱਚ, ਉਹਨਾਂ ਨੂੰ ਇੰਨਾ ਵੱਡਾ ਰਿਲੀਫ ਮਿਲਿਆ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਤੁਹਾਨੂੰ ਖੁਦ ਨੂੰ ਵੀ ਬਹੁਤ ਵੱਡੀ ਸੈਟਿਸਫੈਕਸ਼ਨ ਮਿਲਦੀ ਹੈ ਜਦ ਤੁਸੀਂ ਇਸ ਤਰੀਕੇ ਨਾਲ ਪੋਜ਼ਿਟਿਵਿਟੀ ਦੇ ਨਾਲ ਕੰਮ ਕਰਦੇ ਹੈਗੇ ਹੋ। ਜ਼ਰੂਰ ਮੈਂ ਮੋਸਟ ਵੈਲਕਮ ਕਹਿਣਾ ਚਾਹੂੰਗੀ ਜਿਹੜੇ ਵੀ ਪਰਸਨ ਕੋਈ ਇਸ ਟਾਈਮ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣ ਦੇ ਵੀ ਸੋਚ ਰਹੇ ਹੈਗੇ ਹੋ। ਕਈ ਵਾਰ ਹੁੰਦਾ ਹੈ ਕਿ ਬੈਕ ਹੋਮ ਕੰਟਰੀ ਦੇ ਵਿੱਚ ਤੁਸੀਂ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਸੀਗੇ, ਪਰ ਇੱਥੇ ਆ ਕੇ ਕਈ ਵਾਰ ਡਿਫਰੈਂਟ ਆਪਸ਼ਨਸ ਦੇ ਵਿੱਚ ਜਾਣਾ ਪੈ ਜਾਂਦਾ ਹੈਗਾ, ਪਰ ਤੁਸੀਂ ਇਸ ਟਾਈਮ ਦੇ ਸੋਚ ਵੀ ਰਹੇ ਹੋਗੇ ਹੋ ਤਾਂ ਵੀ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-509-1509। LLQP ਦਾ ਕਿੱਦਾਂ ਲਾਇਸੈਂਸ ਲੈਣਾ, ਕਿੱਦਾਂ ਪੜ੍ਹਾਈ ਕਰਨੀ ਹੈਗੀ ਉਹ ਸਾਰੀਆਂ ਡਿਟੇਲਸ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ। ਜਾਂ ਫਿਰ ਲਾਇਸੈਂਸ ਹੈਗੀ ਸਪੋਰਟ ਨਹੀਂ ਮਿਲੀ ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕਾਲ ਕਰਕੇ ਸਾਨੂੰ ਆਫਿਸ ਵਿੱਚ ਮਿਲ ਸਕਦੇ ਹੋ, ਇੰਸ਼ੋਰੈਂਸ ਪੋਲਿਸੀ ਦੇ ਆਫਿਸ ਵਿੱਚ ਮਿਲ ਕੇ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਜੀ। 416-509-1509
0: ਜੀ, 416-509-1509 ਮੋਨਾ ਜੀ ਦਾ ਨੰਬਰ ਹੈ। ਲਓ ਜੀ ਬਾਈ, ਐਮੀ ਵਿਰਕ ਹੋਣਾ ਦਾ ਬਹੁਤ ਕਮਾਲ ਦਾ ਸ਼ੋਅ ਆ ਰਿਹਾ, ਬੜਾ ਟਾਈਮ ਹੋ ਗਿਆ ਐਮੀ ਵਿਰਕ ਹੋਣਾ ਦਾ ਲਾਈਵ ਸ਼ੋਅ ਦੇਖੇ ਨੂੰ, ਅਤੇ ਹੁਣ ਲਾਈਵ ਸ਼ੋਅ ਆ ਰਿਹਾ, ਸੋ ਖਿੱਚ ਲਓ ਤਿਆਰੀਆਂ ਕਰਨ ਜਿਹੜੇ ਜਿਹੜੇ ਐਮੀ ਵਿਰਕ ਦੇ ਫੈਨ ਨੇ, ਅਤੇ ਜੇ ਤੁਸੀਂ ਸਪੋਂਸਰ ਵੀ ਬਣਨਾ ਚਾਹੁੰਦੇ ਹੋ ਬਹੁਤ ਵਾਜਬ ਰੇਟ 'ਤੇ ਤੁਹਾਨੂੰ ਉਹਦਾ ਪੈਕੇਜ ਵੀ ਮਿਲ ਸਕਦਾ ਵਾ। ਸੋ ਤੁਸੀਂ ਐਮੀ ਵਿਰਕ ਦਾ ਸ਼ੋਅ ਦੇਖਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ ਉਹਨਾਂ ਦੇ ਗੀਤਾਂ ਨੂੰ, ਬਹੁਤ ਚੰਗੇ ਇਨਸਾਨ ਆ, ਬੜਾ ਕਮਾਲ ਦੇ ਇਨਸਾਨ ਆ, ਸੋ ਤੁਸੀਂ ਐਮੀ ਵਿਰਕ ਦੇ ਗੀਤਾਂ ਨੂੰ ਬਹੁਤ ਪਿਆਰ ਦਿੱਤਾ, ਸੋ ਬਾਲੀਵੁੱਡ ਤੱਕ ਆਪਣੀ ਪਹੁੰਚ ਕਿਵੇਂ ਕੀਤੀ ਆ, ਉਹਨਾਂ ਨਾਲ ਕਿਸ ਦਿਨ ਕਰਦੇ ਹਾਂ ਗੱਲਬਾਤ ਐਮੀ ਵਿਰਕ ਹੋਣਾ ਨਾਲ। ਸੋ ਤੁਹਾਡੇ ਲਈ ਸ਼ੋਅ ਲੈ ਕੇ ਆਏ ਆ, ਸੋ ਤੁਸੀਂ ਤਿਆਰੀਆਂ ਖਿੱਚ ਲਓ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੁਝ ਪਲਾਂ ਤੱਕ ਤੁਹਾਨੂੰ ਉਹਦੀ ਪੂਰੀ ਇਨਫੋਰਮੇਸ਼ਨ

ਦਿਲਾਂ ਦੀ ਧੜਕਣ ਦੱਸੋ ਬੱਚਾ ਆਮ

0: ਨਾਗਪਾਲ ਸਾਹਿਬ ਦੇ ਵੱਲੋਂ ਵੀ ਇਹ ਖਬਰਾਂ ਸਪੌਂਸਰ ਕੀਤੀਆਂ ਜਾ ਰਹੀਆਂ ਨੇ, ਖਾਸ ਤੌਰ 'ਤੇ ਕਿਉਂਕਿ ਖਬਰਾਂ ਨੂੰ ਸਪੌਂਸਰ ਕਰਨ ਦੇ ਲਈ ਜਦੋਂ ਨਾਗਪਾਲ ਸਾਹਿਬ ਆਉਂਦੇ ਆ, ਨਾਗਪਾਲ ਸਾਹਿਬ ਕੱਲ੍ਹ ਵੀ ਬੜੇ ਖੁਸ਼ ਸੀਗੇ, ਸੋ ਬਹੁਤ ਸਾਰੀਆਂ ਫੈਮਿਲੀਜ਼ ਨੇ ਬੜੇ ਫੋਨ ਕੀਤੇ ਆ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਰ ਵੈਲਕਮ।
1: ਥੈਂਕ ਯੂ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਕੀ ਹਾਲ ਚਾਲ, ਠੀਕ ਠਾਕ ਹੋ?
1: ਵਧੀਆ ਜੀ, ਵਧੀਆ, ਤੁਸੀਂ ਦੱਸੋ ਜੀ।
0: ਬਹੁਤ ਵਧੀਆ, ਬਹੁਤ ਵਧੀਆ। ਸੋ ਤੁਹਾਡਾ ਵੀ ਇਹ ਹੋ ਜਾਂਦਾ ਕਿ ਤੁਸੀਂ ਜਦੋਂ ਗੱਲ ਕਰਦੇ ਹੋ ਤੇ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਨੂੰ ਇੱਕ ਇਹ ਲੱਗਦਾ ਕਿ ਯਾਰ ਬੰਦਾ ਕਲੀਅਰ ਕੱਟ ਗੱਲ ਕਰ ਰਿਹਾ, ਦੱਸ ਰਿਹਾ ਕਿ ਭਾਈ ਕੋਈ ਇਹ 'ਚ ਲੁੱਕ ਲਪੇਟ ਨਹੀਂ ਹੈ। ਤੁਸੀਂ ਜਿੰਨੀ ਏ, ਅੱਛਾ ਏਜ 65-75 ਸਾਲ ਤੱਕ ਚੱਲੂ ਨਹੀਂ?
1: ਬਿਲਕੁਲ ਜੀ, ਏਜ ਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਆਏਗਾ ਜੀ, ਗੌਰਮੈਂਟ ਦੀ ਪਾਲਿਸੀ ਆ। ਐਂਡ ਲਾਈਕ ਇੰਨੇ ਲੋਕ ਕੀ ਹੈਗੇ ਲਾਈਕ ਜੋ ਓਲਡ ਏਜ ਹੈਗੇ ਤੇ ਸਕਿੱਲ ਡਿਵੈਲਪ ਕਰ ਰਹੇ ਨੇ, ਫੰਡਿੰਗ ਹਾਸਲ ਕਰ ਚੁੱਕੇ ਨੇ।
0: ਹਲੋ, ਇਹ ਜਿਹੜੀ ਫੰਡਿੰਗ ਆ, ਹੁਣ ਮਾਲ ਸਾਹਿਬ ਜਿਵੇਂ ਕੱਲ੍ਹ ਮੈਂ ਤਾਂ ਹੈਰਾਨ ਹੋ ਗਿਆ ਸੀਗਾ ਕਿ ਉਹ ਕਹਿੰਦੇ ਭਾਈ 2.5 ਸਾਲ ਤੱਕ ਤੁਸੀਂ ਕੁਛ ਨਹੀਂ ਦੇਣਾ ਹੈਗਾ, ਕੋਈ ਵਿਆਜ ਨਹੀਂ, 1.5 ਲੱਖ ਤੱਕ ਵੀ ਤੁਹਾਨੂੰ ਫੰਡਿੰਗ ਮਿਲ ਸਕਦੀ ਹੈ।
2: ਬਿਲਕੁਲ ਜੀ,
0: ਏਜ ਦਾ ਕੋਈ ਚੱਕਰ ਨਹੀਂ ਹੈ, ਇਨਕਮ ਤੁਹਾਡੀ 60-70-80-90 ਹਜ਼ਾਰ ਤੱਕ ਵੀ ਆ ਤਾਂ ਵੀ ਕੋਈ ਚੱਕਰ ਨਹੀਂ ਹੈ। ਸੋ ਉਸ ਤੋਂ ਬਾਅਦ ਵੀ ਸਾਲ ਦਾ 2.5% ਹੀ ਮੋੜਨਾ, 2.5% ਦੇ ਹਿਸਾਬ ਨਾਲ ਸਾਲ ਦਾ, ਉਹ ਵੀ 13-14 ਸਾਲਾਂ ਤੱਕ ਤੁਸੀਂ ਲਿਜਾ ਸਕਦੇ ਹੋ। ਅੱਛਾ, ਮੇਨ ਵੱਡੀ ਗੱਲ ਆ, ਡੈਫਰ ਕਰਾ ਸਕਦੇ ਹੋ ਜੇ ਤੁਹਾਨੂੰ ਕੰਮ ਨਹੀਂ ਮਿਲਿਆ, 2.5 ਸਾਲ ਬਾਅਦ ਵੀ ਤੁਸੀਂ ਕਹੋ ਕਿ ਡੈਫਰ ਕਰਾ ਦਿਓ, ਸੋ ਉਹ ਵੀ ਹੋ ਸਕਦੀ ਹੈ। ਪਰ ਤੁਸੀਂ ਇੱਕ ਵਾਰ ਸੰਪਰਕ ਕਰ ਲਿਓ ਜੇਕਰ ਤੁਸੀਂ, ਕਿਉਂਕਿ ਇਹ 'ਚ ਬਹੁਤਾ ਕੋਈ ਇਹਨਾਂ ਨੂੰ ਇਹ ਨਹੀਂ ਹੈ ਕੋਈ ਸਾਨੂੰ ਆਹ ਡਾਕੂਮੈਂਟ ਚਾਹੀਦੇ, ਆਹ ਡਾਕੂਮੈਂਟ ਚਾਹੀਦੇ ਆ, ਕਲੀਅਰ ਕੱਟ ਜਿਹੜੇ ਡਾਕੂਮੈਂਟ 4-5 ਚਾਹੀਦੇ ਆ ਉਹੀ ਆ। ਇਹਨਾਂ ਨੇ ਕੋਈ ਫੀਸ ਦਾ ਡਿਫਰੈਂਸ ਨਹੀਂ, ਪਹਿਲਾਂ ਤੁਹਾਨੂੰ ਬਾਈ 20,000 ਮਿਲਣਾ ਸੀ ਅਤੇ ਹੁਣ ਤੁਹਾਨੂੰ 70 ਮਿਲ ਰਿਹਾ, ਸਾਡੀ ਫੀਸ ਵਧਾ ਦਿਓ, ਨਾ ਫੀਸ $200 ਲੈਣੀ ਹੈ, ਲੈਣੀ ਵੀ ਉਦੋਂ ਜਦੋਂ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ, ਨਹੀਂ ਤਾਂ ਇੰਨਾ ਬਾਈ ਕੋਈ ਲੋਨ ਦਵਾਉਂਦਾ ਨਹੀਂ ਹੈ,
2: ਨਹੀਂ ਦਵਾਉਂਦਾ, ਨਹੀਂ ਦਵਾਉਂਦਾ।
0: ਤੁਸੀਂ ਆਪ ਸੋਚੋ, ਅਗਲਾ ਕਹਿੰਦਾ ਘਰ 'ਚ ਕੁੱਟੀ ਹੈਗੀ ਆ, ਗੱਡੀ ਹੈਗੀ ਆ, ਤੇ ਲੋਨ ਵੀ ਸਰਕਾਰ ਨੇ ਦੇਣਾ, ਤੋਂ ਇਹਨਾਂ ਨੇ ਨਹੀਂ ਦੇਣਾ,
2: ਡਾਕੂਮੈਂਟ ਬਹੁਤ ਰਿਕੁਆਇਰਮੈਂਟ ਹੁੰਦੀ ਆਮ ਤੌਰ
0: 'ਤੇ, ਨਾ ਕਿਸੇ ਬੈਂਕ ਨੇ ਦੇਣਾ, ਨਾ ਇਹਨਾਂ ਨੇ ਦੇਣਾ, ਨਾ ਕੋਈ ਪ੍ਰਾਈਵੇਟ ਲੈਂਡਰ ਆ, ਗੌਰਮੈਂਟ ਤੋਂ ਲੋਨ ਲੈ ਕੇ ਦੇਣਾ ਤੁਹਾਨੂੰ। ਸੋ ਤੁਸੀਂ ਆਨਲਾਈਨ ਕਲਾਸਿਸ ਲਾਉਣੀਆਂ ਨੇ, ਤੇ ਉਹ ਜਿਵੇਂ ਸੈਲਫ ਸਟੱਡੀ ਵਾਲੀ ਕੱਲ੍ਹ ਇਹਨਾਂ ਨੇ ਇੱਕ ਦੱਸੀ ਸੀ, ਉਹ ਸੋਨੇ ਤੇ ਸੁਹਾਗਾ ਵੀ ਤੁਸੀਂ ਚਾਹੇ ਵੀਕ ਦੇ ਵਿੱਚ 1 ਦਿਨ 2 ਦਿਨਾਂ ਦੇ ਵਿੱਚ ਘੰਟੇ ਪੂਰੇ ਕਰ ਲਓ,
2: ਬਿਲਕੁਲ,
0: ਹਨਾ, ਤੇ ਉਹਦੀ ਕੋਈ ਪੇਪਰ ਵੀ ਨਹੀਂ, ਅਸਾਈਨਮੈਂਟਾਂ ਤੁਸੀਂ ਦੇਣੀਆਂ ਨੇ, ਤੇ ਬਾਕੀ ਤੁਸੀਂ ਇਹਨਾਂ ਤੋਂ ਸਾਰਾ ਪੁੱਛ ਲਓ ਵੀ ਕਿਹੜਾ ਤੁਸੀਂ ਕੋਰਸ ਕਰ ਰਹੇ ਹੋ, ਉਹ 'ਚ ਕੀ ਫਰਕ ਹੈਗਾ। ਨੰਬਰ ਨੋਟ ਕਰਵਾ ਦਿੰਦੇ ਹਾਂ, 4-37-264-3175, 4-37-264-3175। ਜੀ ਬਾਈ, ਕੁਛ ਹੋਰ ਐਡ ਕਰਨਾ ਚਾਹੁੰਦੇ ਜੇ ਰਹਿ ਗਿਆ ਤਾਂ?
1: ਬਿਲਕੁਲ ਜੀ, ਆਪਣੇ ਸਹੀ ਸੇ ਸਮਝਾਈ ਦੀ ਆ। ਐਂਡ ਨੋ ਐਗਜ਼ਾਮੀਨੇਸ਼ਨ, ਆਸਾਨ ਜੇ ਕੋਰਸਿਸ ਨੇ, ਲਾਈਕ ਨੋ ਕਮਿਸ਼ਨ, ਨੋ ਹਿਡਨ ਚੀਜ਼, ਨੋ ਮਿੱਠੀ ਬਾਤੇ, ਸਾਫ਼ ਕੰਮ, ਸਾਫ਼ ਤਰੀਕੇ ਸੇ ਕਰਾਏ, ਕਾਲ ਕਰੇ, ਅਸੈਸਮੈਂਟ ਕਰਾਏ, ਫ੍ਰੀ ਅਸੈਸਮੈਂਟ ਹੈ, ਪ੍ਰੋਪਰ ਆਫਿਸ ਹੈ, ਆਫਿਸ ਆਏ ਹਮਾਰੇ ਆ।
0: ਬਿਲਕੁਲ ਜੀ, ਨੰਬਰ 4-37-264-3175, 4-37-264-3175। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।

the result.

0: ਲਓ ਜੀ, ਸੋ 30 ਅਗਸਤ ਨੂੰ ਐਵੇਂ ਵਿਰਕ ਹੋਣੀ ਕਮਾਲ ਕਰਨਗੇ, ਕਮਾਲ ਦਾ ਸ਼ੋਅ ਹੋਏਗਾ, ਤਿਆਰੀਆਂ ਪੂਰੀਆਂ ਜ਼ੋਰਾਂ 'ਤੇ ਚੱਲਦੀਆਂ ਨੇ। ਸੋ 30 ਅਗਸਤ ਨੂੰ ticketmaster.ca 'ਤੇ ਜਾ ਕੇ ਟਿਕਟਾਂ ਪਹਿਲਾਂ ਤੁਸੀਂ ਖਰੀਦ ਲਓ। ਅਤੇ ਸੁਖਣੀ ਸਾਡੇ ਨਾਲ ਆ ਗਏ ਆ, ਜਿੰਦਾਬਾਦ ਰਹਿਣ ਜਾ ਰਹੀਆਂ, ਸੋ ਸੁਖਣੀ ਵੀ ਜਾ ਰਹਿੰਦੇ ਯਾਰ ਆ। ਸੋ ਬਾਈ ਜੀ, ਜੀ ਆਇਆਂ ਨੂੰ ਵੈਲਕਮ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਪਰਾ ਸਾਹਿਬ।
0: ਕੀ ਹਾਲ ਚਾਲ ਆ? 6085 ਅਸੀਂ ਦੱਸ ਕੇ ਹਟਿਆ ਭਾਈ ਵੀ ਉਸ ਥਾਂ ਤੇ ਜਾਓਗੇ ਇਸ ਵਾਰ ਫਰਨੀਚਰ ਲੈਣ। ਮੇਨ ਵੱਡੀ ਗੱਲ ਆ, ਪ੍ਰਾਈਸ ਤਾਂ ਘੱਟ ਮਿਲਣੇ ਆ, ਡਿਜ਼ਾਈਨ ਬਹੁਤ ਵੱਖਰੇ ਤੇ ਬਹੁਤ ਨਵੇਂ ਯੂਨੀਕ ਡਿਜ਼ਾਈਨ ਆ ਜਿਹੜੇ ਉਹ ਤੁਹਾਨੂੰ ਮਿਲਣੇ ਆ।
1: ਜੀ ਬਿਲਕੁਲ ਬੁਪਰ ਸਾਹਿਬ, ਇਹ ਮੈਂ ਇੱਕ ਤਾਂ ਹੁਣੇ ਬਿਲਕੁਲ ਬੇਅਰ ਹਾਊਸ ਵਾਲੀ ਡੌਕ ਤੇ ਖੜਾ, ਬਿਲਕੁਲ ਤਿਆਰੀਆਂ ਚੱਲ ਰਹੀਆਂ, ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ, ਕੰਟੇਨਰ ਬਾਜ ਰਿਸੀਵ ਕਰਕੇ ਹਟਿਆ। ਜਿਹਨਾਂ ਪਰਿਵਾਰਾਂ ਨੇ ਬੇਸਮੈਂਟ ਲੈ ਲਈ, ਅਪਾਰਟਮੈਂਟ ਦੇ ਲਈ ਜਾਂ ਫੈਮਿਲੀ ਰੂਮ ਦੇ ਲਈ ਐਲ ਸ਼ੇਪ ਦਾ ਸੈਕਸ਼ਨ ਲੈਣਾ, ਤੇ ਜਿਹੜਾ ਐਲ ਸ਼ੇਪ ਦਾ ਸੈਕਸ਼ਨ ਹੋਊਗਾ ਦੋਨੋਂ ਸਾਈਡ ਕੱਪ ਹੋਲਡਰ ਲੱਗੇ ਹੋਣਗੇ, ਬਲੈਕ ਕਲਰ ਦਾ ਫੈਬਰਿਕ ਦਾ ਐਲ ਸ਼ੇਪ ਦਾ ਸੈਕਸ਼ਨ, ਤੁਸੀਂ ਹਜ਼ਾਰ ਹਜ਼ਾਰ ਡਾਲਰ ਦਾ ਲੈਂਦੇ ਆਇਓ। ਫਰਾਈਡੇ ਵਾਲੇ ਦਿਨ ਆ ਜਾਇਓ, ਫਰਾਈਡੇ ਵਾਲੇ ਦਿਨ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਹੁੰਚਿਓ। ਨਾ ਹਜ਼ਾਰ, ਨਾ 900, ਨਾ 800, ਨਾ 700, ਨਾ 600, ਨਾ 500, ਨਾ 450, ਨਾ 400, ਨਾ 350, ਨਾ 300 ਲੋਪਰਾ ਸਾਹਿਬ, ਸਿਰਫ 299 ਦਾ ਐਲ ਸ਼ੇਪ ਦਾ ਸੈਕਸ਼ਨਲ ਫੈਬਰਿਕ ਦਾ 299 ਦਾ ਮਿਲਣਾ। ਫਰਾਈਡੇ ਵਾਲੇ ਦਿਨ ਪਹੁੰਚ ਜਾਓ, ਲਾਈਵ ਲੋਕੇਸ਼ਨ ਪ੍ਰੋਗਰਾਮ ਸਾਰੰਗ ਰੇਡੀਓ ਦਾ, ਪਹੁੰਚਣਾ ਕਿੱਥੇ ਆ? 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਬਪਰਾ ਸਾਹਿਬ।
0: ਲਓ ਜੀ, 6085 ਤੇ ਇਦੋਂ ਵਧੀਆ ਰੇਟ ਤੁਹਾਨੂੰ ਕਿੱਥੋਂ ਮਿਲ ਜਾਣਾ ਵਾ, ਪਹੁੰਚ ਜਾਓ ਬਸ। ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਹੋਊਗਾ, ਬੜੀਆਂ ਹੋਰ ਕਮਾਲ ਦੀਆਂ ਤੋਂ ਬਿਨਾਂ ਵੀ ਡੀਲਾਂ ਹੋਣਗੀਆਂ। 6085 ਟੋਮਕਨ ਰੋਡ, 6085 ਟੋਮਕਨ ਰੋਡ 'ਤੇ ਜਾਣਾ ਤੁਸੀਂ ਨਾ ਭੁੱਲਿਓ।

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅਤੇ ਮੋਨਾ ਜੀ ਤੋਂ ਮੈਂ ਖਬਰਾਂ ਤੋਂ ਪਹਿਲਾਂ ਖਬਰਾਂ ਟਹਿਣਾ ਸਰਦੀ ਥੋੜ੍ਹੀ 5 ਮਿੰਟ ਲੇਟ ਹੋ ਗਈਆਂ, ਲਓ ਖਬਰਾਂ ਆਪਾਂ ਲੈ ਕੇ ਆਉਂਦੇ ਹਾਂ। ਪਰ ਉਸ ਤੋਂ ਪਹਿਲਾਂ ਮੋਨਾ ਜੀ ਨੂੰ ਪੁੱਛਦਾ, ਮੋਨਾ ਜੀ ਕਈ ਵਾਰ ਨਾ ਬੰਦਾ ਇਹ ਸੋਚਦਾ ਕੋਈ ਨਾ ਕਰਾ ਲਾਂਗੇ ਜਦ ਤੱਕ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ, ਫਿਰ ਕ੍ਰਿਟੀਕਲ ਇਲਨੈਸ ਵਾਲੇ ਫਿਰ ਉਹ ਕਹਿੰਦੇ ਭਾਈ ਉਹਨਾਂ ਨੂੰ ਵੀ ਇਹ ਪਤਾ ਹੁੰਦਾ ਵੀ ਜੇ ਹੁਣ ਬੀਪੀ ਆ, ਬੀਪੀ ਦੀ ਗੋਲੀ ਲੱਗੀ ਹੋਈ ਆ, ਉੱਧਰੋਂ ਕੋਲੈਸਟਰੋਲ ਦੀ ਗੋਲੀ ਲੱਗੀ ਹੋਈ ਆ, ਫਿਰ ਉਹ ਕਹਿੰਦੇ ਪ੍ਰੀਮੀਅਮ ਹਾਈ ਕਰਕੇ ਵੀ ਸਰ ਨਾ ਇਹ ਨੇੜੇ ਆ ਕੰਮ, ਇਹਨੂੰ ਕਿਸੇ ਵੇਲੇ ਕੋਈ ਵੀ ਦਿੱਕਤ ਆ ਸਕਦੀ ਆ। ਸੋ ਉਹ ਫਿਰ ਨੋਨ ਮੈਡੀਕਲ ਵਾਲੇ ਪਲੈਨ ਵੱਲ ਨੂੰ ਜਾਂਦੇ ਆ, ਅਤੇ ਨੋਨ ਮੈਡੀਕਲ ਦੇ ਵਿੱਚ ਵੀ ਕੋਈ ਲਿਮਿਟ ਹੁੰਦੀ ਹੈ ਭਾਈ ਇੰਨੇ ਤੱਕ ਦਾ ਲੈ ਸਕਦਾ ਬੰਦਾ ਸੋਚਦਾ, ਫਿਰ ਉਦੋਂ ਕਹਿੰਦਾ ਹੁੰਦਾ ਕਿ ਭਾਈ ਮੈਨੂੰ ਤਾਂ ਤੁਸੀਂ ਅੱਛਾ ਵੱਧ ਤੋਂ ਵੱਧ ਕਿੰਨੇ ਲੱਖ ਦਾ 1.5 ਲੱਖ ਦਾ ਦੇ ਦਿਓ ਜਿੰਨੇ ਦਾ ਬਣਦਾ, ਪਰ ਉਦੋਂ ਉਹ ਗੱਲ ਬਣਦੀ ਨਹੀਂ। ਸੋ ਤੁਸੀਂ ਉਹ ਜ਼ਰੂਰ ਅਵੇਅਰ ਕਰ ਦਿਓ ਕਿ ਭਾਈ ਜਦੋਂ ਤੁਸੀਂ ਤੰਦਰੁਸਤ ਹੋ ਮਨੀ ਬੈਕ ਵਾਲਾ ਲੈ ਲਓ, ਕੋਈ ਗੱਲ ਨਹੀਂ, ਤੁਹਾਨੂੰ ਇਹ ਨਹੀਂ ਲੱਗਦਾ ਕਿ ਭਾਈ ਤੁਹਾਡੇ ਪੈਸੇ ਜਾ ਰਹੇ, ਤੁਹਾਡੇ ਪੈਸੇ ਤੁਹਾਡੀ ਜੇਬ ਦੇ ਵਿੱਚ ਹੀ ਆ ਜੀ।
1: ਬਿਲਕੁਲ ਠੀਕ ਹੈ ਰਾਜਵੀਰ ਜੀ, ਕਿਉਂਕਿ ਮੈਂ ਤਾਂ ਕਹਿੰਦੀ ਹੁੰਦੀ ਹਾਂ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇੱਕ ਸੇਵਿੰਗਸ ਅਕਾਊਂਟ ਹੈ ਤੁਹਾਡਾ। ਜਦੋਂ ਤੁਸੀਂ ਇੱਕ ਸੇਵਿੰਗਸ ਅਕਾਊਂਟ ਖੋਲ੍ਹ ਦਿੱਤਾ ਕਿ ਇਹਦੇ ਵਿੱਚ ਅਸੀਂ ਮਨੀ ਰੱਖਦੇ ਜਾ ਰਹੇ ਹਾਂ, ਪਰ ਪਹਿਲੇ ਦਿਨ ਤੋਂ ਤੁਹਾਨੂੰ ਪਤਾ ਹੈ ਕਿ ਗਰੰਟਿਡ ਤੁਹਾਡੇ ਕੋਲ ਕਵਰੇਜ ਹੈਗੀ ਹੈ। ਰੱਬ ਨਾ ਕਰੇ ਕੋਈ ਵੀ 25 ਡਿਜ਼ੀਜ਼ ਵਿੱਚੋਂ ਇੱਕ ਵੀ ਡਿਜ਼ੀਜ਼ ਡਾਇਗਨੋਸ ਹੁੰਦੀ ਹੈ, ਕੋਈ ਹਾਰਟ ਅਟੈਕ, ਸਟ੍ਰੋਕ, ਕੈਂਸਰ, ਬਾਈਪਾਸ ਸਰਜਰੀ, ਕੁਛ ਵੀ ਇੱਦਾਂ ਦੀ ਪ੍ਰੋਬਲਮ ਹੁੰਦੀ ਹੈ, ਤਾਂ ਉਸ ਟਾਈਮ 'ਤੇ ਚਾਹੇ 1 ਲੱਖ ਦੀ 2 ਲੱਖ ਦੀ ਜਿੰਨੇ ਦੀ ਵੀ ਅਸੀਂ ਅਮਾਊਂਟ ਲਿੱਤੀ ਸੀ, ਟੈਕਸ ਫਰੀ ਅਮਾਊਂਟ 30 ਡੇਜ਼ ਤੋਂ ਬਾਅਦ ਮਿਲ ਜਾਂਦੀ ਹੈਗੀ ਹੈ। ਸੋ ਇਹਦੇ ਵਿੱਚ ਸਭ ਨਾਲੋਂ ਵੱਡਾ ਬੈਨੀਫਿਟ ਇਹੀ ਹੈ ਕਿ ਇੱਕ ਗਰੰਟਿਡ ਸਪੋਰਟ ਹੈ, ਫਾਈਨੈਂਸ਼ੀਅਲ ਸਪੋਰਟ ਹੈ, ਕਿਉਂਕਿ ਗੋਡ ਫੋਰਬਿਡ ਕੋਈ ਇੱਦਾਂ ਦੀ ਸਿਚੁਏਸ਼ਨ ਆਈ, ਸਾਨੂੰ ਪਤਾ ਕਿ ਸਾਨੂੰ ਇੱਧਰ ਉੱਧਰ ਆਪਣੀ ਸੇਵਿੰਗਸ ਨੂੰ ਸਕ੍ਰੈਚ ਆਊਟ ਨਹੀਂ ਕਰਨਾ ਪੈਣਾ, ਸਾਨੂੰ ਆਪਣੀ ਫੈਮਿਲੀ ਫਰੈਂਡਸ ਦੇ ਵਿੱਚ ਕਿਸੇ ਤੋਂ ਹੈਲਪ ਨਹੀਂ ਮੰਗਣੀ ਪੈਣੀ, ਸਾਡੇ ਕੋਲ ਇੱਕ ਗਰੰਟਿਡ ਫਾਈਨੈਂਸ਼ੀਅਲ ਸਪੋਰਟ ਪਈ ਹੈਗੀ ਹੈ। ਪਰ ਜੇ ਕੋਈ ਵੀ ਡਿਜ਼ੀਜ਼ ਨਹੀਂ ਵੀ ਡਾਇਗਨੋਸ ਹੁੰਦੀ ਤਾਂ ਉਹ ਵੀ ਕਈ ਦੇ 100% ਕਿ 100% ਪ੍ਰੀਮੀਅਮ ਵਾਪਸ ਹੋ ਜਾਣਾ, ਕੋਈ ਐਡਮਿਨ ਚਾਰਜਿਸ ਨਹੀਂ ਡਿਡਕਟ ਹੁੰਦੇ, ਕੁਛ ਵੀ ਚੀਜ਼ ਡਿਡਕਟ ਨਹੀਂ ਹੁੰਦੀ। ਈਵਨ ਕਿ ਇਹ ਵੀ ਚੀਜ਼ ਆ ਜਾਂਦੀ ਹੈ ਕਿ ਜੇ ਰੱਬ ਨਾ ਕਰੇ ਪਰਸਨ ਪਾਸ ਵੀ ਹੋ ਜਾਂਦਾ ਕਿ ਲੈਟਸ ਸੇ ਕੋਈ ਡਿਜ਼ੀਜ਼ ਨਹੀਂ ਡਾਇਗਨੋਸ ਹੋਈ, ਪ੍ਰੀਮੀਅਮ ਵੀ ਵਾਪਸ ਨਹੀਂ ਲਿੱਤੇ, ਪਰਸਨ ਕੋਈ ਐਕਸੀਡੈਂਟਲ ਜਾਂ ਨੈਚੁਰਲ ਡੈਥ ਹੋ ਜਾਂਦੀ ਹੈ, ਤਾਂ ਵੀ ਸਾਰੇ ਦੇ ਸਾਰੇ ਜਿਹੜੇ ਪ੍ਰੀਮੀਅਮਸ ਹੈਗੇ ਆ ਬੈਨੀਫਿਸ਼ਰੀ ਨੂੰ ਵਾਪਸ ਹੋ ਜਾਂਦੇ। ਸੋ ਕਿਸੇ ਵੀ ਪਾਸਿਓਂ ਇੱਕ ਵੀ ਪੈਨੀ ਦਾ ਲੋਸ ਨਹੀਂ ਹੈਗਾ। ਸੋ ਇਸੇ ਕਰਕੇ ਕਹਿੰਦੇ ਹਾਂ ਕਿ ਆਪਣੀ ਪ੍ਰੋਟੈਕਸ਼ਨ, ਜਦੋਂ ਤੁਹਾਡੀ ਹੈਲਥ ਵਧੀਆ ਹੈਗੀ ਆ ਤੁਹਾਡੇ ਕੋਲ ਮੋਰ ਬੈਨੀਫਿਟਸ ਹੋ ਸਕਦੇ ਨੇ। ਜਿੱਦਾਂ ਕਿ ਲਾਸਟ ਕੁਛ ਆਪਾਂ 1-2 ਵੀਕ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇੱਕ ਇੰਸ਼ੋਰੈਂਸ ਕੰਪਨੀ ਵੱਲੋਂ ਏਦਾਂ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹਦੇ ਵਿੱਚ ਕਿ 2 ਟਾਈਮਸ ਤੁਸੀਂ ਕਲੇਮ ਕਰ ਸਕਦੇ ਹੋ। ਅਦਰਵਾਈਜ਼ ਕੀ ਹੈਗਾ ਕਿ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਆ ਸਾਰਿਆਂ ਦੇ ਵਿੱਚ ਇਹ ਹੈਗਾ ਕਿ ਇੱਕ ਵਾਰ ਕੈਂਸਰ ਦਾ ਡਾਇਗਨੋਸ ਹੋਇਆ ਜਾਂ ਹਾਰਟ ਡਿਜ਼ੀਜ਼ ਦਾ ਡਾਇਗਨੋਸ ਹੋਇਆ, ਇੱਕ ਵਾਰ ਉਹਨਾਂ ਨੂੰ $1,00,000 ਦੀ ਕਵਰੇਜ ਲਈ ਸੀ, $1,00,000 ਮਿਲ ਗਿਆ ਹੈਗਾ, ਉਸ ਤੋਂ ਬਾਅਦ ਕਵਰੇਜ ਖਤਮ ਹੋ ਜਾਂਦੀ ਹੈ। ਪਰ ਇੱਕ ਕੰਪਨੀ ਏਦਾਂ ਦੀ ਵੀ ਹੈਗੀ ਹੈ ਜਿਹਦੇ ਵਿੱਚ ਕਿ $1,00,000 ਦਾ ਜੇ ਕਲੇਮ ਲੈ ਲਿੱਤਾ ਉਸ ਤੋਂ ਬਾਅਦ ਵੀ ਤੁਹਾਡੀ ਕਵਰੇਜ ਚੱਲਦੀ ਰਹਿੰਦੀ ਹੈ, ਜੇ ਉਸ ਤੋਂ ਬਾਅਦ 1-2 ਸਾਲ ਬਾਅਦ ਪਹਿਲਾਂ ਜੇ ਹਾਰਟ ਦਾ ਕਲੇਮ ਲਿੱਤਾ ਸੀ ਹੁਣ ਕੁਛ ਕੈਂਸਰ ਡਾਇਗਨੋਸ ਹੋ ਗਿਆ ਗੋਡ ਫੋਰਬਿਡ, ਤਾਂ ਵੀ 50% ਆਫ ਕਵਰੇਜ ਤੁਹਾਨੂੰ ਮਿਲ ਸਕਦਾ ਹੁੰਦਾ। ਸੋ ਇਸ ਤਰੀਕੇ ਦੇ ਬੈਨੀਫਿਟਸ ਜਿਹੜੇ ਹੈਗੇ ਆ ਅਸੀਂ ਤੁਹਾਡੇ ਲਈ ਐਕਸਪਲੋਰ ਕਰਕੇ ਲੈ ਕੇ ਆਉਂਦੇ ਹਾਂ। ਵਰਕਿੰਗ ਇਜ਼ ਅ ਬ੍ਰੋਕਰ, ਬੈਨੀਫਿਟ ਇਹੀ ਹੁੰਦਾ ਤੁਹਾਡੇ ਲਈ ਕਿ ਤੁਹਾਡੇ ਲਈ ਅਸੀਂ ਜਿਹੜੀ ਪਾਲਿਸੀ ਸ਼ੋਪ ਅਰਾਊਂਡ ਕਰਕੇ ਪ੍ਰੀਮੀਅਮ ਦੇ ਵਾਈਸ ਵੀ ਐਂਡ ਬੈਨੀਫਿਟਸ ਦੇ ਵੱਲੋਂ ਵੀ ਕਿ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਤੁਹਾਨੂੰ ਮਿਲ ਸਕੇ, ਇਸ ਤਰੀਕੇ ਦੇ ਆਪਸ਼ਨ ਤੁਹਾਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਈਵਨ ਕਿਸੇ ਤਰ੍ਹਾਂ ਦੇ ਹੈਲਥ ਇਸ਼ੂ ਆ ਵੀ ਚੁੱਕੇ ਹਨ ਤੁਹਾਡੇ ਮਾਈਂਡ ਦੇ ਵਿੱਚ ਕੋਈ ਕੰਸਰਨ ਹੈਗਾ ਕਿ ਸ਼ਾਇਦ ਸਾਨੂੰ ਪਾਲਿਸੀ ਮਿਲੂਗੀ ਕਿ ਨਹੀਂ ਮਿਲੂਗੀ, ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ, ਕਿਉਂਕਿ ਸਾਡੇ ਕੋਲ ਆਪਸ਼ਨ ਬਹੁਤ ਜ਼ਿਆਦਾ ਹੁੰਦੀਆਂ ਨੇ। ਪਰ ਜਿੰਨੀ ਜ਼ਿਆਦਾ ਹੈਲਥ ਵਧੀਆ ਹੁੰਦੀਆਂ ਤੁਹਾਡੇ ਲਈ ਆਪਸ਼ਨ ਜ਼ਿਆਦਾ ਹੁੰਦੀਆਂ ਨੇ ਐਕਸਪਲੋਰ ਕਰਨ ਲਈ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-1509-1509-1509
0: ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਖਬਰਾਂ ਵੱਲ ਚੱਲਦੇ ਹਾਂ। ਟਿੰਡਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਦਿਓ ਫਿਰ ਅਪਡੇਟ ਥੋੜੀ ਜਿਹੀ ਪੰਜਾਬ ਦੀ। ਟਿੰਡਾ ਸਾਹਿਬ ਅਪਡੇਟ ਦਿਓ ਜੀ, ਇੱਕ ਸੈਕਿੰਡ ਦਿਓ ਟਿੰਡਾ ਸਾਹਿਬ, ਇੱਕ ਸੈਕਿੰਡ ਦਿਓ, ਥੋੜੀ ਜਿਹੀ ਇਧਰੋਂ ਟੈਕਨੀਕਲ ਆ ਗਏ ਸੀ ਇਸ਼ੂ ਜੀ।
2: ਸਤਿ ਸ਼੍ਰੀ ਅਕਾਲ ਜੀ, ਖਬਰਾਂ ਬਹੁਤ ਸਾਰੀਆਂ ਨੇ ਪਰ ਪਹਿਲੀ ਸਭ ਤੋਂ ਵੱਡੀ ਦੁਖਦਾਈ ਖਬਰ ਗੁਰਜੀਤ ਤੂਤ ਦੀ ਮੌਤ ਨਾਲ ਸੰਬੰਧਿਤ ਹੈ। ਗੁਰਜੀਤ ਤੂਤ ਕੌਣ ਸੀ? ਪਹਿਲੀ ਗੱਲ ਤਾਂ ਇਹ, ਉਹ ਕਬੱਡੀ ਖਿਡਾਰੀ ਜਿਹਨੂੰ ਅਸੀਂ ਹਰਜੀਤ ਬਾਜਾ ਖਾਨਾ ਤੋਂ ਬਾਅਦ ਉਸ ਪੱਧਰ ਦਾ ਖਿਡਾਰੀ ਮੰਨਦੇ ਰਹੇ ਹਾਂ ਜਿਹਨੂੰ ਜੱਫਾ ਲੱਗਦਾ ਹੀ ਨਹੀਂ ਸੀ ਜਾਂ ਕਦੇ ਕਦਾਈ ਵਿਰਲਾ ਟਾਵਾਂ ਹੀ ਲੱਗਦਾ ਸੀ। ਗੁਰਜੀਤ ਤੂਤ ਨੂੰ ਅਸੀਂ ਪਿਛਲੇ ਕੁਝ ਵਰ੍ਹਿਆਂ ਦੇ ਵਿੱਚ ਨਸ਼ੇ ਖਾਣ ਵਾਲੇ ਖਿਡਾਰੀ ਦੇ ਤੌਰ ਤੇ ਜਾਣਿਆ। ਕਦੇ ਪੋਡਕਾਸਟ ਦੇ ਵਿੱਚ ਗੱਲ ਹੋਈ, ਕਦੇ ਵੈਸੇ ਮੂੰਹ ਜ਼ਬਾਨੀ ਗੱਲ ਹੋਈ, ਗੱਲ ਤੋਂ
0: ਜੀ ਬਿਲਕੁਲ ਟਿਣ ਸਾਹਿਬ, ਇਹ ਜਿਹੜੀ ਖਬਰ ਆ ਇਹ ਸੁਣ ਕੇ ਆਪ ਨੂੰ ਵੀ ਐਂ ਲੱਗਿਆ ਵੀ ਯਾਰ ਇਹ ਜਦੋਂ ਉਹਨਾਂ ਦੇ ਪੋਡਕਾਸਟ ਸੁਣ ਰਹੇ ਸੀ, ਜਦੋਂ ਉਹਨਾਂ ਦੇ ਇੰਟਰਵਿਊ ਸੁਣ ਰਹੇ ਸੀ, ਉਦੋਂ ਇਉਂ ਲੱਗਿਆ ਵੀ ਇਹ ਕੀ ਚੱਕਰ ਪੈ ਗਿਆ, ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਹ ਇਸ ਤਰੀਕੇ ਦੀਆਂ ਖਬਰਾਂ ਵੱਲ ਦੇਖਦੇ ਹੁੰਦੇ ਕਿ ਯਾਰ ਵੀ ਇੱਦਾਂ ਵੀ ਹੋ ਸਕਦਾ। ਅਤੇ ਉਹਦੇ ਰੀਅਲ ਬ੍ਰਦਰ ਨੇ ਵੀ ਉਹ ਚੀਜ਼ ਜਿਹੜੀ ਉਹ ਦੱਸ ਰਿਹਾ ਸੀਗਾ ਕਿ ਬਾਈ ਜਦੋਂ ਤੁਸੀਂ ਕੋਈ ਵੀ ਚੀਜ਼ ਅੰਦਰ ਸਿੱਟ ਰਹੇ ਹੋ, ਅੰਦਰ ਜਿਹੜੇ ਆਪਣੇ ਔਰਗਨਸ ਨੇ ਉਹ ਕੋਈ ਸਟੀਲ ਦੇ ਤਾਂ ਲੱਗੇ ਨਹੀਂ ਹੋਏ, ਸੋ ਅਸਰ ਤਾਂ ਹੁੰਦਾ। ਸੋ ਇਹ ਇੱਕ ਸੁਨੇਹਾ ਵੀ ਆ ਨੌਜਵਾਨਾਂ ਦੇ ਲਈ,
2: ਅਸੀਂ ਉਹਨੂੰ ਹੁਣ ਨਸ਼ੇ ਖਾ ਪੀ ਗਏ ਆ। ਤੇ ਕਮਾਲ ਦੀ ਗੱਲ ਇਹ ਸੀ ਕਿ ਗੁਰਜੀਤ ਤੂੰ ਤੇ ਇੱਕ ਬੇਬਾਕ ਬੰਦਾ ਸੀ ਜਿਹਨੇ ਇੱਕ ਨਿੱਜੀ ਟੀਵੀ ਚੈਨਲ ਦੇ ਉੱਤੇ ਕੁਝ ਕੁ ਮਹੀਨੇ ਪਹਿਲਾਂ ਹੀ ਸਾਰੀ ਕਹਾਣੀ ਬਿਆਨ ਕੀਤੀ ਕਿ ਮੈਂ ਕਿਵੇਂ ਨਸ਼ੇ ਤੇ ਲੱਗਾ, ਮੈਨੂੰ ਕਿਹਨੇ ਲਾਇਆ, ਮੈਂ ਕਿੰਨਾ ਨਸ਼ਾ ਕੀਤਾ, ਕਿਵੇਂ ਕਿਵੇਂ ਨਸ਼ਾ ਕੀਤਾ ਤੇ ਨਸ਼ੇ ਨੇ ਮੈਨੂੰ ਕਿਵੇਂ ਬਰਬਾਦ ਕੀਤਾ। ਉਹ ਇਹ ਗੱਲ ਕਹਿੰਦਾ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਗਲਤੀ ਕੀਤੀ, ਜਾਂ ਕਹਿ ਦਈਏ ਵੀ ਕੁਦਰਤ ਨੇ ਜੋ ਲਿਖਿਆ ਸੀ ਉਹ ਹੋ ਗਿਆ। ਪਰ ਉਹਨੇ ਕਈ ਵਾਰ ਨਸ਼ਾ ਛੱਡਣ ਦੀ ਕੋਸ਼ਿਸ਼ ਵੀ ਕੀਤੀ ਪਰ ਬਚ ਨਹੀਂ ਸਕਿਆ। ਹੁਣ ਉਹਦੇ ਜਾਣ ਤੋਂ ਬਾਅਦ ਸਾਰੇ ਉਦਾਸ ਆ। ਕਹਿਣ ਦਾ ਭਾਵ ਹੈ ਜੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਪਹਿਲਾਂ ਵੀ ਕਈ ਕੀਮਤੀ ਹੀਰੇ ਖਾ ਗਿਆ ਤੇ ਅੱਜ ਵੀ, ਤੇ ਪਹਿਲਾਂ ਵੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਂ ਦੇ ਉੱਤੇ ਰਾਜਨੀਤੀ ਹੁੰਦੀ ਰਹੀ ਹੈ ਤੇ ਅੱਜ ਵੀ। ਗੁਰਜੀਤ ਤੂਤ ਦੀ ਮੌਤ ਤੋਂ ਬਾਅਦ ਪੰਜਾਬ ਦੇ ਕਈ ਨੇਤਾ ਇੱਕ ਦੂਜੇ ਨੂੰ ਮਿਹਣੋ ਮਿਹਣੀ ਹੋ ਰਹੇ ਆ। ਕੋਈ ਇਹ ਗੱਲ ਕਹਿੰਦਾ ਜੀ ਕਿ ਤੁਹਾਡੇ ਰਾਜ ਦੇ ਵੇਲੇ ਕਿਹੜਾ ਨਸ਼ੇ ਨਹੀਂ ਸੀ, ਕੋਈ ਕਹਿੰਦਾ ਤੁਹਾਡੇ ਰਾਜ ਦੇ ਵੇਲੇ ਨਸ਼ੇ ਤੇ ਲੱਗਾ ਸੀ
0: ਜੀ।
2: ਪਰ ਗੁਰਜੀਤ ਤੂਤ ਵਰਗੇ ਖਿਡਾਰੀ ਸਾਡੇ ਕੋਲੇ ਬਹੁਤ ਘੱਟ ਆ
0: ਜੀ।
2: ਉਹ ਜ਼ਿੰਦਗੀ ਹੋਰ ਜਿਉਂ ਸਕਦਾ ਸੀ ਜੇਕਰ ਉਹਦੀ ਕਿਸੇ ਨੇ ਸੱਚੀ ਮੁੱਚੀ ਬਾਂਹ ਫੜੀ ਹੁੰਦੀ। ਉਹ ਜ਼ਿੰਦਗੀ ਦੇ ਵਿੱਚ ਹੋਰ ਕੁਝ ਕਰ ਸਕਦਾ ਸੀ ਜੇਕਰ ਉਹਦਾ ਕਿਸੇ ਨੇ ਦਰਦ ਸਮਝਿਆ ਹੁੰਦਾ
0: ਜੀ।
2: ਉਦੋਂ ਕਿਸੇ ਨੇ ਸਮਝਿਆ ਨਹੀਂ, ਹੁਣ ਸਭ ਨੂੰ ਅਫਸੋਸ ਆ। ਤੇ ਇਵੇਂ ਹੀ ਬਹੁਤ ਸਾਰੇ ਕਬੱਡੀ ਖਿਡਾਰੀ ਇਹ ਨਸ਼ਾ ਖਾ ਗਿਆ, ਇਹ ਚਿੱਟਾ ਖਾ ਗਿਆ
0: ਜੀ।
2: ਉਹ ਇਹ ਗੱਲ ਕਹਿੰਦਾ ਜੀ ਕਿ ਮੈਂ ਇੱਕ ਰਾਤ ਦੇ ਵਿੱਚ 5 ਗ੍ਰਾਮ ਨਸ਼ੇ ਦੇ ਟੀਕੇ ਵੀ ਲਾਏ ਆ। ਉਹ ਇਹ ਗੱਲ ਕਹਿੰਦਾ ਜੀ ਕਿ ਮੇਰੀ ਮਾਂ ਨੂੰ ਨਹੀਂ ਪਤਾ ਹੁੰਦਾ ਸੀ ਕਿ ਮੈਂ ਕੀ ਕੁਝ ਕਰਦਾ, ਤੇ ਪਰ ਉਹਦੀ ਨਜ਼ਰ ਦੇ ਵਿੱਚ ਸੀ ਵੀ ਮੇਰਾ ਪੁੱਤ ਬਹੁਤ ਚੰਗਾ ਹੈਗਾ। ਉਹ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਇੱਕ ਵਾਰੀ ਖੇਡ ਖੇਡ ਦੇ ਵਿੱਚ ਹੀ, ਜਾਂ ਕਹਿ ਦਈਏ ਵੈਸੇ ਸ਼ੌਕ ਸ਼ੌਕ ਦੇ ਵਿੱਚ ਹੀ, ਮੋਗੇ ਦੇ ਇੱਕ ਪਿੰਡ ਦੇ ਬੰਦੇ ਨਸ਼ੇ ਤੇ ਲਾ ਗਏ ਤੇ ਬਾਅਦ ਦੇ ਵਿੱਚ ਮੇਰਾ ਜੀਵਨ ਬਰਬਾਦ ਹੋ ਗਿਆ। ਉਹਨੂੰ ਅਸਲ ਦੇ ਵਿੱਚ ਚੰਗੇ ਤਰੀਕੇ ਨਾਲ ਸੰਭਾਲਿਆ ਹੀ ਨਹੀਂ ਜਾ ਸਕਿਆ, ਜਾਂ ਕਹਿ ਦਈਏ ਕਬੱਡੀ ਕਲੱਬਾਂ ਦੇ ਵੱਲੋਂ, ਜਾਂ ਕਹਿ ਦਈਏ ਪ੍ਰਮੋਟਰਾਂ ਦੇ ਵੱਲੋਂ, ਜਾਂ ਕਹਿ ਦਈਏ ਖੇਡ ਪ੍ਰੇਮੀਆਂ ਦੇ ਵੱਲੋਂ।
0: ਬਿਲਕੁਲ,
2: ਚਲੋ ਟੱਬਰ ਦੇ ਜੀਆਂ ਦੇ ਹਾਲਾਤ ਹੋਰ ਹੁੰਦੇ ਆ, ਉਹਦੇ ਘਰ ਦੇ ਹਾਲਾਤ ਵੇਖ ਕੇ ਵੀ ਪਤਾ ਲੱਗਦਾ ਕਿ ਉਹ ਉਹਨੂੰ ਇਸ ਵੱਡੇ ਪੱਧਰ ਦੇ ਉੱਤੇ ਨਸ਼ਾ ਛੜਾਊ ਕੇਂਦਰ 'ਚ, ਜਾਂ ਕਹਿ ਦਈਏ ਕਿਸੇ ਮਹਿੰਗੀ ਥਾਂ ਦੇ ਉੱਤੇ ਇਲਾਜ ਕਰਵਾ ਵੀ ਨਹੀਂ ਸਕਦਾ ਸੀ ਟੱਬਰ। ਪਰ ਵੱਡੇ ਖਿਡਾਰੀ ਨੂੰ ਬਚਾਉਣ ਦੇ ਲਈ ਯਤਨ ਵੀ ਵੱਡੇ ਹੋਣੇ ਚਾਹੀਦੇ ਸੀ।
0: ਬਿਲਕੁਲ,
2: ਜਿਹੜੇ ਕਿ ਨਹੀਂ ਹੋਏ, ਤੇ ਕੋਈ ਪਹਿਲੀ ਵਾਰ ਨਹੀਂ ਹੋਇਆ। ਪੰਜਾਬ ਦੇ ਕਈ ਕਬੱਡੀ ਖਿਡਾਰੀ, ਕਈ ਪੰਜਾਬੀ ਗਾਇਕ, ਕਈ ਕਾਰੋਬਾਰੀ ਤੇ ਵੱਖ ਵੱਖ ਖੇਤਰਾਂ ਨਾਲ ਜੁੜੇ ਹੋਰ ਲੋਕ ਨਸ਼ਿਆਂ ਦੇ ਵੱਲੋਂ ਇਵੇਂ ਹੀ ਖਾਧੇ ਪੀਤੇ ਗਏ ਆ। ਸੋ ਗੁਰਜੀਤ ਤੂਤ ਦੀ ਮੌਤ ਦੇ ਉੱਤੇ ਦੁੱਖ ਉਹਨਾਂ ਲੋਕਾਂ ਨੂੰ ਆ ਜਿਹੜੇ ਕਬੱਡੀ ਨੂੰ ਜਾਣਦੇ ਆ, ਸਮਝਦੇ ਆ, ਮਾਣਦੇ ਆ, ਤੇ ਬਾਕੀਆਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਆ।
0: ਬਿਲਕੁਲ।
2: ਅਗਲੀ ਗੱਲ ਹੈ ਜੀ ਕਿ ਰਾਹੁਲ ਗਾਂਧੀ ਨੂੰ ਮਿਲੇ ਜਾ ਕੇ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ
0: ਜੀ।
2: ਪ੍ਰਤਾਪ ਸਿੰਘ ਬਾਜਵਾ ਤੇ 15 ਵਿਧਾਇਕਾਂ ਨੇ ਚਿੱਠੀ ਲਿਖੀ ਸੀ ਰਾਹੁਲ ਗਾਂਧੀ ਨੂੰ ਕਿ ਅਸੀਂ ਮਿਲਣ ਦਾ ਵਕਤ ਚਾਹੁੰਦੇ ਆ, ਤੇ ਹੁਣ ਜਾ ਕੇ ਪ੍ਰਤਾਪ ਸਿੰਘ ਬਾਜਵਾ ਮਿਲੇ ਵੀ ਆ। ਮਿਲਣ ਤੋਂ ਬਾਅਦ ਇਹਨਾਂ ਨੇ ਕਈ ਗੱਲਾਂ ਬਾਤਾਂ ਕਹੀਆਂ। ਕਹਿੰਦੇ ਵੀ ਉਸ ਤੋਂ ਕੁਝ ਕੁ ਮਿੰਟਾਂ ਬਾਅਦ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਵੀ ਜਾ ਕੇ ਮਿਲੇ ਆ
0: ਜੀ।
2: ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਵੀ ਚਰਨਜੀਤ ਸਿੰਘ ਚੰਨੀ ਨੂੰ ਹਾਈਕਮਾਨ ਨੇ ਸਿੱਧਾ ਟਾਈਮ ਨਹੀਂ ਦਿੱਤਾ, ਜਿਹਦੇ ਕਰਕੇ ਵਿਰੋਧੀ ਪਾਰਟੀ ਨੇ ਆਪਣਾ ਕੈਪਟਨ ਬਦਲਿਆ
0: ਜੀ।
2: ਚੰਨੀ ਦੀ ਥਾਂ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੂਹਰੇ ਕੀਤਾ ਗਿਆ। ਤੇ ਰਾਜਾ ਵੜਿੰਗ ਦੇ ਬਾਰੇ ਜਾਂ ਪੰਜਾਬ ਦੇ ਬਾਰੇ ਉਹਨਾਂ ਦੇ ਵੱਲੋਂ ਗੱਲਾਂ ਬਾਤਾਂ ਕੀਤੀਆਂ ਗਈਆਂ ਹੋਣੀਆਂ। ਹੁਣ ਇਹ ਵਕਤ ਦੱਸੂਗਾ ਜੀ ਕਿ ਕੀ ਬਣਦਾ, ਇਹਦੇ ਵਿੱਚੋਂ ਕੀ ਨਿਕਲ ਕੇ ਆਉਂਦੇ ਸਮੇਂ ਦੇ ਵਿੱਚ ਆਉਂਦਾ
0: ਜੀ।
2: ਪਰ ਕੁੱਲ ਮਿਲਾ ਕੇ ਸੋਵਾ ਥਰਸਾ ਸਿਰੇ ਤੇ ਗੰਢ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਹਾਲਤ ਪਤਲੀ ਆ, ਤੇ ਕਾਂਗਰਸ ਆਪਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਯਤਨ ਤਾਂ ਕਰ ਰਹੀ ਆ ਪਰ ਪਾਟੋ ਧਾੜ ਦੀ ਸ਼ਿਕਾਰ ਬਹੁਤ ਆ।
0: ਬਿਲਕੁਲ।
2: ਉਧਰ ਇਹ ਵੀ ਪਤਾ ਲੱਗਾ ਵੀ ਰਾਹੁਲ ਗਾਂਧੀ ਨੇ ਕਿਹਾ ਜਿਹੜੇ ਮਿਲਣ ਵਾਲੇ ਨੇਤਾ ਉਹਨਾਂ ਨੂੰ, ਉਹ ਕਹਿੰਦੇ ਜੀ ਕਿ ਭੁਪੇਸ਼ ਬਘੇਲ ਪੰਜਾਬ ਦੇ ਇੰਚਾਰਜ ਦੇ ਵੱਲੋਂ ਸਾਨੂੰ ਰਿਪੋਰਟ ਸੌਂਪੀ ਜਾਣੀ ਆ, ਅਸੀਂ ਉਹਦੇ ਆਧਾਰ ਦੇ ਉੱਤੇ ਕੋਈ ਅਗਲਾ ਫੈਸਲਾ ਕਰਾਂਗੇ। ਤੇ ਇਹ ਵੀ ਪਤਾ ਲੱਗਾ ਜੀ ਕਿ 25 ਅਗਸਤ ਤੋਂ ਬਾਅਦ ਫੈਸਲਾ ਹੋਊਗਾ ਰਾਜਾ ਵੜਿੰਗ ਨੂੰ ਪ੍ਰਧਾਨ ਰੱਖਣਾ ਜਾਂ ਨਹੀਂ ਰੱਖਣਾ। ਉਨੀ ਦੇਰ ਤੱਕ ਇਸ ਮਸਲੇ ਦੇ ਉੱਤੇ ਕੁਝ ਵੀ ਨਹੀਂ ਹੋਣਾ। ਕਦੇ ਕਦਾਈ ਵਿੱਚ ਵਿਚਾਲੇ ਵੀ ਲੱਗਣ ਲੱਗ ਪਿਆ ਜੀ ਕਿ ਪ੍ਰਤਾਪ ਸਿੰਘ ਬਾਜਵਾ ਦੋਵਾਂ ਧਿਰਾਂ ਦੀ ਲੜਾਈ ਦੇ ਵਿੱਚ ਆਪਣਾ ਦਾਅ ਲਾਉਣਾ ਚਾਹੁੰਦੇ ਆ। ਫਿਰ ਪਤਾ ਲੱਗਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਦੂਤ ਬਣ ਕੇ ਗਏ ਆ। ਚੰਨੀ ਨੂੰ ਨਹੀਂ ਮਿਲਦੀ ਜੇਕਰ ਹਾਈਕਮਾਨ, ਤੇ ਫਿਰ ਪ੍ਰਤਾਪ ਸਿੰਘ ਬਾਜਵਾ ਮੂਹਰੇ ਹੋਏ ਆ। ਪਤਾ ਨਹੀਂ ਕੀ ਬਣਨਾ, ਇਸ ਵੇਲੇ ਕਾਂਗਰਸ ਦੀ ਹਾਲਤ ਪਤਲੀ ਆ, ਤੇ ਕਾਂਗਰਸ ਦੀ ਹਾਲਤ ਇਸ ਵੇਲੇ ਉਵੇਂ ਜਾਪਦੀ ਜਿਵੇਂ ਪੰਜਾਬ ਦੇ ਵਿੱਚ ਬਸਪਾ ਦੀ ਹਾਲਤ ਆ
0: ਜੀ।
2: ਕਿਸੇ ਵੇਲੇ ਪੰਜਾਬ ਦੇ ਵਿੱਚ ਬਸਪਾ ਦੀ ਵੀ ਤੂਤੀ ਬੋਲਦੀ ਹੁੰਦੀ ਸੀ ਦੁਆਬਾ ਖੇਤਰ ਦੇ ਵਿੱਚ, ਜਿਹੜੀ ਕਿ ਅੱਜ ਨਹੀਂ ਆ। ਤੇ ਕਾਂਗਰਸ ਵੀ ਲਗਾਤਾਰ ਉਸ ਥਾਂ ਵੱਲ ਵੱਧ ਰਹੀ ਆ ਕਿਉਂਕਿ ਇਹਨਾਂ ਵਿੱਚ ਨਾ ਏਕਤਾ ਤੇ ਨਾ ਕੁਝ ਹੋਰ ਆ, ਇਹ ਬਸ ਲੜਾਈ ਝਗੜੇ ਦੇ ਵਿੱਚ ਹੀ ਰਹਿ ਗਏ ਆ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਵਾਸਤੇ ਉਹਨਾਂ ਨੇ ਕਿਹਾ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਪੈਰੋਲ ਹੁਣ ਮਿਲ ਵੀ ਜਾਣੀ ਆ। ਮੈਨੂੰ ਲੱਗਦਾ ਜੀ ਕਿ ਇਸ ਪੈਰੋਲ ਦੇ ਲਈ ਸਾਰੇ ਰਾਹ ਪੱਧਰੇ ਹੋ ਗਏ ਆ। ਉਹਦਾ ਕਾਰਨ ਹੈ ਜੀ ਕਿ ਇਹ ਪੈਰੋਲ ਵਾਸਤੇ ਮੁੱਖ ਮੰਤਰੀ ਦੇ ਵੱਲੋਂ ਪਹਿਲਾਂ ਚਿੱਠੀ ਲਿਖੀ ਗਈ, ਹੁਣ ਮਿਲਣੀ ਕੀਤੀ ਗਈ ਆ, ਤੇ ਇਹ ਗੱਲ ਕਹੀ ਹੈ ਰਾਜਪਾਲ ਨੂੰ ਕਿ ਜੇਕਰ ਪੈਰੋਲ ਤੁਸੀਂ 10 ਦਿਨ ਦੀ ਦੇ ਦਿੰਦੇ ਆ, ਇੱਕ ਤਾਂ ਬੇਸੁਰਤ ਪਈ ਮਾਂ ਨੂੰ ਜਗਤਾਰ ਸਿੰਘ ਹਵਾਰਾ ਮਿਲ ਲੈਣਗੇ, ਤੇ ਜ਼ਿੰਦਗੀ ਦਾ ਭਰਵਾਸਾ ਕੋਈ ਨਹੀਂ ਹੁੰਦਾ, ਇਸ ਕਰਕੇ 10 ਦਿਨ ਦੀ ਪੈਰੋਲ ਦਿੱਤੀ ਜਾਵੇ ਉਹਨਾਂ ਨੂੰ। ਇੱਕ ਮਾਂ ਨੂੰ ਉਹਦੇ ਪੁੱਤ ਨੇ ਮਿਲਣਾ, ਤੇ ਇਸ ਕਰਕੇ ਦਇਆ ਦੇ ਤੌਰ ਦੇ ਉੱਤੇ ਇਨਸਾਨੀਅਤ ਦੇ ਨਾਂ ਦੇ ਉੱਤੇ ਪੈਰੋਲ ਮਿਲਣੀ ਚਾਹੀਦੀ ਹੈ। ਦੂਜੀ ਉਹਦੇ ਵਿੱਚ ਮਹੱਤਵਪੂਰਨ ਗੱਲ ਹੈ ਜੀ ਕਿ ਪੰਜਾਬ ਦੇ ਮਾਹੌਲ ਦੇ ਵਿੱਚ ਕੋਈ ਖਰਾਬੀ ਨਹੀਂ ਆਏਗੀ, ਕੋਈ ਇਹ ਨਹੀਂ ਹੋਊਗਾ ਵੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਗੜਬੜੀ ਪੈਦਾ ਹੋਈ ਆ। ਉਹਨਾਂ ਨੇ ਕਿਹਾ ਜੀ ਕਿ ਅਸੀਂ ਗਰੰਟੀ ਲੈਂਦੇ ਹਾਂ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੋਏਗਾ। ਸੋ ਕਹਿਣ ਦਾ ਭਾਵ ਹੈ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਰਾਜਨੀਤੀ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਆਲੇ ਦੁਆਲੇ ਘੁੰਮ ਰਹੀ ਆ, ਤੇ ਵਿਰੋਧੀ ਪਾਰਟੀਆਂ ਗੱਲ ਕਹਿਣਗੀਆਂ ਕਿ ਸਿਰਫ ਤੇ ਸਿਰਫ ਵੋਟਾਂ ਦੀ ਖਾਤਰ, ਪੰਥਕ ਵੋਟ ਦੀ ਖਾਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲਾਂ ਕਰ ਰਹੇ ਆ। ਨਹੀਂ ਤਾਂ ਜਗਤਾਰ ਸਿੰਘ ਹਵਾਰਾ ਕਿਹੜਾ ਮਹੀਨਾ ਜਾਂ 2 ਮਹੀਨੇ ਜਾਂ 6 ਮਹੀਨੇ ਪਹਿਲਾਂ ਜੇਲ੍ਹ 'ਚ ਗਏ ਆ। 4.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਦੋਂ ਇਹਨਾਂ ਨੂੰ ਜਗਤਾਰ ਸਿੰਘ ਹਵਾਰਾ ਚੇਤੇ ਕਿਉਂ ਨਹੀਂ ਆਏ ਤੇ ਹੁਣ ਹੀ ਕਿਉਂ ਚੇਤੇ ਆਏ ਆ, ਉਹਨਾਂ ਨੇ ਇਹ ਸਵਾਲ ਕੀਤੇ ਆ। ਉਸ ਤੋਂ ਅਗਲੀ ਗੱਲ ਇਹ,
0: ਸੋ ਬਿਲਕੁਲ ਟਿੰਡਾ ਸਾਹਿਬ, ਇਹ ਸਵਾਲਾਂ ਦੀ ਘੇਰੇ 'ਚ ਤਾਂ ਹੈ। ਸੋ ਦੇਖੋ ਅੱਗੇ ਕੀ ਬਣਦਾ ਕਿ ਇਹ ਜਿਵੇਂ ਤੁਸੀਂ ਦੱਸਿਆ ਕਿ ਹੁਣ ਆਸ ਆ ਕਿ ਉਹ ਪੈਰੋਲ ਆ ਜਿਹੜੀ ਉਹ ਮਿਲ ਜਾਏਗੀ। ਸੋ ਬਹੁਤ ਬਹੁਤ ਸ਼ੁਕਰੀਆ ਟਿੰਡਾ ਸਾਹਿਬ, ਧੰਨਵਾਦ, ਥੈਂਕ ਯੂ ਵੈਰੀ ਮੱਚ ਟਾਈਮ ਕੱਢਣ ਲਈ। ਅੱਗੇ ਜਾ ਕੇ ਫਿਰ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ, ਪਰ ਇਹਨਾਂ ਖਬਰਾਂ ਨੂੰ ਸਪੈਸ਼ਲੀ ਤੌਰ 'ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਦੇ ਸੁਲਤਾਨ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਸੁਲਤਾਨ ਜੀ ਦਾ ਇੱਕ ਬਹੁਤ ਜ਼ਰੂਰੀ ਸੁਨੇਹਾ, ਉਹ ਅਸੀਂ ਦੇਣਾ ਚਾਹੁੰਦੇ ਹਾਂ। ਸੁਲਤਾਨ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਇਹ ਜ਼ਰੂਰੀ ਸੁਨੇਹਾ ਜਿਹੜਾ ਖਬਰਾਂ ਦੇ ਨਾਲ, ਬਿਲਕੁਲ ਮੈਨੂੰ ਲੱਗਦਾ ਸੀ ਕਿ ਇਹ ਬਣਦਾ ਦੇਣਾ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਫੈਮਿਲੀਜ਼ ਨੇ ਉਹਨਾਂ ਦੀਆਂ ਕਲੋਜ਼ਿੰਗ ਆ ਰਹੀਆਂ ਨੇ ਨਵੇਂ ਘਰਾਂ ਦੇ ਲਈ। ਬਿਲਡਰ ਨਹੀਂ ਕਹਿ ਰਿਹਾ ਕਿ ਬਿਲਡਰ ਨੇ ਜਿਹੜੇ ਦਿੱਤੇ ਸੀ ਅਪਲਾਈਸਿਸ, ਉਹ ਤਾਂ ਜੇ ਸੀ ਵੀ ਉਹ ਪਹਿਲਾਂ ਤਾਂ ਉਹੋ ਜਿਹੇ ਹੁੰਦੇ ਨਹੀਂ ਜਿਹੋ ਜਿਹਾ ਘਰ ਬੰਦਾ ਰੱਖਦਾ। ਕਈ ਵਾਰ ਉਹ ਕਹਿੰਦਾ ਬਾਈ ਮੈਨੂੰ ਅਲੱਗ ਦਰਜੇ ਦੇ ਚਾਹੀਦੇ ਆ, ਫਿਰ ਉਹਦਾ ਪਹਿਲਾਂ ਇੱਕ ਚੂੰਬਰ ਬੰਦੇ ਦਾ ਨਿਕਲਿਆ ਹੋਇਆ, ਪਰ ਤੁਸੀਂ ਬਹੁਤ ਵਾਜਬ ਰੇਟ ਤੇ ਡੀਲ ਹਾਈ ਐਂਡ ਅਪਲਾਈਸਿਸ ਦੇ ਲੈ ਕੇ ਆਇਓ, ਬਿਲਟਨ ਅਪਲਾਈਸਿਸ ਦੇ ਲੈ ਕੇ ਆਇਓ, ਉਹ ਦੱਸੋ।
3: ਰਾਜਵੀਰ ਤੁਹਾਨੂੰ ਪਤਾ ਹੀ ਹੈ ਜੀ, ਇੱਕ ਤਾਂ ਫ੍ਰਿਜ, ਸਟੋਵ, ਡਿਸ਼ਵਾਸ਼ਰ, ਜੇ ਕਿਸੇ ਨੇ ਬੰਡਲ ਪੈਕੇਜ ਲੈਣਾ ਉਹਨਾਂ ਨੂੰ $2000 ਦੀ ਸੇਵਿੰਗ ਕਰਾ ਕੇ ਦੇ ਰਹੇ ਆ। ਇਹਦੇ ਚ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਹੈ ਜਿਹੜਾ ਕਿ $5000 ਵਾਲਾ $29.99 ਚ ਮਿਲੇਗਾ। $2000 ਸੇਵ ਕਰਨਗੇ ਕਸਟਮਰ, ਤੇ $29.99 ਵੀ 6 ਮਹੀਨੇ ਚ ਪੇ ਕਰਨਾ। ਤੇ ਜੇ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ ਸਾਡੇ ਕੋਲ ਇਸ ਟਾਈਮ 32 ਪੇਅਰ ਆਫ ਵਾਸ਼ਰ ਡਰਾਇਰ ਡਿਸਪਲੇ ਤੇ ਹੈ, ਜਿਹਦੇ ਚ ਐਟਲੀਸਟ ਮਿਨੀਮਮ $600 ਤੋਂ ਲਾ ਕੇ $800 ਦੀ ਸੇਵਿੰਗ ਕਸਟਮਰ ਕਰਨਗੇ ਸਿਰਫ ਇੱਕ ਵਾਸ਼ਰ ਐਂਡ ਡਰਾਇਰ ਬਾਏ ਕਰਨ ਤੇ। ਜਿਹਦੇ ਚ ਈਵਨ ਜੇ ਟੋਪ ਆਫ ਦਾ ਲਾਈਨ ਵਾਸ਼ਰ ਐਂਡ ਡਰਾਇਰ ਵੀ ਲੈਣਾ $2600 ਵਾਲਾ $17.99 ਚ ਮਿਲਣਾ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। $800 ਕਸਟਮਰ ਇਹਦੇ ਤੇ ਸੇਵ ਕਰ ਰਹੇ ਆ ਤੇ ਨਾਲ $17.99 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਿਹੜੀ ਫਲੈਸ਼ਿੰਗ ਨਿਊਜ਼ ਹੈ ਉਹ ਹੈਗੀ ਜੀ 50 ਇੰਚ ਦਾ ਟੀਵੀ $299 ਦਾ, 55 ਇੰਚ ਦਾ ਟੀਵੀ $399 ਦਾ, 65 ਇੰਚ ਦਾ ਟੀਵੀ $599 ਦਾ, 75 ਇੰਚ ਦਾ ਟੀਵੀ $699 ਦਾ। ਸੋ ਇਹ ਵੀ 6 ਮਹੀਨੇ ਚ ਪੇ ਕਰਨੇ ਆ, ਇਹਦਾ ਵੀ ਕੋਈ ਇੰਟਰਸਟ ਨਹੀਂ ਹੈ। ਸਿਰਫ ਤੁਸੀਂ ਹੁਣ ਕੁਇਕ ਐਕਟ ਕਰਨਾ, ਕਿਉਂਕਿ ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ। ਫਸਟ ਕਮ ਫਸਟ ਸਰਵ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ। ਬ੍ਰੈਂਪਟਨ ਟੀਵੀ ਐਪ, ਇਹ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫਾਲੋ ਕਰ ਲੈਣਾ ਤਾਂ ਕਿ ਸਾਰੀਆਂ ਅਪਡੇਟ ਤੁਹਾਨੂੰ ਨਾਲ ਦੀ ਨਾਲ ਮਿਲਦੀਆਂ ਰਹਿਣ। ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ bremptonappliances.com, ਜਾਂ ਫਿਰ ਸ਼ੋਰੂਮ ਤੇ ਪਹੁੰਚਣਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਬੰਡਲ ਪੈਕੇਜ ਤੇ $2000, ਸਿੰਗਲ ਪੀਸ ਤੇ $600-$800, ਟੀਵੀ ਸੈਕਸ਼ਨ ਚ $600-$800 ਸੇਵ ਸੇਵ ਸੇਵ ਹੀ ਹੋਏਗਾ ਤੁਹਾਡਾ। 905-450-2828, 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਬਾਈ ਤੁਸੀਂ ਸ਼ਬਦ ਇੱਕ ਹੋਰ ਆਮ ਹੀ ਸੁਣਿਆ ਹੋਊ
4: ਜੀ,
0: ਆਪਾਂ ਕਹਿੰਦੇ ਤੇਰਾ ਕੀ ਗਦੌੜਾ ਫੇਰਿਆ ਹੋਇਆ
4: ਜੀ,
0: ਗਦੌੜਾ ਗਦੌੜੇ ਤੇ ਬੜਾ ਭਾਰ ਜਾਂਦੇ ਨੇ, ਤੇਰਾ ਕੀ ਗਦੌੜਾ ਫੇਰਿਆ ਹੋਇਆ
4: ਜੀ, ਬਿਲਕੁਲ।
0: ਗਦੌੜਾ ਸ਼ਬਦ ਦਾ ਅਰਥ ਕਿਵੇਂ ਲੈਂਦੇ ਹੋ ਤੁਸੀਂ, ਇਹਨੂੰ ਕਿਵੇਂ ਲੈਂਦੇ ਜੇ ਗਦੌੜਾ ਸ਼ਬਦ ਆਪਾਂ ਕਹਿੰਦੇ ਹਾਂ ਨਾ, ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਨੂੰ ਵੀ ਆਪਾਂ ਵੀ ਉਹ ਕਿਵੇਂ ਲੈਂਦੇ, ਇਹ ਮਾਲਵੇ ਦਾ ਸ਼ਬਦ ਆ ਮੈਨੂੰ ਲੱਗਦਾ ਕਿ ਹਾਂ, ਇਹ ਮਾਲਵੇ ਦਾ ਸ਼ਬਦ ਆ, ਮਾਲਵੇ 'ਚ ਵਰਤਿਆ ਜਾਂਦਾ ਵੀ ਤੇਰਾ ਕੀ ਗਦੌੜਾ ਫੇਰਿਆ ਹੋਇਆ ਯਾਰ। ਮੋਨਾ ਜੀ ਤੁਸੀਂ ਸੁਣਿਆ ਸ਼ਬਦ ਇਹ ਗਦੌੜਾ, ਮੋਨਾ ਜੀ ਨੂੰ ਪੁੱਛਦੇ ਸਮਾਂ ਸੀਮਿਤ ਹਨਾ, ਆਪਾਂ ਡਿਸਕਸ ਕਰ ਲੈਂਦੇ ਹਾਂ, ਤੁਸੀਂ ਇਹ ਦੱਸ ਸਕਦੇ ਹੋ ਸਹੀ ਹੈ ਇਹ ਕਿ ਨਹੀਂ ਹਨਾ, ਤੇ ਆਮ ਅੱਗੇ ਕਹਿੰਦੇ ਕਿ ਜਦੋਂ ਨਾ ਕਿਸੇ ਨੂੰ ਨੀਵਾਂ ਦਿਖਾਉਣਾ ਹੁੰਦਾ ਸੀਗਾ ਉਹਨੂੰ ਕਹਿੰਦੇ ਸੀ, ਉਹਨੂੰ ਜਾਣ ਕੇ ਟਾਉਂਟ ਮਾਰਨ ਦੀ ਖਾਤਰ ਵੀ ਤੇਰਾ ਕੀ ਗਦੌੜਾ ਫੇਰਿਆ ਹੋਇਆ। ਹੁਣ ਅਸਲ ਦੇ ਵਿੱਚ ਇਹ ਗਦੌੜਾ ਜਿਹੜਾ ਉਹ ਹੈ ਕੀ ਸੀਗਾ ਇਹ ਸੁਣ ਲਿਓ, ਵੀ ਇਹ ਗਦੌੜਾ ਜਿਹੜਾ ਅਸਲ 'ਚ ਇਹ ਕੀ ਸੀਗਾ, ਇਹ ਕਹਿੰਦਾ ਵੀ ਜਿਹੜਾ ਬਹੁਤ ਜ਼ਿਆਦਾ ਖੁਸ਼ਹਾਲ ਪਰਿਵਾਰ ਹੁੰਦਾ ਸੀਗਾ
4: ਜੀ,
0: ਰਿਚ ਫੈਮਿਲੀ ਹੁੰਦੀ ਸੀਗੀ, ਪੋਤੇ ਪੜਪੋਤੇ ਹੋ ਜਾਂਦੇ ਸੀਗੇ ਜਿਹਨਾਂ ਦੇ, ਉਹਦੀ ਜਦੋਂ ਮੌਤ ਹੁੰਦੀ ਸੀ ਉਹਨਾਂ ਦੇ ਵਿੱਚੋਂ,

0: ਤੁਸੀਂ ਰਿਪ੍ਰੈਜੈਂਟ ਕਰਦੇ ਸੀ ਵੀ ਯਾਰ ਇਹ ਪਰਿਵਾਰ ਚੰਗਾ ਖੁਸ਼ਹਾਲ ਪਰਿਵਾਰ ਆ, ਤਾਂ ਹੀ ਇਹਨਾਂ ਨੇ ਗਦੌੜਾ ਫੇਰਿਆ। ਇਹ ਗਦੌੜਾ ਫੇਰਨਾ ਹੁੰਦਾ ਸੀਗਾ ਵੀ ਜਿਹੜੀ ਉਹ ਖੰਡ ਦੀ ਬਣਾਈ ਹੋਈ ਮਠਿਆਈ ਰੋਟੀ ਦੀ ਸ਼ਕਲ ਦੇ ਵਿੱਚ ਉਹ ਪਰਿਵਾਰਾਂ ਦੇ ਵਿੱਚ ਪਿੰਡ 'ਚ ਅਤੇ ਆਸੇ ਪਾਸੇ ਦੇ। ਫਿਰ ਉਹ ਪਤਾ ਕੀ ਕਹਿੰਦੇ ਸੀ, ਅੱਛਾ ਵੀ 13 ਕਿ 12 ਪਿੰਡਾਂ 'ਚ ਉਹਦਾ ਗਦੌੜਾ ਫੇਰਿਆ ਬਈ, ਉਹਨੇ 10 ਪਿੰਡਾਂ 'ਚ ਗਦੌੜਾ ਫੇਰਿਆ, ਉਹਨੇ 12 'ਚ ਫੇਰਿਆ, ਉਹਨੇ 14 ਪਿੰਡਾਂ 'ਚ ਗਦੌੜਾ ਫੇਰਿਆ। ਗਦੌੜਾ ਫੇਰਨਾ ਉਹ ਮਠਿਆਈ ਨੂੰ ਵੰਡਣਾ ਅਤੇ ਆਪਣੇ ਹਾਂ ਆਪਣੇ ਪਰਿਵਾਰ ਗਦੌੜਾ, ਮਠਿਆਈ ਦਾ ਨਾਮ ਗਦੌੜਾ ਨਹੀਂ ਕਹਿ ਸਕਦੇ, ਪਰ ਗਦੌੜਾ ਫੇਰਨਾ ਇਸ ਰਸਮ ਦਾ ਨਾਂ ਕਹਿ ਸਕਦੇ ਹੈ ਨਾ, ਕਿ ਇਹਨੂੰ ਕਹਿ ਦਿੰਦੇ ਕਿ ਗਦੌੜਾ ਫੇਰਨਾ। ਗਦੌੜੇ ਦਾ ਮਤਲਬ ਇਹੀ ਸੀ ਕਿ ਉਹ ਚੀਜ਼ ਨੂੰ ਖੁਸ਼ਹਾਲੀ ਨੂੰ ਰੀਪ੍ਰਜੈਂਟ ਕਰਨਾ ਕਿ ਇਹ ਪਰਿਵਾਰ ਚੰਗਾ ਹੱਸਦਾ ਵੱਸਦਾ ਪੋਤੇ ਪੜਪੋਤਿਆਂ ਵਾਲਾ। ਬਹੁਤੇ ਪਰਿਵਾਰਾਂ ਦੇ ਵਿੱਚ ਇਹ ਵੀ ਕਹਿ ਦਿੰਦੇ ਸੀ ਕਿ ਇਹਨਾਂ ਦੇ ਬਜ਼ੁਰਗ ਨੂੰ ਵੱਡਾ ਕਰਤਾ
1: ਜੀ,
0: ਉਦੋਂ ਫਿਰ ਬਾਜੀ ਵਾਲੇ ਸੱਦੇ ਸੀਗੇ, ਫੁੱਲ ਸਿੱਟਦੇ ਸੀਗੇ। ਤੇ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਜਿਹਨੂੰ ਜਿਉਂਦੇ ਬਜ਼ੁਰਗ ਨੇ ਉਹਨਾਂ ਨੂੰ ਵੱਡੇ ਰੱਖੋ, ਉਹਨਾਂ ਨੂੰ ਕਈ ਵਾਰ ਆਪਾਂ ਛੋਟੇ ਕਰ ਦਿੰਦੇ ਹਾਂ ਜਾਣੇ ਅਣਜਾਣੇ 'ਚ। ਉਹਨਾਂ ਨੂੰ ਇਕੱਲਾ ਸਤਿ ਸ਼੍ਰੀ ਅਕਾਲ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਠੀਕ ਆ ਜੀ, ਹੋਰ ਬਾਪੂ ਕਿਵੇਂ, ਠੀਕ ਆ, ਓਕੇ, ਹਾਂ ਚੜ੍ਹਦੀ ਕਲਾ, ਠੀਕ ਆ, ਦਵਾਈ ਖਾ ਲਈ ਸੀਗੀ, ਖਾ ਲਈ ਸੀਗੀ, ਇੰਨਾ ਕਹਿ ਕੇ ਗਾਹਾਂ ਨਿਕਲ ਜਾਂਦੇ ਆ।
1: ਬਿਲਕੁਲ,
0: ਉਹਨਾਂ ਨੂੰ ਵੱਡੇ ਜਿਉਂਦੇ ਜੀ ਕਰੀਏ, ਉਹਨਾਂ ਨਾਲ ਗੱਲਾਂ ਕਰਕੇ, ਉਹਨਾਂ ਨੂੰ ਸੁਣ ਕੇ, ਉਹਨਾਂ ਨੇ ਰਿਪੀਟ ਕਰਨੀਆਂ ਨੇ ਗੱਲਾਂ ਵੀ ਤੁਹਾਨੂੰ ਦੱਸਦਾ। ਜਿਹੜੀ ਗੱਲ ਪਰਸੋਂ ਕੀਤੀ ਸੀ ਦੁਬਾਰੇ ਫਿਰ ਤੁਹਾਡੇ ਨਾਲ ਉਹੀ ਕਰਨੀ ਉਹਨਾਂ ਨੇ, ਜਿਹੜੀ ਗੱਲ ਤੁਹਾਨੂੰ 10 ਵਾਰ 10 ਹਟਿਆ ਉਹ ਫਿਰ ਤੁਹਾਡੇ ਨਾਲ ਕਰਨਗੇ
1: ਜੀ,
0: ਤੇ ਤੁਸੀਂ ਇਹ ਨਹੀਂ ਕਹਿਣਾ ਤਾਂ ਮੈਨੂੰ ਪਤਾ ਹੋਰ ਦੱਸੋ, ਨਾ ਨਾ, ਉਹਨਾਂ ਕੋਲ ਮੈਮਰੀ ਪਿਛਲੀ ਬਹੁਤ ਜ਼ਿਆਦਾ ਹੈ,
1: ਬਹੁਤ ਜ਼ਿਆਦਾ ਹੁੰਦੀ, ਬਹੁਤ ਜ਼ਿਆਦਾ,
0: ਉਹਨਾਂ ਨੂੰ ਸੁਣਨ ਵਾਲਾ ਕੋਈ ਚਾਹੀਦਾ ਹੁੰਦਾ
1: ਜੀ। ਬਿਲਕੁਲ,
0: ਉਹ ਜਿਉਂਦੇ ਜੀ ਵੱਡੇ ਹੋ ਜਾਣੇ ਆ ਜਦੋਂ ਤੁਸੀਂ ਉਹਨਾਂ ਨੂੰ ਸੁਣ ਲਿਆ। ਕਿਉਂ ਮੋਨਾ ਜੀ, ਕੋਸ਼ਿਸ਼ 'ਚ ਗਲਤ ਤਾਂ ਨਹੀਂ?
2: ਬਿਲਕੁਲ ਠੀਕ ਆ ਰਾਜਪੀਤ ਜੀ, ਕਿਉਂਕਿ ਉਹ ਸਿਚੁਏਸ਼ਨ ਏਦਾਂ ਦੀ ਸਿਚੁਏਸ਼ਨ ਹੁੰਦੀ ਕਿਉਂਕਿ ਉਹਨਾਂ ਦੇ ਕੋਲ ਘੱਟ ਪਰਸਨ ਹੈਗੇ ਗੱਲ ਕਰਨ ਦੇ, ਸੋ ਕਈ ਵਾਰ ਹੁੰਦਾ ਕਿ ਉਹੀ ਚੀਜ਼ ਉਹਨਾਂ ਦੇ ਮਾਇੰਡ ਦੇ ਵਿੱਚ ਘੁੰਮਦੀ ਰਹਿੰਦੀ ਹੈਗੀ ਆ। ਮੈਂ ਵੀ ਕਾਫੀ ਵਾਰ ਦੇਖਿਆ ਸੀਨੀਅਰਸ ਨੂੰ, ਕਈ ਵਾਰ ਹੁੰਦਾ ਕਿ ਜਿਹੜੀ ਉਹਨਾਂ ਨੇ ਗੱਲ ਕੀਤੀ ਹੁੰਦੀ ਉਹ ਰਿਪੀਟ ਕਰਦੇ ਨੇ, ਬਟ ਕਹਿੰਦੇ ਨਾ ਕਿ ਜਿਵੇਂ ਜਦੋਂ ਪਰਸਨ ਵੱਡੀ ਉਮਰ ਦੇ ਵਿੱਚ ਜਾਂਦਾ ਬੱਚਿਆਂ ਵਾਂਗੂ ਹੋ ਜਾਂਦਾ ਹੈਗਾ। ਸੋ ਜਿਵੇਂ ਜੇ ਅੱਜ ਦੀ ਡੇਟ ਦੇ ਵਿੱਚ ਆਪਾਂ ਛੋਟੇ ਬੱਚੇ, ਬਿਲਕੁਲ ਛੋਟੇ ਬੱਚੇ ਨਾਲ ਵੀ ਗੱਲ ਕਰੀਏ ਤਾਂ ਸੇਮ ਸਿਚੁਏਸ਼ਨ ਹੁੰਦੀ ਹੈ।
0: ਬਿਲਕੁਲ 100% ਸੇਮ ਸਿਚੁਏਸ਼ਨ ਆ ਜਿਹੜੀ ਉਹ ਛੋਟੇ ਬੱਚਿਆਂ ਨਾਲ ਵੀ ਹੁੰਦੀ ਹੈ, ਤੇ ਉਹ ਤਾਂ ਹੀ ਕਹਿੰਦੇ ਨੇ ਬੱਚਾ ਤਾਂ ਯਾਰ ਇਹ ਤਾਂ ਬਜ਼ੁਰਗਾਂ ਵਰਗਾ ਹੋਇਆ, ਬਜ਼ੁਰਗ ਤਾਂ ਬੱਚਿਆਂ ਵਰਗਾ ਹੋਇਆ ਪਿਆ ਵਾ, ਐਂ ਜਿੱਦ ਕਰਦੇ ਆ ਜਦ ਵੀ ਕਰਦੇ ਆ ਉਹ। ਸੋ ਸਾਨੂੰ ਲੱਗਦਾ ਹੁੰਦਾ ਕਿ ਨਹੀਂ ਅਸੀਂ ਖਿਜਣਾ ਨਹੀਂ ਚਾਹੀਦਾ, ਉਦੋਂ ਖਿਜਣਾ ਛੱਡ ਦਈਏ
1: ਜੀ, ਹਨਾ,
0: ਖਿਜ ਆਉਂਦੀ ਹੈ ਬੰਦੇ ਨੂੰ ਵੀ ਮੈਂ ਬਾਹਰੋਂ ਕੰਮ ਕਰਕੇ ਆਇਆ ਤੂੰ ਬਾਪੂ ਉਹੀ ਗੱਲਾਂ ਕਰੀ ਜਾਂਦਾ, ਮੈਂ ਤਾਂ ਉਹੀ ਗੱਲਾਂ ਕਰੀ ਜਾਂਦੀ, ਹਨਾ, ਪਰ ਉਦੋਂ ਬਸ ਇਹ ਧਿਆਨ ਦੇਣਾ ਕਿ ਨਹੀਂ ਯਾਰ ਇਹਨਾਂ ਇਹ ਤਾਂ ਕਦੇ ਖਿਜ ਨਹੀਂ ਹੋਣੇ ਜਦੋਂ ਅਸੀਂ ਇਹਨਾਂ ਦੇ ਨਾਲ ਆਹੀ ਚੀਜ਼ਾਂ ਜਦੋਂ ਅਸੀਂ ਛੋਟੇ ਹੁੰਦੇ ਕਰਦੇ ਹੋਵਾਂਗੇ, ਜਦੋਂ ਇਹ ਕਿਤੇ ਕੰਮ ਤੇ ਜਾਣਾ ਹੁੰਦਾ ਹੋਊਗਾ ਇਹਨਾਂ ਨੇ ਤੇ ਸਾਨੂੰ ਬੁਖਾਰ ਚੜਿਆ ਹੁੰਦਾ ਹੋਊਗਾ, ਸਾਰੀ ਸਾਰੀ ਰਾਤ ਕਿਵੇਂ ਇਹ ਜਾ ਕੇ ਕੱਢਦੇ ਹੋਣਗੇ,
1: ਨਾਲੇ ਕੰਮ ਤੇ ਜਾਂਦੇ ਹੋਣਗੇ,
0: ਨਾਲੇ ਕੰਮ ਤੇ ਜਾਂਦੇ ਹੋਣਗੇ, ਕਿਵੇਂ ਇਹਨਾਂ ਨੇ ਸਾਨੂੰ ਪਾਲਿਆ ਹੋਊਗਾ, ਉਦੋਂ ਇਹ ਤਾਂ ਖਿਜੇ ਨਹੀਂ, ਜੇ ਉਦੋਂ ਇਹ ਖਿਜਦੇ ਤਾਂ ਅੱਜ ਅਸੀਂ ਇੱਥੇ ਹੁੰਦੇ?
1: ਬਿਲਕੁਲ, ਅਸਲ ਵਿੱਚ ਪਤਾ ਕੀ ਹੈ ਜੀ, ਜਿਹਨਾਂ ਦੇ ਘਰੇ ਬਜ਼ੁਰਗ ਨਹੀਂ ਹੈਗੇ ਅਸਲ ਵਿੱਚ ਉਹ ਲੋਕਾਂ ਨੂੰ ਇਹ ਦਰਦ ਪਤਾ ਹੈਗਾ। ਮੈਂ ਮੋਸਟਲੀ ਆਮ ਤੌਰ ਤੇ ਜਦੋਂ ਪਾਰਕ ਜਾਂਦਾ ਜੀ ਉੱਥੇ ਇੱਕ ਬਜ਼ੁਰਗ ਮਿਲਦੇ ਹੁੰਦੇ, ਮੈਨੂੰ ਬਿਲਕੁਲ ਸਾਡੇ ਗੁਆਂਢ 'ਚ ਹੀ ਰਹਿੰਦੇ ਨੇ, ਔਰ ਮੈਂ ਸ਼ਾਮ ਦੇ ਟਾਈਮ ਕਈ ਵਾਰ ਰੋਟੀ ਖਾ ਕੇ ਜਦੋਂ ਸੈਰ ਕਰਨ ਜਾਂਦੇ ਹਾਂ, ਮੈਂ ਪੌਣਾ ਪੌਣਾ ਘੰਟਾ ਘੰਟਾ ਘੰਟਾ ਵੀ ਇਹਨਾਂ ਕੋਲ ਗੁਜ਼ਾਰ ਕੇ ਆਉਣਾ, ਬਟ ਜਿਹੜੀ ਉਹਨਾਂ ਨੇ ਗੱਲਾਂ ਦਾ ਤਜਰਬਾ ਨਾ ਉਹ 'ਚ ਮੈਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ।
0: ਗੀਤ ਸੀਗਾ ਕਿ ਬੈਠ ਬਜ਼ੁਰਗਾਂ ਕੋਲੇ ਜੇ ਕੁਝ ਸਿੱਖਣਾ ਚਾਹੁੰਦਾ, ਜੇ ਕੁਝ ਸਿੱਖਣਾ ਤਾਂ ਬਜ਼ੁਰਗਾਂ ਕੋਲੇ ਬੈਠਣਾ ਪੈਣਾ। ਨਾਗਪਾਲ ਸਾਹਿਬ ਨਾਲ ਅਸੀਂ ਛੋਟੀ ਜਿਹੀ ਗੱਲਬਾਤ ਕਰ ਲਈ, ਫਿਰ ਉਸ ਤੋਂ ਬਾਅਦ ਪ੍ਰੋਗਰਾਮ ਆਪਾਂ ਅੱਗੇ ਤੋਰਦੇ ਹਾਂ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ, ਜੀ ਆਇਆਂ ਨੂੰ ਜੀ। ਨਾਗਪਾਲ ਸਾਹਿਬ ਜੀ ਆਇਆਂ ਨੂੰ ਵੈਲਕਮ ਸਰ, ਤੁਹਾਡੀ ਆਵਾਜ਼ ਮੇਰੇ ਖਿਆਲ ਪਹੁੰਚੀ ਨਹੀਂ ਹੈ ਨਾਗਪਾਲ ਸਾਹਿਬ, ਸੋ ਅੱਗੇ ਚੱਲ ਕੇ ਫਿਰ ਗੱਲਬਾਤ ਕਰਾਂਗੇ। ਤੁਹਾਡੀ ਆਵਾਜ਼ ਆ ਰਹੀ ਹੈ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ?
3: ਹੈਲੋ, ਹਾਂਜੀ ਸਰ, ਸਿਮਰਨ ਗੱਲ ਕਰ,
0: ਹਾਂਜੀ ਸਿਮਰਨ ਜੀ, ਜੀ ਗੋ ਅਹੈਡ ਪਲੀਜ਼।
3: ਹੈਲੋ,
0: ਹਾਂਜੀ ਸਿਮਰਨ ਜੀ, ਗੋ ਅਹੈਡ, ਤੁਸੀਂ ਆਉਂਦੇ ਹੋ, ਗੋ ਅਹੈਡ, ਦਿਓ ਸੁਨੇਹਾ ਜੀ ਆਪਣਾ।
3: ਓਕੇ, ਹਾਂਜੀ, ਸੋ ਆਪਣੇ ਕੋਲ ਗਵਰਨਮੈਂਟ ਫੰਡਡ ਕੋਰਸਿਸ ਹੈਗੇ ਨੇ ਜਿਹਦੇ ਵਿੱਚ ਤੁਹਾਨੂੰ ਲੋਨ ਦੀ ਅਮਾਊਂਟ ਆਉਂਦੀ ਹੈ, ਤੇ ਇਹਦੇ ਵਿੱਚ ਤੁਹਾਡੀ ਕਾਲਜ ਦੀ ਫੀਸ ਕਵਰ ਹੁੰਦੀ ਹੈ, ਪਲੱਸ ਤੁਹਾਨੂੰ ਲੋਨ ਦੀ ਵੈਲਿਊਸ ਆਉਂਦੀ ਹੈ। ਤੁਸੀਂ 40 ਤੋਂ ਲੈ ਕੇ 2 ਲੱਖ ਤੱਕ ਦਾ ਤੁਹਾਨੂੰ ਲੋਨ ਦੀ ਅਮਾਊਂਟ ਤੁਹਾਨੂੰ ਅਪਰੂਵ ਹੁੰਦੀ ਹੈ, ਜਿਹਦੇ ਵਿੱਚ ਤੁਹਾਡੀ ਕਾਲਜ ਦੀ ਫੀਸ ਵੀ ਕਵਰ ਹੁੰਦੀ ਹੈ, ਪਲੱਸ ਲੋਨ ਦੇ ਉੱਤੇ 1 ਸਾਲ ਕੋਈ ਇੰਟਰਸਟ ਨਹੀਂ ਹੁੰਦਾ, 2 ਸਾਲ ਕੋਈ ਇੰਟਰਸਟ ਨਹੀਂ ਹੋਏਗਾ। ਆਪਣੇ ਕੋਲ 2 ਸਾਲ ਦਾ ਕੋਰਸ ਹੋਏਗਾ, ਬਿਜ਼ਨਸ ਮੈਨੇਜਮੈਂਟ ਦਾ ਕੋਰਸ ਹੈ, 2 ਸਾਲ ਉਹਦੇ ਉੱਤੇ ਕੋਈ ਇੰਟਰਸਟ ਨਹੀਂ ਹੋਏਗਾ। 2 ਸਾਲ ਤੋਂ ਬਾਅਦ 2.5% ਇੰਟਰਸਟ ਦੇ ਨਾਲ ਤੁਸੀਂ ਲੋਨ ਦੀ ਅਮਾਊਂਟ ਜਿਹੜੀ ਆ ਉਹ ਤੁਸੀਂ ਰਿਟਰਨ ਕਰਨੀ ਹੁੰਦੀ ਹੈ, ਤੇ ਤੁਸੀਂ 15 ਸਾਲ ਤੱਕ ਉਹ ਲੋਨ ਨੂੰ ਯੂਜ਼ ਕਰ ਸਕਦੇ ਹੋ। 15 ਸਾਲ ਤੱਕ ਤੁਹਾਡਾ ਤੁਸੀਂ 15 ਸਾਲ ਦੇ ਵਿੱਚ ਉਹਦੇ ਇੰਸਟਾਲਮੈਂਟ ਦੇ ਵਿੱਚ ਰਿਟਰਨ ਕਰਨਾ ਹੁੰਦਾ ਵਾ। ਤੇ ਆਪਣੇ ਕੋਲ ਹੋਰ ਕੋਰਸਿਸ ਵੀ ਅਵੇਲੇਬਲ ਹੈਗੇ ਨੇ, 1 ਈਅਰ ਦੇ ਕੋਰਸਿਸ ਹੈਗੇ ਨੇ, ਆਨਲਾਈਨ ਕਲਾਸਿਸ ਨੇ, ਤੁਸੀਂ ਕਿਤੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੋਏਗੀ। ਤੁਸੀਂ ਆਨਲਾਈਨ ਕਲਾਸਿਸ ਅਟੈਂਡ ਕਰਨੀਆਂ ਵਾ, ਤੁਸੀਂ ਸਾਨੂੰ ਆਪਣੀ ਇਨਕਮ ਦੱਸਣੀ ਹੈ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ, ਉਸਦੇ ਬੇਸਿਸ ਦੇ ਉੱਤੇ ਤੁਹਾਨੂੰ ਆਪਾਂ ਦੱਸ ਦੇਵਾਂਗੇ ਵੀ ਤੁਹਾਨੂੰ ਕਿੰਨੀ ਲੋਨ ਦੀ ਅਮਾਊਂਟ ਆਏਗੀ ਤੇ ਤੁਹਾਡੀ ਕਿੰਨੀ ਕਾਲਜ ਦੀ ਫੀਸ ਕਵਰ ਹੋਏਗੀ। ਸਾਡਾ ਨੰਬਰ ਨੋਟ ਕਰ ਲਓ, ਨੰਬਰ ਸਾਡਾ ਹੈਗਾ 4372642 317-5-437-264-3175.
0: ਬਿਲਕੁਲ ਜੀ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਇਹ ਲੋਨ ਜਿਹੜਾ ਇਹਦੇ ਲਈ ਬਹੁਤੇ ਡਾਕੂਮੈਂਟ ਨਹੀਂ ਚਾਹੀਦੇ, ਕੋਈ ਕ੍ਰੈਡਿਟ ਚੈੱਕ ਨਹੀਂ ਕਰਨਾ, ਕੋਈ ਕ੍ਰੈਡਿਟ ਹਿੱਟ ਨਹੀਂ ਹੋਣਾ, ਕੋਈ ਫੇਕ ਡਾਕੂਮੈਂਟ

0: ਨਹੀਂ ਲੱਗਣਾ, ਰੀਅਲ ਤੁਹਾਡੇ ਜਿਹੜੇ ਬਰਥ ਸਰਟੀਫਿਕੇਟ ਬੱਚਿਆਂ ਦੇ ਆ ਤੁਹਾਡੇ ਆ, ਅਤੇ ਔਨਲਾਈਨ ਕਲਾਸਿਸ ਘਰੋਂ ਬੈਠਿਆਂ ਨੇ ਤੁਸੀਂ ਲੈਣੀਆਂ ਨੇ, ਅਤੇ ਸੈਲਫ ਸਟੱਡੀ ਵਾਲਾ ਕੋਰਸ ਇੱਕ ਇਹਨਾਂ ਦਾ ਕਮਾਲ ਦਾ ਜਿਹੜਾ, ਉਹ 'ਚ ਤੁਸੀਂ ਕੋਈ ਟੀਚਰ ਵੀ ਹੈ ਨਹੀਂ, ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਚਾਹੇ ਵੀਕਐਂਡ 'ਤੇ ਕਹਿੰਦੇ ਘੰਟੇ ਇਕੱਠੇ ਕਰ ਲਓ, ਉਹ ਉਹਨਾਂ ਨੇ ਘੰਟਿਆਂ ਦੀ ਕਲਾਸ ਆ, ਉਹ ਤੁਸੀਂ ਚਾਹੇ ਦੋ ਦੋ ਘੰਟੇ ਡੇਲੀ ਦੇ ਲਾ ਲਓ, ਤਿੰਨ ਤਿੰਨ ਲਾ ਲਓ, ਉਹ ਬਾਕੀ ਇਹਨਾਂ ਤੋਂ ਸਾਰੀ ਇਨਫੋਰਮੇਸ਼ਨ ਇਹਨਾਂ ਤੋਂ ਲੈ ਲਿਓ, ਅਤੇ ਉਹ ਤੁਹਾਨੂੰ ਲੋਨ 1-1.5 ਲੱਖ ਤੱਕ ਵੀ ਮਿਲ ਸਕਦਾ, ਅਤੇ ਇਹਨਾਂ ਦੀ ਫੀਸ ਸਿਰਫ 200 ਹੀ ਹੋਣੀ ਆ, ਉਹ ਫੀਸ ਨਹੀਂ ਵਧਣੀ ਹੈਗੀ, ਉਹ ਫੀਸ ਸਿਰਫ 200 ਹੀ ਹੈ। ਨੰਬਰ 437-264-3175 437-264-3175। ਕੋਈ ਤੁਹਾਡੇ ਕੋਲ ਘਰ ਹੋਣਾ ਜ਼ਰੂਰੀ ਨਹੀਂ, ਕੋਈ ਤੁਹਾਨੂੰ ਗਰੰਟਰ ਦੀ ਜ਼ਰੂਰਤ ਨਹੀਂ ਹੈ। 437-264-3175 ਇਹਨਾਂ ਦਾ ਨੰਬਰ ਆ, 437-264-3175। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਸ਼ੁਕਰੀਆ। ਮੋਹਨ ਜੀ ਵੱਲ ਆਪਾਂ ਚੱਲਦੇ ਹਾਂ। ਮੋਹਨ ਜੀ, ਅਸੀਂ ਬਜ਼ੁਰਗਾਂ ਦੀ ਗੱਲ ਕੀਤੀ ਸੀਗੀ, ਅਤੇ ਬਜ਼ੁਰਗਾਂ ਤੋਂ ਬਜ਼ੁਰਗਾਂ ਦੀ ਇੰਸ਼ੋਰੈਂਸ ਵੀ ਕੋਈ ਦੱਸੋ ਕਿ ਫਾਈਨਲ ਐਕਸਪੈਂਸਿਸ ਲਈ ਹਰ ਇੱਕ ਬਜ਼ੁਰਗ ਬਹੁਤਿਆਂ ਨੂੰ ਪੈਨਸ਼ਨ ਲੱਗੀ ਹੁੰਦੀ ਹੈ, ਸੋਚਦੇ ਵੀ ਅਸੀਂ ਆਪਣਾ ਪ੍ਰਬੰਧ ਆਪ ਹੀ ਕਰਕੇ ਜਾਈਏ, ਕੱਲ੍ਹ ਨੂੰ ਜਵਾਕਾਂ 'ਤੇ ਨਾ ਹੋਵੇ ਵੀ ਵੱਡਾ ਛੋਟੇ ਵੱਲ ਝਾਕੀ ਜਾਵੇ, ਛੋਟਾ ਵੱਡੇ ਵੱਲ ਝਾਕੀ ਜਾਵੇ, ਉਹ ਕਹੇ ਭੈਣਾਂ ਕਹਿਣ ਭਾਈ ਸੀ, ਭਾਈ ਕਹੇ ਭੈਣਾਂ ਸੀ। ਬਹੁਤੇ ਪਰਿਵਾਰਾਂ 'ਚ ਇੱਦਾਂ ਦਾ ਨਹੀਂ ਹੁੰਦਾ, ਪਰ ਫਿਰ ਵੀ ਬਜ਼ੁਰਗ ਚਾਹੁੰਦੇ ਆ ਵੀ ਕਿਉਂ ਅਸੀਂ ਇਹ ਦੁਬਧਾ ਹੀ ਕਿਉਂ ਖੜੀ ਕਰਨੀ ਹੈ, ਜਦੋਂ ਪੈਨਸ਼ਨ ਮਿਲਦੀ ਹੈ ਬਾਅਦ 'ਚ ਵੀ ਤਾਂ ਇਹਨਾਂ ਦੀ ਵੀ ਆ, ਆਪਦੇ ਜਿਉਂਦੇ ਜੀ ਅਸੀਂ ਆਪਦਾ ਪ੍ਰਬੰਧ ਕਰਕੇ ਜਾਈਏ।
1: ਬਿਲਕੁਲ ਠੀਕ ਹੈ ਰਾਜਵੀਰ ਜੀ, ਬਹੁਤ ਸਾਰੀਆਂ ਫੈਮਿਲੀਜ਼ ਦੇ ਵਿੱਚ ਮੈਨੂੰ ਇਹੀ ਕੰਸਰਨ ਆਉਂਦੇ ਆ ਸੀਨੀਅਰਸ ਦੇ ਵੱਲੋਂ। ਜ਼ਿਆਦਾਤਰ ਉਹਨਾਂ ਨੂੰ ਇਹੀ ਹੁੰਦਾ ਕਿ ਸਾਡਾ ਜੋ ਵੀ ਫਾਈਨਲ ਐਕਸਪੈਂਸ ਦਾ ਖਰਚਾ ਹੋਣਾ ਹੈ ਅਸੀਂ ਆਪਣੇ ਆਪ ਇੰਤਜ਼ਾਮ ਕਰਕੇ ਜਾਈਏ। ਸੋ ਉਹਦੇ ਵਿੱਚ ਮੈਂ ਕਹੂੰਗੀ ਕਿ ਉਹਨਾਂ ਦਾ ਬੜੱਪਣ ਹੁੰਦਾ ਹੈ, ਕਿਉਂਕਿ ਉਹਨਾਂ ਨੇ ਚਾਹੇ ਸਾਰੀ ਉਮਰ ਬੱਚਿਆਂ ਦੇ ਲਈ ਕੀਤਾ ਹੁੰਦਾ ਹੈ, ਪਰ ਫਿਰ ਵੀ ਉਹਨਾਂ ਨੂੰ ਇਹ ਰਹਿੰਦਾ ਕਿ ਜਾਂਦੇ ਜਾਂਦੇ ਵੀ ਅਸੀਂ ਆਪਣੇ ਬੱਚਿਆਂ ਦੇ ਉੱਤੇ ਕੋਈ ਵੀ ਬਰਡਨ ਨਾ ਛੱਡ ਕੇ ਜਾਈਏ। ਸੋ ਉਹੀ ਇੱਕ ਕਹਿ ਲਓ ਕਿ ਇੱਕ ਰਿਸਪੈਕਟ ਹੁੰਦਾ, ਇੱਕ ਪਿਆਰ ਹੁੰਦਾ ਉਹਨਾਂ ਦੇ ਲਈ, ਕਿ ਅਸੀਂ ਵੀ ਉਹਨਾਂ ਦੇ ਬਾਰੇ ਇਹ ਜ਼ਰੂਰ ਧਿਆਨ ਦੇਈਏ ਕਿ ਉਹਨਾਂ ਨੂੰ ਜ਼ਰੂਰ ਗਾਈਡ ਵੀ ਕਰੀਏ, ਕਿਉਂਕਿ ਕਾਫੀ ਵਾਰ ਹੁੰਦਾ ਮੈਨੂੰ ਸੀਨੀਅਰਸ ਦੀ ਕਾਲਸ ਆਉਂਦੀ ਆ ਕਿ ਉਹ ਦੇਖਦੇ ਨੇ ਕਿ ਹਾਂਜੀ ਅਸੀਂ ਕਈ ਵਾਰ ਟੀਵੀ ਦੇ ਉੱਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਕਈ ਵਾਰ ਕੁਛ ਐਡਸ ਆ ਰਹੀਆਂ ਹੁੰਦੀਆਂ ਨੇ, ਸੋ ਉਹਨਾਂ ਨੂੰ ਜ਼ਰੂਰ ਇਸ ਤਰੀਕੇ ਦੇ ਨਾਲ ਗਾਈਡ ਕਰੀਏ ਕਿ ਪ੍ਰੋਪਰ ਜਦੋਂ ਕਵਰੇਜ ਲੈਣੀ ਹੈਗੀ ਹੈ ਤਾਂ ਜ਼ਰੂਰ ਡਾਕੂਮੈਂਟੇਸ਼ਨ ਜ਼ਰੂਰ ਦੇਖੀ ਜਾਵੇ, ਕਿਉਂਕਿ ਜਦੋਂ ਤੁਸੀਂ ਆਨਲਾਈਨ ਕਈ ਵਾਰ ਪਾਲਿਸੀ ਪਰਚੇਸ ਕਰਨ ਦੀ ਗੱਲ ਕਰਦੇ ਹੋ, ਫਾਈਨਲ ਐਕਸਪੈਂਸ ਕਵਰੇਜ, ਫਿਊਨਰਲ ਕੋਸਟ ਐਕਸਪੈਂਸ ਕਵਰੇਜ, ਕਾਫੀ ਵਾਰ ਆਨਲਾਈਨ ਐਡਸ ਆਉਂਦੀਆਂ ਨੇ ਕਿ $10, $15 ਜਿਹੜੀਆਂ ਕਿ ਜਸਟ ਐਕਸੀਡੈਂਟਲ ਕਵਰੇਜ ਹੁੰਦੀਆਂ ਨੇ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਇੱਕ ਤਾਂ ਰਾਈਟ ਕਵਰੇਜ ਲੈਣੀ ਹੈਗੀ ਹੈ, ਇਸ ਚੀਜ਼ ਦੇ ਵੱਲ ਜ਼ਰੂਰ ਧਿਆਨ ਦੇਵੋ। ਐਂਡ ਦੂਜੀ ਚੀਜ਼ ਇਹ ਹੈਗੀ ਕਿ ਜਦੋਂ ਤੁਸੀਂ ਇੰਨ ਪਰਸਨ ਇੱਕ ਪਰਸਨ ਨੂੰ ਮਿਲ ਰਹੇ ਹੁੰਦੇ ਹੋ, ਤੁਹਾਨੂੰ ਇੱਕ ਡਾਕੂਮੈਂਟ ਹੱਥ ਦੇ ਵਿੱਚ ਫੜਾਏ ਜਾਂਦੇ ਹੈਗੇ ਆ, ਉਹ ਬਹੁਤ ਵੱਡਾ ਮੈਟਰ ਕਰਦੇ ਨੇ ਕਿ ਤੁਹਾਨੂੰ ਪਤਾ ਇੰਨੀ ਕਵਰੇਜ ਅਮਾਊਂਟ ਹੈ। ਅੱਜ ਅਸੀਂ 10,000 ਦੀ, 20,000, 25,000, 50,000 ਜਿੰਨੀ ਵੀ ਅਮਾਊਂਟ ਆਪਾਂ ਲੈਣੀ ਚਾਹੀਏ, ਉਹ ਡਿਪੈਂਡਿੰਗ ਅਪੋਨ ਆਪਣਾ ਬਜਟ ਦੇ ਹਿਸਾਬ ਦੇ ਨਾਲ। ਕਹਿ ਲਓ ਕਿ ਜਸਟ ਇਸ ਟਾਈਮ 'ਤੇ ਜੇ ਮੈਂ ਪੋਲਿਸੀਜ਼ ਦੀ ਗੱਲ ਕਰਾਂ, ਐਪਰੋਕਸੀਮੇਟਲੀ $45 ਦੇ ਆਸ ਪਾਸ ਪਰ ਮੰਥ ਤੋਂ ਪੋਲਿਸੀ ਸ਼ੁਰੂ ਹੋ ਜਾਂਦੀਆਂ ਨੇ, ਜੇ ਫਾਈਨਲ ਐਕਸਪੈਂਸ ਕਵਰੇਜ ਦੀ ਗੱਲ ਕਰਦੇ ਹੈਗੇ ਆ। ਸੋ ਉਹਦੇ ਵਿੱਚ ਤੁਹਾਨੂੰ ਵਰਲਡ ਵਾਈਡ ਕਵਰ ਕਰਦੀਆਂ ਨੇ ਕੰਪਨੀਜ਼, ਕੋਈ ਵੀ ਇੱਕ ਡੈਜ਼ਿਗਨੇਟਿਡ ਜਗ੍ਹਾ ਦੇ ਨਾਲ ਨਹੀਂ ਉਹ ਲਿੰਕਡ ਹੁੰਦੀਆਂ, ਤੁਹਾਨੂੰ ਵਰਲਡ ਵਾਈਡ ਕਵਰ ਕਰਦੀਆਂ ਨੇ। ਪਰਸਨ ਕਈ ਵਾਰ ਹੁੰਦਾ ਕਿ ਆਊਟ ਆਫ ਕੰਟਰੀ ਹੈ, ਗੋਡ ਪਰਮਿਟ, ਉੱਥੇ ਕੁਛ ਮਿਸਹੈਪ ਹੋ ਜਾਂਦਾ ਹੈ, ਜਦੋਂ ਵੀ ਉਹਨਾਂ ਦੇ ਬੈਨੀਫਿਸ਼ਰੀ ਇੱਥੇ ਕਲੇਮ ਕਰਦੇ ਨੇ, ਨਾਲ ਦੇ ਨਾਲ ਉਹਨਾਂ ਨੂੰ 100% ਟੈਕਸ ਕੀ ਅਮਾਊਂਟ ਮਿਲ ਜਾਂਦੀ ਹੈਗੀ ਹੈ। ਸੋ ਮੇਕ ਸ਼ੋਰ ਕਰੋ ਕਿ ਰਾਈਟ ਟਾਈਮ 'ਤੇ ਇੱਕ ਪੋਲਿਸੀ ਲਿੱਤੀ ਜਾਵੇ। ਮੈਨੂੰ ਕਾਫੀ ਵਾਰ ਕੰਸਰਨਸ ਆਉਂਦੇ ਨੇ ਜਦੋਂ ਪਰਸਨ 85 ਤੋਂ ਬਾਅਦ 86-87 ਦੇ ਪਹੁੰਚ ਜਾਂਦੇ ਨੇ ਕਿ ਹੁਣ ਕਵਰੇਜ ਹੋ ਸਕਦੀ ਹੈ, 85 ਦੀ ਉਮਰ ਤੋਂ ਬਾਅਦ ਕੋਈ ਵੀ ਕੰਪਨੀ ਤੁਹਾਨੂੰ ਪੋਲਿਸੀ ਨਹੀਂ ਪ੍ਰੋਵਾਈਡ ਕਰਦੀ। ਸੋ ਮੇਕ ਸ਼ੋਰ ਕਰੋ 85 ਤੋਂ ਪਹਿਲਾਂ ਜਿੰਨੀ ਜਲਦੀ ਤੁਸੀਂ ਲਓਗੇ ਓਨਾ ਹੀ ਘੱਟ ਪ੍ਰੀਮੀਅਮ ਹੋਣਗੇ। ਸੋ ਉਸ ਤੋਂ ਪਹਿਲਾਂ ਜਦੋਂ ਤੁਸੀਂ ਪੋਲਿਸੀ ਲੈਂਦੇ ਹੋ, ਤੁਹਾਨੂੰ ਸਾਰੀ ਉਮਰ ਲਈ ਕਵਰ ਕੀਤਾ ਜਾਂਦਾ, ਵਰਲਡ ਵਾਈਡ ਕਵਰ ਕੀਤਾ ਜਾਂਦਾ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਫਾਈਨਲ ਐਕਸਪੈਂਸ ਕਵਰੇਜ, ਫਿਊਨਰਲ ਕੋਸਟ ਐਕਸਪੈਂਸ ਕਵਰੇਜ, ਜਾਂ ਫਿਰ ਪਹਿਲਾਂ ਕੋਈ ਇੱਦਾਂ ਦੀ ਪੋਲਿਸੀ ਚੱਲ ਰਹੀ ਹੈ, ਘੱਟ ਕਵਰੇਜ ਲਿੱਤੀ ਸੀ ਹੁਣ ਕਰਨਾ ਚਾਹੁੰਦੇ ਹੈਗੇ ਹੋ, ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509। ਈਵਨ ਕਿ ਜਾਂਦੇ ਜਾਂਦੇ ਇੰਨਾ ਜ਼ਰੂਰ ਕਹਿਣਾ ਚਾਹੂੰਗੀ ਕਿ ਜਦੋਂ ਵੀ ਤੁਹਾਡੀਆਂ ਆਪਣੀਆਂ ਵੀ ਕੋਈ ਪੋਲਿਸੀਜ਼, ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜਿਹੜੀਆਂ ਵੀ ਪੋਲਿਸੀਜ਼ ਚੱਲ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਜ਼ਰੂਰ ਰਿਵਿਊ ਕਰਿਆ ਕਰੋ, ਕਿਉਂਕਿ 2 ਸਾਲ ਬਾਅਦ, 5 ਸਾਲ ਬਾਅਦ ਅਸੀਂ ਦੇਖਦੇ ਹਾਂ ਕਿ ਬਹੁਤ ਚੇਂਜਿਸ ਆ ਜਾਂਦੀਆਂ ਨੇ ਫਾਈਨੈਂਸ਼ੀਅਲਸ ਦੇ ਵਿੱਚ, ਤੁਹਾਡੇ ਕੋਈ ਨਵੇਂ ਐਡਰੈਸ ਦੇ ਵਿੱਚ, ਬੈਨੀਫਿਸ਼ਰੀ, ਕੰਟਿੰਜੈਂਟ ਬੈਨੀਫਿਸ਼ਰੀ ਜਾਂ ਟਰੱਸਟੀ ਕਿਹਨੂੰ ਰੱਖਿਆ ਸੀਗਾ ਤੁਸੀਂ ਬੱਚਿਆਂ ਦੇ ਲਈ। ਸੋ ਉਹ ਸਾਰੀਆਂ ਇਨਫੋਰਮੇਸ਼ਨ ਅਪਡੇਟ ਹੋਣੀਆਂ, ਟਾਈਮ ਸਿਰ ਹੋਣੀਆਂ, ਬਹੁਤ ਜ਼ਿਆਦਾ ਜ਼ਰੂਰੀ ਨੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਕੋਈ ਕੰਸਰਨ ਹੈ, ਈਵਨ ਕਿ ਇਨਵੈਸਟਮੈਂਟ, TFSA, FHSA, RRSP ਜਾਂ ਬੱਚਿਆਂ ਦੀ RESP ਜਾਂ ਫਿਰ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ RDSP ਬਾਰੇ, ਤਾਂ ਵੀ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ, 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C, 110 ਇਨ ਬ੍ਰੈਂਪਟਨ। ਥੈਂਕ ਯੂ। ਥੈਂਕ ਯੂ ਸੋ ਮਚ ਜੀ,
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਐਮੀ ਵਿਰਕ ਦਾ ਸ਼ੋਅ 30 ਅਗਸਤ ਦਾ ਬਾਈ ਜੀ, ਤਿਆਰੀਆਂ ਖਿੱਚ ਲਓ, ਬਹੁਤ ਕਮਾਲ ਦਾ ਸ਼ੋਅ ਹੋਣ ਜਾ ਰਿਹਾ, ਬੜੀ ਐਨਰਜੀ ਭਰ ਕੇ ਆ ਰਿਹਾ ਐਮੀ ਵਿਰਕ ਹੋਣੀ, 30 ਅਗਸਤ ਦਾ ਸ਼ੋਅ ਹੈ। ਸੋ ਨਾਗਪਾਲ ਸਾਹਿਬ, ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਰ?
2: ਬਿਲਕੁਲ ਜੀ, ਬੜੀ ਸ਼ੋਰਟ ਮੈਂ ਰੱਖੂੰਗਾ ਮੈਂ। 50,000 ਸੇ 1,00,000 70,000 ਕਾ ਲੋਨ ਹਾਸਿਲ ਕਰਤੇ ਹੈ ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਗਾਰੰਟੀ ਕੇ, ਔਰ ਆਪਕੇ ਖਾਤੇ ਫੰਡਿੰਗ ਆਤੀ ਹੈ, ਆਪ ਕੋਈ ਏਜ ਲਿਮਿਟ ਨਹੀਂ, ਆਪ ਲਾਈਕ ਪੜ੍ਹਾਈ ਕਰਤੇ ਹੈ, ਫੁੱਲੀ ਔਨਲਾਈਨ ਕੋਰਸਿਸ ਕਰਤੇ ਹੈ, ਕਹੀਂ ਵੀ ਜਾ ਰਹੇ ਆਪ 2-3 ਘੰਟੇ ਆਪ ਲਗਾਤੇ ਹੈ ਦਿਨ ਮੈਂ, ਨੋ ਐਗਜ਼ਾਮਿਨੇਸ਼ਨ, ਆਸਾਨ ਸੀ ਅਸਾਈਨਮੈਂਟ, ਔਰ ਬਾਕੀ ਫੰਡਿੰਗ ਆਪਕੇ ਖਾਤੇ ਮੈਂ ਵਿਦਿਨ 30-90 ਡੇਜ਼ ਮੈਂ ਆ ਜਾਤੀ ਹੈ। ਹਮਾਰੀ ਫੀਸ ਕਮ ਹੋਣੇ ਕੇ ਬਾਅਦ $199 ਹੈ, ਕੋਈ ਮੀਠੀ ਬਾਤੇ ਨਹੀਂ ਹੈ, ਪ੍ਰੋਪਰ ਆਫਿਸ ਹੈ, 8 ਸਾਲ ਸੇ ਬਹੁਤ ਕੋਸ਼ਿਸ਼ ਕਰ ਚੁੱਕੇ ਹੈ, ਰੀਫਾਈਨੈਂਸਿੰਗ ਕਰਕੇ ਕਮਿਸ਼ਨ ਨਾ ਪੇ ਕਰੇ, $200 ਮੈਂ ਉਸਸੇ ਜ਼ਿਆਦਾ ਪੈਸੇ ਆਪਣੇ ਖਾਤੇ ਮੈਂ ਹਾਸਿਲ ਕਰੇ, ਟਫ ਟਾਈਮ ਮੈਂ ਇਸੇ ਬੜੀਆ ਲੋਨ ਆਪਕੋ ਕਹੀਂ ਨਹੀਂ ਮਿਲੇਗਾ। ਨੰਬਰ ਨੋਟ ਕਰੇ, 437-264-31-75, 437-264-31-75, ਹੁਣੇ ਕਾਲ ਕਰੋ, ਐਸਟੀਮੇਟ ਲਓ, ਆਫਿਸ ਆਓ, 437-264-31-75, 437-264-31-75।
0: ਬਹੁਤ ਬਹੁਤ ਸ਼ੁਕਰੀਆ, 437-264-31-75, ਬਹੁਤ ਬਹੁਤ ਥੈਂਕ ਯੂ। ਜੇ ਤੁਸੀਂ ਆਟੋ ਇੰਸ਼ੋਰੈਂਸ ਵੱਧ ਪੇ ਕਰ ਰਹੇ ਸੀ, ਆਹ ਬੰਦਾ ਬੈਠਾ ਮੇਰੇ ਕੋਲੇ, ਮਾਲ ਸਾਹਿਬ, ਮਾਲ ਸਾਹਿਬ ਘਟਾ ਦਿਓ ਯਾਰ,
3: ਬਿਲਕੁਲ ਜੀ ਬਿਲਕੁਲ,
0: ਜੇ ਘਟਦੀ ਹੋਈ ਤਾਂ
3: ਜੀ,
0: ਹਨਾ,
3: ਆਪਾਂ ਲੀਗਲ ਵੇ ਨਾਲ ਦੇਖਾਂਗੇ ਜੀ। ਮੈਂ ਕਹਿੰਦਾ ਉਹਨਾਂ ਵੀ ਸਸਤੀ ਨਾਲੋਂ ਆਪਾਂ ਨੂੰ ਸਹੀ ਕਵਰੇਜ ਜ਼ਿਆਦਾ ਜ਼ਰੂਰੀ ਹੁੰਦੀ
0: ਹੈ। ਹਾਂ, ਇਹ ਚੀਜ਼ ਜੇ ਦਿਮਾਗ 'ਚ ਪੈ ਜਾਵੇ ਨਾ, ਅਸੀਂ ਸਸਤੇ ਵੱਲ ਭੱਜ ਲੈਂਦੇ
3: ਹਾਂ, ਪਰ ਸਸਤੇ ਜਿਵੇਂ ਕਹਿੰਦੇ ਵੀ ਸਸਤਾ ਰੋਵੇ ਵਾਰ-ਵਾਰ,
0: ਮਹਿੰਗਾ ਰੋਵੇ ਇੱਕ ਵਾਰ।
3: ਜੇ ਬਾਈ ਚਾਂਸ ਤੁਸੀਂ ਮੰਨ ਲਓ ਅੱਜ 500 ਭਰਦੇ ਹੋ, ਸਸਤੇ ਕਿਸੇ ਨੇ 300 ਚ ਕਰਤੀ, ਬਾਈ ਚਾਂਸ ਰੱਬ ਨਾ ਕਰੇ ਕੋਈ ਨੀਮ ਹਕੀਮ ਹੋ ਗਈ, ਤੁਹਾਡੀ ਗੱਡੀ ਐਕਸੀਡੈਂਟ ਹੋ ਗਈ,
0: ਨਾ ਮਿਲਿਆ ਕੱਖ,
3: ਜੇ ਨਾ ਮਿਲਿਆ ਕੱਖ ਫਿਰ ਉਹ 300 ਵੀ ਪੇ ਕਰ। ਆਪਾਂ ਇਹ ਨੀ ਕਹਿੰਦੇ ਵੀ ਹਰੇਕ ਵਾਰੀ ਵੱਧ ਹੀ ਭਰੋ, ਪਰ ਸਹੀ ਕਵਰੇਜ ਲੈ ਕੇ ਵਧੀਆ ਸਾਡੇ ਕੋਲ।
0: ਨਾਲੇ ਤੁਸੀਂ ਇੱਕ ਵਾਰ ਜੇ ਇਹਨਾਂ ਤੋਂ ਚੈੱਕ ਕਰਵਾ ਲਿਓ,
3: ਚੈੱਕ ਕਰਵਾਓ ਜੀ,
0: ਬਈ ਉਹਦਾ ਬੈਸਟ ਹੋ ਸਕਦਾ ਕੁਝ ਨਹੀਂ ਹੋਦਾ,
3: ਅੱਜ ਹੋਈ ਹੈ ਜੀ, ਅੱਜ ਬਿਲਕੁਲ ਮੁੰਡਾ ਇੱਕ 450 ਦੇ ਕਰੀਬ ਭਰਦਾ ਸੀਗਾ, ਤੇ ਉਹਨਾਂ ਦੀ ਆਪਾਂ 350 ਦੇ ਵਿੱਚ ਕਰਕੇ ਦਿੱਤੀ ਆ।
0: ਨੰਬਰ ਦਿਓ, ਨੰਬਰ ਦਿਓ, ਹੁਣੇ ਨੰਬਰ ਦਿਓ,
3: 647-627-8820, 647-627-8820 ਦੇ ਉੱਪਰ ਤੁਸੀਂ ਗੱਲ ਕਰ ਸਕਦੇ
0: ਹੋ। 1200 ਵਜਾਦਾ ਤੁਸੀਂ ਬੰਦੇ ਦਾ ਸਾਲ ਦਾ, ਦੁਬਾਰਾ ਨੰਬਰ ਦਿਓ,
3: ਬਿਲਕੁਲ 647-627-8820,
0: 647-627-8820, ਅੱਜ ਦੇ ਪ੍ਰੋਗਰਾਮ 'ਚ ਦਿਓ ਇਜਾਜ਼ਤ, ਹੁਣ ਸੁਣੋਗੇ ਦੇਸ਼ ਪ੍ਰਦੇਸ਼, ਰੱਬ ਰੱਖਾ, ਸਤਿ ਸ਼੍ਰੀ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa, express entry, Canadian express entry, spousal file, parents PR, super visa, nanny, work permit, farmer, investor, ya self-employed di file, gal ki, immigration di har problem da solution.
3: Hello AM 530 to, tusi sun rahe ho Desh Pardesh Prime Time Radio.
4: Today vich live gal bat kar layi, hunne call karo.
3: Radio.
4: Today vich live gal bat kar layi, hunne call karo. 905-564-6444.
3: Sunde
4: raho Desh Pardesh प्राइम टाइम रेडियो चलो एम 530 तो
5: रोकी तू अपनी इंश्योरेंस किस तो करवांदा यार
6: भाई कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने
5: वाह यार नंबर ता दई मोना जी दा
6: हां जी तुसी भी नोट करो इंश्योरेंस कोई भी होवे इंश्योरेंस फॉर यू दी मोना मेंगी जी जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है हुणे कॉल करो 416-509-1509 ते
7: याद रखो मोना मेंगी फ्रॉम इंश्योरेंस for you
6: 416-509-1509
7: or visit insuranceforyou.ca
4: dosto desh pardesh prime time radio nu ya chalo am 530 24/7 jinne bhi program aunde ne unna nu sunn vaste ja desh pardesh nu live dekhan vaste login karo saadi website nu www.deshpardeshradio.com ya www.deshpardeshtv.com live sunna chahunde live te click kar lo je watch karna chahunde ha to oh te click karo ja ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
8: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਐਮੀ ਵਿਰ
9: ਮੈਂ ਕਿੱਥੇ ਬੈਠਿਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦਾਂ
8: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰ ਲਾਈਵ ਇਨ ਟੋਰਾਂਟੋ at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ

0: ਕਿਆ ਬਾਤ ਹੈ, ਵਧੀਆ ਜਿਹਾ ਮੌਸਮ ਦੇ ਵਿੱਚ ਅਸੀਂ ਲੈ ਕੇ ਆ ਗਏ ਹਾਂ ਤੁਹਾਡੇ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੀ ਮਹਿਫਿਲ ਜੰਮ ਚੁੱਕੀ ਹੈ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ ਜੀ ਸਭ ਨੂੰ, ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਨਿੱਘਾ ਸਵਾਗਤ ਜੀ।
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਬਹੁਤ ਹੀ ਖੂਬਸੂਰਤ ਵੈਦਰ ਨੂੰ ਇੰਜੋਏ ਕਰ ਰਹੇ ਹੋ ਅਤੇ ਬਿਲਕੁਲ ਤੁਹਾਡਾ ਸਾਡਾ ਸਾਥ ਐਵਰੀਡੇ 3 ਘੰਟੇ ਦਾ ਹੁੰਦਾ ਜਿਹਦੇ ਵਿੱਚੋਂ ਮੇਰਾ ਅਤੇ ਸਿੱਧੂ ਸਿੰਘ ਦਾ ਸਾਥ ਹੋਏਗਾ ਤੁਹਾਡੇ ਨਾਲ ਪੂਰਾ 1 ਘੰਟਾ ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਤੁਹਾਡੇ ਨਾਲ ਲਗਵਾਉਣਗੇ ਅਤੇ ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ।
0: ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਹਰ ਰੋਜ਼ ਜ਼ਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਸ਼ੀਰਵਾਦ ਦੇ ਨਾਲ ਅਤੇ ਬਾਕੀ ਗੱਲਾਂ ਬਾਅਦ 'ਚ ਚੱਲਦੀਆਂ ਰਹਿਣੀਆਂ, ਠੀਕ ਹੈ
1: ਜੀ।
0: ਜੀ

0: रेडियो प्रोग्राम देश परदेश प्राइम टाइम रेडियो नाल जुड़े हुए हो दोस्तों। इस समय 3:13 के कुछ सैकेंड हुए हैं। देश परदेश की स्टूडियो के घड़ी से गल्लां चलदियां रहणगियां ते गीत संगीत भी होएगा, कुछ तुसीं कहोगे कुछ असीं कहांगे, लेकिन ठीक शाम के 6 बजे तक अगे जाके कैनेडा दी सारियां खबरां होणगियां ते ढेर सारियां समराशु दूरी अगले प्रोग्राम दे विच लैके आउणगे। लेकिन 1 घंटे की मुलाकात मनप्रीत ते असीं लावांगे तुहाडे लई 4:04 तक, 10 मिनट भी हो सकते हैं। जिहड़े प्रोग्राम देश परदेश नाल जुड़े रहो ठीक शाम के 6 बजे तक। मनप्रीत वैसे तुसीं अज चंगा नहीं कर रहे, कर रहे हो चक्करने हो गए। अच्छा अज ना पता की है, सूरज ग्रहण लग रहा 2 बारी वर्ल्ड वाइड है ना। इस समय ना यूके दे विच लोकी लाइव दिखा रहे सीगे ते मैं देख रहा सीगा, बड़ा सोहना लग रहा सीगा, 2 सूरज दिख रहे सी किधर। ते सब तो पहला इंग्लैंड ते फिर हुण पहला लग्या स्पेन दे विच है ना,
1: हाँ जी,
0: पुर्तगाल, आइसलैंड, रशिया, उस तो बाद फिर अपने वालू आना यूनाइटेड स्टेट, पहला कनेडा आऊगा फिर आऊगा अपने यूनाइटेड स्टेट वालू, ते इंग्लैंड से तो पहला ही लग चुकिया। वैनकूवर बीच भी बाद पहुंच थोड़ा जा ना कसूर थोड़ा जा उत्ते 3 घंटे का टाइम का फर्क है, कैलिफोर्निया से 3 घंटे का फर्क है। तो यह जरा सूरज ग्रहण है बड़ा 1-2 बारी लग रहा है ये, तो अपने तो पहले ही अज सवेर से बदलवाई हुई है, बड़ा फर्क जहाँ नहीं पै रहा, पर फिर भी जो लगेगा बदलवाई पिछू भी नहीं होगा चल रहा। तो सूरज ग्रहण एक कहते काफ़ी देर बाद लग रहा, तो संसार भर के सारे पास तो यदि रोशनी, वैसे सूरज की रोशनी तो बगैर तो कुछ चलता नहीं है। बड़ी प्रांत देश परदेश जुड़े हुए हो, टेलीफोन नंबर ने स्टूडियो के 905-564-6444 साढ़े स्टूडियो के टेलीफोन नंबर ने
1: जी,
0: जुड़े रहो साढ़े नाल, गल्लां बातां चलदी रहणगियां। ਜੇਕਰ ਤੁਸੀਂ ਵੀ ਕੁਛ ਕੁਛ ਟੋਪਿਕ 'ਤੇ ਗੱਲਬਾਤ ਕਰਨਾ ਚਾਹੁੰਦੇ, ਮੋਸਟ ਵੈਲਕਮ, ਓਪਨ ਬੋਰਡ ਹੁੰਦਾ ਕੋਈ ਗੱਲ ਨਹੀਂ, 905-564-6444 'ਤੇ ਕਾਲ ਕਰਕੇ ਸਾਡੇ ਨਾਲ ਸਾਂਝ ਪਾ ਸਕਦੇ। ਤੁਹਾਡਾ ਆਪਣਾ ਪ੍ਰੋਗਰਾਮ ਹੈ, ਜੋ ਚਾਹੁੰਦੇ ਹੋ ਕੁਝ ਆਸੇ ਪਾਸੇ ਵੇਖ ਰਹੇ ਹੋ ਕੋਈ ਚੀਜ਼ ਹੈ ਨਾ, ਜ਼ਰੂਰ ਸਾਡੇ ਨਾਲ ਸਾਂਝ ਪਾ ਲਿਆ ਕਰੋ ਜੀ।
1: ਜੀ, ਅਤੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇਈਏ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ ਤੁਹਾਡੇ ਰਹਿਣ ਦੇ ਲਈ। ਤੁਸੀਂ ਕੈਲਡਨ ਸ਼ਹਿਰ ਦੇ ਵਿੱਚ ਇਹਨਾਂ ਦੇ ਕੋਲੋਂ ਇੱਕ ਘਰ ਲੈ ਸਕਦੇ ਹੋ, ਗੋਰ ਰੋਡ ਐਂਡ ਮੇਫਿਲ ਰੋਡ ਦੇ ਉੱਪਰ ਬਹੁਤ ਵਧੀਆ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਇਹ ਤੁਹਾਡੇ ਲਈ ਘਰ ਲੈ ਕੇ ਆਏ ਨੇ। ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਨੇ, ਸੈਮੀ ਡਿਟੈਚ ਨੇ ਅਤੇ ਨਾਲ ਡਿਟੈਚ ਘਰ ਵੀ ਤਿਆਰ ਹੋਣੇ ਨੇ, ਜਿਹੜੇ ਕਿ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਇਹਨਾਂ ਦੀ ਕਲੋਜ਼ਿੰਗ ਹੋ ਜਾਣੀ ਹੈ। ਅਤੇ ਇਹਦੇ ਵਿੱਚ 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ, ਫ੍ਰੀ ਹੋਲ ਟਾਊਨ ਹਾਊਸਿਸ, ਜਿਨ੍ਹਾਂ ਦੀ ਪ੍ਰਾਈਸ 7,49,000 ਤੋਂ ਸਟਾਰਟ ਹੁੰਦੀ ਹੈ। ਅਪ ਟੂ 2,300 ਸਕੁਆਇਰ ਫਿੱਟ ਦੇ ਘਰ ਨੇ ਇਹ, 3 ਤੋਂ 4 ਬੈਡਰੂਮਸ ਬਣਨੇ ਨੇ, 2.5 ਤੋਂ 3.5 ਬਾਥਰੂਮਸ ਹੋਣਗੇ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਅਤੇ ਵੱਡੇ ਬੈਕਯਾਰਡ ਹੋਣਗੇ ਇਹਨਾਂ ਦੇ ਵਿੱਚ, ਅਨਫਿਨਿਸ਼ਡ ਬੇਸਮੈਂਟ ਹੋਏਗੀ ਅਤੇ ਟੋਟਲ ਤੁਸੀਂ 10% ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਜਿਹੜੇ ਸੈਮੀ ਡਿਟੈਚ ਘਰ ਨੇ ਇਹਨਾਂ ਦੀ ਪ੍ਰਾਈਸ ਸਟਾਰਟ ਹੋ ਰਹੀ ਹੈ 8,49,000 ਤੋਂ, ਇਹਦੇ ਵਿੱਚ ਅਪ ਟੂ 1950 ਸਕੁਆਇਰ ਫਿੱਟ ਘਰ ਹੋਣਗੇ, 1950 ਸਕੁਆਇਰ ਫਿੱਟ ਦੇ, 3 ਤੋਂ 4 ਬੈਡਰੂਮ, 2.5 ਬਾਥਰੂਮ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਇਹਨਾਂ ਦੇ ਵਿੱਚ ਵੀ ਤੁਸੀਂ 10% ਟੋਟਲ ਡਿਪੋਜ਼ਿਟ ਦੇਣਾ 1 ਸਾਲ ਦੇ ਵਿੱਚ। ਨੈਕਸਟ ਨੇ 32 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚ ਘਰ, ਜਿਨ੍ਹਾਂ ਦੀ ਪ੍ਰਾਈਸ 9,49,000 ਤੋਂ ਸਟਾਰਟ ਹੁੰਦੀ ਹੈ। ਅਪ ਟੂ 2,345 ਸਕੁਆਇਰ ਫਿੱਟ ਦੇ ਘਰ ਨੇ, 3 ਤੋਂ 4 ਬੈਡਰੂਮਸ, 2.5 ਤੋਂ 3.5 ਬਾਥਰੂਮਸ, ਡਬਲ ਕਾਰ ਗਰਾਜ ਦੇ ਨਾਲ ਤੁਸੀਂ ਇਹਨਾਂ ਘਰਾਂ ਨੂੰ ਬਾਏ ਕਰ ਸਕਦੇ ਹੋ ਅਤੇ ਟੋਟਲ 10% ਡਿਪੋਜ਼ਿਟ 1 ਸਾਲ ਦੇ ਵਿੱਚ ਇਹਨਾਂ ਘਰਾਂ ਦੇ ਲਈ ਵੀ ਤੁਸੀਂ ਪੇ ਕਰਨਾ। ਲਾਸਟ ਦੇ ਵਿੱਚ ਨੇ 36 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ, ਜਿਨ੍ਹਾਂ ਦੀ ਪ੍ਰਾਈਸ 1 ਮਿਲੀਅਨ ਤੋਂ ਸਟਾਰਟ ਹੋ ਰਹੀ ਹੈ। ਅਪ ਟੂ 2,620 ਸਕੁਆਇਰ ਫਿੱਟ ਦੇ ਘਰ ਨੇ, 3 ਤੋਂ 5 ਬੈਡਰੂਮਸ, 2.5 ਤੋਂ 3.5 ਬਾਥਰੂਮਸ, ਡਬਲ ਕਾਰ ਗਰਾਜ, ਅਤੇ ਇਹਨਾਂ ਘਰਾਂ ਦੇ ਵਿੱਚ ਵੀ ਤੁਸੀਂ 10% ਟੋਟਲ ਡਿਪੋਜ਼ਿਟ ਪੇ ਕਰਨਾ 1 ਸਾਲ ਦੇ ਵਿੱਚ। ਮੈਂ ਦੱਸਦਿਆਂ ਕਿ ਸਾਰੇ ਘਰਾਂ ਦੇ ਵਿੱਚ ਹੀ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ ਹੈ, ਵੱਡੇ ਬੈਕਯਾਰਡਸ ਵੀ ਹੈਗੇ ਨੇ, ਅਤੇ ਸਿਰਫ 10% ਡਿਪੋਜ਼ਿਟ ਹੈ ਸਾਰੇ ਘਰਾਂ ਦੇ ਲਈ ਜਿਹੜੇ ਤੁਸੀਂ ਪੇ ਕਰਨੇ, ਉਹ ਵੀ ਕਿਸ਼ਤਾਂ ਦੇ ਵਿੱਚ ਪੇ ਕਰਨੇ 1 ਸਾਲ ਦੇ ਵਿੱਚ ਪੂਰਾ ਕਰਨਾ। ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ, ਨੰਬਰ ਹੈ 416-302-0016, 416-302-0016, ਟੀਮ ਸਿੱਧੂ ਦਾ ਨੰਬਰ ਹੈ।
0: ਦੋਸਤੋ ਸਾਨੂੰ ਤੁਸੀਂ ਲਾਈਵ ਵੇਖ ਸਕਦੇ ਹੋ, ਸਾਡੀ ਵੈਬਸਾਈਟ 'ਤੇ ਜਾ ਕੇ ਵੀ ਵੇਖ ਸਕਦੇ, ਫੋਨ 'ਚ ਵੀ ਵੇਖ ਸਕਦੇ ਹੋ, www.desparadesradio.com, www.desparadestv.com, ਕਲਿੱਕ ਕਰੋਗੇ ਉੱਤੇ ਜਾ ਕੇ ਬਾਅਦ ਲਾਈਵ ਸਟ੍ਰੀਮ 'ਤੇ ਕਲਿੱਕ ਕਰੋਗੇ ਉੱਤੇ ਦੂਜੀ ਸਟ੍ਰੀਮ ਵੀ ਸੁਣਨ ਵਾਸਤੇ ਵੀ ਮਿਲੇਗੀ ਅਤੇ ਟੀ ਵੀ ਵੀ ਦੇਖਣ ਨੂੰ ਮਿਲੇਗਾ। ਪਲੱਸ ਤੁਸੀਂ ਆਪਣੇ ਆਈ ਪੀ ਟੀ ਵੀ ਬੋਕਸ ਦੇ ਵਿੱਚ ਪੰਜਾਬੀ ਸੈਕਸ਼ਨ ਜਾਓ ਅਤੇ ਦੇਸ਼ ਪ੍ਰਦੇਸ਼ 'ਤੇ ਕਲਿੱਕ ਕਰੋ ਅਤੇ ਉੱਥੇ ਜਾ ਕੇ ਵੀ ਸਾਨੂੰ ਤੁਸੀਂ ਵੇਖ ਸਕਦੇ ਹੋ। ਲਾਈਵ ਸਟੂਡੀਓ 'ਚ ਪ੍ਰੋਗਰਾਮ ਚੱਲਦੇ ਨੇ, ਉਹ ਲਾਈਵ ਚੱਲਦੇ ਨੇ, ਬਾਅਦ ਦੇ ਵਿੱਚ ਕੁਝ ਨਾ ਕੁਝ ਗੀਤ ਸੰਗੀਤ ਮੂਵੀ ਵਗੈਰਾ ਹੋਰ ਬਹੁਤ ਕੁਝ ਹੋ ਚੱਲਦਾ। ਤੁਸੀਂ ਦੇਸ਼ ਪ੍ਰਦੇਸ਼ ਟੀ ਵੀ ਔਨ ਕਰ ਲਿਆ ਕਰੋ। ਜੇ ਕਿਸੇ ਕਸਟਮਰ ਦੀ ਤੁਹਾਨੂੰ ਸਾਡੇ ਜਿੰਨੇ ਵੀ ਸਪੋਂਸਰ ਨੇ ਕਿਸੇ ਦਾ ਫੋਨ ਨਹੀਂ ਮਿਲਦਾ, ਉਹ ਸਾਰਿਆਂ ਦੇ ਨੰਬਰ ਸਾਡੇ ਟੀ ਵੀ ਦੇ ਵਿੱਚ ਚੱਲਦੇ ਆ
1: ਜੀ। ਬਿਲਕੁਲ,
0: ਸਾਈਡ ਵਾਰ ਚੱਲਦੀ ਹੈ, ਐਲ ਸ਼ੇਪ ਦੀ ਜਿਹੜਾ ਸੈਕਸ਼ਨ ਆਉਂਦਾ ਉਹਦੇ ਵਿੱਚ ਸਾਡੇ ਨੰਬਰ ਲਿਖੇ ਹੁੰਦੇ ਆ, ਜਿੰਨੇ ਵੀ ਸਪੋਂਸਰ ਸਾਡੇ ਦੇਸ਼ ਪ੍ਰਦੇਸ਼ ਰੇਡੀਓ ਦੇ ਨੇ, ਉਹਨੇ ਸਾਰੇ ਸਪੋਂਸਰਾਂ ਦੇ ਤੁਸੀਂ ਮੈਸੇਜ ਤੁਹਾਡੇ ਇਸ਼ਤਿਹਾਰ ਉਹਦੇ ਉੱਤੇ ਟੀ ਵੀ 'ਤੇ ਵੀ ਵੇਖਦੇ ਹੋ ਅਤੇ ਨੰਬਰ ਉੱਥੋਂ ਵੀ ਤੁਸੀਂ ਲੈ ਲਿਆ ਕਰੋ। ਵੈਸੇ ਤਾਂ ਸਾਨੂੰ ਵੀ ਕਾਲ ਕਰ ਲਓ, ਹੱਥੋਂ ਲੈ ਲਓ, ਕੋਈ ਪ੍ਰੋਬਲਮ ਨਹੀਂ। ਅਸੀਂ ਲੋ ਪਰ ਸਾਡੇ ਮਹਿਮਾਨ ਹੁੰਦੇ ਨੇ ਹਰ, ਅੱਜ ਬੁੱਧਵਾਰ ਹੈਗਾ ਅਤੇ ਮੋਨਾ ਹੋ ਰਹੀ ਆ ਚੁੱਕੇ ਨੇ, ਮੋਨਾ ਮਹਿੰਗੇ ਹੋ ਰਹੇ ਹੈ ਔਰ ਇੰਸ਼ੋਰੈਂਸ ਫੋਰ ਯੂ ਤੋਂ ਲੰਮੇ ਸਮੇਂ ਤੋਂ ਫੀਲਡ ਫੀਲਡ ਦੇ ਵਿੱਚ ਨੇ, ਬੜੀ ਮਿਹਨਤ ਦੇ ਵੀ ਮੁਸ਼ਕਤ ਨੇ ਦੋਨੋਂ ਜੀ, ਮੈਨੂੰ ਦੋਨੋਂ ਪਾਰਟਨਰ ਬੜੇ ਅੱਛੇ ਨੇ, ਉਹ ਰੀਅਲ ਸਟੇਟ 'ਚ ਕੰਮ ਕਰਦੇ ਨੇ, ਇਹ ਇੰਸ਼ੋਰੈਂਸ ਦਾ ਕੰਮ ਕਰਦੇ ਨੇ, ਤੋ ਸਾਡੇ ਨਾਲ ਨੇ ਮੋਨਾ ਹੋ ਰਹੀ ਹੈ ਔਰ ਉਹਨਾਂ ਨੂੰ ਨਾਲ ਲੈਂਦੇ। ਮੋਨਾ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ ਜੀ।
2: ਬਿਲਕੁਲ ਸਿੱਧੂ ਜੀ, ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਕਾਫੀ ਵਾਰ ਪਰਸਨ ਨੂੰ ਇਹ ਲੱਗਦਾ ਹੈਗਾ ਕਿ ਸਿਰਫ ਅਸੀਂ ਲਾਈਫ ਇੰਸ਼ੋਰੈਂਸ ਤੱਕ ਹੀ ਗੱਲ ਕਰ ਰਹੇ ਹਾਂ। ਲਾਈਫ ਇੰਸ਼ੋਰੈਂਸ ਮਤਲਬ ਕਿ ਅਸੀਂ ਆਪਣੀ ਫੈਮਿਲੀਜ਼ ਨੂੰ ਪ੍ਰੋਟੈਕਟ ਕਰ ਰਹੇ ਹਾਂ, ਪਰ ਨਾਲ ਦੇ ਨਾਲ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਦੋ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਡਿਸੇਬਿਲਟੀ ਇੰਸ਼ੋਰੈਂਸ। ਕਿਉਂਕਿ ਲਾਈਫ ਇੰਸ਼ੋਰੈਂਸ ਦੇ ਨਾਲ ਫੈਮਿਲੀ ਨੂੰ ਤਾਂ ਪ੍ਰੋਟੈਕਟ ਕਰ ਲਿੱਤਾ ਕਿ ਸਾਡੇ ਜਾਣ ਤੋਂ ਬਾਅਦ ਸਾਡੀ ਫੈਮਿਲੀ ਦੀ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਹੋ ਜਾਵੇ, ਪਰ ਨਾਲ ਦੇ ਨਾਲ ਇਹ ਵੀ ਜ਼ਰੂਰੀ ਹੈਗਾ ਕਿ ਜਦੋਂ ਅਸੀਂ ਜਿੰਦੇ ਜੀ ਸਾਨੂੰ ਕੋਈ ਖੁਦ ਨੂੰ ਪ੍ਰੋਬਲਮ ਆਉਂਦੀ ਹੈ, ਰੱਬ ਨਾ ਕਰੇ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ, ਤਾਂ ਉਸ ਟਾਈਮ 'ਤੇ ਕੋਈ ਹਾਰਟ ਅਟੈਕ, ਬਾਈਪਾਸ ਸਰਜਰੀ, ਕੈਂਸਰ, ਇੱਦਾਂ ਦੀਆਂ ਪ੍ਰੋਬਲਮਸ ਅਕਸਰ ਹੀ ਅਸੀਂ ਸੁਣਦੇ ਹੈਗੇ ਹਾਂ, ਔਰ ਈਵਨ ਕਿ ਬਹੁਤ ਛੋਟੀ ਏਜਸ ਦੇ ਵਿੱਚ 30s, 40s, 50s ਦੇ ਵਿੱਚ ਅਸੀਂ ਸੁਣ ਰਹੇ ਹੈਗੇ ਹਾਂ, ਜਦੋਂ ਕਿ ਬਹੁਤ ਹੀ ਪੀਕ ਦੀਆਂ ਲਾਇਬਿਲਿਟੀਜ਼, ਮੈਂ ਕਹੂੰਗੀ ਕਿ ਬਹੁਤ ਹੀ ਹਾਈਐਸਟ ਲੈਵਲ ਦੀ ਲਾਇਬਿਲਿਟੀਜ਼ ਦੇ ਨਾਲ ਨਾਲ ਬਹੁਤ ਵੱਡੀਆਂ ਵੱਡੀਆਂ ਰਿਸਪੋਂਸੀਬਿਲਿਟੀਜ਼ ਆਪਾਂ ਲਿੱਤੀਆਂ ਹੋਈਆਂ ਹੁੰਦੀਆਂ ਨੇ, ਸੋ ਉਸ ਟਾਈਮ 'ਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿ ਸਾਡੇ ਕੋਲ ਇੱਕ ਇੱਦਾਂ ਦੀ ਫਾਈਨੈਂਸ਼ੀਅਲ ਸਪੋਰਟ ਜਿਹੜੀ ਹੋਵੇ ਜਿਹੜੀ ਕਿ ਗਰੰਟਿਡ ਹੋਵੇ। ਇਹ ਨਾ ਹੋਵੇ ਕਿ ਅਸੀਂ ਉਸ ਟਾਈਮ 'ਤੇ ਸੋਚੀਏ ਕਿ ਅਸੀਂ ਕੋਈ ਇਨਵੈਸਟਮੈਂਟ ਕੀਤੀ ਸੀ, ਅਸੀਂ ਉਹਦੇ ਵਿੱਚੋਂ ਮਨੀ ਕੱਢ ਲਈਏ, ਜਾਂ ਫਿਰ ਅਸੀਂ ਕੋਈ ਘਰ ਦੀ ਕੋਈ ਚੀਜ਼ੋਂ ਪੈਸੇ ਲੈ ਲਈਏ, ਜਾਂ ਕਿਸੇ ਤੋਂ ਸਪੋਰਟ ਲੈ ਲਈਏ, ਕਿਸੇ ਨੂੰ ਮੰਗ ਲਈਏ ਪੈਸੇ, ਇੱਦਾਂ ਦਾ ਕਦੇ ਪੋਸੀਬਲ ਨਹੀਂ ਹੋ ਪਾਉਂਦਾ। ਰੀਜ਼ਨ ਕੀ ਹੈ ਕਿ ਕਦੇ ਵੀ ਇਨਵੈਸਟਮੈਂਟ ਕੀਤੀਆਂ ਹੋਈਆਂ ਹੋ ਸਕਦਾ ਮਾਰਕੀਟ ਡਾਊਨ ਹੈ ਉਸ ਟਾਈਮ 'ਤੇ, ਹੋ ਸਕਦਾ ਘਰ ਦੀ ਇਕੁਇਟੀ ਦੇ ਵਿੱਚੋਂ ਵੀ ਨਾ ਮਨੀ ਨਿਕਲੇ ਕਿਉਂਕਿ ਰੀਅਲ ਇਸਟੇਟ ਮਾਰਕੀਟ ਡਾਊਨ ਹੈਗੀ ਹੈ, ਕਿਸੇ ਫਰੈਂਡ ਫੈਮਿਲੀ ਤੋਂ ਆਪਾਂ ਸਪੋਰਟ ਨਹੀਂ ਮੰਗ ਸਕਦੇ ਕਿਉਂਕਿ ਹਰੇਕ ਨੇ ਆਪਣਾ ਦੇਖਣਾ ਹੁੰਦਾ ਕਿ ਕਿਸ ਤਰੀਕੇ ਨਾਲ ਅਸੀਂ ਐਕਸਪੈਂਸਿਸ ਕਵਰ ਕਰ ਰਹੇ ਹਾਂ। ਸੋ ਪਰ ਜੇ ਤੁਹਾਡੇ ਕੋਲ ਉਸ ਟਾਈਮ 'ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਆ, ਤੁਹਾਨੂੰ ਪਤਾ ਕਿ ਗਰੰਟਿਡ ਬੈਨੀਫਿਟ ਸਾਡੇ ਲਈ ਪਿਆ ਹੈਗਾ, ਜੇ 1 ਲੱਖ ਦੀ ਕਵਰੇਜ ਲਿੱਤੀ ਹੈ ਤਾਂ ਸਾਨੂੰ ਪਤਾ ਕਿ $1 ਲੱਖ ਦੀ ਕਵਰੇਜ ਸਾਨੂੰ ਲੰਬ ਸਮ ਟੈਕਸ ਫਰੀ ਅਮਾਊਂਟ ਮਿਲ ਜਾਣੀ ਹੈ, ਤਾਂ ਕਿ ਸਾਨੂੰ ਕਿਸੇ ਤੋਂ ਸਪੋਰਟ ਵੀ ਮੰਗਣੀ ਨਹੀਂ ਪੈਣੀ ਅਤੇ ਨਾ ਹੀ ਸਾਨੂੰ ਆਪਣੀ ਸੇਵਿੰਗ ਸਕਰੈਚ ਆਊਟ ਕਰਨੀਆਂ ਪੈਣੀਆਂ ਨੇ। ਐਂਡ ਨਾਲ ਦੇ ਨਾਲ ਸਭ ਨਾਲੋਂ ਵੱਡਾ ਬੈਨੀਫਿਟ ਇਹ ਚੀਜ਼ ਆ ਜਾਂਦੀ ਹੈ ਕਿ ਜੇ ਸਾਨੂੰ ਕੋਈ ਵੀ ਇੱਦਾਂ ਦੀ ਡਿਜ਼ੀਜ਼ ਨਹੀਂ ਡਾਇਗਨੋਸ ਹੁੰਦੀ ਹੈਗੀ ਹੈ, ਜਿੰਨੀਆਂ ਵੀ ਪੇਮੈਂਟਸ ਕੀਤੀਆਂ ਸੀ ਸਾਰੀਆਂ ਦੀਆਂ ਸਾਰੀਆਂ ਵਾਪਸ ਹੋ ਜਾਂਦੀਆਂ ਨੇ। ਇੱਕ ਸੇਵਿੰਗਸ ਅਕਾਊਂਟ ਦੇ ਵਿੱਚ ਆਪਾਂ ਮਨੀ ਰੱਖ ਰਹੇ ਹੁੰਦੇ ਹਾਂ ਕਿ ਜੇ ਕੁਛ ਲੋੜ ਪਈ ਤਾਂ ਕਵਰੇਜ ਅਮਾਊਂਟ ਮਿਲ ਜੂ, ਨਹੀਂ ਵੀ ਲੋੜ ਪਈ ਤਾਂ ਸਾਰੇ ਦੇ ਸਾਰੇ ਮਨੀ ਰਿਟਾਇਰਮੈਂਟ ਦੇ ਉੱਤੇ ਜਾਂ 20 ਸਾਲ ਬਾਅਦ ਜੋ ਵੀ ਆਪਸ਼ਨ ਆਪਾਂ ਚੂਜ਼ ਕੀਤੀ ਹੁੰਦੀ ਹੈ ਉਦੋਂ ਆਪਾਂ ਨੂੰ ਵਾਪਸ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਡਿਸੇਬਿਲਟੀ ਇੰਸ਼ੋਰੈਂਸ ਦਾ ਵੀ ਇਹ ਹੁੰਦਾ ਕਿ ਜੇ ਸਾਨੂੰ ਕੋਈ ਇੰਜਰੀ ਜਾਂ ਸਿਕਨੈਸ ਕੋਈ ਹੁੰਦੀ ਹੈ ਤਾਂ ਉਸ ਟਾਈਮ 'ਤੇ ਅਸੀਂ 2,000-3,000 ਕਿੰਨੀ ਅਮਾਊਂਟ ਦੀ ਕਵਰੇਜ ਲਈ ਸੀ ਉਸ ਹਿਸਾਬ ਦੇ ਨਾਲ ਸਾਨੂੰ ਮੰਥਲੀ ਬੈਨੀਫਿਟ ਮਿਲਦਾ ਹੈ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਲੱਖਾਂ ਦੀ ਲਾਈਫ ਇੰਸ਼ੋਰੈਂਸ, 5 ਲੱਖ ਦੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ 50,000 ਦੀ, ਡਿਸੇਬਿਲਟੀ ਇੰਸ਼ੋਰੈਂਸ, ਤਾਂ ਪਰ ਸਾਨੂੰ ਇਹ ਲੱਗਦਾ ਕਿ ਪ੍ਰੀਮੀਅਮਸ ਬਹੁਤ ਹਾਈ ਹੋਣੇ ਆ, ਪੇਮੈਂਟ ਪਤਾ ਨਹੀਂ ਕਿੰਨੀ ਕੁ ਬਣ ਜਾਣੀ ਹੈ। ਸੋ ਉਹਦੇ ਲਈ ਜ਼ਰੂਰ ਮੈਂ ਇੱਕ ਐਗਜ਼ਾਮਪਲ ਦੇ ਦਿੰਦੀ ਹਾਂ ਕਿ ਜੋ ਕੋਈ ਵੀ ਪਰਸਨ ਇਸ ਟਾਈਮ 25, 28, 30 ਦੀ ਏਜ ਦੇ ਵਿੱਚ ਹੈਗੇ ਨੇ, ਇਸ ਟਾਈਮ 'ਚ ਆਪਣੀ ਲਾਈਫ ਸ਼ੁਰੂ ਕਰ ਰਹੇ ਨੇ, ਤਿੰਨੇ ਕਵਰੇਜਿਸ ਲੈਂਦੇ ਨੇ, ਲਾਈਫ ਇੰਸ਼ੋਰੈਂਸ 5 ਲੱਖ ਦੀ, 50,000 ਦੀ ਕ੍ਰਿਟੀਕਲ ਇਲਨੈਸ ਨਾਲ ਦੇ ਨਾਲ, ਡਿਸੇਬਿਲਟੀ ਇੰਸ਼ੋਰੈਂਸ 2,000 ਪਰ ਮੰਥ ਦਾ ਬੈਨੀਫਿਟ ਦੇ ਨਾਲ ਕਿ ਇੰਜਰੀ ਹੋਏ ਜਾਂ ਸਿਕਨੈਸ ਹੋਵੇ 2,000 ਮਿਲਣਾ ਹੀ ਮਿਲਣਾ। ਤਾਂ ਉਹ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ, ਸਾਰੀਆਂ ਪੋਲਿਸੀਜ਼ ਦੀ ਕੋਸਟ ਜਿਹੜੀ ਹੈਗੀ ਹੈ ਜਸਟ $68 ਪਰ ਮੰਥ ਆਉਂਦੀ ਹੈ। ਸੋ $68 ਪੇ ਕਰਕੇ ਮੰਥਲੀ ਤੁਸੀਂ ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹੈਗੇ ਹੋ। ਸੋ ਸਾਡੇ ਲਿਸਨਰਸ ਤੋਂ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਚਾਹੇ ਤੁਸੀਂ PR ਹੋ, ਸਿਟੀਜ਼ਨ ਹੋ, ਵਰਕ ਪਰਮਿਟ ਤੇ ਹੋ, ਰਿਫਿਊਜੀ ਸਟੇਟਸ ਹੈ, ਸਟੂਡੈਂਟ ਵੀਜ਼ਾ ਹੈਗੇ ਹੋ, ਹਰੇਕ ਪਰਸਨ ਇਹਦੇ ਵਿੱਚ ਕੁਆਲੀਫਾਈ ਹੋ ਸਕਦਾ ਹੈਗਾ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਮੈਨੂੰ ਕੰਟੈਕਟ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਨੇਂਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509
1: ਜੀ
0: ਮੋਨਾ ਜੀ ਤੁਹਾਡੇ ਨਾਲ ਅੱਗੇ ਜਾ ਕੇ ਫਿਰ ਸਾਂਝ ਪਾਉਣਗੇ ਰੇਡੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਤੁਸੀਂ ਜੁੜੇ ਹੋਏ ਹੋ
1: ਜੀ
0: ਦੋਸਤੋ ਟੈਲੀਫੋਨ ਨੰਬਰ ਨੇ ਸਟੂਡੀਓ 905-564-44 ਸਾਡੇ ਸਟੂਡੀਓ ਟੈਲੀਫੋਨ ਨੰਬਰ ਨੇ ਤੇ ਕਿਉਂ ਨਾ ਫਿਰ ਇੱਕ ਮਿਊਜ਼ੀਕਲ ਬ੍ਰੇਕ ਲੈ ਲਈਏ ਤੇ ਫਿਰ ਆਪਾਂ ਵਾਪਸ ਆ ਰਹੇ ਹਾਂ
1: ਜੀ
0: ਜੁੜੇ ਰਹੋ
1: ਬਿਲਕੁਲ
3: ਮੇਲੇ ਚੱਲਣਾ
4: ਯਾ ਕਿਹੜੇ ਪਿਕਡਲੀ ਸਰਕਸ ਯਾ ਸਾਊਥ ਬੈਂਕ ਕਿੱਥੇ ਚੱਲੀਏ
3: ਸਾਊਥ ਹਾਲ
4: ਆਰ ਯੂ ਸੀਰੀਅਸ
3: ਉਹ ਸਾਊਥ ਹਾਲ ਦੀਆਂ ਰੌਣਕਾਂ ਵੇਖਦਾ ਤੇਰਾ ਚਿੱਤ ਉੱਡੂ ਉੱਡੂ ਕਰੂਗਾ ਤੂੰ ਛੱਲਾਂ ਅਮਰਤੀਆਂ ਸੂਟ ਜੁੱਤੀਆਂ ਉਹ ਚਾਹ ਤਾਂ ਤੇ ਇੱਥੋਂ ਜੱਟੀਏ ਸਾਂਭੇ ਨਹੀਂ ਸਾਹਮਣੇ ਸਹੁੰ ਰੱਬ ਦੀ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਜਦੋਂ ਸੱਦਾ ਪੱਤਰ ਆਉਂਦਾ ਹਾਂਜੀ ਉਸ ਅਕਾਲ ਪੁਰਖ ਦਾ ਕਹਿੰਦੇ ਹੁੰਦੇ ਨੇ ਜਦੋਂ ਦੁਨੀਆਂ ਤੋਂ ਕਿਸੇ ਨੇ ਕੂਚ ਕਰਨਾ ਕਈ ਵਾਰੀ ਬਹਾਨੇ ਬਣਦੇ ਆ, ਹੈ ਨਾ, ਬੰਦਾ ਉੱਥੇ ਪਹੁੰਚ ਜਾਂਦਾ ਜਿੱਥੇ ਥੋੜ੍ਹੀ ਲਿਖੀ ਹੁੰਦੀ ਹੈ। ਇਹ ਘਟਨਾ ਵਾਪਰੀ ਹੈ ਜੀ, ਕਹਿੰਦੇ ਕਿ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਣ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ ਪੰਜਾਬ ਦੇ ਵਿੱਚ। ਇਹ ਹਾਦਸਾ ਹੈਗਾ ਜੀ, ਮਾਂ ਅਤੇ ਧੀ ਦੀ ਮੌਤ ਹੋ ਗਈ, ਮ੍ਰਿਤਕਾਂ ਦੀ ਪਛਾਣ ਪਰਮਜੀਤ ਕੌਰ ਗੁਰਕੀਰਤ ਸਿੰਘ ਵਾਸੀ ਟਾਂਡਾ ਵਜੋਂ ਹੋਈ ਆ। ਇਹ ਮੋਟਰਸਾਈਕਲ 'ਤੇ ਆ ਰਹੇ ਸੀ ਗੁਰਦੁਆਰੇ ਮੱਥਾ ਟੇਕ ਕੇ ਅਤੇ ਅੱਗੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਹਦੇ 'ਤੇ ਇਹ ਉਹਨਾਂ ਦੀ ਮੌਤ ਹੋ ਗਈ, ਔਰ ਜਿਹੜਾ ਚਾਲਕ ਸੀਗਾ ਦਵਿੰਦਰ ਸਿੰਘ ਉਹਦੇ ਵੀ ਕਾਫੀ ਸੱਟਾਂ ਵਗੈਰਾ ਲੱਗੀਆਂ। ਕਹਿੰਦਾ ਭਾਵੇਂ ਕਿ ਜਿਹੜੇ ਐਕਸੀਡੈਂਟ ਹੁੰਦੇ ਆ ਹੁਣ ਇਹ ਤਾਂ ਵਿਚਾਰੇ ਚੰਗੇ ਕਾਜ਼ ਨੂੰ ਗਏ ਸੀ, ਮੱਥਾ ਟੇਕ ਕੇ ਆਏ ਸੀ ਗੁਰਦੁਆਰਾ ਸਾਹਿਬ ਨਾ, ਪਰ ਜਿੱਥੋਂ ਕਿਤੇ ਤੁਹਾਡੀ ਐਕਸੀਡੈਂਟ ਹੋਣਾ ਲਿਖੀ ਆ ਉੱਥੇ ਤੁਸੀਂ ਉੱਥੇ ਪਹੁੰਚ ਜਾਂਦੇ ਹੋ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਗੱਲਾਂ ਬਾਤਾਂ ਹੋਰ ਵੀ ਚੱਲਦੀਆਂ ਰਹਿਣਗੀਆਂ। ਅਤੇ ਕੁਝ ਜਾਣਕਾਰੀ ਦੀ ਹੈ ਕਿ ਇੰਸ਼ੋਰ ਦੇ ਫੀਲਡ ਦੇ ਵਿੱਚ ਮਨੂ ਸ਼ਰਮਾ ਹੋਰੀ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ। ਅੱਜ ਕੱਲ੍ਹ ਕਹਿੰਦੇ ਕਾਫੀ ਰੱਦੋ ਬਦਲ ਹੋਏ ਨੇ ਇੰਸ਼ੋਰ ਦੇ ਫੀਲਡ ਵਿੱਚ, ਕਈ ਚੀਜ਼ਾਂ ਜੇ ਤੂੰ ਨਹੀਂ ਕਰਾਉਣਾ ਚਾਹੁੰਦੇ ਉਹਦੇ ਨਾਲ ਤੁਹਾਨੂੰ ਡਿਸਕਾਊਂਟ ਵੀ ਮਿਲਦਾ
1: ਜੀ।
0: ਆਟੋ ਦੀ ਇੰਸ਼ੋਰੈਂਸ ਕਰਾਉਣੀ ਹੈ, ਘਰ ਦੀ ਇੰਸ਼ੋਰੈਂਸ ਕਰਾਉਣੀ ਹੈ, ਬਿਜ਼ਨਸ ਇੰਸ਼ੋਰੈਂਸ ਕਰਾਉਣੀ ਆ, ਖਾਸ ਕਰਕੇ ਜੇਕਰ ਤੁਸੀਂ ਵਾਈਟ ਕਾਲਰ ਜੋਬ ਕਰਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ, ਜਿਵੇਂ ਡਾਕਟਰ ਨਰਸ ਆਦਿ, ਹੈ ਨਾ, ਕੰਮ ਕਰਦੇ ਹੈਗੇ ਇਹਨਾਂ ਫੀਲਡ ਦੇ ਵਿੱਚ, ਹੋਰ ਵੀ ਡਿਸਕਾਊਂਟ ਮਿਲਦਾ। ਮਨੂ ਸ਼ਰਮਾ ਦਾ ਨੰਬਰ ਹੈ 2899529532, 299-952-9532 ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲੇ ਤੁਸੀਂ ANJ ਆਟੋਮੋਟਿਵ ਰਿਪੇਅਰ ਨੂੰ ਵੀ ਜ਼ਰੂਰ ਯਾਦ ਰੱਖੋ, ਜਿਹੜੇ ਕਿ ਤੁਹਾਡੀ ਕਾਰਜ ਨੂੰ ਰਿਪੇਅਰ ਦਾ ਪੂਰਾ ਕੰਮ ਕਰਦੇ ਨੇ। ਜੇ ਤੁਸੀਂ ਨਵੇਂ ਸਮਰ ਟਾਇਰਸ ਲੈਣਾ ਚਾਹੁੰਦੇ ਹੋ ਤੁਹਾਨੂੰ ਉਹ ਵੀ ਪ੍ਰੋਵਾਈਡ ਕਰ ਦਿੰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਤੁਸੀਂ ਕਰਵਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੋਸਟ ਹੋ ਰਹੇ ਨੇ, ਰਿਪੇਅਰ ਕਰਵਾਉਣ ਦੀ ਲੋੜ ਹੈ, ਓਇਲ ਚੇਂਜ ਕਰਵਾਉਣਾ ਹੋਵੇ, ਜਾਂ ਤੁਸੀਂ ਆਪਣੀ ਕਾਰਜ਼ ਦੀ ਰਸਟ ਪਰੂਫਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚੋ ANJ ਆਟੋਮੋਟਿਵ ਰਿਪੇਅਰ। ਤੁਹਾਡੇ ਲਈ ਲੋਕੇਟਰ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦੀ ਇੰਟਰਸੈਕਸ਼ਨ ਦੇ ਉੱਪਰ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ। ANJ ਆਟੋਮੋਟਿਵ ਰਿਪੇਅਰ, ਪੰਜਾਬੀ, ਇੰਗਲਿਸ਼, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰੋ, ਅਤੇ ਨੰਬਰ ਇਹਨਾਂ ਦਾ 905-857-7596, 905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਗਿੱਲ ਸਵੀਟ ਫੈਕਟਰੀ ਦੀ ਜਾਣਕਾਰੀ ਦੀ ਹੈ, ਘਰ ਦੇ ਵਿੱਚ ਬਰਥਡੇ ਪਾਰਟੀ ਹੈਗੀ ਆ, ਔਰ ਕੋਈ ਵਿਆਹ ਸ਼ਾਦੀ ਹੈਗੀ ਆ, ਕੋਈ ਵੀ ਸੁਖੀ ਖੁਸ਼ੀ ਦਾ ਸਮਾਗਮ ਆ ਤਾਂ ਕੇਟਰਿੰਗ ਫਿਰ ਇਹਨਾਂ ਤੋਂ ਕਰਾਓ। ਪਿਓਰ ਵੈਜੀਟੇਰੀਅਨ ਨੇ, ਔਰ ਸਮੋਸੇ ਹੈਂਡਮੇਡ ਵੀ ਬਣਾਉਂਦੇ ਨੇ, ਮਸ਼ੀਨ ਵਾਲੇ ਵੀ ਬਣਾਉਂਦੇ ਨੇ, ਮਠਿਆਈਆਂ ਖੁਦ ਆਪਣੀ ਫੈਕਟਰੀ ਵੀ ਤਿਆਰ ਕਰਦੇ ਨੇ, ਵੱਡੀ ਪੱਧਰ ਦੇ ਉੱਤੇ ਜਾ ਕੇ ਦੇਖੋ ਕਿਵੇਂ ਬਣਦੀਆਂ ਨੇ। ਅਤੇ ਪਲੱਸ ਤੁਸੀਂ ਇੰਨੇ 6 ਲੋਕੇਸ਼ਨ ਨੇ, ਜਿਵੇਂ ਮੈਂ ਦੱਸ ਗਿਆ ਕਿ 5 ਲੋਕੇਸ਼ਨ ਦਾ ਚਲੋ ਫਰੈਸ਼ਕੋ ਦੇ ਵਿੱਚ ਨੇ ਆਪਣੇ ਸ਼ਹਿਰ ਦੇ ਵਿੱਚ, ਅਤੇ ਜਿਹੜਾ ਹੈੱਡ ਆਫਿਸ ਇਹਨਾਂ ਦਾ ਹੈਗਾ 6ਵਾਂ, 2 ਕੈਲਗਰੀ ਵਿੱਚ ਮੈਂ ਕਾਊਂਟ ਨਹੀਂ ਕਰਦਾ, ਉਹ ਤਾਂ ਡਿਫਰੈਂਸ 8 ਹੋ ਗਿਆ ਨਾ ਆਲ ਟੁਗੈਦਰ। ਹੈੱਡ ਆਫਿਸ ਹੈਗਾ ਇਹਨਾਂ ਦਾ 2131 ਵਿਲੀਅਮਸ ਪਾਰਕਵੇ, ਵਿਲੀਅਮਸ ਪਾਰਕਵੇ ਏਅਰਪੋਰਟ ਦੇ ਨੇੜੇ, ਉੱਥੇ ਪਹੁੰਚ ਜਿਹੜੇ ਨੰਬਰ 3 'ਚ ਪਹੁੰਚ ਸਕਦੇ ਹੋ। ਨੰਬਰ ਹੈੱਡ ਆਫਿਸ ਦਾ 905-799-2616, ਨੇੜੇ ਚਲੋ ਫਰੈਸ਼ਕੋ ਦੇ ਵਿੱਚ ਕਦੇ ਵੀ ਚਲੇ ਜਾਓ, ਇਹਨਾਂ ਦੀ ਬ੍ਰਾਂਚ ਤੁਹਾਨੂੰ ਮਿਲ ਜੂਗੀ ਗਿੱਲ ਸਵੀਟ ਫੈਕਟਰੀ ਦੀ।
1: ਬਿਲਕੁਲ, ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਜ਼ਰੂਰ ਤੁਸੀਂ ਸਾਨੂੰ ਕਾਲ ਕਰੋ, 905-564-6444 ਸਟੂਡੀਓ ਦਾ ਨੰਬਰ ਹੈ।
0: ਅੱਛਾ, ਪੰਜਾਬ ਦੀਆਂ ਜਿਹੜਾ ਖਬਰਾਂ ਹਰ ਰੋਜ਼ ਆਉਂਦੀਆਂ ਨਾ, ਕਈ ਵਾਰੀ ਸਵੇਰੇ ਸੁਣਦੇ ਹਾਂ, ਕਦੇ ਦੁਪਹਿਰੇ ਵੀ ਤੁਸੀਂ ਕਰ ਲਓ।
1: ਹਾਂਜੀ,
0: ਖਬਰਾਂ ਬਾਹਰ ਤਾਂ ਬੜੀ ਚੱਲ ਰਹੀ ਹੈ, ਦੁਨੀਆ ਭਰ 'ਚ ਚੱਲ ਰਹੀ ਹੈ ਵੈਸੇ, ਲੇਕਿਨ ਜਿਹੜੇ ਉੱਥੇ ਦੇ ਜਿਹੜੇ ਮੈਂ ਕਹਿੰਦਾ ਰਿਸ਼ਤੇ ਜਿਹੜੇ ਨਾ ਤਾਰੋਪੀ ਦੇ ਬਹੁਤ ਹੋ ਗਏ।
1: ਹਾਂਜੀ,
0: ਪੰਜਾਬ ਦੇ ਆਪਾਂ ਫਿਰ ਵੀ ਇੱਥੇ ਥੋੜ੍ਹੇ ਜਿਹਾ ਬੈਕਵਰਡ ਜਾਂ ਆਪਾਂ ਕੇਅਰ ਕਰਦੇ ਹਾਂ, ਵੱਧ ਜਿਹੜੇ ਨੌਜਵਾਨ ਨੇ ਸਿੱਖੀ ਵੱਲ ਹੈਗੇ ਨੇ, ਬਾਹਰਲੇ ਕੰਟਰੀਆਂ 'ਤੇ ਬੜੀ ਸੋਹਣੀਆਂ ਪੱਗਾਂ ਬੰਨਦੇ ਨੇ, ਸੰਭਾਲ ਕੇ ਰੱਖਦੇ ਨੇ ਵਿਰਸੇ ਨੂੰ, ਪਰ ਉੱਥੇ ਹੁਣ ਕਈ ਵਾਰੀ ਇਸ ਤਰ੍ਹਾਂ ਦੀ ਖਬਰਾਂ ਆਉਂਦੀਆਂ, ਹਰ ਰੋਜ਼ ਆਉਂਦੀਆਂ ਜੀਆਂ। ਹੁਣ ਜਲੰਧਰ ਵਿੱਚ ਵੱਡੀ ਵਾਰਦਾਤ ਹੋਈ ਆ, ਪੁੱਤਰ ਵੱਲੋਂ ਪਿਓ ਅਤੇ ਪਤਨੀ ਦਾ ਕਤਲ।
1: ਲਓ
0: ਜੀ, ਹਾਂਜੀ, ਇਹੋ ਜਿਹੇ ਬਹੁਤ ਜਾਣੀ ਕਲੇਸ਼ ਸਾਹਮਣੇ ਆਉਂਦੇ ਆ ਪੰਜਾਬ ਦੇ ਵਿੱਚ, ਰੇਡੀ ਆਪਣਾ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਅਤੇ ਹੁਣ ਆਪਾਂ ਚੱਲੀਏ ਫਿਰ ਅਗਲੇ ਲੋਕ ਗੀਤ ਸੁਣਾਉਂਦੇ ਹਾਂ, ਖੁਰ ਵਧੀਆ ਜਿਹਾ, ਅਤੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਠੀਕ 6 ਵਜੇ ਤੱਕ ਤੁਹਾਡੇ ਨਾਲ ਹਾਂ ਅਸੀਂ ਰੇਡੀ ਆਪਣਾ ਦੇਸ਼ ਪ੍ਰਦੇਸ਼ ਲੈ ਕੇ। ਅਤੇ ਮੈਂ ਆਪਣੀ ਗਰਮਾ ਗਰਮ ਚਾਹ ਦੀ ਚੁਸਕੀ ਲੈਂਦਾ ਸਟਾਰਬਕਸ ਵਾਲੇ ਕੰਪਨੀ। ਮੈਂ ਨਾ ਕੱਲ ਮੈਂ ਚਾਹ ਨਹੀਂ ਲਿਆਦੀ ਨਾਲ ਹਨਾ, ਤੇ ਲੱਗਿਆ ਵੀ ਵਿਹਲਾ ਜੇ ਬੈਠੀਆਂ ਜਿਵੇਂ ਨਾ ਉੱਥੇ ਇਹਨਾਂ ਨੂੰ ਹਨਾ, ਅਤੇ ਨਾਲ ਨਾਲ ਬੰਦਾ ਖਬਰਾਂ ਵੀ ਕਰੀ ਜਾਂਦਾ, ਗੱਲਾਂ ਬਾਤਾਂ ਵੀ ਕਰੀ ਜਾਂਦਾ, ਅਤੇ ਨਾਲ ਚਾਹ ਵੀ ਪੀ ਆ ਜਾਂ ਗੀਤ ਸੰਗੀਤ ਵਿੱਚ ਚਲੇ ਜਾਓ
1: ਜੀ। ਚਲੋ ਫਿਰ ਕੁਲਦੀਪ ਮਾਨਕ ਜੀ ਦੀ ਵਾਸਤੇ ਤੁਸੀਂ ਨੈਕਸਟ ਗਾਣਾ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ, ਫੋਨ ਜਿਹੜੀ ਚੀਜ਼ ਆ ਨਾ, ਇਹ ਮੈਂ ਵੀ ਅਕਸਰ ਇਹ ਨੋਟ ਕਰਦਾ ਮਨਪ੍ਰੀਤ, ਜਦੋਂ ਮੈਂ ਜਿੰਮ ਜਾਂਦਾ ਸਵੇਰੇ ਨਾ,
1: ਹਾਂਜੀ,
0: ਮੈਂ ਆਪਣਾ ਫੋਨ ਘਰੇ ਰੱਖ ਜਾਂਦਾ ਹੁੰਦਾ ਜਾਣ ਕੇ, ਮੈਂ ਵੀ ਹੈ ਨਾ, ਕਿਉਂਕਿ ਮੈਂ ਇਹਨੂੰ ਮੈਂ ਕਿਹਾ ਵੀ ਉੱਥੇ ਅੰਦਰ ਲਿਜਾ ਕੇ ਕਰਨਾ ਕਿ ਜੋ ਉੱਥੇ ਜਦੋਂ ਐਕਸਰਸਾਈਜ਼ ਕਰਦੇ ਹੋ ਤੁਸੀਂ ਜਾਂ ਟ੍ਰੈਡਮਿਲ 'ਤੇ ਤੁਸੀਂ ਥੋੜ੍ਹਾ ਵਾਕ ਕਰਨਾ ਚਾਹੁੰਦੇ ਹੋ, ਅਤੇ ਜੇ ਮੂਹਰੇ ਫੋਨ ਰੱਖ ਕੇ ਦੇਖੀ ਜਾਣਾ ਫੋਨ, ਪਰ ਉਹ ਤਾਂ ਉਹੀ ਗੱਲ ਹੋ ਗਈ ਨਾ, ਥੋੜ੍ਹਾ ਜਿਹਾ ਟਾਈਮ ਵੀ ਆਪਾਂ ਪਾਸੇ ਨਹੀਂ ਹਟਦੇ ਫੋਨ ਤੋਂ।
1: ਹਾਂਜੀ ਹਾਂਜੀ,
0: ਤਾਂ ਬਹੁਤਾ ਕਹੂਗਾ ਮੈਡਮ ਉੱਥੇ, ਮੈਂ ਦੇਖਦਾ ਉੱਥੇ ਟ੍ਰੈਡਮਿਲ 'ਤੇ ਹੋਣਗੇ ਜਾਂ ਕੋਈ ਫੋਨ ਕੋਲੇ ਹੋ ਉਹਨੂੰ ਦੇਖੀ ਜਾਣਗੇ ਅਤੇ
1: ਚਲਾਈ ਜਾਂਦੇ। ਹਾਂਜੀ ਹਾਂਜੀ,
0: ਪਰ ਮੈਂ ਕਹਿੰਦਾ ਹੁੰਦਾ ਜਦੋਂ ਆਪਾਂ ਜਿਹੜੇ ਚੀਜ਼ ਦੇ ਪਰਪਜ਼ ਲਈ ਆਪਾਂ ਜਾ ਰਹੇ ਹਾਂ, ਐਕਸਰਸਾਈਜ਼ ਪਰਪਜ਼
1: ਜੀ,
0: ਉਹਨਾਂ ਹੀ ਟਾਈਮ 'ਚ ਤਾਂ ਫੋਨ ਨੂੰ ਕਿਤੇ ਰੱਖ ਸਕਦੇ ਪਾਸੇ।
1: ਬਿਲਕੁਲ ਬਿਲਕੁਲ, ਉੱਥੇ ਲੋਕਰਸ ਹੁੰਦੇ ਨੇ
0: ਜਾਂ ਉੱਥੇ ਲੋਕਰ ਮਿਲ ਜਾਂਦੇ ਉੱਥੇ ਰੱਖ ਲਓ।
1: ਹਾਂਜੀ ਹਾਂਜੀ,
0: ਪਰ ਨਹੀਂ, ਪਰ ਇਹਨਾਂ ਫੋਨਾਂ ਨੇ ਬਹੁਤ ਕੰਮ ਖਰਾਬ ਕੀਤਾ ਜਿਹੜੀ ਆਹ ਇੰਟਰਨੈਟ ਆ ਗਿਆ ਸਾਰੇ ਪਾਸੇ। ਹੁਣ ਮੈਂ ਖਬਰ ਸੁਣਾਉਣ ਲੱਗਿਆਂ, ਇਹ ਹੈਗੀ ਆ ਪੰਜਾਬ ਦੀ, ਕੁਝ ਨਾ ਨੌਜਵਾਨ ਸੀਗੇ ਇਹ, ਇਹਨਾਂ ਨੇ ਇੱਕ ਦਾ ਨਾਂ ਹੈਗਾ ਪਿੰਡ ਨਵਾਂ ਸ਼ਹਿਰ ਦੇ ਪਿੰਡ ਪੁਰਾਣਾ ਵਾਸੀ ਦਿਲਪ੍ਰੀਤ, 22 ਸਾਲ ਦਾ, ਲੰਮੇ ਸਮੇਂ ਤੋਂ ਆਨਲਾਈਨ ਗੇਮਾਂ ਖੇਡਦਾ ਸੀ, ਆਨਲਾਈਨ ਪੈਸੇ ਲਾਉਂਦਾ ਸੀ।
1: ਗੜ ਪੁਰਾਣਾ
0: ਹੈ, ਅਤੇ ਖਾਸ ਕਰਕੇ ਆਨਲਾਈਨ ਗੇਮਿੰਗ ਦਾ ਨੁਕਸਾਨ ਹੋ ਗਿਆ।
1: ਹਾਂਜੀ
0: ਹਾਂਜੀ, ਅਤੇ ਫਿਰ ਆਪਣੇ ਮਿੱਤਰਾਂ ਨੂੰ ਜਾ ਕੇ ਕਹਿੰਦਾ ਵੀ ਮੈਨੂੰ ਤਾਂ ਘੱਟ ਪੈ ਗਿਆ, ਉਹਨਾਂ ਨੇ ਵੀ ਸਲਵਾਰ ਦੀ ਗੋਲੀ ਖਾ ਲਈਆਂ, ਆਪ ਵੀ ਖਾ ਲਈਆਂ, ਦੋ ਮਿੱਤਰਾਂ ਨੇ ਵੀ ਖਾ ਲਈਆਂ, ਉਹ ਵੀ ਨਾਲ ਹੀ ਖੇਡਦੇ ਸੀਗੇ,
1: ਕਿਉਂਕਿ ਫਿਰ ਉਹ ਆਪਣੇ ਬਨੀ ਲਗਾਉਂਦੇ ਆ ਨਾ ਉਹਦੇ ਵਿੱਚ,
0: ਜਾਂ ਤਾਂ ਚੰਗੀ ਤਰ੍ਹਾਂ ਖਾਂਦੇ ਨਾ, 5-6 ਇਕੱਠੀਆਂ ਖਾਂਦੇ, ਫਿਰ ਤਾਂ ਉੱਪਰ ਜਾਂਦੇ ਧੁਰਦੀ ਟਿਕਟ ਕੱਟ ਜਾਂਦੀ। ਪਰ ਬਰਤਾਬਾਦੀ ਜਿਹੜੇ ਪੁਲਿਸ ਵਾਲਿਆਂ ਨੂੰ ਹੋਰਾਂ ਨੂੰ ਅਤੇ ਹੋਸਪਿਟਲ ਲੈ ਕੇ ਬਚ ਗਏ ਵੈਸੇ, ਥੋੜ੍ਹੀਆਂ ਖਾਧੀਆਂ ਹੋਣੀਆਂ ਨਾ, ਸਲਫਾਸ ਨਾਲ ਬਚ ਜਾਂਦਾ ਦੋ ਦਿਨ, ਪਰ ਜੇ 10-5-7 ਲਈਆਂ ਹੁੰਦੀਆਂ ਫਿਰ ਤਾਂ ਕੰਮ ਹੋ ਜਾਂਦਾ ਨਾ। ਇੰਸ਼ੋਰੈਂਸ ਪਾਰੀ ਤੋਂ ਮੋਨਾ ਜੀ ਸਾਡੇ ਮਹਿਮਾਨ ਹੁੰਦੇ ਨੇ ਹਰ ਬੁੱਧਵਾਰ ਨੂੰ, ਉਹਨਾਂ ਨੂੰ ਵੀ ਨਾਲੇ ਮੋਨਾ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ।
2: ਥੈਂਕ ਯੂ ਸੋ ਮਚ ਸਿੱਧੂ ਜੀ।
0: ਜੀ
2: ਬਿਲਕੁਲ ਸਿੱਧੂ ਜੀ, ਜਿੱਦਾਂ ਕਿ ਆਪਾਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀਗੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕੀਤੀ ਸੀਗੀ, ਇਸੇ ਤਰੀਕੇ ਦੇ ਨਾਲ ਥੋੜ੍ਹੀ ਜਿਹੀ ਗੱਲ ਇਨਵੈਸਟਮੈਂਟ ਦੀ ਜ਼ਰੂਰ ਗੱਲ ਕਰਨਾ ਚਾਹਾਂਗੇ। ਕਾਫੀ ਵਾਰ ਸਾਨੂੰ ਕੰਸਰਨ ਆਉਂਦੇ ਨੇ ਕਿ ਸੇਵਿੰਗਸ ਪੁਆਇੰਟ ਆਫ ਵਿਊ ਤੋਂ ਕੀ ਆਪਸ਼ਨਸ ਹੋ ਸਕਦੀਆਂ ਨੇ। ਸੋ ਜਦੋਂ ਸੇਵਿੰਗਸ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਹੈਗੇ, ਡੈਫੀਨੇਟਲੀ ਡਿਫਰੈਂਟ ਆਪਸ਼ਨਸ ਹਰੇਕ ਦੇ ਸਿਨੇਰੀਓ ਦੇ ਹਿਸਾਬ ਦੇ ਨਾਲ, ਪੋਰਟਫੋਲੀਓ ਦੇ ਹਿਸਾਬ ਦੇ ਨਾਲ ਡਿਫਰੈਂਟ ਆਪਸ਼ਨ ਹੁੰਦੀਆਂ ਨੇ। ਆਪਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਬਿਫੋਰ ਆਪਾਂ ਸੇਵਿੰਗਸ ਸ਼ੁਰੂ ਕਰੀਏ, ਉਹਦੇ ਵਿੱਚ ਕੰਟਰੀਬਿਊਸ਼ਨ ਕਰਨੀ ਸ਼ੁਰੂ ਕਰੀਏ, ਉਸ ਤੋਂ ਪਹਿਲਾਂ ਇਹ ਦੇਖਣਾ ਜ਼ਰੂਰ ਚਾਹੀਦਾ ਕਿ ਕਿਹੜੀ ਆਪਸ਼ਨ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਦੇ ਨਾਲ ਸੂਟੇਬਲ ਹੈ। ਕਿਉਂਕਿ ਬਹੁਤ ਵਾਰ ਮੈਨੂੰ ਇਹ ਕੰਸਰਨ ਆਉਂਦੇ ਨੇ ਜੋ ਵੀ ਪਰਸਨ ਸੈਲਫ ਇੰਪਲੋਇਡ ਨੇ, ਕਾਫੀ ਵਾਰ ਦੇਖਦੇ ਹਾਂ ਕਿ ਉਹਨਾਂ ਦੀ ਨੈੱਟ ਇਨਕਮ ਕਾਫੀ ਘੱਟ ਹੁੰਦੀ ਹੈ, RRSP ਦੇ ਵਿੱਚ ਹੀ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੁੰਦੇ ਆ, ਪਰ ਜਦੋਂ ਕਿ ਉਸ ਤੋਂ ਇਲਾਵਾ TFSA ਦੇ ਵਿੱਚ ਉਹ ਕਰਨ ਤਾਂ ਉਹਨਾਂ ਦੇ ਲਈ ਬਹੁਤ ਬੈਨੀਫਿਸ਼ੀਅਲ ਰਹਿੰਦਾ ਹੈਗਾ। ਇਸੇ ਤਰੀਕੇ ਦੇ ਨਾਲ ਜੇ ਕੋਈ ਵੀ ਪਰਸਨ ਇਸ ਟਾਈਮ ਤੇ 18+ ਹੈਗੀ ਆ, ਹਜੇ ਤੱਕ ਕੋਈ ਵੀ ਉਹਨਾਂ ਨੇ ਆਪਣਾ ਘਰ ਨਹੀਂ ਲਿੱਤਾ, ਤਾਂ FHSA ਦੇ ਵਿੱਚ ਇਸ ਟਾਈਮ ਤੇ ਕੰਟਰੀਬਿਊਸ਼ਨ ਕਰ ਸਕਦੇ ਹੁੰਦੇ ਨੇ। ਸੋ ਡਿਪੈਂਡਿੰਗ ਅਪੋਨ ਕਦੋਂ ਤੋਂ ਉਹਨਾਂ ਨੇ ਕੰਟਰੀਬਿਊਸ਼ਨ ਕਰਨੀ ਸ਼ੁਰੂ ਕੀਤੀ ਹੈਗੀ ਹੈ, ਐਨੂਅਲ ਉਹਨਾਂ ਦੀ ਕੰਟਰੀਬਿਊਸ਼ਨ ਰੂਮ ਦੇ ਹਿਸਾਬ ਦੇ ਨਾਲ ਆਪਾਂ ਉਹਨਾਂ ਦੀ ਕੰਟਰੀਬਿਊਸ਼ਨ ਕਰ ਸਕਦੇ ਹੁੰਦੇ ਹਾਂ। ਇਹੀ ਚੀਜ਼ ਹੈਗੀ ਹੈ ਕਿ ਬੱਚਿਆਂ ਦੇ ਬਾਰੇ ਵੀ ਅਕਸਰ ਅਸੀਂ ਕਹਿੰਦੇ ਹਾਂ ਕਿ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਤਾਂ ਕਿ ਕੰਟਰੀਬਿਊਸ਼ਨ ਜਦੋਂ ਕਰਦੇ ਹੋ ਨਾਲ ਦੀ ਨਾਲ ਗੌਰਮੈਂਟ ਦੇ ਗ੍ਰਾਂਟਸ ਮਿਲਦੀਆਂ ਨੇ, ਇੰਟਰਸਟ ਕੰਪਾਊਂਡਿੰਗ ਇੰਟਰਸਟ ਗਰੋ ਹੁੰਦਾ ਹੈਗਾ। ਪਰ ਇਹ ਵੀ ਚੀਜ਼ ਆ ਜਾਂਦੀ ਕਾਫੀ ਵਾਰ ਸਾਨੂੰ ਕੰਸਰਨ ਆਉਂਦੇ ਨੇ ਕਿ ਕਈ ਵਾਰ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈਗੀ ਆ, ਕਈ ਵਾਰ ਫਿਜ਼ੀਕਲੀ ਜਾਂ ਮੈਂਟਲੀ ਬੱਚੇ ਹੈਗੇ ਆ ਜਾਂ ਫਿਰ ਅਡਲਟ ਹੈਗੇ ਆ ਕਿਸੇ ਰੀਜ਼ਨ ਕਰਕੇ ਡਿਸੇਬਿਲਿਟੀ ਦੇ ਵਿੱਚ ਕੈਟੇਗਰੀ ਦੇ ਵਿੱਚ ਆ ਜਾਂਦੇ ਨੇ, ਤਾਂ ਉੱਥੇ ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ RDSP, ਜਿੱਥੇ ਕਿ ਆਪਾਂ ਨੂੰ ਅਪਟੂ 90,000 ਤੱਕ ਦੀਆਂ ਗ੍ਰਾਂਟਸ ਮਿਲ ਸਕਦੀਆਂ ਹੁੰਦੀਆਂ ਨੇ। ਸੋ ਮੇਕ ਸ਼ੋਰ ਕਰੋ ਕਿ ਜੋ ਵੀ ਗੌਰਮੈਂਟ ਵੱਲੋਂ ਆਪਾਂ ਨੂੰ ਬੈਨੀਫਿਟਸ ਮਿਲ ਰਹੇ ਹੁੰਦੇ ਨੇ, ਜੋ ਵੀ ਗ੍ਰਾਂਟਸ ਮਿਲ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਜ਼ਰੂਰ ਅਵੇਲ ਕਰੀਏ। ਕਿਉਂਕਿ ਜਿੱਦਾਂ ਮੈਂ ਐਗਜ਼ਾਮਪਲ ਦਿੱਤੀ, ਬੱਚੇ ਜੇ ਪੜ੍ਹਾਈ ਦੇ ਲਈ ਉਹਨਾਂ ਦੇ ਲਈ ਫੰਡਿੰਗ ਚਾਹੀਦੀ ਹੈ ਕਿ ਇਕੱਠੀ ਕਰਨੀ ਹੈ, ਤਾਂ ਗੌਰਮੈਂਟ ਦੇ ਗ੍ਰਾਂਟਸ ਅਪਟੂ 9200 ਤੱਕ ਮਿਲ ਰਹੀਆਂ ਨੇ। ਤੁਸੀਂ ਆਪਣੇ ਲਈ ਸੇਵਿੰਗਸ ਕਰ ਰਹੇ ਹੈਗੇ TFSA ਦੇ ਵਿੱਚ, ਜੋ ਵੀ ਤੁਸੀਂ ਟੈਕਸ ਫ੍ਰੀ ਸੇਵਿੰਗਸ ਅਕਾਊਂਟ, ਮਤਲਬ ਇਹ ਹੈ ਕਿ ਜੋ ਵੀ ਗਰੋਥ ਹੋਏਗੀ ਉਹਦੇ ਤੇ ਤੁਹਾਨੂੰ ਕੋਈ ਵੀ ਟੈਕਸੇਸ਼ਨ, ਕੋਈ T5A, ਕੋਈ ਵੀ ਇਸ਼ੂ ਨਹੀਂ ਕੀਤੀ ਜਾਊਗੀ, ਟੈਕਸ ਫ੍ਰੀ ਰਹਿਣਾ ਹੈਗਾ ਜੋ ਵੀ ਇੰਟਰਸਟ ਗਰੋਥ ਹੋਣੀ ਹੈਗੀ ਹੈ। ਇਸੇ ਤਰੀਕੇ ਦੇ ਨਾਲ FHSA RRSP ਦੇ ਵਿੱਚ ਵੀ ਇਹੀ ਚੀਜ਼ ਹੈ। ਜੋ ਵੀ ਗਰੋਥ ਹੈਗੀ ਆ ਟੈਕਸ ਡੈਫਰਡ ਗਰੋਥ ਹੁੰਦੀ ਰਹਿਣੀ ਹੈਗੀ ਆ। ਸੋ ਇਸੇ ਤਰੀਕੇ ਦੇ ਨਾਲ ਜਦੋਂ ਆਰ ਡੀ ਐਸ ਪੀ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ ਅਪ ਟੂ 90,000 ਮੈਨੂੰ ਲੱਗਦਾ ਇੱਕ ਇੱਕ ਪਲਾਨ ਹੈਗਾ ਜਿਹਦੇ ਵਿੱਚ ਕਿ ਇੰਨੀ ਜ਼ਿਆਦਾ ਗ੍ਰਾਂਟਸ ਆਪਾਂ ਨੂੰ ਮਿਲ ਸਕਦੀਆਂ ਹੁੰਦੀਆਂ ਨੇ ਗੌਰਮੈਂਟ ਵੱਲੋਂ, ਪਰ ਇਹਦੇ ਵਿੱਚ ਤੁਹਾਨੂੰ ਪਲਾਨ ਸ਼ੁਰੂ ਜ਼ਰੂਰ ਕਰਨਾ ਪੈਣਾ ਹੈਗਾ ਡਿਪੈਂਡਿੰਗ ਅਪੋਨ ਹੁਣ ਤੁਸੀਂ ਕਿੰਨੀ ਕੰਟਰੀਬਿਊਸ਼ਨ ਕਰਦੇ ਹੈਗੇ ਹੋ ਉਸ ਹਿਸਾਬ ਦੇ ਨਾਲ ਤੁਹਾਨੂੰ ਗ੍ਰਾਂਟਸ ਤੇ ਬੈਨੀਫਿਟਸ ਮਿਲ ਸਕਦੇ ਹੁੰਦੇ ਨੇ। ਪਰ ਜੇ ਕੋਈ ਵੀ ਪਰਸਨ ਜ਼ੀਰੋ ਏਜ ਤੋਂ ਲੈ ਕੇ 49 ਦੀ ਏਜ ਗਰੁੱਪ ਦੇ ਵਿੱਚ ਹੈਗੇ ਆ ਡੈਫੀਨੇਟਲੀ ਤੁਸੀਂ ਇਸ ਬਾਰੇ ਡਿਟੇਲ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੈਗੇ ਹੋ ਜਾਂ ਫਿਰ ਆਲਰੇਡੀ ਕਿਤੇ ਪਲਾਨ ਸ਼ੁਰੂ ਕੀਤਾ ਸੀਗਾ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਚਾਹੇ ਉਹ ਕਿਸੇ ਵੀ ਇੰਸਟੀਟਿਊਸ਼ਨ ਦੇ ਵਿੱਚ ਜਾਂ ਬੈਂਕ ਦੇ ਵਿੱਚ ਸ਼ੁਰੂ ਕੀਤੇ ਸੀਗੇ ਇਨਵੈਸਟਮੈਂਟਸ ਉਹਨਾਂ ਦੀਆਂ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ 4165091509 ਤਾਂ ਕਿ ਤੁਹਾਡੀਆਂ ਸਟੇਟਮੈਂਟਸ ਨੂੰ ਰਿਵਿਊ ਕਰਕੇ ਤੁਹਾਨੂੰ ਜ਼ਰੂਰ ਦੱਸ ਸਕੀਏ ਕਿ ਜੇ ਉਹਦੇ ਵਿੱਚ ਫੰਡਸ ਦੀ ਗਰੋਥ ਕਿੰਨੀ ਹੈਗੀ ਹੈ ਕਿੰਨਾ ਕੰਟਰੀਬਿਊਸ਼ਨ ਰੂਮ ਅਵੇਲੇਬਲ ਹੈਗਾ ਉਹ ਸਾਰੀ ਡਿਟੇਲ ਦੇ ਵਿੱਚ ਡਿਸਕਸ਼ਨ ਕੀਤੀ ਜਾ ਸਕਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਵੈਂਗੀ 4165091509।
0: ਔਲਿੰਕ ਟਰੈਵਲ ਦੀ ਮੈਂ ਜਾਣਕਾਰੀ ਤੁਹਾਨੂੰ ਦੇ ਦਿਆਂ ਔਲਿੰਕ ਟਰੈਵਲ ਮਿਸਿਸਾਗਾ ਹਾਈਵੇ 10 ਦੇ ਡੇਰੇ ਦਿਨੇ ਰੀਤੂ ਧਾਲੀਵਾਲ ਨੂੰ ਤੁਸੀਂ ਕਾਲ ਕਰਕੇ ਨਾ ਆਪਣੀ ਟਿਕਟਾਂ ਦੀ ਹੁਣੇ ਜਾਣਕਾਰੀ ਲੈ ਲਓ ਪੂਰੀ ਬੁੱਕ ਕਰਵਾ ਲਓ ਗਾਹਾਂ ਦਿਵਾਲੀ ਟਾਈਮ 'ਤੇ ਮਹਿੰਗੀਆਂ ਮਿਲਣੀਆਂ ਨੇ
1: ਜੀ।
0: ਸਤੰਬਰ ਦੇ ਵਿੱਚ ਜਾਣਾ ਹੈਗਾ ਤੁਸੀਂ ਨਵੀਂ ਦਿੱਲੀ ਵਨ ਵੇ ਲਗਾਈ ਆ ਉਹਨਾਂ ਨੇ $790 ਦੀ ਟਿਕਟ ਆ ਵਨ ਵੇ ਰਿਟਰਨ ਹੈਗੀ ਆ ਫਰਵਰੀ ਵਿੱਚ ਜਾ ਕੇ ਮਾਰਚ ਵਿੱਚ ਆਉਣਾ ਜਾਂ ਅਪ੍ਰੈਲ 'ਚ ਵਾਪਸ ਆਉਣਾ ਉੱਧਰੋਂ ਤਾਂ ਉਹ ਟਿਕਟ ਹੈਗੀ ਆ $1400 ਬਹੁਤ ਵਧੀਆ ਪ੍ਰਾਈਸ ਹੈ ਰਿਟਰਨ ਟਿਕਟ ਦੀ। ਔਰ ਤੁਸੀਂ ਟੋਰਾਂਟੋ ਟੂ ਦਿੱਲੀ ਜਾਣਾ ਅਕਤੂਬਰ ਦੇ ਵਿੱਚ ਤਾਂ ਵੀ ਬੁਕਿੰਗ ਕਰਾ ਲਓ ਦਸੰਬਰ ਦੇ ਵਿੱਚ ਵਾਪਸੀ ਕਰਨੀ ਆ ਟੋਰਾਂਟੋ ਟੂ ਦਿੱਲੀ ਤਾਂ ਵੀ ਹੁਣੇ ਬੁੱਕ ਕਰਵਾ ਲਓ। ਦਿਵਾਲੀ ਦੇ ਉੱਤੇ ਸਪੈਸ਼ਲ ਫੇਅਰ ਥੋੜ੍ਹਾ ਜਿਹਾ ਮਹਿੰਗਾ ਪਰ ਠੀਕ ਆ ਦੋ ਬੈਗੇਜ ਦੇ ਨਾਲ ਰਿਟਰਨ ਟਿਕਟ ਹੈਗੀ ਦਿਵਾਲੀ ਟਾਈਮ ਅਕਤੂਬਰ ਦੇ ਵਿੱਚ $1890 ਦੀ ਹੈ। ਜੇਕਰ ਕਿਤੇ ਤੁਸੀਂ ਜਾਣਾ ਹੈਗਾ ਮੈਕਸੀਕੋ ਜਾਣਾ ਅਤੇ ਤੁਸੀਂ ਖਾਸ ਕਰਕੇ ਇਨਕਲੂਸਿਵ ਕੋਈ ਪੈਕੇਜ ਲੈਣਾ ਮੈਕਸੀਕੋ ਦਾ ਆਪਣੇ ਦਾ ਹਾਂਜੀ ਹੋਰ ਕੋਈ ਡੈਸਟੀਨੇਸ਼ਨ ਜਿਹੜੀ ਆਈਲੈਂਡ 'ਤੇ ਜਾਣਾ ਉਹਦੇ ਵਿੱਚ ਤੁਹਾਡੇ ਲਈ $890 ਇਹ ਸਤੰਬਰ 'ਚ ਤੁਹਾਨੂੰ ਪੈਕੇਜ ਦੇ ਰਹੇ ਨੇ। ਰਹਿਣ ਦਾ 4 ਦਿਨਾਂ ਦਾ ਉੱਥੇ ਹੀ ਆ ਖਾਣ ਪੀਣ ਦਾ ਉੱਥੇ ਹੀ ਸਭ ਕੁਛ ਫਰੀ ਹੈਗਾ ਵਿੱਚ ਹੀ ਏਅਰ ਟਿਕਟ ਵਿੱਚ ਹੀ ਆ $890 ਦੀ ਲਗਾਈ ਆ। ਰਿਤੂ ਟਾਲੀਵਾਲ ਦਾ ਨੰਬਰ 905-565-8704 ਟੈਲੀਫੋਨ ਨੰਬਰ ਹੈ। ਔਰ ਜਗਤਾਰ ਸਿੰਘ ਹਵਾਰਾ ਸਾਰੇ ਜਾਣਦੇ ਨੇ ਉਹ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ ਵੈਸੇ ਤਾਂ ਕਤਲ ਕੇਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਵੈਸੇ ਤਾਂ ਕੱਟ ਚੁੱਕੇ ਨੇ ਉਹ ਜਿੰਨੀ ਵੀ ਉਹਨਾਂ ਨੂੰ ਸਜ਼ਾ ਹੋਈ ਸੀ
1: ਜੀ
0: ਪਰ ਹੁਣ ਪਰੋਲ 'ਤੇ ਉਹਨਾਂ ਨੂੰ ਕਹਿੰਦੇ ਬਾਹਰ ਕਹਿੰਦੇ ਕਿ ਕੋਸ਼ਿਸ਼ ਕਰ ਰਹੇ ਨੇ ਭਗਵੰਤ ਮਾਨ ਦੀ ਗੌਰਮੈਂਟ ਕਿ ਹੱਲ ਭਗਵੰਤ ਮਾਨ ਹੁਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਹਿੰਦੇ ਮੁਲਾਕਾਤ ਕੀਤੀ ਆ ਉਹਨਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਸਿਹਤ ਠੀਕ ਨਹੀਂ ਰਹਿੰਦੀ ਉਹਨਾਂ ਦੀ ਇੱਛਾ ਕਿ ਆਪਣੇ ਪੁੱਤਰ ਨੂੰ ਮਿਲ ਸਕਣ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਗਰੰਟੀ ਲੈਂਦੀ ਆ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਨਹੀਂ ਹੋਏਗੀ ਕੋਈ ਹੁੱਲੜਬਾਜ਼ੀ ਨਹੀਂ ਹੋਏਗੀ। ਪੰਜਾਬ ਸਰਕਾਰ ਨੇ 10 ਦਿਨਾਂ ਦੀ ਪਰੋਲ ਮੰਗੀ ਆ ਅਤੇ ਕਾਫੀ ਸਮੇਂ ਤੋਂ ਦਿੱਲੀ ਜੇਲ੍ਹ ਵਿੱਚ ਬੰਦ ਨੇ ਹਾਂਜੀ ਜਗਤਾਰ ਸਿੰਘ ਹਵਾਰਾ ਤੁਹਾਡੀ ਪਲਾਂ ਬੇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ
1: ਜੀ ਅਤੇ ਸੰਦਲ ਪੇਂਟਿੰਗ ਨੂੰ ਤੁਸੀਂ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਕਿਸੇ ਰੈਸਟੋਰੈਂਟ ਆਫਿਸ ਦੇ ਵਿੱਚ ਤੁਸੀਂ ਪ੍ਰੋਫੈਸ਼ਨਲੀ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸੰਦਲ ਪੇਂਟਿੰਗ ਨੂੰ ਯਾਦ ਰੱਖੋ। ਪ੍ਰੋਫੈਸ਼ਨਲ ਪੇਂਟਰਸ ਨੇ ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਵੋ ਤੁਸੀਂ ਹਰ ਜਗ੍ਹਾ ਦੇ ਉੱਪਰ ਇਹਨਾਂ ਦੇ ਕੋਲੋਂ ਪੇਂਟ ਕਰਵਾ ਸਕਦੇ ਹੋ। ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਬਹੁਤ ਹੀ ਕਮਾਲ ਦਾ ਇਹ ਪੇਂਟ ਕਰਦੇ ਨੇ, ਪੂਰਾ ਸਾਫ਼ ਸੁਥਰਾ ਕੰਮ ਕਰਦੇ ਨੇ ਤੁਹਾਡੇ ਬਜਟ ਦੇ ਵਿੱਚ ਅਤੇ ਤੁਹਾਨੂੰ ਇਹ ਬਹੁਤ ਵਧੀਆ ਡੀਲ ਬਣਾ ਕੇ ਦੇਣਗੇ। ਜੇਕਰ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿੰਦੇ ਹੋ, ਕਿਤੇ ਵੀ ਤੁਸੀਂ ਜੀ ਟੀ ਏ ਏਰੀਆ ਦੇ ਵਿੱਚ ਰਹਿੰਦੇ ਹੋਵੋ, ਬ੍ਰੈਂਪਟਨ, ਮਿਸਾਗਾ, ਟੋਰੋਂਟੋ, ਨਾਇਗਰਾ ਫਾਲਸ, ਲੰਡਨ, ਕੇਮਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਹਰ ਜਗ੍ਹਾ ਦੇ ਉੱਪਰ ਸਰਵਿਸ ਲੈ ਸਕਦੇ ਹੋ। ਅਤੇ ਸੰਦਲ ਪੇਂਟਿੰਗ ਦੇ ਸੁਖਜੀਤ ਸਿੰਘ ਨੂੰ ਕਾਲ ਕਰੋ, ਨੰਬਰ 6478233136478223313। ਸੰਦਲ ਪੇਂਟਿੰਗ ਦਾ ਨੰਬਰ ਹੈ।
0: ਏਮੀ ਵਿਰਕੁਲ ਦਾ ਸ਼ੋਅ ਦੀ ਜਾਣਕਾਰੀ ਆਪਾਂ ਦੇ ਦਈਏ ਕਿ ਟਿਕਟਾਂ ਜ਼ਿਆਦਾ ਜਲਦੀ ਜਲਦੀ ਲੈ ਲਓ ਆਪਣੇ ਬਿਲਕੁਲ ਗੁਆਂਢ ਟੁਬਕੋ ਦੇ ਵਿੱਚ, ਤੁਹਾਨੂੰ ਪਤਾ ਰੇਸ ਟਰੈਕ ਦੇ ਵਿੱਚ ਜਿਹੜਾ ਹੈਗਾ ਕਸੀਨੋ ਦੇ ਵਿੱਚ ਨਾ,
1: ਹਾਂਜੀ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ
0: ਉੱਥੇ ਵਿੱਚ ਹੋਣਾ,
1: ਹਾਂਜੀ
0: ਅਤੇ ਟਿਕਟਾਂ ਜਲਦੀ ਜਲਦੀ ਲੈ ਲਓ। ਔਰ ਖਾਸ ਕਰਕੇ ਏਮੀ ਵਿਰਕੁਲ ਉਹਨਾਂ ਨੇ ਆਪਾਂ ਕੱਲ ਨੂੰ ਜਾਂ ਕਿਸੇ ਦਿਨ ਵੀ ਲਿਆਉਣੇ ਆ ਇੱਥੇ,
1: ਹਾਂਜੀ ਬਿਲਕੁਲ,
0: ਖੁੱਲੀਆਂ ਗੱਲਬਾਤ ਕਰਾਂਗੇ ਉਹਨਾਂ ਨਾਲ ਸਟੂਡੀਓ ਜੇ ਸੱਦ ਕੇ ਕਿਸੇ ਦਿਨ ਬਸ ਨੇ।
1: ਜੀ ਜੀ ਜੀ ਬਿਲਕੁਲ, ਇਹਨਾਂ ਦਾ ਸ਼ੋਅ 30 ਅਗਸਤ ਨੂੰ ਹੁਣ ਜਾ ਰਿਹਾ ਆਪਣੇ ਸ਼ਹਿਰ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ, ਜਿਹੜਾ ਵੁੱਡਬਾਈਨ ਸੈਂਟਰ ਦੇ ਬਿਲਕੁਲ ਨਜ਼ਦੀਕ ਹੈ, ਅਤੇ ਐਮੀ ਵਿਰਕ ਜੀ ਦੇ ਨਾਲ ਤੁਸੀਂ ਇੱਕਦਮ ਕਹਿ ਲਓ ਕਿ ਬਹੁਤ ਨਜ਼ਦੀਕ ਤੋਂ ਤੁਸੀਂ ਉਹਨਾਂ ਨੂੰ ਪਰਫੋਰਮ ਕਰਦੇ ਹੋਏ ਦੇਖ ਸਕਦੇ ਹੋ। ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਤੁਸੀਂ ਆਪਣੇ ਟਿਕਟਸ ਨੂੰ ਫਟਾਫਟ ਬਾਏ ਕਰ ਲਓ, ਕਿਉਂਕਿ ਸ਼ੋਅ ਦੇ ਵਿੱਚ ਥੋੜ੍ਹੇ ਦਿਨ ਹੁਣ ਰਹਿ ਗਏ ਨੇ। 30 ਅਗਸਤ ਨੂੰ ਇਹ
0: ਮਨਪ੍ਰੀਤ ਇੱਕ ਗੱਲ ਚੱਲ ਰਹੀ ਹੈ ਬੱਚੇ ਨਾ ਬੜੇ ਬਿਜ਼ੀ ਰਹੇ, ਇਹਨਾਂ ਨੇ ਇੰਨੀਆਂ ਮੂਵੀਜ਼ ਹਿੱਟ ਦਿੱਤੀਆਂ ਨੇ ਨਾ
1: ਪੰਜਾਬੀ, ਬਿਲਕੁਲ ਬਿਲਕੁਲ।
0: ਕਾਫੀ ਕਹਿ ਰਹੇ ਸੀ ਕਹਿੰਦੇ ਜਿਵੇਂ ਮੈਂ ਕਿਹਾ ਵੀ ਲੋਕਾਂ ਨਾਲ ਤਾਂ ਤਾਲਮੇਲ ਰੱਖਣਾ ਚਾਹੀਦਾ ਕਿਉਂਕਿ ਮੂਵੀਆਂ 'ਚ ਇੰਨੇ ਬਿਜ਼ੀ ਹੋ ਜਾਈਦਾ ਕਹਿੰਦੇ, ਕਈ ਵਾਰੀ ਸ਼ੂਟਿੰਗਾਂ 'ਚ ਨਿਕਲ ਜਾਂਦੇ ਦਿਨ ਸਾਰੇ ਮਹੀਨੇ ਹੈ ਨਾ।
1: ਹਾਂਜੀ,
0: ਕਹਿੰਦੇ ਹੁਣ ਮੈਂ ਕੋਸ਼ਿਸ਼ ਕਰਦਾ ਵੀ ਥੋੜ੍ਹਾ ਜਿਹਾ ਇੱਧਰ ਵੀ ਲਾਈਵ ਵੀ ਕਰਿਆ ਕਰੀਏ ਅਤੇ ਥੋੜ੍ਹਾ ਜਿਹਾ ਮੂਵੀਆਂ ਨੂੰ ਥੋੜ੍ਹਾ ਜਿਹਾ ਘੱਟ ਕਰ ਲਿਆ ਕਰੀਏ ਉਸ ਅੱਧੀ ਸਾਲ ਦੇ ਵਿੱਚ, ਪਰ ਲੋਕਾਂ ਦੇ ਨਾਲ, ਕਿਉਂਕਿ ਮੂਵੀਆਂ ਦਾ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਅਟੈਚਮੈਂਟ ਆ, ਜਿਹੜੀ ਸ਼ੋਰਾਂ ਹੀ ਅਟੈਚਮੈਂਟ ਕਰਨੀ ਆ ਉਹ ਡਿਫਰੈਂਟ ਆ ਮੂਹਰੇ ਬਹਿ ਕੇ ਆਡੀਅੰਸ ਨਾਲ।
1: ਹਾਂਜੀ ਹਾਂਜੀ,
0: ਅਤੇ ਜੋ ਕਹਿੰਦੇ ਮੈਂ ਬਹੁਤ ਸਾਰੇ ਨਵੇਂ ਗਾਣੇ ਵੀ ਰਿਕਾਰਡ ਕਰਕੇ ਆਇਆ ਅਤੇ ਉਹ ਕੁਝ ਨਵੇਂ ਗੀਤ ਵੀ ਪੇ ਕਰਾਂਗੇ ਆਪਾਂ ਪੇਸ਼ ਸ਼ੋਅ ਦੇ ਵਿੱਚ, ਬਾਕੀ ਜਿਸ ਤਰ੍ਹਾਂ ਤੁਹਾਡੀ ਡਿਮਾਂਡ ਹੋਊਗੀ ਵਜਾ ਕਰਵਾਉਣਾ ਦੇ ਨਾਲ ਤੁਸੀਂ ਦੇਖੋਗੇ ਵਧੀਆ ਵਧੀਆ ਗੀਤ ਸੰਗੀਤ ਦੇ ਨਾਲ ਪੂਰਾ ਬੈਂਡ ਦੇ ਨਾਲ ਆ ਰਹੇ ਨੇ।
1: ਜੀ ਬਿਲਕੁਲ, ਅਤੇ ਐਮੀ ਵਿਰਕ ਜੀ ਦਾ ਸ਼ੋਅ ਇਹ 30 ਅਗਸਤ ਨੂੰ ਹੋਣ ਜਾ ਰਿਹਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ, ਅਤੇ ਉਹਦੇ ਲਈ ਤੁਸੀਂ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀਆਂ ਟਿਕਟਸ ਨੂੰ ਫਟਾਫਟ ਬੁੱਕ ਕਰ ਲਓ। ਜ਼ਰੂਰ ਤੁਸੀਂ ਸਾਰਿਆਂ ਨੇ ਦੇਖਣ ਦੇ ਲਈ ਪਹੁੰਚਣਾ, ਬਹੁਤ ਹੀ ਕਮਾਲ ਦਾ ਲਾਈਵ ਇਨ ਕੌਂਸਰਟ ਹੋਏਗਾ।

0: ਆਪਾਂ ਕਹਿੰਦੇ ਇੰਡੀਆ ਦੀ ਤਾਂ ਵੱਖਰੀ ਗੱਲ ਆ, ਉਹ ਤਾਂ ਸਾਰਾ ਹੀ ਹੁੰਦਾ। ਮੈਂ ਨਾ ਕੱਲ੍ਹ ਪਰਸੋਂ ਜਦੋਂ ਮੈਂ ਨਿਆਗਰਾ ਗਿਆ ਸੀ ਅਤੇ ਮੈਂ ਵਾਪਸ ਨਾ ਰੈਂਪ ਤੋਂ ਗੱਡੀ 'ਚ ਆਉਣ ਲੱਗਿਆ, ਉਹ ਦੋ ਨਾ ਬੰਦੇ ਗੋਰੇ ਸੀਗੇ, ਉਹ ਲਾਈਟ ਆਈ ਅਤੇ ਜਦੋਂ ਰੈਂਪ ਤੋਂ ਚੜ੍ਹਨ ਲੱਗਿਆ ਉਹ ਕੁੱਬੇ ਕੁੱਬੇ ਹੋ ਚਲੇ ਜਾਂਦੇ। ਮੈਂ ਫਿਰ ਸਮਝ ਗਿਆ, ਮੈਂ ਕਿਹਾ ਵੀ ਉਹ ਕੀ ਸ਼ਬਦ ਕਹਿੰਦੇ ਹੁੰਦੇ ਕਿ ਇੰਗਲਿਸ਼ ਕੀ ਬਣ ਜਾਂਦੇ ਉਹ ਜ਼ੋਂਬੀਜ਼, ਉਹ ਬਣੇ ਹੋਏ ਸੀਗੇ। ਪਤਾ ਨਹੀਂ ਕੀ ਭਾਲਦੇ ਸੀ, ਕੋਈ ਚੀਜ਼ ਡਿੱਗ ਪਈ ਹੋਣੀ ਉਹਨਾਂ ਦੀ ਕੋਈ ਉਹਦੇ ਘਾਹ ਦੇ ਵਿੱਚ
1: ਐਡਿਕਟਡ ਹੋਣੇ ਨੇਗੇ।
0: ਨਹੀਂ ਉਹੀ ਤਾਂ ਐਡਿਕਟਡ ਹੀ ਸੀਗੇ,
1: ਹਾਂਜੀ।
0: ਪਰ ਮੈਂ ਪਹਿਲਾਂ ਕਹਿ ਰਿਹਾ ਉਹੀ ਬੈਠੇ ਆ, ਇਹ ਦੇਖਿਆ ਤੇ ਤੁਰਦੇ ਆ ਉਹ ਜਾਨਵਰਾਂ ਜਾਂ ਹੈ ਨਾ, ਤੇ ਸਾਰੇ ਪਾਸੇ ਇਹ ਚੀਜ਼ਾਂ ਹੈਗੀਆਂ। ਸੇਂਟ ਕੈਥਰਨ ਦੇ ਵਿੱਚ ਵੀ ਤੇ ਕਿੰਗਸਟਨ ਜਲ ਜਾਵੜੋ ਤੇ ਮਿਲ ਜਾਂਦੇ ਇਹੋ ਜਿਹੇ।
1: ਆਈ ਡੋਨਟ ਨੋ ਲੋਕੀ ਆਪਣੀ
0: ਮੈਂ ਇਹ ਦੇਖਦਾ ਹੁੰਦਾ ਕਈ ਵਾਰੀ, ਦੇਖ ਲਓ ਉਹਨਾਂ ਨੂੰ ਨਾ ਕੋਈ ਰਾਤ ਦਾ ਪਤਾ ਨਾ ਕੋਈ ਦਿਨ ਦਾ ਪਤਾ, ਬਸ ਨੇ ਵੀ ਉਵੇਂ ਹੀ ਹੈ ਨਾ ਕੰਮ,
1: ਹਾਂਜੀ
0: ਹੈ, 24 ਘੰਟੇ ਅਸੀਂ ਚੱਲਦਾ ਕਮੈਂ। ਪਰ ਮੈਂ ਪਤਾ ਨਹੀਂ ਕਿੱਥੋਂ ਜਾਂਦੀਆਂ ਉਹਨਾਂ ਨੂੰ ਫਿਰ ਇਹ ਚੀਜ਼ਾਂ, ਕਿੱਧਰ ਕੁਝ ਪੈਸੇ ਤਾਂ ਲਿਆਉਂਦੀ ਹੋਣੀ,
1: ਹਾਂਜੀ ਹਾਂਜੀ ਬਿਲਕੁਲ।
0: ਜਾਂ ਫਿਰ ਉੱਥੇ ਮੈਨੂੰ ਲੱਗਦਾ ਜਿਹੜਾ ਟ੍ਰੈਫਿਕ ਲਾਈਟ ਜੀ ਹੁੰਦੀ ਉੱਥੇ ਮੰਗਦੇ ਹੁੰਦੇ ਜਿੰਨੇ ਕੁ ਬਣ ਜਾਂਦੇ ਹੋਣੇ ਆ, ਬਾਅਦ 'ਚ ਫਿਰ ਉਹ
1: ਕੁਛ ਨਾ ਕੁਛ ਖਾ ਪੀ ਲੈਂਦੇ
0: ਖਾ ਪੀ ਲੈਂਦੇ ਆ ਜਾਣਾ,
1: ਰਾਈਟ।
0: ਬੈਠੇ ਉਹਨਾਂ ਮੈਨੂੰ ਲੱਗਦਾ ਸੀ ਮੈਨੂੰ ਕਿ ਜਿਵੇਂ ਉਹਨਾਂ ਦਾ ਡੇਰਾ ਹੁੰਦਾ ਨਾ ਉੱਥੇ ਵੀ ਲਾਈਟਾਂ ਦੇ ਰੈਂਪ ਜੇ ਦੇ ਉੱਤੇ ਜਦੋਂ ਲੋਕ ਨਿਕਲਦੇ ਆ,
1: ਹਾਂਜੀ,
0: ਕੋਈ ਨਾ ਕੋਈ ਦੇ ਜਾਂਦਾ ਕੁਛ ਨਾ, ਉਹਦੇ ਨਾਲ ਫਿਰ ਫਿਰ ਬਾਅਦ ਦੇ ਵਿੱਚ ਰਾਕਟ ਬਣ ਜਾਂਦੇ ਹਨ। ਚਲੋ ਖੈਰ, ਗੀਤ ਸੰਗੀਤ ਚੱਲੀ ਆ, ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ
1: ਜੀ। ਵਡਾਲੀ ਬ੍ਰਦਰਸ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਸੁਣਦੇ ਹਾਂ ਜੀ।

0: ਦੋਸਤੋ ਸੋਫਾ ਮਾਰਟ ਦੀ ਮੈਂ ਗੱਲਬਾਤ ਕਰਾਂ, ਕਲੀਅਰ ਆਊਟ ਸੇਲ ਲਗਾਈ ਹੋਈ ਹੈ, ਜਿੰਨੇ ਵੀ ਫਲੋਰ ਮਾਡਲ ਨੇ ਸਾਰੇ ਕਲੀਅਰ ਆਊਟ ਨੇ। ਇਹਨਾਂ ਦੇ ਦੋ ਬ੍ਰਾਂਚ ਨੇ, ਕੈਸਾ ਲੈਦਰ ਵੀ ਇਹਨਾਂ ਦੀ ਫੈਕਟਰੀ ਆ
1: ਜੀ
0: 120 ਡੈਲਟਾ ਪਰ ਤੇ, ਅਤੇ ਜਿਹੜਾ ਸੋਫਾ ਮਾਰਟ ਹੈਗਾ ਉਹ ਇੱਕੋ ਕੰਪਨੀ ਹੈ ਵੈਸੇ, ਨਾ ਹੀ ਡਿਫਰੈਂਟ ਨੇ, ਔਰ 28 ਸਾਲ ਤੋਂ ਪਿਛਲੇ ਵਰ੍ਹਿਆਂ ਤੋਂ ਇਹ ਸੇਵਾ ਕਰ ਰਹੇ ਨੇ ਕਮਿਊਨਿਟੀ ਦੀ। 24 ਰੀਗਨ ਰੋਡ ਦੇ ਉੱਤੇ ਹੈਗਾ ਸ਼ੋਰੂਮ, ਜਿਹੜਾ ਗੁਰਦੁਆਰਾ ਹੈਗਾ ਨਾ ਰੀਗਨ ਰੋਡ 'ਚ ਨਾ, ਉਹਦੇ ਨੇੜੇ ਆ, ਅਤੇ ਉੱਥੇ ਜਿੰਨੇ ਵੀ ਫਲੋਰ ਮਾਡਲ ਲਗਾਏ ਨੇ ਕਲੀਅਰ ਆਊਟ, ਕੋਈ ਪ੍ਰਾਈਸ ਆ, ਜਾ ਕੇ ਦੇਖ ਲਿਓ ਜੇ ਕੋਈ ਮਾੜਾ ਮੋਟਾ ਹੋਰ ਦੇਣੇ ਨੇ ਘੱਟ ਵੱਧ ਕਰ ਲਿਓ, ਪਰ ਉਹ ਕਹਿੰਦੇ ਹੋ ਕਿ ਜਿੰਨੇ ਵੀ ਫਲੋਰ 'ਤੇ ਮਾਡਲ ਲਗਾਏ ਨੇ ਸਾਰੇ ਕਲੀਅਰ ਆਊਟ ਕਰਨੇ ਨੇ, ਅਸੀਂ ਕਲੀਅਰ ਆਊਟ ਸੇਲ 'ਤੇ ਲਾਏ ਨੇ।
1: ਹਾਂਜੀ,
0: ਤੋ ਤੁਸੀਂ ਪਹੁੰਚ ਜਾਓ 24 ਰੀਗਨ ਰੋਡ 'ਤੇ, ਜਾਂ ਇਹਨਾਂ ਦੀ ਫੈਕਟਰੀ ਵਿੱਚ ਬਣਵਾਉਣਾ ਹੈ ਸੋਫਾ ਨਵਾਂ ਤਿਆਰ ਕਰਵਾਉਣਾ, ਫਿਰ ਤੁਸੀਂ ਆਪਣੇ ਹਿਸਾਬ ਕਿਤਾਬ ਦਾ ਪੂਰੇ ਸਪਰਿੰਗ ਸਪੂੰਗ ਪਵਾ ਕੇ ਵੱਧ ਪਵਾ ਕੇ ਬਣਵਾਓ, ਜਾਂ ਕਿ 13-14 ਸਾਲ ਚੱਲੇ, ਹੈ ਨਾ, ਲੈਦਰ ਦਾ ਬਣਵਾ ਸਕਦੇ ਹੋ, ਪਲੱਸ ਤੁਸੀਂ ਕੱਪੜੇ ਦਾ ਬਣਾ ਸਕਦੇ ਹੋ। ਉਹਦੇ ਵਿੱਚ ਸਮਰੱਥਾ ਇਹ ਹੁੰਦੀ ਆ ਕਿ ਤੁਹਾਡੇ ਘਰ 'ਚ ਕਿੱਡਾ ਕੁ ਵੱਡਾ ਲਿਵਿੰਗ ਰੂਮ ਆ, ਉਹਨਾਂ ਵੱਡੇ ਤੁਸੀਂ ਬਣਾ ਸਕਦੇ ਹੋ। 6 ਸੀਟਾਂ ਵਾਲਾ, 6 ਸੀਟਾਂ ਇੱਕ ਸਾਈਡ 'ਤੇ ਹੋਗੀਆਂ, 6 ਇੱਕ 'ਤੇ, 11x11 ਬਣਾ ਸਕਦੇ, 5 ਸੀਟਾਂ ਇੱਕ 'ਤੇ, 5 10x10 ਬਣਾ ਸਕਦੇ ਹੋ, ਉਹ 4 ਇੱਕ ਪਾਸੇ ਆਉਣੀ, 4 ਪਰ ਡਿਪੈਂਡ ਕਰਦਾ ਤੁਹਾਡੇ ਘਰ ਫਿੱਟ ਵੀ ਹੋਊਗਾ, ਉਹਨੇ ਜਗ੍ਹਾ ਹੈਗੀ ਆ,
1: ਜਿੰਨੇ ਮਰਜ਼ੀ ਵੱਡੇ
0: ਬਣਵਾ ਲਓ, ਕੋਈ ਪ੍ਰੋਬਲਮ ਨਹੀਂ, ਕਸਟਮ ਬਣਾ ਲਓ ਅਤੇ ਤੁਸੀਂ ਗਿਣਤੀ ਬਿਣਤੀ ਕਰਕੇ ਲਿਜਾਓ ਲਿਵਰ ਹੁੰਦੀ
1: ਜੀ।
0: ਪਰਮਜੀਤ ਨੂੰ ਕਾਲ ਕਰ ਲਓ, ਪਹੁੰਚੋ 120 ਡੈਲਟਾ ਪਰ ਜਾਂ 24 ਰੀਗਨ ਰੋਡ 'ਤੇ, 905-799-8056 ਟੈਲੀਫੋਨ ਨੰਬਰ ਹੈ।
1: ਤਾਂ
0: ਮੈਂ ਸਾਡੇ ਨਾਲ ਸਰੋਤੇ ਹੈਲਥ ਵਜੋਂ ਮੈਂ ਸੋਚਦਾ ਹੁੰਦਾ ਕਿ ਕਈ ਲੋਕ ਕਹਿੰਦੇ ਨੇ ਕਿ ਵਾਕ ਦ ਬੈਸਟ ਥਿੰਗ ਹੈਗੀ, ਹੈ ਨਾ।
1: ਹਾਂਜੀ,
0: ਅੱਜ ਮੈਂ ਦੱਸੋ ਕਿੰਨੇ ਕੁ ਲੋਕ ਵਾਕ ਕਰਦੇ ਆ, ਕਰਦੇ ਹੋਣਗੇ ਮੈਂ ਤਾਂ,
1: ਕਰਦੇ ਹੀ ਨੇ। ਹਾਂਜੀ,
0: ਨਹੀਂ ਤੁਸੀਂ ਕਹਿੰਦੇ ਕਰਦੇ ਆ, ਤੁਸੀਂ ਦੇਖ ਕੇ, ਮੈਂ ਤਾਂ ਪੁੱਛਦਾ ਕਿੰਨੇ ਕੁ ਲੋਕ
1: ਮੋਸਟਲੀ ਕਰਦੇ ਵਾਕ,
0: ਮੈਂ ਜਾਣਨਾ ਚਾਹਾਂਗਾ ਵੀ ਕਿੰਨੇ ਕੁ ਕਿਲੋਮੀਟਰ ਕੋਈ ਕਰਦਾ, ਰੈਗੂਲਰ ਕਰਦਾ ਹੋਏ ਜੇ ਕੋਈ, ਹੈ ਨਾ, ਸਵੇਰੇ ਵੀ ਕਰਦਾ ਹੋਵੇ, ਸ਼ਾਮ ਨੂੰ ਕਰਦਾ ਹੋਵੇ। ਬੈਸਟ ਤਾਂ ਆਪਾਂ ਵੈਸੇ ਵੀ ਕਿਤੇ ਕਿਤੇ ਤਾਂ ਕੋਈ ਵੀ ਜਾ ਸਕਦਾ ਨਾ, ਵੀ ਕਿਤੇ ਘਰੇ ਬੈਠੇ ਹੋ, ਮਾਲ ਤੱਕ ਤੁਰ ਕੇ ਜਾਇਆ, ਹੈ ਨਾ, ਉਹ ਵੀ ਮਾੜੀ ਗੱਲ ਨਹੀਂ ਹੈ,
1: ਬਿਲਕੁਲ ਬਿਲਕੁਲ,
0: ਉਹ ਵੀ ਤਾਂ ਐਕਸਰਸਾਈਜ਼ ਸਾਧਨ ਹੀ ਆ। ਪਰ ਜੇ ਰੈਗੂਲਰ ਪਿੱਛੇ ਬਹੁਤ ਸਾਰੇ ਬਿਰ ਸਾਡੇ ਹੋਣਗੇ ਜਿਹੜੇ ਰੈਗੂਲਰ ਕਰਦੇ ਹੋਣਗੇ ਨਾ ਵਾਕ, ਅਤੇ ਬਈ 3-4 ਮੀਲ ਕਰ ਆਉਂਦੀ ਜਾਂ ਸ਼ਾਮ ਨੂੰ ਜਾਂ ਸਵੇਰੇ, ਜੇ ਕੋਈ ਹੈ ਐਸਾ ਤੁਹਾਡੇ ਨਾਲ ਸਾਂਝ ਪਾਇਓ ਭਾਈ। 905-564-4444 ਦੇਖਦੇ ਕਿੰਨਾ ਕੁ ਆਪਣੇ ਜਿਹੜੇ ਲੋਕ ਨੇ ਅਵੇਅਰਨੈਸ, ਖਾਸ ਕਰ ਸਮਰ ਟਾਈਮ 'ਚ ਤੋਰ ਹੀ ਸਕਦੇ ਨਾ ਆਪਾਂ, ਵਿੰਟਰ ਵਿੱਚ ਤਾਂ ਸੁਜਪਨ ਬਹਾਨਾ ਮਿਲ ਜਾਂਦਾ, ਸਨੋਅ ਪੈਂਦੀ ਆ, ਪਰ ਜਿਹਨਾਂ ਨੇ ਵਾਕ ਕਰਨੀ ਹੈ ਸਨੋਅ 'ਚ ਵੀ ਕੱਚ ਵਾਕ
1: ਕਰਦੇ ਆ। ਹਾਂਜੀ ਬਿਲਕੁਲ ਬਿਲਕੁਲ, ਪੂਰਾ ਬੰਡਲ ਅਪ ਹੋ ਕੇ ਨਿਕਲਦੇ ਆ।
0: ਦੱਸੋ ਸਾਨੂੰ ਕਿਹੜੇ ਸਾਡੇ ਸੱਜਣ ਨੇ ਜਿਹੜੇ ਵੀ ਵਾਕ ਕਰਦੇ ਨੇ ਐਵਰੀ ਡੇ, ਉਹ ਦੂਜਿਆਂ ਨੂੰ ਵੀ ਸੁਜੈਸ਼ਨ ਦੇ ਸਕਦੇ ਵੀ ਇਹਦੇ ਬਹੁਤ ਫਾਇਦੇ ਨੇ।
1: ਹਾਂਜੀ ਹਾਂਜੀ,
0: ਚਲੋ ਇੰਸ਼ੋਰੈਂਸ ਦੇ ਕੀ ਕੀ ਫਾਇਦੇ ਨੇ, ਮੋਨਾ ਹੋਰ ਜੁੜ ਚੁੱਕੇ ਉਹਨਾਂ ਨਾਲ ਜੀ। ਮੋਨਾ ਜੀ
2: ਦੋਨੋਂ
0: ਇਕੱਠੇ ਜਾਂਦੇ ਹੁੰਦੇ ਕੱਲੇ ਕੱਲੇ? ਨਹੀਂ,
2: ਇਕੱਠੇ ਕਰਦੇ ਆ।
0: ਠੀਕ ਆ, ਤੁਸੀਂ ਕੀ ਕਹਿੰਦੇ, ਮੈਂਬਰੀ ਵੀ ਰਹਿੰਦੀ ਇਹਦੇ ਨਾਲ?
2: ਹਾਂਜੀ,
0: ਮੈਂ ਮੇਰੀ ਵੱਧਦੀ ਹੈਗੀ ਆ ਤੁਹਾਡੀ। ਓਹ ਦੈਟਸ ਗੁੱਡ। ਹੋਲਡ ਰੱਖੋ ਤੁਸੀਂ ਮੋਨਾ ਜੀ, ਮੈਨੂੰ ਦਾ ਕਾਲ ਲੈ ਲਈ ਅਗਲੇ ਜੀ।
1: 09 07 09 07
3: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਿੰਧੂ ਜੀ, ਕੀ ਹਾਲ ਚਾਲ ਹੈ?
0: ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ ਨੇ?
3: ਹਾਂਜੀ ਠੀਕ ਠਾਕ ਹੈ। ਮੈਂ ਰੋਜ਼ ਮੇਰੇ ਸਟੈਪ 20,000 ਹੋ ਜਾਂਦਾ ਹੈ ਐਵਰੀ ਡੇ।
0: ਅੱਛਾ, ਤੁਹਾਡੇ ਕੋਲ ਫਿਰ ਵਾਚ ਦੇ ਵਿੱਚ ਆ ਜਾਂਦਾ ਹੋਣਾ ਘੜੀ 'ਚ, ਹੈ ਨਾ?
3: ਹਾਂਜੀ ਹਾਂਜੀ,
0: 120 ਸਟੈਪ ਤਾਂ ਬਹੁਤ ਜ਼ਿਆਦਾ ਆ।
3: ਹਾਂਜੀ ਹਾਂਜੀ, ਮੈਂ ਸਵੇਰ ਨੂੰ 4 ਵਜੇ ਉੱਠਦਾ, 6 ਵਜੇ ਕੰਮ ਤੇ ਪਹੁੰਚ, 7 ਵਜੇ ਸ਼ੁਰੂ ਕਰਦਾ, 7 ਵਜੇ ਕੰਮ ਤੇ, 5-6 ਸਟੈਪ ਆਲਰੇਡੀ ਮੈਂ ਵਾਕ ਕਰ ਲੈਂਦਾ ਉੱਥੇ ਕੰਮ ਤੇ।
0: ਅੱਛਾ, ਕੰਮ ਤੇ ਬਾਹਰ ਹੀ ਕਰ ਲੈਂਦੇ ਹੋ ਵਾਕ? ਹੈ
3: ਹਾਂਜੀ ਹਾਂਜੀ, ਤੇ ਕੰਮ ਤੇ ਹੀ ਦੌੜਦਾ ਮੈਂ, ਕੰਮ ਤੇ ਹੁੰਦੇ ਘਰ ਪਹੁੰਚਦੇ 18-19 ਸਟੈਪ।
0: ਕੰਮ ਤੋਂ ਵਾਪਸ ਘਰੇ ਪੈਦਲ ਤੁਰ ਕੇ ਆਉਂਦੇ ਹੋ?
3: ਨਹੀਂ ਨਹੀਂ, ਮੈਂ ਜਾਂਦਾ ਘਰ, ਕੰਮ ਦੇ ਹੋ ਜਾਂਦੇ 17-18 ਵਜੇ, ਘਰ ਆ ਕੇ ਰੋਟੀ ਖਾ ਕੇ ਬਾਹਰ ਚੱਲ ਜਾਣਾ ਸ਼ਾਮ ਨੂੰ, 2-3 ਵਜੇ ਫੇਰ ਹੋ ਜਾਣਾ।
0: ਓ ਇਹ ਤਾਂ ਕਾਫੀ ਐਕਸਰਸਾਈਜ਼ ਹੈ, ਪਰ ਇਹਦੇ ਬੈਨੀਫਿਟ, ਇਹ ਬੈਨੀਫਿਟ ਵੀ ਬਹੁਤ ਆ ਨਾ।
3: ਹਾਂਜੀ, ਮੈਨੂੰ ਹੋ ਵੀ 40 ਸਾਲ ਹੋ ਗਏ ਇੱਥੇ ਆਏ ਨੂੰ।
0: ਅੱਛਾ
3: ਹਾਂਜੀ, ਫੋਨ ਬਾਤ ਤੁਹਾਨੂੰ ਮੈਂ ਪਹਿਲੀ ਵਾਰੀ ਕੀਤਾ ਅੱਜ।
0: ਕਰਦੇ ਰਹਿ ਕਰੋ ਫੋਨ, ਫਿਰ ਕੀ ਨਾਂ ਤੁਹਾਡਾ, ਆਪਾਂ ਲਾਈਏ ਲਿਸਟ ਦੇ ਵਿੱਚ ਨਾਂ ਤੁਹਾਡਾ?
3: ਹਰਮੇਸ਼। ਹਾਂਜੀ
0: ਠੀਕ ਆ ਜੀ, ਹਰਮੇਸ਼ ਜੀ ਸ਼ਰਮਾ ਸ਼ਾਹ ਕਾਲ ਕਰਿਆ ਕਰੋ, ਠੀਕ ਹੈ ਜੀ?
1: ਜੀ
0: ਕਾਲ ਕਰ ਲਿਆ ਕਰੋ। ਮੋਨਾ ਹੋਰੀ ਸਭ ਥੋੜੀ ਕੱਟੀ ਗਈ ਸੀ ਲਾਈਨ ਮੋਨਾ ਹੁਣ ਜਿਹੜਾ ਜੀ। ਮੋਨਾ ਜੀ
2: ਨਹੀਂ ਕੋਈ ਗੱਲ ਨੀ ਸਿੱਧੂ ਜੀ, ਡੈਫੀਨੇਟਲੀ ਜਿੱਦਾਂ ਕਿ ਅੱਜ ਆਪਾਂ ਇੰਸ਼ੋਰੈਂਸ ਦੀ ਇਨਵੈਸਟਮੈਂਟ ਦੀ ਗੱਲ ਕਰ ਰਹੇ ਸੀਗੇ, ਜੇ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੋਵੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜ਼ਰੂਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਂ ਆਪਣੀ ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ। ਕਾਫੀ ਵਾਰ ਹੁੰਦਾ ਹੈਗਾ ਕਿ ਪੁਰਾਣੀਆਂ ਪੋਲਿਸੀਜ਼ ਚੱਲੀਆਂ ਆ ਰਹੀਆਂ ਹੁੰਦੀਆਂ, ਐਡਵਾਈਜ਼ਰ ਦੇ ਨਾਲ ਬਾਈ ਚਾਂਸ ਲਿੰਕ ਨਹੀਂ ਰਿਹਾ ਤੁਹਾਡਾ, ਸੋ ਇਸ ਟਾਈਮ ਤੇ ਤੁਹਾਨੂੰ ਉਹਦੇ ਰਿਲੇਟਿਡ ਕੋਈ ਵੀ ਸਰਵਿਸ, ਕੋਈ ਕੰਸਰਨ, ਜੋ ਤੁਸੀਂ ਆਪਣੀ ਪੋਲਿਸੀ ਨੂੰ ਰਿਵਿਊ ਕਰਨਾ ਚਾਹੋ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਵਿਦਆਊਟ ਐਨੀ ਓਬਲੀਗੇਸ਼ਨ, ਤੁਹਾਡੀ ਪੋਲਿਸੀਜ਼ ਨੂੰ ਰਿਵਿਊ ਕਰਕੇ ਡੈਫੀਨੇਟਲੀ ਪੂਰੀ ਡਿਟੇਲ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਕੋਈ ਵੀ ਉਹਦੇ ਰਿਲੇਟਿਡ ਸਰਵਿਸ ਚਾਹੀਦੀ ਹੋਵੇ, ਕੋਈ ਬੈਂਕਿੰਗ ਡਿਟੇਲਸ, ਬੈਨੀਫਿਸ਼ਰੀ, ਕੋਈ ਵੀ ਆਪ ਚੀਜ਼ ਅਪਡੇਟ ਕਰਨਾ ਚਾਹੁੰਦੇ ਹੈਗੇ ਹੋ, ਉਹ ਵੀ ਪੂਰੀ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ। ਤੁਸੀਂ ਜ਼ਰੂਰ ਸਾਨੂੰ ਆਫਿਸ ਵੀ ਮਿਲ ਸਕਦੇ ਹੋ, ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਇੱਕ ਚੀਜ਼ ਮੈਂ ਜ਼ਰੂਰ ਸਿੱਧੂ ਜੀ ਐਡ ਆਨ ਕਰਨਾ ਚਾਹੂੰਗੀ, ਕਾਫੀ ਵਾਰ ਅਸੀਂ ਪਰਸਨਲ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਜਾਂ ਆਪਣੀ ਇਨਵੈਸਟਮੈਂਟਸ ਬਾਰੇ ਤਾਂ ਗੱਲ ਕਰਦੇ ਹੈਗੇ ਹਾਂ, ਪਰ ਮੈਨੂੰ ਕਾਫੀ ਵਾਰ ਕੰਸਰਨਸ ਸੀਨੀਅਰਸ ਦੇ ਲਈ ਉਦੋਂ ਆਉਂਦੇ ਨੇ ਕਿ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਕਰਵਾਉਣੀ ਹੈ, ਫਿਨਲ ਕੋਸਟ ਐਕਸਪੈਂਸ। ਕਾਫੀ ਪਰਸਨਸ ਤਾਂ ਹੈਗੇ ਆ ਜਿਹੜੇ ਕਿ 70s 80s ਦੇ ਵਿੱਚ ਕਰਵਾ ਲੈਂਦੇ ਨੇ, ਪਰ ਕਾਫੀ ਵਾਰ ਇਹ ਵੀ ਸਿਚੁਏਸ਼ਨ ਆ ਜਾਂਦੀ ਹੈ ਕਿ 82-85 ਓਵਰ ਹੋ ਗਏ ਨੇ, ਤਾਂ ਉਸ ਟਾਈਮ ਤੇ ਤੁਸੀਂ ਸੋਚਣ ਲੱਗਦੇ ਹੈਗੇ ਹੋ। ਮੈਂ ਇੱਕ ਵਾਰ ਜ਼ਰੂਰ ਰਿਕਮੈਂਡ ਕਰੂੰਗੀ ਜਿਹੜੇ ਵੀ ਪਰਸਨ ਇਸ ਟਾਈਮ 60s 70s ਦੇ ਵਿੱਚ ਨੇ, ਜ਼ਰੂਰ ਇਸ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਤੁਹਾਨੂੰ ਗੁੱਡ ਪ੍ਰੀਮੀਅਮ, ਲੋਅਰ ਪ੍ਰੀਮੀਅਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਵਰੇਜ ਮਿਲ ਸਕੇ। ਸੋ ਕੋਈ ਵੀ ਪਰਸਨ, ਕੋਈ ਵੀ ਲਿਸਨਰਸ ਨੂੰ ਫਾਈਨਲ ਐਕਸਪੈਂਸ ਕਵਰੇਜ ਜਿਹੜੀ ਕਿ ਵਰਲਡ ਵਾਈਡ ਕਵਰ ਕਰਦੀ ਹੋਵੇਗੀ, ਸੋ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ ਜੀ, ਕਾਲ ਕਰ ਸਕਦੇ ਹੋ ਮੋਨਾ ਮਿੰਗੀ 416-509-1509। ਥੈਂਕ ਯੂ ਸੋ ਮਚ ਜੀ।
0: ਮਿਹਰਬਾਨੀ, ਅਗਲੇ ਕਾਲਰ ਸਾਡੇ ਨੇ 3622 ਹੋਲਡ ਤੇ ਰਹੋ, ਬਸ ਇੱਕ ਦੇ ਦੋ ਮਿੰਟ ਦੇ ਵਿੱਚ ਸਟੇਸ਼ਨ ਆਡੀ ਲੈ ਲਈਏ, ਤੁਹਾਨੂੰ ਲਿਆਉਂਦੇ ਹਾਂ।
4: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
5: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
6: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: 647-446-1616 ਉਮਰਪ੍ਰੀਤ ਚਾਵਲਾ।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਰਚੀ ਕਰਕੇ ਲੈ ਕੇ ਜਾਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ 3622 ਸਾਡੇ ਨਾਲ ਨੇ ਜੀ। ਜੀ ਆਇਆਂ ਨੂੰ ਜੀ
8: ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਮਨਪ੍ਰੀਤ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
8: ਜਿਹੜਾ ਆਹ ਭਾਈ ਸਾਹਿਬ ਦੱਸ ਕੇ ਨਾ ਮੇਰੇ ਸਟੈਪ ਲਾਏ ਹੋਏ ਨੇ ਫੋਨ ਤੇ, ਮੈਂ ਇੰਨੇ ਕਿਲੋਮੀਟਰ ਕੱਢ ਦਿੰਦਾ, ਇਹ ਨਾ ਕਈ ਵਾਰ ਭੁਲੇਖਾ ਪੈ ਜਾਂਦਾ ਜੀ, ਇਹ ਮਾੜੇ ਮਾੜੇ ਝਟਕੇ ਦੇ ਨਾਲ ਵੀ ਉਹ ਸਟੈਪ ਕਾਊਂਟ ਹੋਈ ਜਾਂਦੇ ਨੇ, ਚਾਹੇ ਆਪਾਂ ਬੈਠੇ ਵੀ ਆ ਝਟਕਾ ਜਿਹਾ ਲੱਗ ਜਾਏ ਨਾ ਫੋਨ ਨੂੰ, ਬੰਦੇ ਨੂੰ ਵਹਿਮ ਹੋ ਜਾਂਦਾ ਵੀ ਮੈਂ ਤਾਂ ਇੰਨੇ ਕਿਲੋਮੀਟਰ ਤੁਰ ਲਿਆ।
0: ਤੁਸੀਂ ਕਿੰਨਾ ਕ ਤੁਰਦੇ ਹੋ?
8: ਮੈਂ 10-12 ਕਿਲੋਮੀਟਰ ਜੀ
0: ਐਵਰੀਡੇ।
8: ਹਾਂਜੀ ਹਾਂਜੀ,
0: ਇਹ ਤਾਂ ਕਾਫੀ ਆ ਯਾਰ।
8: ਹਾਂਜੀ, ਇੰਨਾ ਕ ਮੈਂ ਕੱਢ ਦਿੰਦਾ ਜੀ।
0: ਚਲੋ ਠੀਕ ਆ, ਸੁਬਹ ਜਾਂ ਸ਼ਾਮੀ? ਜਾਂ ਜੇ ਸ਼ਾਮੀ ਮਿਸ ਕਰ ਜਾਂਦਾ ਸੁਬਹ ਖਾਏ?
8: ਸਵੇਰੇ 4 ਵਜੇ ਜੀ, ਫਿਰ ਸ਼ਾਮੀ ਜਾਂਦਾ ਜੀ 6 ਵਜੇ
0: ਖਾ ਕੇ ਬਾਅਦ। ਆਲ ਟੁਗੇਦਰ ਤੁਸੀਂ ਇਹਨਾਂ ਕੱਢਦੇ ਹੋ?
8: ਹਾਂਜੀ ਹਾਂਜੀ, ਦੋ ਹੀ ਟਾਈਮ।
0: ਇਹ ਅੱਛੀ ਗੱਲ ਆ, ਬਹੁਤ ਅੱਛੀ ਗੱਲ ਹੈ, ਤੇ ਰੂਟੀਨ ਬਣਾ ਕੇ ਰੱਖਣੀ ਚਾਹੀਦੀ ਹੈ ਨਾ। ਟ੍ਰੈਡਮਿਲ ਤੇ ਵੀ ਤੁਰ ਸਕਦੇ ਆ, ਪਰ ਉਹ ਗੱਲ ਨੀ ਮਿਲਦੀ ਜਿਹੜੀ ਨਾ ਆਕਸੀਜਨ ਸਾਨੂੰ ਬਾਹਰ ਮਿਲਣੀ ਆ, ਫਰੈਸ਼ ਏਅਰ ਮਿਲਣੀ ਆ।
8: ਆਪਣੇ ਜੰਗਲਾਤ ਏਰੀਆ ਜਿਆਦਾ ਕਰਕੇ ਜਿਆਦਾ ਹੀ ਆ, ਰਸਤੇ ਨੀ ਇਧਰ ਆਪਣੇ ਹੈਗੇ, ਇਧਰ ਹਲੇ ਜਿਆਦਾ ਹੀ ਨੀ।
0: ਕਰਦੇ ਰਹੋ, ਕੰਟੀਨਿਊ ਰੱਖੋ, ਠੀਕ ਆ?
8: ਓਕੇ ਜੀ,
0: ਬਹੁਤ ਜ਼ਰੂਰੀ ਆ ਜੀ ਇਸ ਤਰ੍ਹਾਂ ਤਾਂ।
1: ਬਿਲਕੁਲ ਬਿਲਕੁਲ। 6643 ਜੀ, ਸਤਿ ਸ਼੍ਰੀ ਅਕਾਲ।
9: ਹਾਂਜੀ ਮਨਪ੍ਰੀਤ ਜੀ ਤੇ ਸਿੱਧੂ ਸਾਹਿਬ ਤੁਹਾਨੂੰ ਸਾਡੇ ਕੰਪਨੀ ਸੱਤੇ ਹੋ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਚੜ੍ਹ ਦੀ ਕਲਾ ਜੀ।
0: ਕੁਲਦੀਪ ਜੀ ਕੀ ਹਾਲ ਚਾਲ, ਠੀਕ ਹੋ?
9: ਹਾਲ ਚਾਲ ਬਹੁਤ ਵਧੀਆ ਜੀ, ਬਸ ਕੰਮ ਕਰ ਲੱਗਿਆ ਖਤਮ ਤੇ ਜਾ ਕੇ ਬਾਗ ਨੂੰ ਨਿਕਲਦੇ, ਮੈਂ ਹੁਣ ਗੱਲ ਛਿੜੀ ਆਪਾਂ ਵੀ ਕਰ ਲਈਏ। ਸਿੱਧੂ ਸਾਹਿਬ ਘੱਟੋ ਘੱਟ ਨਾ ਘੱਟੋ ਘੱਟ ਅੱਧਾ ਘੰਟਾ ਨਹੀਂ ਤਾਂ 45 ਮਿੰਟ ਬਾਗ ਕਰਨੀ ਚਾਹੀਦੀ ਆ, ਸਟੈਪ ਆਪੇ ਕਾਊਂਟ ਹੋ ਜਾਂਦੇ ਆ, ਸਟੈਪਾਂ ਦੇ ਚੱਕਰ ਜਾਵੇ। ਓਦਾਂ ਮੇਰਾ ਬੇਟਾ ਵੀ ਕਹਿੰਦਾ ਹੁੰਦਾ ਵੀ 10,000 ਸਟੈਪ ਤੇ ਡੈਡੀ ਹੋਣਾ ਚਾਹੀਦਾ ਤੇਰਾ ਟਾਰਗੇਟ। ਮੈਂ ਇੱਕ ਦੋ ਵਾਰੀ 6,000 ਤੇ ਪਹੁੰਚਿਆ, 4,000 ਤੇ ਗੱਡੀ ਫਸ ਜਾਂਦੀ ਆ। ਕਈ ਕਹਿੰਦੇ ਆ ਜੀ ਜਿਹਨੂੰ ਹਾਰਟ ਦੀ ਪ੍ਰੋਬਲਮ ਆ, ਜਿਹਦਾ ਬਲੱਡ ਪ੍ਰੈਸ਼ਰ ਵੱਧਦਾ, ਨੋ ਐਵਰੀਬਾਡੀ ਹੈਲਥ ਟੂ ਵਾਕ।
1: ਬਿਲਕੁਲ ਸਹੀ ਗੱਲ,
9: ਬਹੁਤ ਵਧੀਆ ਸਿਹਤ ਲਈ ਇਹ ਮੇਰਾ ਨਾ ਕਰਨਾ ਚਾਹੀਦਾ। ਮੈਂ ਵੀ ਇੱਕ ਵਾਰੀ ਡੰਡੀ ਮਾਰ ਜਾਂਦਾ ਵਿੱਚ, ਮੈਂ ਪੁੱਛੂਗਾ ਵੀ ਤੂੰ ਵਾਕ ਕਰਾ ਲਿਆ ਉਹਨੂੰ ਡੋਗੀ ਨੂੰ ਬਲੱਕ ਨੂੰ, ਕਹਿੰਦਾ ਡੈਡੀ ਉਹਨੂੰ ਮੈਂ ਕਰਾ ਲਿਆ ਕਿ ਨਹੀਂ ਕਰਾ ਲਿਆ, ਉਹ ਮਤਲਬ ਨੀ ਤੈਂ ਜਾਣਾ ਹੀ ਜਾਣਾ।
1: ਜੋਬ ਤੁਸੀਂ ਕਿਹੜੀ ਕਰ ਰਹੇ ਹੋ ਨਾ,
9: ਨਾਲੇ ਫਰੈਸ਼ ਏਅਰ ਮਿਲਦੀ ਆ, ਕੋਈ ਬੰਦਾ ਮਿਲਦਾ ਵਧੀਆ, ਬੰਦੇ ਨੂੰ ਸਮਾਈਲ ਹੈਲੋ ਹਾਈ ਹੁੰਦੀ ਆ, ਵਧੀਆ ਗੱਲ ਆ, ਵਾਕ ਤਾਂ ਕਰਨੀ ਚਾਹੀਦੀ ਆ ਜੀ।
0: ਅੱਛਾ ਅਸੀਂ ਗੀਤ ਲਾਉਣ ਲੱਗੇ ਲਾਸਟ, ਕੋਈ ਤੁਹਾਡੀ ਫਰਮਾਇਸ਼ ਕਰਦੇ ਆ, ਕੋਈ ਕਰਨਾ ਤਾਂ ਉਹ ਲਾ ਦਿੰਦੇ, ਨਹੀਂ ਤਾਂ ਤੁਹਾਡੇ ਕੋਲ ਇੱਕ ਹੈਗਾ ਉਹੀ ਲਾ ਦਿੰਦੇ ਆ, ਜਿਹੜਾ ਤੁਸੀਂ ਕਹੋਗੇ ਲਾ ਦਿੰਦੇ ਆ।
9: ਤੁਸੀਂ ਆਪਣੀ ਫਰਮਾਇਸ਼ ਦਾ ਲਾ ਦਿਓ ਜੀ, ਤੁਹਾਡੀ ਫਰਮਾਇਸ਼ ਕਿਹੜਾ ਮਾੜੀ ਆ, ਤੁਸੀਂ ਤਾਂ ਆਪ ਚੰਦਰ ਗਏ ਹੋ।
0: ਮਿਹਰਬਾਨੀ, ਫਿਰ ਮੈਸੇਜ ਕਰ ਲੈਣੇ ਜੀ, ਮਿਹਰਬਾਨੀ, ਸ਼ੁਕਰੀਆ। ਤੁਹਾਡੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਕੋਈ ਦੁਕਾਨਾ ਲਾ ਦਿੰਦੇ ਜਾਂਦੇ ਜਾਂਦੇ ਆਪਾਂ ਵਧੀਆ ਜਾ, ਅਤੇ ਉਸ ਦੇ ਨਾਲ ਹੀ ਫਿਰ ਅੱਗੇ ਲਵਾਂਗੇ। ਅਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ, ਸਾਡੀ ਟੀਮ ਦੀ ਪੂਰੀ ਤੁਹਾਡੇ ਲਈ ਤਤਪਰ ਹੈਗੀ ਆ, ਠੀਕ ਸ਼ਾਮ ਦੇ 6 ਵਜੇ ਤੱਕ। ਅੱਗੇ ਜਾ ਕੇ ਕੈਨੇਡਾ ਦੀਆਂ ਬਹੁਤ ਸਾਰੀਆਂ ਖਬਰਾਂ ਵੀ ਹੋਣੀਆਂ ਅਤੇ ਬਹੁਤ ਸਾਰਾ ਹੋਰ ਗੱਲਬਾਤ ਹੋਣਗੀਆਂ ਜੀ।
1: ਜੀ ਤੁਸੀਂ ਚਲੋ ਗਾਣਾ ਕਿਉਂ ਕਰ ਲਓ, ਮੈਂ ਇੱਕ ਮੈਸੇਜ ਲੈ ਲਾਂ। ਬਨੀਤ ਗਿਰੀ ਜੀ ਜੋ ਕਿ ਗਿਰੀ ਲੀਗਲ ਤੋਂ ਨੇ, ਤੁਸੀਂ ਜੇ ਤੁਹਾਨੂੰ ਲੀਗਲੀ ਕੋਈ ਵੀ ਹੈਲਪ ਚਾਹੀਦੀ ਹੋਵੇ ਕਿਸੇ ਵੀ ਤਰ੍ਹਾਂ ਦੀ, ਯਾਨੀ ਕਿ ਕੋਈ ਤੁਹਾਨੂੰ ਰੀਅਲ ਇਸਟੇਟ ਦੀ ਲਿਟੀਗੇਸ਼ਨ ਹੈ, ਇੰਪਲੋਇਮੈਂਟ ਲਾਅ ਜਾਂ ਫੈਮਿਲੀ ਲਾਅ ਮੈਟਰਸ ਦੇ ਵਿੱਚ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੋਵੇ, ਇਹ ਤੁਹਾਨੂੰ ਸਾਰੇ ਸਿਵਲ ਲਿਟੀਗੇਸ਼ਨ ਦੇ ਵਿੱਚ ਤੁਹਾਡੀ ਹੈਲਪ ਕਰਦੇ ਨੇ। ਜੇ ਤੁਸੀਂ ਪ੍ਰੀ ਕੰਸਟਰਕਸ਼ਨ ਘਰ ਦੀ APR ਸਾਈਨ ਕੀਤੀ ਸੀ ਬਟ ਤੁਹਾਨੂੰ ਮੋਰਗੇਜ ਅਪਰੂਵ ਨਹੀਂ ਹੋ ਰਹੀ, ਬਿਲਡਰ ਨੇ ਬਹੁਤ ਡਿਲੇ ਕਰਨ ਤੋਂ ਬਾਅਦ ਹੁਣ ਲੀਗਲ ਨੋਟਿਸ ਭੇਜ ਦਿੱਤਾ ਆ, ਜਾਂ ਤੁਹਾਨੂੰ ਬਿਲਡਰ ਤੋਂ ਲੀਗਲ ਨੋਟਿਸ ਆਇਆ ਹੈਗਾ ਆ, ਕਿਸੇ ਨੇ ਤੁਹਾਡੇ ਪੈਸੇ ਲੋਨ ਲੈ ਕੇ ਵਾਪਸ ਹੀ ਨਹੀਂ ਦਿੱਤੇ, ਇੰਪਲੋਇਰ ਨੇ ਬਿਨਾਂ ਨੋਟਿਸ ਦਿੱਤੇ ਤੁਹਾਡੀ ਨੌਕਰੀ ਤੋਂ ਤੁਹਾਨੂੰ ਕੱਢ ਦਿੱਤਾ ਆ, ਜਾਂ ਤੁਹਾਨੂੰ ਕੋਰਟ ਤੋਂ ਸਟੇਟਮੈਂਟ ਆਫ ਕਲੇਮ ਆਇਆ ਹੋਵੇ, ਜਾਂ ਕਿਸੇ ਨੇ ਵੀ ਕੋਈ ਵੀ ਲੀਗਲ ਮੈਟਰ ਦੇ ਲਈ ਕੋਈ ਵੀ ਤਰ੍ਹਾਂ ਦੀ ਹੈਲਪ ਤੁਹਾਨੂੰ ਚਾਹੀਦੀ ਹੈ, ਤਾਂ ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਸੰਪਰਕ ਕਰੋ। ਇਹ ਤੁਹਾਨੂੰ ਸਾਰੇ ਜਿੰਨੇ ਵੀ ਸਿਨੈਰੀਓਜ਼ ਨੇ ਹਰ ਪ੍ਰੋਬਲਮ ਦੇ ਵਿੱਚ ਤੁਹਾਨੂੰ ਸੋਲਿਊਸ਼ਨਸ ਦੇਣਗੇ, ਪੂਰੀ ਹੈਲਪ ਕਰਨਗੇ। ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੇਅਰਸ ਰੋਡ ਓਕਵਿਲ ਦੇ ਵਿੱਚ, ਅਤੇ ਤੁਸੀਂ ਨੰਬਰ ਜ਼ਰੂਰ ਨੋਟ ਕਰੋ, ਤੁਹਾਨੂੰ ਲੀਗਲੀ ਹਰ ਫੀਲਡ ਦੇ ਵਿੱਚ ਇਹ ਹੈਲਪ ਆਊਟ ਕਰਦੇ ਨੇ। ਨੰਬਰ ਹੈ 4375518000, 437-555-8000 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਮਨੀਤ ਗਿਰੀ ਜੀ ਨੂੰ ਫਰੋਮ ਗਿਰੀ ਲੀਗਲ ਤੋਂ ਨੇ।
0: ਦੋਸਤੋ ਸਾਡੀ ਮੁਲਾਕਾਤ 3 ਵਜੇ ਸ਼ਾਰਪ ਕੱਲ ਨੂੰ ਹੋਏਗੀ, ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਵਰਾਜ ਸਧੂਰੀ। ਦੇਸ਼ ਪ੍ਰਦੇਸ਼ ਇਸ ਤਰ੍ਹਾਂ ਚੱਲਦਾ ਰਹੇਗਾ, ਠੀਕ ਸ਼ਾਮ ਦੇ 6 ਵਜੇ ਤੱਕ ਅਸੀਂ ਸਾਈਨ ਆਫ ਕਰਦੇ ਹਾਂ, ਤੇ ਜਲਦੀ ਅਮਨ ਪੰਜਾਬ।
1: ਬਿਲਕੁਲ ਸਾਡੀ ਮੁਲਾਕਾਤ ਕੱਲ ਨੂੰ ਹੋਏਗੀ, ਤੇ ਉਦੋਂ ਤੱਕ ਤੁਸੀਂ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਕੱਲ ਨੂੰ ਮਿਲਾਂਗੇ, ਸਤਿ ਸ਼੍ਰੀ ਅਕਾਲ।

0: अजी आओ 170 गिल्डन रोड यूनिवर्स 17 170 गिल्डन रोड यूनिवर्स 17 टेलीफोन नंबर है 6473021322 347-302-1322 13-22 जेलो टायर सेंटर
1: डरेवरी सूट कर दिया जटानू
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations day. Dining, take-out and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-10-647-739-8710 लाइसेंस नंबर M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲਾਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939-416-999-9839 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇਸ ਦੇਸ ਪਰਦੇਸ
8: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
7: ਇਨਫੋਰਮੇਸ਼ਨ
8: ਕਾਲ ਅਸ ਨਾਓ 416-457-3381 416-453-3381 ਜਾਂ ਫਿਰ 416-725-2551 416-725-2551
9: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
9: 905-564-6444
0: ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

AM 530 Days per Days Prime Time Radio Program ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ 3 ਤੋਂ ਲੈ ਕੇ ਠੀਕ 6 ਵਜੇ ਤੱਕ ਆਪਣਾ ਸਾਥ ਰਹੂਗਾ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ। ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡੇ ਹੀ ਮੁਲਕ ਦੀਆਂ, ਤੁਹਾਡੇ ਪ੍ਰੋਵਿੰਸ ਦੀਆਂ ਅਤੇ ਤੁਹਾਡੇ ਲੋਕਲ ਸ਼ਹਿਰਾਂ ਦੀਆਂ, ਕੈਨੇਡਾ ਅੰਟੇਰੀਓ ਅਤੇ ਨਾਲ ਦੇ ਨਾਲ ਜੀ ਟੀ ਏ ਐਂਡ ਬਿਯੋਂਡ ਦੀਆਂ ਸਭ ਤੋਂ ਨਵੀਆਂ ਤਾਜ਼ੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਨਾਲ ਤੁਹਾਨੂੰ ਅਪਡੇਟ ਕਰਦੇ ਰਹੀਏ। ਇਹ ਸਾਡਾ ਇੱਕ ਮੇਨ ਗੋਲ ਹੋਊਗਾ। ਨਾਲ ਦੀ ਨਾਲ ਤੁਹਾਨੂੰ ਐਂਟਰਟੇਨ ਕਰਾਂਗੇ ਤੁਹਾਡੇ ਹੀ ਫਰਮੈਸ਼ੀ ਗੀਤ ਸੰਗੀਤ ਵਾਰੀ ਵਾਰੀ ਠੀਕ 6 ਵਜੇ ਤੱਕ ਪੇਸ਼ ਕਰਕੇ, ਅਤੇ ਠੀਕ 6 ਵਜੇ ਤੱਕ ਹੀ ਸਾਡੇ ਖਾਸ ਸਪਾਂਸਰਸ, ਡਿਫਰੈਂਟ ਡਿਫਰੈਂਟ ਐਡਵਰਟਾਈਜ਼ਰਸ ਆਪਣੇ ਬਿਜ਼ਨਸ ਦੀਆਂ ਜਾਣਕਾਰੀਆਂ ਵੀ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਦੇ ਰਹਿਣਗੇ ਵਾਰੀ ਵਾਰੀ ਠੀਕ 6 ਵਜੇ ਤੱਕ। ਸਾਨੂੰ ਕੁਝ ਇੰਟਰਵਿਊਜ਼ ਯਾਨੀ ਕਿ ਸਵਾਲ ਜਵਾਬ ਕੰਡਕਟ ਕਰਨ ਦਾ ਮੌਕਾ ਮਿਲੂਗਾ, ਜਿਹਨੂੰ ਸੁਣ ਕੇ ਜਾਂ ਵੇਖ ਕੇ ਤੁਹਾਡਾ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਅੱਜ ਸਾਡੇ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ। ਤੁਹਾਡੇ ਲਈ ਬਹੁਤ ਹੀ ਜ਼ਰੂਰੀ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਹੋਣਗੀਆਂ, ਕੁਝ ਨੈਚੁਰਲ ਹੈਲਥ ਹੋਮਿਓਪੈਥੀ ਬਾਰੇ ਵੀ ਜਾਣਕਾਰੀ ਹੋਊਗੀ, ਨਾਲ ਦੀ ਨਾਲ ਕੁਝ ਮੋਰਗੇਜ ਰਿਲੇਟਡ ਜਾਣਕਾਰੀ ਵੀ ਆਪਾਂ ਤੁਹਾਨੂੰ ਅੱਗੇ ਜਾ ਕੇ ਪੇਸ਼ ਕਰਾਂਗੇ ਸਾਡੇ ਸਪੋਂਸਰ ਦੇ ਨਾਲ ਗੱਲਬਾਤ ਕਰਕੇ। ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਸਾਡੇ ਨਾਲ ਅੱਜ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਹੋਵੇ। ਮੈਂ ਥਰੋਅਟ ਦੀ ਇੰਟਾਇਰ ਪ੍ਰੋਗਰਾਮ ਨੰਬਰ ਰਿਪੀਟ ਕਰਦਾ ਰਹੂੰਗਾ। ਅਲੱਗ ਅਲੱਗ ਤਰੀਕੇ ਨੇ ਸਾਡੇ ਨਾਲ ਲਾਈਵ ਗੱਲਬਾਤ ਕਰਨ ਲਈ। ਤੁਸੀਂ ਬਾਏ ਫੋਨ ਵੀ ਗੱਲਬਾਤ ਕਰ ਸਕਦੇ ਹੋ, ਬਾਏ ਟੈਕਸਟ ਔਰ ਵਟਸਐਪ ਵੀ ਗੱਲਬਾਤ ਕਰ ਸਕਦੇ ਹੋ। ਸਾਰਿਆਂ ਦਾ ਨੰਬਰ ਤੁਹਾਨੂੰ ਹੁਣ ਦੱਸ ਵੀ ਦਿੰਦਾ। ਡਾਇਰੈਕਟ ਜੇਕਰ ਫੋਨ ਦੇ ਰਾਹੀਂ ਗੱਲਬਾਤ ਕਰਨੀ ਹੋਵੇ, ਬਾਏ ਵੋਇਸ ਬਾਏ ਕਾਲ 905-564-6444 905-564-6444 905-564-6444 905-564-6444 ਜਾਂ ਤੁਸੀਂ ਆਪਣਾ ਲਾਈਵ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ ਇੱਕ ਅਲੱਗ ਨੰਬਰ 'ਤੇ। ਨੰਬਰ ਹੈ 416-457-3381 416-457-3381 416-457-3381 416-457-3381 ਅਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣ ਦੇ ਨਾਲ। 3 ਡਿਫਰੈਂਟ ਫੋਨ ਲਾਈਨਸ ਔਫ ਮਿਸਟਰ ਮਲਵਿੰਦਰ ਸਿੰਘ ਅਤੇ ਕਈ ਹੋਰ ਡਿਫਰੈਂਟ ਡਿਫਰੈਂਟ ਲਾਈਨਾਂ ਆਲਰੇਡੀ ਫਲੈਸ਼ ਕਰ ਰਹੀਆਂ ਨੇ ਭਾਈ। 2 ਮਿੰਟ ਬਾਅਦ ਕਾਲ ਕਰ ਲਿਓ ਕਿਉਂਕਿ ਜਦੋਂ ਏਅਰ 'ਤੇ ਹੁੰਦੇ ਉਦੋਂ ਫੋਨ ਚੱਕਿਆ ਨਹੀਂ ਜਾਂਦਾ। ਸੋ ਆਫ ਦੀ ਏਅਰ ਆਹੀ ਇੱਕੋ ਇੱਕ ਸ਼ਰਤ ਕਹਿ ਲਓ, ਇੱਕੋ ਇੱਕ ਕੰਡੀਸ਼ਨ ਹੈ, ਜਦੋਂ ਆਫ ਦੀ ਏਅਰ ਹੁੰਦੇ ਆ ਉਦੋਂ ਹੀ ਕਾਲ ਕਰਨੀ ਹੁੰਦੀ ਆ। ਸੋ ਤੁਸੀਂ 1-2 ਮਿੰਟਾਂ ਬਾਅਦ ਜਦੋਂ ਮੇਰੀ ਆਵਾਜ਼ ਨਹੀਂ ਸੁਣਾਈ ਜਾਂਦੀ, ਕੋਈ ਗੀਤ ਸੰਗੀਤ ਪੇਸ਼ ਹੋ ਰਿਹਾ, ਕੋਈ ਲਗਾਤਾਰ ਐਡਾਂ ਚੱਲ ਰਹੀਆਂ, ਉਦੋਂ ਹੀ ਫੋਨ ਘੁਮਾਉਣਾ ਹੈ 905-564-6444। ਸੋ ਕੁਛ ਮੇਨ ਨਿਊਜ਼ ਦੀ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਕੱਲ੍ਹ ਮਿਸਿਸਾਗਾ ਸ਼ਹਿਰ ਦੇ ਵਿੱਚ ਹਾਈਵੇ 403 'ਤੇ ਇੱਕ ਮਲਟੀ ਵਹੀਕਲ ਕੋਲੀਜਨ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਪਿਓ ਅਤੇ ਉਹਦਾ ਪੁੱਤ, ਯੰਗ ਚਾਇਲਡ, ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤੇ ਗਏ ਨੇ। ਪਹਿਲਾਂ ਤਾਂ 2 ਗੱਡੀਆਂ ਦਾ ਟੱਕਰ ਹੋਇਆ, ਉਹ 2 ਗੱਡੀਆਂ ਦੇ ਡਰਾਈਵਰ ਬਾਹਰ ਨਿਕਲੇ, ਉਹਨਾਂ ਨੇ ਰਾਈਟ ਸਾਈਡ ਆਫ ਦ ਸ਼ੋਲਡਰ ਆਫ ਦ ਹਾਈਵੇ 'ਤੇ ਗੱਡੀਆਂ ਰੋਕੀਆਂ, ਇਨਫੋਰਮੇਸ਼ਨ, ਇੰਸ਼ੋਰੈਂਸ ਐਕਸੈਟਰਾ ਐਕਸਚੇਂਜ ਕਰਨ ਲਈ। ਜਦੋਂ ਪਿੱਛਿਓਂ ਕਿਸੇ ਨੇ ਜਾਣੇ ਅਣਜਾਣੇ ਦੇ ਵਿੱਚ ਜਾ ਕੇ ਗੱਡੀ, 3ਜੀ ਗੱਡੀ ਕ੍ਰੈਸ਼ ਕੀਤੀ, ਅਤੇ ਇੰਨਾ ਹੀ US ਤੋਂ ਵਿਜ਼ਿਟ ਕਰ ਰਹੇ ਇੱਕ ਪਿਓ ਅਤੇ ਉਹਦੇ ਪੁੱਤ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ, ਜੋ ਕਿ ਦੋਨੇ ਹੀ ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਵਿੱਚ ਹੁਣ ਹਾਸਪਿਟਲ ਦੇ ਵਿੱਚ ਹਨ, ਆਪਣੀ ਜਾਨ ਲਈ ਲੜ ਰਹੇ ਨੇ। ਨਾਲ ਦੇ ਦੋਸਤੋ, 3 ਸਾਲ ਪਹਿਲਾਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਪ੍ਰਾਪਰਟੀ ਦੇ ਵਿੱਚ, ਇੱਕ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੇ ਵਿੱਚ, ਜਿਹਦੇ ਵਿੱਚ 4 ਧੱਕੇ ਦੇ ਨਾਲ ਗੈਰ ਕਾਨੂੰਨੀ, ਬਿਨਾਂ ਕਿਸੇ ਵੀ ਬਿਲਡਿੰਗ ਕੋਡ, ਫਾਇਰ ਕੋਡ ਐਕਸੈਟਰਾ ਫਾਲੋ ਕਰਨ ਤੋਂ, ਬਿਨਾਂ ਕੋਈ ਵੀ ਸ਼ਹਿਰ ਤੋਂ ਪਰਮਿਟ ਲੈਣ ਤੋਂ, 4 ਅਲੱਗ ਰਹਿਣ ਦੀਆਂ ਜਿਹੜੀਆਂ ਯੂਨਿਟਸ ਇੱਕੋ ਹੀ ਘਰ ਦੇ ਵਿੱਚ ਬਣਾਈਆਂ ਹੋਈਆਂ ਸੀ, ਬੇਸਿਕਲੀ ਅਗੈਰੋ ਅਸਲਮ। ਇਹ ਇੱਕ ਬਹੁਤ ਹੀ ਗਲਤ ਮਲਤ ਇਨਅਪਰੋਪਰੀਏਟ ਜਗ੍ਹਾ ਸੀ, ਜਿਹਦੇ ਵਿੱਚ 4 ਅਲੱਗ ਪਰਿਵਾਰ ਰਹਿ ਰਹੇ ਸੀ। ਉਹਦੇ ਵਿੱਚ ਹਾਊਸ ਫਾਇਰ, ਅੱਗ ਲੱਗਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਔਰਤ, ਪ੍ਰੈਗਨੈਂਟ ਔਰਤ ਅਤੇ ਉਹਦੀ 3 ਸਾਲ ਦੀ ਬੇਟੀ, ਇਹ 3 ਜਣਿਆਂ ਦੀ ਡੈਥ ਹੋ ਚੁੱਕੀ ਸੀ। ਔਨ ਦਾ ਸਪਾਰ ਹੀ ਔਰਤ ਅਤੇ ਉਹਦਾ ਅਨਬੋਰਨ ਚਾਇਲਡ ਡੈਡ ਪ੍ਰੋਨਾਊਂਸ ਕੀਤੇ ਗਏ। ਕੁਛ ਦਿਨ ਬਾਅਦ 3 ਸਾਲ ਦੀ ਬੇਟੀ ਵੀ ਹਾਸਪਿਟਲ ਵਿੱਚ ਡੈਡ ਪ੍ਰੋਨਾਊਂਸ ਕੀਤੀ ਗਈ। ਇੱਕ ਹੀ ਲੋਨ ਸਰਵਾਈਵਰ ਸੀ ਜੋ ਕਿ ਹੁਣ ਲਾਈਫ ਐਲਟਰਿੰਗ, ਲਾਈਫ ਲੋਂਗ ਪ੍ਰੋਬਲਮਸ ਤੋਂ ਹੁਣ ਸਫ਼ਰ ਕਰ ਰਿਹਾ ਹੈ ਜਾਂ ਕਰ ਰਹੀ ਹੈ। ਹੁਣ ਉਸ ਕੇਸ ਦੇ ਵਿੱਚ ਕੱਲ੍ਹ ਹੀ
ਇੱਕ ਬ੍ਰੈਂਪਟਨ ਸ਼ਹਿਰ ਦੇ ਪ੍ਰਾਪਰਟੀ ਓਨਰ, ਇੱਕ ਸਲਮ ਲੋਰਡ ਨੂੰ, ਇਸ ਮਾੜੇ ਲੈਂਡ ਲੋਰਡ ਨੂੰ ਹੁਣ ਕਨਵਿਕਟ ਕੀਤਾ ਗਿਆ ਹੈ ਇੱਕ ਕੋਰਟ ਦੇ ਵਿੱਚ। 135 ਦਿਨਾਂ ਦੀ ਕੈਦ ਹੋਊਗੀ, ਉਸ ਤੋਂ ਬਾਅਦ 2 ਸਾਲ ਦੀ ਪ੍ਰੋਬੇਸ਼ਨ, $60,000 ਦਾ ਫਾਈਨ। ਅਤੇ ਜਦੋਂ ਇਹ ਸੋਸ਼ਲ ਮੀਡੀਆ 'ਤੇ ਅੱਜ ਪੋਸਟ ਕੀਤਾ ਗਿਆ, ਕਾਫੀ ਮਿਕਸਡ ਰਿਵਿਊਜ਼, ਮਿਕਸਡ ਰਿਐਕਸ਼ਨਸ ਲੋਕ ਪੇਸ਼ ਕਰ ਰਹੇ ਨੇ। ਕੁਛ ਲੋਕ ਇਹ ਪੁੱਛ ਰਹੇ ਨੇ ਕਿ ਯਾਰ ਇਹ ਕਿਹੜੇ ਹਿਸਾਬ ਦੇ ਨਾਲ ਹੀ ਬੰਦਾ ਪ੍ਰਾਪਰਟੀ ਓਨਰ ਚਾਰਜ ਕੀਤਾ ਗਿਆ ਹੈ, ਕਿਉਂਕਿ ਇਹ ਇੱਕ ਕ੍ਰਿਮੀਨਲ ਕਨਵਿਕਸ਼ਨ ਤਾਂ ਹੈ ਨਹੀਂ, ਇੱਕ ਸਪੈਸ਼ਲ ਡਿਫਰੈਂਟ ਟਾਈਪ ਆਫ ਕਨਵਿਕਸ਼ਨ ਹੈ। ਅਤੇ ਕੁਛ ਲੋਕ ਕਹਿ ਰਹੇ ਨੇ ਕਿ 3 ਜਣੇ ਮਰੇ ਨੇ, ਇਹ ਧੱਕੇ ਨਾਲ ਹੀ 4-4 ਯੂਨਿਟ ਇੱਕੋ ਹੀ ਘਰ ਦੇ ਵਿੱਚ ਬਣਾਏ ਹੋਏ ਸੀ ਇਲੀਗਲੀ, ਅਤੇ ਕੋਈ ਵੀ ਫਾਇਰ ਕੋਡ ਕੰਪਲਾਇੰਸ ਐਕਸੈਟਰਾ, ਬਿਲਡਿੰਗ ਕੋਡ ਕੰਪਲਾਇੰਸ, ਤਾਂ ਕੋਈ ਵੀ ਸੇਫਟੀ ਦਾ ਕੋਈ ਕਦਰ ਵੀ ਨਹੀਂ ਸੀ ਲੋਕਾਂ ਦੀ। ਇਸੇ ਤਰ੍ਹਾਂ ਸਲਮ ਦੇ ਵਿੱਚ ਹੀ ਸਿੱਟੇ ਹੋਏ ਸੀ ਇੰਨੇ ਜ਼ਿਆਦਾ ਲੋਕ, 4-4 ਡਿਫਰੈਂਟ ਯੂਨਿਟ ਦੇ ਵਿੱਚ। ਬਸ 135 ਦਿਨ ਕੈਦ, 135 ਦਿਨ ਕੀ ਚੀਜ਼ ਆ, 3 ਲੋਕ ਮਰ ਗਏ ਨੇ। ਲੋਕ ਕਹਿ ਰਹੇ ਨੇ ਕਿ ਇਹ ਤਾਂ ਐਟਲੀਸਟ ਕੋਈ 25 ਸਾਲ ਦੀ ਉਮਰ ਕੈਦ, ਜਿਹਨੂੰ ਆਪਾਂ ਕਹਿੰਦੇ ਹਾਂ ਐਟਲੀਸਟ 25 ਈਅਰਸ ਦੀ ਕੈਦ ਤਾਂ ਹੋਣੀ ਚਾਹੀਦੀ ਹੈ। ਪਰ ਇਹ ਇੱਕ ਵੈਰੀ ਰੇਅਰ, ਵੈਰੀ ਯੂਨੀਕ ਕਨਵਿਕਸ਼ਨ ਪੇਸ਼ ਹੋਈ ਹੈ ਬ੍ਰੈਂਪਟਨ ਸਿਟੀ ਦੇ ਵਿੱਚ ਇੱਕ ਪ੍ਰਾਪਰਟੀ ਓਨਰ ਦੇ ਖਿਲਾਫ, ਫੋਰ ਗਰੋਸ ਨੈਗਲੀਜੈਂਸ ਐਂਡ ਮੱਚ ਮੱਚ ਮੋਰ, ਕਾਫੀ ਜ਼ਿਆਦਾ ਵਾਇਓਲੇਸ਼ਨਸ ਲਈ। ਹੁਣ ਸਿਟੀ ਆਫ ਬ੍ਰੈਂਪਟਨ ਦੇ ਮੇਅਰ ਨੇ ਕਿਹਾ ਹੈ ਕਿ ਲੋਕਾਂ ਦੀ ਜ਼ਿਆਦਾ ਕਦਰ ਹੋਣੀ ਚਾਹੀਦੀ ਆ ਪ੍ਰੋਫਿਟਸ ਨਾਲੋਂ। ਅਫਕੋਰਸ ਜਿਹੜਾ ਵੀ ਬੰਦਾ ਪ੍ਰੋਪਰਟੀ ਰੈਂਟ 'ਤੇ ਦਿੰਦਾ ਹੈ, ਮੇਨ ਮਕਸਦ ਹੁੰਦਾ ਹੈ ਯਾਰ ਪੈਸੇ ਬਣ ਜਾਣ, ਐਟਲੀਸਟ ਖਰਚਾ ਤਾਂ ਨਿਕਲ ਜਾਵੇ, ਉਹ ਤਾਂ ਕੋਈ ਮਾੜੀ ਗੱਲ ਤਾਂ ਹੈ ਨਹੀਂ। ਪਰ ਜੇ ਤੁਸੀਂ ਇੱਕੋ ਹੀ ਘਰ ਦੇ ਵਿੱਚ 4 ਅਲੱਗ ਯੂਨਿਟ ਬਣਾਏ ਹੋਏ ਨੇ, ਉਹ ਵੀ ਬਿਨਾਂ ਕਿਸੇ ਪਰਮਿਟ ਤੋਂ, ਬਿਨਾਂ ਕੋਈ ਵੀ ਪ੍ਰੋਪਰ ਫਾਇਰ ਕੋਡ ਜਾਂ ਬਿਲਡਿੰਗ ਕੋਡ ਜਾਂ ਸੇਫਟੀ ਕੋਡ ਕੋਈ ਵੀ ਚੀਜ਼ ਫਾਲੋ ਕਰਨ ਤੋਂ, ਫਿਰ ਤਾਂ ਕੌਨਸੀਕੁਐਂਸ ਹੋਣੇ ਚਾਹੀਦੇ ਨੇ। ਅਤੇ ਸਿਟੀ ਆਫ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਹੈ, ਉਹ ਵਾਰਨਿੰਗ ਪੇਸ਼ ਕਰ ਰਿਹਾ ਹੈ ਬਾਕੀ ਹੀ ਬ੍ਰੈਂਪਟਨ ਦੇ ਲੈਂਡਲੋਰਡਸ ਨੂੰ, ਪ੍ਰਾਪਰਟੀ ਓਨਰਸ ਨੂੰ, ਕਿ ਜੇ ਤੁਸੀਂ ਇਸ ਤਰ੍ਹਾਂ ਦਾ ਗਲਤ ਕੰਮ ਕਰੋਗੇ, ਲੋਕਾਂ ਨੂੰ, ਟੈਨੈਂਟਸ ਨੂੰ, ਕਿਰਾਏ 'ਤੇ ਰਹਿਣ ਵਾਲਿਆਂ ਨੂੰ ਖਤਰੇ ਦੇ ਵਿੱਚ ਪਾਓਗੇ, ਫਿਰ ਤੁਹਾਡੇ ਖਿਲਾਫ ਵੀ ਕਾਫੀ ਸੀਰੀਅਸ ਇਸ ਤਰ੍ਹਾਂ ਦੇ ਵੀ ਫਿਰ ਚਾਰਜਿਸ ਲੈ ਕੀਤੇ ਜਾ ਸਕਦੇ ਨੇ। ਪਰ ਉਹਨੇ ਕਿਹਾ ਹੈ ਕਿ ਜਿਹੜਾ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ RRL ਪ੍ਰੋਗਰਾਮ ਹੈ, ਇਹਦੇ ਲਈ ਹੀ ਇਹ ਇੰਨੀ ਜ਼ਿਆਦਾ ਪ੍ਰਮੋਸ਼ਨ ਕਰ ਰਹੇ ਨੇ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਨੇ, ਬਹੁਤ ਹੀ ਵੱਡੇ ਟ੍ਰੈਜਡੀਜ਼ ਨੇ, ਇਹਨਾਂ ਨੂੰ ਹੋਣ ਤੋਂ ਆਬਵੀਅਸਲੀ ਰੋਕਿਆ ਤਾਂ ਕੰਪਲੀਟਲੀ ਜਾ ਹੀ ਨਹੀਂ ਸਕਦਾ, ਪਰ ਰਿਸਕ ਨੂੰ ਕਾਫੀ ਹੱਦ ਤੱਕ ਤਾਂ ਘਟਾਇਆ ਜਾ ਸਕਦਾ ਹੈ। ਕਿਉਂ? ਕਿਉਂਕਿ ਬ੍ਰੈਂਪਟਨ ਦੇ ਵਿੱਚ ਜਿਹੜਾ RRL ਪ੍ਰੋਗਰਾਮ ਹੈ, ਇਹਦੇ ਰਾਹੀਂ ਕੰਪਲਾਇੰਸ ਹੈ ਕਿ ਹਰੇਕ ਪ੍ਰਾਪਰਟੀ ਓਨਰ ਨੂੰ ਬਿਫੋਰ ਟੈਨੈਂਟਸ ਮੂਵ ਇਨ every single floor te carbon monoxide detector na fire detector smoke detector te hor vi kai cheezan da mandatory majburan prabandh karna hi penda hai, testing vi, compliance vi, so kafi zyada eh bahut hi bade bade maade hadse hon to katae ja sakde hai, rokya ta kade vi nahi ja sakda hai, eh navi khabar tonu bahut hi jald pesh karange। to dosto jithe Brampton shahar de vich automated speed enforcement cameras, ਜਿਹੜੇ ਸਪੀਡ ਕੈਮਰਾ ਸੀ, ਰੇਡਰ ਕੈਮਰਾ ਕਹਿ ਲਓ, ਉਹ ਤਾਂ ਹੁਣ ਹਟਾਏ ਗਏ ਨੇ, ਪਰ ਜਿਹੜੀ ਇੰਨੀ ਮਹਿੰਗੀ ਜਗ੍ਹਾ ਸਕੈਂਡਲ ਦੇ ਵਿੱਚ ਸ਼ਹਿਰ ਦੇ ਵੱਲੋਂ ਖਰੀਦੀ ਗਈ ਆ, ਉਹ ਵੀ ਪਤਾ ਨਹੀਂ ਕਿੰਨੇ ਜ਼ਿਆਦਾ ਟੈਕਸਪੇਅਰ ਦੇ ਪੈਸੇ ਓਵਰ ਐਸਕਿੰਗ ਪ੍ਰਾਈਸ ਤੋਂ, ਓਵਰ ਵੈਲਿਊ ਪ੍ਰਾਈਸ ਤੋਂ ਬਰਬਾਦ ਕਰਨ ਤੋਂ ਬਾਅਦ, ਉਹਦਾ ਵੀ ਹੁਣ ਕੋਈ ਨਾ ਕੋਈ ਇਸਤੇਮਾਲ ਤਾਂ ਕਰਨਾ ਹੀ ਕਰਨਾ ਹੈ। ਅਤੇ ਜਿਹੜਾ ਹੁਣ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾ ਹੈ, ਉਹਨੂੰ ਕਹਿੰਦੇ ਨੇ ਕਿ ਛੱਡੋ, ਅਸੀਂ ਹੁਣ ਨਵਾਂ ਹੀ ਕੰਮ ਸ਼ਾਇਦ ਸ਼ੁਰੂ ਕਰਾਂਗੇ। ਅੱਜ ਹੀ ਸਵੇਰੇ ਹੀ ਬ੍ਰੈਂਪਟਨ ਸਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਪ੍ਰਪੋਜ਼ ਕੀਤਾ ਹੈ ਕਿ ਸਿਟੀ ਸਟਾਫ ਹੁਣ ਬਾਕੀ ਹੀ ਸਟੇਕ ਹੋਲਡਰਸ, ਖਾਸ ਤਾਂ ਸਕੂਲ ਬੋਰਡਸ, ਨਾਲ ਦਿਆ ਸਕੂਲ ਬੱਸ ਆਪਰੇਟਰਸ ਅਤੇ ਲਾਅ ਇਨਫੋਰਸਮੈਂਟ ਦੇ ਨਾਲ ਹੁਣ ਸਲਾਹਾਂ ਕਰਨ ਅਤੇ ਰਿਪੋਰਟ ਪੇਸ਼ ਕਰਨ। ਜੇਕਰ ਸਿਟੀ ਆਫ ਬ੍ਰੈਂਪਟਨ ਦੇ ਵਿੱਚ ਜਿੰਨੀਆਂ ਵੀ ਸਕੂਲ ਬੱਸ ਚੱਲਦੀਆਂ ਨੇ, ਯੈਲੋ ਬੱਸਿਸ, ਚਾਹੇ ਸ਼ੋਰਟ ਬੱਸ, ਲੌਂਗ ਬੱਸ, ਵਟਐਵਰ ਇਟ ਇਜ਼, ਜਿਹੜੀਆਂ ਸਕੂਲ ਬੱਸਾਂ ਚੱਲਦੀਆਂ ਨੇ, ਉਹਨਾਂ 'ਤੇ ਜਿਹੜੀ ਇੱਕ ਬਾਹਰ ਆਰਮ ਹੁੰਦੀ ਆ, ਜਦੋਂ ਐਕਸਟੈਂਡ ਕੀਤੀ ਜਾਂਦੀ ਹੈ ਡਰਾਈਵਰ ਦੇ ਵੱਲੋਂ, ਬੱਸ ਰੋਕੀ ਗਈ, ਆਰਮ ਐਕਸਟੈਂਡ ਕੀਤੀ ਗਈ, ਉਹਦੇ 'ਤੇ ਵੱਡਾ ਫਲੈਸ਼ਿੰਗ ਸਟਾਪ ਸਾਈਨ ਹੁੰਦਾ ਹੈ ਕਿ ਕੋਈ ਵੀ ਗੱਡੀ ਅੱਗੇ ਨਾ ਲੰਘੇ, ਪਿੱਛੇ ਹੀ ਪਾਰਕ ਕੀਤਾ ਹੋਇਆ ਬੈਠੇ ਰਹੋ ਆਰਾਮ ਦੇ ਨਾਲ, ਕਿਉਂਕਿ ਹੁਣ ਛੋਟੇ ਜਵਾਕਾਂ ਨੇ ਬਾਹਰ ਨਿਕਲ ਕੇ ਸੜਕ ਤੱਕ ਕ੍ਰੋਸ ਕਰਨੀ ਆ, ਡੋਂਟ ਹਿਟ 'ਮ, ਡੋਂਟ ਰਨ 'ਮ ਓਵਰ। ਉਹ ਇੱਕ ਇਨਫੀਰੀਅਰ ਮੈਥਡ ਹੈ, ਕਹਿ ਲਓ ਕਿ ਇੱਕ ਘੱਟ ਮੈਜ਼ਰ ਹੈ। ਇਹਨਾਂ ਨੂੰ ਲੱਗਦਾ ਹੈ
ਕਿ ਉਹਦੇ 'ਤੇ ਹੀ ਹੁਣ ਇੱਕ ਕੈਮਰਾ ਲਾਉਣਾ ਚਾਹੀਦਾ ਹੈ ਜਿਹੜੀ ਉਹ ਸਟਾਪ ਸਾਈਨ ਆਰਮ ਹੁੰਦੀ ਹੈ ਸਕੂਲ ਬੱਸ 'ਤੇ, ਕਹਿੰਦੇ ਨੇ ਕਿ ਉਹਦੇ 'ਤੇ ਹੀ ਆਟੋਮੇਟਿਡ ਕੈਮਰਾ ਰਿਕੋਰਡਿੰਗ ਕੈਮਰਾ ਲਾਉਣਾ ਚਾਹੀਦਾ ਹੈ ਜਿਹਦੇ ਨਾਲ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੰਨੀ ਵੀ ਵੱਡੀ ਇਸ਼ੂ ਹੈ ਕਿ ਲੋਕ ਬੱਸ ਦੇ ਲਈ ਰੁਕਦੇ ਵੀ ਨਹੀਂ ਹੈਗੇ। ਸ਼ਾਇਦ ਮੈਂ ਹੀ ਗਲਤ ਹੋਵਾਂ, ਸ਼ਾਇਦ ਮੈਨੂੰ ਪਤਾ ਹੀ ਨਹੀਂ ਹੈਗਾ, ਸ਼ਾਇਦ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਵਾਕਈ ਹੀ ਇਹ ਕੋਈ ਵੱਡੀ ਪ੍ਰੋਬਲਮ ਆ ਜਾਂ ਉੱਦਾਂ ਹੀ ਪ੍ਰੋਬਲਮ ਬਣਾਈ ਜਾ ਰਹੀ ਆ, ਕਿਉਂਕਿ ਕੁਛ ਕੁ ਮਹੀਨੇ ਬਾਅਦ ਚੋਣਾਂ ਆ ਰਹੀਆਂ ਨੇ ਅਤੇ ਦਿਖਾਉਣਾ ਵੀ ਪਊਗਾ ਕਿ ਭਾਈ ਅਸੀਂ ਕੁਛ ਨਾ ਕੁਛ ਕੰਮ ਕਰਦੇ ਵੀ ਹੈਗੇ ਹਾਂ ਸਵਾਏ ਸਮੋਸੇ ਖਾਣ ਤੋਂ ਲੋਕਾਂ ਦੇ ਫੰਕਸ਼ਨਾਂ 'ਤੇ। ਸੋ ਤੁਸੀਂ ਵੀ ਦੱਸ ਸਕਦੇ ਹੋ ਅੱਗੇ ਜਾ ਕੇ, ਤੁਹਾਨੂੰ ਪੋਲ ਵੀ ਜ਼ਰੂਰ ਕਰਾਂਗੇ। ਪਰ ਉਹਨਾਂ ਸਕੂਲ ਬੱਸਿਸ 'ਤੇ ਹੁਣ ਪ੍ਰਪੋਜ਼ ਕੀਤਾ ਜਾ ਰਿਹਾ ਹੈ ਸਾਡੇ ਸ਼ਹਿਰ ਦੇ ਮੇਅਰ ਦੇ ਵੱਲੋਂ ਕਿ ਆਟੋਮੇਟਿਡ ਕੈਮਰਾਜ਼ ਲਾਏ ਜਾਣ। ਪਰ ਸੋਚਣ ਵਾਲੀ ਗੱਲ ਆ ਕਿ ਜੇਕਰ ਕਿਸੇ ਨੇ ਗੱਡੀ ਭਜਾ ਹੀ ਦਿੱਤੀ ਆ, ਬੱਸ ਦੇ ਨੂੰ ਓਵਰਟੇਕ ਓਵਰ ਕਰ ਲਿਆ ਹੈ, ਰੁਕੇ ਹੀ ਨਹੀਂ ਹੈਗੇ ਬੱਸੇ ਜਵਾਕ ਬੱਸ ਦੇ ਵਿੱਚੋਂ ਜਵਾਕ ਬਾਹਰ ਨਿਕਲਣ ਤੱਕ, ਹੁਣ ਜੇ ਉਹਨਾਂ ਨੂੰ ਟਿਕਟ ਮਿਲਦੀ ਵੀ ਹੈਗੀ ਆ ਕੈਮਰੇ ਦੇ ਰਾਹੀਂ, ਡਿਮੇਰਿਟ ਪੁਆਇੰਟ ਘੱਟਦੇ ਵੀ ਆ, ਉਹ ਤਾਂ ਇੱਕ ਪ੍ਰੋਵਿੰਸ਼ੀਅਲ ਅਫੈਂਸ ਹੈ, ਨਾ ਕਿ ਇੱਕ ਮਿਊਨਿਸਪਲ ਅਫੈਂਸ ਹੈ। ਸੋ ਸ਼ਹਿਰ ਨੂੰ ਤਾਂ ਫਿਰ ਵੀ ਉਹਦੇ ਤੋਂ ਕੋਈ ਵੀ ਰੈਵਨਿਊ ਨਹੀਂ ਜਨਰੇਟ ਕੀਤਾ ਜਾਣਾ, ਅਨਲੈਸ ਔਨ ਟੋਪ ਆਫ ਦੈਟ ਕਿਹੜਾ ਜਿਹੜਾ 2000 ਤੱਕ ਦਾ ਫਾਈਨ ਹੈ, 6 ਡਿਮੇਰਿਟ ਪੁਆਇੰਟ ਤੱਕ ਦਾ ਫਾਈਨ ਹੈ, ਉਹਦੇ ਤੋਂ ਉੱਪਰ ਹੀ ਸ਼ਹਿਰ ਜੇਕਰ ਹੁਣ ਨਵਾਂ ਬਾਇਲਾ ਬਣਾਵੇ ਕਿ ਹਾਂ ਸਾਡੇ ਵੱਲੋਂ ਵੀ ਹੁਣ ਫਾਈਨ ਤੁਹਾਨੂੰ ਦਿੱਤੇ ਜਾਣਗੇ ਜੇਕਰ ਤੁਸੀਂ ਬੱਸ ਨੂੰ ਓਵਰਟੇਕ ਕਰਦੇ ਹੋ ਜਦੋਂ ਉਹ ਸਟਾਪ ਸਾਈਨ ਹੁੰਦਾ ਹੈ। ਕਾਫੀ ਲੈਂਥੀ, ਕਾਫੀ ਕੰਪਲੀਕੇਟਡ, ਕਾਫੀ ਲੀਗਲ ਪ੍ਰੋਸੈਸ ਇਹ ਹੋ ਸਕਦਾ ਹੈ ਜੇਕਰ ਸ਼ਹਿਰ ਕਹਿੰਦਾ ਕਿ ਅਸੀਂ ਇਹ ਮਿਲੀਅਨਸ ਡਾਲਰ ਪੈਸੇ ਖਰਚ ਕੇ ਬੱਸਾਂ 'ਤੇ ਕੈਮਰੇ ਲਾਉਣੇ ਆ। ਜੇ ਉਹ ਕਹਿੰਦੇ ਨੇ ਕਿ ਸਾਨੂੰ ਕੋਈ ਰੈਵਨਿਊ ਚਾਹੀਦਾ ਹੀ ਨਹੀਂ ਹੈਗਾ, ਫਿਰ ਤਾਂ ਲੋਕਾਂ ਨੂੰ ਵੀ ਪੁੱਛਣਾ ਪਊਗਾ ਕਿ ਇਜ਼ ਦਿਸ ਵਰਥ ਦ ਕਾਸਟ, ਕਿ ਆਪਾਂ ਕਾਸਟ ਬੈਨੀਫਿਟ ਅਨਾਲਿਸਿਸ ਕਰਕੇ ਦੇਖ ਸਕਦੇ ਹਾਂ ਕਿ ਹਰੇਕ ਬੱਸ 'ਤੇ ਇਨ ਬ੍ਰੈਂਪਟਨ ਕੈਮਰਾ ਲਾ ਕੇ ਕੋਈ ਫਾਇਦਾ ਵੀ ਹੈ, ਜੇਕਰ ਪੈਸਾ ਰੈਵਨਿਊ ਕੋਈ ਜਨਰੇਟ ਕੀਤਾ ਹੀ ਨਹੀਂ ਜਾਣਾ, ਜੇਕਰ ਇਕੱਲੇ ਪ੍ਰੋਫਿਟਸ ਤੋਂ ਹੀ ਪੈਸਾ ਜਾਣਾ ਹੈ। ਪਰ ਜੇ ਪੈਸਾ ਕਲੈਕਟ ਕੀਤਾ ਜਾਂਦਾ ਹੈ, ਫਿਰ ਕੀ ਇਹ ਇੱਕ ਨਵਾਂ ਹੀ ਕੈਸ਼ ਗ੍ਰੈਬ ਹੈ, ਕੀ ਇਹ ਇੱਕ ਨਵਾਂ ਹੀ ਇਨਡਾਇਰੈਕਟ ਟੈਕਸ ਹੈ ਟੂ ਫਿਲ ਦ ਸਿਟੀਜ਼ ਕਾਫਰਸ। ਸੋ ਕਾਫੀ ਜ਼ਿਆਦਾ ਇਹਦੇ ਨਾਲ ਹੀ ਪ੍ਰਪੋਜ਼ਲ ਨਾਲ ਕੁਐਸਚਨ ਮਾਰਕਸ ਵੀ ਅੱਜ ਪੇਸ਼ ਹੋ ਰਹੇ ਨੇ ਕਿ ਮਕਸਦ ਹੀ ਕੀ ਹੈ ਸਿਟੀ ਆਫ ਬ੍ਰੈਂਪਟਨ ਦੇ ਮੇਅਰ ਦਾ ਬੱਸਾਂ 'ਤੇ ਹੀ, ਸਕੂਲ ਬੱਸਾਂ 'ਤੇ ਹੀ ਕੈਮਰੇ ਲਾ ਕੇ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਕੁਝ ਜਾਣਕਾਰੀ ਵੀ ਪੇਸ਼ ਕਰਾਂਗੇ ਅਤੇ ਤੁਹਾਨੂੰ ਵੀ ਕੁਝ ਸਵਾਲ ਪੁੱਛਾਂਗੇ, ਤੁਹਾਡੇ ਵੀ ਬਿਆਨ ਲਵਾਂਗੇ। ਹੋਰ ਵੀ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਹੋਣਗੀਆਂ। ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ, 6 ਵਜੇ ਤੱਕ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ 905-564-6444 905-564-6444 ਜਾਂ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ। ਕੋਈ ਵੀ ਆਪਣਾ ਪਸੰਦ ਦਾ ਕੋਈ ਗਾਣਾ ਗੁਣਾ ਸੁਣਨਾ ਹੋਵੇ, ਕੋਈ ਵੀ ਸਾਡੇ ਪ੍ਰੋਗਰਾਮ 'ਚ ਕਮਰਸ਼ਲ ਸੁਣੀ ਹੈ, ਕੋਈ ਐਡਵਰਟਾਈਜ਼ਮੈਂਟ ਸੁਣੀ ਹੈ, ਕੋਈ ਨੰਬਰ ਚਾਹੀਦਾ ਹੋਵੇ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਲ ਦੇ ਵਿੱਚੋਂ ਅਤੇ ਉਹਦਾ ਕੋਈ ਨੰਬਰ ਚਾਹੀਦਾ ਹੋਵੇ ਜਾਂ ਹਾਏ ਹੈਲੋ ਮੈਸੇਜ ਕਰਨਾ ਹੋਵੇ, ਟੈਕਸਟ ਔਰ ਵਟਸਐਪ ਐਟ 416-457-3381 416-457-3381 416-457-3381 4164573381 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ, ਜੋ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ 35 ਰੈਜ਼ੋਲੂਸ਼ਨ ਡਰਾਈਵ, ਕੈਨੇਡੀ ਐਂਡ ਸਟੀਲਸ, 410 ਐਂਡ ਸਟੀਲਸ, ਵਾਲਮਾਰਟ ਵਾਲੇ ਵੱਡੇ ਪਲਾਜ਼ੇ ਵਿੱਚ ਲੋਕੇਟਡ ਹਨ, ਜਿੱਥੇ ਕਿ ਤੁਹਾਨੂੰ ਹਰੇਕ ਪ੍ਰਾਈਸ ਰੇਂਜ ਦੇ ਵਿੱਚ ਹੀ ਬਹੁਤ ਹੀ ਸੋਹਣੀਆਂ ਐਨਕਾਂ ਤਿਆਰ ਕੀਤੀਆਂ ਜਾਂਦੀਆਂ ਨੇ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਦੇ ਨਾਲ, ਕਾਫੀ ਐਕਸਟੈਂਸਿਵ ਨਵੀਂ ਟੈਕਨੋਲੋਜੀ ਨਾਲ, ਅਬਵ ਐਂਡ ਬਿਯੋਂਡ ਘੱਟ ਪ੍ਰਾਈਸ ਦੇ ਵਿੱਚ ਹੀ ਜਾਂ ਡਾਇਰੈਕਟ ਹੈਲਥ ਕਾਰਡ ਦੇ ਰਾਹੀਂ ਹੀ ਤੁਹਾਡਾ ਆਈ ਐਗਜ਼ਾਮ ਕੀਤਾ ਜਾਂਦਾ ਹੈ। ਤੁਹਾਡੀ ਬੋਲੀ ਬੋਲਦੇ ਦੇ ਮਲਟੀਪਲ ਡਿਫਰੈਂਟ ਡਾਕਟਰ ਨੇ, ਹਿੰਦੀ, ਉਰਦੂ, ਪੰਜਾਬੀ, ਇੰਗਲਿਸ਼, ਕੋਈ ਵੀ ਲੈਂਗੁਏਜ ਬੈਰੀਅਰ ਨਹੀਂ ਹੋਣਾ ਹੈ, ਖਾਸ ਜੇਕਰ ਬਜ਼ੁਰਗਾਂ ਨੂੰ ਲੈ ਕੇ ਜਾਣਾ ਹੈ। ਪਹੁੰਚੋ ਤੁਸੀਂ ਵੀ, 7 days a week walk-in bhi kar sakde ho, 35 Resolution Drive, Brampton at Kennedy and Steeles, 410 Steeles, Walmart Plaza, Specs Express. Advance te vich jekar exam book karna hove, number kamao 905-460-8888, 905-460-8888. Inna ne ek bahut hi shandar deal lai hui hai, ek customer appreciation deal hai, jede vich tuhanu koi 30-35 alag brand ne, designer brand ne, Roots, Levi's, Wrangler, Izod, London Fog, many many more, koi 30-35 brand ne, ohna de vich ja ke jehda marzi apna ek frame pasand karo, ohde vich tode layi tode prescription de hisab naal single vision lens pa ke denge, te nami bahut hi tori bahut hi sohni ainak taiyar ho jani hai sirf te sirf $169 de vich, only $129, te chahe tusi arap ha ke pay karde ho, chahe tusi chahunde ho ke tode insurance nu direct bill kita jave, kharcha ta onna hi hona, number kamao Specs Express ਵਾਲਿਆਂ ਦਾ 905-460-8888, 905-460-8888. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਏਅਰ ਫੇਅਰ ਭੇਜੇ ਨੇ ਇੰਡੀਆ ਆਉਣ ਜਾਣ ਦੇ ਲਈ, ਕਾਫੀ ਜਿਹੜਾ ਪੈਸਾ ਬਚਾ ਸਕਦੇ ਹੋ ਜੇਕਰ ਤੁਸੀਂ ਆਪਦੇ ਸਪੈਸੀਫਿਕ ਡੇਟਸ ਵੀ ਦੱਸ ਕੇ ਪਤਾ ਕਰਦੇ ਹੋ ਕਿ ਕਿਹੜੀ ਏਅਰਲਾਈਨ ਦਾ ਕਿੰਨੀ ਕੁ ਪ੍ਰਾਈਸ ਹੈ। ਦਿਓਲ ਟਰੈਵਲ ਦੀਆਂ ਦੋ ਲੋਕੇਸ਼ਨ ਨੇ, ਪਹਿਲਾਂ ਹੀ ਨੰਬਰ ਦੇ ਦਿੰਦਾ, ਬ੍ਰੈਂਪਟਨ ਲੋਕੇਸ਼ਨ 905-588-4200 or Etobicoke 905-588-5100. ਕੋਈ ਵੀ ਹੁਣ ਇਸ ਹੀ ਮਹੀਨੇ ਆਗਸਟ ਜਾਣਾ ਚਾਹੁੰਦਾ ਹੈ ਦਿੱਲੀ ਤੱਕ, ਵਾਪਸੀ ਟੋਰਾਂਟੋ ਅਕਟੋਬਰ ਦੇ ਵਿੱਚ, ਸੋ ਟੋਰਾਂਟੋ ਦਿੱਲੀ ਆਗਸਟ ਟੂ ਅਕਟੋਬਰ ਰਾਊਂਡ ਟ੍ਰਿਪ $1720 ਵਿੱਚ 1720 ਬੁੱਕ ਕਰ ਸਕਦੇ ਹੋ। ਕੋਈ ਵੀ ਇਸ ਹੀ ਮਹੀਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਆਗਸਟ ਵਿੱਚ ਹੀ ਹੁਣੇ ਹੀ ਤੁਸੀਂ ਡਾਇਰੈਕਟ ਫਲਾਈਟ ਰਾਹੀਂ ਕਿਸੇ ਨੂੰ ਵਨ ਵੇ ਸੱਦਣਾ ਚਾਹੁੰਦੇ ਹੋ, ਇਸ ਹੀ ਮਹੀਨੇ ਸੱਦੋ $890 ਦੇ ਵਿੱਚ, $890। ਜੇਕਰ ਤੁਸੀਂ ਅਕਟੋਬਰ ਮਹੀਨੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਵਨ ਵੇ ਟਿਕਟ ਲੱਭ ਰਹੇ ਹੋ, ਦੋ ਅਟੈਚੀ ਨਾਲ ਹੋਣਗੇ, 1050 ਦੇ ਵਿੱਚ। ਜੇ ਤੁਸੀਂ ਅਗਲੇ ਮਹੀਨੇ ਸਪਟੈਂਬਰ ਦੇ ਵਿੱਚ ਵਨ ਵੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਸੱਦਣਾ ਚਾਹੁੰਦੇ ਹੋ, ਦੋ ਬੈਗ ਭਰ ਕੇ ਆਉਣਗੇ $900 ਦੇ ਵਿੱਚ, $900। ਅਤੇ ਜੇਕਰ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਰਾਊਂਡ ਟ੍ਰਿਪ ਕਿਸ ਲਈ ਬੁੱਕ ਕਰਨਾ ਚਾਹੁੰਦੇ ਹੋ, ਸੱਦੋ ਉਹਨਾਂ ਨੂੰ ਇੱਥੇ ਅਕਟੋਬਰ ਦੇ ਵਿੱਚ, ਵਾਪਸ ਭੇਜੋ ਉਹਨਾਂ ਨੂੰ ਇਨ ਫੈਬਰੀ ਔਰ ਮਾਰਚ ਨੈਕਸਟ ਈਅਰ, ਇਹ 1390 ਦੇ ਵਿੱਚ 1390 ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ। ਸੋ ਘੁਮਾਓ ਨੰਬਰ ਦਿਓਲ ਟਰੈਵਲ ਬ੍ਰੈਂਪਟਨ ਵਾਲਿਆਂ ਦਾ 905-588-4200 ਜਾਂ ਇਟੋਬਕੋ 905-588-5100। ਅਤੇ ਦੋਸਤੋ, ਜੇਕਰ ਤੁਹਾਨੂੰ ਤੁਹਾਡੇ ਪੇਰੈਂਟਸ ਜਾਂ ਬਜ਼ੁਰਗਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਸਭ ਤੋਂ ਲੋਵੈਸਟ ਮੰਥਲੀ ਪ੍ਰਾਈਸ ਤੁਸੀਂ ਲੱਭ ਰਹੇ ਹੋ, ਜਾਂ ਤੁਹਾਨੂੰ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਨੰਬਰ ਘੁਮਾਉਣਾ ਹੈ ਐਬਸੋਲੂਟਲੀ ਬੈਸਟ ਪ੍ਰਾਈਸਿਸ ਲਈ 416-457-3381, 416-457-3381। ਇੱਕਿਆਸੀ ਆਹ ਨੰਬਰ ਕਿਉਂ ਘੁਮਾਉਣਾ? ਕਿਉਂਕਿ ਮੇਰਾ ਨੰਬਰ ਹੈ, ਦੈਟਸ ਵਾਈ। ਜੇ ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ, ਜਾਂ ਫਿਰ ਤੁਸੀਂ ਮਾਈਨੋਰਿਟੀ ਦੇ ਵਿੱਚੋਂ ਬਹੁਤ ਹੀ ਘੱਟ ਪਰਸੈਂਟੇਜ ਆਫ ਕੈਨੇਡੀਅਨ ਲੋਕਾਂ ਦੇ ਵਿੱਚੋਂ ਜਿਨ੍ਹਾਂ ਨੇ ਹਜੇ ਤੱਕ ਕੋਈ ਵੀ ਪਰਸਨਲ ਜਾਂ ਕਪਲ ਜਾਂ ਫੈਮਿਲੀ ਇੰਸ਼ੋਰੈਂਸ ਪਲੈਨਿੰਗ ਨਹੀਂ ਕੀਤੀ ਹੋਈ ਹੈ। ਜੇ ਤੁਸੀਂ ਆਪਣੇ ਜਿੰਨੇ ਵੀ ਫਾਈਨੈਂਸ਼ੀਅਲ ਰਿਸਕਸ ਨੇ ਉਹ ਨਹੀਂ ਕਵਰ ਕੀਤੇ ਹੋਏ ਨੇ, ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਲ, ਚਾਹੇ ਤੁਸੀਂ ਟਰਮ ਕਵਰੇਜ ਚਾਹੁੰਦੇ ਹੋ, ਚਾਹੇ ਹੋਲ ਲਾਈਫ ਕਵਰੇਜ ਚਾਹੁੰਦੇ ਹੋ,
ਤੁਹਾਡੇ ਲਈ ਐਬਸੋਲੂਟਲੀ ਸਾਰੀਆਂ ਹੀ ਕੰਪਨੀਜ਼ ਦੇ ਪ੍ਰਾਈਸਿਸ ਪ੍ਰੋਵਾਈਡ ਕੀਤੇ ਜਾ ਸਕਦੇ ਨੇ, ਬੈਸਟ ਕਵਰੇਜ, ਫੁੱਲ ਕਵਰੇਜ ਪ੍ਰੋਵਾਈਡ ਕੀਤੀ ਜਾ ਸਕਦੀ ਹੈ, ਅਤੇ ਤੁਹਾਡੇ ਬਜਟ ਦੇ ਮੁਤਾਬਕ ਹੀ ਮੈਂ ਕਸਟਮ ਤੁਹਾਡੇ ਪਲਾਨ ਤਿਆਰ ਕਰ ਸਕਦਾ ਹਾਂ। ਜਿਹੜੀ ਮਰਜ਼ੀ ਇੰਸ਼ੋਰੈਂਸ ਹੋਵੇ, ਤੁਸੀਂ ਮੇਰੇ ਨਾਲ ਸਿਮਰਾਜ ਸਿੰਘ ਸਿੱਧੂ ਨਾਲ ਫਾਈਨੈਂਸ਼ ਨਾਲ ਸੰਪਰਕ ਕਰ ਸਕਦੇ ਹੋ। 416-457-3381 416-457-3381 ਅਤੇ ਅਪੁਆਇੰਟਮੈਂਟ ਬੁੱਕ ਕਰਕੇ ਸੱਤੇ ਹੀ ਦਿਨ ਮੇਰੇ ਨਾਲ ਹੀ ਮਿਲ ਸਕਦੇ ਹੋ। ਬ੍ਰੈਂਪਟਨ ਦੇ ਵਿੱਚ 70 ਡੈਲਟਾ ਪਾਰਕ ਬੁਲਵਰਡ ਨੰਬਰ 11 ਇਨ ਆਰ ਟੌਪ ਫਾਈਨੈਂਸ਼ੀਅਲ ਆਫਿਸ, ਏਅਰਪੋਰਟ ਤੇ ਕੁਈਨ ਦੇ ਲਾਗੇ, ਏਅਰਪੋਰਟ ਤੇ ਡੈਲਟਾ ਪਾਰਕ ਤੇ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗਿਰੀ ਲੀਗਲ ਸਰਵਿਸਿਜ਼। ਹੁਣ ਦੋਸਤੋ, ਬਹੁਤ ਹੀ ਲੋਕਾਂ ਨੂੰ ਆਪਦੇ ਹੱਕ ਤੱਕ ਨਹੀਂ ਪਤਾ, ਲੀਗਲ ਹੱਕ ਤੱਕ ਨਹੀਂ ਪਤਾ। ਜੇ ਤੁਹਾਨੂੰ ਤੁਹਾਡੇ ਕੰਮ ਦੇ ਵੱਲੋਂ ਬਿਨਾਂ ਕਿਸੇ ਵਜ੍ਹਾ ਤੋਂ ਕੱਢਿਆ ਗਿਆ ਹੈ ਜਾਂ ਕਿਸੇ ਮਾੜੇ ਹੀ ਬੇਕਾਰ ਬਹਾਨੇ ਨਾਲ ਕੱਢਿਆ ਗਿਆ ਹੈ, ਜਾਂ ਤੁਹਾਡੇ ਪੈਸੇ ਮਾਰੇ ਗਏ ਨੇ ਕਿਸੇ ਵੀ ਇੰਪਲੋਇਰ ਦੇ ਵੱਲੋਂ, ਮੇ ਬੀ ਤੁਹਾਨੂੰ ਓਵਰ ਟਾਈਮ ਨਹੀਂ ਮਿਲੀ, ਮੇ ਬੀ ਹੋਲੀਡੇ ਪੇ ਨਹੀਂ ਮਿਲੀ, ਜਾਂ ਪੇ ਚੈੱਕ ਹੀ ਨਹੀਂ ਮਿਲੀ, ਜਾਂ ਕਿਸੇ ਟਰੱਕਿੰਗ ਕੰਪਨੀ ਨੇ ਤੁਹਾਨੂੰ ਆਪਣੀ ਚੈੱਕ ਨਹੀਂ ਦਿੱਤੀ ਹੈ, ਕੋਈ ਪੈਸੇ ਮਾਰੇ ਹੋਏ ਨੇ, ਚਾਹੇ $100 ਹੋਵੇ, ਚਾਹੇ $1,00,000 ਹੋਵੇ, ਜਿੰਨਾ ਮਰਜ਼ੀ ਹੋਵੇ। ਜੇ ਤੁਸੀਂ ਚਾਹੁੰਦੇ ਹੋ ਕਿ ਜਲਦ ਤੋਂ ਜਲਦ ਕਾਨੂੰਨੀ ਤਰੀਕੇ ਦੇ ਰਾਹੀਂ ਸਾਨੂੰ ਸਾਡੀ ਹੱਕ ਦੀ ਪੇ ਦਿਲਵਾਈ ਜਾਵੇ, ਜਾਂ ਸਾਨੂੰ ਕੰਮ ਤੋਂ ਬਾਹਰ ਕੱਢਿਆ ਗਿਆ ਹੈ ਬਿਨਾਂ ਲੋੜ ਤੋਂ ਜਾਂ ਮਾੜੇ ਵਜ੍ਹਾ ਕਰਕੇ ਸਾਨੂੰ ਫਾਈਨੈਂਸ਼ੀਅਲ ਸੈਵਰੈਂਸ ਦਿੱਤੀ ਜਾਵੇ, ਫਿਰ ਗਿਰੀ ਲੀਗਲ ਸਰਵਿਸ ਤੋਂ ਮਨੀਤ ਗਿਰੀ ਬਹੁਤ ਹੀ ਤਕੜੇ ਵਕੀਲ ਨੇ, ਇਹਨਾਂ ਨਾਲ ਅੱਜ ਹੀ ਸਲਾਹ ਮਸ਼ਵਰਾ ਕਰੋ। ਬਿਲਕੁਲ ਫ੍ਰੀ ਕੰਸਲਟੇਸ਼ਨ ਹੈ। 437-551-8000 ਨਾਲੇ ਬਹੁਤ ਲੋਕ ਨੇ, ਬਹੁਤ ਪਰਿਵਾਰ ਨੇ ਜੋ ਕਿ ਰੀਅਲ ਇਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਕਾਫੀ ਬੁਰੀ ਤਰ੍ਹਾਂ ਫਸੇ ਹੋਏ ਨੇ। ਹੁਣ ਦੋਸਤੋ, ਜੇ ਤੁਸੀਂ ਕੋਈ ਪ੍ਰਾਪਰਟੀ ਬੁੱਕ ਕੀਤੀ ਸੀ, ਹੁਣ ਉਹਦੀ ਜਿਹੜੀ ਅਪਰੇਜ਼ਲ ਹੈ ਮੋਰਗੇਜ ਕਰਾਉਣ ਤੋਂ ਪਹਿਲਾਂ, ਹੁਣ ਲੱਖਾਂ ਹੀ ਡਾਲਰ ਘੱਟ ਹੈ, ਹੁਣ ਮੋਰਗੇਜ ਹੁੰਦੀ ਨਹੀਂ ਹੈਗੀ ਜਾਂ ਬਹੁਤ ਮੁਸ਼ਕਲ ਹੁੰਦੀ ਹੈ, ਇਹ ਤੁਹਾਨੂੰ ਤੁਹਾਡੇ ਕੰਟਰੈਕਟ ਦੇ ਵਿੱਚੋਂ ਬਿਲਡਰ ਤੋਂ ਕੱਢ ਕੇ ਤੁਹਾਡਾ ਡਿਪਾਜ਼ਿਟ ਤੱਕ ਵੀ ਦਿਲਵਾ ਸਕਦੇ ਆ। ਆਪਸ਼ਨਸ ਪਤਾ ਕਰ ਲਓ ਬਿਫੋਰ ਯੂ ਡੂ ਐਨੀਥਿੰਗ ਸਟੂਪਿਡ, ਬਿਫੋਰ ਕੋਈ ਵੀ ਬੈਂਕਰਪਸੀ ਜਾਂ ਕੋਈ ਪੰਗਾ ਪੁੰਗਾ ਲੈਣ ਤੋਂ ਕਿ ਦੇਖੀ ਜਾਊਗੀ। ਇਸ ਤਰ੍ਹਾਂ ਦੇ ਗਲਤ ਮਲਤ ਕੰਮ, ਕੋਈ ਪੰਗਾ ਲੈਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਨਾਲ ਲੀਗਲ ਸਲਾਹ ਮਸ਼ਵਰਾ ਕਰ ਲਓ। 437-551-8000 ਹੁਣ ਜੇ ਬਿਲਡਰ ਪ੍ਰਾਪਰਟੀ ਕਲੋਜ਼ ਹੀ ਨਹੀਂ ਕਰ ਰਿਹਾ, ਲਮਕਾਈ ਜਾਂਦਾ ਕੰਮ ਨੂੰ, ਜਾਂ ਤੁਹਾਡਾ ਡਿਪਾਜ਼ਿਟ ਨਹੀਂ ਮੋੜ ਰਿਹਾ, ਜਦੋਂ ਤੁਸੀਂ ਹੱਕਦਾਰ ਹੋ ਤੁਹਾਡਾ ਡਿਪਾਜ਼ਿਟ ਵੀ ਤੱਕ ਤੁਹਾਨੂੰ ਐਕਸਟਰਾ ਨਾਲ ਦਾ ਇੰਟਰਸਟ ਵੀ ਫੈਮਲੀ ਫੀਸ ਤੱਕ ਵੀ ਦਿਲਵਾ ਸਕਦੇ ਨੇ। ਕਾਲ ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼, 437-551-8000 ਰੀਅਲ ਇਸਟੇਟ ਲਿਟੀਗੇਸ਼ਨ, ਸਿਵਲ ਲਿਟੀਗੇਸ਼ਨ, ਇੰਪਲੋਇਮੈਂਟ

0: Toronto, Mississauga, Brampton, the entire Halton region, Durham region, York region, Hamilton, and Niagara region. ਜਿੱਥੇ ਅੱਜ ਪੂਰੀ ਰਾਤ ਈਵਨ ਓਵਰਨਾਈਟ ਇਹਨਾਂ ਸਾਰੇ ਹੀ ਸ਼ਹਿਰਾਂ ਅਤੇ ਰੀਜਨ ਦੇ ਵਿੱਚ ਸਵੀਅਰ ਥੰਡਰ ਸਟੋਰਮਸ, ਹੈਵੀ ਰੇਨਫਾਲ, ਉਹ ਵੀ ਅਪ ਟੂ 60 millimeters ਆਫ ਰੇਨਫਾਲ ਐਕਸਪੈਕਟਡ ਹੈ. ਅਤੇ ਸੁਣ ਲਓ ਧਿਆਨ ਨਾਲ, ਕਾਫੀ ਜ਼ਿਆਦਾ ਪਾਵਰ ਆਊਟੇਜਸ ਅਤੇ ਪ੍ਰਾਪਰਟੀ ਡੈਮੇਜ ਵੀ ਹੋ ਸਕਦਾ, ਕਿਉਂਕਿ ਕੁਛ ਏਰੀਆਸ ਦੇ ਵਿੱਚ ਤਾਂ 100 kilometers ਐਨ ਆਵਰ ਤੱਕ ਦੇ ਵੈਰੀ ਸਟਰੋਂਗ ਵਿੰਡਸ ਵੀ ਫੋਰਕਾਸਟਡ ਹਨ. ਅਤੇ ਆਹ ਵੀ ਹੋਰ ਸੁਣ ਲਓ, ਟੂਨੀ, ਸਾਰਿਆਂ ਨੂੰ ਪਤਾ ਕਿ ਟੂਨੀ ਕੀ ਆ, $2 ਦਾ ਜਿਹੜਾ ਕੋਇਨ ਹੈ, ਟੂਨੀ ਸਾਈਜ਼ਡ, $2 ਦੇ ਸਿੱਕੇ ਦੇ ਸਾਈਜ਼ ਦੇ ਹੇਲ ਗੜੇ ਵੀ ਫੋਰਕਾਸਟਡ ਹਨ ਅਲੱਗ ਅਲੱਗ ਏਰੀਆ ਦੇ ਵਿੱਚ. ਸੋ ਆਬਵੀਅਸਲੀ ਕਾਫੀ ਸਲਿਪਰੀ ਰੋਡ ਕੰਡੀਸ਼ਨਸ, ਰਸ਼ ਆਵਰ ਦੇ ਵਿੱਚ ਤਾਂ ਬੁਰਾ ਹਾਲ ਹੀ ਹੁਣ ਹੋਣਾ ਹੈ, ਕਿਉਂਕਿ ਲੋਕਾਂ ਨੂੰ ਤਾਂ ਮੀਂਹ ਪੈਣ ਦੇ ਸਿਰ ਤਾਂ ਗੱਡੀ ਚਲਾਉਣੀ ਆਉਂਦੀ ਨਹੀਂ, ਭੁੱਲ ਹੀ ਜਾਂਦੇ ਆ ਕਿ ਪਹਿਲੀ ਵਾਰੀ ਮੀਂਹ ਦੇਖਿਆ ਹੈ. ਸੋ ਪੂਲਿੰਗ ਵੀ, ਫਲੱਡਿੰਗ ਵੀ, ਰਿਡਿਊਸਡ ਵਿਜ਼ਿਬਿਲਿਟੀ ਵੀ ਪੇਸ਼ ਹੋ ਸਕਦੀ ਹੈ. ਗੋ ਅਕੋਰਡਿੰਗ ਟੂ ਟ੍ਰੈਫਿਕ, ਜਿਹੜੀ ਸਪੀਡ 'ਤੇ ਟ੍ਰੈਫਿਕ ਜਾ ਰਹੀ ਹੈ ਤੁਸੀਂ ਵੀ ਉਸ ਹੀ ਸਪੀਡ 'ਤੇ ਜਾਓ, ਭਾਵੇਂ 100 ਲਿਖਿਆ ਹੋਇਆ ਅਤੇ ਜਾਂਦੇ ਨੇ 80-90 ਅਤੇ 80-90 'ਤੇ ਹੀ ਰਹੋ. ਅਤੇ ਹੌਲੀ ਹੌਲੀ ਆਰਾਮ ਨਾਲ ਸਾਨੂੰ ਸੁਣਦੇ ਸੁਣਦੇ ਭਾਵੇਂ ਵੱਧ ਟਾਈਮ ਵੀ ਲੱਗੇ, ਪਰ ਜਿੱਥੇ ਵੀ ਪਹੁੰਚਣਾ ਹੈ ਪਹੁੰਚੋ ਸਹੀ ਸਲਾਮਤ ਸਾਨੂੰ ਸੁਣਦੇ ਸੁਣਦੇ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨੂੰ ਹੀ ਤੁਸੀਂ ਸੁਣ ਰਹੇ ਹੋ, ਅਤੇ ਇਸ ਟਾਈਮ 'ਤੇ ਸਾਡੇ ਪਹਿਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ. CIC ਇਮੀਗ੍ਰੇਸ਼ਨ, ਗੈਰੀ ਵਿਰਕ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਬਹੁਤ ਸਾਫ ਸੁਥਰੇ ਸਹੀ ਤਰੀਕੇ ਦੇ ਨਾਲ ਤੁਹਾਨੂੰ ਆਨੈਸਟੀ, ਟ੍ਰਾਂਸਪੇਰੈਂਸੀ ਅਤੇ ਪੂਰੇ ਤੋਂ ਪੂਰੇ ਇਮਾਨਦਾਰੀ ਨਾਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ. ਜੇ ਤੁਸੀਂ ਵੀ ਚਾਹੁੰਦੇ ਹੋ ਕਿ ਜਿਹੜੀ ਵੀ ਸਾਡੀ ਇਮੀਗ੍ਰੇਸ਼ਨ ਦੀ ਫਾਈਲ ਹੈ ਪਹਿਲੀ ਵਾਰੀ ਹੀ ਸਹੀ ਹੀ ਲਾਈ ਜਾਵੇ ਅਤੇ ਅਪਰੂਵ ਹੋ ਜਾਵੇ, ਫਿਰ ਸਾਡੇ ਕਹਿਣ 'ਤੇ ਗੈਰੀ ਵਿਰਕ, CIC ਇਮੀਗ੍ਰੇਸ਼ਨ ਨਾਲ ਅੱਜ ਜ਼ਰੂਰ ਸੰਪਰਕ ਕਰੋ. 416-456-6161. ਤੁਸੀਂ ਜੇਕਰ ਇਹਨਾਂ ਨੂੰ ਕਾਲ ਕਰੋਗੇ, ਫੋਨ 'ਤੇ ਗੱਲਬਾਤ ਕਰ ਲਓਗੇ, ਫ੍ਰੀ 'ਚ ਕੌਂਸਲਟੇਸ਼ਨ ਹੋ ਜੂਗੀ. ਜੇ ਤੁਸੀਂ ਸਮਝਦੇ ਹੋ ਇਮੀਗ੍ਰੇਸ਼ਨ ਦਾ ਇੰਨਾ ਵੱਡਾ, ਇੰਨਾ ਅਹਿਮ ਕੰਮ ਹੈ, ਅਸੀਂ ਫੇਸ ਟੂ ਫੇਸ ਬੰਦੇ ਨਾਲ ਮਿਲਣਾ ਚਾਹੁੰਦੇ ਹਾਂ, ਅਪੋਇੰਟਮੈਂਟ ਬੁੱਕ ਕਰੋ. ਗ੍ਰੇਟ ਪੰਜਾਬ ਪਲਾਜ਼ਾ, ਜਿਹੜਾ ਮਾਲਟਨ ਗੁਰੂ ਘਰ ਦੇ ਨੇੜੇ ਹੈ, ਉੱਥੇ ਗ੍ਰੇਟ ਪੰਜਾਬ ਪਲਾਜ਼ਾ ਵਿੱਚ ਇਹਨਾਂ ਦਾ ਦਫ਼ਤਰ ਹੈ. ਅਪੋਇੰਟਮੈਂਟ ਬੁੱਕ ਕਰਕੇ ਵੀ ਤੁਸੀਂ ਇਨ ਪਰਸਨ ਫ੍ਰੀ ਕੌਂਸਲਟੇਸ਼ਨ ਦੇ ਲਈ ਮਿਲ ਸਕਦੇ ਹੋ. ਤੁਹਾਡਾ ਜੋ ਵੀ ਇਮੀਗ੍ਰੇਸ਼ਨ ਦਾ ਕੇਸ ਹੈ ਉਹ ਤੁਹਾਨੂੰ ਸਟੈਪ ਬਾਏ ਸਟੈਪ ਸਾਰਾ ਕੁਝ ਪਿਆਰ ਨਾਲ, ਆਰਾਮ ਨਾਲ ਸਮਝਾ ਦੇਣਗੇ. ਨੰਬਰ ਕਮਾਓ, 416-456-6161, 416-456-6161. CIC ਇਮੀਗ੍ਰੇਸ਼ਨ, ਗੈਰੀ ਵਿਰਕ. ਗੈਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ.
1: ਸ਼ੁਕਰੀਆ ਸਮਰਾਜ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਇਸ ਮਹਿਫਲ 'ਚ. ਵੈਰੀ ਵੈਰੀ ਗੁੱਡ ਈਵਨਿੰਗ
0: ਬਾਈ ਜੀ. ਜਿਹੜਾ ਇੱਥੇ ਹੁਣ ਇੰਟੀਰੀਓ ਵਰਕ ਫੋਰਸ PNP ਆ, ਕੀ ਇਹ ਖੁੱਲਿਆ ਹੈ ਜਾਂ ਇਹ 'ਚ ਕੋਈ ਡਿਵੈਲਪਮੈਂਟ ਪੇਸ਼ ਹੋਈ ਹੈ ਕਿ ਨਹੀਂ?
1: ਬਿਲਕੁਲ ਸਮਰਾਜ ਜੀ, ਜਿਹੜਾ ਓਨਟੈਰੀਓ ਵਰਕ ਫੋਰਸ PNP ਦੀ ਜਿਹੜੀ ਡਿਪਾਰਟਮੈਂਟ ਨੇ ਇਨਟੇਕ ਓਪਨ ਕੀਤੀ ਹੈ, ਔਰ ਇਹਦੇ 'ਚ ਜਿਹੜੀ ਗੱਲ ਆਪਾਂ ਸ਼ੇਅਰ ਕਰਨੀ ਚਾਹੁੰਦੇ ਹਾਂ ਸਾਰੇ ਸਰੋਤਿਆਂ ਦੇ ਨਾਲ, ਕਿ ਸਭ ਤੋਂ ਪਹਿਲਾਂ 2 ਕੰਪੋਨੈਂਟਸ ਨੇ ਇਸ ਫਾਈਲ ਦੇ. ਪਹਿਲਾਂ ਤਾਂ ਇੰਪਲੋਰ ਹੈ, ਇੰਪਲੋਰ ਬੇਸ ਪ੍ਰੋਗਰਾਮ ਹੈਗਾ ਇਹ, ਕਿ ਜਿਹੜੇ ਇੰਡੀਵਿਜੁਅਲ ਜੋ ਵਰਕ ਪਰਮਿਟ 'ਤੇ ਨੇ ਅਤੇ ਉਹ ਉਸ ਇੰਪਲੋਰ ਨਾਲ ਕੰਮ ਕਰ ਰਹੇ ਨੇ, ਜਿਹੜਾ ਇੰਪਲੋਰ ਐਲੀਜੀਬਲ ਹੈਗਾ ਉਹਨਾਂ ਨੂੰ PNP ਦੀ ਸਪੋਰਟ ਕਰਨ ਦੇ ਵਾਸਤੇ ਅੰਡਰ ਦਿਸ ਪ੍ਰੋਗਰਾਮ. ਇੰਪਲੋਰ ਦੀ ਐਲੀਜੀਬਿਲਟੀ ਦੇ ਮੇਨ ਕੰਪੋਨੈਂਟ ਇਹ ਨੇ ਕਿ ਜੇ ਇੰਪਲੋਇਮੈਂਟ ਦੀ ਲੋਕੇਸ਼ਨ GTA ਦੇ ਵਿੱਚ ਹੈਗੀ ਤਾਂ ਉਹਦੇ ਕੋਲ ਫਾਈਨੈਂਸ਼ੀਅਲ ਜਿਹੜੀ ਵੈਲੂਏਸ਼ਨ ਹੈ 1 million ਦੀ ਹੋਣੀ ਚਾਹੀਦੀ ਹੈ, ਅਤੇ ਉਹਦੇ ਕੋਲ ਕਰੰਟਲੀ ਕੰਮ ਕਰਦੇ ਜਿਹੜੇ ਫੁੱਲ ਟਾਈਮ ਇੰਪਲੋਈਜ਼ ਨੇ ਉਹ 5 ਹੋਣੇ ਚਾਹੀਦੇ ਨੇ ਘੱਟੋ ਘੱਟ, ਜਿਹੜੇ ਸਾਰੇ ਦੇ ਸਾਰੇ PR ਜਾਂ ਸਿਟੀਜ਼ਨ ਹੋਣ, ਔਰ ਜਿਹੜੀ ਬਿਜ਼ਨਸ ਹੈਗਾ ਉਹ ਐਟਲੀਸਟ 3 ਸਾਲ ਪੁਰਾਣਾ ਹੋਣਾ ਚਾਹੀਦਾ. ਇਹਦੇ ਨਾਲ ਜਿਹੜਾ ਇੰਡੀਵਿਜੁਅਲ ਹੈਗਾ ਜਿਹੜਾ ਉੱਥੇ ਕੰਮ ਕਰ ਰਿਹਾ ਇੰਪਲੋਈ, ਨੈਚੁਰਲੀ ਉਹਦੇ ਕੋਲ ਵਰਕ ਪਰਮਿਟ ਹੋਣਾ ਚਾਹੀਦਾ, ਲੀਗਲ ਸਟੇਟਸ 'ਤੇ ਹੋਣਾ ਚਾਹੀਦਾ, ਅਤੇ ਉਹਦੀ ਜਿਹੜੀ ਇੰਪਲੋਇਮੈਂਟ ਹੈਗੀ ਹੈ ਉਹ ਜਿਹੜੀ ਐਲੀਜੀਬਲ ਟੀਅਰਸ ਹੈਗੇ ਨੇ, ਐਲੀਜੀਬਲ ਆਕੂਪੇਸ਼ਨ ਹੈਗੇ ਨੇ, ਉਸ ਉਹਦਾ ਆਕੂਪੇਸ਼ਨ ਲੈਵਲ ਹੋਣਾ ਚਾਹੀਦਾ, ਅਤੇ ਘੱਟੋ ਘੱਟ 3 ਮਹੀਨੇ ਉਹਨੂੰ ਉੱਥੇ ਫੁੱਲ ਟਾਈਮ ਕੰਮ ਕਰਦੇ ਹੋਣੇ ਚਾਹੀਦੇ ਨੇ. ਫੁੱਲ ਟਾਈਮ ਤੋਂ ਭਾਵ ਹੈ ਕਿ ਘੱਟੋ ਘੱਟ 30 ਘੰਟੇ ਵੀਕਲੀ ਉਹ ਕੰਮ ਹੋਣਾ ਚਾਹੀਦਾ. ਵੇਜ ਰੇਟ ਜਿਹੜੀ ਮੇਨ ਇੱਕ ਕੰਡੀਸ਼ਨ ਹੈ, ਉਹ ਮੀਡੀਅਨ ਵੇਜ ਰੇਟ ਉਸ ਏਰੀਆ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ. ਸੋ ਪਹਿਲਾਂ ਤਾਂ GTA ਦੇ ਵਿੱਚ ਜਿਹੜੇ ਇੰਪਲੋਇਰ ਨੇ ਉਹਦੀ ਉਹ ਡਿਟੇਲ ਹੈ, ਔਰ ਜੇ GTA ਤੋਂ ਬਾਹਰ ਲੋਕੇਸ਼ਨ ਹੈ ਤਾਂ ਉੱਥੇ 3 ਫੁੱਲ ਟਾਈਮ ਇੰਪਲੋਈ ਇੰਪਲੋਇਰ ਦੇ ਕੋਲ ਆਲਰੇਡੀ ਕੰਮ ਕਰਦੇ ਹੋਣੇ ਚਾਹੀਦੇ ਨੇ, ਅਤੇ 500,000 ਦੀ ਫਾਈਨੈਂਸ਼ੀਅਲ ਵੈਲੂਏਸ਼ਨ ਹੋਣੀ ਚਾਹੀਦੀ ਹੈ, ਔਰ ਇੱਕ ਕਾਫੀ ਜਿਵੇਂ ਕਹਿ ਲਓ ਕਿ ਵਧੀਆ ਚਾਂਸ ਹੈਗਾ, ਖਾਸ ਕਰ ਉਹਨਾਂ ਇੰਡੀਵਿਜੁਅਲ ਦੇ ਕੋਲ ਜਿਹੜੇ ਇੱਦਾਂ ਦੇ ਐਲੀਜੀਬਲ ਇੰਪਲੋਇਰਸ ਦੇ ਕੋਲ ਜੌਬ ਕਰ ਰਹੇ ਨੇ, ਜਿਹੜੀਆਂ ਜੈਨੂਇਨ ਜੌਬ ਚੱਲ ਰਹੀਆਂ ਨੇ, ਔਰ ਇਹਦੇ 'ਚ ਇੱਕ ਵੱਡੀ ਤਬਦੀਲੀ ਵੀ ਵਿੱਤੀ ਡਿਪਾਰਟਮੈਂਟ ਨੇ

0: ਵਾਰਦੀ ਜੋ ਪ੍ਰੋਸੈਸ ਤੇ ਨਾਲੋਂ ਕਿ ਜਿਹੜੀ ਜੋਬ ਆਫਰ ਹੈਗੀ ਉਹਦੇ ਲਈ ਇੰਪਲੋਇਰ ਖੁਦ ਆਪਣਾ ਪੋਰਟਲ ਤੇ ਜਾ ਕੇ ਇੰਪਲੋਇਰ ਪੋਰਟਲ ਦੇ ਵਿੱਚ ਜਾ ਕੇ ਉਹ ਇੰਪਲੋਇਮੈਂਟ ਦੀ ਆਫਰ ਨੂੰ ਦੇਗਾ, ਸਬਮਿਟ ਕਰੇਗਾ ਡਿਪਾਰਟਮੈਂਟ ਨੂੰ, ਉਸ ਤੋਂ ਅੱਗੇ ਫਾਈਲ ਚੱਲੇਗੀ ਤਾਂ ਕਿ ਜੈਨੂਨੈਸ ਵੀ ਰਹੇ ਪ੍ਰੋਸੈਸ ਦੀ। ਜਿੰਨੇ ਵੀ ਇੰਡੀਵਿਜੁਅਲ ਸੁਣ ਰਹੇ ਨੇ, ਖਾਸ ਕਰ ਭੈਣ ਭਰਾ ਜਿਹੜੇ ਵਰਕ ਪਰਮਿਟ ਤੇ ਨੇ, ਜੀ ਟੀ ਵਿੱਚ ਜੋਬ ਚੱਲਦੀ ਹੈ, ਜੀ ਟੀ ਤੋਂ ਬਾਹਰ ਚੱਲਦੀ ਹੈ, ਇਹਦੀ ਕੀ ਡਿਟੇਲ ਹੈ, ਕੀ ਪ੍ਰੋਸੈਸ ਹੈ, ਕੀ ਤੁਸੀਂ ਐਲੀਜੀਬਲ ਹੋ। ਬਹੁਤ ਸਾਰੀਆਂ ਕਾਲਸ ਆ ਵੀ ਰਹੀਆਂ ਨੇ, ਜਿਹੜੇ ਕਲਾਇੰਟਸ ਇਹ ਫਾਈਲਾਂ ਆਪਣੀਆਂ ਪੀ ਐਨ ਪੀ ਏ ਸ਼ੁਰੂ ਕਰਾਉਣੀ ਚਾਹੁੰਦੇ ਨੇ, ਇਮੀਡੀਏਟਲੀ ਮੈਸੇਜ ਕਰੋ, ਵਟਸਐਪ ਕਰੋ, ਕਾਲ ਕਰੋ ਜਾਂ ਵਾਕ ਇਨ ਵੀ ਕਰ ਸਕਦੇ ਹੋ ਆਫਿਸ ਸੀ ਆਈ ਸੀ ਇਮੀਗ੍ਰੇਸ਼ਨ 416-456-6161।
1: ਸੀ ਆਈ ਸੀ ਇਮੀਗ੍ਰੇਸ਼ਨ, ਗੈਰੀ ਵਿਰਕ, 416-456-6161, 416-456-6161। ਗੈਰੀ ਬਾਈ ਜੀ, ਮੰਨ ਲਓ ਕਿਸੇ ਜਾਣੇ ਅਣਜਾਣੇ ਦੇ ਵਿੱਚ ਵਰਕ ਪਰਮਿਟ ਹੀ ਐਕਸਪਾਇਰ ਹੋ ਗਿਆ, ਹੁਣ ਕੀ ਉਹ ਕੈਨੇਡਾ 'ਚ ਰਹਿ ਸਕਦੇ ਆ ਜਾਂ ਕੋਈ ਗਲਤ ਮਲਤ ਉਹਨਾਂ ਦੇ ਖਿਲਾਫ ਕੋਈ ਪਨਿਸ਼ਮੈਂਟ ਵੀ ਹੋ ਸਕਦੀ ਆ ਬਿਨਾਂ ਕੋਈ ਵੀ ਪਰਮਿਟ ਤੋਂ ਰਹਿਣ ਲਈ?
0: ਬਿਲਕੁਲ ਸੁਰਾਜ ਜੀ, ਬਹੁਤ ਕੰਡੀਸ਼ਨ ਚੱਲਦੀਆਂ ਨੇ, ਜਨਰਲ ਕੰਡੀਸ਼ਨ ਨੇ ਇੰਡੀਵਿਜੁਅਲ ਦੀਆਂ, ਜਿਹਨਾਂ ਵਿੱਚੋਂ ਹਜ਼ਾਰਾਂ ਹੀ ਏਦਾਂ ਦੇ ਇੰਡੀਵਿਜੁਅਲ ਨੇ ਜਿਹਨਾਂ ਦੀ ਆਲਰੇਡੀ ਐਕਸਪ੍ਰੈਸ ਐਂਟਰੀ ਵਿੱਚ ਪੀ ਆਰ ਦੀ ਫਾਈਲ ਲੱਗੀ ਹੋਈ ਹੈ, ਇਨ ਪ੍ਰੋਸੈਸ ਹੈ, ਬਟ ਉਹਨਾਂ ਦਾ ਪੀ ਜੀ ਵਰਕ ਪਰਮਿਟ ਦਾ ਸਟੇਟਸ ਜਾਂ ਤਾਂ ਐਕਸਪਾਇਰ ਹੋਣ ਦੇ ਨੇੜੇ ਹੈ, ਕੁਛ ਮਹੀਨੇ ਰਹਿੰਦੇ ਨੇ, ਜਾਂ ਐਕਸਪਾਇਰ ਹੋ ਚੁੱਕੇ ਹੈ, ਤਾਂ ਬਿਲਕੁਲ ਉਹਨਾਂ ਵਾਸਤੇ ਇੱਕ ਇਹ ਜੇ ਥੋਟ ਪ੍ਰੋਸੈਸ ਹੈ, ਫਰਦਰ ਬੈਕਅਪ ਹੈ, ਕੀ ਕਰਨਾ ਕਿਵੇਂ ਕਰਨਾ। ਸਮਟਾਈਮ ਇੰਡੀਵਿਜੁਅਲ ਇਕੱਲਾ ਹੀ ਹੁੰਦਾ, ਸਮਟਾਈਮ ਉਹ ਮੈਰਿਡ ਵੀ ਹੁੰਦਾ, ਸਪਾਊਸ ਵੀ ਇੱਥੇ ਹੈ, ਸੋ ਜੇ ਤੁਹਾਡਾ ਪੀ ਜੀ ਵਰਕ ਪਰਮਿਟ ਹਜੇ ਕੁਛ ਮਹੀਨਿਆਂ ਤੱਕ ਵੈਲਿਡ ਹੈਗਾ, ਰਿਫਿਊਜ਼ ਹੋਣਾ ਤੇ ਪਰ ਤੁਸੀਂ ਫਾਈਲ ਤੁਹਾਡੀ ਇਨ ਪ੍ਰੋਸੈਸ ਹੈ, ਹਜੇ ਉਹਦਾ ਕੁਛ ਰਿਜ਼ਲਟ ਨਹੀਂ ਆ ਰਿਹਾ, ਤਾਂ ਬਿਲਕੁਲ ਜਿਹੜੇ ਬੈਕਅਪ ਤੁਸੀਂ ਲੈ ਸਕਦੇ ਹੋ, ਜੇ ਤੁਹਾਨੂੰ ਇੰਪਲੋਇਰ ਤੋਂ ਹੀ ਐਲ ਐਮ ਈ ਦੀ ਸਪੋਰਟ ਮਿਲ ਸਕਦੀ ਹੈ, ਈਵਨ ਦੋ ਅੱਜ ਕੱਲ੍ਹ ਹਾਈ ਵੇਜ ਰੇਟ ਦੀਆਂ ਜਿਹੜੀਆਂ ਐਲ ਐਮ ਈ ਨੇ ਉਹੀ ਪ੍ਰੂਫ ਹੁੰਦੀਆਂ ਨੇ, ਉਹ ਪਹਿਲਾ ਆਪਸ਼ਨ ਹੋ ਸਕਦਾ। ਜੇ ਤੁਹਾਡਾ ਮੰਨ ਲਓ ਵਰਕ ਪਰਮਿਟ ਆਲਰੇਡੀ ਐਕਸਪਾਇਰ ਹੋ ਚੁੱਕਾ ਹੈ, ਈਵਨ ਤੁਹਾਡੀ ਰੈਸਟੋਰੇਸ਼ਨ ਵੀ ਜਿਹੜੀ ਨੇੜੇ ਹੋਣ ਦੇ 90 ਦਿਨ ਖਤਮ ਹੋਣ ਵਾਲੇ ਨੇ, ਤਾਂ ਤੁਹਾਡੇ ਕੋਲ ਟੀ ਆਰ ਬੀ ਉੱਤੇ ਜਾਂ ਇੱਕ ਵਿਜ਼ਟਰ ਰੈਕਡ ਤੇ ਜਾਣ ਦੀ ਜਿਹੜੀ ਪ੍ਰੋਸੈਸ ਹੈ, ਚੋਇਸ ਹੋ ਸਕਦੀ ਹੈ, ਉਹ ਵੀ ਕਰ ਲੈਣੀ ਚਾਹੀਦੀ ਹੈ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ। ਦੂਜੇ ਉਹ ਇੰਡੀਵਿਜੁਅਲ ਨੇ ਕਿ ਜਿਹਨਾਂ ਦਾ ਹਜੇ ਸਕੋਰ 450 ਹੈ, ਉਹ ਉਡੀਕ ਕਰ ਰਹੇ ਨੇ, 450 ਪਲੱਸ ਹੈ ਜਾਂ 475 ਹੈ, ਜਾਂ ਕਹਿ ਲਓ ਕਿ ਜਿੰਨਾ ਸਕੋਰ ਚੱਲ ਰਿਹਾ ਐਕਸਪ੍ਰੈਸ ਐਂਟਰੀ ਦੇ ਪੂਲ ਦਾ 516-517 ਤੱਕ ਨਹੀਂ ਰੀਚ ਹੋ ਰਹੇ, ਉਹਨਾਂ ਦਾ ਸਟੇਟਸ ਖਤਮ ਹੈ ਜਾਂ ਟੀ ਆਰ ਬੀ ਉੱਤੇ ਰਹਿ ਰਹੇ ਨੇ, ਉਹਨਾਂ ਵਾਸਤੇ ਡਰਾਬੈਕ ਕੀ ਹੈ ਕਿ ਪਹਿਲੀ ਗੱਲ ਉਹ ਟੀ ਆਰ ਬੀ ਉੱਤੇ ਕੰਮ ਨਹੀਂ ਕਰ ਸਕਦੇ, ਔਰ ਨਾ ਹੀ ਉਹਨਾਂ ਦੇ ਇੱਥੇ ਰਹਿ ਕੇ ਜੇ ਕੰਮ ਨਹੀਂ ਕਰਨਗੇ ਤਾਂ ਉਹਨਾਂ ਦੇ ਸਕੋਰ ਵੀ ਇੰਪਰੂਵ ਨਹੀਂ ਹੋਣਾ, ਜੇ ਉਹਨਾਂ ਕੋਲ ਪਹਿਲਾਂ ਸਾਲ ਦਾ ਐਕਸਪੀਰੀਅੰਸ ਹੈ ਅੱਗੇ ਐਡ ਆਨ ਨਹੀਂ ਹੋਣਾ, ਉਹਨਾਂ ਲਈ ਬੈਟਰ ਹੈ ਕਿ ਜੇ ਤੁਸੀਂ ਬੈਕ ਹੋਮ ਜਾ ਸਕਦੇ ਹੋ, ਉੱਥੇ ਕੰਟੀਨਿਊ ਇੱਕ ਸਾਲ ਦਾ ਪ੍ਰੋਟੀ ਸਟ੍ਰੀਮ, ਜਿਹੜੇ ਵੀ ਆਕੂਪੇਸ਼ਨ ਸਕਿੱਲ ਟ੍ਰੇਡ ਆਕੂਪੇਸ਼ਨ ਨੇ ਕੰਮ ਕਰੋ, ਉਹਦੇ ਪੁਆਇੰਟਸ ਐਡ ਆਨ ਹੋ ਸਕਦੇ ਨੇ, ਆਪਣੀ ਫ੍ਰੈਂਚ ਲੈਂਗੁਏਜ ਦੇ ਤੁਸੀਂ ਜਿਹੜਾ ਹੈਗਾ ਲੈਵਲਸ ਅਚੀਵ ਕਰ ਸਕਦੇ ਹੋ, ਆਈਲੈਟਸ ਇੰਪਰੂਵ ਕਰ ਸਕਦੇ ਹੋ, ਕਿਉਂਕਿ ਟੀ ਆਰ ਬੀ ਉੱਤੇ ਜਾ ਕੇ ਤੁਹਾਨੂੰ ਈਵਨ ਇੱਥੇ ਜੇ ਐਲ ਐਮ ਈ ਮਿਲ ਵੀ ਜਾਂਦੀ ਹੈ ਤਾਂ ਤੁਹਾਡਾ ਫਿਰ ਵਿਦ ਇਨ ਕੈਨੇਡਾ ਵਰਕ ਪਰਮਿਟ ਵੀ ਨਹੀਂ ਅਪਲਾਈ ਹੋਣਾ, ਤੁਹਾਨੂੰ ਆਊਟਸਾਈਡ ਐਪਲੀਕੇਸ਼ਨ ਅਪਲਾਈ ਕਰਨੀ ਪੈਂਦੀ ਹੈ। ਸੋ ਜਿਹੜੇ ਇੰਡੀਵਿਜੁਅਲ ਇਸ ਸਿਚੁਏਸ਼ਨ 'ਚ ਨੇ, ਆਲਵੇਜ਼ ਗੱਲ ਕਰਦੇ ਹੁੰਦੇ ਹਾਂ, ਹਜ਼ਾਰਾਂ ਹੀ ਸਟੂਡੈਂਟ ਸਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਪਾਥਵੇ ਸਮਝਾ ਕੇ ਸਟੈਪ ਬਾਏ ਸਟੈਪ ਉਹ ਚੱਲਦੇ ਨੇ ਅਤੇ ਅੱਗੇ ਫਰਦਰ ਉਹਨਾਂ ਦੇ ਪੀ ਆਰ ਦੇ ਮੋਰਚੇ ਵੀ ਖਤਮ ਪੂਰੇ ਹੁੰਦੇ ਨੇ। ਸੋ ਜੇ ਤੁਸੀਂ ਇਸ ਸਿਚੁਏਸ਼ਨ 'ਚੋਂ ਇਮੀਡੀਏਟਲੀ ਮੈਸੇਜ ਵੀ ਕਰ ਸਕਦੇ ਹੋ, ਵਟਸਐਪ ਵੀ ਕਰ ਸਕਦੇ ਹੋ, ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ, ਮਿਲ ਕੇ ਆਪਣੀ ਅਸੈਸਮੈਂਟ ਕਰਾਓ, ਜਾਣਕਾਰੀ ਹਾਸਲ ਕਰੋ। ਇਮੀਡੀਏਟਲੀ ਜਿਹੜੇ ਜਿਹਨਾਂ ਦੇ ਹਜੇ ਪੀ ਜੀ ਵਰਕ ਪਰਮਿਟ ਸ਼ੁਰੂ ਹੋਏ ਨੇ ਉਹਨਾਂ ਵਾਸਤੇ ਮੋਸਟ ਇੰਪੋਰਟੈਂਟ ਹੈ, ਔਰ ਖਾਸ ਕਰ ਜੇ ਤੁਹਾਡਾ ਕੋਈ ਪੀ ਜੀ ਵਰਕ ਪਰਮਿਟ ਰਿਫਿਊਜ਼ ਵੀ ਗਈਆਂ ਨੇ, ਕਰਾਏ ਹੋਏ ਨੇ, ਕਈ ਕੈਜੂਅਲਨੈਸ ਹੋ ਜਾਂਦੀਆਂ ਨੇ, ਉਹਨਾਂ ਵਾਸਤੇ ਵੀ ਇਮੀਡੀਏਟ ਸਮਝ ਲਓ ਕਿ ਤੁਹਾਡੇ ਵਾਸਤੇ ਇੱਕ ਇਹ ਲਾਈਫ ਲਾਈਨ ਹੋਏਗੀ ਜੇ ਸਾਡੇ ਕੋਲ ਪਹੁੰਚ ਜਾਓਗੇ। ਇੱਦਾਂ ਦੇ ਬਹੁਤ ਸਾਰੇ ਜਿਹੜੇ ਰਿਫਿਊਜ਼ਡ ਹੋਏ ਪੀ ਜੀ ਵਰਕ ਪਰਮਿਟ ਵੀ ਅਪਰੂਵ ਕਰਾਏ ਨੇ ਰੀਫਾਈਲਿੰਗ ਕਰਕੇ ਜਾਂ ਰੀਕਨਸਿਡਰੇਸ਼ਨ ਦੇ ਨਾਲ, ਤਾਂ ਕਿ ਵਰਕ ਪੀ ਜੀ ਵਰਕ ਪਰਮਿਟ ਹੋਏਗਾ ਤੁਹਾਡੇ ਕੋਲ, ਤਾਂ ਹੀ ਫਰਦਰ ਪੀ ਆਰ ਦਾ ਤੁਹਾਡਾ ਪਾਥਵੇ ਚੱਲੇਗਾ। ਨੰਬਰ 416-456-6161।
1: ਸੀ ਆਈ ਸੀ ਇਮੀਗ੍ਰੇਸ਼ਨ, ਗੈਰੀ ਵਿਰਕ, 416-456-6161, 416-456-6161। ਅਤੇ ਬਾਈ ਜੀ, ਅੱਜ ਕੱਲ੍ਹ ਜਿਹੜੇ ਲੋਕਾਂ ਨੇ ਹੁਣ ਸਪਾਊਸਲ ਵਰਕ ਪਰਮਿਟ ਅਪਲਾਈ ਕੀਤਾ ਹੋਇਆ, ਉਹਦੇ ਵਿੱਚ ਹੀ ਰਿਜੈਕਸ਼ਨ ਕਿਉਂ ਇੰਨੀ ਜ਼ਿਆਦਾ ਆ ਰਹੀ ਹੈ, ਇਹ ਦੱਸੋ।
0: ਬਿਲਕੁਲ ਸੁਣਾ ਜੀ, ਇੱਕ ਜਿਹੜਾ ਕੰਪੋਨੈਂਟ ਸਪਾਊਸਲ ਵਰਕ ਪਰਮਿਟ ਵੀ ਚੱਲ ਰਿਹਾ, ਖਾਸ ਕਰ ਜਿਹੜੇ ਇੰਡੀਵਿਜੁਅਲ ਇੱਥੇ ਪਹੁੰਚੇ ਹੋਏ ਨੇ, ਜਾਂ ਤਾਂ ਬੈਕ ਹੋਮ ਤੋਂ ਆਪਣੇ ਸਪਾਊਸ ਨੂੰ ਇੱਥੇ ਵਰਕ ਪਰਮਿਟ ਤੇ ਬੁਲਾਉਣਾ ਚਾਹੁੰਦੇ ਨੇ, ਜਾਂ ਕਈਆਂ ਦੇ ਸਪਾਊਸ ਇੱਥੇ ਹੀ ਨੇ, ਉਹਦੀ ਐਕਸਟੈਂਸ਼ਨ ਵੀ ਕਰਾਉਣੀ ਚਾਹੁੰਦੇ ਨੇ ਜਿਹੜਾ ਸਪਾਊਸਲ ਵਰਕ ਪਰਮਿਟ ਮਿਲਿਆ ਹੁੰਦਾ। ਸੋ ਜਿਹੜੇ ਰੀਜ਼ਨ ਨੇ ਬਾਜੀ ਰਿਫਿਊਜ਼ਲ ਦੇ ਸੁਣਾ ਜੀ, ਉਹਦੇ 'ਚ ਪਹਿਲੀ ਐਲੀਜੀਬਿਲਟੀ, ਪ੍ਰਿੰਸੀਪਲ ਐਪਲੀਕੈਂਟ ਜਿਹੜਾ ਸਪੋਂਸਰ ਕਰ ਰਿਹਾ ਉਹਦੀ ਇੱਥੇ ਸਾਰੀ ਡਿਟੇਲ ਐਲੀਜੀਬਿਲਟੀ ਮੈਟ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜਾ ਫਾਈਨੈਂਸ਼ੀਅਲ ਪਰੂਫ ਹੈਗਾ ਇੱਧਰ ਵੀ, ਅਤੇ ਉਹ ਜਿਹਨੇ ਆਉਣਾ ਹੈਗਾ ਉਹਦੇ ਸਪਾਊਸ ਨੇ, ਉਹਦੀ ਵੀ ਫਾਈਨੈਂਸ਼ੀਅਲ ਸਟੇਬਿਲਿਟੀ ਪਰੂਫ ਸਾਰੇ ਅਟੈਚ ਹੋਣੇ ਚਾਹੀਦੇ ਨੇ। ਜਿਹੜਾ ਉਹਨਾਂ ਦਾ ਰਿਲੇਸ਼ਨਸ਼ਿਪ ਦਾ ਐਵੀਡੈਂਸ ਹੈਗਾ ਮੈਰਿਜ ਨੇ, ਉਹਦੀ ਸਾਰੀ ਜੈਨਿਕ ਡਿਟੇਲ ਅਟੈਚ ਹੋਣੀ ਚਾਹੀਦੀ ਹੈ। ਉਹਦੀ ਜੋਬ ਡਿਟੇਲਸ ਜਿਹੜਾ ਮੇਨ ਇੱਥੋਂ ਸਪੋਂਸਰ ਕਰ ਰਿਹਾ ਉਹਦੀ ਇੱਕ ਐਲੀਜੀਬਿਲਟੀ ਹੁੰਦੀ ਕਿ ਉਹਦਾ ਵਰਕ ਪਰਮਿਟ 16 ਮਹੀਨੇ ਤੋਂ ਘੱਟ ਨਹੀਂ ਹੋਣਾ ਚਾਹੀਦਾ ਔਰ ਜੋਬ ਦਾ ਟਾਈਟਲ ਐਲੀਜੀਬਲ ਹੋਣਾ ਚਾਹੀਦਾ ਉਹਦੀ ਵੇਜ ਰੇਟ ਕੰਪੈਟੀਬਲ ਹੋਣੀ ਚਾਹੀਦੀ ਹੈ ਤੇ ਜਿਹੜਾ ਐਪਲੀਕੈਂਟ ਜਿਹਨੂੰ ਸਪੋਂਸਰ ਕਰ ਰਹੇ ਹੋ ਬਾਹਰੋਂ ਤਾਂ ਉਹਦੀ ਜਿਹੜੀ ਸਬਮਿਸ਼ਨ ਦੇ ਵਿੱਚ ਇੰਟੈਂਟ ਟੂ ਲੀਵ ਜਾਂ ਉਹਨੂੰ ਕੈਨੇਡਾ ਕਿਉਂ ਐਂਟਰ ਹੋਣ ਦਿੱਤਾ ਜਾਵੇ ਪਰਪਸ ਟੂ ਐਂਟਰ ਕੈਨੇਡਾ ਵੀ ਐਕਸਪਲੇਨ ਹੋਣਾ ਚਾਹੀਦਾ ਸੋ ਇਹ ਬੇਸਿਕ ਰੀਜ਼ਨ ਹੈ ਜਿਹਨਾਂ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ ਬਾਈ ਚਾਂਸ ਜੇ ਕਦੇ ਤੁਹਾਡਾ ਰਿਫਿਊਜ਼ ਹੋ ਚੁੱਕਾ ਉਹਨੂੰ ਰੀਫਾਈਲ ਵੀ ਤਰੀਕੇ ਨਾਲ ਕੀਤਾ ਜਾ ਸਕਦਾ ਜੇ ਤੁਹਾਡੀ ਹਜੇ ਐਲੀਜੀਬਿਲਟੀ ਵਰਕ ਪਰਮਿਟ ਬਣਦੀ ਹੈ ਔਰ ਜੇ ਤੁਸੀਂ ਇੱਥੇ ਐਕਸਟੈਂਸ਼ਨ ਵੀ ਕਰਾ ਰਹੇ ਹੋ ਤਾਂ ਵੀ ਤੁਹਾਡੇ ਕੋਲ ਐਲੀਜੀਬਲ ਜੋਬ ਹੋਣੀ ਜ਼ਰੂਰੀ ਹੈ ਔਰ ਉਹਦੇ ਨਾਲ ਹੋਰ ਫੈਕਟਰ ਜਿਹੜੇ ਨੇ ਕਿ ਫਾਈਲ ਦੀ ਸਬਮਿਸ਼ਨ ਕਿੱਦਾਂ ਕੀਤੀ ਜਾਵੇ ਉਹ ਵੀ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਅੱਜ ਕੱਲ੍ਹ ਸਟ੍ਰਿਕਨੈਸ ਚੱਲ ਰਹੀ ਹੈ ਪ੍ਰੋਸੈਸਿੰਗ ਦੀ ਥੋੜ੍ਹੀ ਬਹੁਤੀ ਵੀ ਢਿੱਲ ਮਾਰ ਤੁਹਾਡੀ ਇਮੀਡੀਏਟਲੀ ਰਿਫਿਊਜ਼ਲ ਤੁਹਾਡੇ ਵਾਸਤੇ ਆਫਿਸਰ ਪਹਿਲਾਂ ਹੀ ਤਿਆਰ ਕਰੀ ਬੈਠੇ ਹੁੰਦੇ ਨੇ ਸੋ ਕੋਈ ਵੀ ਤੁਹਾਡਾ ਸਪੋਜ਼ਲ ਵਰਕ ਪਰਮਿਟ ਦਾ ਸਵਾਲ ਹੈ ਅਪਲਾਈ ਕਰਨਾ ਕੀਤਾ ਹੋਇਆ ਰਿਫਿਊਜ਼ ਹੋ ਗਿਆ ਤਾਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਵਿਦ ਇਨ ਟਾਈਮ ਮਿਲੋ ਨੰਬਰ 416-456-6161 CIC ਇਮੀਗ੍ਰੇਸ਼ਨ ਥੈਂਕ ਯੂ ਸੋ ਮਚ ਜੀ ਧੰਨਵਾਦ
1: ਧੰਨਵਾਦ ਜੀ ਤੁਸੀਂ ਵੀ ਹੁਣ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਕਰ ਸਕਦੇ ਹੋ ਚਾਹੇ ਫੋਨ 'ਤੇ ਚਾਹੇ ਇਹਨਾਂ ਦੇ ਆਫਿਸ ਦੇ ਵਿੱਚ ਕਾਲ CIC ਇਮੀਗ੍ਰੇਸ਼ਨ ਗੈਰੀ ਵਿਰਕ 416-456-6161 416-456-6161 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
1: 530.
2: For advertisements and information, Saturday head office no call karo 416-725-2551 416-725-2551.
3: ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

0: AM530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਆ ਵੀ ਸਾਡੇ ਸਰੋਤੇ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪੌਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜੋ ਕਿ ਵਨ ਸਟਾਪ ਸ਼ਾਪ ਹੈ ਜੇ ਤੁਸੀਂ ਆਪਦੀ ਗੱਡੀ ਦੀ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਹੈ। ਕਿਉਂ? ਕਿਉਂਕਿ ਸਾਰੀਆਂ ਹੀ A to Z ਮੇਜਰ ਕੰਪਨੀਜ਼ ਨਾਲ ਇਹ ਡਾਇਰੈਕਟ ਡੀਲ ਕਰਦੇ ਨੇ। ਮਤਲਬ ਕਿ ਜਦੋਂ ਤੁਸੀਂ 3-4 ਮਿੰਟ ਫੋਨ 'ਤੇ ਗੱਲਬਾਤ ਇਹਨਾਂ ਨਾਲ ਕਰਦੇ ਹੋ, ਆਪਦਾ ਡਰਾਈਵਰਸ ਲਾਇਸੈਂਸ ਜਾਂ ਜਿੰਨੀ ਵੀ ਮਾੜੀ ਮੋਟੀ ਇਨਫੋਰਮੇਸ਼ਨ ਹੁੰਦੀ ਆ ਇਹਨਾਂ ਨੂੰ ਭੇਜਦੇ ਹੋ, ਉਹਦੇ ਹਿਸਾਬ ਨਾਲ ਇਹਨਾਂ ਨੇ ਸੋਫਟਵੇਅਰ 'ਚ ਜਾ ਕੇ ਦੇਖ ਲੈਣਾ ਕਿ ਕੰਪਨੀ A, B, C, D, E, F, G ਹਰੇਕ ਦਾ ਕਿੰਨਾ ਰੇਟ ਹੈ, ਅਤੇ ਜਿਹੜੇ ਵੀ ਕੰਪਨੀ ਦੇ ਵਿੱਚ ਘੱਟ ਰੇਟ ਹੈ ਉਹਨਾਂ ਨੇ ਟਾਈਮ ਸਿਰ ਤੁਹਾਡੇ ਰਿਨਿਊਲ ਤੋਂ ਪਹਿਲਾਂ ਤੁਹਾਨੂੰ ਸਵਿੱਚ ਕਰ ਦੇਣਾ ਹੈ ਅਤੇ ਤੁਹਾਡੇ ਪੈਸੇ ਪੱਕੇ ਤੌਰ 'ਤੇ ਹੀ ਬਚਾ ਦੇਣੇ ਹਨ। ਸੋ ਤੁਹਾਨੂੰ ਕਿਤੇ ਵੀ ਹੋਰ ਕੋਈ ਕਾਲ ਕੂਲ ਕਰਨ ਦੀ ਲੋੜ ਹੀ ਨਹੀਂ ਪੈਣੀ। ਇੱਕੋ ਹੀ ਕਾਲ ਘੁਮਾਓ ਸਿੱਧੇ ਮਨੂ ਸ਼ਰਮਾ ਆਰਓ ਇੰਸ਼ੋਰੈਂਸ ਬ੍ਰੋਕਰ ਨੂੰ, ਜੇ ਤੁਸੀਂ ਗੇਰੰਟੀਡ ਆਪਦੀ ਆਰਓ ਇੰਸ਼ੋਰੈਂਸ ਰਿਨਿਊਲ 'ਤੇ ਕਿਸ਼ਤ ਘਟਾਉਣਾ ਚਾਹੁੰਦੇ ਹੋ। ਫੋਨ ਨੰਬਰ ਹੈ 289-952-9532 ਸੋ ਚਾਹੇ ਗੱਡੀ ਦੀ ਇੰਸ਼ੋਰੈਂਸ ਹੋਵੇ, ਚਾਹੇ ਹੋਮ ਘਰ ਦੀ ਇੰਸ਼ੋਰੈਂਸ ਹੋਵੇ, ਚਾਹੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ, ਇਹ ਇੱਕ ਇੰਸ਼ੋਰੈਂਸ ਬ੍ਰੋਕਰ ਹਨ ਫੋਰ ਆਟੋ, ਹੋਮ, ਕਮਰਸ਼ਲ ਐਂਡ ਬਿਜ਼ਨਸ। ਤੁਹਾਨੂੰ ਐਬਸੋਲੂਟਲੀ ਗਰੰਟੀ ਬੈਸਟ ਪ੍ਰਾਈਸ ਪ੍ਰੋਵਾਈਡ ਕਰਨਗੇ। ਅਤੇ ਜੇ ਮਲਟੀਪਲ ਡਰਾਈਵਰ ਨੇ ਘਰ ਦੇ ਵਿੱਚ, ਆਹੀ ਹਰੇਕ ਘਰ ਦੇ ਵਿੱਚ ਇੱਦਾਂ ਹੀ ਸਿਨੇਰੀਓ ਹੁੰਦਾ ਹੈ ਕਿ ਸਾਰਿਆਂ ਦੀ ਅੱਡ ਅੱਡ ਗੱਡੀ ਦੀ ਅੱਡ ਅੱਡ ਇੰਸ਼ੋਰੈਂਸ ਕੰਪਨੀਆਂ, ਸਾਰਿਆਂ ਦੀ ਅੱਡ ਕਿਸ਼ਤ ਹੈ, ਜ਼ਿਆਦਾ ਮਹਿੰਗਾ ਕੰਮ ਆ। ਹੁਣ ਜੇ ਤੁਸੀਂ ਕਿਸ਼ਤਾਂ ਵੀ ਭਾਵੇਂ ਅੱਡ ਹੀ ਰੱਖਣੀਆਂ ਕਿ ਹਰੇਕ ਬੰਦਾ, ਹਰੇਕ ਡਰਾਈਵਰ ਆਪਦੀ ਗੱਡੀ ਦੀ ਕਿਸ਼ਤ ਆਪ ਹੀ ਭਰੇ, ਕੋਈ ਟੈਨਸ਼ਨ ਨਹੀਂ, ਇੱਦਾਂ ਵੀ ਰੱਖ ਸਕਦੇ ਹੋ, ਪਰ ਕੰਪਨੀ ਸਾਰਿਆਂ ਦੇ ਇੱਕੋ ਹੀ ਕੰਪਨੀ ਤੱਕ ਸਵਿੱਚ ਕਰੋ ਅਤੇ ਬਥੇਰਾ ਪੈਸਾ, thousands of dollars a year ਤੁਸੀਂ ਈਜ਼ਲੀ ਸੇਵ ਕਰ ਸਕਦੇ ਹੋ। ਕਾਲ ਮਨੂ ਸ਼ਰਮਾ 289-952-9532 ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ, ਜਿਹਨਾਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ ਅਰਾਊਂਡ ਹੁਣ ਦਿਵਾਲੀ ਸਪੈਸ਼ਲ ਟਾਈਮ ਦੇ ਪ੍ਰਾਈਸ ਭੇਜੇ ਨੇ। ਜੇਕਰ ਸਾਡਾ ਕੋਈ ਵੀ ਲਿਸਨਰ ਔਰ ਵਿਊਅਰ ਟੋਰਾਂਟੋ ਤੋਂ ਲੈ ਕੇ ਦਿੱਲੀ ਅਕਤੂਬਰ ਮਹੀਨੇ ਦੇ ਵਿੱਚ ਫਲਾਈ ਕਰਨਾ ਚਾਹੁੰਦਾ ਹੈ, ਜਾਓ ਤੁਸੀਂ ਅਕਤੂਬਰ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ, ਅਤੇ ਵਾਪਸੀ ਤੁਸੀਂ ਡਿਸੰਬਰ ਦੀ ਕਰਨੀ ਹੈ। ਸੋ ਅਕਤੂਬਰ ਟੂ ਡਿਸੰਬਰ ਰਾਊਂਡ ਟ੍ਰਿਪ, ਤੁਹਾਨੂੰ 2 ਬੈਗਸ ਇੰਕਲੂਡਡ, 2 ਟੈਚੀ, 2 ਲਗੇਜ ਇੰਕਲੂਡਡ ਰਾਊਂਡ ਟ੍ਰਿਪ ਮਿਲ ਜਾਣੀ ਹੈ ਦਿਵਾਲੀ ਸਪੈਸ਼ਲ $1,890 ਦੇ ਵਿੱਚ, $1,890 ਦੇ ਵਿੱਚ। ਨੰਬਰ ਘੁਮਾਓ ਆਲ ਲਿੰਕ ਟਰੈਵਲ ਦਾ 905-565-8704 905-565-8704। ਸੋ ਆਹ ਤਾਂ ਅਕਤੂਬਰ ਟੂ ਡਿਸੰਬਰ ਦੀ ਰਾਊਂਡ ਟ੍ਰਿਪ ਹੈ। ਜੇ ਤੁਸੀਂ ਸਪਟੈਂਬਰ ਜਾਣਾ, ਜੇ ਵਾਪਸ ਆਉਣਾ ਨਵੰਬਰ, ਜੇ ਇੱਧਰ ਉੱਧਰ ਕੋਈ ਹਫ਼ਤਾ ਹੁਫ਼ਤਾ ਮਹੀਨਾ ਮਹੀਨਾ ਵੀ ਕਰਨਾ ਹੈ, ਪਤਾ ਲੱਗ ਜੂਗਾ ਕਿੰਨਾ ਰੇਟ ਹੈ, ਬਸ ਨੰਬਰ ਹੀ ਘੁਮਾਓ 905-565-8704। ਜੇਕਰ ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ 1-way ਟਿਕਟ ਲੱਭ ਰਿਹਾ ਹੈ ਫੋਰ ਸਪਟੈਂਬਰ, ਹੁਣ ਜੇ ਅਗਲੇ ਮਹੀਨੇ ਹੀ ਸਪਟੈਂਬਰ ਮਹੀਨੇ ਦੇ ਵਿੱਚ ਤੁਸੀਂ ਆਪਦੇ ਕਿਸੇ ਵੀ ਲਵਡ ਵਨ ਨੂੰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਸੱਦਣਾ ਚਾਹੁੰਦੇ ਹੋ, ਨਾਨ ਸਟਾਪ ਫਲਾਈਟ ਹੋਊਗੀ, ਮਤਲਬ ਡਾਇਰੈਕਟ ਫਲਾਈਟ ਹੋਊਗੀ, 1-way ਟਿਕਟ ਮਿਲ ਜਾਣੀ ਹੈ 790 'ਚ, 790। ਉਹੀ ਜੇ ਤੁਸੀਂ ਸਪਟੈਂਬਰ ਦੇ ਵਿੱਚ ਕਿਸੇ ਨੂੰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਸੱਦਦੇ ਹੋ, ਅਤੇ ਵਾਪਸੀ ਅਗਲੇ ਸਾਲ ਫੈਬਰੀ ਜਾਂ ਮਾਰਚ 27 'ਚ ਰੱਖੋ, ਉਹ ਤੁਹਾਨੂੰ $1,400 ਫਲੈਟ ਦੇ ਵਿੱਚ ਰਾਊਂਡ ਟ੍ਰਿਪ ਮਿਲ ਜੂਗੀ। ਕਾਲ ਆਲ ਲਿੰਕ ਟਰੈਵਲ ਰਿਤੂ ਧਾਲੀਵਾਲ 905-565-8704 905-565-8704 ਦੱਸ 905-565-8704। ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ ਹੈ ਗਿਲਸ ਸਵੀਟ ਫੈਕਟਰੀ ਦੇ ਵੱਲੋਂ, ਨਾਮ ਦੇ ਵਿੱਚ ਹੀ ਹੈ ਫੈਕਟਰੀ। ਫੈਕਟਰੀ ਕਿਉਂ? ਕਿਉਂਕਿ ਬਹੁਤ ਹੀ ਵੱਡੀ ਇਹਨਾਂ ਦੀ ਫੈਕਟਰੀ ਹੈ, ਬਹੁਤ ਹੀ ਸਾਫ਼ ਸੁਥਰੀ ਹਾਈਜੀਨਿਕ ਫੈਕਟਰੀ ਹੈ, ਬ੍ਰੈਂਪਟਨ ਸ਼ਹਿਰ ਦੇ ਵਿੱਚ ਵਿਲੀਅਮਸ ਪਾਰਕਵੇ ਐਂਡ ਸਨ ਪੈਕ, 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਦੇ ਯੂਨਿਟ 3 ਦੇ ਵਿੱਚ ਗਿਲਸ ਸਵੀਟ ਫੈਕਟਰੀ ਦੀ ਮੇਨ ਫੈਕਟਰੀ ਹੈ, ਜਿੱਥੇ ਦੋਸਤੋ ਐਵਰੀ ਸਿੰਗਲ ਡੇ 10,000 ਗਿਣਤੀ ਦੇ ਵਿੱਚ ਇਹ ਮਿੰਨੀ ਮਸ਼ੀਨ ਮੇਡ ਸਮੋਸੇ ਵੀ, ਜਿਹੜੇ ਬਾਈਟ ਸਾਈਜ਼ ਏਰੀ ਬੇਰੀ ਸਮੋਸੇ ਜੇ ਹੁੰਦੇ ਆ ਉਹ ਵੀ, ਨਾਲ ਦੇ ਨਾਲ ਵੱਡੇ ਹੈਂਡਮੇਡ ਬੀਬੀਆਂ ਸਾਰਾ ਦਿਨ ਹੀ ਸਮੋਸੇ ਤਿਆਰ ਕਰ ਰਹੀਆਂ ਨੇ ਉੱਥੇ ਫੈਕਟਰੀ ਦੇ ਵਿੱਚ, ਉਹ ਵੀ ਤੁਹਾਨੂੰ ਰੈਗੂਲਰ ਵੱਡੇ ਸਾਈਜ਼ ਸਮੋਸੇ ਵੀ ਮਿਲਦੇ ਨੇ, ਨਾਲੇ ਤੁਹਾਨੂੰ ਪਕੌੜੇ, ਪਨੀਰ ਵਾਲੇ ਵੀ, ਮਿਕਸਡ ਆਲੂ ਵੈਜ ਵਾਲੇ ਵੀ ਨਾਲ ਦੀ ਨਾਲ, ਆਲੂ ਟਿੱਕੀਆਂ, ਸ਼ੁੱਧ ਖੋਏ ਦੀਆਂ ਮਿਠਾਈਆਂ, ਦੇਸੀ ਘਿਓ ਦੀਆਂ ਜਲੇਬੀਆਂ, ਬਹੁਤ ਹੀ ਕਮਾਲ ਦੇ ਐਪਟਾਈਜ਼ਰ ਜਿਹਨੂੰ ਆਪਾਂ ਸਨੈਕ ਕਹਿੰਦੇ ਹਾਂ। ਐਪਟਾਈਜ਼ਰ ਇੰਨੀ ਵੱਡੀ ਗਿਣਤੀ ਤਿਆਰ ਕੀਤੇ ਜਾਂਦੇ ਆ, ਕਿਉਂ? ਕਿਉਂਕਿ ਇਹ ਹੋਰਾਂ ਰੈਸਟੋਰੈਂਟਸ ਨੂੰ, ਬੈਂਕਰ ਹਾਲਸ ਨੂੰ, ਗੁਰੂ ਘਰਾਂ ਨੂੰ, ਫੈਕਟਰੀਜ਼ ਨੂੰ, ਬਿਜ਼ਨਸਿਸ ਨੂੰ, ਟਰੱਕਿੰਗ ਯਾਰਡ ਨੂੰ, ਘਰਾਂ ਨੂੰ ਅਤੇ ਨਾਲ ਦੀਆਂ ਗਰੋਸਰੀ ਸਟੋਰਸ ਨੂੰ ਵੀ ਸਪਲਾਈ ਕਰਦੇ ਨੇ। ਨਾਲੇ ਇਹ ਮਾਹਰ ਨੇ ਲਾਈਵ ਟਰੱਕ ਕੇਟਰਿੰਗ ਦੇ ਵਿੱਚ ਸਿਰਫ ਅਤੇ ਸਿਰਫ ਪਿਓਰ ਵੈਜੀਟੇਰੀਅਨ ਫੂਡ ਹੀ ਮਿਲਦਾ ਹੈ। ਪਿਓਰ ਵੈਜੀਟੇਰੀਅਨ ਫੂਡ ਓਨਲੀ, ਸ਼ੁੱਧ ਵੈਜੀਟੇਰੀਅਨ ਫੂਡ। ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਨੂੰ ਹੁਣ ਜ਼ਿਆਦਾ ਸਪੈਸ਼ਲ ਬਣਾਉਣਾ ਹੈ ਪਿਓਰ ਵੈਜੀਟੇਰੀਅਨ ਕੇਟਰਿੰਗ ਲਈ, ਕਾਲ ਗਿਲ ਸਵੀਟ ਫੈਕਟਰੀ 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 905-799-2616 ਕਿ ਤੁਸੀਂ ਡਿਸਕਾਊਂਟ ਚਾਹੁੰਦੇ ਹੋ। ਨਾਲੇ ਦੋਸਤੋ ਇਹਨਾਂ ਦੀਆਂ ਹੋਰ ਵੀ ਕਈ ਲੋਕੇਸ਼ਨਸ ਹਨ ਜਿਹੜੇ ਚਲੋ ਫਰੈਸ਼ਕੋ ਗਰੋਸਰੀ ਸਟੋਰਸ ਨੇ, ਉਹਨਾਂ ਦੇ ਵਿੱਚ ਪੰਜ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ। ਇੱਕ ਤਾਂ ਸਾਡਾ ਬ੍ਰੈਂਪਟਨ ਸ਼ਹਿਰ ਵਾਲਾ ਜਿਹੜਾ ਕੁਈਨ ਅਤੇ ਚਿੰਕੂਜ਼ੀ ਅਤੇ ਚਲੋ ਫਰੈਸ਼ਕੋ ਹੈ, ਉਹਦੇ ਵਿੱਚ ਵੀ ਗਿਲ ਸਵੀਟ ਫੈਕਟਰੀ ਦੀ ਲੋਕੇਸ਼ਨ ਹੈ, ਇੱਕ ਮਿਸਿਸਾਗਾ 'ਚ, ਇੱਕ ਮਿਲਟਨ 'ਚ, ਅਤੇ ਬਾਕੀ ਹੈਗੇ ਨੇ ਵੈਸਟਵਰਡਸ ਇਨ ਅਲਬਰਟਾ। ਦੋਸਤੋ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ ਦੇ ਵੱਲੋਂ, ਜਿਨ੍ਹਾਂ ਦਾ ਫੋਨ ਨੰਬਰ ਹੈ 6472945503। ਨਰਦੇਵ ਸਿੱਧੂ, ਜੇ ਤੁਹਾਡਾ ਕੋਈ ਵੀ ਮੋਰਗੇਜ ਦਾ, ਲੋਨ ਦਾ, ਲੈਂਡਿੰਗ ਦਾ, ਰੀਫਾਈਨੈਂਸ ਦਾ, ਲਾਈਨ ਆਫ ਕ੍ਰੈਡਿਟ ਦਾ, ਪ੍ਰਾਈਵੇਟ ਪੈਸਿਆਂ ਦਾ ਕੋਈ ਵੀ ਸਵਾਲ ਹੈ, ਕੰਮ ਹੈ, ਇੱਕੋ ਇੱਕ ਵਨ ਸਟਾਪ ਸ਼ਾਪ ਹੈ ਨਰਦੇਵ ਸਿੱਧੂ 6472945503। ਬਹੁਤ ਹੀ ਜਲਦ ਕੁਛ ਮਿੰਟਾਂ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰਾਂਗੇ, ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ। ਪਰ ਪਹਿਲਾਂ ਇੱਕ ਖਬਰ ਹੀ ਪੇਸ਼ ਕਰ ਦਈਏ। ਅਤੇ ਖਬਰ ਇਹ ਹੈ ਦੋਸਤੋ ਕਿ 3 ਸਾਲ ਪਹਿਲਾਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਪ੍ਰੈਗਨੈਂਟ ਔਰਤ ਅਤੇ ਉਹਦੀ 3 ਸਾਲ ਦੀ ਬੇਟੀ ਦੀ ਡੈਥ ਹੋ ਗਈ ਸੀ। ਇੱਕ ਹੋਰ ਉਹਨਾਂ ਦਾ ਹੀ ਰਿਸ਼ਤੇਦਾਰ ਨੂੰ ਲਾਈਫ ਐਲਟਰਿੰਗ, ਲਾਈਫ ਲੌਂਗ, ਬਹੁਤ ਹੀ ਮਾੜੇ ਕਹਿ ਲਓ ਇੰਜਰੀਜ਼, ਕਹਿ ਲਓ ਸਾਈਡ ਇਫੈਕਟਸ, ਕਹਿ ਲਓ ਕੌਨਸੀਕੁਐਂਸਿਸ ਹੁਣ ਫੇਸ ਕਰਨੇ ਪੈ ਰਹੇ ਹਨ। ਅਤੇ ਹੁਣ ਇਸ ਬ੍ਰੈਂਪਟਨ ਦੇ ਪ੍ਰਾਪਰਟੀ ਓਨਰ ਨੂੰ ਕਨਵਿਕਟ ਕੀਤਾ ਗਿਆ ਹੈ ਅਤੇ ਬ੍ਰੈਂਪਟਨ ਸ਼ਹਿਰ ਦੇ ਮੇਅਰ ਨੇ ਵੀ ਇਸ ਸ਼ਹਿਰ ਦੇ ਪ੍ਰਾਪਰਟੀ ਓਨਰਸ ਨੂੰ ਵਾਰਨਿੰਗ ਪੇਸ਼ ਕੀਤੀ ਹੈ। ਪੀਪਲ ਓਵਰ ਪ੍ਰੋਫਿਟ, ਲੋਕ ਅਤੇ ਉਹਨਾਂ ਦੀਆਂ ਜਾਨਾਂ ਜ਼ਿਆਦਾ ਜ਼ਰੂਰੀ ਨੇ, ਜ਼ਿਆਦਾ ਕੀਮਤੀ ਨੇ ਤੁਹਾਡੇ ਕਿਰਾਏ ਕਲੈਕਟ ਕਰਨ ਨਾਲੋਂ। ਅਤੇ ਇਹਨੇ ਕਿਹਾ ਹੈ ਕਿ ਅਸੀਂ ਸਲਮ ਲੋਰਡਸ ਨੂੰ, ਇਲਲੀਗਲ ਪ੍ਰਾਪਰਟੀ ਓਨਰਸ ਨੂੰ, ਲੋਕਾਂ ਦੀਆਂ ਜਾਨਾਂ ਖਤਰੇ 'ਚ ਪਾ ਕੇ ਨਹੀਂ ਬਰਦਾਸ਼ਤ ਕਰਾਂਗੇ, ਨਹੀਂ ਟੋਲਰੇਟ ਕਰਾਂਗੇ। ਸੋ ਸ਼ਾਇਦ ਤੁਹਾਨੂੰ ਯਾਦ ਹੋਣਾ ਹੈ 3 ਸਾਲ ਪਹਿਲਾਂ June 2, 2023 ਬ੍ਰੈਂਪਟਨ ਸ਼ਹਿਰ ਦੇ ਵਿੱਚ ਟੋਰਬਮ ਰੋਡ ਐਂਡ ਨੋਰਥ ਪਾਰਕ ਡਰਾਈਵ ਦੇ ਬਿਲਕੁਲ ਲਾਗੇ 47 Jade Crescent 'ਤੇ ਇੱਕ ਹਾਊਸ ਫਾਇਰ ਅੱਧੀ ਰਾਤ ਨੂੰ 11 ਵਜੇ ਰਿਪੋਰਟ ਕੀਤੀ ਗਈ ਸੀ, ਜਿੱਥੇ ਫਸਟ ਰਿਸਪਾਂਡਰਸ ਅਤੇ ਐਮਰਜੈਂਸੀ ਕਰੂਜ਼ ਨੇ ਸੀਨ 'ਤੇ ਪਹੁੰਚ ਕੇ ਬਰਨ ਹੁੰਦੇ ਹੋਏ ਇੱਕ ਘਰ ਨੂੰ ਦੇਖਿਆ। ਘਰ ਦੇ ਬਾਹਰ ਇੱਕ ਇੰਡੀਵਿਜੁਅਲ ਨੂੰ ਲੱਭਿਆ ਜੋ ਕਿ ਕਾਫੀ ਸੀਰੀਅਸਲੀ ਇੰਜਰਡ ਸੀ ਫਰੋਮ ਦ ਫਾਇਰ ਐਂਡ ਸਮੋਕ ਇਨਹੇਲੇਸ਼ਨ ਐਕਸੈਟਰਾ ਐਕਸੈਟਰਾ। ਅਤੇ ਘਰ ਦੇ ਅੰਦਰ ਜਾ ਕੇ ਫਾਇਰ ਫਾਈਟਰਸ ਨੂੰ 2 ਜਾਣਿਆਂ, ਟੈਕਨੀਕਲੀ 3 ਜਾਣਿਆਂ ਨੂੰ ਰੈਸਕਿਊ ਕਰਨਾ ਪਿਆ, ਇੱਕ ਪ੍ਰੈਗਨੈਂਟ ਔਰਤ ਅਤੇ ਉਹਦੀ 3 ਸਾਲ ਦੀ ਬੇਟੀ। ਸੋ ਅਨਫੋਰਚੁਨੇਟਲੀ ਇਸ ਪ੍ਰੈਗਨੈਂਟ ਔਰਤ ਐਂਡ ਅਨਬੋਰਨ ਬੇਬੀ ਨੂੰ ਤਾਂ ਸੀਨ 'ਤੇ ਹੀ ਡੈਡ ਪ੍ਰੋਨਾਊਂਸ ਕੀਤਾ ਗਿਆ ਸੀ ਅਤੇ 3 ਸਾਲ ਦੀ ਕੁੜੀ ਨੂੰ ਕੁਛ ਦਿਨ ਬਾਅਦ ਵੀ ਅਨਫੋਰਚੁਨੇਟਲੀ ਹੋਸਪਿਟਲ ਦੇ ਵਿੱਚ ਹੀ ਡੈਡ ਪ੍ਰੋਨਾਊਂਸ ਕੀਤਾ ਗਿਆ। ਸੋ 3 ਬੇਕਸੂਰ ਜਾਣਿਆਂ ਦੀਆਂ ਜਾਨਾਂ ਗਈਆਂ, 3 ਜੋ ਕਿ ਇਨਵੈਸਟੀਗੇਸ਼ਨ ਦੇ ਰਾਹੀਂ ਪਤਾ ਕੀਤਾ ਗਿਆ ਇਸ ਘਰ ਦੇ ਮਲਟੀਪਲ ਇਲਲੀਗਲ ਯੂਨਿਟਸ ਦੇ ਵਿੱਚੋਂ ਇੱਕ ਬੇਸਮੈਂਟ ਯੂਨਿਟ ਦੇ ਵਿੱਚ ਰਹਿੰਦੇ ਸੀ, 1 ਤੋਂ ਵੀ ਵੱਧ ਇਲਲੀਗਲ ਯੂਨਿਟਸ ਇਸ ਘਰ ਦੇ ਵਿੱਚ ਸੀ। ਸੋ ਸਿਟੀ ਆਫ ਬ੍ਰੈਂਪਟਨ ਦੇ ਫਾਇਰ ਅਫੀਸ਼ਲਸ ਨੇ ਇਹਨਾਂ ਫੇਟੈਲਿਟੀ ਯਾਨੀ ਕਿ ਮੌਤਾਂ ਤੋਂ ਬਾਅਦ ਪਤਾ ਕੀਤਾ ਕਿ 47 ਜੇਡ ਕ੍ਰੈਸੈਂਟ ਦੀ ਪ੍ਰਾਪਰਟੀ ਨੂੰ ਅਸਲ ਦੇ ਵਿੱਚ ਤਾਂ ਪਹਿਲਾਂ ਤਾਂ ਸ਼ਹਿਰ ਦੇ ਨਾਲ ਰਜਿਸਟਰ ਕੀਤਾ ਗਿਆ ਸੀ 2 ਲੀਗਲ ਯੂਨਿਟਸ ਦੇ ਲਈ, ਮਤਲਬ ਕਿ ਉੱਪਰ ਦਾ ਜਿਹੜਾ ਘਰ ਹੈ, ਘਰ ਤਾਂ ਘਰ ਹੀ ਹੈ ਅਤੇ ਥੱਲੇ ਬੇਸਮੈਂਟ ਯੂਨਿਟ ਹੈ, 2 ਲੀਗਲ ਯੂਨਿਟਸ ਅਪਸਟੇਅਰਸ ਡਾਊਨਸਟੇਅਰਸ ਲਾਈਕ ਅ ਨੋਰਮਲ ਹਾਊਸ, ਇਸੇ ਤਰ੍ਹਾਂ ਪਹਿਲਾਂ ਰਜਿਸਟਰ ਕੀਤਾ ਗਿਆ ਸੀ। ਪਰ ਕੁਛ ਲੋਕ ਇੰਨੇ ਲਾਲਚੀ ਨੇ, ਥੱਪੜ ਮਾਰਨ ਦਾ ਜੀ ਕਰਦਾ ਹੈ, ਸ਼ਹਿਰ ਨੂੰ ਇੰਨਾ ਵਿਗਾੜਿਆ ਹੋਇਆ ਹੈ। ਫਿਰ ਹੀ ਅਸੀਂ ਲੋਕਾਂ ਤੋਂ ਆਲੇ ਦੁਆਲੇ ਸੁਣਦੇ ਹਾਂ ਕਿ 15-20 ਜਣੇ ਬੇਸਮੈਨ ਵਾੜੇ ਹੋਏ ਨੇ ਇਸੇ ਤਰ੍ਹਾਂ ਦੇ ਗੰਦੇ ਲੋਕਾਂ ਕਰਕੇ, ਬਿਨਾਂ ਕੋਈ ਵੀ ਪਰਮਿਟ ਤੋਂ। ਉਸ ਥੂ ਲੀਗਲ ਯੂਨਿਟ ਹਾਊਸ ਅਪਸਟੇਅਰਸ ਡਾਊਨਸਟੇਅਰਸ ਇੱਕ ਬੇਸਮੈਂਟ ਗਦੇ ਨੇ ਓਨਰ ਨੇ ਕਨਵਰਟ ਕੀਤਾ ਇਲੀਗਲੀ ਆਬਵੀਅਸਲੀ ਟੂ ਅ 4 ਡਿਫਰੈਂਟ ਯੂਨਿਟ ਲਿਵਿੰਗ ਅਰੇਂਜਮੈਂਟ। ਇਮੈਜਿਨ 4 ਡਿਫਰੈਂਟ ਪਰਿਵਾਰ ਇੱਕੋ ਹੀ ਘਰ 'ਚ ਰਹਿ ਰਹੇ ਨੇ, ਇਹ ਤਾਂ ਇੱਕ ਦੂਜੇ ਵਿੱਚ ਵੱਜੀ ਜਾਣਗੇ ਹੋਣਗੇ। ਕੰਧਾਂ ਕਿੱਥੇ ਨੇ, ਕਿਹੜੇ ਤਰੀਕੇ ਨਾਲ ਬਣਾਈਆਂ ਨੇ, ਕਿਹੜਾ ਕੋਈ ਬਿਲਡਿੰਗ ਕੋਡ ਫਾਲੋ ਕੀਤਾ ਹੋਣਾ, ਕਿਹੜਾ ਕੋਈ ਫਾਇਰ ਕੋਡ ਫਾਲੋ ਕੀਤਾ ਹੋਣਾ, ਐਬਸੋਲੂਟਲੀ ਨਨ ਐਟ ਆਲ। ਸੋ 4 ਡਿਫਰੈਂਟ ਲਿਵਿੰਗ ਯੂਨਿਟਸ ਆਬਵੀਅਸਲੀ ਇਲੀਗਲ ਇੱਥੇ ਬਣਾਏ ਹੋਏ ਸੀ, 4 ਡਿਫਰੈਂਟ ਯੂਨਿਟਸ ਰੈਂਟ ਆਊਟ ਕੀਤੇ ਹੋਏ ਸੀ, ਇਸ ਗੱਲ ਦੇ ਬਾਵਜੂਦ ਕਿ ਕੋਈ ਵੀ ਇੰਟੀਰੀਅਰ ਬਿਲਡਿੰਗ ਕੋਡ ਫਾਇਰ ਕੋਡ ਅਤੇ ਸ਼ਹਿਰ ਦੇ ਰਿਕੁਆਇਰਮੈਂਟਸ ਫਾਲੋ ਕੀਤੇ ਹੀ ਨਹੀਂ ਗਏ, ਨਾ ਕੋਈ ਵੀ ਪਰਮਿਟ ਲਿਆ ਗਿਆ, ਨਾ ਤਾਂ ਇਸ ਘਰ ਦੇ 4 ਇਲੀਗਲ ਯੂਨਿਟਸ ਦੇ ਵਿੱਚ ਕੋਈ ਵੀ ਸਮੋਕ ਅਲਾਰਮ ਜਾਂ ਕੋਈ ਵੀ ਕਾਰਬਨ ਮੋਨੋਆਕਸਾਈਡ ਅਲਾਰਮ ਜਾਂ ਕੋਈ ਵੀ ਖਾਸ ਸੇਫਟੀ ਦਾ ਪ੍ਰਬੰਧ ਕੀਤਾ ਹੋਇਆ ਸੀ। ਤਾਂ ਹੀ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਇਸ ਬ੍ਰੈਂਪਟਨ ਪ੍ਰਾਪਰਟੀ ਦੇ ਓਨਰ ਦੇ ਖਿਲਾਫ 7 ਚਾਰਜ ਲੇ ਕੀਤੇ ਸੀ, ਨਾਟ ਅੰਡਰ ਦ ਕ੍ਰਿਮੀਨਲ ਕੋਡ। ਇਹ ਡਿਫਰੈਂਟ ਗੱਲ ਹੈ, ਯੂਨੀਕ ਗੱਲ ਹੈ, ਰੇਅਰ ਗੱਲ ਹੈ। ਕ੍ਰਿਮੀਨਲ ਕੋਡ ਦੇ ਮੁਤਾਬਕ ਨਹੀਂ, ਇਸ ਬ੍ਰੈਂਪਟਨ ਦੇ ਪ੍ਰਾਪਰਟੀ ਉਹਨਾਂ ਨੂੰ ਚਾਰਜ ਕੀਤਾ ਗਿਆ। 7 ਚਾਰਜ ਲੇ ਕੀਤੇ ਗਏ ਸੀ ਅੰਡਰ ਦ ਫਾਇਰ ਪ੍ਰੋਟੈਕਸ਼ਨ ਐਂਡ ਪ੍ਰੀਵੈਂਸ਼ਨ ਐਕਟ। ਅਤੇ ਕੱਲ੍ਹ ਹੀ ਇਸ ਅਨਨੇਮਡ ਬ੍ਰੈਂਪਟਨ ਪ੍ਰਾਪਰਟੀ ਓਨਰ, ਜਿਹਨੂੰ ਜੁੱਤੀਆਂ ਦਾ ਹਾਰ ਵੀ ਮਿਲਣਾ ਚਾਹੀਦਾ ਹੈ, ਉਹਨੂੰ ਕਨਵਿਕਟ ਕੀਤਾ ਗਿਆ, ਯਾਨੀ ਕਿ ਗਿਲਟੀ ਫਾਰ ਆਲ 7 ਚਾਰਜਿਸ ਫਾਈਂਡ ਕੀਤਾ ਗਿਆ। ਅਤੇ ਇਹਨੂੰ ਹੁਣ 135 ਦਿਨ ਲਗਾਤਾਰ ਕਸਟਡੀ ਵਿੱਚ ਰੱਖਿਆ ਜਾਊਗਾ, ਜੋ ਕਿ ਵੈਰੀ ਸਟ੍ਰੇਂਜ ਨੰਬਰ ਹੈ। ਸੋਸ਼ਲ ਮੀਡੀਆ 'ਤੇ ਯੂ ਕੈਨ ਇਮੈਜਿਨ, ਜਦੋਂ ਬ੍ਰੈਂਪਟਨ ਦੀ ਕੋਈ ਵੀ ਗੱਲਬਾਤ ਹੁੰਦੀ ਆ, ਹਰੇਕ ਪੇਜ ਮਿੰਟ ਕੀ ਸਕਿੰਟ ਲਾਉਂਦੇ ਨੇ, ਬ੍ਰੈਂਪਟਨ ਓਕੇ ਲੈਟਸ ਗੋ ਹਾਈਪ ਪੀਪਲ ਰਾਈਟ ਨਾਓ। ਜਿਹੜੀ ਐਂਟੀ ਇੰਡੀਅਨ, ਐਂਟੀ ਪੰਜਾਬੀ, ਐਂਟੀ ਜੋ ਵੀ ਕਹਿਣਾ ਚਾਹੁੰਦੇ ਹੋ ਦੇਸੀ ਹੇਟ ਹੈ, ਉਹਨੂੰ ਵਧਾਉਣ ਲਈ ਅਤੇ ਵੱਧ ਵਿਊਜ਼, ਵੱਧ ਕਾਮੈਂਟਸ, ਵੱਧ ਕਲਿਕਸ, ਵੱਧ ਐਵਰੀਥਿੰਗ, ਵੱਧ ਇੰਟਰੈਕਸ਼ਨ ਦੇ ਲਈ, ਵੱਧ ਟ੍ਰੈਫਿਕ ਦੇ ਲਈ, ਬ੍ਰੈਂਪਟਨ ਤੁਸੀਂ ਜੋ ਮਰਜ਼ੀ ਨਾਲ ਦੇ ਨਾਲ ਲਿਖ ਕੇ ਪਾਗਲਪਨ ਲਿਖ ਲਓ, ਅਤੇ ਲੋਕਾਂ ਨੇ ਤਾਂ ਜਾ ਕੇ ਕਾਮੈਂਟ ਕਰਨਾ ਹੀ ਕਰਨਾ ਹੈ। ਅਤੇ ਜਦੋਂ ਹੁਣ ਪਤਾ ਲੱਗਿਆ ਕਿ ਇਸ ਬ੍ਰੈਂਪਟਨ ਦੇ ਪ੍ਰਾਪਰਟੀ ਓਨਰ ਨੂੰ ਹੁਣ ਸਜ਼ਾ ਕੀ ਮਿਲੀ ਹੈ, 3 ਮੌਤਾਂ ਲਈ, 135 ਦਿਨ ਕਸਟਡੀ ਵਿੱਚ ਕੰਸੈਕਿਊਟਿਵ, ਯਾਨੀ ਕਿ ਲਗਾਤਾਰ ਸਿਰਫ 135 ਦਿਨ, 135 ਡੇਜ਼। ਉਸ ਤੋਂ ਬਾਅਦ 2 ਸਾਲ ਦੀ ਪ੍ਰੋਬੇਸ਼ਨ ਸ਼ੁਰੂ ਹੋਣੀ ਹੈ, 50,000 ਦਾ ਫਾਈਨ ਵੀ ਪੇ ਕਰਨਾ ਪੈਣਾ ਹੈ, ਅਤੇ ਵਿਕਟਮ ਦੇ ਪਰਿਵਾਰ ਨੂੰ ਵੀ 10,000 ਦੇ ਸਰਚਾਰਜਿਸ ਵੀ ਪੇ ਕਰਨੇ ਪੈਣੇ ਹਨ। ਸੋ ਆਲ ਇਨ ਆਲ 135 ਡੇਜ਼ ਇਨ ਦਾ ਬਿਨ, ਪਤਾ ਨਹੀਂ ਜੇਲ੍ਹ ਹੋ ਜਾਂ ਪ੍ਰਿਜ਼ਨ ਹੋ ਜਾਂ ਪਤਾ ਨਹੀਂ ਕਿੱਥੇ ਕਸਟਡੀ 'ਚ ਰੱਖਣਗੇ। ਸੋ 135 ਡੇਜ਼ ਇਨ ਦਾ ਬਿਨ, ਉਸ ਤੋਂ ਬਾਅਦ 2 ਸਾਲ ਦੀ ਪ੍ਰੋਬੇਸ਼ਨ, ਨਾਲ ਦੇ ਨਾਲ 50K ਇਨ ਫਾਈਨਸ ਐਂਡ 10K ਦੇ ਸਰਚਾਰਜਿਸ ਫੋਰ ਦਾ ਵਿਕਟਮਸ ਫੈਮਿਲੀ। ਹੁਣ ਕੀ ਇਹ ਅਨਫ ਹੈ? 3 ਜਾਣਿਆਂ ਦੀਆਂ ਮੌਤਾਂ ਹੋਈਆਂ ਨੇ, ਪ੍ਰੈਗਨੈਂਟ ਔਰਤ, ਅਨਬੋਰਨ ਚਾਇਲਡ, ਅਤੇ 3 ਸਾਲ ਦੀ ਬੇਟੀ, ਨਾਲੇ ਇੱਕ ਇੰਡੀਵਿਜੁਅਲ ਹੈ ਜਿਹਨੇ ਇਹਨਾਂ ਨੂੰ ਮਰਦੇ ਹੋਏ ਦੇਖਿਆ, ਆਪ ਹੀ ਮਰਨ ਦੇ ਹਾਲਾਤ ਸੀ, ਰਿਕਵਰ ਤਾਂ ਹੋ ਗਿਆ ਹੈ ਜਾਂ ਹੋ ਗਈ ਹੈ, ਜੋ ਕਿ ਪਹਿਲਾ ਇੰਡੀਵਿਜੁਅਲ ਸੀ ਜੋ ਕਿ ਘਰ ਦੇ ਬਾਹਰ ਨਿਕਲਿਆ। ਬਟ ਦੈਟ ਪਰਸਨ ਹੈਜ਼ ਲਾਈਫ ਐਲਟਰਿੰਗ, ਲਾਈਫ ਲੋਂਗ ਇੰਜਰੀਜ਼ ਥੂ ਜਾਂ ਬਰਨਸ ਥੂ। ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਸਪੈਸ਼ਲ ਇੱਕ ਚਾਰਜ ਕੀਤਾ ਗਿਆ ਹੈ, ਕ੍ਰਿਮੀਨਲ ਕੋਡ ਦੇ ਮੁਤਾਬਕ ਨਹੀਂ, ਪਰ ਜਿਹੜਾ ਹੁਣ ਇਹ ਕੀ ਹੈਗਾ, ਫਾਇਰ ਪ੍ਰੋਟੈਕਸ਼ਨ ਐਂਡ ਪ੍ਰੀਵੈਂਸ਼ਨ ਐਕਟ ਹੈ, ਇਹਦੇ ਮੁਤਾਬਕ ਜਿਹੜਾ ਹੁਣ ਕਨਵਿਕਸ਼ਨ ਹੋਇਆ ਹੈ ਇਸ ਬ੍ਰੈਂਪਟਨ ਦੇ ਪ੍ਰਾਪਰਟੀ ਓਨਰ ਦੇ ਖਿਲਾਫ, ਕੀ ਇਹ ਤੁਹਾਨੂੰ ਲੱਗਦਾ ਹੈ ਕਿ ਸਹੀ ਕੰਮ ਕੀਤਾ ਗਿਆ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਇੱਕ ਐਗਜ਼ਾਮਪਲ ਬਣਾ ਕੇ ਬਾਕੀ ਵੀ ਜਿਹੜੇ ਬ੍ਰੈਂਪਟਨ ਦੇ ਪ੍ਰਾਪਰਟੀ ਓਨਰਸ ਨੇ ਉਹ ਸੁਧਰ ਜਾਣਗੇ, ਮੇ ਬੀ ਉਹ RRL ਦੇ ਵਿੱਚ ਅਪਲਾਈ ਕਰਕੇ ਲੀਗਲ ਆਫ ਦੀ ਇਲੀਗਲ ਪ੍ਰਾਪਰਟੀਜ਼ ਦੇ ਘਰ ਅਤੇ ਬੇਸਮੈਂਟ ਬਣਾਉਣਗੇ? ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਕੋਈ ਵੀ ਖਾਸ ਫਰਕ ਫੁਰਕ ਤਾਂ ਪੈਣਾ ਹੀ ਨਹੀਂ ਹੈਗਾ? ਮੇਨ ਗੱਲ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਹ ਜਿਹੜੀ ਹੁਣ ਸੈਂਟੈਂਸ ਮਿਲੀ ਹੈ ਫੋਰ 3 ਡੈਥਸ, 3 ਮੌਤਾਂ ਲਈ, ਪ੍ਰੈਗਨੈਂਟ ਔਰਤ, ਉਹਦਾ ਅਨਬੋਰਨ ਚਾਇਲਡ ਐਂਡ 3-year-old daughter, ਕੀ ਤੁਹਾਨੂੰ ਲੱਗਦਾ ਹੈ ਸਾਨੂੰ ਤੁਸੀਂ ਟੈਕਸਟ ਔਰ ਵਟਸਐਪ ਕਰਕੇ ਜ਼ਰੂਰ ਦੱਸੋ 416-457-3381 ਕੀ ਤੁਹਾਨੂੰ ਲੱਗਦਾ ਕਿ ਜਿਹੜੀ ਹੁਣ ਸਜ਼ਾ ਇਸ ਅਨਨੇਮਡ ਬ੍ਰੈਂਪਟਨ ਪ੍ਰਾਪਰਟੀ ਓਨਰ ਨੂੰ ਮਿਲੀ ਹੈ, ਕੀ ਇਹ ਇਨਫ ਹੈ, ਲੋੜ ਤੋਂ ਵੀ ਘੱਟ ਹੈ, ਲੋੜ ਤੋਂ ਵੀ ਵੱਧ ਹੈ? 135 ਦਿਨ ਕਸਟਡੀ ਵਿੱਚ, 2 ਸਾਲ ਦੀ ਪ੍ਰੋਬੇਸ਼ਨ ਅਤੇ ਕੁੱਲ ਮਿਲਾ ਕੇ $60,000 ਦਾ ਫਾਈਨ। ਇਜ਼ ਦੈਟ ਰੀਲੀ ਵਰਥ 3 people's lives? ਹੁਣ ਤੁਸੀਂ ਯੈਸ ਲਿਖ ਕੇ ਭੇਜੋ ਜਾਂ ਨੋ ਲਿਖ ਕੇ ਭੇਜੋ ਅਤੇ ਸਾਨੂੰ ਦੱਸੋ ਤਾਂ ਸਹੀ। ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਘੱਟ ਤੋਂ ਘੱਟ ਟਾਈਮ ਦੇ ਵਿੱਚ ਸਾਨੂੰ ਯੈਸ ਔਰ ਨੋ ਲਿਖ ਕੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਸਜ਼ਾ ਮਿਲੀ ਆ ਬ੍ਰੈਂਪਟਨ ਦੇ ਇਸ ਸਲੰਮ ਲੋਰਡ ਨੂੰ, ਇੱਕੋ ਹੀ ਘਰ ਦੇ ਵਿੱਚ ਇਲੀਗਲ 4 ਅਲੱਗ ਯੂਨਿਟ ਬਣਾਏ ਹੋਏ ਨੇ ਪਤੰਦਰ ਨੇ, ਕੀ ਇਹ ਸਜ਼ਾ ਸਹੀ ਹੈ ਜਾਂ ਗਲਤ ਹੈ? ਯੈਸ ਲਿਖੋ ਜੇ ਤੁਹਾਨੂੰ ਲੱਗਦਾ 135 ਦਿਨ ਦੀ ਸਜ਼ਾ, ਆ ਕੈਦ ਅਤੇ ਪ੍ਰੋਬੇਸ਼ਨ ਅਤੇ 60,000 ਫਾਈਨ, ਯੈਸ ਇਹ ਇਨਫ ਹੈ ਜਾਂ ਨੋ ਇਹ ਇਨਫ ਨਹੀਂ ਹੈ? ਤੁਸੀਂ ਟੈਕਸਟ ਔਰ ਵਟਸਐਪ ਕਰਕੇ ਜ਼ਰੂਰ ਦੱਸੋ 416-457-3381 right? Yes in the text or WhatsApp ਜੇ ਤੁਹਾਨੂੰ ਲੱਗਦਾ ਹੈ ਕਿ ਠੀਕ ਆ ਇੰਨੀ ਕੀ ਸਜ਼ਾ ਹੋਣੀ ਚਾਹੀਦੀ ਆ, ਜਾਂ ਤੁਹਾਨੂੰ ਲੱਗਦਾ ਕਿ ਸਜ਼ਾ ਹੋਣੀ ਵੀ ਨਹੀਂ ਚਾਹੀਦੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਅੱਗ ਤਾਂ ਜਿੱਥੇ ਮਰਜ਼ੀ ਲੱਗ ਸਕਦੀ ਆ, ਉਹਨਾਂ ਦਾ ਕੋਈ ਕਸੂਰ ਵੀ ਨਹੀਂ ਹੈਗਾ, ਆਹ ਵੀ ਲਿਖ ਸਕਦੇ ਹੋ ਜੇ ਤੁਹਾਡਾ ਇੰਨੀ ਕੀ ਸੋਚ ਹੈ। ਯੈਸ ਲਿਖੋ ਜੇ ਤੁਹਾਨੂੰ ਲੱਗਦਾ ਹੈ ਕਿ ਦਿਸ ਇਜ਼ ਐਡਕੁਏਟ, ਦਿਸ ਇਜ਼ ਫੇਅਰ, ਦਿਸ ਇਜ਼ ਰਾਈਟ, ਇਹ ਸਹੀ ਹੈ, ਜਾਂ ਨੋ ਲਿਖੋ, NO ਨਹੀਂ ਜੀ ਨਹੀਂ, ਨੋ ਲਿਖੋ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਬੰਦੇ ਨੂੰ ਜਾਂ ਔਰਤ ਨੂੰ ਜੋ ਵੀ ਪ੍ਰਾਪਰਟੀ ਓਨਰ ਹੈ, ਜੇ ਉਹਨਾਂ ਨੂੰ ਇਸ ਤੋਂ ਵੱਧ ਕੈਦ ਹੋਣੀ ਚਾਹੀਦੀ ਆ, ਤੁਸੀਂ ਨੋ ਲਿਖੋ ਫਿਰ, 3 people are dead, ਨੋ ਲਿਖੋ ਫਿਰ, ਟੈਕਸਟ ਔਰ ਵਟਸਐਪ ਕਰਕੇ ਦੱਸੋ ਰਾਈਟ ਅਵੇ 416-457-3381 ਅਤੇ ਸਾਨੂੰ ਟੈਕਸਟ ਔਰ ਵਟਸਐਪ ਮੈਸੇਜ ਕਰਕੇ ਜ਼ਰੂਰ ਦੱਸੋ। ਤੁਹਾਡਾ ਅਸੀਂ ਕੋਈ ਫੋਨ ਨੰਬਰ ਅੱਗੇ ਕੋਈ ਵੇਚਣਾ ਨਹੀਂ ਹੈਗਾ, ਕੋਈ ਡਾਇਰਾ ਨਹੀਂ, ਕੋਈ ਸਾਂਝੀ ਕਿਸੇ ਨਾਲ ਕਰਨੀ ਹੈਗੀ, ਸਿੰਪਲ ਜੀ ਗੱਲ ਆ। ਦਿਸ ਇਜ਼ ਹਾਓ ਆਈ ਪ੍ਰੀਫਰ ਕਿ 2 ਘੰਟੇ ਇੱਕੋ ਹੀ ਸਵਾਲ ਪੁੱਛੀ ਜਾਂ ਫੋਨ ਲਾਈਨਾਂ ਖੋਲ੍ਹ ਕੇ ਉਹਦੀ ਜਗ੍ਹਾ ਦੇ ਵਿੱਚ 2 ਮਿੰਟ ਦੇ ਵਿੱਚ ਹੀ 200-300-400 ਬੰਦੇ ਨੂੰ ਪੁੱਛ ਲਓ, ਇਹ ਮੈਨੂੰ ਲੱਗਦਾ ਜ਼ਿਆਦਾ ਫਾਇਦੇਮੰਦ ਆ, ਬੈਟਰ ਯੂਸ ਆਫ ਟਾਈਮ ਹੈ। ਸੋ ਟੈਕਸਟ ਔਰ ਵਟਸਐਪ ਕਰਕੇ ਦੱਸੋ ਜੇ ਤੁਹਾਨੂੰ ਲੱਗਦਾ ਹੈ ਕਿ ਇੰਨੀ ਕੀ ਸਜ਼ਾ, 135 ਦਿਨ ਕੈਦ ਵਿੱਚ ਇੰਨੀ ਕੀ ਸਜ਼ਾ ਇਨਫ ਹੈ ਫੋਰ 3 deaths, ਔਰ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਵੱਧ ਹੋਣੀ ਚਾਹੀਦੀ। ਸੋ ਲਿਖੋ ਯੈਸ ਜੇ ਤੁਹਾਨੂੰ ਲੱਗਦਾ ਠੀਕ ਹੋਇਆ ਕੰਮ, ਲਿਖੋ ਨੋ ਜੇ ਇਹਨੂੰ ਵੱਧ ਕੈਦ ਹੋਣੀ ਚਾਹੀਦੀ ਆ। ਟੈਕਸਟ ਔਰ ਵਟਸਐਪ ਹੈ 416-457-3381 ਸੋ ਬ੍ਰੈਂਪਟਨ ਸ਼ਹਿਰ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਵੀ ਹੁਣ ਮਲਟੀਪਲ ਸਟੇਟਮੈਂਟ ਰਿਲੀਜ਼ ਕੀਤੀਆਂ ਹਨ, ਆਬਵੀਅਸਲੀ ਕਿਉਂਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਹੀ ਇਹ ਇੰਨਾ ਮਾੜਾ ਹਾਦਸਾ ਹੋਇਆ ਹੈ। ਬ੍ਰੈਂਪਟਨ ਸ਼ਹਿਰ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਉਹ ਕਦੇ ਵੀ ਨਹੀਂ ਦੁਬਾਰਾ ਅੱਧੀ ਰਾਤ ਨੂੰ ਇੰਨੀ ਮਾੜੀ ਫੋਨ ਕਾਲ ਪਿਕਅਪ ਕਰਨਾ ਚਾਹੁੰਦਾ ਹੈ ਕਿ ਇੱਕ ਔਰਤ ਅਤੇ ਉਹਦਾ ਅਣਪਹੁੰਚਾ ਮਰ ਗਿਆ ਹੈ, ਮਰ ਗਏ ਹਨ, ਅਤੇ ਬਾਅਦ ਦੇ ਵਿੱਚ ਕੁਝ ਦਿਨ ਬਾਅਦ 3 ਸਾਲ ਦੀ ਕੁੜੀ ਮਰ ਗਈ ਹੈ, ਉਹ ਵੀ ਕਿਉਂਕਿ ਇਹ ਆਲਮੋਸਟ ਇੰਟਾਇਰਲੀ ਅਵੋਇਡਬਲ ਮੌਤਾਂ ਹੋਈਆਂ ਨੇ। ਜੇਕਰ ਫਾਇਰ ਕੋਡ ਫਾਲੋ ਕੀਤਾ ਹੁੰਦਾ, ਬਿਲਡਿੰਗ ਕੋਡ ਫਾਲੋ ਕੀਤਾ ਹੁੰਦਾ, ਸਮੋਕ ਅਲਾਰਮ ਲੱਗਿਆ ਹੁੰਦਾ, CO2 ਅਲਾਰਮ ਲੱਗਿਆ ਹੁੰਦਾ, ਮੇ ਬੀ ਇਹ 3 ਜਣੇ ਅੱਜ ਜਿਉਂਦੇ ਹੋਣ। ਸੋ ਬ੍ਰੈਂਪਟਨ ਸ਼ਹਿਰ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਸਾਫ ਕਿਹਾ, ਵੀ ਵਿਲ ਨਾਟ ਟੋਲਰੇਟ ਸਲਮ ਲੋਰਡਸ ਪੁਟਿੰਗ ਟੈਨੈਂਟਸ ਲਾਈਵਜ਼ ਐਟ ਰਿਸਕ। ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਇਸ ਕਨਵਿਕਸ਼ਨ ਅਤੇ ਸੈਂਟੈਂਸ ਦੇ ਨਾਲ, ਭਾਵੇਂ ਹੈ ਤਾਂ ਇਕੱਲਾ 135 ਦਿਨਾਂ ਦਾ ਸੈਂਟੈਂਸ, 60K ਦਾ ਸੈਂਟੈਂਸ, 2-year ਪ੍ਰੋਬੇਸ਼ਨ ਦਾ ਸੈਂਟੈਂਸ, ਇਹਨੇ ਕਿਹਾ ਕਿ ਕਿਸੇ ਦੀ ਮਾਂ, ਕਿਸੇ ਦੀ ਬੇਟੀ ਵਾਪਸ ਤਾਂ ਨਹੀਂ ਲਿਆਏ ਜਾ ਸਕਦੇ, ਪਰ ਇਸ ਤਰ੍ਹਾਂ ਦੇ ਮਾੜੇ ਹੋਮ ਓਨਰਸ ਨੂੰ ਅਕਾਊਂਟਬਲ, ਰਿਸਪਾਂਸਿਬਲ, ਜ਼ਿੰਮੇਵਾਰ ਰੱਖਣਾ ਜ਼ਰੂਰੀ ਹੈ। ਪੈਟ੍ਰਿਕ ਬ੍ਰਾਊਨ ਨੇ ਕਿਹਾ, ਜੇਕਰ ਤੁਸੀਂ ਵੀ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੋਈ ਵੀ ਪ੍ਰਾਪਰਟੀ ਓਨ ਕਰਦੇ ਹੋ, ਰੈਂਟ ਆਊਟ ਕਰਦੇ ਹੋ ਰੈਜ਼ੀਡੈਂਸ਼ਲੀ, ਚਾਹੇ ਬੇਸਮੈਂਟ ਵੀ ਹੋਵੇ ਚਾਹੇ ਘਰ ਵੀ ਹੋਵੇ, ਉੱਥੇ ਰਹਿਣ ਵਾਲਿਆਂ ਤੱਕ ਤੁਹਾਡੀਆਂ ਕਈ ਲੀਗਲੀ ਸਪੀਕਿੰਗ ਜ਼ਿੰਮੇਵਾਰੀਆਂ ਹਨ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਬ੍ਰੈਂਪਟਨ ਸ਼ਹਿਰ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਬ੍ਰੈਂਪਟਨ ਸਿਟੀ ਕੌਂਸਲ ਵੱਲੋਂ ਪੇਸ਼ ਕੀਤਾ ਗਿਆ ਰੈਜ਼ੀਡੈਂਸ਼ਲ ਰੈਂਟਲ ਲਾਈਸੈਂਸਿੰਗ, ਜਿਹੜਾ RRL ਪ੍ਰੋਗਰਾਮ ਹੈ, ਤਾਂ ਕਾਫੀ ਕੰਟਰੋਵਰਸ਼ਲ ਪ੍ਰੋਗਰਾਮ, ਇਸੀ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਬਣਾਇਆ ਗਿਆ ਹੈ, ਇਸੀ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਕੰਪਲੀਟਲੀ, ਪਰ ਘਟਾਇਆ ਤਾਂ ਜਾ ਸਕਦਾ ਹੈ ਅਕੋਰਡਿੰਗ ਟੂ ਆਰ ਸਿਟੀਜ਼ ਮੇਅਰ। ਤਾਂ ਹੀ ਤਾਂ ਇਹਨੇ RRL ਦਾ ਜ਼ਿਕਰ ਕੀਤਾ ਹੈ, ਕਿਹਾ ਕਿ ਬੇਹੱਦ ਜ਼ਰੂਰੀ ਹੈ। ਕਿਉਂ? ਕਿਉਂਕਿ ਇਸ ਸ਼ਹਿਰ ਦੇ ਵਿੱਚ ਹਰੇਕ ਰੈਂਟਲ ਪ੍ਰਾਪਰਟੀ ਦੇ ਓਨਰ ਨੂੰ ਮਜਬੂਰਨ ਸੇਫਟੀ ਐਂਡ ਫਾਇਰ ਐਂਡ ਲਾਈਫ ਸਟੈਂਡਰਡ ਮੈਜਰਸ ਮੀਟ ਕਰਨੇ ਪੈਂਦੇ ਨੇ, ਜਿਵੇਂ ਕਿ ਸਮੋਕ ਅਲਾਰਮ, ਕਾਰਬਨ ਮੋਨੋਆਕਸਾਈਡ ਅਲਾਰਮ ਹੈਸ ਟੂ ਬੀ ਪਲੇਸਡ ਔਨ ਐਵਰੀ ਸਿੰਗਲ ਫਲੋਰ। ਹੁਣ ਜੇ ਦੋ ਫਲੋਰ 'ਤੇ ਬੇਸਮੈਂਟ ਹੈ, ਮਤਲਬ ਕਿ ਤਿੰਨਾਂ ਫਲੋਰ 'ਤੇ ਲੱਗਣੇ ਆ, ਇਹ ਲਾਉਣੇ ਹੀ ਲਾਉਣੇ ਪੈਂਦੇ ਨੇ ਜਦੋਂ ਤੁਸੀਂ RRL ਨਾਲ ਆਪਦੇ ਰੈਂਟੋ ਯੂਨਿਟ ਨੂੰ ਰੈਜਿਸਟਰ ਕਰਦੇ ਹੋ ਸ਼ਹਿਰ ਦੇ ਨਾਲ। ਨਾਲੇ ਉਹਨਾਂ ਨੂੰ ਟੈਸਟ ਵੀ ਕਰਨਾ ਪੈਂਦਾ ਹੈ, ਮੇਨਟੇਨ ਵੀ ਕਰਨਾ ਪੈਂਦਾ ਹੈ, ਟੀ ਟੀ ਟੀ ਹੁੰਦੀ ਹੈ, ਬੈਟਰੀ ਚੇਂਜ ਵੀ ਕਰਨੀ ਪੈਂਦੀ ਆ। ਸੋ ਇਹਦੇ ਰਾਹੀਂ ਥੈਨਿਟਸ ਰੈਂਟ 'ਤੇ ਰਹਿਣ ਵਾਲਿਆਂ ਲਈ ਇਸ ਤਰ੍ਹਾਂ ਦੀਆਂ ਪ੍ਰਵੈਂਟੇਬਲ ਟ੍ਰੈਜਡੀਜ਼, ਹਾਦਸਿਆਂ ਨੂੰ, ਉਹਦੀ ਰਿਸਕ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ, ਇਹ ਸਾਡੇ ਸ਼ਹਿਰ ਦੇ ਮੇਅਰ ਦਾ ਕਹਿਣਾ ਹੈ। ਤੁਸੀਂ ਵੀ ਜ਼ਰੂਰ ਸਾਨੂੰ ਦੱਸੋ ਟੈਕਸਟ ਜਾਂ ਵਟਸਐਪ ਕਰਕੇ ਕਿ ਤੁਹਾਨੂੰ ਲੱਗਦਾ ਹੈ ਕਿ ਆਹ ਜਿਹੜਾ ਬ੍ਰੈਂਪਟਨ ਦਾ ਸਲਮ ਲੋਰਡ ਹੈ, ਇਹ ਜਿਹੜਾ ਬੰਦਾ ਹੈ ਜਾਂ ਔਰਤ ਹੈ ਜਿਹਨੂੰ ਕੱਲ੍ਹ ਹੀ ਕਨਵਿਕਟ ਕੀਤਾ ਗਿਆ, ਕਿਉਂਕਿ ਇੱਕੋ ਹੀ ਘਰ ਦੇ ਵਿੱਚ ਚਾਰ ਇਲੀਗਲ ਰਹਿਣ ਦੀਆਂ ਯੂਨਿਟ ਸੀ ਚਾਰ ਅਲੱਗ ਅਲੱਗ ਪਰਿਵਾਰਾਂ ਲਈ, ਐਟ ਥੋਰਬਰਮ ਐਂਡ ਨੌਰਥ ਪਾਰਕ ਇਨ ਬ੍ਰੈਂਪਟਨ, ਜਿਹਦੇ ਰਾਹੀਂ ਇੱਕ ਔਰਤ ਉਹਦਾ ਪ੍ਰੈਗਨੈਂਟ ਔਰਤ ਅਤੇ ਉਹਦਾ ਅਨਬੋਰਨ ਚਾਇਲਡ ਅਤੇ ਇੱਕ 3 ਸਾਲ ਦੀ ਬੇਟੀ ਦੀ ਡੈਥ ਹੋ ਗਈ ਆ। ਸੈਂਟੈਂਸ ਕੀ ਹੋਇਆ ਹੈ, ਕਨਵਿਕਸ਼ਨ ਕੀ ਹੋਇਆ ਹੈ, ਮੇਰੇ ਖਿਆਲ ਦੇ ਵਿੱਚ ਬਹੁਤ ਘੱਟ ਹੀ ਹੈ, ਸਿਰਫ 135 ਡੇਜ਼ ਇਨ ਕਸਟਡੀ, 135 ਦਿਨ ਕਸਟਡੀ ਵਿੱਚ, ਉਸ ਤੋਂ ਬਾਅਦ 2 ਸਾਲ ਦੀ ਪ੍ਰੋਬੇਸ਼ਨ ਅਤੇ ਕੁੱਲ ਮਿਲਾ ਕੇ 60,000 ਦੇ ਫਾਈਨਸ। ਦੈਟਸ ਅ ਸਲੈਪ ਔਨ ਦ ਰਿਸਟ ਇਫ ਆਈ ਹੈਵ ਐਵਰ ਹਰਡ ਵਨ। ਇਹ ਤੁਸੀਂ ਸਾਨੂੰ ਹੁਣ ਜ਼ਰੂਰ ਜਾ ਕੇ ਦੱਸੋ ਟੈਕਸਟ ਜਾਂ ਵਟਸਐਪ ਦੇ ਰਾਹੀਂ। ਯੈਸ ਲਿਖੋ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਹੈ, ਨੋ ਲਿਖੋ ਜੇ ਤੁਹਾਨੂੰ ਲੱਗਦਾ ਕਿ ਯਾਰ ਇਹਨੂੰ ਕ੍ਰਿਮੀਨਲ ਕੋਡ ਦੇ ਮੁਤਾਬਕ ਸ਼ਾਇਦ ਚਾਰਜ ਕਰਨਾ ਚਾਹੀਦਾ ਹੈ। ਇਹ ਕ੍ਰਿਮੀਨਲ ਕੋਡ ਦੇ ਮੁਤਾਬਕ ਨਹੀਂ ਚਾਰਜ ਕੀਤਾ ਗਿਆ, ਸਿਰਫ ਫਾਇਰ ਕੋਡ ਦੇ ਮੁਤਾਬਕ ਹੀ ਚਾਰਜ ਕੀਤਾ ਗਿਆ ਹੈ। ਸੋ ਯੈਸ ਸਰ ਨੋ, ਟੈਕਸਟ ਔਰ ਵਟਸਐਪ 416-457-3381, 416-457-3381 'ਤੇ ਆਪਣਾ ਮੈਸੇਜ ਭੇਜੋ। ਆਪਣਾ ਕੋਈ ਸਟੇਟਮੈਂਟ, ਕੋਈ ਕਾਮੈਂਟ ਵੀ ਭੇਜਣਾ ਹੋਵੇ ਬੇਸ਼ੱਕ ਭੇਜੋ, ਟੈਕਸਟ ਔਰ ਵਟਸਐਪ 416-453-3381, 416-453-3381, 416-457-3381। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਤਾਂ ਜਿੰਨੀ ਚਿਰ ਤੁਸੀਂ ਆਪਣੇ ਟੈਕਸ ਅਤੇ ਵਟਸਐਪ ਅਤੇ ਮੈਸੇਜਸ ਅਤੇ ਕਾਮੈਂਟਸ ਭੇਜਦੇ ਹੋ, ਉਨੀ ਚਿਰ ਆਪਾਂ ਤੁਹਾਨੂੰ ਹੁਣ ਮਿਲਾਉਂਦੇ ਹਾਂ ਸਾਡੇ ਅਗਲੇ ਸਪਾਂਸਰ ਦੇ ਨਾਲ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ, ਮੋਰਗੇਜ ਦੀ ਵਨ ਸਟਾਪ ਸ਼ਾਪ, ਨਰਦੇਵ ਸਿੱਧੂ, ਜੋ ਕਿ ਇਸ ਫੀਲਡ ਦੇ ਵਿੱਚ ਹੁਣ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਹਜ਼ਾਰਾਂ ਹੀ ਲੋਕਾਂ ਅਤੇ ਕਪਲਸ ਅਤੇ ਪਰਿਵਾਰਾਂ ਨੂੰ ਇਹਨਾਂ ਨੇ ਫਸਟ ਟਾਈਮ ਹੋਮ ਬਾਇਰ ਬਣਾਇਆ ਹੈ, ਮੋਰਗੇਜ ਟਾਈਮ ਸਿਰ ਕੀਤੀ ਹੈ, ਮੋਰਗੇਜ ਰਿਨਿਊਅਲ ਅਤੇ ਕਿਸ਼ਤਾਂ ਘਟਾਈਆਂ ਨੇ। ਜੇ ਤੁਸੀਂ ਵੀ ਕਿਸ਼ਤ ਘਟਾਉਣੀ ਆ, ਰਿਨਿਊਅਲ ਫੇਸ ਕਰ ਰਹੇ ਹੋ, ਭਾਈ ਨੰਬਰ ਕੁਇਕ ਘੁਮਾਉਣਾ ਹੈ ਨਰਦੇਵ ਸਿੱਧੂ ਦਾ, 647-294-5503, 647-294-5503। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਤੁਹਾਡੇ ਨਾਲ ਜੁੜੇ ਹੋਏ ਸਾਰੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਬਹੁਤ ਲੋਕ ਨੇ ਜੋ ਕਿ ਚਾਹੁੰਦੇ ਨੇ ਕਿ ਯਾਰ ਅਸੀਂ ਵੀ ਹੁਣ ਫਸਟ ਟਾਈਮ ਹੋਮ ਬਾਇਰ ਬਣ ਜਾਈਏ, ਆਪਾਂ ਰੈਂਟ 'ਤੇ ਕੀ ਰਹਿਣਾ, ਕਿਉਂਕਿ ਬ੍ਰੈਂਪਟਨ ਦੇ ਵਿੱਚ ਤਾਂ ਇੱਦਾਂ ਦੇ ਕੰਮ ਆ, ਇਲੀਗਲ ਯੂਨਿਟ ਹੀ ਯੂਨਿਟ ਹੀ, ਅਤੇ ਅੱਗ ਹੀ ਲੱਗਣੀ, ਹੋਰ ਕੀ ਹੋਣਾ। ਸੋ ਜਿਹੜੇ ਲੋਕ ਹੁਣ ਕਹਿੰਦੇ ਕਿ ਯਾਰ ਆਪਾਂ ਆਪਦੇ ਘਰ ਲੈ ਲਈਏ, ਫਸਟ ਟਾਈਮ ਹੋਮ ਬਾਇਰ ਬਣ ਜਾਈਏ, ਹੁਣ ਤੁਸੀਂ ਇਹ ਦੱਸੋ ਕਿ ਰੀਸੇਲ ਦੇ ਵਿੱਚ ਵੀ ਅਤੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਵੀ ਓਬਵੀਅਸਲੀ ਡਿਫਰੈਂਟ ਡਿਫਰੈਂਟ ਗਵਰਨਮੈਂਟ ਪ੍ਰੋਗਰਾਮਸ ਨੇ ਫੋਰ ਫਸਟ ਟਾਈਮ ਹੋਮ ਬਾਇਰਸ, ਨਵਾਂ ਟੈਕਸ ਰੀਬੇਟ ਵੀ ਹੈ ਲਿਮਿਟਡ ਟਾਈਮ ਲਈ, ਤੁਸੀਂ ਇਹ ਵੀ ਦੱਸੋ ਕਿ ਸਰਕਾਰ ਦੀ ਮਦਦ ਤੋਂ ਇਲਾਵਾ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ ਕਿਸੇ ਨੂੰ ਜ਼ਿਆਦਾ ਛੇਤੀ ਹੀ ਅਤੇ ਟਾਈਮ ਸਿਰ ਹੀ ਫਸਟ ਟਾਈਮ ਹੋਮ ਬਾਇਰ ਬਣਦੇ ਵਿੱਚ, ਇਹ ਦੱਸੋ ਜੀ।
1: ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਜੀ, ਆਪਾਂ ਸਾਰੇ ਰੋਜ਼ ਖਬਰਾਂ ਸੁਣਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ ਕਿ ਜਿਹੜੇ ਘਰਾਂ ਦੇ ਭਾਅ ਹੈਗੇ ਆ ਕਾਫੀ ਉਹ ਘਟੇ ਹੋਏ ਹੈਗੇ ਆ। ਸੋ ਜਿਹੜੇ ਭੈਣ ਭਰਾ ਘਰ ਖਰੀਦਣ ਦੀ ਮਾਰਕੀਟ ਦੇ ਵਿੱਚ ਹੈਗੇ ਆ, ਉਹਨਾਂ ਵਾਸਤੇ ਇਹ ਸੋਹਣੀ ਓਪਰਚੁਨਿਟੀ ਹੋ ਸਕਦੀ ਹੈਗੀ ਆਪਣੇ ਵਾਸਤੇ ਘਰ ਖਰੀਦਣ ਦੀ, ਅਤੇ ਖਾਸ ਕਰਕੇ ਫਸਟ ਟਾਈਮ ਹੋਮ ਬਾਇਰਸ ਵਾਸਤੇ। ਅਤੇ ਐਟ ਦੀ ਸੇਮ ਟਾਈਮ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੈਗੇ ਜਿਹਨਾਂ ਨੇ ਕੈਨੇਡਾ 'ਚ ਪਹਿਲੀ ਵਾਰੀ ਘਰ ਖਰੀਦਣਾ ਹੈਗਾ, ਉਹਨਾਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਵੀ ਕਈ ਪ੍ਰੋਗਰਾਮ ਚਲਾਏ ਜਾਂਦੇ। ਬੇਸ਼ੱਕ ਉਹਨਾਂ ਨੇ ਨਵਾਂ ਘਰ ਲੈਣਾ ਜਾਂ ਉਹਨਾਂ ਨੇ ਜਿਹੜਾ ਹੈਗਾ ਜੀ ਰੀਸੇਲ ਵਾਲਾ ਘਰ ਲੈਣਾ ਹੈਗਾ, ਇਹ ਕਿਹੜੇ ਕਿਹੜੇ ਪ੍ਰੋਗਰਾਮ ਹੈਗੇ ਜੀ? ਐਚ ਐਸ ਟੀ ਪ੍ਰੋਗਰਾਮ ਜਿਹੜਾ ਰੀਬੇਟ ਦਾ ਪ੍ਰੋਗਰਾਮ ਹੈਗਾ, ਇਹ ਨਵੇਂ ਘਰਾਂ ਵਾਸਤੇ ਹੈਗਾ, ਫਸਟ ਟਾਈਮ ਹੋਮ ਬਾਇਰਸ ਵਾਸਤੇ, ਤੇ ਨਾਲ ਦੀ ਨਾਲ ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, ਇਹ ਤੁਸੀਂ ਨਵਾਂ ਪੁਰਾਣਾ ਕੋਈ ਵੀ ਲਾ ਸਕਦੇ ਹੈਗੇ. ਦੈਨ ਆਰ ਆਰ ਐਸ ਪੀ ਦਾ ਪ੍ਰੋਗਰਾਮ ਹੈਗਾ, ਲੈਂਡ ਟਰਾਂਸਫਰ ਟੈਕਸ ਕ੍ਰੈਡਿਟ ਪ੍ਰੋਗਰਾਮ ਵੀ ਹੈਗਾ. ਸੋ ਨਾਲ ਦੀ ਨਾਲ ਇਹ ਵੀ ਜਿਹੜੇ ਭੈਣ ਭਰਾਵਾਂ ਕੋਲ ਆਲਰੇਡੀ ਘਰ ਹੈਗਾ, ਉਹ ਵੀ ਐਚ ਐਸ ਟੀ ਦੇ ਰੀਬੇਟ ਵਾਸਤੇ ਐਲੀਜੀਬਲ ਹੋ ਸਕਦੇ ਹੈਗੇ, ਜੇਕਰ ਉਹ ਨਵਾਂ ਘਰ ਖਰੀਦਿਆ ਹੈ. ਕਿਉਂਕਿ ਆਪਣੇ ਕੋਲ ਸਿੱਧੂ ਸਾਹਿਬ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਕਿ ਸਾਰੀਆਂ ਚੀਜ਼ਾਂ ਨੂੰ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰੀਏ, ਤੇ ਭੈਣ ਭਰਾਵਾਂ ਨੂੰ ਇਹਨਾਂ ਪ੍ਰੋਗਰਾਮਸ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਉਹ ਮੈਨੂੰ ਸੰਪਰਕ ਕਰ ਸਕਦੇ ਹੈਗੇ ਹੈ. ਹੁਣ ਤੁਹਾਡਾ ਘਰ ਖਰੀਦਣ ਦਾ ਮਨ ਬਣ ਗਿਆ ਹੈਗਾ, ਆਪਣੇ ਬਿਲਡਰ ਕੋਲੇ, ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਸਮੇਂ ਸਿਰ ਆਪਾਂ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਪ੍ਰੀ ਅਸੈਸ ਕਰ ਸਕਦੇ ਹੈਗੇ ਹਾਂ, ਤੁਹਾਨੂੰ ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ, ਜਿਹਦੇ ਨਾਲ ਕਿ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੀ ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਹੈ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ ਹੈ, ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ. ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੋਏਗੀ, ਤੁਸੀਂ ਆਪਣੇ ਵਾਸਤੇ ਇੱਕ ਵੈਲ ਇਨਫੋਰਮਡ ਡਿਸੀਜਨ ਬਣਾ ਸਕਦੇ ਹੋ. ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਹੋ ਜਾਣੀ ਹੈਗੀ ਆ, ਤੁਸੀਂ ਆਪਣੇ ਤੁਹਾਡੇ ਘਰ ਦੀ ਕਲੋਜ਼ਿੰਗ ਸਮੇਂ ਸਿਰ ਹੋ ਜਾਣੀ ਹੈ, ਸਾਰਾ ਕੰਮ ਤੁਹਾਡਾ ਸਟ੍ਰੈਸ ਫਰੀ ਹੋ ਜਾਣਾ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ. ਅਤੇ ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਇਸੇ ਸਟੇਜ 'ਤੇ ਪਤਾ ਲੱਗ ਜਾਏਗਾ, ਨਾ ਕਿ ਉੱਧਰੋਂ ਤੁਸੀਂ ਪ੍ਰਾਪਰਟੀ ਖਰੀਦ ਲਈ ਆ, ਉੱਧਰੋਂ ਤੁਸੀਂ ਮੌਰਗੇਜ ਵਾਸਤੇ ਕੁਆਲੀਫਾਈ ਨਹੀਂ ਕਰਦੇ, ਫਿਰ ਉਹ ਬਹੁਤ ਜ਼ਿਆਦਾ ਸਟ੍ਰੈਸਫੁੱਲ ਸਿਚੁਏਸ਼ਨ ਹੁੰਦੀ ਹੈ, ਉਹ ਤੋਂ ਬਚਿਆ ਜਾ ਸਕਦਾ ਹੈਗਾ. ਜੇਕਰ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਦੱਸ ਦਾਂਗੇ, ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ, ਪੱਕੇ ਪੈਰੀਂ ਤੁਸੀਂ ਆਫਰ ਪਾਓ, ਤੁਹਾਡੀ ਮੌਰਗੇਜ ਹੋ ਜਾਵੇ, ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ. ਨੰਬਰ ਹੈ ਜੀ 647-294-5503. ਨਰਦੀਪ ਸਿੱਧੂ 6472945503. ਜੀ ਸਿੱਧੂ ਸਾਹਿਬ,
0: ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ, ਫੋਨ ਨੰਬਰ ਹੈ 6472945503, 6472945503. ਤੇ ਬਾਈ ਜੀ, ਆਪਾਂ ਅਕਸਰ ਹੀ ਇੱਕ ਟਰਮ ਸੁਣਦੇ ਹਾਂ ਕਿ ਘਰ ਨੂੰ, ਪ੍ਰਾਪਰਟੀ ਨੂੰ, ਮੋਰਗੇਜ ਨੂੰ ਰੀਫਾਈਨੈਂਸ ਕਰ ਲਈਏ. ਪਹਿਲੀ ਗੱਲ ਤਾਂ ਇਹ ਦੱਸੋ ਕਿ ਜੇਕਰ ਕੋਈ ਵੀ ਰੀਫਾਈਨੈਂਸ ਕਰਦਾ ਹੈ, ਇਹਦਾ ਹੁਣ ਕੀ ਫਾਇਦਾ ਹੈ, ਕੀ ਮਕਸਦ ਹੈ, ਅਤੇ ਬੈਸਟ ਟਾਈਮ ਕੀ ਹੁੰਦਾ ਹੈ, ਇਹਦੇ ਨਾਲ ਪ੍ਰੋਜ਼ ਐਂਡ ਕੌਨਸ ਕੀ ਨੇ, ਇਹ ਦੱਸੋ ਜੀ.
1: ਸਿੱਧੂ ਸਾਹਿਬ, ਜਿਹੜੀ ਰੀਫਾਈਨੈਂਸ ਹੈਗੀ ਜੀ, ਉਹਦਾ ਬੇਸਿਕਲੀ ਮਤਲਬ ਇਹ ਹੈ ਕਿ ਦੁਬਾਰਾ ਮੌਰਗੇਜ ਕਰਨੀ ਤੁਹਾਡੀ ਪਹਿਲਾਂ ਚੱਲ ਰਹੀ ਹੈ ਮੌਰਗੇਜ, ਉਹਨੂੰ ਜਾਂ ਤਾਂ ਰਿਨਿਊਅਲ ਦੇ ਟਾਈਮ 'ਤੇ ਦੁਬਾਰਾ ਉਹਨੂੰ ਆਪਣਾ ਦੁਬਾਰਾ ਮੌਰਗੇਜ ਕਰਨੀ, ਜਾਂ ਟਰਮ ਦੇ ਇਨ ਬਿਟਵੀਨ ਵੀ ਉਹਨੂੰ ਕੀਤਾ ਜਾ ਸਕਦਾ ਹੈਗਾ. ਆਮ ਤੌਰ 'ਤੇ ਇਹਦਾ ਜਿਹੜਾ ਰਿਨਿਊਅਲ ਦੇ ਟਾਈਮ 'ਤੇ ਜਿਹੜੀ ਬੈਸਟ ਓਪਰਚੁਨਿਟੀ ਹੁੰਦੀ ਹੈ ਤੁਹਾਡੇ ਕੋਲ ਰੀਫਾਈਨੈਂਸ ਕਰਨ ਦੀ, ਅਤੇ ਰੀਫਾਈਨੈਂਸ ਕਰਨ ਦੇ ਕਈ ਸਾਰੇ ਜਿਹੜੇ ਫਾਇਦੇ ਆ ਜਾਂ ਹੋ ਸਕਦੇ ਜਾਂ ਕਈ ਸਾਰੇ ਕਾਰਨ ਹੋ ਸਕਦੇ ਹੈਗੇ ਜਿਹਨਾਂ ਕਰਕੇ ਰੀਫਾਈਨੈਂਸ ਕੀਤੀ ਜਾ ਸਕਦੀ ਹੈ. ਫੋਰ ਐਗਜ਼ਾਮਪਲ, ਤੁਸੀਂ ਬੈਟਰ ਰੇਟ ਚਾਹੁੰਦੇ ਹੈਗੇ ਹੋ, ਜਾਂ ਤੁਹਾਡੀ ਮੌਰਗੇਜ ਕਿਸੇ ਬੀ ਲੈਂਡਰ ਦੇ ਨਾਲ ਹੋਈ ਹੈ ਜਾਂ ਪ੍ਰਾਈਵੇਟ ਲੈਂਡਰ ਦੇ ਨਾਲ ਹੋਈ ਹੈ, ਉਹ ਤੁਸੀਂ ਸਵਿੱਚ ਕਰਕੇ ਮੂਵ ਕਰਕੇ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਮੇਜਰ ਏ ਲੈਂਡਰ ਦੇ ਨਾਲ ਕਰਨਾ ਚਾਹੁੰਦੇ, ਜਿਹਦੇ ਨਾਲ ਕਿ ਤੁਹਾਡਾ ਇੰਟਰਸਟ ਰੇਟ ਘੱਟ ਜਾਂਦਾ, ਕਾਫੀ ਸਾਰੀ ਤੁਹਾਨੂੰ ਜਿਹੜੀ ਸੇਵਿੰਗ ਹੈ ਹੋ ਜਾਂਦੀ ਹੈਗੀ ਹੈ. ਐਟ ਦੀ ਸੇਮ ਟਾਈਮ ਇਹ ਵੀ ਆਪਾਂ ਦੇਖਦੇ ਹਾਂ, ਜੇਕਰ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈਗੀ ਜਾਂ ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਹੈਗੇ ਆ ਜਿਹਦਾ ਤੁਸੀਂ ਕਾਫੀ ਹਾਈ ਇੰਟਰਸਟ ਪੇ ਕਰ ਰਹੇ ਹੈਗੇ ਹੋ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ. ਇੱਕ ਪੇਮੈਂਟ ਬਣਾਈ ਜਾ ਸਕਦੀ ਹੈ, ਪੇਮੈਂਟ ਘੱਟ ਜਾਂਦੀ ਹੈ ਕਿਉਂਕਿ ਇੰਟਰਸਟ ਰੇਟ ਕਾਫੀ ਘੱਟ ਜਾਂਦਾ ਹੈਗਾ. ਸੋ ਉਹਦੇ ਨਾਲ ਤੁਹਾਡੀ ਸਬਸਟੈਂਸ਼ੀਅਲ ਸੇਵਿੰਗ ਹੋ ਸਕਦੀ ਹੈਗੀ ਹੈ, ਅਤੇ ਨਾਲ ਦੀ ਨਾਲ ਇਹ ਤੁਹਾਡਾ ਕ੍ਰੈਡਿਟ ਸਕੋਰ ਇੰਪਰੂਵ ਕਰਨ ਦੇ ਵਿੱਚ ਵੀ ਹੈਲਪ ਕਰਦਾ. ਫੋਰ ਐਗਜ਼ਾਮਪਲ, ਤੁਹਾਡੇ ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਸੀਗੇ, ਮੈਕਸਡ ਆਊਟ ਹੋਏ ਸੀਗੇ, ਉਹਦੇ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਡਾਊਨ ਜਾ ਰਿਹਾ ਸੀ, ਤਾਂ ਉਹ ਵੀ ਤੁਹਾਡਾ ਜਿਹੜਾ ਕ੍ਰੈਡਿਟ ਹੈ ਬੈਟਰ ਹੋ ਜਾਏਗਾ, ਅਤੇ ਐਟ ਦੀ ਸੇਮ ਟਾਈਮ ਤੁਹਾਡਾ ਜਿਹੜਾ ਕੈਸ਼ ਫਲੋ ਹੈ ਉਹ ਵੀ ਬੈਟਰ ਹੋ ਜਾਏਗਾ, ਤੁਹਾਡੀ ਜੇਬ ਦੇ ਵਿੱਚ ਪੈਸੇ ਵੀ ਬਚਣੇ ਜਿਹੜੇ ਸ਼ੁਰੂ ਹੋ ਸਕਦੇ ਹੈਗੇ ਆ, ਜਿਹੜੇ ਕਿ ਪਹਿਲਾਂ ਸ਼ਾਇਦ ਤੁਸੀਂ ਨੈਗੇਟਿਵ ਜਾ ਰਹੇ ਸੀਗੇ, ਅਤੇ ਉਹ ਵੀ ਤੁਹਾਡਾ ਬੈਟਰ ਹੋ ਜਾਏਗਾ. ਅਤੇ ਨਾਲ ਦੀ ਨਾਲ ਤੁਸੀਂ ਆਪਣੇ ਘਰ ਦੇ ਵਿੱਚੋਂ ਪੈਸੇ ਕੱਢਣਾ ਚਾਹੁੰਦੇ ਹੋ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ, ਉਹ ਵੀ ਰੀਫਾਈਨੈਂਸ ਦੇ ਟਾਈਮ 'ਤੇ ਪੈਸੇ ਕੱਢੇ ਜਾ ਸਕਦੇ ਹੈਗੇ. ਆਪਣੇ ਟਾਈਟਲ ਦੇ ਵਿੱਚ ਘਰ ਦੇ ਕੋਈ ਚੇਂਜ ਕਰਨੇ ਚਾਹੁੰਦੇ ਹੋ, ਕਿਸੇ ਦਾ ਨਾਮ ਐਡ ਕਰਨਾ ਚਾਹੁੰਦੇ ਹੋ, ਕਿਸੇ ਦਾ ਨਾਮ ਰਿਮੂਵ ਕਰਨਾ ਚਾਹੁੰਦੇ ਹੋ, ਉਹ ਵੀ ਮੌਰਗੇਜ ਰੀਫਾਈਨੈਂਸ ਦੇ ਟਾਈਮ 'ਤੇ ਕੀਤਾ ਜਾ ਸਕਦਾ ਹੈਗਾ. ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਆ, ਉਹਦਾ ਆਮ ਤੌਰ 'ਤੇ ਆਪਾਂ 80% ਤੱਕ ਰੀਫਾਈਨੈਂਸ ਕਰਕੇ ਦੁਬਾਰਾ ਮੌਰਗੇਜ ਪਾ ਸਕਦੇ ਹਾਂ, ਅਤੇ ਇਹ ਸਾਰੀਆਂ ਚੀਜ਼ਾਂ ਅਚੀਵ ਕੀਤੀਆਂ ਜਾ ਸਕਦੀਆਂ. ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ, ਮੈਂ ਹੁਣੇ ਰੀਸੈਂਟਲੀ ਕਿਸੇ ਦੀ ਰੀਫਾਈਨੈਂਸ ਕੀਤੀ ਸੀਗੀ, ਕ੍ਰੈਡਿਟ ਸਕੋਰ ਉਹਨਾਂ ਦਾ ਸਿੱਧੂ ਸਾਹਿਬ 515 ਅਤੇ 597 ਸੀਗਾ, 6,10,000 ਦਾ ਡੈਟ ਸੀਗਾ ਜੀ, ਮੌਰਗੇਜ ਪਲੱਸ ਉਹਨਾਂ ਦੇ ਲਾਈਨ ਆਫ ਕ੍ਰੈਡਿਟ ਕਾਰਡ ਮਿਲਾ ਕੇ, ਜਿਹਦੇ ਤਕਰੀਬਨ 2,00,000 ਦੇ ਲਾਈਨ ਆਫ ਕ੍ਰੈਡਿਟ ਅਤੇ ਕ੍ਰੈਡਿਟ ਕਾਰਡ ਸੀਗੇ, ਬਾਕੀ ਉਹਨਾਂ ਦੀ ਮੌੜ ਗਈ ਸੀਗੀ ਤੇ ਉਹਦੀ ਜਿਹੜੀ ਉਹ ਕਿਸ਼ਤ ਮਹੀਨੇ ਦੀ ਸਾਰੇ ਦੀ ਕੰਬਾਈਨਡ ਭਰਦੇ ਸੀਗੇ ਉਹ ਰਫਲੀ $7,860 ਜਿਹੜੀ ਹੈਗੀ ਹੈ ਜੀ ਉਹ ਪੇ ਕਰਦੇ ਸੀਗੇ ਤੇ ਬਾਅਦ ਦੇ ਵਿੱਚ ਆਪਾਂ ਨੂੰ ਰੀਫਾਈਨੈਂਸ ਕਰਕੇ ਨਵੀਂ ਮੌੜਗੇ 6-10 ਤੋਂ 6-25 ਕਰਕੇ ਦਿੱਤੀ ਹੈਗੀ ਹੈ ਤੇ ਉਹਦੀ ਸਿੱਧੂ ਸਾਹਿਬ ਜਿਹੜੀ ਕਿਸ਼ਤ ਹੈ ਘੱਟ ਕੇ ਉਹ $3,655 ਰਹਿ ਗਈ ਹੈ ਜਿਹਦੇ ਨਾਲ ਕਿ ਤਕਰੀਬਨ $4,200 ਉਹਨਾਂ ਨੂੰ ਜਿਹੜੇ ਹੈਗੇ ਜੀ ਮਹੀਨੇ ਦੀ ਉਹਨਾਂ ਦੀ ਸੇਵਿੰਗ ਹੋ ਰਹੀ ਹੈਗੀ ਹੁਣ ਤੁਸੀਂ ਦੇਖ ਲਓ ਇੱਕ ਮਹੀਨੇ ਦੀ ਇੰਨੀ ਸੇਵਿੰਗ ਹੈ ਤੁਹਾਡੀ ਸਾਲ ਦੀ ਕਿੰਨੀ ਬਣ ਜਾਣੀ ਤੇ 5 ਸਾਲ ਦੀ ਤੁਹਾਡੀ ਕਿੰਨੀ ਸੇਵਿੰਗ ਬਣ ਜਾਣੀ ਹੈਗੀ ਹੈ ਸੋ ਤੁਸੀਂ ਵੀ ਆਪਣੇ ਘਰ ਦੀ ਮੌਰਗੇਜ ਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੈਗੇ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈਗੀ ਹੈ ਜਾਂ ਤੁਹਾਨੂੰ ਮੌਰਗੇਜ ਦੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ ਨਵੇਂ ਆਏ ਹੋ ਫਸਟ ਟਾਈਮ ਬਾਇਰ ਹੋ ਸੈਲਫ ਇੰਪਲਾਇਡ ਹੋ ਕ੍ਰੈਡਿਟ ਦਾ ਕੋਈ ਇਸ਼ੂ ਆ ਗਿਆ ਜਾਂ ਤੁਹਾਨੂੰ ਕੋਈ ਜਲਦੀ ਪੈਸੇ ਦੀ ਲੋੜ ਪੈਗੀ ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ ਕੋਈ ਜਾਣਕਾਰੀ ਚਾਹੀਦੀ ਹੈ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 6472945503 ਟਾਈਮ ਦੇਣ ਲਈ ਸਿੱਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਹੈਵ ਏ ਗੁੱਡ ਈਵਨਿੰਗ ਥੈਂਕ ਯੂ
0: ਥੈਂਕ ਯੂ ਵੈਰੀ ਮੱਚ ਹੁਣ ਤੁਸੀਂ ਖੋਲ੍ਹ ਕੇ ਗੱਲਬਾਤ ਕਰ ਸਕਦੇ ਹੋ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਦੇ ਨਾਲ ਜਿਨ੍ਹਾਂ ਦਾ ਫੋਨ ਨੰਬਰ ਹੈ 6472945503 6472945503 ਸੋ ਤੁਹਾਨੂੰ ਪੁੱਛਿਆ ਸੀ ਕਿ ਜਿਹੜਾ ਹੈ ਬ੍ਰੈਂਪਟਨ ਦਾ ਸਲਮ ਲੋਰਡ ਹੈ ਪ੍ਰਾਪਰਟੀ ਓਨਰ ਹੈ ਜਿਹਦੀ ਨੈਗਲੀਜੈਂਸ ਕਰਕੇ ਜਿਹਦੇ ਗੈਰ ਕਾਨੂੰਨੀ 4 ਯੂਨਿਟਸ ਇਨ ਵਨ ਹਾਊਸ ਹੋਣ ਕਰਕੇ 3 ਮੌਤਾਂ ਹੋਈਆਂ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ 135 ਦਿਨ ਦੀ ਸਜ਼ਾ ਇਹਨੂੰ ਮਿਲੀ ਆ ਨਾਲੇ 2 ਸਾਲ ਦੀ ਪ੍ਰੋਬੇਸ਼ਨ ਹੈ ਨਾਲੇ 60,000 ਦਾ ਫਾਈਨ ਹੈ ਕੀ ਇਹ ਸਹੀ ਸੀ ਜਾਂ ਇਸ ਤੋਂ ਵੱਧ ਹੀ ਸਜ਼ਾ ਹੋਣੀ ਚਾਹੀਦੀ ਆ ਸੋ 99.9% ਜਿੰਨੇ ਵੀ ਲੋਕਾਂ ਨੇ ਮੈਸੇਜ ਕੀਤਾ ਹੈ ਕਿਹਾ ਹੈ ਕਿ ਇਹਨੂੰ ਵੱਧ ਪਨਿਸ਼ਮੈਂਟ ਮਿਲਣੀ ਚਾਹੀਦੀ ਆ ਜੋ ਵੀ ਹੋਮ ਓਨਰ ਹੈ ਅਨਨੇਮਡ ਹੈ ਮੋਸਟ ਲਾਈਕਲੀ ਤਾਂ ਆਪਾਂ ਕਹਿ ਸਕਦੇ ਹਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਸੀ ਕੋਈ ਹੋਣਾ ਹੈ ਰੀਅਲਿਸਟਿਕਲੀ ਸਪੀਕਿੰਗ ਮੈਥਮੈਟਿਕਲੀ ਸਪੀਕਿੰਗ ਪੱਕਾ ਤਾਂ ਨਹੀਂ ਪਤਾ ਹੈ ਪਰ ਅਨਨੇਮਡ ਇਹ ਪ੍ਰਾਪਰਟੀ ਓਨਰ ਨੂੰ ਜ਼ਿਆਦਾ ਸਜ਼ਾ ਮਿਲਣੀ ਚਾਹੀਦੀ ਹੈ ਸ਼ਾਇਦ ਪੋਟੈਂਸ਼ੀਅਲੀ ਕ੍ਰਿਮੀਨਲ ਕੋਰਟ ਦੇ ਮੁਤਾਬਕ ਵੀ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਸਾਡੇ ਮੈਸੇਜ ਵਿੱਚ ਆਇਆ ਹੈ ਕਿ ਓਨਰ ਦੀ ਗਲਤੀ ਹੈ ਨਹੀਂ ਕਿਉਂਕਿ ਅੱਗ ਤਾਂ ਜਿੱਥੇ ਮਰਜ਼ੀ ਲੱਗ ਸਕਦੀ ਆ ਭਾਵ ਆਪਾਂ ਕੋਈ ਕਹਿੰਦੇ ਤਾਂ ਹੈ ਨਹੀਂ ਕਿ ਅਸੀਂ ਗਾਰਡ ਆ ਕਿ ਅਸੀਂ ਫਾਇਰ ਕੰਟਰੋਲ ਕਰ ਸਕਦੇ ਕਿ ਨਹੀਂ ਉਹਦੀ ਗੱਲ ਤਾਂ ਆਪਾਂ ਕੀਤੀ ਨਹੀਂ ਹੈਗੀ ਗੱਲ ਅੱਗ ਲੱਗਣ ਦੀ ਨਹੀਂ ਹੈਗੀ ਅੱਗ ਤਾਂ ਜਿੱਥੇ ਮਰਜ਼ੀ ਲੱਗ ਸਕਦੀ ਆ ਅੱਗ ਤਾਂ ਜਿਹਦੇ ਮਰਜ਼ੀ ਘਰ 'ਚ ਲੱਗ ਸਕਦੀ ਆ ਪਰ ਗੱਲ ਇਹ ਹੈ ਕਿ ਇੱਕੋ ਹੀ ਹੋਮ ਇੱਕੋ ਹੀ ਬੇਸਿਕ ਜਨੇਰਿਕ ਬ੍ਰੈਂਪਟਨ ਹੋਮ ਕਿੰਨਾ ਕੁ ਵੱਡਾ ਹੋਣਾ ਹੈ ਯਾਰ ਉਹ ਇੱਕੋ ਹੀ ਘਰ ਦੇ ਵਿੱਚ ਜੇਕਰ 4 ਅਲੱਗ ਅਲੱਗ ਯੂਨਿਟ ਤਿਆਰ ਕੀਤੇ ਹੋਏ ਆ 4 ਡਿਫਰੈਂਟ ਲਿਵਿੰਗ ਯੂਨਿਟਸ ਇਲੀਗਲ ਯੂਨਿਟਸ ਮੰਨ ਲਓ ਮੇਰੇ ਵਰਗਾ ਜਿਹਨੂੰ ਕੋਈ ਟੂਲ ਵਗੈਰਾ ਯੂਜ ਕਰਨਾ ਹੀ ਨਹੀਂ ਆਉਂਦਾ ਜਾ ਕੇ ਡਰਾਈਵਾਲਿੰਗ ਕਰਨ ਲੱਗ ਜਾਂਦਾ ਇਨ ਦ ਮਿਡਲ ਆਫ ਅ ਹਾਊਸ ਕੰਧ ਇੱਥੇ ਬਣਾਤੀ ਕੰਧ ਉੱਥੇ ਬਣਾਤੀ ਟਾਇਲਾਂ ਇੱਥੇ ਲਾਤੀਆਂ ਉਹ ਕਰਤਾ ਯਾਰ ਕਿਹੜਾ ਕੋਈ ਫਾਇਰ ਕੋਡ ਫਾਲੋ ਕੀਤਾ ਹੈ 0 ਕਿਹੜਾ ਕੋਈ ਵੀ ਈਜ਼ੀ ਐਮਰਜੈਂਸੀ ਐਗਜ਼ਿਟ ਦਾ ਪ੍ਰਬੰਧ ਕੀਤਾ ਹੈ ਫਾਰ ਆਲ 4 ਡਿਫਰੈਂਟ ਫੈਮਿਲੀਜ਼ ਲਿਵਿੰਗ ਦੇਅਰ ਇਲੀਗਲੀ ਕਿਹੜਾ ਕੋਈ ਵੀ ਸਮੋਕ ਅਲਾਰਮ ਲਾਇਆ ਹੈ 0 ਘਰ ਦੇ ਵਿੱਚ ਕੋਈ ਹੈ ਨਹੀਂ ਸੀ ਯੂ ਆਰ ਸਪੋਜ਼ ਟੂ ਹੈਵ ਅ ਸਮੋਕ ਅਲਾਰਮ ਐਂਡ CO2 ਅਲਾਰਮ ਔਨ ਐਵਰੀ ਸਿੰਗਲ ਫਲੋਰ ਹੁਣ ਜੇ ਉਹ ਤੁਸੀਂ ਬੇਸਿਕ ਫਾਇਰ ਕੋਡ ਅਤੇ ਇੰਟੀਰੀਅਰ ਬਿਲਡਿੰਗ ਕੋਡ ਹੀ ਨਹੀਂ ਫਾਲੋ ਕੀਤੀ ਅਤੇ ਸਮੋਕ ਅਲਾਰਮ ਅਤੇ CO2 ਅਲਾਰਮ ਤੱਕ ਹੀ ਨਹੀਂ ਲਾਇਆ ਉਹ ਨਾ ਲਾਉਣ ਕਰਕੇ ਹੀ ਬੰਦਾ ਕਨਵਿਕਟ ਹੋਇਆ ਹੈ ਫੋਰ 7 ਡਿਫਰੈਂਟ ਚਾਰਜਸ ਨਾ ਕਿ ਅੱਗ ਲੱਗ ਗਈ ਅਤੇ ਮਰ ਗਏ ਲੋਕ ਦੈਟਸ ਨਾਟ ਦ ਪੁਆਇੰਟ ਪੁਆਇੰਟ ਇਹ ਹੈ ਕਿ ਉਹ ਪਰਸਨ ਨੈਗਲੀਜੈਂਟ ਸੀ ਉਹਦੀ ਲਾਪਰਵਾਹੀ ਸੀ ਬੇਪਰਵਾਹੀ ਸੀ ਕਿ ਉਹਨੇ ਕੋਈ ਵੀ ਰੂਲ ਫਾਲੋ ਕੀਤੀ ਨਹੀਂ ਹੈਗੀ ਤਾਂ ਹੀ ਤਾਂ ਉਹਨੂੰ ਹੁਣ 3 ਸਾਲਾਂ ਬਾਅਦ ਸਜ਼ਾ ਮਿਲੀ ਹੈ ਇੱਕ ਸਾਡੇ ਲਿਸਨਰ ਨੇ ਲਿਖਿਆ ਹੈ ਰੈਂਟਰਸ ਆਰ ਆਲਸੋ ਰਿਸਪੋਂਸੀਬਲ ਫੋਰ ਦੇਅਰ ਓਨ ਲਾਈਫ ਐਂਡ ਸੇਫਟੀ ਲਿਖਿਆ ਹੈ ਕਿ ਲੋਕ ਵੀ ਜਾਣ ਕੇ ਹੀ ਲੋ ਕੁਆਲਿਟੀ ਹਾਊਸਿਸ ਨੂੰ ਸਸਤੇ ਰੈਂਟ ਚੀਪ ਕਰਦੇ ਨੇ ਪਤਾ ਹੀ ਹੁੰਦਾ ਹੈ ਮੋਸਟ ਲੋਕਾਂ ਨੂੰ ਕਿ ਯਾਰ ਇਹ ਤਾਂ ਇਲੀਗਲ ਬੇਸਮੈਂਟ ਯੂਨਿਟ ਹੈ ਅਸੀਂ ਕੀ ਇੱਥੇ ਬੇਸਮੈਂਟ ਵਿੱਚ 2-3 ਜਾਣੇ ਹੋਰ ਵੀ ਅਲੱਗ ਅੱਡ ਯੂਨਿਟ 'ਚ ਰਹਿੰਦੇ ਨੇ ਪੂਰੇ ਘਰ ਦੇ ਵਿੱਚ ਜੇ 30 ਬੰਦੇ ਨੇ ਓਬਵੀਅਸਲੀ ਇਹ ਕੋਈ ਲੀਗਲ ਯੂਨਿਟ ਤਾਂ ਹੋਣੀ ਨਹੀਂ ਹੈਗੀ ਸੋ ਇਹਨੇ ਇਸ ਇੰਡੀਵਿਜੁਅਲ ਨੇ ਲਿਖਿਆ ਹੈ ਪੀਪਲ ਡੋਂਟ ਕੇਅਰ ਅਬਾਊਟ ਇਟ ਦੋਨੇ ਰਿਸਪੋਂਸੀਬਲ ਨੇ ਸੋ ਲੋਕਾਂ ਦੇ ਅਲੱਗ ਅਲੱਗ ਵਿਚਾਰ ਨੇ ਪਰ ਐਟ ਦ ਐਂਡ ਦ ਡੇ ਇਸ ਬ੍ਰੈਂਪਟਨ ਦੇ ਸਲਮ ਲੋਰਡ ਨੂੰ ਅੱਜ ਕੱਲ੍ਹ ਹੀ ਕਨਵਿਕਟ ਕੀਤਾ ਗਿਆ ਤਿੰਨ ਮੌਤਾਂ ਦੇ ਲਈ ਹਾਊਸ ਫਾਇਰ ਦੇ ਵਿੱਚ 3 ਸਾਲਾਂ ਬਾਅਦ ਹੀ ਕਨਵਿਕਟ ਕੀਤਾ ਗਿਆ ਹੈ। ਕੁੱਲ ਮਿਲਾ ਕੇ 135 ਦਿਨ ਖਸਤਰੀ ਵਿੱਚ, 2 ਈਅਰ ਪ੍ਰੋਬੇਸ਼ਨ ਐਂਡ 60,000 ਟੋਟਲ ਫਾਈਨਸ ਦੇ ਲਈ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਆ ਜਿਹੜੇ ਹਾਂ, ਹੋਰ ਵੀ ਖਬਰਾਂ ਪੇਸ਼ ਕਰਾਂਗੇ 6 ਵਜੇ ਤੱਕ। ਸਾਡੇ ਹੋਰ ਵੀ ਸਪੋਂਸਰਸ ਫੋਨ ਲਾਈਨ 'ਤੇ ਜੁੜੇ ਹੋਏ ਨੇ, ਪਰ ਕਾਫੀ ਚਿਰ ਹੋ ਗਿਆ ਹੈ ਕੋਈ ਗੀਤ ਸੰਗੀਤ ਨਹੀਂ ਪੇਸ਼ ਕੀਤਾ। ਸਾਡੇ ਇੱਕ ਬਾਈ ਨੇ ਕਾਲ ਕਰਕੇ ਫਰਮਾਇਸ਼ ਕੀਤੀ ਸੀ ਕਿ ਮੁੰਡੇ ਨੇ ਗਾਣਾ ਸੁਣਨਾ ਕਰਨ ਔਜਲੇ ਦਾ। ਕਰਨ ਪ੍ਰਤਾਪ ਸਿੰਘ ਬੜਾ ਤਕੜਾ ਨਾਮ ਆ। ਕਰਨ ਪ੍ਰਤਾਪ ਸਿੰਘ ਦੀ ਫਰਮਾਇਸ਼ ਆਪਾਂ ਇੱਕ ਕਰਨ ਔਜਲੇ ਦਾ ਗਾਣਾ ਹੁਣੇ ਪੇਸ਼ ਕਰਦੇ ਹਾਂ ਅਤੇ ਵਾਪਸ ਆਉਂਦੇ ਹਾਂ ਸਾਡੇ ਨਾਲ ਅਗਲੇ 20 ਮਿੰਟਾਂ ਲਈ, ਯਾਨੀ ਕਿ 6 ਵਜੇ ਤੱਕ। ਲਾਈਵ ਕੋਈ ਵੀ ਗੱਲਬਾਤ ਕਰਨੀ ਹੋਵੇ, ਸਟੂਡੀਓ ਦਾ ਫੋਨ ਨੰਬਰ ਹੁਣ ਤੁਸੀਂ ਘੁਮਾ ਸਕਦੇ ਹੋ ਫੋਰ ਦ ਨੈਕਸਟ 20 ਮਿੰਟਸ, 905-564-6444, 905-564-6444 ਸਟੂਡੀਓ ਨੰਬਰ ਹੈ। ਗਿਵ ਅਸ ਅ ਕਾਲ, 905-564-6444 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ।

0: AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-452-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: ਬਸ ਕਰੋ, ਕਦੋਂ ਤੋਂ ਕਿਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
6: ਓਏ ਬਸ, ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
2: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੌਰਗੇਜ, ਸੈਕਿੰਡ ਮੌਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੌਰਗੇਜ ਜਾਂ ਫਿਰ
7: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
2: ਜਾਂ ਕਾਲ ਕਰੋ 647-5905-03 647-294-5503।
7: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
8: Simply Indian brings you all simply delicious deals. Buy one, get one free every day. Surya 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajwab veg thali. Thursday, yummy haka thali. Friday, maza lavo saag makki di roti da. Hey, yummy deals are Simply Indian. This sariya hi locations te. Dining, take-out and catering also available. Call at 905-794-8111. Simply delicious. ਮਤਲਬ ਸਿੰਪਲੀ ਇੰਡੀਅਨ।
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596
9: ਤੁਹਾਡੇ ਤੱਕ ਇਹ ਇੱਕ ਫੇਡ ਮੈਸੇਜ ਮੈਂ ਦੇਣ ਲੱਗਿਆ। ਫ੍ਰੀ ਚ ਆਪਾਂ ਕੋਈ ਕੰਮ ਕਰਦੇ ਨਹੀਂ। ਵੈਸੇ ਸਿਟੀ ਆਫ ਬ੍ਰੈਂਪਟਨ ਦਾ ਇਹ ਇੱਕ ਫੇਡ ਮੈਸੇਜ ਹੈ ਕਿ ਤੁਹਾਨੂੰ ਇਸ ਸ਼ਹਿਰ ਨੂੰ ਸਾਫ, ਸੇਫ ਅਤੇ ਵੈਲਕਮਿੰਗ ਬਣਾਉਣ ਦੇ ਲਈ, ਰੱਖਣ ਦੇ ਲਈ ਸਾਰੇ ਸ਼ਹਿਰ ਦੇ ਬਾਇਲੋਜ਼ ਫੋਲੋ ਕਰਨੇ ਚਾਹੀਦੇ ਹਨ। ਸਾਰੇ ਸ਼ਹਿਰ ਦੇ ਬਾਇਲੋਜ਼ ਤੁਹਾਨੂੰ ਓਬਵੀਅਸਲੀ, ਜੇ ਤੁਸੀਂ ਬ੍ਰੈਂਪਟਨ 'ਚ ਰਹਿੰਦੇ ਹੋ, ਚਾਹੇ ਰੈਂਟ 'ਤੇ ਹੋਵੇ, ਚਾਹੇ ਪ੍ਰਾਪਰਟੀ ਓਨਰ ਹੋ, ਤੁਹਾਨੂੰ ਬਾਇਲੋਜ਼ ਪਤਾ ਹੋਣੇ ਚਾਹੀਦੇ ਨੇ। ਕਿਉਂ ਪਤਾ ਹੋਣੇ ਚਾਹੀਦੇ ਨੇ? ਕਿਉਂਕਿ ਜੇਕਰ ਤੁਸੀਂ ਕੋਈ ਵੀ ਵਾਇਲੇਟ ਕਰਦੇ ਹੋ, ਇਗਨੋਰੈਂਸ ਇਜ਼ ਨਾਟ ਅ ਡਿਫੈਂਸ। ਮਤਲਬ ਕਹਿ ਨਹੀਂ ਸਕਦੇ ਉਹ ਜੀ ਮੈਨੂੰ ਪਤਾ ਨਹੀਂ ਸੀ, ਟਿਕਟ ਮਾਫ਼ ਕਰ ਦਿਓ, ਦੈਟਸ ਨਾਟ ਹੈਪਨਿੰਗ। ਸੋ www.brampton.ca/bylaws ਤੇ ਜਾ ਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਿਟੀ ਆਫ ਬ੍ਰੈਂਪਟਨ ਦਾ ਕਹਿਣਾ ਹੈ ਕਿ ਤੁਸੀਂ ਆਪਦੇ ਯਾਰਡ ਨੂੰ ਮੇਨਟੇਨ ਕਰੋ, ਮਤਲਬ ਕਿ ਘਾਹ ਕੱਟਿਆ ਕਰੋ, ਸਾਡੇ ਗੋਡਿਆਂ ਤੱਕ ਨਾ ਗਰੋ ਹੋਣ ਦਿਓ, ਅਤੇ ਬੈਕਯਾਰਡ ਦੇ ਵਿੱਚ ਵੀ ਘਾਹ ਕੱਟਣਾ ਜ਼ਰੂਰੀ ਹੈ। ਚਾਹੇ ਤੁਸੀਂ ਰੈਂਟ 'ਤੇ ਰਹਿੰਦੇ ਹੋ, ਚਾਹੇ ਤੁਸੀਂ ਪ੍ਰਾਪਰਟੀ ਓਨਰ ਹੋ, ਜਿਹੜਾ ਤੁਹਾਡਾ ਰੈਂਟਲ ਅਗਰੀਮੈਂਟ ਹੈ ਉਹਦੇ ਵਿੱਚ ਹੀ ਕਿਸੇ ਨਾ ਕਿਸੇ ਨੂੰ ਤਾਂ ਲਿਖਿਆ ਹੋਣਾ ਚਾਹੀਦਾ ਹੈ ਕਿ ਕਿਹਨੂੰ ਕੱਟਣ ਦੀ ਜ਼ਿੰਮੇਵਾਰੀ ਆ। ਸਮਨਸ ਗਾਟ ਟੂ ਇਟ। ਮੇਨਟੇਨ ਯੋਰ ਯਾਰਡ, ਐਕਸੈਸਿਵ ਨੋਇਜ਼ ਡਾਊਨ ਰੱਖੋ, ਸਾਈਡਵਾਕਸ ਕਲੀਅਰ ਰੱਖੋ। ਕੱਲ੍ਹ ਹੀ ਮੈਂ ਕਹਿ ਰਿਹਾ ਸੀ ਕਿ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਦੇਖੀ ਸੀ, ਕੋਈ ਅੰਕਲ ਸੀ, ਉਹ ਕਹਿੰਦਾ ਸੀ ਕਿ ਯਾਰ ਪੂਰੇ ਸੜਕ 'ਤੇ ਹੀ, ਪੂਰੇ ਅਤੇ ਪੂਰੇ ਨੇਬਰਹੁੱਡ ਦੇ ਵਿੱਚ ਹੀ ਐਵਰੀ ਸਿੰਗਲ ਕਾਰ ਜਿਹਦੇ ਟਾਇਰ ਸਾਈਡਵਾਕ 'ਤੇ ਸੀ, ਸਾਰਿਆਂ ਨੂੰ ਹੀ ਬਾਇਲ ਵਾਲੇ ਟਿਕਟ ਲਾ ਗਏ ਨੇ। ਸੋ ਟੂ ਅਵੋਇਡ ਦੈਟ, ਕੀਪ ਯੋਰ ਟਾਇਰਸ ਆਫ ਦ ਸਾਈਡਵਾਕ। ਨਾਲੇ ਗਾਰਬੇਜ ਦੀ ਇੱਕ ਬਹੁਤ ਵੱਡੀ ਇਸ਼ੂ ਹੈ, ਤੁਸੀਂ ਜਿੱਥੇ ਮਰਜ਼ੀ ਸੋਸ਼ਲ ਮੀਡੀਆ ਦੇਖ ਸਕਦੇ ਹੋ, 99.9% ਅਨਫੋਰਚੁਨੇਟ ਦੇਸੀ ਫੜੇ ਜਾਂਦੇ ਆ, ਜੋ ਕਿ ਆਲੇ ਦੁਆਲੇ ਰੈਂਡਮ ਏਰੀਆਜ਼ ਦੇ ਵਿੱਚ ਗਾਰਬੇਜ ਇਲੀਗਲੀ ਡੰਪ ਕਰੀ ਜਾਂਦੇ ਆ। ਸੋ ਪਲੀਜ਼ ਡੋ ਨਾਟ ਡੰਪ ਯੋਰ ਗਾਰਬੇਜ ਐਨੀਵੇਅਰ ਐਕਸੈਪਟ ਫੋਰ ਏ

0: ਵਾ ਕੈਮਰੇ ਤਾਂ ਹਰੇਕ ਪਾਸੇ ਲੱਗੇ ਹੋਏ ਨੇ, ਲਾਇਸੈਂਸ ਪਲੇਟ ਤਾਂ ਆ ਹੀ ਜਾਣੀ ਆ। ਸੋ www.brampton.ca/bylaws ਨੂੰ ਵਿਜ਼ਿਟ ਕਰੋ, ਸਾਰੇ ਬਾਇਲਾਜ਼ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਸਿਟੀ ਆਫ ਬਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਤੁਹਾਡੇ ਤੱਕ। ਨਾਲ ਦੀ ਨਾਲ ਟੀਮ ਸਿੱਧੂ ਲੈ ਕੇ ਆਏ ਨੇ, ਜਾਂ ਕਹਿ ਲਓ ਅਗਲੇ ਹਫ਼ਤੇ ਇੱਕ ਬ੍ਰੈਂਡ ਨਿਊ ਬਹੁਤ ਹੀ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਨੇ ਕੈਲਡਨ ਸ਼ਹਿਰ ਦੇ ਵਿੱਚ, ਐਨ ਕੈਲਡਨ ਬਰੈਂਪਟਨ ਦੇ ਬੋਰਡਰ 'ਤੇ, ਮੇਫੀਲਡ ਐਂਡ ਮੈਕਲੋਗਲਨ, ਮੇਫੀਲਡ ਐਂਡ ਮੈਕਲੋਗਲਨ 'ਤੇ, ਮੇਫੀਲਡ ਰੋਡ ਐਂਡ ਮੈਕਲੋਗਲਨ ਰੋਡ 'ਤੇ ਨਵੇਂ ਫੁੱਲੀ ਫਰੀ ਹੋਲ ਟਾਊਨ ਹਾਊਸਿਸ, ਸੈਮੀ ਡੀਟੈਚ ਘਰ ਅਤੇ ਡੀਟੈਚ ਘਰ ਅਗਲੇ ਹਫ਼ਤੇ ਬੁਕਿੰਗ ਸ਼ੁਰੂ ਹੋ ਰਹੀ ਹੈ ਐਟ ਮੇਫੀਲਡ ਐਂਡ ਮੈਕਲੋਗਲਨ 'ਤੇ। ਫੁੱਲੀ ਫਰੀ ਹੋਲ ਟਾਊਨ ਹਾਊਸਿਸ ਦੀ ਪ੍ਰਾਈਸ ਕਿੰਨੀ ਹੈ? 6.5 ਲੱਖ ਤੋਂ ਸ਼ੁਰੂ ਹੁੰਦੀ ਆ, 6.5 ਲੱਖ ਤੋਂ ਫੁੱਲੀ ਫਰੀ ਹੋਲ ਟਾਊਨ ਹਾਊਸ ਦੀ ਪ੍ਰਾਈਸ ਸ਼ੁਰੂ ਹੁੰਦੀ ਹੈ। ਅਤੇ ਇਹ ਚਾਹੇ ਫਸਟ ਟਾਈਮ ਹੋਮ ਬਾਇਰ ਹੋ, ਚਾਹੇ ਇਨਵੈਸਟਰ ਹੋ, 650 ਤੋਂ ਪ੍ਰਾਈਸ ਸ਼ੁਰੂ ਹੋਣੀ ਆ। ਨੈਕਸਟ ਵੀਕ ਬੁਕਿੰਗ ਸ਼ੁਰੂ ਹੋ ਜਾਣੀ ਹੈ। ਜੇ ਤੁਸੀਂ ਵੀ ਇੱਕ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਮੇਫੀਲਡ ਐਂਡ ਮੈਕਲੋਗਲਨ ਕੈਲਡਨ ਬਰੈਂਪਟਨ ਦੇ ਬੋਰਡਰ 'ਤੇ, ਔਨ ਦ ਕੈਲਡਨ ਸਾਈਡ, ਮਿਡ 600 ਤੋਂ, 6.5 ਲੱਖ ਤੋਂ ਫੁੱਲੀ ਫਰੀ ਹੋਲ ਟਾਊਨ ਹਾਊਸਿਸ, 2-car parking, 4-car parking ਵਾਲੇ ਵੀ ਨੇ, ਡਬਲ ਕਾਰ ਗਰਾਜ ਨਾਲੇ 2 ਗੱਡੀਆਂ ਡਰਾਈਵਰ ਵਾਲੇ ਵੀ ਟਾਊਨ ਹਾਊਸਿਸ ਨੇ, ਸੈਮੀ ਡੀਟੈਚ ਵੀ, ਡੀਟੈਚ ਘਰ ਵੀ। ਇਹੀ ਬਿਲਡਰ ਦਾ ਕੁਛ ਕੁ ਮਹੀਨੇ ਪਹਿਲਾਂ ਪ੍ਰੋਜੈਕਟ ਏਸੀ ਲੋਕੇਸ਼ਨ 'ਤੇ ਲਿਮਿਟਡ ਰਿਲੀਜ਼ ਟੈਸਟ ਕਰਨ ਲਈ, ਟੀਜ਼ ਕਰਨ ਲਈ ਕਿ ਮਾਰਕੀਟ ਕਿੱਦਾਂ ਦੀ ਹੈਗੀ, ਕਿੱਦਾਂ ਦੀ ਨਹੀਂ ਹੈਗੀ ਆ, ਕੁਛ ਕੁ ਲਾਟ ਰਿਲੀਜ਼ ਕੀਤੇ ਗਏ ਸੀ। ਅਤੇ ਕੁਛ ਕੁ ਦਿਨ ਛੱਡੋ, ਕੁਛ ਘੰਟਿਆਂ ਦੇ ਵਿੱਚ ਲੋਕਾਂ ਨੇ ਮੀਂਹ ਦੇ ਵਿੱਚ, ਤੰਡਰ ਸਟੋਰਮ ਦੇ ਧੱਕੇ ਖਾਧੇ ਅਤੇ ਮਿੰਟਾਂ ਦੇ ਵਿੱਚ ਹੀ ਵਿਕ ਗਏ ਸੀ ਸਾਰੇ ਦੇ ਸਾਰੇ ਲਾਟ। ਸੋ ਹੁਣ ਵੀ ਜ਼ਿਆਦਾ ਵੱਡੀ ਰਿਲੀਜ਼ ਕਰ ਰਹੇ ਨੇ ਅਤੇ ਡਿਮਾਂਡ ਬਹੁਤ ਜ਼ਿਆਦਾ ਹੋਣੀ ਆ, ਕਿਉਂਕਿ 6.5 ਲੱਖ ਦੇ ਵਿੱਚ ਤੁਸੀਂ ਫਰੀ ਹੋਲ ਟਾਊਨ ਹਾਊਸ ਕਿੱਥੇ ਮਿਲਦਾ ਯਾਰ? ਅਤੇ ਜੇ ਤੁਸੀਂ ਵੀ ਇੰਟਰਸਟਿਡ ਹੋ, ਜਲਦ ਤੋਂ ਜਲਦ ਟੀਮ ਸਿੱਧੂ ਨਾਲ ਸੰਪਰਕ ਕਰੋ। ਨੈਕਸਟ ਵੀਕ ਬੁਕਿੰਗ ਸ਼ੁਰੂ ਹੋਣੀ ਹੈ ਅਤੇ ਪਹਿਲੇ 1-2 ਦਿਨ ਦੇ ਵਿੱਚ ਹੀ ਸਾਰੇ ਸੋਲਡ ਹੋ ਜਾਣੇ ਆ। ਮੇਫੀਲਡ ਐਂਡ ਮੈਕਲੋਗਲਨ ਔਨ ਕੈਲਡਨ ਸਾਈਡ, ਰਾਈਟ ਐਟ ਦ ਬਰੈਂਪਟਨ ਬੋਰਡਰ, ਮਿਡ 600 ਤੋਂ ਫੁੱਲੀ ਫਰੀ ਹੋਲ ਟਾਊਨ ਹਾਊਸਿਸ ਐਂਡ ਸੈਮੀ ਡੀਟੈਚ ਐਂਡ ਡੀਟੈਚ ਹੋਮਸ। ਕਾਲ 416-302-0016, 416-302-0016, 416-300-0016 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਤੁਹਾਨੂੰ ਬੁਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਸਿੰਘ। ਡਾਕਟਰ ਕੁਲਦੀਪ ਸਿੰਘ KD ਹੋਮਿਓਪੈਥੀ, 47 ਤੋਂ ਵੀ ਵੱਧ ਸਾਲ ਯਾਰ, ਮੋਰ ਦੈਨ 47 ਈਅਰਸ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਖਾਸੀਅਤ ਇਹ ਹੈ ਕਿ ਇਹਨਾਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਜਿਹੜੀ ਮਰਜ਼ੀ ਬਿਮਾਰੀ ਹੋਣੀ ਆ, ਡਾਇਗਨੋਸਡ ਹੋਵੇ, ਮੈਨੂੰ ਲੱਗਦਾ ਇਸ ਤਰ੍ਹਾਂ ਦੀ ਵੀ ਬਿਮਾਰੀਆਂ ਨੇ ਜੋ ਕਿ ਡਾਕਟਰਾਂ ਤੱਕ ਨਹੀਂ ਪਤਾ ਲੱਗਿਆ, ਇਹਨਾਂ ਨੇ ਟ੍ਰੀਟ ਕੀਤੀਆਂ ਹੋਣੀਆਂ ਨੇ 47 ਸਾਲ ਦੇ ਵਿੱਚ। ਸਾਰੀਆਂ ਬਿਮਾਰੀਆਂ ਦਾ ਇਹਨਾਂ ਨੇ ਪੱਕਾ ਬਿਨਾਂ ਸਾਈਡ ਇਫੈਕਟ ਤੋਂ ਜੜ੍ਹ ਤੋਂ ਇਲਾਜ ਕੀਤਾ ਹੈ। ਅਤੇ ਖਾਸੀਅਤ ਇਹ ਹੈ, ਖੂਬੀ ਇਹ ਹੈ, ਜਿਹੜੀ ਵੀ ਤੁਹਾਨੂੰ ਇਹ ਹੋਮਿਓਪੈਥੀ ਦੀ ਦਵਾਈ ਦਿੰਦੇ ਨੇ ਉਹ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਨੇ। ਸਾਰਿਆਂ ਦਾ ਇੱਕ ਟਰੈਕਿੰਗ ਨੰਬਰ, ਸੀਰੀਅਲ ਨੰਬਰ ਹੁੰਦਾ ਹੈ, ਸਾਰੇ ਹੈਲਥ ਕੈਨੇਡਾ ਅਪਰੂਵ ਨੇ। ਕਾਲ ਡਾਕਟਰ ਕੁਲਦੀਪ ਸਿੰਘ, 647-818-0055, 647-818-0055, 647-818-0055, 647-818-0055. ਅਤੇ ਅਪੋਇੰਟਮੈਂਟ ਬੁੱਕ ਕਰੋ, ਜਾ ਕੇ ਮਿਲੋ ਬਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਅਤੇ ਕੁਈਨ ਦੀ ਇੰਟਰਸੈਕਸ਼ਨ 'ਤੇ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, 20 Maritime Ontario Boulevard, Unit Number 2. Dr. Saab, Sat Sri Akal Ji. ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸ ਦਿਓ ਯਾਰ ਕਿ ਤੁਹਾਡਾ ਉਹ ਪਲਾਜ਼ੇ ਵਿੱਚ ਦਫ਼ਤਰ ਕਿੱਥੇ ਆ, ਕਿਉਂਕਿ ਪਿਛਲੇ ਵੀਕਐਂਡ ਵੀ ਕਿਸੇ ਨੇ ਪਲਾਜ਼ 'ਚ ਪਹੁੰਚ ਕੇ ਕਿਹਾ ਕਿ ਯਾਰ ਮੈਨੂੰ ਲੱਭਦਾ ਹੀ ਨਹੀਂ ਹੈਗਾ, ਅਤੇ ਮਲਟੀਪਲ ਲੋਕ ਹੀ ਕਹਿੰਦੇ ਕਿ ਕਿੱਥੇ ਹੈਗਾ ਇਹ ਵੱਡੇ ਪਲਾਜ਼ੇ ਵਿੱਚ, ਇਹ ਦੱਸੋ ਜੀ।
1: ਬਿਲਕੁਲ ਜੀ, ਇਹਦਾ ਇਹ ਹੋਮ ਡਿਪੋ ਜਿਹੜਾ ਹੈਗਾ, ਹੋਮ ਡਿਪੋ ਵਾਲੇ ਪਲਾਜ਼ੇ 'ਚ ਹੈਗਾ, ਉਹਦੇ ਲੈਫਟ ਸਾਈਡ 'ਤੇ ਬਿਲਡਿੰਗ ਹੈਗੀ, ਉਹ ਹੈਗੀ 20 ਨੰਬਰ। ਠੀਕ ਹੈ, 20 ਨੰਬਰ ਦੇ ਵਿੱਚ ਇਹ 2 ਨੰਬਰ ਯੂਨਿਟ ਗਰਾਊਂਡ ਫਲੋਰ 'ਤੇ,
0: ਗਰਾਊਂਡ ਫਲੋਰ, ਠੀਕ ਆ,
1: ਗਰਾਊਂਡ ਫਲੋਰ 'ਤੇ ਲੋਕ ਨਾ ਲੱਭਦੇ ਉੱਪਰ ਚਲੇ ਜਾਂਦੇ ਨੇ। ਠੀਕ ਹੈ, ਗਰਾਊਂਡ ਫਲੋਰ ਹਮੇਸ਼ਾ ਮੈਂ ਲੋਕ ਮੈਸੇਜ ਵੀ ਮੈਨੂੰ ਭੇਜਦਾ ਹੁੰਦਾ, ਉੱਤੇ ਲਿਖਿਆ ਹੁੰਦਾ ਇਟ ਇਜ਼ ਇਨ ਗਰਾਊਂਡ ਫਲੋਰ।
0: ਮੈਂ ਹੁਣ ਪੱਕਾ ਹੀ ਕਹਿਣ ਲੱਗ ਜਾਣਾ।
1: ਹਾਂਜੀ ਹਾਂਜੀ, ਗਰਾਊਂਡ ਫਲੋਰ 'ਤੇ ਹੈਗਾ, ਕਾਰਨਰ ਤੋਂ 2 ਨੰਬਰ ਯੂਨਿਟ। ਠੀਕ ਹੈ ਜੀ, ਠੀਕ ਹੈ, ਉਹਦੇ 'ਚ ਮੇਰਾ ਆਫਿਸ ਹੈ। ਤੋ ਇੱਦਾਂ ਦੇ ਲੋਕ ਧਿਆਨ ਨਹੀਂ ਦਿੰਦੇ ਮੈਸੇਜ ਦੇ, ਮੈਸੇਜ 'ਤੇ ਧਿਆਨ ਦਿਓ, 20 ਨੰਬਰ ਯੂਨਿਟ, 2 ਨੰਬਰ ਯੂਨਿਟ।
0: ਡਾਕਟਰ ਸਾਹਿਬ ਅੱਜ

0: ਤੋਂ ਸੀ ਹੈਲਥ ਦਾ ਮੈਸੇਜ ਦਿਓ ਜੀ।
1: ਹਾਂਜੀ ਦੇਖੋ ਸ਼ਿਮਲਾ ਜੀ, ਅੱਜ ਮੈਂ ਨਾ ਪੇਟ ਦੀ ਬਿਮਾਰੀ ਹੁੰਦੀ ਹੈ, ਲੋਕ ਨਾ ਗੋਲੀਆਂ ਖਾ ਖਾ ਕੇ ਪਰੇਸ਼ਾਨ ਰਹਿੰਦੇ ਨੇ, ਐਸੀਡਿਟੀ ਜਿਹਨੂੰ ਆਪਾਂ ਕਹਿੰਦੇ ਹਾਂ, ਹੋਰ ਵੀ ਕਈ ਬਿਮਾਰੀਆਂ ਨੇ, ਐਸੀਡਿਟੀ ਆਮ ਗੋਲੀ ਖਾਈ ਜਾਂਦੇ ਲੋਕ, ਸੁਬਾਹ ਉੱਠੇ ਪਹਿਲਾਂ ਗੋਲੀ ਖਾ ਲਈ ਐਸੀਡਿਟੀ ਦੀ, ਤਾਂ ਐਸਿਡ ਇਹਨੂੰ ਆਪਾਂ ਹਾਰਟ ਬਰਨ ਵੀ ਕਹਿੰਦੇ ਹਾਂ, ਠੀਕ ਹੈ, ਇਹਨੂੰ ਆਪਾਂ ਐਸਿਡ ਰਿਫਲੈਕਸ ਵੀ ਕਹਿੰਦੇ ਹਾਂ, ਅਤੇ ਇਹਨੂੰ ਇਨਡਾਈਜੈਸ਼ਨ ਵੀ ਕਹਿੰਦੇ ਹਾਂ, ਪੈਰੋਸਿਸ ਵੀ ਕਹਿੰਦੇ ਹਾਂ, ਹੋਰ ਵੀ ਕਈ ਬਿਮਾਰੀਆਂ ਹੁੰਦੀਆਂ। ਦੇਖੋ ਏਦਾਂ ਦਾ, ਦੇਖੋ ਕੋਈ ਵੀ ਇਹ ਸਾਡਾ ਪੇਟ ਜਿਹੜਾ ਨਾ ਬਾਡੀ ਦਾ ਇੰਜਨ ਹੈ, ਇੰਜਨ ਨੂੰ ਤੁਸੀਂ ਠੀਕ ਰੱਖੋਗੇ ਹਰ ਬਿਮਾਰੀ ਤੋਂ ਤੁਸੀਂ ਬਚ ਸਕਦੇ ਹੋ। ਤੁਹਾਨੂੰ ਜੇ ਗੈਸ ਦੀ ਪ੍ਰੋਬਲਮ ਹੈ, ਕੋਂਸਟੀਪੇਸ਼ਨ ਲੋਕਾਂ ਨੂੰ ਸਾਲੋ ਸਾਲ ਸਫ਼ਰ ਕਰਦੇ ਰਹਿੰਦੇ ਨੇ, ਫੈਟੀ ਲੀਵਰ ਹੈਗਾ, ਸਿਰੋਸਿਸ ਆਫ ਲੀਵਰ ਹੈਗਾ, ਔਰ ਤੁਹਾਡਾ ਪਾਇਲਸ ਹੋ ਗਿਆ, ਐਚ ਪਾਇਲੋਰੀ ਹੋ ਗਿਆ, ਆਮ ਬਿਮਾਰੀਆਂ ਲੋਕ ਸਫ਼ਰ, ਫੈਟੀ ਲੀਵਰ ਲੋਕ ਘਬਰਾ ਜਾਂਦੇ, ਘਬਰਾਉਣ ਦੀ ਲੋੜ ਨਹੀਂ ਹੈ ਕਿ ਸਾਡੇ ਕੋਲ ਹਰ ਬਿਮਾਰੀ ਦਾ ਇਲਾਜ ਹੈ। ਤੁਸੀਂ ਪੂਰੀ ਜ਼ਿੰਦਗੀ ਵੱਲੋਂ ਇਹੀ ਕੰਮ ਕਰਦੇ ਹੋ ਗਏ, ਜੇ ਕਿਸੇ ਨੂੰ ਲੱਗਦਾ ਕਿ ਹੋਮਿਓਪੈਥੀ ਸਲੋਅ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਪ੍ਰੂਫ ਕਰਾਂਗਾ ਹੋਮਿਓਪੈਥੀ ਦਾ ਬੈਸਟ ਕੋਈ ਦਵਾਈ ਨਹੀਂ ਹੈਗੀ। ਹੁਣੇ ਮੇਰੇ ਕੋਲ ਇੱਕ ਲੇਡੀ ਹੋ ਕੇ ਗਈ ਹੈ, ਉਹ ਮੈਨੂੰ ਪੁੱਛਣ ਲੱਗ ਗਈ, ਕਹਿੰਦੀ ਡਾਕਟਰ ਉਹਦੇ ਮਸਲ ਪੇਨ ਹੋ ਗਿਆ ਸੀ ਮੋਢੇ 'ਤੇ, ਕਹਿੰਦੀ ਕਿੰਨੀ ਦੇਰ 'ਚ ਕੰਮ ਕਰਦੀ ਹੈ। ਮੈਂ ਕਿਹਾ ਦੇਖ ਇੱਦਾਂ, ਮੈਂ ਟਾਈਮ ਪਾਸ ਵਾਲਾ ਕੰਮ ਨਹੀਂ ਕਰਦਾ ਹੈਗਾ, ਮੈਂ ਕਿਹਾ ਹੁਣੇ ਦਿਖਾਉਣਾ ਤੈਨੂੰ, ਠੀਕ ਹੈ, 10 ਮਿੰਟ ਦੇ ਅੰਦਰ। ਉਹਨੂੰ ਮੈਂ ਡਰਾਈ ਮੋਜ ਪਾਈ, ਮੈਂ ਕਿਹਾ 5 ਮਿੰਟ ਤੋਂ ਬਾਅਦ ਬੈਠ ਪਏ ਮੈਨੂੰ ਦੱਸ, ਔਰ 10 ਮਿੰਟ ਦੇ ਅੰਦਰ ਮਸਲ ਦਾ ਉਹਦਾ ਪੇਨ ਜੋ ਹੈ ਕਾਫੀ ਰਿਲੀਫ ਹੋ ਗਿਆ। ਤਾਂ ਇਹ ਦਵਾਈ ਹੈ, ਇਟ ਇਜ ਮੈਡੀਸਿਨ। ਮੈਡੀਸਿਨ ਦਾ ਮਤਲਬ ਜੇ ਤੁਹਾਡੀ ਬਿਮਾਰੀ 5% ਘਟੇ, 1% ਘਟੇ, 100% ਘਟੇ, ਡਿਪੈਂਡ ਕਰਦਾ ਤੁਹਾਡੇ ਬਿਮਾਰੀ ਦੇ ਉੱਪਰ। ਲੋਕ ਜਿਵੇਂ ਥਾਇਰਾਇਡ ਹੈਗਾ, ਆਮ ਗੋਲੀਆਂ ਖਾਈ ਜਾਂਦੇ ਨੇ, ਕੋਲੈਸਟ੍ਰੋਲ ਦੀਆਂ ਗੋਲੀਆਂ ਖਾਈ ਜਾਂਦੇ, ਡਾਇਬਟੀਜ਼ ਦੀਆਂ ਗੋਲੀਆਂ ਖਾਈ, ਐਸਜ਼ਮਾ ਹੋ ਗਿਆ, ਐਲਰਜੀ ਹੋ ਗਿਆ, ਔਰ ਐਂਗਜ਼ਾਇਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਸਕਿਨ ਦੇ ਇਸ਼ੂ ਨੇ, ਐਗਜ਼ਮਾ, ਸੋਰਾਇਸਿਸ, ਸਲੀਪ ਐਪਨੀਆ, ਆਟੋਮੈਂਡੀ, ਬੱਚਿਆਂ ਦੇ ਆਟਿਜ਼ਮ ਦੇ, ਸਿਮਰਾਜ ਜੀ ਮੇਰੇ ਕੋਲ ਪੂਰੀ ਦੁਨੀਆਂ ਤੋਂ ਬੱਚੇ ਨੇ, ਠੀਕ ਹੈ, ਮੇਰੇ ਕੋਲ ਜਿਹੜਾ ਬੰਦਾ ਦੇਖਣਾ ਚਾਹੁੰਦਾ ਮੇਰੇ ਕੋਲ ਪੂਰੀ ਦੇਖ ਸਕਦਾ, ਮੇਰੇ ਕੋਲ ਹਰ ਤਰ੍ਹਾਂ ਦੇ ਪੇਸ਼ੈਂਟ ਹੈਗੇ ਨੇ, ਉਹ ਫਾਈਲਾਂ ਭਰੀਆਂ ਪਈਆਂ ਨੇ, ਦੇਖੋ ਪੂਰਾ ਲੱਦਿਆ ਪਈਆਂ ਮੇਰੀਆਂ ਫਾਈਲਾਂ ਘਰ ਆਫਿਸ ਦੇ ਵਿੱਚ, ਉਹਦੇ ਹੁਣ ਡਾਕਟਰ ਫ੍ਰੀ ਨੇ ਸਪੈਸ਼ਲ, ਮੇਰੇ ਕੋਲ ਕਿਹਨੇ ਆਉਣਾ, ਉਹੀ ਆਉਂਦੇ ਨੇ ਦੁਖੀ ਹੋ ਕੇ, ਠੀਕ ਹੈ, ਮੈਂ ਦੁਖੀ ਨਹੀਂ ਹੋਣ ਦਿੰਦਾ, ਮੇਰੇ ਕੋਲ ਪੇਸ਼ੈਂਟ, ਹਰ ਪੇਸ਼ੈਂਟ ਠੀਕ ਹੁੰਦਾ। ਹੁਣ ਆਪਾਂ ਐਸੀਡਿਟੀ ਬਾਰੇ ਗੱਲ ਕਰਦੇ ਹਾਂ, ਦੇਖੋ ਇਹਦੇ 'ਚ ਹੁੰਦਾ ਕੀ ਹੈ, ਇਹਨੂੰ ਆਪਾਂ ਸਾਡੇ ਸਟਮਕ ਦੇ ਵਿੱਚ ਇੱਕ ਹਾਈਡ੍ਰੋਕੋਲਿਕ ਐਸਿਡ ਹੁੰਦਾ, ਉਹ ਸਾਡੇ ਫੂਡ ਡਾਈਜੈਸ਼ਨ ਨੂੰ ਹੈਲਪ ਕਰਦਾ, ਉਹ ਜਾ ਕੇ ਸਾਡੇ ਆਈਸੋਫੇਗਸ ਫੂਡ ਪਾਈਪ ਦੇ ਵਿੱਚ ਲੱਗਦਾ, ਉਹਨੂੰ ਆਪਾਂ ਐਸੀਡਿਟੀ ਕਹਿੰਦੇ ਹਾਂ। ਉਹ ਸਕਦਾ ਤੁਹਾਨੂੰ ਵਾਲ ਦੀ ਪ੍ਰੋਬਲਮ ਹੋਵੇ, ਆਈਸੋਫੇਗਸ ਔਰ ਸਟਮਕ ਦੇ ਵਿੱਚ ਵਾਲ ਦੀ ਪ੍ਰੋਬਲਮ ਹੁੰਦੀ ਹੈ, ਉਹਦੇ ਕਰਕੇ ਹੋ ਸਕਦਾ, ਜਾਂ ਫਿਰ ਕਈ ਵਾਰ ਹਰਨੀਆ ਹੋ ਜਾਂਦਾ ਉਹਦੇ ਕਰਕੇ ਹੁੰਦਾ, ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਕੈਫੀਨ ਲੈਂਦੇ ਹੋ, ਐਲਕੋਹਲ ਲੈਂਦੇ ਹੋ, ਲੋ ਫਾਈਬਰ ਡਾਇਟ ਲੈਂਦੇ ਹੋ, ਉਹ ਤੁਹਾਨੂੰ ਤੁਸੀਂ ਖਾਣਾ ਰਾਤ ਨੂੰ ਖਾ ਕੇ ਰਾਈਟ ਵੇ ਪੈ ਜਾਂਦੇ ਹੋ, ਉਹਦੇ ਕਰਕੇ ਕਈ ਇਨਡਾਈਜੇਸ਼ਨ ਦੀ ਪ੍ਰੋਬਲਮ, ਬਹੁਤ ਚੀਜ਼ਾਂ ਹੁੰਦੀਆਂ ਨੇ, ਕਿਸੇ ਨੂੰ ਵੀ ਇਹ ਐਸੀਡਿਟੀ ਦੀ ਪ੍ਰੋਬਲਮ ਹੈਗੀ ਹੈ, ਹੋਰ ਵੀ ਕੋਈ ਇਸ਼ੂ ਹੈਗਾ, ਮੇਰਾ ਨੰਬਰ ਹਮੇਸ਼ਾ ਯਾਦ ਰੱਖੋ, 647-818-0058-647-818-0058 ਦੇ ਕਰੇ ਵੀ ਕਾਲ ਕਰਕੇ ਆ ਸਕਦੇ ਹਾਂ। ਮੈਂ ਕੋਈ ਵੀ ਇਸ਼ੂ ਹੈਗਾ ਜ਼ਰੂਰ ਮੈਂ ਤੁਹਾਨੂੰ ਹੈਲਪ ਕਰੂੰਗਾ। ਲੋਕ ਬਹੁਤ ਬਿਮਾਰੀ ਨੂੰ ਟਾਲਦੇ ਨੇ, ਟਾਲੋ ਨਹੀਂ ਬਿਮਾਰੀ ਨੂੰ।
0: ਡਾਕਟਰ ਸਾਹਿਬ ਨੰਬਰ ਦਿਓ ਜੀ,
1: ਪੁੱਛੋ, ਕੋਈ ਮੈਂ ਉਹਦੇ ਪੈਸੇ ਨਹੀਂ ਚਾਰਜ ਕਰਦਾ ਪੁੱਛਣ ਦੇ ਜੇ।
0: 647-818-0055-647-818-0055 ਪ੍ਰੋਗਰਾਮ ਤੋਂ ਬਾਅਦ ਦੋਸਤੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ ਔਰ ਵਟਸਐਪ 416-457-3381-416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ, ਜੇਕਰ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਲਾਈਫ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਸੇਮ ਨੰਬਰ 416-457-3381-416-457-3381। ਦੋਸਤੋ ਬਹੁਤ ਹੀ ਮੰਨੇ ਪਰਮੰਨੇ ਬਹੁਤ ਹੀ ਕਮਾਲ ਦੇ ਕਲਾਕਾਰ ਐਮੀ ਵਿਰਕ ਸਾਡੇ ਸ਼ਹਿਰ ਦੇ ਵਿੱਚ ਲਾਈਵ ਔਨ ਸਟੇਜ ਪਰਫੋਰਮ ਕਰ ਰਹੇ ਨੇ ਸੰਡੇ ਆਗਸਟ 30 ਤਰੀਕ ਨੂੰ ਵੁੱਡਬਾਈਨ ਕਸੀਨੋ 'ਤੇ, ਜਿਹੜਾ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਹੈ, ਉੱਥੇ ਸੰਡੇ ਆਗਸਟ 30 ਤਰੀਕ ਨੂੰ ਲਾਈਵ ਔਨ ਸਟੇਜ ਪਰਫੋਰਮ ਕਰ ਰਿਹਾ। ਟਿਕਟਾਂ ਜਲਦ ਤੋਂ ਜਲਦ ਲਓ, www.ticketmaster.ca www.ticketmaster.ca ਐਮੀ ਵਿਰਕ ਲਾਈਵ ਔਨ ਸਟੇਜ ਵੁੱਡਬਾਈਨ ਕਸੀਨੋ 'ਤੇ। ਬਹੁਤ ਹੀ ਸ਼ਾਨਦਾਰ ਸਟੇਜ 'ਤੇ ਪਰਫੋਰਮੈਂਸ ਥੀਏਟਰ ਬਣਿਆ ਹੋਇਆ ਹੈ। ਸੰਡੇ ਆਗਸਟ 30 ਤਰੀਕ ਨੂੰ ਸ਼ੋਅ 7 ਵਜੇ ਸ਼ੁਰੂ ਹੋਣਾ ਹੈ। ਇੱਥੇ ਦੁਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Till now video 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987 647-716-1987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ।

0: ਤੁਹਾਨੂੰ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਹਦੇ ਮਿੱਠੀਆਂ ਪਿਆਰੀਆਂ ਗੱਲਾਂ ਬਾਤਾਂ ਅਤੇ ਕਿਣਮਿਣ ਕਿਣਮਿਣ ਕਰਦੇ ਮੌਸਮ ਦੇ ਵਿੱਚ ਤੁਹਾਨੂੰ ਕੁਝ ਇੱਕ ਗਾਣੇ ਵੀ ਯਾਰ ਸੁਣਾ ਹੀ ਦਿੰਦੇ ਆ ਫਿਰ ਕਿ ਨਹੀਂ, ਕਣੀਆਂ ਵਾਲੇ ਹੈ ਆਪਣੇ ਤਾਂ ਸੁੱਖ ਨਾਲ ਗਾਣੇ ਬਹੁਤ ਨੇ। ਸੌਣ ਦੀ ਝੜੀ, ਸੌਣ ਦਾ ਮਹੀਨਾ, ਰਿਮ ਜਿਮ ਪੈਂਦੀਆਂ ਕਣੀਆਂ। ਬਾਕੀ ਕਿਹੜਾ ਸੀਗਾ ਇੱਕ ਗਾਣਾ ਵੀ ਕਣੀਆਂ ਦੀ ਕੋਈ ਕੁਛ ਇੱਦਾਂ ਦਾ, ਚਲੋ ਲੱਭ ਲੈਂਦੇ ਹਾਂ। ਸੌਣ ਦੇ ਛਰਾਟਿਆਂ 'ਚ ਭਿੱਜ ਗਈ, ਕਣੀਆਂ 'ਚ ਮੈਂ ਭਿੱਜ ਗਈ। ਹਾਂ ਗਾਣੇ ਬੜੇ ਨੇ ਯਾਰ, ਆਪਾਂ ਨੂੰ ਤਾਂ ਬੜਾ ਇੱਕ ਕਹਿ ਲਓ ਕਿ ਮੋਹ ਪਿਆਰ ਹੈ ਬਾਰਿਸ਼ ਨਾਲ। ਸੁਖੀਤ ਸਿੰਘ ਹੀ ਸੁਣਾਉਂਦੇ ਹਾਂ ਅਤੇ ਲਾਉਂਦੇ ਹਾਂ ਰੌਣਕਾਂ ਹੁਣ ਵੀ ਯਾਰ, ਪੂਰੀ ਐਨ ਬਾਰਿਸ਼ ਪੈ ਰਹੀ ਹੈ। ਐਨ ਕਹਿੰਦੇ ਹੁੰਦੇ ਨਾ ਕਿ ਜ਼ੋਰਾਂ ਸ਼ੋਰਾਂ 'ਤੇ, ਦਿਨੇ ਵੀ ਬਹੁਤ ਸਾਰੀ ਬੱਦਲਵਾਈ ਅਤੇ ਥੰਡਰ ਸਟੋਰਮ ਜਿਹਨੂੰ ਕਹਿੰਦੇ ਆਇਆ। ਸੋ ਇੰਜੋਏ ਕਰੋ, ਹੈਵ ਅ ਗੁੱਡ ਟਾਈਮ। ਅਸੀਂ ਤੁਹਾਡੇ ਨਾਲ ਕੋਈ ਨਾ ਤੁਹਾਡੀ ਡਰਾਈਵ ਦੇ ਦੌਰਾਨ, ਮੈਨੂੰ ਪਤਾ ਕਿ ਥੋੜ੍ਹੀ ਜਿਹੀ ਅਜੇ ਟ੍ਰੈਫਿਕ ਵੱਧ ਹੋਣੀ ਹੈ, ਜਾ ਰਹੇ ਹੋ ਕੰਮਾਂ ਕਾਰਾਂ 'ਤੇ ਜਾਂ ਆ ਰਹੇ ਹਾਂ ਕੰਮਾਂ ਕਾਰਾਂ ਤੋਂ, ਜਦੋਂ ਮੌਸਮ ਹਲਕਾ ਫੁਲਕਾ ਜਿਹਾ ਨਾ ਮੈਸਅਪ ਹੋ ਜਾਂਦਾ ਤਾਂ ਲੋਕ ਫਿਰ ਹੌਲੀ ਹੋ ਜਾਂਦੇ। ਚੰਗੀ ਗੱਲ ਹੈ, ਸਖ਼ਤ ਏਅਰ ਹੋਣਾ ਚਾਹੀਦਾ। ਕਈ ਜਿਹੜੇ ਨਹੀਂ ਹੌਲੀ ਹੁੰਦੇ ਫਿਰ ਬਾਅਦ 'ਚੋਂ ਪਛਤਾਉਂਦੇ ਨੇ। 9257 ਹੈਲੋ।
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਜੀ, ਵਧੀਆ। ਚਮਕੀਲੇ ਦਾ ਗਾਣਾ ਸੁਣਾਓ ਜੀ ਤੁਸੀਂ।
0: ਚਮਕੀਲੇ ਦਾ ਸੁਣਾਈਏ? ਸੁਣਾ ਦਿੰਦੇ। ਚਮਕੀਲੇ ਦਾ ਕਿਹੜਾ ਸੁਣਨਾ ਚਾਹੁੰਦੇ ਹੋ?
1: ਧੰਨਵਾਦ
0: ਜੀ, ਥੈਂਕ ਯੂ। ਕੌਣ? ਅੱਛਾ, ਤੁਹਾਡਾ ਬੇਟਾ? ਠੀਕ ਹੈ।
1: ਹਾਂਜੀ ਹਾਂਜੀ, ਇੰਸ਼ੋਰੈਂਸ ਦਾ ਕੰਮ ਕਰਦਾ ਜੀ। ਕਦੀ ਆਪਾਂ ਹੈਗਾ ਨੰਬਰ 9 6 4 9 8 7 9 2 5 7 ਨਾਲੇ ਆਪਾਂ ਇੱਥੇ ਗ੍ਰਾਵਲ ਦਾ ਕੰਮ ਕਰਦੇ ਹਾਂ। ਜੇ ਕਿਸੇ ਨੂੰ ਗ੍ਰਾਵਲ ਚਾਹੀਦੀ ਹੋਵੇ ਆਪਾਂ, ਮੇਰਾ ਨੰਬਰ ਤੁਹਾਡੇ ਕੋਲ ਹੈਗਾ ਜੀ।
0: ਚਲੋ ਜੀ, ਬਹੁਤ ਮੁਬਾਰਕਾਂ ਸਰ, ਥੈਂਕ ਯੂ, ਤੁਹਾਡਾ ਗਾਣਾ ਲਾ ਦਿੰਦੇ। ਠੀਕ ਹੈ,
1: ਹਾਂਜੀ ਹਾਂਜੀ,
0: ਨੋ ਪ੍ਰੋਬਲਮ, ਇੰਜੋਏ ਕਰੋ ਤੇ ਗਾਣਾ ਵੀ ਲਾਉਣੇ, ਚੱਕ ਦੇਂਗੇ ਫੱਟੇ। 6780 ਹੈਲੋ।
2: ਹਾਂਜੀ ਨਵੀਂ ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ।
2: ਹੋਰ ਸੁਣਾਓ, ਕਿੱਦਾਂ ਸਿਹਤਾਂ?
0: ਬਹੁਤ ਵਧੀਆ ਜੀ, ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
2: ਬਹੁਤ ਸ਼ੁਕਰ ਹੈ ਰੱਬ ਦਾ, ਮੌਸਮ ਬਹੁਤ ਵਧੀਆ। ਇੱਕ ਤਾਂ ਹਿੰਦੀ ਗਾਣਾ ਵੀ ਹੈਗਾ, ਉਹ ਵੀ ਤੁਸੀਂ ਲਾ ਸਕਦੇ। ਵੈਸੇ
0: ਕਿਹੜਾ ਹਿੰਦੀ ਗਾਣਾ?
2: ਮੈਨੂੰ ਮੂਵੀ ਦਾ ਨਾਮ ਨੀ ਯਾਦ ਆ ਰਿਹਾ, ਗਾਣਾ ਪਤਾ ਕੀ ਕਹਿੰਦਾ ਕਿ ਬਰਸਾਤ ਕੇ ਮੌਸਮ ਮੇ ਤਨਹਾਈ ਕੇ ਆਲਮ ਮੇ ਮੈਂ ਘਰ ਸੇ ਨਿਕਲ ਆਇਆ ਬੋਤਲ ਵੀ ਉਠਾ
0: ਲਾਇਆ ਪੀ ਲੈਣੇ ਦੋ ਆਪਣੇ ਬੰਦੇ ਦਾ, ਬਸ ਕਹਿੰਦੇ ਵੀ ਰੋਜ਼ ਹੀ ਪੀਣ ਦੋ
2: ਆਪਣੇ ਬੰਦੇ ਨੇ, ਤਾਂ ਹੀ ਤੇ ਕਹਿੰਦੇ ਮੁੜ ਗਿਆ ਲੀਵਰ, ਕੁਛ ਪਚਾ ਨੀ ਰਿਹਾ, ਚੱਕਰ ਕੀ
0: ਪੈ ਗਿਆ। ਇਹ ਯਾ ਕਹਿਣਗੇ ਯਾਰ ਚੜ ਨੀ ਰਹੀ, ਹੁਣ ਜਦੋਂ ਰੋਜ਼ ਪੀਣੀ ਹੈ ਚੜਨੀ ਕਿੱਥੇ ਆ?
2: ਉਹੀ ਤਾਂ ਗੱਲ ਹੈ। ਫਿਰ ਕਹਿੰਦੇ ਸਿਆਣੇ ਕਹਿੰਦੇ ਸ਼ਰਾਬ ਤੁਹਾਨੂੰ ਚੜ੍ਹਦੀ ਵੀ ਨਾ ਠੀਕ ਹੈ, ਜਿਸ ਦਿਨ ਸ਼ਰਾਬ ਕਹਿਣੀ ਬੰਦ ਹੋ ਗਈ ਉਸ ਦਾ ਵਿਆਹ ਤਾਂ ਸ਼ਰਾਬ ਛੱਡ ਦੇ, ਨਾ ਦੁਨੀਆਂ ਛੱਡਣਾ ਟਾਈਮ ਆ
0: ਗਿਆ। ਗੱਲ ਤੁਹਾਡੀ ਠੀਕ ਹੈ। ਇਹ ਗਾਣਾ ਲਾ ਦਿੰਦੇ ਨਜਾਇਜ਼ ਫਿਲਮ ਚੋਂ ਹੈ। ਆਪਣੇ ਬੰਦੇ ਵੈਸੇ ਨਾ, ਚਲੋ ਜਿਹੜੇ ਦਵਾਈ ਵਾਂਗ ਪੀਂਦੇ ਆ ਰੋਜ਼ ਦਾ, ਬਸ ਇੱਕ ਪੈਗ ਲਾ ਲਿਆ ਚਲੋ ਠੀਕ ਹੈ, ਜਿਹੜੇ ਥੋੜੇ ਲੋੜ ਤੋਂ ਵੱਧ ਕਰ ਲੈਂਦੇ ਆ ਵੀ ਰੋਜ਼ ਹੀ ਅਸੀਂ ਬਸ ਬੋਤਲ ਹੀ ਖਤਮ ਕਰਨੀ ਹੈ, ਪੰਗਾ ਉਦੋਂ ਹੈ। ਐਕਸੈਸ ਨਾ ਕਿਸੇ ਵੀ ਚੀਜ਼ ਦੀ ਮਾੜੀ ਹੈ, ਤੁਸੀਂ ਐਕਸੈਸ ਦੇ ਵਿੱਚ ਸ਼ੂਗਰ ਖਾ ਲਓ ਤਾਂ ਮਾੜੀ ਹੈ, ਐਕਸੈਸ ਦੇ ਵਿੱਚ ਐਕਸਰਸਾਈਜ਼ ਕਰ ਲਓ ਉਹ ਵੀ ਮਾੜੀ ਹੈ। ਹੁਣ ਬਸ ਜੇ ਤੁਸੀਂ 3-3 ਘੰਟੇ 7 ਦਿਨ ਜਿਮ 'ਚ ਲਾ ਰਹੇ ਹੋ, ਕਿਹੜਾ ਤੁਹਾਡੇ ਸਿਹਤ ਲਈ ਠੀਕ ਹੈ? ਸੋ ਐਕਸੈਸ ਕਿਸੇ ਵੀ ਚੀਜ਼ ਦੀ ਮੀਨੋ ਮਾੜੀ ਹੁੰਦੀ ਹੈ। ਸੋ ਲਿਮਿਟ ਦੇ ਵਿੱਚ ਬੈਲੈਂਸ ਲਾਈਫ ਸਟਾਈਲ ਜੀਣਾ ਬਹੁਤ ਜ਼ਰੂਰੀ ਹੈ। ਫਨ ਵੀ ਕਰੋ, ਖਾਣਾ ਪੀਣਾ ਵੀ ਇੰਜੋਏ ਕਰੋ, ਬਟ ਨਾਲ ਦੀ ਨਾਲ ਬੈਲੈਂਸ ਲਾਈਫ ਅਤੇ ਆਪਣੇ ਤੁਸੀਂ ਜਿਮ ਜੁਮ ਵੱਲ ਵੀ ਧਿਆਨ ਦਿਓ। ਫੈਸ਼ਨ ਆਈ ਕਿਊ ਨੇ ਐਸੀ ਡੀਲ ਆਤੀ ਔਗਸਟ ਮੰਥ ਲੇਡੀਜ਼ ਲਈ, ਮੈਂ ਕਹਿੰਦਾ ਕਮਾਲ ਹੀ ਹੈ। ਸੋ ਫੈਸ਼ਨ ਆਈ ਕਿਊ 'ਤੇ ਇੱਕ ਸੂਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਜੂਲਰੀ ਦਾ ਇੱਕ ਸੈੱਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਦੀ ਜੁੱਤੀ ਲਓ ਇੱਕ, ਦੂਜੀ ਅੱਧੀ ਪ੍ਰਾਈਸ 'ਚ, ਅਤੇ ਵੀਰਾਂ ਲਈ ਕੁੜਤਾ ਪਜਾਮਾ, ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ, ਅਤੇ ਦੂਜਾ ਪੇਅਰ 25% ਔਫ, ਅਤੇ ਇੰਡੀਆ ਦੀਆਂ ਟਿਕਟਾਂ ਹੁਣ ਵਿਕ ਰਹੀਆਂ ਨੇ, ਅਤੇ ਟੈਚੀ ਚਾਹੀਦੇ ਆ, ਤਿੰਨ ਪੀਸ ਲਗੇਜ ਟੈਚੀਆਂ ਦਾ ਸੈੱਟ 149 'ਚ, ਅਤੇ ਤਿੰਨ ਕੁਇਲਟ ਅਤੇ ਕੰਫਰਟਰ ਸੈੱਟ $99 'ਚ, ਛੇ ਬੈੱਡਸ਼ੀਟ ਸੈੱਟ $99 ਦੇ ਵਿੱਚ, ਟੇਲਰਿੰਗ ਸਰਵਿਸ ਵੀ ਇਨ ਸਟੋਰ ਅਵੇਲੇਬਲ ਹੈ, 258 ਕੁਈਨ ਸਟਰੀਟ ਈਸਟ ਕੁਈਨ ਕੈਨੇਡੀ, ਜਾਂ 7071 ਏਅਰਪੋਰਟ ਰੋਡ ਏਅਰਪੋਰਟ ਏਰੀ, ਜਾਂ 11655 ਮਕਵੀਨ ਡਰਾਈਵ ਮਕਵੀਨ ਐਂਡ ਮੇਫੀਲਡ, ਜਾਂ 509 ਵਿਲਸਨ ਐਵਨਿਊ ਕਿਚਨਰ, ਫੈਸ਼ਨ ਆਈ ਕਿਊ 905-453-2225-5420 ਹੈਲੋ ਮੌਸਮ ਥੋੜੇ ਆ ਉਨਾ ਗਰਮ ਨੀ ਹੋਣਾ, ਤੁਸੀਂ ਆ ਗਏ ਵਾਪਸ?
3: ਨਹੀਂ
0: ਗਰਮ ਹੈ, ਬਹੁਤ ਗਰਮ ਹੈ, ਤਾਂ ਮੈਂ ਕਹਿ ਰਿਹਾ ਤੁਸੀਂ ਗਰਮੀ ਜਾ, ਲੋਕੀ ਤਾਂ ਹੁਣ ਸਰਦੀਆਂ ਜਾ ਰਹੇ ਆ।
3: ਨਵੀਂ ਜੀ ਉਹ
0: ਗਾਣਾ ਲਾਓ ਕਿਹੜਾ
3: ਜੀ?
0: ਅੱਛਾ
3: ਹਾਂਜੀ,
0: ਚਲੋ ਲੱਭ ਲੈਣੇ, ਲਾ ਦਿੰਦੇ ਸਰ, ਨੋ ਪ੍ਰੋਬਲਮ, ਚਲੋ ਸਰ ਬਹੁਤ ਸ਼ੁਕਰੀਆ, ਚੱਕ ਦਿੰਦੇ ਆ ਗਾਣੇ, ਦੇਖੋ ਜਦੋਂ ਕਣੀਆਂ ਪੈਂਦੀਆਂ ਗਾਣੇ ਗੁਣੇ ਤੁਸੀਂ ਬੜੇ ਇੰਜੋਏ ਕਰਦੇ ਹੋ। 1013 ਹੈਲੋ
4: ਨਵੀਂ ਜੀ, ਨਮਸਕਾਰ, ਕਾਫੀ ਟਾਈਮ ਬਾਅਦ ਕਾਲ ਕੀਤਾ ਹੈ।
0: ਵੈਲਕਮ ਸਰ,
4: ਅੱਜ ਵੀ ਕਾਫੀ ਟਾਈਮ ਬਾਅਦ। ਸੁਸ਼ੀਲ ਸ਼ਰਮਾ ਫਰਮ ਕੈਂਬ੍ਰਿਜ
0: ਜੀ। ਸ਼ਰਮਾ ਸਾਹਿਬ ਵੈਲਕਮ।
4: ਉਹ ਜਿਹੜਾ ਗਾਣਾ ਨਸੀਬ ਦਾ, ਉਹ ਨਸਰੂਦੀਨ ਸ਼ਾਹ ਨੇ ਬਹੁਤ ਅੱਛਾ ਗਾਇਆ, ਵਾਜਾ ਵੀ ਵਜਾਉਂਦਾ ਹੈ ਹਾਰਮੋਨੀਅਮ, ਤੇ ਮੈਨੂੰ ਫਰਮਾਇਸ਼ ਹੈ ਪੰਜਾਬੀ ਗਾਣੇ ਦੀ, ਚਿੱਟੇ ਕੋਟ ਤੇ।
0: ਚਿੱਟੇ ਕੋਟ ਤੇ,
4: ਚਿੱਟੇ ਕੋਟ ਤੇ ਦਾਗ ਪੈ ਗਿਆ
0: ਲਬੇੜਿਆ ਤੋਂ ਖੂਨ ਨਾਲ ਵੇ।
4: ਨਹੀਂ ਨਹੀਂ, ਇਹ ਬੜੇ ਅੱਛੇ ਸਿੰਗਰ ਹੈਗੇ।
0: ਚਿੱਟੇ ਕੁੜਤੇ ਤੇ ਦਾਗ ਪੈ ਗਿਆ।
4: ਹਾਂ, ਮੈਂ ਤੇਰੇ ਘਰ ਆਈ, ਤੂੰ ਦਰਵਾਜ਼ਾ ਨਹੀਂ ਖੋਲਿਆ।
0: ਅੱਛਾ ਠੀਕ ਹੈ, ਲੱਭ ਲੈਂਦੇ ਹਾਂ ਸਰ, ਨੋ ਪ੍ਰੋਬਲਮ। ਨਹੀਂ ਉਹ ਚਿੱਟੇ ਸੂਟ ਤੇ ਦਾਗ ਪੈ ਗਏ, ਚਿੱਟੇ ਕੁੜਤੇ ਤੇ ਨਹੀਂ, ਉਹ ਚਿੱਟੇ ਸੂਟ ਤੇ ਦਾਗ ਪਏ ਆ।
4: ਚਿੱਟੇ ਸੂਟ ਤੇ,
0: ਠੀਕ ਹੈ ਠੀਕ ਹੈ, ਲਾ ਦਿੰਦੇ ਲਾ ਦਿੰਦੇ। ਮੈਂ ਕਿਹਾ ਯਾਰ ਚਿੱਟੇ ਕੁੜਤੇ ਤੇ ਕਿਹੜੇ ਦਾਗ ਪੈ ਗਏ, ਚਿੱਟਾ ਕੁੜਤਾ ਤਾਂ ਉਹਦਾ ਸੀਗਾ ਆਪਣੇ ਦਾ ਕਰਨ ਔਜਲੇ ਦਾ, ਕਿ ਚਿੱਟਾ ਕੁੜਤਾ ਲਵੇੜਿਆ ਤੂੰ ਖੂਨ ਨਾਲ ਵੇ, ਹੈਂ ਉਹ ਫਿਰ ਕਰਨ ਔਜਲੇ ਨੇ ਫੱਟੇ ਚੱਕ ਦਿੱਤੇ ਸੀ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 905-673-3337 ਅਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਅਤੇ ਇੱਕ ਤੁਸੀਂ ਮੈਸੇਜ ਜ਼ਰੂਰ ਯਾਦ ਰੱਖੋ ਰੋਇਲ ਆਟੋ ਸੈਂਟਰ ਦਾ, ਰੋਇਲ ਆਟੋ ਸੈਂਟਰ, ਰੋਇਲ ਆਟੋ ਸੈਂਟਰ। ਗੱਡੀਆਂ ਦਾ ਕੋਈ ਵੀ ਕੰਮ ਹੈ, ਇੰਜਨ ਟ੍ਰਾਂਸਮਿਸ਼ਨ ਦਾ, ਊਬਰ ਲਿਫਟ ਦੀ ਸੇਫਟੀ ਕਰਵਾਉਣੀ ਹੈ, ਤਾਂ ਰੋਇਲ ਆਟੋ ਸੈਂਟਰ ਤੇ ਤੁਹਾਨੂੰ ਗੇੜਾ ਮਾਰਨਾ ਪਊਗਾ ਯਾਰ, ਜ਼ਰੂਰ। ਬਹੁਤ ਵਧੀਆ ਟੀਮ ਹੈ, ਅਫੋਰਡੇਬਲ, ਓਨੈਸਟ ਤੇ ਰਿਲਾਇਬਲ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ। 905-798-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਯੁਵਰਾਜ ਭਾਅ ਜੀ ਤੁਹਾਡੇ ਲਈ ਹਾਜ਼ਰ ਨੇ। ਮੈਂ ਇੰਡੀਆ ਦੀ ਗੱਲ ਕੀਤੀ, ਇੰਡੀਆ ਪਾਕਿਸਤਾਨ ਦੀਆਂ ਟਿਕਟਾਂ ਲੈਣੀਆਂ ਨੇ ਨਾ, ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ ਦੁਆਬਾ ਟਰੈਵਲ ਕੋਲ, ਜਾਂ ਇਹਨਾਂ ਨੂੰ ਕਾਲ ਕਰ ਲਓ। ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਅਤੇ ਦੁਆਬਾ ਟਰੈਵਲ ਨੇ ਕੁਝ ਕੁ ਪ੍ਰਾਈਸਿਸ ਭੇਜੀਆਂ ਅਤੇ ਕਮਾਲ ਹੀ ਹੈ। ਤੁਸੀਂ ਵਨ ਵੇ ਜਾਣਾ ਨਾ ਇੰਡੀਆ ਨੂੰ, ਟੋਰਾਂਟੋ ਟੂ ਦਿੱਲੀ, ਕੁਝ ਕੁ ਟਿਕਟਾਂ ਬਾਕੀ ਨੇ। ਅਕਤੂਬਰ ਦੀ ਵਨ ਵੇ ਟਿਕਟ ਹੈ $995 'ਚ। ਸੋ ਦੁਆਬਾ ਟਰੈਵਲ 9057967800, 9057967800, ਦੁਆਬਾ ਟਰੈਵਲ 4653। ਹੈਲੋ,
5: ਹਾਂਜੀ, ਉਹ ਜਿਹੜਾ ਗਾਣਾ ਕਹਿ ਰਹੇ ਸੀ ਨਾ, ਉਹ ਹੈਗਾ ਰੋਟੀ ਕੱਪੜਾ ਮਕਾਨ ਦਾ, ਵੀ ਤੇਰੀ ਦੋ ਟੱਕਿਆਂ ਦੀ ਨੌਕਰੀ ਮੈਂ ਮੇਰਾ ਲੱਖੋਂ ਕਸਾ ਬਣ ਜਾ।
0: ਹਾਂ, ਕੀ ਬਾਤ ਹੈ, ਤੁਸੀਂ ਵੀ ਪੂਰੇ ਸਿੰਗਰ ਹੋ। ਹੈ
5: ਇਹ ਮਜਬੂਰੀ। ਹਾਂਜੀ,
0: ਕੀ ਬਾਤ ਹੈ, ਤੁਹਾਨੂੰ ਗਾਉਣ ਦਾ ਸ਼ੌਂਕ ਹੈ? ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਗਾਉਣਾ ਨਾ ਇੱਕ ਗਾਉਣਾ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਥੈਰੇਪੀ ਹੋਈ ਆ ਤੇ ਵਧੀਆ ਯਾਰ ਗਾ ਲੈਣਾ ਚਾਹੀਦਾ। ਚਲੋ ਹੋਰ ਠੀਕ ਠਾਕ? ਚਲੋ ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ ਤੇ ਵੈਰੀ ਗੁੱਡ, ਬਹੁਤ ਸੋਹਣਾ ਗਾਇਆ ਇਹਨਾਂ ਨੇ ਯਾਰ ਚੱਕ ਤੇ ਫੱਟੇ। ਸੋ ਗੀਤ ਸੰਗੀਤ ਦਾ ਮਾਹੌਲ ਬਣ ਰਿਹਾ ਤੇ ਪਤਾ ਨਹੀਂ ਯਾਰ ਅੱਜ ਕੀ ਹੋ ਗਿਆ, ਤੁਸੀਂ ਬੜੇ ਰੋਮੈਂਟਿਕ ਜਿਹੇ ਬਾਲੀਵੁੱਡ ਗਾਣੇ ਸੁਣਨ ਦੇ ਮੂਡ ਦੇ ਵਿੱਚ ਹੋ। ਕੋਈ ਨਾ, ਸੁਣਾਉਂਦੇ ਹਾਂ ਤੁਹਾਨੂੰ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ, 25 ਸਾਲ ਤੋਂ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਦਦ ਕਰ ਰਹੇ ਨੇ। ਜੀ ਟੀ ਏ ਕ੍ਰੈਡਿਟ 416-650-1100 ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਕਰਜ਼ਾ ਤੁਹਾਡਾ ਮਾਫ਼ ਕਰਵਾ ਰਹੇ ਨੇ। ਉਸ ਦੇ ਨਾਲ ਨਾਲ ਤੁਸੀਂ ਇੱਕ ਯਾਦ ਰੱਖੋ ਮੈਸੇਜ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਹੋਣਾ ਦਾ, ਬੇਸਮੈਂਟ ਤੁਸੀਂ ਲੀਗਲ ਤਿਆਰ ਕਰਾਉਣੀ ਹੈ ਪ੍ਰਸ਼ਾਂਤ ਨੂੰ ਫੋਨ ਕਰੋ, ਵਾਸ਼ਰੂਮ ਰੈਨੋਵੇਟ ਕਰਾਉਣੇ ਆ ਪ੍ਰਸ਼ਾਂਤ ਨੂੰ ਫੋਨ ਕਰੋ। ਗੱਲ ਕੀ, ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ ਤਾਂ ਪੀ ਐਨ ਜੇ ਰੈਨੋਵੇਸ਼ਨ, ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਕਰਦੇ ਨੇ। 437-318-0400 437-318-0400 437-318-0400 'ਤੇ ਕਾਲ ਕਰੋ। ਸੋ ਲਾਈਏ ਪਹਿਲਾ ਗਾਣਾ, ਬਰਸਾਤ ਕੇ ਮੌਸਮ ਮੇਂ ਬਾਲੀਵੁੱਡ ਗਾਣਾ ਲਾਈ ਨੂੰ ਯਾਰ ਹੋ ਗਿਆ ਕਾਫੀ ਚਿਰ, ਸੁਣਦੇ ਹਾਂ ਦੋ ਕਬੂਲ। ਓ ਵਾਹ ਵੀ ਵਾਹ।

0: Aviva, क्या बात है. 3399 हेलो, 3399 हेलो जी, 1 2 3 ओके जी, नो प्रॉब्लम. सो कॉल करदे थोड़े ते हां दे ले करो यार, तुहानू हेलो करीदी है ते हेलो दा हेलो नाल जवाब आवे ना फिर होंदा सवाद, जे हेलो नाल बस फिर चुप चाप सुनाई देवे ना फिर बंदा कहता यार असी तो आवाज सुनने तरसे पे सी. साढ़े नाल ग्रैंड ऑफ फर्नीचर सुख भाजी जुड़ चुके हैं, तो ग्रैंड ग्रैंड ग्रैंड ऑफ फर्नीचर 6885 टॉमकिन रोड से, सेल सेल सेल. सुख जा भाजी वेलकम.
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ. ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਾ, ਭਾਰੀ ਡਾਲਰਾਂ ਦੀ ਸੇਵਿੰਗ ਤਾਂ ਹੋਣੀ ਹੋਣੀ ਆ, ਔਨ ਏਅਰ ਵਾਅਦਾ, ਜਿਹੜੇ ਵੱਡੇ ਵੱਡੇ ਤੋਹਫੇ ਵੀ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ. ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ ਤਾਂ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਇੱਕ ਚੱਕਰ ਜ਼ਰੂਰ ਲਾਓ. ਚਾਹੇ ਤੁਸੀਂ ਕਸਟਮਾਈਜ਼ ਆਪਣੀ ਮੈਜ਼ਰਮੈਂਟ ਦੇ ਹਿਸਾਬ ਨਾਲ ਸੋਫਾ ਸੈੱਟ ਬਣਾਉਣਾ, ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਟਰਕੀ ਸਟਾਈਲ ਦੇ ਸੋਫਾ ਸੈੱਟ ਚਾਹੀਦੇ ਨੇ, ਜਾਂ ਹਾਈਡ੍ਰੋਲਿਕ ਬੈਡਰੂਮ ਸੈੱਟ, ਜਿਹੜੇ ਬਹੁਤ ਸਾਰੇ ਨਵੇਕਲੇ ਕਿਸਮ ਦੇ ਨਿਊ ਅਰਾਈਵਲ ਸਾਡੇ ਕੋਲ ਲੱਗ ਚੁੱਕੇ ਨੇ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕੜਾਕੇ ਕੱਢਵੀਂ ਪ੍ਰਾਈਸ ਦੇਣ ਲੱਗੇ ਇਸ ਵੀਕਐਂਡ ਦੇ ਉੱਪਰ. ਬਰਾਊਨ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਲੱਗੀ ਹੋਈ ਆ, ਪਲੱਸ ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ, ਸੋਫਟ ਕਲੋਜ਼ਰ, ਮਿਰਰ ਦੇ ਉੱਪਰ ਐਲਈਡੀ ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ, ਬਰਾਊਨ ਕਲਰ, ਭਾਰੀ ਡਿਮਾਂਡ ਦੇ ਉੱਪਰ ਲੈਕਰ ਫਿਨਿਸ਼ ਦੇ ਵਿੱਚ ਬਰਾਊਨ ਕਲਰ ਦਾ ਬੈੱਡਰੂਮ ਸੈੱਟ ਲੈ ਕੇ ਆਏ ਹਾਂ, ਗੋਲਡਨ ਟੱਚ ਦੇ ਨਾਲ, ਜਿਹਦੀ ਰੈਗੂਲਰ ਕੀਮਤ 4,4500 ਡਾਲਰ ਸੀ, ਪਰ ਇਸ ਵੀਕਐਂਡ ਸਪੈਸ਼ਲ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਕਰਕੇ ਪੂਰੇ ਦਾ ਪੂਰਾ ਬੈੱਡਰੂਮ ਸੈੱਟ 1699 ਦੇ ਵਿੱਚ ਲੈਕਰ ਫਿਨਿਸ਼ ਦੇ ਵਿੱਚ ਬਰਾਊਨ ਕਲਰ ਦਾ ਬੈੱਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਪੂਰਾ ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ. ਨਾਲ ਦੀ ਨਾਲ ਜਦੋਂ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ, ਓਰਿਜਨਲ ਓਰਿਜਨਲ ਐਪਲ ਦੀ ਸਮਾਰਟ ਵਾਚ ਬਿਲਕੁਲ ਫ੍ਰੀ ਤੋਹਫਾ ਮਿਲਣਾ. ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡੇ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ. ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ. ਨਵੀ ਭਾਜੀ
0: ਥੈਂਕ ਯੂ ਸਰ, ਜ਼ਰੂਰ ਤੁਸੀਂ 6885 ਟੋਮਗਨ ਰੋਡ ਤੇ ਮਾਰੋ ਗੇੜਾ ਤੇ ਵਧੀਆ ਟੌਪ ਦੀਆਂ ਡੀਲਾਂ ਲਓ. ਉਸਦੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਅਸੀਂ ਰੋਇਲ ਪਰਫਿਊਮਸ ਦੀ ਜਾਣਕਾਰੀ ਦਿੰਦੇ ਹੁੰਦੇ ਹਾਂ ਬਈ. ਸੋ ਵਧੀਆ ਟੌਪ ਦੇ ਪਰਫਿਊਮ ਲੈਣੇ, ਦੇਖੋ ਮਾਰਕੀਟ ਦੇ ਵਿੱਚ ਜਿਹੜੇ ਤੁਹਾਨੂੰ 400-500 ਡਾਲਰ ਦੇ ਪਰਫਿਊਮ ਮਿਲਦੇ ਆ ਨਾ, ਉਹੀ ਪਰਫਿਊਮ ਦੀ ਖੁਸ਼ਬੂ ਫਰੈਗਰੈਂਸ ਸਿਰਫ 50 ਡਾਲਰ 'ਚ. ਸੋ 400-500 ਡਾਲਰ ਤੁਸੀਂ ਬਚਾ ਰਹੇ ਹੋ ਯਾਰ, ਹੋਰ ਕੀ ਚਾਹੀਦਾ. ਰੋਇਲ ਪਰਫਿਊਮ ਵਾਲੇ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, 6-8 ਘੰਟੇ ਮਿਨੀਮਮ ਇਹਨਾਂ ਦੇ ਪਰਫਿਊਮ ਦੀ ਖੁਸ਼ਬੂ ਰਹਿੰਦੀ ਹੈ. 2 ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ, ਤੇ ਬਹੁਤ ਖਾਸ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਆਫਰ ਹੈ. ਸੋ 1 ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਰੋਇਲ ਪਰਫਿਊਮਸ, ਨੰਬਰ ਹੈ 4373150701, 4373150701 ਤੇ ਤੁਸੀਂ ਕਾਲ ਇਹਨਾਂ ਨੂੰ ਕਰ ਲਓ. ਅੱਜ ਕਣੀਆਂ ਪੈ ਰਹੀਆਂ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੋ ਰਹੇ ਆ, ਜੇ ਵਧੀਆ ਵਾਟਰਪਰੂਫ ਟੈਂਟ ਨਹੀਂ ਲੱਗਿਆ ਤਾਂ ਫਿਰ ਪੰਗਾ ਬਹੁਤ ਹੈ. ਸੋ ਵਿਆਹਾਂ ਦਾ ਕੋਈ ਵੀ ਫੰਕਸ਼ਨ ਆ ਰਿਹਾ, ਘਰੇ ਕੋਈ ਵੀ ਇਵੈਂਟ ਕਰ ਰਹੇ ਹੋ, ਮੱਲੀ ਟੈਂਟ ਸਰਵਿਸਿਜ਼ ਤੋਂ ਟੈਂਟ ਲਵਾਓ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਵਾਲਿਆਂ ਕੋਲ ਅਵੇਲੇਬਲ ਨੇ. ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਆਪਣੇ ਬਾਰ, ਹੋਰ ਇਹਨਾਂ ਕੋਲ ਕੀ ਹੈ, ਲਾਈਟਾਂ, ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲੋਂ ਲਓ. ਮੱਲੀ ਟੈਂਟ 6479992569 6479992569, ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ, ਅਤੇ ਇਹਨਾਂ ਨਾਲ ਕਰੋ ਗੱਲਬਾਤ ਅਤੇ ਵਧੀਆ ਟੌਪ ਦੀਆਂ ਡੀਲਾਂ ਲਓ. ਇਹਨਾਂ ਜਿਹੜੇ ਈ ਸਕੂਟਰ ਜਿਹਨੇ ਬੱਚਿਆਂ ਨੂੰ ਕਹੋ ਕਿ ਚਲਾਉਣੇ ਬੰਦ ਕਰਨ ਯਾਰ, ਈ ਸਕੂਟਰਸ ਦੇ ਇੰਨੇ ਐਕਸੀਡੈਂਟ ਹੋ ਰਹੇ ਨੇ. ਟੋਰਾਂਟੋ ਦੇ ਵਿੱਚ 514 ਰਿਪੋਰਟਡ ਕੋਲੀਜਨ ਆਲਰੇਡੀ ਹੈ. ਸੋ 2 ਬੜੇ ਫੇਟਲ ਜੇ ਕ੍ਰੈਸ਼ ਹੋਏ ਨੇ ਈ ਸਕੂਟਰ ਦੇ, ਅਤੇ ਹੁਣ ਸਿਟੀ ਆਫ ਟੋਰਾਂਟੋ ਵੱਲੋਂ ਇੱਕ ਸੇਫਟੀ ਕੈਂਪੇਨ ਕੀਤਾ ਜਾ ਰਿਹਾ, ਚਾਹੀਦਾ ਵੀ ਹੈ. ਇੱਥੇ ਵੀ ਯਾਰ ਆਪਾਂ ਦੇਖਦੇ ਹਾਂ ਈ ਸਕੂਟਰ 'ਤੇ ਜਿਹੜੇ ਮਿੰਨੀ ਜਿਵੇਂ ਡਰਟ ਬਾਈਕ ਜੇ ਵਾਂਗ ਨਹੀਂ ਹੁੰਦੇ, ਬੱਚੇ ਦਵੱਲੀ ਜਾ ਰਹੇ ਹੁੰਦੇ ਆ, ਨਾ ਕੋਈ ਹੈਲਮੇਟ ਪਾਈ ਹੈ ਇੱਥੇ ਲੋਕਲ ਆਪਣੀਆਂ ਸਟਰੀਟਾਂ 'ਤੇ, ਅਤੇ ਨਾ ਸਟੋਪ ਸਾਈਨ 'ਤੇ ਰੁਕਦੇ ਨੇ। ਸੋ ਬੱਚਿਆਂ ਨੂੰ ਥੋੜ੍ਹੇ ਰੱਖੋ ਕਿ ਦੇ ਨੀਡ ਟੂ ਬੀ ਕੇਅਰਫੁਲ, ਅਤੇ ਖਿਆਲ ਆਪਣਾ ਜ਼ਰੂਰ ਰੱਖਣ। 3399 ਹੈਲੋ ਜੀ, ਬਹੁਤ ਵਧੀਆ, ਤੁਸੀਂ ਸੁਣਾਓ। ਠੀਕ ਹੈ ਸਰ, ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ। ਠੀਕ ਹੈ ਸਰ, ਬਹੁਤ ਸ਼ੁਕਰੀਆ। ਸੋ ਜੀ ਟੀ ਏ ਕ੍ਰੈਡਿਟ 416-650-1100 ਦੇ ਉੱਤੇ ਗੱਲਬਾਤ ਇਹਨਾਂ ਨੂੰ ਤੁਸੀਂ ਕਰ ਸਕਦੇ ਹੋ। ਇੱਕ ਨਾਲ ਦੀ ਨਾਲ ਜਦੋਂ ਨਾ ਕਣੀਆਂ ਪੈਂਦੀਆਂ ਫਿਰ ਕੁਝ ਖਾਸ ਨੰਬਰ ਯਾਦ ਹੁੰਦੇ ਆ। ਪੈਸ਼ਨ ਰੂਫਿੰਗ, ਜੇ ਬਾਰਿਸ਼ ਪੈ ਗਈ ਨਾ ਤੁਹਾਡੀ ਛੱਤ ਲੀਕ ਹੋਣੀ ਸ਼ੁਰੂ ਹੋ ਗਈ, ਪੰਗਾ ਬਹੁਤ ਹੈ, ਘਰ ਦੇ ਸਾਰੇ ਸਟਰਕਚਰ ਨੂੰ ਡੈਮੇਜ ਪਹੁੰਚਦਾ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰ ਲਓ 6479119413 6479119413 647-919-9913 ਤੇ ਤੁਸੀਂ ਪੈਸ਼ਨ ਰੂਫਿੰਗ ਨੂੰ ਕਾਲ ਕਰੋ, ਤੇ ਬਹੁਤ ਹੀ ਅੱਛੀ ਟੀਮ ਹੈ ਤੁਹਾਡੇ ਲਈ, ਬਿਲਕੁਲ ਅਵੇਲੇਬਲ ਨੇ। ਰਾਜਵੰਤ ਕੌਰ ਨੂੰ ਵੀ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਤੁਹਾਡੀ, ਤਾਂ ਰਾਜਵੰਤ ਕੌਰ ਜੀ ਤੁਹਾਡੇ ਲਈ ਅਵੇਲੇਬਲ ਨੇ। ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਘਟਾਉਣ ਦੇ ਵਿੱਚ ਮਾਹਰ ਨੇ ਘਰਾਂ ਦੀ ਇੰਸ਼ੋਰੈਂਸ ਵੀ, ਐਂਡ ਮੇਨ ਗੱਲ ਇਹ ਹੈ ਤੁਹਾਨੂੰ ਇਹ ਡਿਸਕਾਊਂਟ ਲੈ ਕੇ ਦਿੰਦੇ ਆ 30% ਦਾ। 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਨੇ, 25 ਤੋਂ ਵੱਧ ਕੰਪਨੀਜ਼, ਅਤੇ ਡਿਸਕਾਊਂਟ ਟੋਪ ਦਾ 6476744735 6476744735 ਦੇ ਉੱਤੇ ਕਾਲ ਕਰੋ। ਚਮਕੀਲਾ ਜੀ ਨਾ ਸੁਣ ਲਈ ਥੋੜ੍ਹਾ ਜਿਹਾ, ਹੁਣ ਤੁਸੀਂ ਕਹੋਗੇ ਨਵੀਂ ਯਾਰ ਪਹਿਲਾਂ ਬਰਸਾਤ ਕੇ ਮੌਸਮ ਹੈ, ਹੁਣ ਸਹੁਰੇ ਦੀ ਲਾਲ ਮਰੂਤੀ ਨੇ ਇਹ, ਪਰ ਥੋੜ੍ਹਾ ਜਿਹਾ ਮੈਨੂੰ ਕੋਈ ਰੀਮਿਕਸ ਜਿਹਾ ਲੱਗਦਾ, ਅਤੇ ਤੁਹਾਡੇ ਲਈ ਜਿਹੜਾ ਓਰਿਜਿਨਲ ਗੀਤ ਹੈ ਉਹ ਲਾਉਂਦੇ ਹਾਂ। ਐਂਡ ਅੱਜ ਚੱਕਾ ਜਾਮ ਕਰਾ

0: ਵਾਹ ਕਿਆ ਬਾਤ ਹੈ, ਬਹਿ ਜਾ ਬਹਿ ਜਾ। ਓਕੇ ਕਣੀਆਂ ਪੈ ਰਹੀਆਂ ਅੱਜ, ਬਟ ਮੌਸਮ ਜਦੋਂ ਖੂਬਸੂਰਤ ਹੋ ਗਿਆ ਨਾ ਵੀਕਐਂਡ ਤੇ ਅਗਲੇ ਵੀਕ ਵੀਕਡੇਜ ਤਾਂ ਟੀ ਡੋਟ ਵਾਟਰ ਟੈਕਸੀ ਦੀ ਕਮਾਲ ਹੀ ਹੈ। ਸੁਣੋ, ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਹ ਵੇ ਵਾਹ ਕਿਆ ਬਾਤ ਹੈ ਜੀ। 2865 ਹਾਂਜੀ,
1: ਕੀ ਹਾਲ ਜੀ?
0: ਵਧੀਆ ਜੀ, ਕਿਵੇਂ ਹੋ? ਗੱਡੀਆਂ ਕਰ ਲੋ ਹੌਲੀ ਤੇ ਚਮਕੀਲਾ ਸਾਹਿਬ ਨੂੰ ਸੁਣੋ ਫਿਰ।
1: ਚਮਕੀਲਾ ਲਾਇਆ ਵਧੀਆ ਗੀਤ ਜੀ, ਕਹਿੰਦਾ ਚਮਕੀਲਾ ਟੇਪ ਚਲਾ ਤਾ।
0: ਹਾਂ, ਚਮਕੀਲੇ ਸਾਹਿਬ ਦੇ ਜਿੰਨੇ ਵੀ ਗੀਤ ਨੇ ਕਮਾਲ ਹੀ ਆ ਸਾਰੇ।
1: ਕਿੰਨੇ
0: ਸਾਲ ਹੋ ਗਏ ਤੈਨੂੰ ਗੱਡੀ ਚਲਾਉਂਦਿਆਂ ਹੁਣ?
1: ਮੈਨੂੰ ਲੌਂਗ ਟਾਈਮ ਹੋ ਗਿਆ, ਕਾਫੀ ਚਿਰ ਹੋ ਗਿਆ ਜੀ।
0: ਕਿੰਨਾ ਕੁ ਚਿਰ?
1: ਮੈਨੂੰ ਕਿੰਨਾ ਹੋ ਗਿਆ, ਆਪਣੇ 28 ਸਾਲ ਹੋ ਗਏ।
0: 28 ਸਾਲ, ਕਿਆ ਬਾਤ ਹੈ! 28 ਸਾਲ ਚ ਕਿੰਨੀਆਂ ਟਿਕਟਾਂ ਮਿਲੀਆਂ ਤੁਹਾਨੂੰ?
1: ਟਿਕਟਾਂ
0: ਸਿਰਫ 2-3 ਖਿੱਚ ਕੇ ਕਿੱਥੋਂ ਰੱਖਦੇ ਹੋ ਕੰਮ ਨੂੰ? ਤਾਂ ਬੜੇ ਯਾਰ ਸੇਫ ਤੇ ਸਿਕਿਓਰ ਬੰਦੇ ਹੋ, ਗੱਲ ਚੰਗੀ ਹੈ, ਸੇਫ ਸਿਕਿਓਰ ਹੋਣਾ ਬਹੁਤ ਜ਼ਰੂਰੀ ਹੈ। ਸੋ ਹਰਪ੍ਰੀਤ ਸੈਨ ਜੀ ਸਾਡੇ ਨਾਲ ਜੁੜ ਚੁੱਕੇ ਨੇ, ਟੌਪ ਟੌਪ ਟੌਪ ਚੁਆਇਸ ਇੰਸ਼ੋਰੈਂਸ ਏਜੰਸੀ, ਤੋਂ ਉਹਨਾਂ ਨਾਲ ਵੀ ਜਲਦੀ ਕਰਦੇ ਹਾਂ ਗੱਲਬਾਤ। 2145 ਲਓ। ਓ ਵਾਹ, ਵੀ ਵਾਹ, ਕੱਟ ਦਿੱਤੀ ਕਾਲ, ਕੋਈ ਗੱਲ ਨਹੀਂ। ਹਰਪ੍ਰੀਤ, ਵੈਲਕਮ, ਕਿਵੇਂ ਹੋ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ, ਕਿਵੇਂ ਹੋ? ਹਰਪ੍ਰੀਤ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਵੈਰੀ ਵੈਲ ਐਜੂਕੇਟਿਡ, ਤੇ ਹਰਪ੍ਰੀਤ ਦੀਆਂ ਡੈਜ਼ਿਗਨੇਸ਼ਨਸ ਦੀ ਤੁਸੀਂ ਦੇਖੋਗੇ ਕਿ ਵਾਲ ਭਰੀ ਪਈ ਹੈ ਟੌਪ ਦੀਆਂ ਟਰੋਫੀਜ਼ ਦੇ ਨਾਲ। ਸੋ ਹਰਪ੍ਰੀਤ, ਅੱਜ ਕੀ ਜਾਣਕਾਰੀ ਦੇ ਰਹੇ ਆਪਾਂ?
2: ਬਿਲਕੁਲ ਨਵੀ, ਸੋ ਤੁਸੀਂ ਟਿਕਟ ਦੀ ਗੱਲ ਕਰ ਰਹੇ ਸੀਗੇ ਡਰਾਈਵਿੰਗ ਲਾਇਸੈਂਸ ਦੇ ਉੱਪਰ, ਸੋ ਇੱਕ ਜ਼ਰੂਰ ਚੀਜ਼ ਐਡ ਆਨ ਕਰ ਦੇਵਾਂ, ਕਿਉਂਕਿ ਜਦੋਂ ਡਰਾਈਵਿੰਗ ਲਾਇਸੈਂਸ ਦੇ ਉੱਪਰ ਜ਼ਿਆਦਾ ਟਿਕਟਾਂ ਹੋ ਜਾਣ ਤਾਂ ਉਸ ਲਈ ਰੈਗੂਲਰ ਇੰਸ਼ੋਰੈਂਸ ਪਾਲਿਸੀਜ਼ ਜਿਹੜੀਆਂ ਹੈਗੀਆਂ ਆਪਾਂ ਨੂੰ ਮਿਲਣੀਆਂ ਔਖੀਆਂ ਹੋ ਜਾਂਦੀਆਂ। ਇਸ ਕਰਕੇ ਜਿੰਨੇ ਵੀ ਸਾਡੇ ਲਿਸਨਰਸ ਇਸ ਵੇਲੇ ਸੁਣਦੇ ਪਏ, ਜ਼ਰੂਰ ਧਿਆਨ ਰੱਖੋ, ਕਿਉਂਕਿ ਹਰੇਕ ਚੀਜ਼ ਦੇ ਉੱਪਰ ਇੰਪੈਕਟ ਪੈਂਦਾ ਹੈ, ਜਿੱਥੇ ਤੁਹਾਡੇ ਡਰਾਈਵਿੰਗ, ਆਟੋ ਇੰਸ਼ੋਰੈਂਸ, ਉਹਨਾਂ ਚੀਜ਼ਾਂ 'ਤੇ ਇੰਪੈਕਟ ਪੈਂਦਾ, ਲਾਈਫ ਇੰਸ਼ੋਰੈਂਸ ਦੇ ਉੱਪਰ ਵੀ ਬਹੁਤ ਵੱਡਾ ਇੰਪੈਕਟ ਹੈ, ਕਿਉਂਕਿ ਹਰੇਕ ਇੰਸ਼ੋਰੈਂਸ ਕੰਪਨੀ ਦੇ ਵਿੱਚ ਇਹ ਕੁਐਸਚਨ ਹੈ ਕਿ ਤੁਹਾਡਾ ਡਰਾਈਵਿੰਗ ਲਾਇਸੈਂਸ ਕਦੇ ਸਸਪੈਂਡ ਤਾਂ ਨਹੀਂ ਹੋਇਆ, ਜਾਂ ਫਿਰ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਉੱਪਰ 4 ਤੋਂ ਵੱਧ ਟਿਕਟਾਂ ਤਾਂ ਨਹੀਂ ਹੈਗੀਆਂ। ਸੋ ਅਗਰ ਆਪਾਂ ਉਸ ਸਿਨੈਰੀਓ ਤੋਂ ਉੱਪਰ ਵਾਲੇ ਟਿਕਟਾਂ ਦੇ ਵਿੱਚ ਹੋਏ ਤਾਂ ਆਪਾਂ ਨੂੰ ਰੈਗੂਲਰ ਪਲਾਨ ਨਹੀਂ ਮਿਲਦਾ, ਸੋ ਜਾਂ ਤਾਂ ਪਾਲਿਸੀ ਰੇਟਿੰਗ ਹੋ ਕੇ ਮਿਲੂਗੀ, ਜਾਂ ਫਿਰ ਇਹ ਹੈਗਾ ਹੈ ਕਿ ਆਪਾਂ ਨੂੰ ਨਾਨ ਮੈਡੀਕਲ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜਾਣਾ ਪੈਣਾ, ਜਿਹੜੇ ਰੈਗੂਲਰ ਪਲਾਨ ਤੋਂ ਬਿਨਾਂ ਜਿਹੜੇ ਨਾਨ ਮੈਡੀਕਲ ਪਲਾਨ ਹੈਗਾ ਉਹਨਾਂ ਦੇ ਵਿੱਚ ਆਪਾਂ ਨੂੰ ਕਵਰੇਜ ਲੈਣੀ ਪੈਣੀ ਆ। ਸੋ ਇਸ ਕਰਕੇ ਬਹੁਤ ਵਾਰੀ, ਕਈ ਵਾਰ ਲੱਗਦਾ ਹੁੰਦਾ ਕਿ ਟਿਕਟਾਂ ਨਾਲ ਕੀ ਲੈਣਾ ਦੇਣਾ ਆ ਲਾਈਫ ਇੰਸ਼ੋਰੈਂਸ ਦਾ, ਬਟ ਜਿਹੜੇ ਆਪਣਾ ਲਾਈਫ ਸਟਾਈਲ ਹੈਗਾ ਆ, ਇੰਸ਼ੋਰੈਂਸ ਕੰਪਨੀ ਉਹ ਚੀਜ਼ ਨੂੰ ਦੇਖਦੀ ਆ, ਉਹਦੇ ਬੇਸਿਸ ਦੇ ਉੱਪਰ ਅੰਡਰ ਰਾਈਟਿੰਗ ਕਰਦੇ ਆ ਉਹ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਇੱਦਾਂ ਦਾ ਕੋਈ ਵੀ ਸਿਨੈਰੀਓ ਹੈਗਾ ਆ, ਜ਼ਰੂਰ ਇੱਕ ਵਾਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਨਾਨ ਮੈਡੀਕਲ ਪਲਾਨਸ ਦੇ ਵਿੱਚ ਆਪਾਂ ਕੁਆਲੀਫਾਈ ਕਰ ਸਕਦੇ ਹਾਂ ਕਵਰੇਜ ਦੇ ਲਈ। ਸੋ ਨੰਬਰ ਹੈਗਾ ਜੀ ਮੇਰਾ 416-817-6500, ਨਾਨ ਮੈਡੀਕਲ ਪਲਾਨਸ ਦੇ ਵਿੱਚ, ਜਿੱਥੇ ਇਹ ਨਾਨ ਮੈਡੀਕਲ ਰੀਜ਼ਨਸ ਮੈਂ ਦੱਸੇ ਹੈਗੇ ਆ। ਉਸ ਤੋਂ ਇਲਾਵਾ ਜਿਹੜਾ ਮੇਜਰ ਪੋਰਸ਼ਨ ਹੈਗਾ ਉਹ ਮੈਡੀਕਲ ਰੀਜ਼ਨਸ ਦਾ ਹੀ ਹੈਗਾ, ਕਿ ਅਗਰ ਤੁਹਾਨੂੰ ਪਹਿਲਾਂ ਤੁਸੀਂ ਕਿਸੇ ਪਾਲਿਸੀ ਲਈ ਟਰਾਈ ਕੀਤਾ ਸੀਗਾ, ਤੁਹਾਨੂੰ ਤੁਹਾਡੇ ਮੈਡੀਕਲ ਰੀਜ਼ਨਸ ਕਰਕੇ ਕਵਰੇਜ ਨਹੀਂ ਮਿਲੀ ਹੈਗੀ, ਜਾਂ ਫਿਰ ਤੁਹਾਡੀ ਫੈਮਿਲੀ ਹਿਸਟਰੀ ਕਰਕੇ ਤੁਹਾਡੀ ਕਵਰੇਜ ਡਿਕਲਾਈਨ ਹੋਈ ਹੈਗੀ ਆ, ਜਾਂ ਤੁਹਾਡੇ ਮੈਡੀਕਲ ਸਿਨੈਰੀਓਜ਼ ਇੱਦਾਂ ਦੇ ਹੈਗੇ ਆ, ਕੋਈ ਹਾਰਟ ਦੀ ਕੰਡੀਸ਼ਨ, ਡਾਇਬਟੀਜ਼, ਇੰਸੂਲਿਨ ਤੇ ਡਿਪੈਂਡ ਕਰਦੇ ਆ, ਉਹਨਾਂ ਸਿਨੈਰੀਓਜ਼ ਦੇ ਵਿੱਚ ਵੀ ਆਪਾਂ ਨਾਨ ਮੈਡੀਕਲ ਪਲਾਨ ਦੇ ਵਿੱਚ ਕੁਆਲੀਫਾਈ ਕਰ ਸਕਦੇ ਆ। ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਆ, ਪਲੱਸ ਫਰਦਰ ਸਟੱਡੀ ਕੀਤੀ ਹੋਣ ਕਰਕੇ ਸਾਨੂੰ ਅੰਡਰ ਰਾਈਟਿੰਗ ਗਾਈਡਲਾਈਨ ਜਿਹੜੀਆਂ ਪਤਾ ਹੈ ਕਿ ਕਿਹੜਾ ਕਲਾਇੰਟ ਕਿਹੜੀ ਇੰਸ਼ੋਰੈਂਸ ਕੰਪਨੀ ਵਿੱਚ ਕੁਆਲੀਫਾਈ ਹੋ ਸਕਦਾ ਆ। ਸੋ ਨੰਬਰ ਹੈਗਾ ਜੀ 416-817-6500, 416-817-6500।
0: ਵੈਰੀ ਗੁੱਡ, 416-817-6500 ਨੰਬਰ ਹੈ, 416-817-6500 ਤੇ ਹਰਪ੍ਰੀਤ ਨਾਲ ਗੱਲਬਾਤ ਕਰੋ। ਹਰਪ੍ਰੀਤ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
0: ਓਕੇ, ਮੈਂ ਨਾ ਜਸਟ ਕੁਇਕਲੀ ਹੁਣ ਬਾਈ ਜੀ ਨਾਲ ਗੱਲ ਕੀਤੀ, ਕਹਿੰਦੇ 28 ਸਾਲ ਹੋ ਗਏ ਨਵੀਂ ਗੱਡੀਆਂ ਚਲਾਉਂਦਿਆਂ ਨੂੰ ਤੇ ਚਲਾਉਂਦੇ ਨੂੰ ਤੇ ਸਿਰਫ 3 ਕੁ ਟਿਕਟਾਂ ਮਿਲੀਆਂ। ਕਿੰਨੇ ਕੁ ਯਾਰ ਬੰਦੇ ਨੇ ਤੁਹਾਨੂੰ, ਤੁਸੀਂ ਮੈਨੂੰ ਓਨੈਸਟਲੀ ਦੱਸਿਓ, ਗੱਡੀ ਚਲਾਉਂਦੇ ਨੂੰ ਕਿੰਨਾ ਚਿਰ ਹੋ ਗਿਆ, ਲਾਇਸੈਂਸ ਕਦੋਂ ਲਿਆ ਤੇ ਕਿੰਨੀਆਂ ਟਿਕਟਾਂ ਮਿਲੀਆਂ? ਜੇ ਤੁਸੀਂ ਕਿਹਨੇ ਨਵੀਂ ਯਾਰ ਮਿਲ ਗਈਆਂ 10-15, ਕੋਈ ਨਾ ਦੱਸ ਦਿਓ, ਐਡੀ ਕਿਹੜੀ ਗੱਲ ਆ, ਗਲਤੀਆਂ ਹੋ ਜਾਂਦੀਆਂ ਨੇ। ਹੁਣ ਮੈਨੂੰ ਵੀ ਮਿਲੀਆਂ ਨੇ, ਮੈਨੂੰ ਕਿਹੜਾ ਮਿਲੀਆਂ ਨਹੀਂ, ਸਾਰੇ ਆਪਾਂ ਗਲਤੀ ਕੋਈ ਨਾ ਕੋਈ ਕਰ ਹੀ ਦਿੰਦੇ ਹਾਂ, ਆਪਾਂ ਇਨਸਾਨ ਆ, ਕਿਹੜਾ ਹਿਊਮਨ ਬੀਇੰਗ ਹੈ ਜਿੱਥੋਂ ਗਲਤੀ ਨਹੀਂ ਹੁੰਦੀ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਤੇ ਦੇਖਦੇ ਹਾਂ ਯਾਰ ਕਿੰਨੇ ਕੁ ਸੇਫ ਡਰਾਈਵਰ ਨੇ ਤੇ ਕਿੰਨੇ ਕੁ ਗੱਡੀ ਐਂ ਚਲਾਉਂਦੇ, ਜਿਵੇਂ ਰੇਸ ਟਰੈਕ ਤੇ ਸੜਕ ਬਾਪੂ ਦੀ ਹੁੰਦੀ ਹੈ, ਇੰਡੀਆ ਤਾਂ ਚੱਲ ਜਾਂਦਾ ਹੈ, ਕੋਈ ਪੁਲਿਸ ਵਾਲਾ ਘੇਰ ਲੈਂਦਾ, ਉਹ ਤੂੰ ਬੈਲਟ ਨਹੀਂ ਲਾਈ, ਉਹ ਕਾਂਸਟੇਬਲ ਸਾਹਿਬ ਤੈਨੂੰ ਪਤਾ ਨਹੀਂ ਮੇਰਾ ਪਿਓ ਕੌਣ ਹੈ, ਤੈਨੂੰ ਪਤਾ ਨਹੀਂ ਮੇਰਾ ਚਾਚਾ ਕੌਣ ਹੈ। ਸੋ ਉੱਥੇ ਤਾਂ ਚੱਲ ਜਾਂਦੀਆਂ ਗੱਲਾਂ, ਬਟ ਇੱਥੇ ਹੁਣ ਤੁਸੀਂ ਭਾਵੇਂ ਕਹਿ ਦਿਓ ਕਿ ਕਾਰ ਨਹੀਂ ਮੇਰਾ ਪਿਓ ਹੈ, ਤਾਂ ਵੀ ਤੁਹਾਨੂੰ ਕਹਿਣਗੇ ਫਿਰ ਕੋਈ ਨਾ ਕਾਰਨੀ ਨੂੰ ਦੱਸ ਵੀ ਤੈਨੂੰ ਟਿਕਟ ਮਿਲ ਰਹੀ ਆ। ਸੋ 905-673-3337 ਨੰਬਰ ਹੈ ਆਪਣਾ। ਗਿੱਲ ਫਾਰਮ ਤੁਹਾਡੇ ਲਈ ਲੋਕੇਟਡ ਹੈ ਡਿਕਸੀ ਅਤੇ ਕਿੰਗ ਦੇ ਉੱਤੇ, ਹਰ ਰੋਜ਼ ਫਰੈਸ਼ ਸਬਜ਼ੀਆਂ ਇਹ ਪਿੱਕ ਕਰਦੇ ਨੇ, ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਫਲੀਆਂ, ਦੇਸੀ ਖੀਰੇ, ਕੋਰਨ, ਕੈਬਿਜ, ਮਿੱਠੇ ਵਾਟਰਮੈਲਨ, ਖਰਬੂਜਾ, ਦੇਸੀ ਫਾਰਮ ਦੇ ਆਂਡੇ, ਇਹਨਾਂ ਦੇ ਆਟੇ ਦੀ ਕੋਈ ਰੀਸ ਨਹੀਂ, ਫਰੈਸ਼ਲੀ ਰੋਜ਼ ਇਹ ਪੱਥਰ ਦੀ ਚੱਕੀ ਨਾਲ ਆਟਾ ਪੀਸਦੇ ਨੇ, ਹੋਲ ਵੀਟ, ਬੇਸਣ, ਮੱਕੀ, ਤੇ ਤੁਸੀਂ ਜ਼ਰੂਰ ਇੱਕ ਵਾਰ ਗਿੱਲ ਫਾਰਮ ਤੇ ਜਾਓ, ਡਿਕਸੀ ਕਿੰਗ 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ ਗਿੱਲ ਗਿੱਲ ਫਾਰਮ 2825। ਹੈਲੋ
3: ਹੈਲੋ ਨਵੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਹੈ ਵਧੀਆ ਵਧੀਆ, ਕਿੱਦਾਂ ਜੀ?
0: ਬਹੁਤ ਵਧੀਆ, ਕਿਵੇਂ ਹੋ?
3: ਹੈ ਠੀਕ ਹੈ ਠੀਕ ਹੈ, ਪ੍ਰੋਗਰਾਮ ਸੁਣ ਰਹੇ, ਇੰਜੋਏ ਕਰ ਰਹੇ ਹਾਂ।
0: ਯਾਰ ਕੀ ਬਾਤ ਹੈ,
3: ਬਹੁਤ ਵਧੀਆ ਹੁੰਦਾ ਪ੍ਰੋਗਰਾਮ, ਇਹ ਤਾਂ ਮੰਨਣਾ ਪੈਣਾ।
0: ਥੈਂਕ ਯੂ ਸਰ, ਥੈਂਕ ਯੂ।
3: ਹਾਂ ਯਾ ਯਾ, ਤੇ ਪਲੱਸ ਤੁਸੀਂ ਟੈਕਟਾਂ ਦੀ ਕਰਦੇ ਗੱਲ, ਵੀ ਆਪਣੇ ਦੱਸੋ ਵੀ ਕਿੱਦਾਂ ਹੋਈ ਆ।
0: ਹਾਂ, ਕਿੰਨੀਆਂ ਕੁ ਮਿਲੀਆਂ ਤੁਹਾਨੂੰ, ਕਦੋਂ ਕੁ ਲਾਇਸੈਂਸ ਲਿਆ?
3: ਮੈਂ ਲਾਇਸੈਂਸ ਲਿਆ ਹੋਇਆ ਆਪਣੇ 98 ਦਾ।
0: 98 ਦਾ, ਠੀਕ ਹੈ, ਤੇ ਕਿੱਦਾਂ ਕਿੱਦਾਂ ਤੁਹਾਡੀ ਰੈਕਡ ਕਿਵੇਂ ਆ?
3: ਮੇਰਾ ਹੁਣ ਤਾਂ ਗੋਡੇ ਆ, ਬਟ ਵਿੱਚ ਉਹਦਾ ਪ੍ਰੋਬਲਮ ਹੋ ਰਹੀ ਆ ਕਿਉਂਕਿ ਮੈਂ ਵੀ ਟਰੱਕਿੰਗ ਲਾਈਨ 'ਚ ਆ। ਹਾਂ, ਇਹਦੇ ਵਿੱਚ ਉਹ ਸਮ ਟਾਈਮ ਤੁਸੀਂ ਕਾਹਲੀ ਕਰਦੇ ਆ, ਮੈਂ ਤਾਂ ਹੋ ਗਿਆ 3-4 ਸਾਲ ਮੈਂ ਲੰਡਨ ਦੇ ਕੋਲ ਇੱਧਰ ਨੂੰ ਆਉਂਦਾ ਸੀ ਆਪਣੇ ਟੋਰਾਂਟੋ ਵੱਲ ਨੂੰ।
0: ਠੀਕ ਆ,
3: ਮੈਂ ਕੀ ਕੀਤਾ, ਉਹ ਟਰੈਫਿਕ ਨੂੰ ਕੱਢਦਾ ਲੈਫਟ ਲੈਨ ਕਰ ਲਿਆ ਟਰੱਕ।
0: ਹਾਂਜੀ, ਸੋਰੀ ਤੁਹਾਡੀ ਆਵਾਜ਼ ਕੱਟ ਗਈ ਸੀ, ਕੀ ਕੀਤਾ? ਟਰੱਕ
3: ਇੰਟੂ ਦਾ ਲੈਫਟ ਲੈਨ ਚ ਐਂਟਰ ਕਰ ਲਿਆ, ਜਿਹੜਾ ਪੀਜੀ ਲੈਨ ਚ ਹੈ ਨਾ।
0: ਅੱਛਾ,
3: ਮੈਂ ਯਾਨੀ ਕਿ ਜਿਹੜਾ ਨਾਲ ਦਾ ਟਰੱਕ ਸੀ ਉਹਨੂੰ ਮੈਂ ਜਿੱਦਾਂ ਕਹਿ ਲਓ ਵੀ ਆਪਣੇ ਜਿੱਦਾਂ ਪਾਸ ਆਨ ਕਰਨਾ ਸੀਗਾ ਹਨਾ, ਬਟ ਪਤਾ ਨੀ ਕੀ ਮਾੜੀ ਕਿਸਮਤ ਕਹਿ ਲਓ, ਆਪਣੇ ਦੂਜੀ ਗੱਡੀ ਵਿੱਚ ਸੀਗਾ ਆਪਣੇ, ਪਤਾ ਨੀ ਲੱਗਾ ਵੀ ਪੁਲਿਸ ਵਾਲੀ ਗੱਡੀ ਆ ਹਨਾ।
0: ਅੱਛਾ,
3: ਮਾਮੇ ਨੇ ਪੁੱਲ ਕਰ ਲਿਆ, ਕਹਿੰਦਾ ਕੀ ਕਰਦਾ ਫਿਰਦਾ ਹਨਾ। ਫਿਰ ਆਪਣੇ ਯਾਨੀ ਕਿ ਟਿਕਟ ਉਹਦੀ ਬਣ ਗਈ ਸੀਗੀ, ਤਾਂ ਇਹ ਬੜਾ ਚੱਕਰ ਆ, ਕਹਿਣ ਦਾ ਮਤਲਬ ਮੈਂ ਇਹੀ ਕਹੂੰਗਾ ਵੀ ਓਦਾਂ ਬਚ ਕੇ ਰਹਿਣਾ ਚਾਹੀਦਾ, ਟਿਕਟਾਂ ਦਾ ਇਹਨਾਂ ਦਾ ਬੜਾ ਬੜਾ ਖਮਿਆਜਾ ਭੁਗਤਣਾ ਪੈਂਦਾ ਬਾਅਦ ਵਿੱਚ ਹਨਾ।
0: ਤੁਸੀਂ ਪਰ ਟਰੈਕਿੰਗ ਦੇ ਵਿੱਚ ਤੁਹਾਨੂੰ ਸਿਰਫ ਇੱਕ ਟਿਕਟ ਮਿਲੀ ਹੈ ਜਦੋਂ ਦਾ ਲਾਇਸੈਂਸ ਲਿਆ?
3: ਹੈ ਨਹੀਂ ਨਹੀਂ, ਜ਼ਿਆਦਾ ਮਿਲੀਆਂ ਮੈਨੂੰ, ਮਿਲੀਆਂ ਹੋਣੀਆਂ 2004 ਤੋਂ ਸਤੰਬਰ ਦਾ ਮੈਂ ਟਰੱਕ ਚਲਾਉਣਾ, 22 ਸਾਲ ਹੋ ਗਏ ਤੇ ਆਈ ਬਲੀਵ ਮੈਨੂੰ ਮਿਲੀਆਂ ਹੋਣਗੀਆਂ ਕੋਈ ਜਿੱਦਾਂ 10 ਕੁ ਟਿਕਟਾਂ ਹਨਾ।
0: ਅੱਛਾ ਅੱਛਾ, 22 ਸਾਲਾਂ ਚ 10 ਟਿਕਟਾਂ ਹੈ, ਹਰ ਦੋ ਸਾਲ ਬਾਅਦ ਤਕਰੀਬਨ ਟਿਕਟ ਮਿਲੀ, ਹੋਰ ਕਾਦੀ ਕਦੀ ਮਿਲੀਆਂ?
3: ਇਹ ਮੈਨੂੰ ਸਮ ਟਾਈਮ ਦਾ ਉਹ ਆਪਣੇ ਜਿੱਦਾਂ ਸਕੇਲ ਆਉਂਦੀ ਹੁੰਦੀ ਆ ਹਾਈਵੇ ਦੇ ਉੱਪਰ, ਜਿਹੜੀਆਂ ਸਕੇਲਾਂ ਨੀ ਹੈਗੀਆਂ ਗਵਰਨਮੈਂਟ ਦੀਆਂ,
0: ਹਾਂ
3: ਉਹਦੇ ਵਿੱਚ ਤੁਸੀਂ ਉਹ ਕਹਿੰਦੇ ਆ ਜੀ ਤੁਹਾਡੀ ਕੋਈ ਏਅਰਲਾਈਨ ਆਪਣੀ ਲੀਕਿੰਗ ਆ ਆਪਣੀ ਮਾੜੀ ਮੋਟੀ ਪ੍ਰੋਬਲਮ ਵੀ ਟੈਟ ਦੇ ਜਾਂਦੇ ਆ।
0: ਅੱਛਾ ਅੱਛਾ ਅੱਛਾ ਅੱਛਾ।
3: ਸਮ ਟਾਈਮ ਹੋ ਜਾਂਦਾ ਵੀ ਜਿਹੜੇ ਤੁਹਾਡੇ ਟਾਇਰਸ ਆ ਵੀ ਇਹ ਜਿੱਦਾਂ ਉਹਨਾਂ ਦੇ ਵੀ ਦੇ ਆਰ ਨਾਟ ਗੁੱਡ ਟੂ ਗੋ ਔਨ ਦਾ ਹਾਈਵੇ, ਇਹਨਾਂ ਨੂੰ ਤੁਸੀਂ ਆਪਣੇ ਨਵੇਂ ਕਿਉਂ ਨੀ ਚੇਂਜ ਕਿਉਂ ਨੀ ਕੀਤੇ ਹੋਏ ਹਨਾ।
0: ਠੀਕ ਹੈ ਕੋਈ ਨਾ, ਦੋ ਸਾਲ ਬਾਅਦ ਮਿਲਣੀ ਵੀ ਚਾਹੀਦੀ, ਪਤਾ ਲੱਗਦਾ ਰਹਿੰਦਾ ਵੀ ਬੰਦਾ ਗੱਡੀ ਚ ਜਾਂ ਟਰੱਕ ਚਲਾ ਰਿਹਾ। ਠੀਕ ਹੈ, ਧੰਨਵਾਦ ਜੀ, ਥੈਂਕ ਯੂ ਤੁਹਾਡਾ। 0575 ਹਾਂਜੀ
4: ਹਾਂਜੀ ਨਵੀਂ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਠੀਕ ਹੈ ਸਰ, ਆਪ ਕੋ ਤੋ ਟਿਕਟ ਨਹੀਂ ਮਿਲੀ ਹੋਣੀ ਯਾਰ, ਆਪ ਤੋ ਬਹੁਤ ਸੌਜੇ ਆਦਮੀ ਹੋ।
4: ਹਾਂ ਬੱਲੇ, ਸਹੀ ਸਹੀ ਪਕੜਾ, ਮੇਰੇ ਕੋ ਨਾ ਕੈਨੇਡਾ ਆਨੇ ਕੇ ਬਾਅਦ ਹੀ ਦੋ ਮਿਲੀ ਹੈ, ਵੋ ਵੀ 30 ਕਿਲੋਮੀਟਰ ਕੀ ਥੀ ਵੋ ਕੈਮਰੇ ਨੇ, ਔਰ ਮੈਂ 40 ਕੀ ਥੀ ਕਿਉਂਕਿ ਮੈਨੇ ਇਤਨੀ ਸਲੋ ਕਰ ਲਈ ਥੀ, ਔਰ ਵੋ ਵੀ ਦੋਨੋਂ ਇੱਕ ਸਾਥ, ਦੂਸਰੀ ਤੋ ਮੁਝੇ ਪਤਾ ਚਲੀ ਕਬ ਹੋਈ ਹੈ, ਅਬ ਤੋ ਕੈਮਰੇ ਹਟ ਗਏ, ਬਟ ਦੂਸਰੀ ਤੋਂ ਮੇਰੇ ਕੋ ਪਤਾ ਵੀ ਨਹੀਂ ਚਲੀ, ਕਿਉਂਕਿ ਜਬ ਵੋ ਮੇਰੇ ਮੇਲ ਬਾਕਸ ਮੇ ਇੱਕ ਸਾਥ ਆਈ ਥੀ, ਮੈਂ ਐਸੇ ਕੈਸੇ ਹੋ ਗਿਆ, ਉਸਕੇ ਬਾਅਦ ਮੈਂ ਜਬ ਵੀ ਉਸ ਲਾਈਨ ਤੇ ਜਾਤਾ ਥਾ ਨਾ, ਮੇਰੇ ਪਿੱਛੇ ਟ੍ਰੇਨ
0: ਸਿਰਫ ਦੋ ਟਿਕਟੇ ਹੈ,
4: ਕੈਨੇਡਾ ਮੇ ਮਿਲੀ ਹੈ।
0: ਅੱਛਾ, ਔਰ ਵੋ ਵੀ ਇੱਕ ਤੋਂ ਕੈਮਰੇ ਕੀ ਥੀ?
4: ਹਾਂ ਵੋ ਵੀ ਵਹੀ।
0: ਵੈਰੀ ਗੁੱਡ ਯਾਰ, ਆਪ ਇਤਨੇ ਸੇਫ ਕੈਸੇ ਚਲਾ ਲੇਤੇ ਹੋ ਗਾੜੀ ਕੋ?
4: ਚਲਾ ਲੇਤਾ ਹੂੰ ਮੈਂ ਤੋ ਜਬ ਵੀ ਚਲਾਤਾ, ਮੇਰੀ ਬੀਵੀ ਕਹਿਤੀ ਹੈ ਮੁਝੇ ਚਲਾਨੇ ਦੋ, ਆਪ ਤੋ ਬਸ ਫਿਰ ਕੱਲ ਹੀ ਪਹੁੰਚਾਓਗੇ।
0: ਅੱਛਾ, ਪਹਿਲੀ ਵਾਰੀ ਸੁਣਿਆ ਵੀ ਕੋਈ ਬੀਵੀ ਕਹਿ ਰਹੀ ਹੈ ਆਪਣੇ ਹਸਬੈਂਡ ਨੂੰ ਕਿ ਮੁਝੇ ਚਲਾਨੇ ਦੋ, ਹੈ?
4: ਹਾਂ, ਉਹ ਹਰ ਵਾਰੀ ਕਹਿਤੀ ਹੈ ਕਿ 10 ਮਿੰਟ, ਮੈਂ 10 ਮਿੰਟ ਮੇਂ ਕਿਆ ਫਰਕ ਪੜ ਜਾਏਗਾ, ਮੈਂ ਉਸੇ ਕਹਿਤਾ ਨਹੀਂ ਹੋ ਰਹੀ ਹੈ ਯਾਰ, ਮੈਂ ਤੋ
0: ਨਹੀਂ, ਕਿਉਂਕਿ ਨਾ ਆਮ ਤੌਰ ਪਰ ਓਪੋਜ਼ਿਟ ਹੋਤਾ ਹੈ, ਜੋ ਹਸਬੈਂਡ ਹੈ ਵੋ ਵਾਈਫ ਕੋ ਬੋਲਤਾ ਹੈ ਕਿ ਯਾਰ ਆਪ ਤੋ ਬਹੁਤ ਸਲੋ ਚਲਾਤੇ ਹੋ।
4: ਨਹੀਂ, ਉਸਨੇ ਸਿਖਾਈ ਹੈ ਮੁਝੇ ਗਾੜੀ ਚਲਾਨੀ ਨਾ।
0: ਓ ਵਾਹ ਵੇ ਵਾਹ, ਮੇਰੀ
4: ਸ਼ਾਦੀ 2007 ਮੇ ਹੋ ਗਈ ਸੀ, ਤਬ ਮੈਨੇ ਚਲਾਨੀ ਸ਼ੁਰੂ ਕਰੀ।
0: ਅੱਛਾ, ਕੋਈ ਬਾਤ ਨਹੀਂ, ਕਿਸੇ ਦੋਸਤ ਕੋ ਨਾ ਬਤਾਈਏ ਬਾਤ ਕਿ ਵਾਈਫ ਨੇ ਸਿਖਾਈ ਹੈ ਗਾੜੀ। ਹਾਂ ਚਲੋ ਠੀਕ ਹੈ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਮਨਜੀਤ ਸਾਡੇ ਨਾਲ ਨੇ ਅਪਲਾਈਅੰਸ ਜੰਕਸ਼ਨ ਤੋਂ, ਮਨਜੀਤ ਵੀ ਪੂਰੇ ਵੈਲੀ ਹੈ। ਮਨਜੀਤ, ਕਿੰਨੀਆਂ ਟਿਕਟਾਂ ਮਿਲੀਆਂ ਡਰਾਈਵਿੰਗ ਦੀਆਂ ਤੁਹਾਨੂੰ?
5: ਨਵੀਂ ਮੇਰੇ ਕੋਲ 2 ਸਪੀਡਿੰਗ ਦੀਆਂ, ਹਜੇ ਵੀ ਮੇਰੇ ਰੈਕਡ ਤੇ ਇੱਕ ਟਿਕਟ ਜਿਹੜੀ ਮੈਨੂੰ ਲੱਗਦਾ ਨੈਕਸਟ ਈਅਰ ਨਿਕਲੇਗੀ, ਪਰ ਉਹ ਟਿਕਟ ਨਜਾਇਜ਼ ਹੀ, ਉਹ ਸਾਡੇ ਆਈ ਥਿੰਕ ਡਿਲੀਵਰੀ ਟਰੱਕ ਦੀ ਟਿਕਟ ਸੀ ਕੋਈ।
0: ਅੱਛਾ,
5: ਤੇ ਉਹ ਕੰਪਨੀ ਤੋਂ ਕੋਰਟ ਵਾਲੇ ਵੀ ਕਹਿ ਰਹੇ

0: ਨਹੀਂ ਪਰ ਵੈਸੇ ਨਾ ਜਾਣੇ ਅਣਜਾਣੇ ਵੀ ਹੋ ਜਾਂਦਾ। ਹੁਣ ਜੇ ਤੁਸੀਂ 407 ਤੇ ਹੋ, 407 ਤੇ ਬਾਕੀ ਸਾਰੇ 140 ਤੇ ਜਾ ਰਹੇ ਨੇ, 145 ਤੇ ਜਾ ਰਹੇ ਆ, ਫਿਰ ਆਪਾਂ ਵੀ ਕਦੇ ਕਦੇ ਕਹਿੰਦੇ ਯਾਰ ਚਲੋ ਠੀਕ ਹੈ, ਬਟ ਫਿਰ ਜਦੋਂ ਕੈਮਰੇ ਨੇ ਫੜ ਲਿਆ ਤਾਂ ਫੜ ਲਿਆ। ਸੋ ਖੈਰ ਮਨਜੀਤ, ਫਿਰ ਕੀ ਡੀਲਾਂ ਨੇ ਇਸ ਵੀਕ ਦੀਆਂ?
1: ਹਾਂ ਬਿਲਕੁਲ ਨਵੀਂ, ਸਭ ਤੋਂ ਪਹਿਲੀ ਡੀਲ ਹੈ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $29.99 ਚ ਪ੍ਰੀਮੀਅਮ ਸਟੇਨਲੈਸ ਸਟੀਲ ਦੇ 3 ਅਪਲਾਈਸਿਸ ਦਾ ਕੋਂਬੋ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਅਪਲਾਈਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਕਿਚਨ ਨੂੰ ਰੀਡੂ ਕਰ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਪ੍ਰਾਈਸ ਤੋਂ ਘਟਾ ਕੇ $69.99 $6,999 ਚ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਤੁਸੀਂ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਮਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਮਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਫੋਨ ਨੰਬਰ ਹੈ 0072 ਹੈਲੋ
2: ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਜੀ
0: ਵਧੀਆ ਵੀਰੇ ਕਿਵੇਂ ਹੋ
2: ਵਧੀਆ ਵਧੀਆ ਨਵੀਂ ਵੀਰੇ ਲਾਸਟ ਵੀਕ ਮੈਂ ਫੋਨ ਕੀਤਾ ਸੀ ਜੀ ਪਿੱਛੇ ਮਤਲਬ ਪਹਿਲੇ 7-8 ਸਾਲ ਤਾਂ ਕੋਈ ਟਿਕਟ ਨੀ ਮਿਲੇਗੀ ਤੇ ਲਾਸਟ 2 ਸਾਲਾਂ 17 ਟਿਕਟਾਂ ਮੈਨੂੰ ਮਿਲੀਆਂ
0: ਲਾਸਟ 2 ਸਾਲਾਂ ਚ 17 ਪਰ ਤੁਹਾਨੂੰ ਪਾਰਕਿੰਗ ਦੀਆਂ ਮਿਲੀਆਂ
2: ਟਿਕਟਾਂ ਮਿਲੀਆਂ ਮੈਂ ਰੱਬ ਦਾ ਸ਼ੁਕਰ ਕਰਦਾ ਚਲੋ ਠੀਕ ਹੈ ਉਹ ਟਾਈਮ ਚ ਬਚਾ ਲੇ ਤਾਂ ਛੋਟੀ ਹੈਗੀ ਹੈਂਡਲ ਕਰ ਲਾਂਗੇ
0: ਅੱਛਾ ਜਦੋਂ ਜ਼ਿਆਦਾ ਖਤਰਨਾਕ ਤੇ ਸਪੀਡਿੰਗ ਕਰਦੇ ਸੀ ਉਦੋਂ ਟਿਕਟ ਮਿਲੀ ਨੀ ਜਦੋਂ ਥੋੜੇ ਜਿਹੇ ਸੁਧਰ ਗਏ ਫਿਰ ਟਿਕਟਾਂ ਮਿਲਣੀਆਂ ਸ਼ੁਰੂ ਹੈ
2: ਮੈਨੂੰ ਐ ਲੱਗਦਾ ਰੱਬ ਨੇ ਛੋਟੇ ਛੋਟੇ ਕਰਕੇ ਲੈਸਨ ਦਿੱਤੇ ਆ ਬਟ ਉਹਦੇ ਲਈ ਮੈਂ ਹੈਪੀ ਹਾਂ ਜੀ ਲਈ ਟਿਕਟਾਂ ਠੀਕ ਹੈ ਜਦੋਂ ਮੈਂ ਕਿਤੇ ਮੈਂ 200 ਵੀ ਟੱਚ ਕੀਤਾ ਇੱਕ ਦੋ ਵਾਰੀ ਮੈਂ ਕਾਰ ਨੂੰ ਤੇ ਉਦੋਂ ਨੀ ਉਦੋਂ ਮੈਂ ਮਤਲਬ ਸੇਫ ਰਿਹਾ ਤੇ ਜਦੋਂ ਥੋੜਾ ਬਹੁਤ ਜਿਵੇਂ 60 ਦੀ ਜ਼ੋਨ ਚ 80 ਤੇ 85 ਦੇ ਉਦੋਂ ਮੈਨੂੰ ਟਿਕਟਾਂ ਮਿਲੀਆਂ ਇੱਕ ਦੋ ਦੀ ਜ਼ੋਨ ਥੋੜੀ ਵੱਧ ਮਿਲੀ ਸੀਗੀ ਏਦਾਂ ਮਿਲਿਆ ਬਟ ਵਧੀਆ ਨਾ ਮੇਰੇ ਪਤਾ ਕਿ ਇੱਕ ਚੀਜ਼ ਨਾਲ ਲਾਈਫ ਚ ਐਕਸਪੀਰੀਅੰਸ ਜ਼ਰੂਰੀ ਹੈ ਬੰਦੇ ਨੂੰ ਜੇ ਬੰਦੇ ਨੇ ਕੋਈ ਥ੍ਰਿਲ ਹੀ ਨੀ ਕੀਤਾ ਲਾਈਫ ਡਰਾਈਵ ਵੀ ਕੀਤਾ ਲਿਮਿਟ ਮਤਲਬ ਐਕਸੀਡ ਕੀਤੀ ਹੈ ਕੁਛ ਕੀਤਾ ਰਾਈਟ ਹੁਣ ਵਾਲੇ ਟਾਈਮ ਚ ਆਪਾਂ ਯਾਦ ਕਰਾਈ ਨਵੀਂ ਵੀਰੇ ਚੀਜ਼ ਕੀ ਇੱਕ ਯਾਰ ਹਿਊਮਨ ਡਰਾਈਵ ਕਰਦੇ ਜੇ ਗੱਡੀਆਂ ਵਾਲੇ ਟਾਈਮ ਸਾਰਾ ਕੁਛ ਚੇਂਜ ਹੋ ਜਾਣਾ ਹੈਗਾ 5-7
0: ਸਾਲ ਚਲੋ ਠੀਕ ਹੈ ਨੀ ਆਪਣੇ ਆਪਣੇ ਹੁੰਦੇ ਨੀ ਬੜਾ ਹੁੰਦਾ ਚੇਂਜ ਆਪਾਂ ਤਾਂ ਚਲਾਵਾਂਗੇ ਗੱਡੀਆਂ ਹਜੇ
2: ਵੇਖੋ ਨਵੀਂ ਵੀਰੇ ਮੈਨੂੰ ਲੱਗਦਾ ਪਰ ਜਿਵੇਂ ਨਿਊ ਵਰਲਡ ਆਰਡਰ ਹੈਗਾ ਨਾ 10 ਸਾਲਾਂ ਦਾ ਮਿਲਣਾ
0: ਪਰ 10 ਨਹੀਂ 10 ਸਾਲਾਂ ਤੱਕ ਨਹੀਂ ਆਏ ਕਿ 10 ਸਾਲਾਂ ਤੱਕ ਗੱਡੀਆਂ ਸਾਰੀਆਂ ਆਟੋਮੈਟਿਕ ਥੋੜਾ ਹੋ ਜਾਣੀਆਂ ਨੇ ਚਲੋ ਆਪਣੇ ਜਿਹੜੇ ਬੱਚੇ ਨੇ ਉਹ ਚਲੋ ਦੇਖ ਲੈਣਗੇ ਉਹ ਸਮਾਂ ਬਟ ਆਪਾਂ ਹਜੇ ਮਿਲਦਾ ਠੀਕ ਹੈ ਨੇੜੇ ਪਹੁੰਚ ਰਹੇ ਹਾਂ ਬਟ ਇੰਨਾ ਨੇੜੇ ਵੀ ਨਹੀਂ ਮਿਲਦਾ ਹੈਗੇ
2: ਨਵੀਰੇ ਇੱਕ ਦਿਨ ਟੌਪਿਕ ਰੱਖਿਓ ਕਿ ਕੋਈ ਬੰਦਾ ਕਿੱਦਾਂ ਬਚਿਆ ਹੋਵੇ ਟਿਕਟ ਤੋਂ ਮਤਲਬ ਕੋਈ ਏਦਾਂ ਦਾ ਐਕਸਪੀਰੀਅੰਸ ਹੋਵੇ ਜਿਹੜਾ ਬੰਦੇ ਨੇ
0: ਮੈਨਾਂ ਅੱਜ ਹੀ ਰੱਖ ਲੈਨੇ ਆ ਅੱਜ ਟਿਕਟਾਂ ਦੀ ਗੱਲ ਕਰਦੇ ਆ ਸਾਰਾ ਕੁਝ ਕਵਰ ਕਰ ਲਾਂਗੇ ਠੀਕ ਹੈ
2: ਠੀਕ ਹੈ ਨਵੀਰੇ
0: ਥੈਂਕ ਯੂ ਮੈਂ ਤੁਹਾਨੂੰ ਦੱਸੂਗਾ ਮੈਂ ਕਿਹੜਾ ਬਚਿਆ ਸੀਗਾ ਚੰਗਾ ਤੁਹਾਨੂੰ ਦੱਸ ਦਿਆਂ ਕਿਵੇਂ ਥੈਂਕ ਯੂ ਸੋ ਨੰਬਰ ਹੈ ਆਪਣਾ 905-673-3337 ਡਾਕਟਰ ਕੁਲਦੀਪ ਸਾਡੇ ਨਾਲ ਜੁੜੇ ਨੇ ਕੇਡੀ ਹੋਮਿਓਪੈਥੀ ਤੋਂ 50 ਸਾਲ ਦਾ ਕੁਲਦੀਪ ਜੀ ਕੋਲ ਹੋਮਿਓਪੈਥੀ ਦੇ ਵਿੱਚ ਤਜਰਬਾ ਕੁਲਦੀਪ ਜੀ ਵੈਲਕਮ
3: ਜੀ ਨਵੀਂ ਜੀ ਤੁਹਾਨੂੰ ਸਾਰੇ ਸਤਿ ਸ੍ਰੀ ਅਕਾਲ ਐਂਡ ਗੁੱਡ ਆਫਟਰਨੂਨ ਦੇਖੋ ਨਵੀਂ ਜੀ ਮੈਂ ਦੇਖੋ ਤੁਸੀਂ ਸਾਰੇ ਕੋਲ ਦੱਸ ਦਿੱਤਾ ਮੇਰੇ ਬਾਰੇ ਮੈਂ ਬਹੁਤ ਡਿਵੋਟਡ ਹੈ ਕੰਮ ਪਿੱਛੇ ਮੈਂ ਬਾਰ ਬਾਰ ਕਹਿਣਾ ਹੁੰਦਾ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ ਕੋਈ ਇਸ਼ੂ ਹੈ ਛੋਟੀ ਬਿਮਾਰੀ ਹੈ ਵੱਡੀ ਬਿਮਾਰੀ ਹੈ ਹਮੇਸ਼ਾ ਮੇਰਾ ਨੰਬਰ ਯਾਦ ਰੱਖੋ ਮੈਂ ਪਰੂਫ ਕਰਾਂਗਾ ਹੋਮੋਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ।

0: The number 6478-818-0055. Sheshwar Santali, Atsotara, 0 for Mindara Kalevi Kalkar Kasadia. So now paid the issue, allergy, acidity, thyroid problem, cholesterol, diabetes, oncology, migraine, depression, skin issue, eczema, psoriasis, sleep, apnea, autoimmune disease. ਹਰ ਬਿਮਾਰੀ ਦਾ ਇਲਾਜ ਹੋਮੋਪੈਥੀ ਦੇ ਵਿੱਚ ਹੈ ਆ ਕੇ ਦੇਖੋ ਮੇਰੇ ਕੋਲ ਫਾਈਲਾਂ ਭਰੀਆਂ ਪਈਆਂ ਨੇ ਦੇਖੋ ਪੂਰੇ ਡਾਕਟਰ ਫ੍ਰੀ ਸਪੈਸੀਫਿਕ ਮੇਰੇ ਕੋਲ ਤਾਂ ਵੀ ਭਰਿਆ ਰਹਿੰਦਾ ਮੇਰਾ ਆਫਿਸ ਜੇ ਠੀਕ ਹੈ ਤਾਂ ਜਿਸ ਕੋਈ ਵੀ ਇਸ਼ੂ ਹੈਗਾ ਜ਼ਰੂਰ ਮੈਨੂੰ ਕੰਟੈਕਟ ਕਰੋ ਅੱਜ ਮੈਂ ਆਟਿਜ਼ਮ ਬਾਰੇ ਜਾਣਕਾਰੀ ਦਿੰਦਾ ADHD ਬੱਚਿਆਂ ਦੇ ਪ੍ਰੋਬਲਮ ਜੇ ਹੈ ਦੇਖੋ ਬੱਚਿਆਂ ਦੇਖੋ ਆਮ ਤਾਂ ਦੇਖੇ ਲੋਕ ਬਹੁਤ ਪਰੇਸ਼ਾਨ ਰਹਿੰਦੇ ਨੇ ਆਟਿਜ਼ਮ ADHD ਮੇਰੇ ਕੋਲ ਪੂਰੀ ਦੁਨੀਆਂ ਤੋਂ ਬੱਚੇ ਨੇ ਆਟਿਜ਼ਮ ਦਾ ਮਤਲਬ ਹੁੰਦਾ ਕਿ ਦੇਖੋ ਬੱਚਾ ਤੁਹਾਡਾ 18 ਮਹੀਨੇ ਅੰਦਰ 20 ਵਰਡ ਬੋਲਣਾ ਚਾਹੀਦਾ ਔਰ 2 ਸਾਲ ਦੇ ਅੰਦਰ ਜੇ ਹੈ 50 ਵਰਡ ਬੋਲਣੇ ਚਾਹੀਦੇ ਜੇ ਇਹ ਨਹੀਂ ਬੋਲਦਾ ਇਟ ਮੀਨਸ ਇਹ ਪ੍ਰੋਬਲਮ ਹੈਗੀ ਹੈ ਤੇ ਇਹਦੇ ਚ 2-3 ਚੀਜ਼ਾਂ ਪ੍ਰੋਬਲਮ ਹੁੰਦੀਆਂ ਨੇ ਕਮਿਊਨੀਕੇਸ਼ਨ ਦੀ ਪ੍ਰੋਬਲਮ ਬੱਚਾ ਜਾਂ ਥੋੜਾ ਬੋਲਦਾ ਜਾਂ ਬਿਲਕੁਲ ਨਹੀਂ ਬੋਲਦਾ ਹੈਗਾ ਠੀਕ ਹੈ ਔਰ ਤੁਹਾਨੂੰ ਕਈ ਵਾਰੀ ਡਿਫੀਕਲਟ ਅੰਡਰਸਟੈਂਡ ਨਹੀਂ ਕਰਦਾ ਤੁਹਾਡੀਆਂ ਕਈ ਵਾਰੀ ਤੁਸੀਂ ਉਹਨੂੰ ਬੁਲਾਉਂਦੇ ਹੋ ਤਾਂ ਬੁਲਾਉਂਦਾ ਰਿਸਪੋਂਡ ਨਹੀਂ ਕਰਦਾ ਆਈ ਕੰਟੈਕਟ ਨਹੀਂ ਕਰਦਾ ਰੈਪਟੇਟਿਵ ਔਰ ਪਰਟੀਕੁਲਰ ਟਾਈਮ ਨਾਲ ਖੇਲਦਾ ਰਹਿੰਦਾ ਇਹ ਮੋਸਟਲੀ ਇਹ ਸਿਮਟਮ ਹੁੰਦੇ ਸੈਂਸਰੀ ਇਸ਼ੂ ਔਰ ਬਹੁਤ ਸੈਂਸਿਟਿਵ ਹੁੰਦਾ ਬੱਚਾ ਜੇ ਜਿਵੇਂ ਤੁਹਾਡੇ ਮਸ਼ੀਨ ਕੋਲ ਚੱਲ ਰਹੀ ਉਹਦੇ 'ਚ ਤੁਹਾਨੂੰ ਉਹਨੂੰ ਉਹਦੇ ਨਾਲ ਬਹੁਤ ਅਪਸੈਟ ਹੋ ਜਾਂਦਾ ਔਰ ਦੂਸਰੀ ਪ੍ਰੋਬਲਮ ਦੀ ADHD ਅਟੈਂਸ਼ਨ ਡਿਫੀਸ਼ੈਂਟ ਹਾਈਪਰ ਐਕਟਿਵ ਡਿਸਆਰਡਰ ਇਹਦੇ 'ਚ ਬੱਚਾ ਬਹੁਤ ਤੱਪਦਾ ਰਹਿੰਦਾ ਕਈ ਦੇਖੋ ਉਹਦਾ ਵੀ ਨੋਰਮਲ ਬੱਚਾ 'ਚ ਵੀ ADHD ਪ੍ਰੋਬਲਮ ਹੁੰਦੀ ਹੈ ਕਈ ਬੱਚੇ ਦੇਖਦੇ ਹੋਵੋਗੇ ਤੁਸੀਂ ਇੱਕ ਸਕੂਲ ਦੇ ਵਿੱਚ ਕਲਾਸ ਦੇ ਵਿੱਚ 50-100 ਬੱਚੇ ਹੁੰਦੇ ਨੇ ਕਈਆਂ ਨੂੰ ਜੇ 100% ਨੰਬਰ ਆਉਂਦੇ ਕਈਆਂ ਨੂੰ ਜੇ ਘੱਟ ਨੰਬਰ ਆਉਂਦੇ ਨੇ ਬਿਲਕੁਲ ਫੇਲ ਹੋ ਜਾਂਦੇ ਨੇ ਤਾਂ ਇਹ ਪ੍ਰੋਬਲਮ ਹੁੰਦੀ ਹੈ ਸਾਡੇ ਕੋਲ ਇਹਦੇ ਵੀ ਹੈਗਾ ਪ੍ਰੋਬਲਮ ਇਸ਼ੂ ਕਰ ਮਤਲਬ ਤੁਹਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਜਿਹੜੇ ਬੱਚੇ ਸਲੋ ਹੈਗੇ ਨੇ ਜਾਂ ਪੜ੍ਹਨ 'ਚ ਤੁਹਾਡੇ ਮਤਲਬ ਕਿ ਧਿਆਨ ਨਹੀਂ ਕਰਦੇ ਫੋਕਸ ਦੀ ਪ੍ਰੋਬਲਮ ਹੈਗੀ ਹੈ 6478-818-0055
1: ਕਿਵੇਂ
2: ਵਧੀਆ ਵਧੀਆ ਭਾਜੀ 2017 ਦਾ ਹੈਗਾ ਮੇਰਾ ਡਰਾਈਵਿੰਗ ਲਾਇਸੈਂਸ ਤੇ ਕੋਈ ਵੀ ਟਿਕਟ ਨਹੀਂ ਗੀ ਸਪੀਡਿੰਗ ਵੀ ਬਹੁਤ ਕਰੀ ਦੀ ਹੈ ਕਦੀ ਕਦੀ ਕਰ ਲਈ ਦੀ ਹੈ ਲਾਈਕ ਐਵਰੀ ਟਾਈਮ
1: ਅੱਛਾ ਸਪੀਡਿੰਗ ਬਹੁਤ ਕਰੀ ਦੀ ਹੈ ਕਦੇ ਕਦੇ ਕਰ ਲਈ ਦੀ ਹੈ
2: ਲਾਈਕ ਜਦੋਂ ਕਰੀ ਦੀ ਹੈ ਦੱਬ ਕੇ ਕਰੀ ਦੀ ਹੈ ਲਾਈਕ ਸ਼ਾਰਟ ਟਾਈਮ ਲਈ ਮੈਂ 265 ਤੇ ਵੀ ਟੱਚ ਕੀਤਾ
1: 265
2: ਹਾਂਜੀ
1: ਮਤਲਬ ਕਿਹੜੇ ਹਾਈਵੇ ਤੇ
2: 401 ਆਪਣਾ ਉਧਰ ਨੂੰ ਜਾਂਦਾ ਕਿਚਨਰ ਨੂੰ
1: ਤੇ ਗੱਡੀ ਕਿਹੜੀ
2: V8 Range Rover
1: ਬੱਲੇ ਬੱਲੇ ਬੱਲੇ ਬੱਲੇ 265
2: ਯਾ SVR ਤੇ ਓਕੇ ਤੇ ਆਪਣਾ ਬਾਈ ਪੁੱਛਦਾ ਸੀ ਵੀ ਆਪਣਾ ਹਨ ਕੋਈ ਟਿਕਟ ਤੋਂ ਬਚਿਆ ਕਿੱਦਾਂ ਹੋਵੇ ਮੈਂ 153 ਤੇ ਪੁਲਿਸ ਵਾਲੇ ਨੂੰ ਕ੍ਰਾਸ ਕੀਤਾ ਸੀਗਾ ਇੱਕ ਵਾਰ
1: ਅੱਛਾ 153 ਤੇ ਪੁਲਿਸ ਵਾਲੇ ਨੂੰ ਕ੍ਰਾਸ ਕੀਤਾ ਓਕੇ
2: ਹਾਂਜੀ 70 ਦਾ ਜ਼ੋਨ ਸੀਗਾ ਤੇ ਉਹਨੇ ਮੈਨੂੰ ਪੁੱਲ ਕੀਤਾ ਤੇ ਉਹ ਆ ਕੇ ਮੈਨੂੰ ਵੇਖ ਕੇ ਹੈਰਾਨ ਹੋ ਗਿਆ ਆਂਦਾ ਵੀ ਤੂੰ ਕੀ ਕਰਨ ਡਿਆ ਮੈਂ ਕਿਹਾ ਮੈਂ ਕੀ ਕੀਤਾ ਮੈਂ ਤਾਂ ਸਾਫ ਹੀ ਮੁੱਕਰ ਗਿਆ ਹਨਾ ਮੈਂ ਕਿਹਾ ਮੈਂ ਕੀ ਕੀਤਾ ਆਂਦਾ ਤੂੰ ਸਪੀਡਿੰਗ ਕਰਨ ਡਿਆ ਮੈਂ ਕਿਹਾ ਮੈਂ ਤਾਂ ਤੈਨੂੰ ਓਵਰਟੇਕ ਕੀਤਾ ਆਂਦਾ ਤੂੰ ਸਪੀਡਿੰਗ ਕਰਨ ਡਿਆ ਤੂੰ ਬਹੁਤ ਤੇਜ਼ ਸੀਗਾ ਮੈਂ ਕਿਹਾ ਕੀ ਸਪੀਡ ਸੀਗੀ ਦੱਸ ਤੇ ਉਹ ਹਨਾ ਸਪੀਡ ਨੀ ਦੱਸ ਪਾਇਆ ਪਤਾ ਨੀ ਕਿਉਂ ਉਹਦਾ ਕੈਮਰਾ ਨੀ ਚੱਲੂ ਸੀ ਜਾਂ ਕੀ ਸਿਸਟਮ ਸੀ ਹਨਾ ਮੈਂ ਕਿਹਾ ਮੈਂ ਸਪੀਡਿੰਗ ਤਾਂ ਕੀਤੀ ਨੀ ਮੈਂ ਤਾਂ ਓਵਰਟੇਕ ਕਰ ਰਿਹਾ ਸੀ ਹਨਾ ਤੂੰ ਸਲੋ ਜਾ ਰਿਹਾ ਸੀ ਮੈਂ ਓਵਰਟੇਕ ਵੀ ਆਪਣਾ ਲੈਫਟ ਲੇਨ ਚੋਂ ਕੀਤਾ ਸੀਗਾ ਰਾਈਟ ਤੇ ਉਹਨੇ ਬਹੁਤ ਜ਼ੋਰ ਲਾਇਆ ਉਹਨੇ ਮੈਨੂੰ ਬਾਹਰ ਕਢਾਇਆ ਤੇ ਉਹਨੇ ਗੱਡੀ ਦੀ ਤਲਾਸ਼ੀ ਵੀ ਲਈ 20-25 ਮਿੰਟ ਉਹਨੇ ਖਰਾਬ ਵੀ ਕੀਤੇ ਬਾਅਦ ਚ ਵੀ ਮਨਾਇਆ ਮੈਂ ਤੂੰ ਸਪੀਡਿੰਗ ਕਰਨ ਡਿਆ ਤੂੰ ਮੰਨ ਮੈਂ ਕਿਹਾ ਮੈਂ ਤਾਂ ਤੈਨੂੰ ਓਵਰਟੇਕ ਕੀਤਾ ਮੈਂ ਕਿਹਾ ਜੇ ਮੈਂ ਸਪੀਡਿੰਗ ਕਰਦਾ ਤੂੰ ਕੈਮਰੇ ਚ ਦਿਖਾ ਦੇ ਬਹੁਤ ਮਨਾਇਆ ਫਿਰ ਹਾਰ ਕੇ ਹਨਾ ਡਰਾਈਵਿੰਗ ਲਾਇਸੈਂਸ ਦੇ ਕੇ ਚਲੇ ਗਿਆ
1: ਤੁਸੀਂ ਲੱਕੀ ਰਹਿ ਗਏ ਯਾਰ ਉਹਦਾ ਕੋਈ ਪਤਾ ਨਹੀਂ ਉਹਨੇ ਕੈਮਰੇ ਤੇ ਨਹੀਂ ਚੈੱਕ ਕੀਤਾ ਜਾਂ ਜੋ ਵੀ ਹੈ ਨਹੀਂ ਤਾਂ ਆਮ ਤੌਰ ਤੇ ਕਿਹੜਾ ਬੰਦਾ ਕੁਐਸਚਨ ਕਰਦਾ ਅਗਲਾ ਕਹਿੰਦਾ ਠੀਕ ਹੈ ਯਾਰ ਮੈਂ ਕਰ ਰਿਹਾ ਸੀਗਾ
2: ਨਹੀਂ ਨਹੀਂ ਉਹਨੇ ਬਹੁਤ ਮਨਾਇਆ ਮੈਂ ਸਰ ਮੈਂ ਨਾ ਬਸ ਆਫਿਸਰ ਹੀ ਕਹੀ ਗਿਆ ਮੈਂ ਕਿਹਾ ਮੈਂ ਤੁਹਾਨੂੰ ਲਿਫਟ ਲੇਨ ਚੋਂ ਪਾਸ ਕੀਤਾ ਹੈ ਮੈਂ ਕਿਹਾ ਮੈਂ ਸਪੀਡਿੰਗ ਨਹੀਂ ਕਰਦਾ ਪਿਆ ਸੀਗਾ ਮੈਨੂੰ ਬਸ ਐਵੇਂ ਹੀ ਤਾਮ ਹੋ ਕੇ ਬੋਲੇ ਗਿਆ ਬਸ ਹੋਰ ਮੈਂ ਕੁਛ ਬੋਲਿਆ ਹੀ ਨਹੀਂ
1: ਬਟ ਬੜਾ ਕੋਈ ਇੰਨਾ ਥ੍ਰਿਲ ਵੀ ਨੀ ਆਇਆ, ਬਟ ਤੁਹਾਡੇ ਵਰਗੇ ਬੰਦੇ ਵਧੀਆ ਇੰਜੋਏ ਕਰਨਗੇ ਰੇਸ ਟ੍ਰੈਕ ਤੇ। ਪਲੇਨ ਕਿੰਨੇ ਕਦੇ ਰਨਵੇ ਤੇ ਪਹੁੰਚ ਜਾਂਦਾ? 3 ਸਮਥਿੰਗ ਰਾਈਟ। ਸੋ ਬਾਈ ਜੀ ਵੀ ਕਹਿੰਦੇ ਵੀ ਬਸ ਉੱਡ ਕੇ ਦੇਖ ਲਈਏ ਥੋੜਾ ਬਹੁਤਾ। ਇੱਕ ਤੁਸੀਂ HK ਮੂਵਰਸ ਨੂੰ ਯਾਦ ਰੱਖੋ, ਆਪਣੇ ਸ਼ਹਿਰ ਦੀ ਨੰਬਰ 1 ਟੌਪ ਦੀ ਮੂਵਿੰਗ ਕੰਪਨੀ ਹੈ HK ਮੂਵਰਸ। 30 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਕੋਲ। ਨੰਬਰ ਹੈ 416-524-6604 416-524-6704 HK ਮੂਵਰਸ। ਤੇ ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਬਹਿਜਾ ਕਰਾਈ ਪਈ ਹੈ। 2 ਲਾਰਜ ਪੀਜ਼ੇ, 4 ਟੋਪਿੰਗ, 4 ਫ੍ਰੀ ਡਿਪਿੰਗ ਸੌਸ ਤੇ 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਦੇ ਵਿੱਚ। ਮਿਸਟਰ ਸਿੰਘ ਪੀਜ਼ਾ 905-504-4000 905-500-4000 ਮਿਸਟਰ ਸਿੰਘ ਪੀਜ਼ਾ। ਟੋਟਲ 30 ਲੋਕੇਸ਼ਨਾਂ ਨੇ ਇਹਨਾਂ ਦੀਆਂ। 905-500-4000 9242 ਹੈਲੋ
3: ਹੈਲੋ
1: ਜੀ ਵੈਲਕਮ।
3: ਹੈਲੋ ਹਾਂਜੀ ਭਾਜੀ, ਕੀ ਹਾਲ ਚਾਲ ਆ? ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
3: ਵਧੀਆ ਜੀ, ਵਧੀਆ। ਮੇਰਾ ਭਾਜੀ ਇੱਕ ਵਾਰ ਦਾ ਐਕਸਪੀਰੀਅੰਸ ਆ ਜਾਣੀ ਮੈਨੂੰ, ਪਹਿਲਾਂ ਕੋਈ ਸਪੀਡਿੰਗ ਟਿਕਟ ਮਤਲਬ ਕਿ ਘੱਟ ਦੀ ਨਹੀਂ ਮਿਲੀ, ਸਿੱਧਾ ਮੇਰੀ ਗੱਡੀ ਇੰਪਾਊਂਡ ਹੋਈ ਸੀ 2021 ਚ, ਤੇ ਜਾਣੀ ਮੈਨੂੰ 2 ਦਿਨ ਨੀਂਦ ਨੀ ਆਈ ਸੀ ਤੁਹਾਨੂੰ ਸੱਚ ਦੱਸਾਂ।
1: ਤੇ
3: ਉਹ ਦਿਨ ਗਿਆ, ਤੋਂ ਬਾਅਦ ਚ ਮੈਂ ਜੇ 60 ਦਾ ਜੋਨ ਆ, ਮੈਂ ਕਹਿੰਦੇ ਗੱਡੀ ਕਾਰਡ ਬਾਰਡ ਤੇ ਵੀ ਨੀ ਜਾਣ ਦਿੱਤੀ।
1: ਅੱਛਾ, ਤੁਸੀਂ ਤੁਸੀਂ ਕਿੰਨੇ ਤੇ ਜਾ ਰਹੇ ਸੀਗੇ ਉਦੋਂ?
3: ਨਹੀਂ, 60 ਦੇ ਜੋਨ ਤੇ 105 ਤੇ ਸੀਗਾ।
1: 60 ਦੀ ਜ਼ੋਨ ਚ 105 ਤੇ, ਬਟ ਇੰਪਾਊਂਡ ਕਿਉਂ ਕੀਤੀ? ਨਾਲੇ ਤਾਂ 50 ਓਵਰ ਇੰਪਾਊਂਡ ਕਰਦੇ ਹੁੰਦੇ ਆ।
3: ਮੈਨੂੰ ਪਤਾ ਨਹੀਂ ਉਹਨਾਂ ਨੇ ਸਪੀਡਿੰਗ ਦੀਆਂ ਵੀ ਦਿੱਤੀਆਂ ਸੀ ਤੇ ਸਟੰਟ ਡਰਾਈਵਿੰਗ ਦੀ,
1: ਸਟੰਟ ਦੀ ਵੀ ਮਿਲ ਗਈ ਹੈ
3: ਸੀ, ਕੇਅਰਲੈਸ ਡਰਾਈਵਿੰਗ ਦੀ।
1: ਅੱਛਾ,
3: ਤੇ ਮੈਂ ਵੀ ਥੋੜਾ ਜਿਹਾ ਘਬਰਾ ਗਿਆ, ਮੈਂ ਵੀ ਕੁਝ ਜ਼ਿਆਦਾ ਬੋਲਿਆ ਨਹੀਂ।
1: ਹਾਂ,
3: ਮੈਂ ਉਹਨੂੰ ਸੌਰੀ ਕਹਿ ਬੈਠਾ।
1: ਹਾਂ,
3: ਯਾਨੀ ਬਾਅਦ ਚ ਮੈਨੂੰ ਕਈਆਂ ਨੇ ਕਿਹਾ ਜਿਵੇਂ ਬਾਈ ਕਹਿੰਦੇ ਸੀ ਵੀ ਮੈਂ ਮੰਨਿਆ ਨਹੀਂ, ਹੈ ਨਾ, ਪਰ ਮੈਂ ਸਿੱਧੀ ਮੈਂ ਮੰਨ ਗਿਆ ਉਹਦੀ। ਮੈਂ ਕਿਹਾ ਵੀ ਮੈਂ ਤੇਜ਼ ਤਾਂ ਸੀਗਾ ਵੀ, ਪਰ ਸੌਰੀ ਵੀ ਨੈਕਸਟ ਟਾਈਮ ਨਹੀਂ ਕਰਦਾ। ਪਰ ਮੈਂ ਨਾ ਕਹਿੰਦਾ ਵੀ ਚਲੋ ਚੰਗਾ ਹੀ ਹੋਇਆ, ਜਿਹੜੀ ਉਹਨੇ ਮੈਨੂੰ ਉਹਦੇ ਟਿਕਟ ਦੇਤੀ ਤੇ ਉਹ ਮੇਰੇ ਲਈ ਲਾਈਫ ਲੈਸਨ ਬਣ ਗਿਆ। ਮੈਂ ਹੁਣ ਮੈਨੂੰ 2.5 ਸਾਲ ਹੋ ਗਏ, 2.5 ਸਾਲ ਹੋ ਗਏ ਉਸ ਟਾਈਮ ਨੂੰ,
1: ਤੇ
3: ਅੱਜ ਤਾਈ ਮੈਥੋਂ ਗੱਡੀ ਮਤਲਬ ਕੀ ਚਾਹ ਕੇ ਵੀ ਨੀ ਭੱਜੀ, ਜਿੰਨਾ ਮਰਜ਼ੀ ਮੈਨੂੰ ਕੋਈ ਕਾਹਲੀ ਹੋਵੇ, ਲੇਟ ਹੋ ਜਾਊ ਕੋਈ ਚੱਕਰ ਨੀ, ਗੱਡੀ ਨੀ। ਮੈਂ ਕਹਿੰਦਾ
1: ਚਲੋ ਮੈਂ ਨਾ ਹੁਣ ਨਵੀਂ ਗੱਲ ਸਿੱਖੀ, ਮੈਨੂੰ ਸੀਗਾ ਕਿ ਸਟੰਟ ਡਰਾਈਵਿੰਗ ਸਿਰਫ 50 ਓਵਰ ਦੀ ਹੁੰਦੀ ਹੈ, ਬਟ ਜੇ ਕੋਈ ਜ਼ੋਨ ਹੈ, ਕੋਈ ਸਟਰੀਟ ਹੈ ਜਿੱਥੇ 80 ਤੋਂ ਘੱਟ ਜਾਂ 80 ਦੀ ਸਪੀਡ ਮੈਕਸਿਮਮ ਹੈ, ਉੱਥੇ ਜੇ ਤੁਸੀਂ 40 ਓਵਰ ਵੀ ਜਾ ਰਹੇ ਹੋ ਤਾਂ ਵੀ ਟਿਕਟ ਜਾਂ ਸਟੰਟ ਡਰਾਈਵਿੰਗ ਤੁਹਾਨੂੰ ਚਾਰਜ ਲੱਗ ਸਕਦਾ, ਤਾਂ ਹੀ ਤੁਹਾਨੂੰ ਲੱਗਿਆ। ਅਸੀਂ ਵੀ ਨਾ ਨਹੀਂ, ਬੰਦਾ ਸਿੱਖ ਜਾਂਦਾ ਜ਼ਰੂਰ ਇੱਕ ਵਾਰ ਨਾ ਤੁਸੀਂ ਫੜੇ ਜਾਓ, ਬੰਦਾ ਕਹਿੰਦਾ ਯਾਰ ਹੁਣ ਨਹੀਂ ਦੁਬਾਰਾ ਤੋਂ ਗਲਤੀ ਕਰਨੀ, ਪੰਗਾ ਬਹੁਤ ਹੈ। ਤੇ ਮੇਰਾ ਇੱਕ ਮਿੱਤਰ ਹੈ, ਅਸੀਂ ਕਿਹੜਾ ਸਾਨੂੰ ਕਿਸੇ ਨੇ ਬੁੱਕ ਕੀਤਾ ਭੰਗੜਾ ਪਾਉਣ ਲਈ ਮੌਂਟਰੀਅਲ 'ਚ, ਤੇ ਅਸੀਂ ਮੌਂਟਰੀਅਲ ਤੋਂ ਵਾਪਸ ਆ ਰਹੇ ਤੇ ਇੱਕ ਸਾਡਾ ਦੋਸਤ ਚਲਾ ਰਿਹਾ ਗੱਡੀ ਤੇ ਦੂਜਾ ਕਹਿੰਦਾ ਯਾਰ ਮੈਂ ਚਲਾਉਣੀ ਆ, ਤੇ ਉਹ ਕਹਿੰਦਾ ਮੈਂ ਚਲਾਉਣੀ ਹੈ, ਮੈਂ ਉਹਨੂੰ ਕਿਹਾ ਯਾਰ ਮੈਂ ਵੀ ਚਲਾਉਣੀ ਹੈ, ਇੱਕ ਹੋਰ ਕਹਿੰਦਾ ਮੈਂ ਵੀ ਚਲਾਉਣੀ ਹੈ, ਤੇ ਫਿਰ ਚਲੋ ਹਾਰ ਕੇ ਉਹ ਕਹਿੰਦਾ ਯਾਰ ਨਹੀਂ ਯਾਰ ਮੈਨੂੰ ਚਲਾਉਣ ਦਿਓ, ਉਹ ਚਲਾਉਣ ਲੱਗ ਗਿਆ ਤੇ ਉਹ 155 ਤੇ ਗਿਆ, ਪੁਲਿਸ ਨੇ ਘੇਰ ਲਿਆ, ਉਹ ਵਿਚਾਰੇ ਨੂੰ ਸਟੰਟ ਡਰਾਈਵਿੰਗ ਦੀ ਟਿਕਟ ਮਿਲ ਗਈ। ਅਸੀਂ ਕਿਹਾ ਯਾਰ ਦੇਖਿਆ ਲੜਦੇ ਸੀਗੇ ਕਿਹਨੇ ਚਲਾਉਣੀ ਹੈ, ਤੂੰ ਚਲਾ ਲਈ ਤੂੰ ਫੜਿਆ ਗਿਆ।
3: ਹਾਂ, ਪਹਿਲੇ ਤੋਂ ਪਹਿਲਾਂ ਕਦੇ ਨੀ ਹੋਇਆ, ਪਰ ਉਦਣ ਬਸ ਚਲੋ ਕਿਸਮਤ ਮਾੜੀ, ਪਰ ਮੈਂ ਚਾਹੁੰਦਾ ਮਤਲਬ ਠੀਕ ਆ, ਚਲੋ
1: ਚਲੋ
3: ਸਬਕ ਮਿਲ ਗਿਆ, ਤੂੰ ਬਾਅਦ ਚ ਬੰਦਾ ਸਹੀ ਹੋਵੇ ਉਹੀ ਬਹੁਤ ਵੱਡੀ ਗੱਲ, ਗਲਤੀ ਤੋਂ ਸਿੱਖਣਾ ਜ਼ਰੂਰੀ
1: ਯਾਰ, ਨਹੀਂ ਚਲੋ ਬੰਦਾ ਸੁਧਰ ਜਾਂਦਾ। ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਬਟ ਜੇ ਪੰਗਾ ਨਾ ਹੀ ਪਵੇ ਚੰਗੀ ਗੱਲ ਹੈ, ਬਟ ਕਈ ਵਾਰ ਪੈ ਜਾਂਦੇ ਆ ਤੇ ਬੰਦੇ ਫਿਰ ਲਰਨ ਕਰ ਲੈਂਦੇ ਆ, ਲਰਨ ਫਰੋਮ ਯੂਰ ਮਿਸਟੇਕਸ, ਆਪਾਂ ਆਪਣੀਆਂ ਗਲਤੀਆਂ ਤੋਂ ਜਦੋਂ ਸਿੱਖਦੇ ਆ ਨਾ ਤਾਂ ਫਿਰ ਚਲੋ ਗਲਤੀ ਕੋਈ ਉਨੀ ਆਪਾਂ ਨੂੰ ਤੰਗ ਵੀ ਨਹੀਂ ਕਰਦੀ ਵੀ ਚਲੋ ਲੈਸਨ ਮਿਲਿਆ ਮਿਲਿਆ, ਮਹਿੰਗਾ ਬੜਾ ਮਿਲਿਆ ਤਾਂ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਨੂੰ ਯਾਦ ਰੱਖੋ। ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਤੇ ਲੋਕੇਟਡ ਨੇ। ਗ੍ਰੈਂਡ ਓਪਨਿੰਗ, ਬੜੇ ਵੱਡੇ ਵੱਡੇ ਡਿਸਕਾਊਂਟ ਲੱਗੇ ਆ। ਈਗਲ ਟਰੱਕ ਤੇ ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ। 401 ਤੋਂ ਉੱਤਨ ਸਾਰ 6472346293, 6472346293। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 6472346293 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਅਪੁਆਇੰਟਮੈਂਟ ਬਣਾ ਲਓ ਜਾਂ ਪਹੁੰਚੋ। ਅਪੁਆਇੰਟਮੈਂਟ ਕੋਈ ਨਾ ਤੁਹਾਡੇ ਲਈ ਕਹਿੰਦੇ ਹੁੰਦੇ ਨਾ ਕਿ ਖੁੱਲ੍ਹੀ ਰੱਖਣਗੇ, ਤੁਸੀਂ ਟੈਨਸ਼ਨ ਨਾ ਲਓ। ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਵੱਲੋਂ ਮੈਸੇਜ ਹੈ।
4: इस रक्षाबंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
5: राजधानी की किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
4: 26 लोकेशंस अक्रॉस कनाडा।
6: फॉर मोर इन्फॉर्मेशन विजिट rajdhanisweets.ca।
1: 1781 हेलो, ਕੱਟ ਦਿੱਤੀ ਕਾਲ, ਐ ਨਾ ਕਰਿਆ ਕਰੋ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਅਕਾਲ ਮੋੜਗਿਰੀਸ ਤੋਂ। 6479888731 ਪਵਾਰ ਸਾਹਿਬ ਦਾ ਨੰਬਰ ਹੈ। ਪਵਾਰ ਸਾਹਿਬ ਵੈਲਕਮ।
7: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲੈਣ ਜਿਹੜੇ ਸਾਰੇ ਪੈਪਾ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਵੀ ਭੈਣ ਭਰਾ ਦਾ, ਕੋਈ ਲਾਈਨ ਆਫ ਕ੍ਰੈਡਿਟ ਘਰ ਤੇ ਬਣਾਉਣੀ ਹੈ ਜਾਂ ਕੋਈ ਮੋਰਗੇਜ ਹੈ, ਕੋਈ ਰੀਫਨਾਂਸ ਕਰਨਾ ਘਰ ਨੂੰ ਜਾਂ ਸਵਿਚ ਕਰਨੀ ਮੋਰਗੇਜ, ਕੋਈ ਰੇਟ ਵਧੀਆ ਲੈਣਾ ਤਾਂ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। 6479888731, 647-988-8731। ਥੋੜੀ ਜਿਹੀ ਗੱਲ ਕਰਾਂਗੇ ਸੈਲਫ ਇੰਪਲਾਇਡ ਭੈਣ ਭਰਾ ਵਾਸਤੇ, ਕਿਉਂਕਿ ਸੈਲਫ ਇੰਪਲਾਇਡ ਭੈਣ ਭਰਾ ਦੀ ਮੋਰਗੇਜ ਇੰਨੀ ਸੌਖੀ ਮੋਰਗੇਜ ਨਹੀਂ ਹੁੰਦੀ, ਜਾਂ ਉਹਨਾਂ ਦੀ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਤਾਂ ਵੀ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਅਸੀਂ ਇਨਕਮ ਵਧੀਆ ਅਰਨ ਕਰਨੇ ਆ, ਪਰ ਜਦੋਂ ਟੈਕਸ ਭਰਨ ਦੀ ਵਾਰੀ ਆਉਂਦੀ ਹੈ ਸਾਡਾ ਪਰਸਨਲ ਟੈਕਸ, ਉਦੋਂ ਕੁਛ ਕੁ ਡਿਡਕਸ਼ਨਸ ਹੋਣ ਕਰਕੇ ਟੈਕਸ ਦੀ ਅਮਾਊਂਟ ਇੰਨੀ ਜ਼ਿਆਦਾ ਨਹੀਂ ਹੁੰਦੀ ਜਿਹੜੀ ਨੋਟਸ ਆਫ ਅਸੈਸਮੈਂਟ ਦੀ ਹੈ, ਜਿਹਦੇ ਨਾਲ ਅਸੀਂ ਆਪਣੀ ਮੋਰਗੇਜ ਜਾਂ ਲਾਈਨ ਆਫ ਕ੍ਰੈਡਿਟ ਲਈ ਕੁਆਲੀਫਾਈ ਕਰ ਸਕੀਏ। ਪਰ ਸਾਡੇ ਕੋਈ ਇਹੋ ਜਿਹੇ ਲੈਂਡਰ ਹੈਗੇ ਆ ਜਿਹੜੀ ਥੋੜੀ ਸਟੇਟਡ ਇਨਕਮ, ਜਿਹੜੀ ਵੀ ਤੁਸੀਂ ਇਨਕਮ ਅਰਨ ਕਰਦੇ ਆ ਤੇ ਆਪਣੇ ਬਿਜ਼ਨਸ ਅਕਾਊਂਟ ਦੇ ਵਿੱਚ ਜਮ੍ਹਾਂ ਕਰਦੇ ਆ ਤੇ ਤੁਹਾਡੇ ਕਾਰਪੋਰੇਸ਼ਨ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੁੰਦੀ ਆ, ਉਹਦੇ ਆਧਾਰ ਤੇ ਅਸੀਂ ਤੁਹਾਨੂੰ ਜਿਹੜੀ ਲਾਈਨ ਆਫ ਕ੍ਰੈਡਿਟ ਜਾਂ ਮੋਰਗੇਜ ਜਿਹੜੀ ਆ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਅਗਰ ਤੁਹਾਡੀ ਮੋਰਗੇਜ ਆਲਰੇਡੀ ਲੌਕਡ ਆ, ਤੁਹਾਨੂੰ ਲਾਈਨ ਆਫ ਕ੍ਰੈਡਿਟ ਦੀ ਲੋੜ ਪੈ ਗਈ ਆ, ਤਾਂ ਵੀ ਤੁਸੀਂ ਕਾਲ ਕਰ ਲਓ, ਤੁਹਾਨੂੰ ਤੁਹਾਡੀ ਸਟੇਟਡ ਇਨਕਮ ਦੇ ਆਧਾਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਆ, ਉਹ ਵੀ ਬਿਨਾਂ ਮੋਰਗੇਜ ਤੋੜਨ ਤੋਂ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਜਿਹੜਾ ਸਿਕਿਓਰ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਹੈ, ਬਹੁਤ ਵਧੀਆ ਪ੍ਰੋਡਕਟ ਆ। ਇਹਦੀ ਬਿਊਟੀ ਹੈ ਕਿ ਜਿੰਨਾ ਦੇ ਜਦੋਂ ਉਹਦੇ ਯੂਜ਼ ਕਰੋਗੇ ਉਦੋਂ ਹੀ ਉਹਦੇ ਤੇ ਆਪਣਾ ਇੰਟਰਸਟ ਪੇ ਕਰੋਗੇ, ਅਦਰਵਾਈਜ਼ ਇੱਥੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ, ਪੇ ਆਫ ਹੋਣ ਤੋਂ ਬਾਅਦ ਵੀ ਬਣੀ ਰਹਿੰਦੀ ਆ, ਫਿਰ ਜਦੋਂ ਲੋੜ ਪਵੇ ਉਦੋਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਆ ਜੀ। ਤੇ ਇਸ ਕਰਕੇ ਬਹੁਤ ਸਾਰੇ ਭੈਣਾਂ ਨੇ ਇਹ ਵੀ ਕਾਲ ਦਿੰਦੀਆਂ ਜੀ, ਸਿਕਿਓਰ ਲਾਈਨ ਆਫ ਕ੍ਰੈਡਿਟ ਤੇ ਸੈਕੰਡ ਮੋਰਗੇਜ ਕੀ ਫਰਕ ਆ। ਸੈਕੰਡ ਮੋਰਗੇਜ ਅੱਜ ਤੁਸੀਂ ਇੱਕ ਦਫਾ ਚੈੱਕ ਲਈ, ਅੱਜ ਤੁਹਾਡੀ ਕਲੋਜ਼ ਹੋ ਗਈ, ਕੱਲ ਤੋਂ ਇੰਟਰਸਟ ਪੈਂਡ ਹੈ ਪੈਣਾ। ਅੱਜ ਤੁਹਾਡੀ ਲਾਈਨ ਆਫ ਕ੍ਰੈਡਿਟ ਕਲੋਜ਼ ਹੁੰਦੀ ਆ, ਉਹਦੇ ਚ ਜਦੋਂ ਪੈਸਾ ਕੱਢੋਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰੋਗੇ। ਤੇ ਬਾਕੀ ਸੈਕੰਡ ਮੋਰਗੇਜ ਐਵਰੀ ਈਅਰ ਰਿਨਿਊਅਲ ਫੀਸ ਦੇਣੀ ਪੈਂਦੀ ਆ, ਲਾਈਨ ਆਫ ਕ੍ਰੈਡਿਟ ਤੇ ਇਹੋ ਜਿਹੀ ਕੋਈ ਫੀਸ ਨਹੀਂ ਦੇਣੀ ਪੈਂਦੀ ਸਾਨੂੰ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਵੀ ਹੋਰ ਕੋਈ ਆਪਣਾ ਫਾਈਨੈਂਸਿੰਗ ਆਪਸ਼ਨ ਡਿਸਕਸ ਕਰਨੀ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਜਾਂ ਕਿਸੇ ਭੈਣ ਭਰਾ ਨੇ ਕੋਈ ਆਪਣੇ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਹੈ ਜਾਂ ਬਿਜ਼ਨਸ ਲੋਨ ਕਰਾਉਣਾ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731 6479888731। ਹਮੇਸ਼ਾ ਗੱਲ ਕਹੀ ਦੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦਾ ਜੀ। ਬਹੁਤ ਧੰਨਵਾਦ,
1: ਬਹੁਤ ਧੰਨਵਾਦ ਜੀ 6479888731। ਦਵਿੰਦਰ ਪਵਾਰ ਜੀ ਨੂੰ ਤੁਸੀਂ ਜ਼ਰੂਰ ਕਰੋ ਫੋਨ ਤੇ ਕਰੋ ਡੀਲ ਵਧੀਆ ਬੰਦਿਆਂ ਨਾਲ।
8: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ। ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
9: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਵੈਰੀ ਗੁੱਡ। ਓਕੇ, ਸੋ ਸਟੂਡੀਓ ਦਾ ਨੰਬਰ ਹੈ 9056733337। ਅੱਜ ਨਾ ਸੀ ਵੈਸੇ ਹੀ ਗੱਲਬਾਤ ਤੁਰ ਪਈ ਵੀ ਤੁਸੀਂ ਗੱਡੀ, ਤੁਹਾਨੂੰ ਗੱਡੀ ਚਲਾਉਂਦੇ ਨੂੰ ਕਿੰਨਾ ਚਿਰ ਹੋ ਗਿਆ, ਲਾਇਸੈਂਸ ਕਦੋਂ ਕੁ ਲਿਆ ਅਤੇ ਕਿੰਨੀਆਂ ਕੁ ਟਿਕਟਾਂ ਮਿਲੀਆਂ ਨੇ ਉਦੋਂ ਦੀਆਂ। ਕੋਈ ਕਹਿ ਰਿਹਾ ਨਵੀਂ 25 ਸਾਲ ਹੋ ਗਏ ਅਤੇ ਸਿਰਫ 25 ਸਾਲਾਂ 'ਚ 2 ਟਿਕਟਾਂ ਮਿਲੀਆਂ। ਕੋਈ ਕਹਿ ਰਿਹਾ ਨਵੀਂ ਲਾਇਸੈਂਸ ਲੈਣ ਨੂੰ 5 ਸਾਲ ਹੋਏ ਆ ਅਤੇ 10 ਟਿਕਟਾਂ ਮਿਲ ਗਈਆਂ। ਕੋਈ ਕਹਿੰਦਾ ਨਵੀਂ ਲਾਇਸੈਂਸ ਲੈਣ ਨੂੰ 22 ਸਾਲ ਹੋ ਗਏ ਅਤੇ 12-13 ਟਿਕਟਾਂ ਮਿਲੀਆਂ। ਸੋ ਕਿੰਨੇ ਕੁ ਤੁਸੀਂ ਸੇਫ ਡਰਾਈਵਰ ਰਹੇ ਹੋ, ਕਿੰਨੇ ਕੁ ਤੁਸੀਂ ਕਹਿੰਦੇ ਹੁੰਦੇ ਕਿ ਬਸ ਡਰਾਈਵਿੰਗ ਰੇਸ ਡਰਾਈਵਰ ਵਾਂਗੂ ਕੀਤੀ ਹੈ। ਸੋ ਨੰਬਰ ਹੈ ਆਪਣਾ 9056733337, 9056733337, 9056733337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ, 905-673-3337। ਅਤੇ ਇੱਕ ਦੂਜਾ ਸਵਾਲ ਇੱਕ ਵੀਰ ਨੇ ਕੀਤਾ ਕਿ ਨਵੀਂ ਸਾਰਿਆਂ ਨੂੰ ਪੁੱਛਿਓ ਜੇ ਕੋਈ ਟਿਕਟ ਤੋਂ ਬਚਿਆ ਵੀ ਹੋਵੇ, ਪੁਲਿਸ ਨੇ ਘੇਰ ਲਿਆ ਬਟ ਕਿਵੇਂ ਤੁਸੀਂ ਆਪਣੇ ਆਪ ਨੂੰ ਬਚਾਇਆ। ਹੁਣ ਇੱਕ ਵੀਰ ਕਹਿੰਦੇ ਨਵੀਂ ਮੈਂ 153 'ਤੇ ਜਾ ਰਿਹਾ ਸੀਗਾ, ਪੁਲਿਸ ਨੇ ਘੇਰ ਲਿਆ। ਮੈਂ ਉਹਨੂੰ ਕਿਹਾ ਮੈਂ ਤਾਂ ਬਈ ਸਪੀਡਿੰਗ ਕੀਤੀ ਨਹੀਂ, ਤੇ ਕੁਦਰਤੀ ਕਹਿੰਦੇ ਕਿ ਪੁਲਿਸ ਵਾਲੇ ਨੇ ਆਪਣੇ ਕੈਮਰੇ ਨਾਲ ਟਰੈਕ ਨਹੀਂ ਕੀਤਾ, ਤੇ ਕਹਿੰਦੇ ਵੀ ਉਹ ਕਹਿੰਦਾ ਚੱਲ ਯਾਰ ਫਿਰ ਜਾ ਤੂੰ। ਸੋ ਇਹ ਵੀ ਜੇ ਕੋਈ ਬਚਿਆ ਹੋਵੇ ਮੈਂ ਵੀ ਤੁਹਾਨੂੰ ਦੱਸੂਗਾ ਮੈਂ ਕਿਵੇਂ ਬਚਿਆ ਸੀਗਾ। ਸੋ ਤੁਸੀਂ ਕਿਤੇ ਬਚੇ ਹੋ ਤਾਂ ਨੰਬਰ ਹੈ 905-673-3033-9053-3337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। 5730 ਹੈਲੋ
10: ਮੈਨੂੰ ਫੀਡਬੈਕ ਦੇ ਸਕਦਾ ਅਦਰਵਾਈਜ਼ ਮੈਂ ਚੈੱਕ ਨਹੀਂ ਦੇ ਸਕਦਾ। ਪਰ ਉਹਨੇ ਮੇਰਾ ਫੋਨ ਚੈੱਕ ਨਹੀਂ ਕੀਤਾ, ਪਰ ਉਹਨੇ ਮੈਨੂੰ ਟੈਕਸਟ ਨਹੀਂ ਸੀ। ਮੈਂ ਕਿਹਾ ਮੈਂ ਤਾਂ ਆਪਣੇ ਹਸਬੈਂਡ ਨਾਲ ਗੱਲਾਂ ਕਰ ਰਹੀ ਹਾਂ, ਵੀ ਤੈਨੂੰ ਲੱਗਦਾ ਮੈਂ ਫੋਨ ਤੇ ਗੱਲ ਕਰਦੀ। ਮੈਂ ਫੋਨ ਤੇ ਨਹੀਂ ਸੀ, ਮੈਂ ਤਾਂ ਆਪਣੇ ਹਸਬੈਂਡ ਨਾਲ ਗੱਲ, ਪੈਸੈਂਜਰ ਸੀ ਤੇ ਮੈਂ ਹਸਬੈਂਡ ਸੀਗੇ ਉਹਨੂੰ, ਪਰ ਲੱਗ ਰਿਹਾ ਸੀ ਵੀ ਆਲਰੇਡੀ ਆਪਣੇ ਇਹ ਫੋਨ ਤੇ ਗੱਲ ਕਰ ਰਹੀ ਆ।
1: ਪਰ ਆਮ ਤੌਰ ਤੇ ਪੁਲਿਸ ਮੰਨਦੀ ਨਹੀਂ ਹੁੰਦੀ, ਐਂ ਤਾਂ ਫਿਰ ਕੋਈ ਵੀ ਕਹਿ ਦੇਵੇ ਮੈਂ ਤਾਂ ਬਈ ਫੋਨ ਤੇ ਹੈ ਨਹੀਂ ਸੀ, ਮੇਰਾ ਫੋਨ ਚੈੱਕ ਕਰ ਲਾ, ਫੋਨ ਦੀਆਂ ਕਾਲਾਂ ਡਿਲੀਟ ਕਰਨ ਨੂੰ ਮਿੰਟ ਲੱਗਦਾ।
10: ਇਸ ਗੱਲ ਨੂੰ 9-10 ਸਾਲ ਹੋ ਗਏ, ਪਰ ਫੋਨ ਦੀ ਗੱਲ ਨਹੀਂ ਤਾਂ ਉਦੋਂ ਪੁਲਿਸ ਏਦਾਂ ਨਹੀਂ ਸੀ ਕਰਦੀ ਹੁਣ ਗੱਲ
1: ਆ। ਪਰ ਤੁਹਾਨੂੰ ਤੁਹਾਨੂੰ ਫਿਰ 30 ਸਾਲਾਂ ਚ ਕੋਈ ਟਿਕਟ ਨਹੀਂ ਮਿਲੀ?
10: ਨਹੀਂ ਮੈਨੂੰ ਕੋਈ ਟਿਕਟ ਨਹੀਂ ਮਿਲੀ, ਆਲਰੇਡੀ ਮੈਨੂੰ ਕੋਈ ਟਿਕਟ ਨਹੀਂ ਮਿਲੀ।
1: ਬੱਲੇ ਬੱਲੇ 30 ਸਾਲ ਹੋ ਗਏ ਨਾਲੇ ਲਾਇਸੈਂਸ ਲੈਣ ਨੂੰ।
10: ਹਾਂਜੀ 30 ਸਾਲ ਹੋ ਗਏ ਮੈਨੂੰ ਲਾਇਸੈਂਸ ਮਿਲਿਆ, ਪਰ ਉਦੋਂ ਮੈਨੂੰ ਉਹਨੇ ਪੁਲਿਸ ਨੇ ਰੋਕ ਲਿਆ। ਪਰ ਆਲਰੇਡੀ ਨਹੀਂ, ਮੈਂ ਪਹਿਲਾਂ ਉਹਨਾਂ ਇਹ ਕਿਹਾ ਮੈਂ ਕਿਹਾ ਮੇਰਾ ਪਹਿਲਾਂ ਫੋਨ ਚੈੱਕ ਕਰ, ਜੇ ਕੋਈ ਇਹਨਾਂ ਨੂੰ ਆਊਟ ਉੱਤੇ ਕਾਲ ਹੋਊਗੀ ਮੈਂ ਕਿਹਾ ਤੂੰ ਮੈਨੂੰ ਫੀਮੇਲ ਟੈਕਸ ਦੇ ਸਕਦਾ। ਮੈਂ ਕਿਹਾ ਮੈਂ ਆਪਣੇ ਹਸਬੈਂਡ ਨਾਲ ਗੱਲਾਂ ਕਰ ਰਹੀ, ਮੈਨੂੰ ਕੋਈ ਨਹੀਂ ਟੈਕਸ ਦੇ
1: ਸਕਦਾ।
10: ਮੇਰਾ ਫੋਨ ਨਹੀਂ ਚੈੱਕ ਕੀਤਾ, ਫਿਰ ਉਹ ਵਾਪਸ ਯੂਟਰਨ ਗੱਡੀ ਮਾਰਕ ਕਰਕੇ ਤਾਂ ਫਿਰ ਵਾਪਸ ਚਲ ਗਿਆ ਸੀਗਾ।
1: ਚਲੋ ਵੈਰੀ ਗੁੱਡ, 30 ਸਾਲ ਯਾਰ, ਨੋ ਟਿਕਟ, ਥੈਂਕ ਯੂ ਤੁਹਾਡਾ। ਤੇ ਡਰਾਈਵਿੰਗ ਕਰ ਰਹੀ ਏਦਾਂ ਕਰੋ, ਬੜਾ ਲੰਬਾ ਸਮਾਂ ਯਾਰ ਵਿਦਆਊਟ ਟਿਕਟ, ਨਹੀਂ ਤਾਂ 2 ਸਾਲ ਜਿਹੜਾ ਬੰਦਾ ਚਲਾ ਰਿਹਾ ਉਹਨੂੰ ਇੱਕ ਅੱਧੀ ਮਿਲ ਜਾਂਦੀ ਹੈ। ਸੋ ਭਾਜੀ ਇੱਕ ਵਾਰ ਫਿਰ ਸਾਡੇ ਨਾਲ ਨੇ ਗ੍ਰੈਂਡ ਆਫ ਫਰੀਟੇ ਤੋਂ, ਤੇ ਬਾਕੀ ਕਾਲਰ ਜਿਹੜੇ ਨੇ ਹੋਲਡ ਕਰੋ ਸਾਰੇ ਜਣੇ। ਸੋ ਭਾਜੀ ਵੈਲਕਮ।
11: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੁਹਾਨੂੰ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਮਸਾਜਰ, ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ। ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਸੋਫਾ ਕਨਵਰਟ ਇੰਟੂ ਬੈੱਡ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਸਾਈਡ ਦੇ ਉੱਪਰ ਚੇਸ ਦੇ ਵਿੱਚ ਸਟੋਰੇਜ ਵੀ ਹੋਊਗੀ, ਸੋਫਾ ਵੀ ਬਣ ਜੂ, ਬੈੱਡ ਵੀ ਬਣ ਜੂਗਾ, ਸੋਫਾ ਕਮ ਬੈੱਡ, ਜਿਹਦੀ ਰੈਗੂਲਰ ਕੀਮਤ 1280 ਸਿਰਫ ਓਨਲੀ ਫੋਰ ਦਿਸ ਵੀਕਐਂਡ 499 ਦਾ। ਐਲ ਸ਼ੇਪ ਦਾ ਸੋਫਾ ਕਮ ਬੈੱਡ ਵਿਦ ਸਟੋਰੇਜ 499 499 ਡਨ ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ। ਨਵੀ ਭਾਜੀ
1: ਕੀ ਬਾਤ ਹੈ, ਵੈਰੀ ਗੁੱਡ। 2276 ਹਾਂਜੀ ਸਮਰ ਚ, ਬਟ ਬਾਕੀ ਅੱਜ ਕਮਾਲ ਹੀ ਹੋ ਗਈ।
12: ਇੱਕ ਮਹੀਨਾ ਪਹਿਲਾਂ ਵੀ ਪਿਆ ਸੀ ਬਾਈ, ਜਮਾ ਜ਼ੀਰੋ ਵੀ ਸੀ।
1: ਹਾਂ ਉਦੋਂ ਵੀ ਬਹੁਤ ਜ਼ਿਆਦਾ ਸੀ। ਬਿਲਕੁਲ ਬਿਲਕੁਲ।
12: ਇੱਥੇ ਮਤਲਬ ਕਿ 5 ਸਾਲ ਪੁਰਾਣਾ ਆ, ਹਾਲਾਂਕਿ ਡੇਲੀ ਮਤਲਬ ਕਿ 60-70 ਕਿਲੋਮੀਟਰ ਦੀ ਐਵਰੇਜ ਹੈਗੀ ਹੈ, ਮਤਲਬ ਕਿ ਫਲੋਰਿੰਗ ਦਾ ਕੰਮ ਹੈ ਆਪਣਾ, ਡੇਲੀ ਆਈ ਜਾਈਦਾ ਆ ਕਦੇ ਕਿਤੇ ਕਦੇ ਕਿਤੇ। ਤੇ ਆਪਣਾ ਟਿਕਟ ਇੱਕ ਵਾਰੀ ਭਾਜੀ ਰੈਡ ਲਾਈਟ ਤੇ ਖੜੇ ਹੋਏ ਫੋਨ ਚੱਕਿਆ ਤੇ ਉੱਥੇ ਪੁੱਲ ਅਪ ਹੋ ਗਿਆ ਸੀ, ਤੇ ਲਾਇਸੈਂਸ ਮੇਰੇ ਕੋਲ ਏਜੈਂਟ ਆ, ਬਟ ਉਹ ਲਾਇਸੈਂਸ ਵੀ ਮੇਰਾ ਘਰੇ ਪਿਆ ਸੀ।
1: ਅੱਛਾ,
12: ਲਾਇਸੈਂਸ ਵੀ ਘਰੇ ਰਹਿ ਗਿਆ ਸੀ, ਕਿਉਂਕਿ ਟਿਕਟ ਮਿਲ ਗਈ ਸੀ ਬਟ ਉਹ ਫਾਈਟ ਹੋ ਗਈ ਸੀ, ਮਤਲਬ ਕਿ ਉਹ ਹੋ ਗਈ ਸੀ ਜਿੱਦਾਂ ਆਪਾਂ ਕਹਿੰਦੇ ਵੀ ਕੈਂਸਲ, ਕੁਛ ਨੀ ਆਪਾਂ ਨੂੰ ਭਰਨਾ ਪਿਆ ਸੀ।
13: ਸਪੀਡਿੰਗ
1: ਕਰਦੇ ਹੋ ਕਦੇ ਕਦੇ?
13: ਸਪੀਡਿੰਗ ਭਾਜੀ ਏਦਾਂ ਮਤਲਬ ਮੈਂ ਜਿੰਨਾ ਕੁ ਲਾਇਆ ਹਿਸਾਬ ਜਿੰਨੀ ਮਰਜ਼ੀ ਕਰ ਲਓ ਤੁਸੀਂ ਕੋਈ ਫਾਇਦਾ ਨੀ ਉਹਦਾ, ਜਿੱਥੇ ਤੁਸੀਂ ਵੱਧ ਤੋਂ ਵੱਧ ਤੁਸੀਂ 5-7 ਮਿੰਟ ਦਾ ਫਰਕ ਪਾ ਸਕਦੇ ਹੋ, ਉਹਦੇ ਨਾਲ ਬੈਟਰ ਹੈ ਕਿ ਸਪੀਡ 'ਚ ਚੱਲੋ, ਕਿਉਂਕਿ ਡੇਲੀ ਜਾਣਾ ਹੁੰਦਾ ਹਾਈਵੇ ਤੇ ਮੈਂ ਕੱਢਿਆ ਆ,
1: ਕੋਈ ਫਰਕ ਨੀ ਪੈਂਦਾ। ਕਈ ਲੋਕ ਨਾ ਦਵੱਲੀ ਜਾ ਰਹੇ ਹੁੰਦੇ ਆ, ਫਿਰ ਅੱਗੇ ਤੁਸੀਂ ਵੀ ਰੈਡ ਲਾਈਟਾਂ ਤੇ ਖੜੇ ਹੋ ਤੇ ਉਹ ਵੀ ਰੈਡ ਲਾਈਟਾਂ ਤੇ ਖੜੇ ਹੁੰਦੇ ਆ।
13: ਬਿਲਕੁਲ ਬਿਲਕੁਲ ਭਾਈ, ਇੱਕ ਮੈਂ ਹੋਰ ਚਲੋ ਇੱਕ ਮਿੰਟ ਹੀ ਲੈਣਾ, ਪਤਾ ਨੀ ਗੱਲ ਚਲੋ ਟੋਪਿਕ ਜ਼ਰੂਰੀ ਹੈਗਾ ਜਾਂ ਨਹੀਂ, ਇੱਕ ਤੁਸੀਂ ਨੋਟ ਕੀਤਾ ਹੋਣਾ ਵੀ ਜਦੋਂ ਕਈ ਵਾਰੀ ਆਪਾਂ ਜਿੱਦਾਂ ਹੁਣ ਹਾਈਵੇ 400 ਤੋਂ ਉਹਨੇ ਮੰਨ ਕੇ ਚਲੋ ਵੀ ਆਪਾਂ ਹਾਈਵੇ 401 ਦਾ ਐਗਜ਼ਿਟ ਲੈਣਾ ਰਾਈਟ, ਜਿੱਦਾਂ ਮੰਨ ਕੇ ਚਲੋ ਵੀ ਜਦੋਂ ਆਪਾਂ ਮਰਜ ਕਰਨਾ ਹਾਈਵੇ ਦੇ ਵਿੱਚ ਉਹ 2-3 ਕਿਲੋਮੀਟਰ ਦਾ, ਕਈ ਵਾਰ ਜਦੋਂ ਟ੍ਰੈਫਿਕ ਨੀ ਲੱਗ ਜਾਂਦਾ ਹੁੰਦਾ ਇੱਕਦਮ, ਤੇ ਉਹਦਾ ਵੀ ਜਿੱਦਾਂ ਆਪਾਂ ਮਤਲਬ ਪਹਿਲਾਂ ਮੈਂ ਵੀ ਇੱਦਾਂ ਬਹੁਤ ਕਰਦਾ ਸੀ, ਜਿੱਦਾਂ ਕੁਛ ਕੁ ਲੋਕ ਹੁੰਦੇ ਹੈਗੇ ਨਾਲੇ ਹਾਲਾਂਕਿ ਪਤਾ ਹੁੰਦਾ ਵੀ ਟ੍ਰੈਫਿਕ ਲੱਗਿਆ ਹੋਇਆ ਗਾਂ, ਲਾਈਨ ਵੀ ਚਲੋ ਬੰਦ ਹੋ ਜਾਣੀ ਆ, ਕਈ ਜਿੱਦਾਂ ਆਪਾਂ ਕਰਦੇ ਵੀ 2-2.5 ਕਿਲੋਮੀਟਰ ਗੱਡੀ ਸਾਈਡ ਤੋਂ ਭਜਾ ਕੇ ਤੇ ਸਾਹਮਣੇ ਜਾ ਕੇ ਸਿਗਨਲ ਦੇ ਕੇ ਵਿੱਚ ਐਂਟਰ ਹੋਣਾ, ਹਾਲਾਂਕਿ ਹਰ ਕੋਈ ਐਂਟਰ ਹੋਣ ਦੇ ਦਿੰਦਾ, ਕੋਈ ਏਦਾਂ ਨੀ ਕਰਦਾ ਵੀ ਯਾਰ ਵੀ ਨਹੀਂ ਐਂਟਰ ਹੋਣਾ, ਹਰ ਕੋਈ ਰਾਹ ਦਿੰਦਾ,
1: ਜਿਹਦੇ ਅੱਗੇ ਤੁਸੀਂ ਲਾਈ ਹੈ ਗੱਡੀ ਉਹ ਕੱਢਦਾ ਤਾਂ ਗਾਲਾ ਹੀ ਹੁੰਦਾ
13: ਤੁਹਾਨੂੰ, ਹਾਲਾਂਕਿ ਗੱਲ ਕੁਛ ਵੀ ਨੀ ਹੁੰਦੀ, ਬਟ ਆਪਾਂ ਨੂੰ ਕਿੱਦਾਂ
1: ਪ੍ਰਸਕ੍ਰਿਪਸ਼ਨ ਨਿਗਾਹ ਦੀ ਐਨਕ ਤੇ ਸਨਗਲਾਸਿਸ ਜਿੰਨੇ ਵੀ ਬੱਚੇ 19 ਸਾਲ ਤੋਂ ਘੱਟ ਦੀ ਉਮਰ ਦੇ ਨੇ, ਸਿੰਗਲ ਵਿਜ਼ਨ ਦੀਆਂ ਐਨਕਾਂ ਰੈਗੂਲਰ ਪ੍ਰਾਈਸ $400 ਹੈ ਤੁਹਾਡੇ ਲਈ, $249 ਸਿਲੈਕਟ ਫਰੇਮ ਤੇ ਐਸਲਰ ਡਿਜੀਟਲ ਪ੍ਰੋਗਰੈਸਿਵ ਲੈਂਸਿਸ, ਡਾਕਟਰ ਅਵੇਲੇਬਲ ਨੇ, ਪੂਰਾ ਆਈ ਐਗਜ਼ਾਮ ਕਰਾਓ, ਇੰਗਲਿਸ਼ ਪੰਜਾਬੀ ਹਿੰਦੀ ਤੁਹਾਡੀ ਬੋਲੀ ਬੋਲਦੇ ਨੇ, 10 ਸਾਲ ਤੱਕ ਦਾ ਐਕਸਪੀਰੀਅੰਸ ਹੈ, ਜਿੰਨੇ ਬੱਚੇ 19 ਸਾਲ ਤੋਂ ਘੱਟ ਨੇ ਉਹ ਪੰਡਰ ਹਰ ਸਾਲ ਤੁਹਾਡਾ ਆਈ ਐਗਜ਼ਾਮ ਕਵਰਡ ਹੈ, ਡਾਇਰੈਕਟ ਇੰਸ਼ੋਰੈਂਸ ਨਾਲ ਡੀਲ ਕਰਦੇ ਆ, ਸਨ ਲਾਈਫ, ਮੈਨੀ ਲਾਈਫ, ਗ੍ਰੀਨ ਸ਼ੀਲਡ, ਕੈਂਡਲ ਲਾਈਫ ਤੇ ਹੋਰ ਕੰਪਨੀਜ਼। ਰੋਮੀ ਨੂੰ ਕਾਲ ਕਰੋ, ਬਿਯੋਂਡ ਆਈਵਰ, ਹੰਬਰ ਵੈਸਟ ਐਂਡ ਗੋਰਵੇ, 9057933937 ਡਕਟ ਕਲੀਨਿੰਗ ਨਹੀਂ ਕਰਾਈ, ਟਾਈਮ ਸਿਰ ਕਰਾ ਲਿਆ ਕਰੋ ਯਾਰ, 5 ਰਿਵਰਸ ਡਕਟ ਕਲੀਨਿੰਗ ਨੂੰ ਯਾਦ ਰੱਖੋ, ਆਪਣੀ ਡਕਟ ਕਲੀਨਿੰਗ ਟਾਈਮ ਸਿਰ ਕਰਵਾ ਲਵੋ, 437-688-7750 ਬੜਾ ਰੀਜਨੇਬਲ ਰੇਟ ਐਵੇਂ ਯਾਰ, ਇੰਨੀ ਡਸਟ ਤੁਹਾਡੇ ਵੈਂਟਸ ਦੇ ਵਿੱਚ ਭਰੀ ਪਈ ਹੈ, ਡਕਟ ਕਲੀਨਿੰਗ ਟਾਈਮ ਸਿਰ ਕਰਾ ਲਓ, ਨਾਲੇ ਤੁਹਾਡੀ ਵੀ ਸਿਹਤ ਠੀਕ ਰਹੂਗੀ, ਬੱਚਿਆਂ ਦੀ ਵੀ ਠੀਕ ਰਹੂਗੀ। ਇੱਕ ਖੁਸ਼ਖਬਰੀ ਹੈ ਕਿ ਸਬਜ਼ੀ ਮਾਰਕੀਟ ਦੀ 3ਜੀ ਲੋਕੇਸ਼ਨ ਖੁੱਲ ਰਹੀ ਹੈ, ਪੰਜਾਬੀ ਲਹਿਰਾਂ ਦੇ ਲਾਈਵ ਸ਼ੋਅ ਨਾਲ ਖੁੱਲੇਗੀ, ਬੜੀ ਜਲਦ ਡੇਟ ਦੱਸਾਂਗੇ ਤੁਹਾਨੂੰ। ਸੋ ਸਬਜ਼ੀ ਮਾਰਕੀਟ ਵਿਲੀਅਮ ਪਾਰਕਵੇ ਅਤੇ ਟੋਰਬਰਮ ਦੇ ਕੋਰਨਰ ਤੇ ਨਵੀਂ ਲੋਕੇਸ਼ਨ ਬੜੀ ਹੀ ਜਲਦ ਖੋਲਣ ਜਾ ਰਹੇ ਆ, ਰੈਸਟੋਰੈਂਟ ਵੀ ਤੇ ਗਰੋਸਰੀ ਸਟੋਰ ਵੀ। ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ, ਤੇ ਹੁਣ ਵਿਲੀਅਮ ਟੋਰਬਰਮ ਤੇ ਵੀ ਆ ਰਹੇ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ ਆਦਿ ਮਿਲ ਰਹੇ ਨੇ, ਪਹੁੰਚੋ, 24 ਘੰਟੇ ਖੁੱਲੇ ਨੇ। 3337 ਹਾਂਜੀ,
14: ਹੈਲੋ, ਸਤਿ ਸ੍ਰੀ ਅਕਾਲ ਨਵੀ,
1: ਸਤਿ ਸ੍ਰੀ ਅਕਾਲ ਜੀ,
14: ਅਜੇ ਮੈਂ ਤੁਹਾਨੂੰ ਦੱਸਣ ਲਈ ਮੈਂ ਕਿਵੇਂ ਬਚਿਆ ਸੀਗਾ, ਪੁਲਿਸ ਵਾਲੇ ਨੇ ਜੋ ਰੋਕਿਆ ਸੀ, ਮੇਰੀ ਨਾ ਪੰਜਾਬੀ ਕੰਮ ਆ ਗਈ ਉੱਥੇ, ਉਹ ਮੈਂ ਜਦੋਂ ਪੁਲਿਸ ਵਾਲੇ ਨੇ ਮੈਂ ਮੇਰੇ ਅਪਾਇੰਟਮੈਂਟ ਸੀਗੀ, ਮੈਂ ਥੋੜਾ ਜਿਹਾ ਫਾਸਟ ਜਾ ਰਿਹਾ ਸੀਗਾ, 140 ਤੇ ਜਾ ਰਿਹਾ ਸੀ ਐਕਚੁਲੀ, ਤੇ 60-80 ਦੀ ਸਪੀਡ ਸੀਗੀ, ਉਹ ਜਦੋਂ ਆਇਆ ਉਹਨੇ ਮੈਨੂੰ ਰੋਕਿਆ, ਤੇ ਮੇਰੇ ਮੂੰਹ ਚ ਪਤਾ ਕੀ ਨਿਕਲਿਆ, ਮੈਂ ਕਿਹਾ ਹੋਰ ਸੁਣਾਓ ਕਿਦਾਂ, ਤੁਹਾਡੇ ਡੈਡ ਦਾ ਕੀ ਹਾਲ ਆ, ਪਤਾ ਨੀ ਕੀ ਹੋਇਆ ਮੈਨੂੰ ਅੰਕਲ, ਮੈਂ ਤਾਂ ਡਰਾਈਵਿੰਗ ਲਾਇਸੈਂਸ ਉਹਨੇ ਮੈਂ ਤਾਂ ਮੰਗਿਆ ਸੀਗਾ, ਮੈਨੂੰ ਕਹਿੰਦਾ ਅੰਕਲ ਹੌਲੀ ਚਲਾਓ ਤੁਸੀਂ ਕਿਸੇ ਨੂੰ ਮਾਰ ਦੋਗੇ, ਕਹਿੰਦਾ
1: ਉਹਨੇ ਉਹਨੂੰ ਲੱਗਿਆ ਹੋਊਗਾ ਖਬਰਾਂ ਮੇਰੇ ਡੈਡ ਨੂੰ ਜਾਣਦਾ ਹੀ ਅੰਕਲ, ਤੁਸੀਂ ਯਾਰ ਮੈਨੂੰ ਵਧੀਆ, ਸਾਰੇ ਨੂੰ ਹੀ ਵਧੀਆ ਤੁਸੀਂ ਇੱਕ ਸੁਝਾਅ ਦਿੱਤਾ, ਹੁਣ ਅਗਲੀ ਵਾਰ ਮੈਨੂੰ ਵੀ ਪੁਲਿਸ ਵਾਲਾ ਘੇਰੂਗਾ ਪੰਜਾਬੀ, ਮੈਂ ਕਹੂੰਗਾ ਉਹ ਅੰਕਲ ਜੀ ਦਾ ਕੀ ਹਾਲ ਹੈ,
15: ਮੈਂ ਆਪ ਹੀ ਉਸ ਬਾਅਦ ਹੱਸੀ ਜਾਵਾਂ, ਮੈਂ ਕਿਹਾ ਦੇਖ ਇਹ ਮੇਰਾ ਚੱਲ ਗਿਆ ਜਾਦੂ।
1: ਹਾਂ ਵਧੀਆ ਸਿਆਣੀ ਗੱਲ ਹੈ, ਤੇ ਉਹਨੇ ਫਿਰ ਅੱਛਾ ਕਹਿੰਦਾ ਕਿ ਧਿਆਨ ਨਾਲ ਚਲਾਓ ਤੇ ਫਿਰ ਕੁਛ ਨੀ ਕਿਹਾ ਤੁਹਾਨੂੰ ਹੈ।
15: ਪਤਾ ਕਿੰਨੋ ਉਹਨੇ ਮੈਨੂੰ ਕਿਹਾ ਕਹਿੰਦਾ ਅੰਕਲ ਧਿਆਨ ਨਾਲ ਚਲਾਓ ਕਿਸੇ ਨੂੰ ਮਾਰ ਦੋਗੇ ਤੁਸੀਂ ਦੱਸ।
1: ਹਾਂ ਵੈਰੀ ਗੁੱਡ, ਚਲੋ ਚੰਗੀ ਗੱਲ ਹੈ।
15: ਪਤਾ ਕੀ ਮੇਰੀ ਸੀਗੀ ਅਪਾਇੰਟਮੈਂਟ,
1: ਹਾਂ
15: ਇਸ ਕਰਕੇ ਉਹ ਮਿਸ ਨੀ ਸੀ ਕਰਨਾ ਚਾਹੁੰਦਾ, ਇਸ ਕਰਕੇ ਮੈਂ ਓਵਰ ਸਪੀਡ ਜਾ ਰਿਹਾ ਸੀ।
16: ਖੀਰ
1: ਪੂੜੇ ਵਾਲਿਆਂ ਮੈਨੂੰ ਫਿਰ ਕਿਵੇਂ ਲਾ ਲਿਆ ਫੋਨ?
16: ਤੁਸੀਂ
1: ਕਿੱਥੋਂ ਆਰਡਰ ਕਰਦੇ ਹੋ?
16: ਘਰ ਦੇ ਨੇੜੇ ਫਰੈਸ਼ ਰਸੋਈ, ਅਦਰਵਾਈਜ਼ ਸਰ ਕੁਛ ਕੋਈ ਰਿਕਮੈਂਡੇਸ਼ਨ ਹੈ ਤੇ ਆਈ ਵੁੱਡ ਲਾਈਕ ਟੂ ਟ੍ਰਾਈ।
1: ਹਾਂ ਦੇਖਦੇ ਆ, ਹੁਣ ਦੇਖੋ ਸਾਡੇ ਰੈਸਟੋਰੈਂਟ ਵਾਲੇ ਬਹੁਤ ਨੇ, ਬਟ ਖੀਰ ਪੂੜੇ ਉਹ ਸਪੈਸ਼ਲ ਤਿਆਰ ਕਰਦੇ, ਉਹਨਾਂ ਨੂੰ ਪੁੱਛਾਂਗੇ।
16: ਹਾਂਜੀ ਅਸੀਂ ਸ਼ੋਪਰਸ ਵਰਲਡ ਦੇ ਬਾਹਰ ਇੱਕ ਫੂਡ ਟਰੱਕ ਵੀ ਖੜਦਾ ਹੈ, ਮੈਨੂੰ ਹੁਣ ਉਹਦਾ ਨਾਮ ਨੀ ਯਾਦ, ਅਸੀਂ ਐਂ ਚੈਟ ਜੀਪੀਟੀ ਤੇ ਗੂਗਲ ਕਰਕੇ ਗਏ ਸੀ, ਇਟ ਵਾਸ ਫਾਰ, ਬਟ ਉੱਥੇ ਗੁੜ ਵਾਲੇ ਸੀ ਤੇ ਆ ਜਿਹੜੇ ਹੁਣ ਕਿੱਥੇ ਆਰਡਰ ਗਲਤੀ ਨਾਲ ਤੁਹਾਨੂੰ ਜਿਹੜਾ ਕਾਲ ਲੱਗਿਆ ਉਹ ਜਿਹੜੇ ਜਿਹੜੇ ਆਈ ਮੀਨ ਤਲ ਕੇ ਹੁੰਦੇ ਆ।
1: ਸਵਾਦ ਕਿਹਦੇ ਸੀਗੇ ਜ਼ਿਆਦਾ, ਫੂਡ ਟਰੱਕ ਦੇ ਇਹਨਾਂ ਦੇ?
16: ਮੈਂ ਨਾ ਚੂਜ਼ੀ ਨਹੀਂ ਹੈਗੀ, ਆਈ ਵੁੱਡ ਸੇ ਬੋਥ।
1: ਅੱਛਾ ਦੋਨੋਂ, ਚਲੋ ਕੋਈ ਨਾ ਟਰਾਈ ਕਰਾਂਗੇ ਕਦੇ।
16: ਯਾ ਕਿਉਂਕਿ ਸਾਰੇ ਮਿਹਨਤ ਕਰਦੇ ਆ ਨਾ, ਤੇ ਜੇ ਲਾਈਕ ਆਈ ਵੁੱਡ ਸੇ ਕਿ ਇਟਸ ਓਕੇ, ਹਾਂ ਮਤਲਬ ਯਾ, ਸੋ ਇਟ ਵਾਸ ਲਾਈਕ ਗੁੱਡ ਫॉर ਬੋਥ ਆਫ ਦਮ।
1: ਚਲੋ ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਆਪਣੇ ਖੀਰ ਪੂੜੇ ਠੀਕ ਹੈ, ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ ਫੋਰ ਯੋਰ ਕਾਲ, ਗੋਡ ਬਲੈਸ ਯੂ। ਤੁਸੀਂ ਯਾਰ ਮੈਨੂੰ ਕਾਲ ਕਰਕੇ ਨਾਲੇ ਕਿਹਾ ਕਿ ਨਵੀਂ ਸੋਰੀ ਗਲਤੀ ਨਾਲ ਫੋਨ ਲੱਗ ਗਿਆ ਸੀ, ਸੋ ਗਲਤੀ ਨਾਲ ਨੀ ਫੋਨ ਲੱਗਦੇ ਆ ਤਾਂ ਪਿਆਰ ਨਾਲ ਲੱਗਦੇ ਆ ਹੈ। ਓਕੇ ਇੱਕ ਮੈਂ ਤੁਹਾਨੂੰ ਨਾ ਕਿਚਨ ਵਾਲਿਆਂ ਦਾ ਨੰਬਰ ਦੇਣਾ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਕਿਚਨ ਐਸੀ ਭਾਜੀ ਤਿਆਰ ਕਰਨਗੇ ਕਿ ਤੁਸੀਂ ਵੀ ਕਹੋਗੇ ਬੱਲੇ ਬੱਲੇ ਬਹਿ ਜਾ ਕਰਤੀ। ਤੁਹਾਡੀ ਡਰੀਮ ਕਿਚਨ ਜਸਪਾਲ ਰਾਏ ਜੀ ਰੈਡੀ ਕਰ ਰਹੇ ਨੇ। 416-859-1920 ਕਿਚਨ ਕੈਬਨਿਟਸ, ਕਾਊਂਟਰ ਟੋਪ, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਵਾਉਣੀ ਹੈ ਤਾਂ ਨੰਬਰ ਨੋਟ ਕਰ ਲਓ ਇੱਕ ਵਾਰ ਫਿਰ ਤੋਂ, 416-859-1920 ਇੱਕ ਤੁਸੀਂ ਯਾਦ ਜ਼ਰੂਰ ਰੱਖੋ ਮਨਪ੍ਰੀਤ ਢੀਂਡਸਾ ਨੂੰ। ਮਨਪ੍ਰੀਤ ਨੇ ਤੁਹਾਡੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਇੰਨੀ ਘੱਟ ਕਰਾ ਦੇਣੀ ਹੈ, ਤੁਸੀਂ ਵੀ ਕਹੋਗੇ ਨਵੀਂ ਯਾਰ ਇਹਨਾਂ ਦੇ ਹੱਥਾਂ ਦੇ ਵਿੱਚ ਕਿਆ ਜਾਦੂ ਹੈ। ਸੋ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦਾ ਵਧੀਆ ਟੋਪ ਦਾ ਰੇਟ ਮਨਪ੍ਰੀਤ ਢੀਂਡਸਾ, 416-500-1818 ਨੰਬਰ ਹੈ, 9181। ਹਾਂਜੀ
17: ਹਾਂਜੀ ਨਵੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
17: ਹੋਰ ਕਿੱਦਾਂ? ਠੀਕ ਹੈ,
1: ਬਹੁਤ ਵਧੀਆ ਜੀ।
17: ਮੈਂ ਕਿਹਾ ਅਸੀਂ ਵੀ ਦੱਸ ਦਈਏ, ਮੈਂ ਲਿਆ ਸੀ ਲਾਇਸੈਂਸ 1990
1: ਚ। ਵਾਹ, ਅੱਛਾ
17: 90 ਚ ਲਿਆ ਸੀ ਤਾਂ ਮੈਨੂੰ 3 ਟਿਕਟਾਂ ਹੀ ਮਿਲੀਆਂ ਜਦ ਤੱਕ।
1: ਅੱਛਾ 90 ਤੋਂ ਹੁਣ ਤੱਕ ਸਿਰਫ 3 ਟਿਕਟਾਂ ਹੈ?
17: ਤਿੰਨੇ ਹੀ ਮਾਫ
1: ਕਾਹਦੀਆਂ ਮਿਲੀਆਂ?
17: ਇੱਕ ਤਾਂ ਮੈਨੂੰ ਕੇਰਲਾ ਸਟਾਈਲ ਦੀ 265 ਦੀ ਮਿਲੀ ਸੀਗੀ।
1: ਤੁਸੀਂ ਵੀ 265 ਤੇ ਸੀ?
17: ਨਹੀਂ, ਮੈਂ ਇਹ ਐਕਸੀਡੈਂਟ ਮਾਰ ਗੱਡੀ ਮਾਰਤੀ ਪਿੱਛੇ ਦੀ ਗੱਡੀ ਚ।
1: ਨਹੀਂ 265, ਯਾਨੀ ਤੁਸੀਂ 265 ਦੀ ਸਪੀਡ ਤੇ ਚਲਾ ਰਹੇ ਸੀ?
17: ਨਹੀਂ ਨਹੀਂ, ਮੈਨੂੰ ਟਿਕਟ ਮਿਲੀ ਸੀ 265 ਦੀ ਕੇਰਲਾ।
1: ਅੱਛਾ, ਟਿਕਟ ਮਿਲੀ ਸੀ 265 ਦੀ? ਓਕੇ ਓਕੇ ਓਕੇ ਓਕੇ।
17: ਉਹ ਮੈਂ ਲਾਇਸੈਂਸ ਲੈ ਕੇ ਮਹੀਨੇ ਕੁ ਬਾਅਦ ਮੈਂ ਕਿਹਾ ਗੱਡੀ ਰੋਡ ਤੇ ਚਲਾ ਕੇ ਗੇੜਾ ਕੱਢ ਕੇ ਆਉਣਾ।
1: ਹਾਂ,
17: ਮਾੜਾ ਮਾੜਾ ਕਹਿੰਦਾ ਸੀ।
1: ਹਾਂ,
17: ਉਹ ਬ੍ਰੇਕ ਵੱਜੀ ਜਾ ਕੇ ਵੱਜੀ ਜਾ ਕੇ।
1: ਅੱਛਾ, ਜਾ ਕੇ ਵੱਜੀ, ਠੀਕ ਹੈ। ਨਹੀਂ ਕਿਉਂਕਿ ਇੱਕ ਪਹਿਲਾਂ ਕਿਸ ਦਾ ਫੋਨ ਆਇਆ, ਉਹ ਕਹਿੰਦੇ ਕਿ ਉਹ 265 ਦੀ ਸਪੀਡ ਤੇ ਚਲਾ ਰਹੇ ਸੀ।
17: ਮੈਨੂੰ ਤਾਂ ਟਿਕਟ ਹੀ ਮਿਲੀ ਸੀ, ਫਿਰ ਮੈਂ ਕੋਰਟ 'ਚ ਭੇਜ ਦਿੱਤੀ।
1: ਅੱਛਾ, ਮਾਫ ਹੋ ਗਈ।
17: ਮਾਫ਼ ਆ,
1: چلو چنگی گل ہے یار، صرف 36 سالاں وچ صرف 3 ٹکٹاں. چلو جی شکریہ، ਧੰਨਵਾਦ. ਨਹੀਂ ਤਾਂ ਹੁਣ ਨੂੰ ਤਾਂ ਟਿਕਟਾਂ ਵਾਧੂ ਦੀਆਂ ਮਿਲ ਜਾਂਦੀਆਂ ਨੇ. ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3333 ਆਪਣਾ ਨੰਬਰ ਹੈ, ਅਤੇ ਉਹਨੇ ਰਾਈਟ ਅਵੇ ਵਾਪਸ ਅਤੇ ਕੋਈ ਨਾ ਕੰਟੀਨਿਊ ਕਰਦੇ ਹਾਂ ਗੱਲਾਂ ਬਾਤਾਂ ਨੂੰ, ਤੁਸੀਂ ਟੈਨਸ਼ਨ ਨਾ ਲਓ. ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ. ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ. ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ. ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ. ਨੰਬਰ ਹੈ 647-716-1987, 647-716-1987. ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ.
18: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ. ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ. ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ. ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ. ਟੀ ਡੋਟ ਵਾਟਰ ਟੈਕਸੀ, 647-370-8368. ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ. ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ. ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ.
19: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: कार एक्सीडेंट्स दे विक्टिम्स ने कदे भी सट लगन अते अपनी जिंदगी बदलने लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਓ ਵਾਹ ਵਾਹ, ਵੈਰੀ ਗੁੱਡ। 6986, ਹਾਂਜੀ
2: ਹਾਂਜੀ ਬਾਈ, ਕੀ ਹਾਲ ਨੇ?
1: ਵਧੀਆ ਜੀ, ਕਿੱਦਾਂ?
2: ਵਧੀਆ ਵਧੀਆ, ਠੀਕ ਠਾਕ। ਮੈਂ ਕਿਹਾ ਅੰਕਲ ਜੀ ਦੀ ਗੱਲ ਸੁਣ ਕੇ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਅੰਕਲ ਜੀ ਵਾਲੀ ਵੀ। ਗੱਲ ਇੰਡੀਆ ਦੀ ਆ ਨਾ, ਮੇਰਾ ਯਾਰ ਦੋਸਤ ਸੀਗਾ, ਲਾਈਕ 10 ਸਾਲ ਪੁਰਾਣੀ ਗੱਲ, 10-12 ਸਾਲ ਪੁਰਾਣੀ ਹੋਣੀ ਆ। ਲੁਧਿਆਣੇ ਜਾਂਦੇ ਸੀਗੇ ਮੋਟਰਸਾਈਕਲ ਤੇ, ਅਸੀਂ ਨਿਕਲ ਗਏ ਤਾਂ ਉਹਨੂੰ ਰੋਕ ਲਿਆ ਨਾ ਪੁਲਿਸ ਵਾਲਿਆਂ ਨੇ, ਰੋਕਿਆ ਹੋਇਆ ਤੇ ਕਹਿੰਦਾ ਵੀ ਹਾਂ ਕਾਗਜ਼ ਪੱਤਰ ਦਿਖਾ। ਉਹ ਕਹਿੰਦਾ ਵੀ ਅੰਕਲ ਜੀ ਰਹਿਣ ਦੋ ਐਂ ਕਰਕੇ, ਤੇ ਵੀ ਜਵਾਕ ਆ ਗਿਆ। ਉਹ ਕਹਿੰਦਾ ਨਹੀਂ ਜੀ ਕਾਗਜ਼ ਦਿਖਾ, ਜਿਵੇਂ ਉਸ ਟਾਈਮ ਟ੍ਰੈਂਡ ਜਿਹਾ ਹੁੰਦਾ ਸੀ ਨਾ, ਕਹਿੰਦਾ ਲੋ ਜੀ ਫੋਨ ਤੇ ਥੋੜੀ ਆਪਾਂ ਗੱਲ ਕਰਾ ਦਿੰਦੇ ਹਾਂ। ਉਹ ਕਹਿੰਦਾ ਨਹੀਂ ਨਹੀਂ ਗੱਲ ਨੀ ਕਰਨੀ ਹੈਗੀ। ਮੈਂ ਕਹਿੰਦਾ ਕਰ ਲਾ ਗੱਲ, ਤੇ ਕਹਿੰਦਾ ਨਹੀਂ ਨਹੀਂ ਗੱਲ ਨੀ ਕਰਨੀ। ਤੇ ਕਹਿੰਦਾ ਪਹਿਲਾਂ ਅੰਕਲ ਜੀ ਨਾਲ ਗੱਲ ਕਰ ਲਾ। ਕਹਿੰਦਾ ਅੰਕਲ ਜੀ ਵੈਸੇ ਕਰਦੇ ਕੀ ਨੇ? ਉਹਨੇ 2-3 ਵਾਰ ਪਹਿਲਾਂ ਕਿਹਾ, ਫਿਰ ਮੁੰਡਾ ਨਾ ਕਹਿੰਦਾ ਵੀ ਨਹੀਂ ਤੁਸੀਂ ਗੱਲ ਕਰੋ, ਗੱਲ ਕਰੋ। ਕਹਿੰਦਾ ਅੰਕਲ ਜੀ ਕਰਦੇ ਕੀ ਨੇ? ਕਹਿੰਦਾ ਜੀ ਕਰਦੇ ਤਾਂ ਛੇਤੀ ਵੀ ਨੇ। ਉਹਨੇ ਇੱਕ ਦੋ ਵਾਰੀ ਕਿਹਾ ਪੁਲਿਸ ਵਾਲੇ ਨੇ ਨਾ, ਫਿਰ ਜਦੋਂ ਉਹਨੇ ਦੇਖਿਆ ਵੀ ਹਾਂ ਪੁਲਿਸ ਵਾਲਾ ਥੋੜੇ ਝਪਦਾ ਜਾਂਦਾ, ਫਿਰ ਪ੍ਰਭਾਵ ਪਾਉਣ ਨੂੰ 2-3 ਵਾਰ ਹੋਰ ਕਹਿੰਦਾ, ਕਹਿੰਦਾ ਨਹੀਂ ਨਹੀਂ ਤੁਸੀਂ ਗੱਲ ਕਰੋ। ਤੇ ਉਹਨੇ ਮੈਨੂੰ ਕਹਿ ਦਿੱਤਾ, ਕਹਿੰਦਾ ਲੈ ਯਾਰ ਕਰਾ ਦੇ ਗੱਲ। ਕਹਿੰਦਾ ਮੈਂ ਅੰਕਲ ਜੀ
1: ਕਰਦੇ ਕੀ ਨੇ?
2: ਕਹਿੰਦਾ ਜੀ ਕਰਦੇ
1: ਉੱਥੇ ਨਾ। ਪਰ ਵੈਸੇ ਹੁਣ ਹੁਣ ਨੀ, ਚਲੋ ਓਨਾ ਮੈਨੂੰ ਲੱਗਦਾ ਉਹ ਸਮਾਂ ਜਿਹਾ ਰਿਹਾ, ਬਟ ਪਹਿਲਾਂ ਪਹਿਲਾਂ ਅੱਜ ਤੋਂ 10-15 ਸਾਲ ਪਹਿਲਾਂ, ਹੁਣ ਸਾਨੂੰ ਵੀ ਕਿਹਾ ਕਿਸੇ ਨੇ ਘੇਰ ਲਿਆ। ਮੈਂ ਆਪਣੇ ਕਿਸੇ ਕਜ਼ਨ ਨਾਲ ਸੀ, ਉਹਨੇ ਕਹਿਤਾ ਵੀ ਅਸੀਂ ਇਹਨਾਂ ਦੇ ਮੁੰਡੇ ਆ, ਇਹ ਆ, ਵੋ ਆ, ਤੇ ਬੜੀਆਂ ਸਿਫਾਰਿਸ਼ਾਂ ਚੱਲ ਪੈਂਦੀਆਂ ਸੀ। ਹੁਣ ਮੈਨੂੰ ਲੱਗਦਾ ਓਨੀਆਂ ਨਹੀਂ ਚੱਲਦੀਆਂ ਨਾ, ਮੈਨੂੰ ਵੀ ਛੱਡਤਾ ਸੀਗਾ, ਮੈਂ ਗਿਆ ਇੱਥੋਂ ਸੀਗਾ।
2: ਉੱਥੇ ਤਾਂ ਵੀਰੇ ਉੱਥੇ ਤਾਂ ਚੱਲਦਾ ਕੰਮ, ਹਜੇ ਵੀ ਪੈਸੇ ਚੱਲਦਾ ਹੀ ਆ।
1: ਅੱਛਾ, ਚੱਲਦਾ ਜੀ?
2: ਹਾਂ ਹਾਂ ਚੱਲਦਾ ਚੱਲਦਾ।
1: ਉੱਥੇ ਨਾ ਵੈਸੇ ਨਾਂ ਨੂੰ ਲੈਣ ਦਾ ਮਜ਼ਾ ਵੀ ਬਹੁਤ ਆਉਂਦਾ
2: ਮੇਰੇ ਫਰੈਂਡ ਦੇ ਨਾ, ਉੱਥੇ ਆਪਣੇ ਲੁਧਿਆਣੇ, ਚੱਲ ਹੁਣ ਤਾਂ ਉਹਨਾਂ ਦੀ ਡੈਥ ਹੋ ਗਈ, ਉਹ ਵੀ ਪੁਲਿਸ ਚ ਸੀਗੇ, ਤੇ ਅਸੀਂ ਲੁਧਿਆਣੇ ਪੜ੍ਹੇ ਆ, ਤੇ ਭਰਾਵਾ ਅਸੀਂ ਉਹਨਾਂ ਦੇ ਸਿਰ ਤੇ ਬੜੀ ਐਸ਼ ਕਰੀ ਆ, ਐਨ ਕਦੇ ਕੋਈ ਸੀਟ ਬੈਲਟ ਨੀ ਲਾਈ, ਕਦੇ ਕੁਛ ਹੋਰ ਸਾਰੀ ਗੱਲ ਕਰਾ ਦਿੰਦੇ ਸੀਗੇ।
1: ਵਾਲੇ ਹਾਇਰਿੰਗ ਕਰ ਰਹੇ ਨੇ ਲਾਇਸੈਂਸ ਟੈਕਨੀਸ਼ੀਅਨ ਦੀ। ਤੁਸੀਂ ਕਰਨ ਸ਼ਰਮਾ ਨਾਲ ਗੱਲ ਕਰੋ, ਨੰਬਰ ਹੈ 9058285800, 9058285800, ਤੇ ਕਰਨ ਸ਼ਰਮਾ ਨਾਲ ਕਰੋ ਗੱਲ, ਤੇ ਹਾਇਰਿੰਗ ਵਧੀਆ ਕਰ ਰਹੇ ਨੇ, ਤੇ ਇਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਵਧੀਆ ਟੌਪ ਦੀ ਡੀਲ ਜ਼ਰੂਰ ਜ਼ਰੂਰ ਜ਼ਰੂਰ ਡੀਲ ਨਹੀਂ, ਯਾਨੀ ਕਿ ਇੰਪਲੋਇਮੈਂਟ ਕਰੋ, ਤੇ ਵਧੀਆ ਕੰਪਨੀ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ। ਆਸ ਦੀ ਕਿਰਨ, ਰੇ ਆਫ ਹੋਪ, ਇਹਨਾਂ ਦਾ ਵੀ ਮੈਸੇਜ ਬੜਾ ਹੀ ਜ਼ਰੂਰੀ ਹੁੰਦਾ।
3: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9-1-5-1-5-4-5-4-8
1: 8-1-1-2 ਹੈਲੋ।
4: ਹਾਂਜੀ ਭਾਜੀ, ਕੀ ਹਾਲ ਚਾਲ ਹੈ?
1: ਵਧੀਆ ਜੀ, ਕਿਵੇਂ ਹੋ?
4: ਬਸ ਠੀਕ ਹੈ। ਦੋ ਚਾਂਸ ਹੋ ਜੀ ਮੇਰੇ ਨਾਲ ਪੁਲਿਸ ਵਾਲਿਆਂ ਦੇ
1: ਦੋ। ਅੱਛਾ,
4: ਪਰ ਰੱਬ ਦੀ ਕਿਸਮਤ ਹੈ ਦੋਨੇ ਵਾਰੀ ਬਚ ਗਿਆ, ਉਦੋਂ ਬਾਅਦ ਮੈਂ ਕਦੇ ਚਾਂਸ ਨਹੀਂ ਲਿਆ।
1: ਅੱਛਾ, ਤੁਸੀਂ ਕਿਵੇਂ ਬਚੇ?
4: ਇੱਕ ਚਾਂਸ ਹੋਇਆ ਸੀ, ਡੇਰਾ ਉਸ ਚ ਕੰਮ ਕਰਦਾ ਸੀ, ਸਕਿੱਡਾਂ ਦੋ ਕਦੇ ਇੱਧਰ ਉੱਧਰ ਹੋ ਗਈਆਂ, ਮੈਨੂੰ ਸੀਗਾ ਵੀ ਕਿਸੇ ਹੋਰ ਟਰੱਕ ਚੱਲ ਗਈਆਂ। ਮੈਂ ਮਗਰ ਦੇਖਣ ਗਿਆ ਤੇ ਮੈਂ ਕੰਪਨੀ ਦੀ ਬੈਨ ਲੈ ਗਿਆ ਤੇ 50 ਦੀ ਸਪੀਡ ਸੀ ਤੇ ਮੈਂ ਜਾ ਰਿਹਾ ਸੀ 102 ਤੇ।
1: ਅੱਛਾ, ਬੱਲੇ।
4: ਮੋਹਰਿਓ ਬੈਨ ਵਾਲਾ ਇੱਕ ਆ ਰਿਹਾ ਜਿਹੜਾ ਮੈਨੂੰ ਜਾਣਦਾ ਸੀ, ਹੁਣ ਲਾਈਟਾਂ ਵੀ ਮੈਨੂੰ ਮਾਰੀਆਂ।
1: ਹਾਂ,
4: ਉਹ ਬੰਦੇ ਨੇ ਵੀ ਮੋਹਰੇ ਪੁਲਿਸ ਖੜੀ ਆ।
1: ਹਾਂ,
4: ਪਰ ਮੈਂ ਇੰਨਾ ਕੁ ਆਪਣੇ ਧਿਆਨ ਚ ਸੀ ਮੈਨੂੰ ਪਤਾ ਹੀ ਨੀ ਲੱਗਾ।
1: ਅੱਛਾ,
4: ਜਦੋਂ ਪੁਲਿਸ ਵਾਲਾ ਦੇਖਿਆ ਮੈਂ ਡਰਾਈਵੇ ਚ ਖੜਾ ਪਲਾਜ਼ੇ ਦੀ ਚ, ਮੈਂ ਕਿਹਾ ਮੈਂ ਗਿਆ। ਪਰ ਮੈਂ ਫਿਰ ਬ੍ਰੇਕ ਨੀ ਲਿਆ, ਮੈਂ ਨਿਕਲ ਗਿਆ। ਕਿਸਮਤ ਮੇਰੀ ਉਦੋਂ ਚੰਗੀ ਆ, ਉਹ ਕਿਤੇ ਆਪਣੇ ਧਿਆਨ ਚ ਪੇਪਰ ਵਰਕ ਕਰ ਰਿਹਾ ਸੀ।
1: ਅੱਛਾ,
4: ਉਦੋਂ ਬਾਅਦ ਮੈਂ ਸਪੀਡ ਨੀ ਕੀਤੀ ਕਦੇ।
1: ਪਰ ਉਹਨੇ, ਅੱਛਾ, ਉਹਨੇ ਉਹ ਪੇਪਰ ਵਰਕ ਕਰਿਆ, ਉਹਨੇ ਤੁਹਾਨੂੰ ਘੇਰਿਆ ਨੀ ਫਿਰ?
4: ਨਹੀਂ, ਉਹਨੇ ਘੇਰਿਆ ਨੀ।
1: ਅੱਛਾ, ਉਹਨੂੰ ਪਤਾ ਨੀ ਲੱਗਿਆ? ਠੀਕ ਹੈ,
4: ਉੱਥੋਂ ਮੈਂ ਲੈਸਨ ਲੈ ਲਿਆ ਵੀ ਸਪੀਡ ਨੀ ਕਰਨੀ,
1: ਸਪੀਡ ਨੀ ਕਰਨੀ। ਨਹੀਂ, ਬਿਲਕੁਲ ਸਹੀ ਗੱਲ ਤੁਹਾਡੀ।
4: ਦੂਜਾ ਚਾਂਸ ਹੋਇਆ, ਮੈਂ ਰਾਤ ਨੂੰ ਕੰਮ ਤੋਂ ਆਪਣੇ ਕਜ਼ਨ ਦੇ ਘਰੇ ਗਿਆ, ਉੱਥੇ ਪਾਰਟੀ ਸੀ।
1: ਹਾਂ,
4: ਪਾਰਟੀ ਦਾ ਥੋੜਾ ਜ਼ਿਆਦਾ ਕਰ ਲਿਆ।
1: ਅੱਛਾ,
4: ਥੋੜਾ ਜ਼ਿਆਦਾ ਕਰ ਲਿਆ, ਕਿਸਮਤ ਚੰਗੀ ਨਾਲ ਮੰਮੀ ਸੀ ਮੇਰੇ ਪਸੰਦੀਦਾ ਸੀਟ ਤੇ ਬੈਠੀ।
1: ਅੱਛਾ,
4: ਜ਼ਿਆਦਾ ਕਰ ਲਿਆ, ਪਰ ਬੈਠਿਆ ਬੈਠਿਆ ਤੋਂ ਥੋੜਾ ਜਿਹਾ ਟਿਕ ਗਿਆ।
1: ਹਾਂ,
4: ਯਾਨੀ ਕਿ ਥੋੜੀ ਸੁਰਤ ਆ ਗਈ, ਬੈਠੇ ਦਾ ਬਹੁਤ ਲੰਬਾ ਟਾਈਮ। ਤੇ ਜਦੋਂ ਮੈਂ ਆਇਆ ਤਾਂ ਮੂਹਰੇ ਇੱਕ ਡਾਊਨ ਹਿੱਲ ਪੈਂਦੀ ਆ, ਬਹੁਤ ਡੂੰਗੀ, ਤੇ ਪਿੱਛੋਂ ਜਦੋਂ ਲਾਈਟਾਂ ਦਾ ਗਾਂ ਨਿਕਲਿਆ ਉਦੋਂ ਡਾਊਨ ਹਿੱਲ ਦੇਖਿਆ ਤਾਂ ਮੂਹਰੇ ਪੁਲਿਸ ਵਾਲੇ ਖੜੇ।
1: ਅੱਛਾ,
4: ਤਿੰਨ ਉਸ ਪਾਰਟ ਚੈੱਕ ਕਰ ਰਹੇ ਸੀ। ਪਹਿਲੇ ਨੇ ਰੋਕਿਆ, ਮੈਂ ਗੱਡੀ ਆ ਪ੍ਰੋਪਰ ਜਿੱਦਾਂ ਰੋਕੀ ਦੀ ਆ ਪ੍ਰੋਪਰ ਰੋਕੀ, ਉਹ ਦੂਜੇ ਕੋਲ ਘੱਲਦਾ, ਦੂਜੇ ਨੇ ਤੀਜੇ ਕੋਲ ਘੱਲਦਾ, ਉਹਨੇ ਤੇ ਉਹਨਾਂ ਦੇਖ ਲਿਆ ਵੀ ਗੱਡੀ ਪ੍ਰੋਪਰ ਚਲਾ ਰਿਹਾ। ਤੇ ਜਦੋਂ ਤੀਜੇ ਨੇ ਮੇਰੀ ਵਿੰਡੋ ਥੱਲੇ ਕੀਤੀ, ਉਹ ਦੇਖਿਆ ਮੰਮੀ ਨਾਲ ਬੈਠੇ ਆ, ਉਹਨੇ ਮੈਨੂੰ ਇੱਕ ਗੱਲ ਪੁੱਛੀ, ਕਹਿੰਦਾ ਯੂ ਡ੍ਰਿੰਕ ਐਨੀ ਬੀਅਰ? ਮੈਂ ਕਹਿਣ ਲੱਗਾ ਸੀ ਇੱਕ ਜਾਂ ਦੋ, ਉਦੋਂ ਵੀਰਾਂ ਇੱਕ ਦੋ ਛੱਡ ਦਿੰਦੇ ਸੀ, ਇੰਨਾ ਨੀ ਸੀ ਕਹਿੰਦੇ ਵੀਰਾਂ ਨੂੰ। ਤੇ ਉਹਨੂੰ ਹੋਰ ਕੋਈ ਗੱਲ ਨੀ ਕੀਤੀ, ਉਹਨੇ ਮੇਰੀ ਗੱਲ ਵੀ ਨੀ ਸੁਣੀ, ਮੈਨੂੰ ਕਹਿੰਦਾ ਓਕੇ ਬਾਏ, ਹੈਵ ਅ ਗੁੱਡ ਨਾਈਟ।
1: ਅੱਛਾ, ਤੁਸੀਂ ਪਰ ਪੀਤੀ ਕਿੰਨੀ ਸੀ?
4: ਮੈਂ ਘੱਟੋ ਘੱਟ 6-7 ਪੈਗ ਲਾਏ
1: ਸੀ। ਪੈਗ ਲਾਏ ਹੋਏ ਸੀ? ਅੱਛਾ,
4: ਹਾਂ,
1: ਵਾਹ ਵਾਹ, ਬਚ ਗਏ ਯਾਰ, ਨਹੀਂ ਤਾਂ ਡਰਿੰਕਿੰਗ ਡਰਾਈਵਿੰਗ ਦਾ ਤਾਂ ਚਾਰਜ ਹੀ ਬੜਾ ਖਤਰਨਾਕ ਹੈ।
4: ਹਾਂ, ਜਿੰਨੀ ਕਿ ਮੇਰੇ ਲਿਕਰ ਪੀਤੀ ਸੀ ਨਾ, ਮੈਨੂੰ ਨਾ ਟੈਕਸੀ ਚ ਲੈਣਾ ਸੀ।
1: ਹਾਂ, ਨਹੀਂ ਉਹ ਤਾਂ ਹੈ ਬਿਲਕੁਲ, ਤੁਹਾਨੂੰ ਤਾਂ ਉਹਨਾਂ ਨੇ ਜੇਲ੍ਹ ਸੈੱਲ ਚ ਵਾੜਨਾ ਸੀਗਾ। ਦਾਰੂ ਪੀ ਗੱਡੀ ਚਲਾਉਣ ਦਾ ਵੀ,
4: ਦੋਨੇ ਬੜੇ ਵੱਡੇ ਚਾਰਜ
1: ਸੀ। ਚਲੋ ਠੀਕ ਹੈ, ਬਚ ਗਏ, ਥੈਂਕ ਯੂ। ਸੋ ਦਾਰੂ ਪੀ ਕੇ ਗੱਡੀ ਨਾ ਚਲਾਓ ਮਿੱਤਰੋ, ਨੋਟ ਈਵਨ ਥੋੜੀ ਥੋੜੀ। ਤੁਹਾਨੂੰ ਗਾਣਾ ਸੁਣਾ ਦਿੰਦੇ ਹਾਂ, ਇਹ ਮੇਰੇ ਡੈਡ ਦਾ ਗਾਇਆ ਹੋਇਆ, ਸੁਣੋ, ਮੈਸੇਜ ਹੈ।

0: वाह क्या बात है, होगी बल्ले बल्ले। 9409। हाँ जी,
1: हाँ जी, सत श्री अकाल।
0: हाँ जी सत श्री अकाल जी, किवें हो?
1: ਵਧੀਆ, ਤੁਸੀਂ ਦੱਸੋ।
0: ਤੁਸੀਂ 5-7 ਵਾਰ ਕਾਲ ਕਰਕੇ ਕੱਟਤੀ ਕਾਲ?
1: ਹਾਂਜੀ,
0: ਕੀ ਗੱਲ, ਬਿਜ਼ੀ ਹੋ ਗਈ ਸੀ?
1: ਹਾਂਜੀ, ਮੈਂ ਕੰਮ ਤੇ ਸੀ ਨਾ।
0: ਅੱਛਾ, ਕੰਮ ਤੇ ਹੋ, ਚਲੋ ਠੀਕ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਹੋਰ ਸੁਣਾਓ?
1: ਵਧੀਆ, ਮੈਨੂੰ 4 ਸਾਲ ਹੋ ਗਏ ਗੱਡੀ ਚਲਾਉਂਦੇ, ਤੇ ਮੈਨੂੰ 3 ਟਿਕਟਾਂ ਮਿਲੀਆਂ।
0: 3 ਮਿਲ ਵੀ ਗਈਆਂ, ਕਾਹਦੀਆਂ?
1: ਪਹਿਲੀ ਤਾਂ ਸਪੀਡਿੰਗ ਦੀ ਮਿਲੀ ਸੀ।
0: ਓਕੇ,
1: ਜੋਸ ਟਾਊਨ ਵਿੱਚ ਬਹੁਤ ਓਬੀਪੀ ਬਹੁਤ ਘੁੰਮਦੀ ਹੁੰਦੀ ਆ, ਉੱਥੇ ਮਿਲੀ ਸੀਗੀ। ਉਹ ਤਾਂ 10 ਦੀ ਸਪੀਡ ਵੀ ਉੱਪਰ ਹੋ ਗਈ ਤਾਂ ਵੀ ਦੇ ਦਿੰਦੇ ਆ। ਦੂਜੀ ਮੈਨੂੰ ਨੰਬਰ ਪਲੇਟ ਦੀ ਮਿਲੀ ਸੀ, ਮੈਨੂੰ ਪਤਾ ਨਹੀਂ ਸੀ ਕਿ ਨੰਬਰ ਪਲੇਟ ਵੀ ਰਿਨਿਊ ਕਰਾਉਣੀ ਹੁੰਦੀ ਆ।
0: ਅੱਛਾ, ਕਿ ਇਹੀ ਤਾਂ ਹੈ ਫਿਰ, ਬਹੁਤ ਸਾਰੇ ਲੋਕਾਂ ਨੂੰ ਨਹੀਂ ਨੌਲੇਜ ਹੁੰਦੀ ਵੀ ਕੀ ਚਾਹੀਦਾ ਕਰਾਉਣਾ ਕੀ ਨਹੀਂ।
1: ਹਾਂਜੀ, ਉਹੀ ਹੈ ਨਾ। ਤੇ ਉਸ ਤੋਂ ਬਾਅਦ ਮੈਂ ਜਦੋਂ ਲਾਇਸੈਂਸ, ਇੱਕ ਮੈਂ ਟਿਕਟ ਪੇ ਨਹੀਂ ਕੀਤੀ, ਉਹ ਮੈਂ ਰੱਖ ਕੇ ਭੁੱਲ ਗਈ ਸੀ।
0: ਹਾਂ,
1: ਮੈਂ ਲੱਭੀ ਗਈ, ਮੈਨੂੰ ਮਿਲੀ ਨੀ। ਫਿਰ ਮੈਂ ਜਦੋਂ ਲਾਇਸੈਂਸ ਰਿਨਿਊ ਕਰਵਾਉਣ ਗਈ, ਉਹ ਮੈਨੂੰ ਕਹਿੰਦੇ ਤੁਹਾਡਾ ਲਾਇਸੈਂਸ ਸਸਪੈਂਡ ਹੋਇਆ ਹੋਇਆ।
0: ਅੱਛਾ, ਫਿਰ ਉਹਦੀ ਮਿਲ ਗਈ?
1: ਫਿਰ ਮੈਂ ਉੱਥੇ, ਨਹੀਂ ਉਹਨਾਂ ਨੇ ਟਿਕਟ ਨਹੀਂ ਦਿੱਤੀ ਉੱਥੇ, ਮੈਂ $281 ਉਹਨਾਂ ਨੇ ਮੇਰੇ ਤੋਂ ਪੇ ਕਰਾਏ ਲਾਇਸੈਂਸ ਵਾਪਿਸ ਦੇਣ ਦੇ ਮੈਨੂੰ। ਤੇ ਫਿਰ ਉਹ ਮੈਂ ਲਾਇਸੈਂਸ ਆਪਣਾ ਵਾਪਿਸ ਲੈ ਲਿਆ। ਉਸ ਤੋਂ ਬਾਅਦ ਮੈਨੂੰ 10 ਦਿਨ ਬਾਅਦ ਫਿਰ ਮੈਨੂੰ ਪੁੱਲ ਓਵਰ ਕਰ ਲਿਆ, ਉਹ ਮੈਨੂੰ ਕਹਿੰਦੇ ਤੇਰਾ ਲਾਇਸੈਂਸ ਸਸਪੈਂਡ ਆ।
0: ਅੱਛਾ,
1: ਪਰ ਮੈਂ ਕਿਹਾ ਮੈਂ ਇਹ ਕਿਵੇਂ ਹੋ ਸਕਦਾ, ਮੈਂ ਕਿਹਾ ਫਿਰ ਤੁਸੀਂ ਉੱਥੇ ਮੈਨੂੰ ਦੱਸਣਾ ਸੀ। ਮੈਂ ਹੁਣੇ ਤਾਂ ਜਦੋਂ ਮੈਂ ਲਾਇਸੈਂਸ ਰਿਨਿਊ ਕਰਵਾ ਕੇ ਆਈ ਆ, ਮੈਂ ਕਰਵਾ ਕੇ ਆਈ ਆ ਸਰ, $21 ਮੈਂ ਪੇ ਕੀਤੇ, ਫਿਰ ਉਹ ਕਿੰਨਾ ਟਾਈਮ ਲੱਗੇ ਰਿਹਾ ਪੁਲਿਸ ਵਾਲੇ, ਮੈਂ ਡਰ ਗਈ।
0: ਚਲੋ ਟਿਕਟਾਂ ਪੇ ਕਰਦੇ ਕਰੋ ਟਾਈਮ ਨਾਲ
1: ਜੀ। ਬਾਕੀ ਸਾਰਿਆਂ ਨੂੰ ਵੀ ਮੈਂ ਦੱਸਣਾ ਚਾਹੁੰਦੀ ਕਿ ਸਸਪੈਂਡ ਹੋ ਜਾਂਦੀ ਹੈ ਇੱਦਾਂ, ਕਿ ਆਪਣੀ ਯਾਦ ਫਾਈਟ ਪਾ ਦਿਆ ਕਰੋ ਯਾਰ।
0: ਨਹੀਂ ਪਤਾ ਹੀ ਹੈ ਸਾਰਿਆਂ ਨੂੰ, ਤੁਹਾਨੂੰ ਹੀ ਨਹੀਂ ਪਤਾ ਇਸ ਚੀਜ਼ ਦਾ। ਚਲੋ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਸੋ ਓਕੇ, ਇੱਕ ਮੈਂ ਤੁਹਾਨੂੰ ਲੈ ਕੇ ਚੱਲਣਾ ਸੁਜੋਕ ਹੋਮਿਓ ਕਲੀਨਿਕ ਤੇ। ਤੇ ਸੁਜੋਕ ਹੋਮਿਓ ਕਲੀਨਿਕ ਤੋਂ ਪਰਮਿੰਦਰ ਜੀ ਜੁੜ ਰਹੇ ਆਪਣੇ ਨਾਲ, ਤੇ ਉਹਨਾਂ ਨਾਲ ਵੀ ਗੱਲਬਾਤ ਬਹੁਤ ਜ਼ਰੂਰੀ ਹੈ ਕਰਨੀ। ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ 6476223203-6427322-3 ਤੇ ਪ੍ਰਦੀਪ ਸਾਹਿਬ ਨਾਲ ਗੱਲਬਾਤ ਕਰੋ। ਤੇ ਸਾਡੇ ਨਾਲ ਜੁੜ ਚੁੱਕੇ ਨੇ ਸੁਜੋਕ ਹੋਮ ਕਲੀਨਿਕ ਤੋਂ ਪਰਮਿੰਦਰ ਜੀ। ਪਰਮਿੰਦਰ ਜੀ ਵੈਲਕਮ, ਕੀ ਹਾਲ ਹੈ?
2: ਥੈਂਕ ਯੂ ਸੋ ਮਚ ਨਵੀ, ਵਾਰਮ ਹੈਲੋ ਟੂ ਯੂ ਐਂਡ ਆਲ ਆਰ ਲਿਸਨਰਸ।
0: ਸੋ ਬਹੁਤ ਸਾਰੇ ਲੋਕਾਂ ਨੂੰ ਅੱਜ ਕੱਲ੍ਹ ਖਾਸ ਤੌਰ 'ਤੇ ਮੈਂਟਲ ਹੈਲਥ ਦੇ ਬੜੇ ਇਸ਼ੂਜ਼ ਨੇ, ਅਤੇ ਮੈਂਟਲ ਹੈਲਥ ਸਿਰਫ ਮੈਂਟਲ ਨਹੀਂ ਬਟ ਹੋਰ ਵੀ ਬਹੁਤ ਸਾਰੇ ਤੁਹਾਡੀ ਜ਼ਿੰਦਗੀ ਦੇ ਐਸਪੈਕਟ ਅਫੈਕਟ ਕੀਤੇ ਜਾਂਦੇ ਨੇ। ਸੋ ਮੈਂਟਲ ਹੈਲਥ ਆਪਣੀ ਡਾਈਜੈਸ਼ਨ ਨੂੰ ਪਰਮਿੰਦਰ ਜੀ ਕਿਵੇਂ ਅਫੈਕਟ ਕਰਦਾ, ਅਤੇ ਹੋਮਿਓਪੈਥੀ ਫਿਰ ਕਿਵੇਂ ਇਸ ਚੀਜ਼ ਵਿੱਚ ਮਦਦ ਕਰਦੀ ਹੈ?
2: ਬਿਲਕੁਲ ਨਵੀਂ, ਸੋ ਬਹੁਤ ਘੱਟ ਅੰਡਰਸਟੈਂਡਿੰਗ ਹੈ ਕਿ ਸਾਡੀ ਮਾਨਸਿਕਤਾ ਕੀ ਸਾਡੀ ਪਾਚਨ ਕਿਰਿਆ ਨੂੰ ਅਫੈਕਟ ਕਰਦੀ ਹੈ। ਮੈਂ ਇਸ ਕਰਕੇ ਅੱਜ ਇਸ ਵਿਸ਼ੇ ਨੂੰ ਚੁਣਿਆ, ਮੇਰੇ ਕੋਲ ਅੱਜ ਬੱਚੀ ਸੀਗੀ 25 ਸਾਲ ਦੀ, ਔਰ ਉਹਦੇ ਪੇਰੈਂਟਸ ਕਹਿੰਦੇ ਵੀ ਇਹ ਕਹਿ ਰਹੀ ਹੈ ਵੀ ਮੇਰਾ ਪੇਟ ਦੁੱਖ ਰਿਹਾ 3-4 ਦਿਨਾਂ ਤੋਂ, ਹਨਾ। ਸੋ ਵੈਨ ਆਈ ਵਾਸ ਟਾਕਿੰਗ ਟੂ ਹਰ ਕੇਸ ਅਸੈਸਮੈਂਟ ਦੇ ਵਿੱਚ, ਮੈਂ ਉਹਨੂੰ ਪੁੱਛਿਆ ਵੀ ਓਕੇ ਕੁਛ ਬਾਹਰੋਂ ਖਾਧਾ ਸੀ, ਗਲਤ ਫੂਡ ਖਾਧਾ ਸੀ? ਨਹੀਂ, ਨਨ ਆਫ ਦੈਟ। ਤੇ ਓਕੇ, ਸੋ ਵਰ ਯੂ ਵਰੀਡ ਅਬਾਊਟ ਸਮਥਿੰਗ, ਕੁਛ ਏਦਾਂ ਦਾ ਤਾਂ ਨਹੀਂ ਹੋਇਆ ਜਿਹਦੇ ਨਾਲ ਪਰੇਸ਼ਾਨੀ ਸੀ ਜਾਂ ਕੋਈ ਡਰ ਸੀ ਜਾਂ ਕੁਛ? ਫਿਰ ਉਹ ਕਹਿੰਦੀ ਕਿ ਹਾਂ ਬਸ ਮੈਨੂੰ ਇੱਕੋ ਹੀ ਡਰ ਆਇਆ, ਜਦੋਂ ਹੀ ਮੈਂ ਫੈਮਿਲੀ ਗੈਦਰਿੰਗ 'ਚ ਜਾਂਦੀ ਹਾਂ ਆਪਣੇ ਕਜ਼ਨ 'ਚ ਜਾਂ ਐਕਸਟੈਂਡਡ ਫੈਮਿਲੀ 'ਚ, ਤਾਂ ਹਰ ਕੋਈ ਕੰਪੇਅਰ ਕਰਦਾ ਕਿ ਉਹਨੇ ਜ਼ਿੰਦਗੀ 'ਚ ਐ ਕਰ ਲਿਆ, ਅਤੇ ਫਿਰ ਮੈਂ ਦੇਖਦੀ ਹਾਂ ਮੈਂ ਕਿੱਥੇ ਰਹਿ ਗਈ। ਮੇਰੇ ਤੋਂ 1 ਸਾਲ ਛੋਟਾ ਇੱਥੇ ਪਹੁੰਚ ਗਿਆ, 2 ਸਾਲ ਛੋਟੀ ਉੱਥੇ ਚਲੀ ਗਈ। ਔਰ ਜਦੋਂ ਹੀ ਇੱਦਾਂ ਦੀਆਂ ਥੋਟ ਪ੍ਰੋਸੈਸ ਮੇਰੇ ਅੰਦਰ ਚੱਲਦੀਆਂ, ਫਿਰ ਉਹ ਮੇਰੇ ਢਿੱਡ 'ਚ ਇੱਕ ਗੰਢ ਵੱਜ ਜਾਂਦੀ ਹੈ। ਉਹ ਗੰਢ ਫਿਰ ਮੇਰੇ ਕੋਲੋਂ ਨਾ ਤਾਂ ਮੇਰੇ ਕੋਲ ਕੁਛ ਖਾਧਾ ਜਾਂਦਾ, ਉਲਟੀਆਂ ਲੱਗ ਜਾਂਦੀਆਂ, ਐਂਡ ਜਾਂ ਮੈਨੂੰ ਡਾਇਰੀਆ ਜਾਂ ਕੌਨਸਟੀਪੇਸ਼ਨ ਹੋ ਜਾਂਦੀ ਹੈ। ਐਂਡ ਉਹ ਕਹਿੰਦੀ ਅੱਜ ਤੋਂ ਨਹੀਂ, ਇਹ ਮੈਨੂੰ 5 ਸਾਲਾਂ ਤੋਂ ਹੁੰਦਾ ਹੈ, ਤੇ ਪਰ ਮੈਂ ਜਦੋਂ ਵੀ ਡਾਕਟਰ ਨੂੰ ਜਾ ਕੇ ਦੱਸਦੀ ਹਾਂ ਤਾਂ ਡਾਕਟਰ ਕਹਿੰਦਾ ਡਾਇਰੀਆ ਐਂਡ ਕੌਨਸਟੀਪੇਸ਼ਨ ਜਾਂ ਫਿਰ ਫੂਡ ਨਾਲ ਹੋਣ ਵਾਲੀ ਵੋਮਿਟਿੰਗ, ਤੈਨੂੰ IBS ਹੈ। IBS ਦਾ ਮੈਂ ਸਭ ਕੁਛ ਕਰ ਚੁੱਕੀ ਹਾਂ, ਹਰ ਤਰ੍ਹਾਂ ਦਾ ਟ੍ਰੀਟਮੈਂਟ ਲੈ ਚੁੱਕੀ ਹਾਂ, ਹਰ ਤਰ੍ਹਾਂ ਦੀ ਫੋਡਮੈਪ ਡਾਇਟ ਕਰ ਚੁੱਕੀ ਹਾਂ, ਪਰ ਮੇਰਾ IBS ਠੀਕ ਨਹੀਂ ਹੋ ਰਿਹਾ। ਐਂਡ ਦੈਨ ਲਿਸਨਿੰਗ ਟੂ ਹਰ, ਐਂਡ ਮੈਨੂੰ ਲੱਗਦਾ ਕਿ ਨਵੀਂ ਤੁਸੀਂ ਵੀ ਜੋ ਸੁਣਿਆ ਜਾਂ ਫਿਰ ਸਾਡੇ ਲਿਸਨਰਸ ਨੇ ਸੁਣਿਆ, ਕਲੀਅਰਲੀ ਇਟ ਇਜ਼ ਨੋਟ IBS। ਸੋ ਉਹਨਾਂ ਦੀ ਥਾਟ ਪ੍ਰੋਸੈਸ, ਬਿਕੋਜ਼ ਸਾਡੀ ਬ੍ਰੇਨ ਗੱਟ ਕਨੈਕਸ਼ਨ ਇਜ਼ ਸਟ੍ਰੇਟ ਬਾਏ ਦ ਵੇਗਸ ਨਰਵ, ਉਹ ਨਰਵ ਜਿਹੜੀ ਸਿੱਧੀ ਆਂਦਰਾਂ ਨੂੰ ਕੰਟਰੋਲ ਕਰਦੀ ਹੈ, ਸਾਡੇ ਬ੍ਰੇਨ ਦੇ ਇਮੋਸ਼ਨ ਸਿੱਧਾ ਸਾਡੇ ਆਂਦਰਾਂ ਤੇ ਜਾ ਕੇ ਐਕਟ ਕਰਦੇ ਆ ਐਂਡ ਅਵਰ ਇੰਟੈਸਟਾਈਨਸ ਆਰ ਕੰਸੀਡਰਡ ਟੂ ਬੀ ਦ ਸੈਕਿੰਡ ਬ੍ਰੇਨ ਆਫ ਦ ਬਾਡੀ ਸੋ ਜੋ ਇਮੋਸ਼ਨਸ ਅਸੀਂ ਦਿਮਾਗ 'ਚ ਪਰਸੀਵ ਕਰਦੇ ਹਾਂ ਜਿਵੇਂ ਅਸੀਂ ਹੈਪੀਨੈਸ ਖੁਸ਼ ਹਾਂ ਐਕਸਾਈਟਿਡ ਹੈਗੇ ਹਾਂ ਤਾਂ ਬਟਰਫਲਾਈਜ਼ ਇਨ ਦ ਬੈਲੀ ਤਾਂ ਅਸੀਂ ਸਾਰਿਆਂ ਨੇ ਸੁਣਿਆ ਸੇਮ ਵੇ ਕਿ ਢਿੱਡ ਦੁੱਖ ਧਾਰੀਆਂ ਹੁੰਦੀਆਂ ਬਿਕੋਜ਼ ਆਮ ਐਕਸਾਈਟਿਡ ਤੇ ਇਹ ਵੀ ਸਭ ਨੇ ਐਕਸਪੀਰੀਅੰਸ ਕੀਤਾ ਹੈ ਕਿ ਜੇ ਮੇਰੀ ਕੋਈ ਇੰਟਰਵਿਊ ਹੈ ਜਾਂ ਫਿਰ ਮੈਂ ਸਟੇਜ ਤੇ ਚੜ੍ਹ ਕੇ ਕੁਛ ਗੱਲ ਕਰਨੀ ਹੈ ਜਾਂ ਫਿਰ ਮੇਰੀ ਕੋਈ ਸਪੀਚ ਹੈ ਜਾਂ ਫਿਰ ਮੇਰੀ ਇੰਟਰਵਿਊ ਹੈ ਤਾਂ ਉਸ ਤੋਂ ਪਹਿਲਾਂ ਮੇਰੇ ਢਿੱਡ 'ਚ ਗੁੜਗੁੜ ਹੁੰਦੀ ਹੈ ਤੇ ਮੈਂ ਡਾਇਰੀਆ ਲਈ ਜਾਂ ਮੈਂ ਵਾਸ਼ਰੂਮ ਲਈ ਭੱਜਦਾ ਸੋ ਵਾਈ ਬਿਕੋਜ਼ ਮਾਈ ਮਾਇੰਡ ਇਜ਼ ਕਨੈਕਟਿਡ ਟੂ ਮਾਈ ਗੱਟ ਸੋ ਹਰ ਉਹ ਪੇਸ਼ੈਂਟ ਜਿਹੜਾ ਇਹ ਸੋਚ ਰਿਹਾ ਕਿ ਮੈਨੂੰ ਆਈ ਬੀ ਐਸ ਹੈ ਔਰ ਉਹ ਆਈ ਬੀ ਐਸ ਦੇ ਟ੍ਰੀਟਮੈਂਟ ਕਰਾ ਕੇ ਥੱਕ ਚੁੱਕਾ ਹੈ I think they need to work on their mental health. Anxiety, jehdi hai, oh saadi aandran di movement nu tej kar dindi hai. Depression and sadness saadi aandran di movement nu slow kar dindi hai. Us de naal connect hunda hai saada paachan kriya ke mainu dast lagge, mainu kabj ho gayi. Yes, very less of the patients do have IBS as well, jithe mental health naal koi relation nahi hai, but kuch irritant jehde ne, oh meri aandran nu jaake tang karde ne, jivein some people have lactose intolerance, gluten insensitivity, ke main jadon dudh peeta diarrhea ho gaya. It's only limited to those foods. But jis samajh nahi aa rahi, aur har tarah da FODMAP diet and har tarah di diet and elimination diet and sab kuch karke dekh liya hai, then let's work on our mental health. And if it connects to you, ਤਾਂ ਸੁਜੋਕ ਹੋਮਿਓ ਕਲੀਨਿਕ ਤੁਹਾਡੀ ਇਸ ਮਸਲੇ ਦੀ ਹੱਲ ਕਰ ਸਕਦਾ ਹੈ ਜਿਹਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਐਟ 6478562516 ਸੁਜੋਕ ਹੋਮਿਓ ਕਲੀਨਿਕ ਲੋਕੇ

0: ਅੱਛਾ ਕੀ ਬਾਤ, ਤੁਸੀਂ ਹਜੇ ਵੀ ਚਲਾਉਂਦੇ ਹੋ?
1: ਹਾਂਜੀ ਹਾਂਜੀ ਚਲਾਉਂਦੀ ਹਾਂ ਮੈਂ, ਬੱਚਿਆਂ ਨੂੰ ਸਕੂਲ ਵੀ ਛੱਡ ਕੇ ਆਉਂਦੀ ਸੀ।
0: ਤੁਹਾਡੀ ਕੀ ਹੁਣ ਕਿੰਨੀ ਉਮਰ ਹੋ ਗਈ?
1: ਦਿੱਲੀ
0: 82 ਤੇ। ਅੱਛਾ ਹਜੇ ਵੀ ਗੱਡੀ ਚਲਾਈ ਜਾਂਦੇ ਹੋ ਹੈ?
1: ਹਾਂਜੀ ਹਾਂਜੀ, ਇੱਕ ਵੱਡੀ ਗੱਲ ਨੀ ਹੈਗੀ, ਛੋਟੀ ਜੀ।
0: ਕੀ ਬਾਤ ਹੈ,
1: ਆਈ ਐਮ ਸਟਿਲ ਯੰਗ ਨੋ। ਓਕੇ ਨਹੀਂ, ਇੱਕ ਵਾਰੀ ਨਾ ਮੈਂ ਕੀ ਕੀਤਾ ਸੀ, 25 ਸਾਲ ਪਹਿਲਾਂ ਨਾ ਮੈਂ ਹੌਲੀ ਦੇ ਕੱਪੜੇ ਆਰਾਮ ਨਾਲ ਰੈਡ ਲਾਈਟ ਤੋਂ ਨਿਕਲ ਗਏ, ਬੜੇ ਆਰਾਮ ਨਾਲ। ਪਿੱਛੇ ਪੁਲਿਸ ਆ ਗਿਆ ਤੇ ਉਹ ਲਾਈਟਾਂ ਜਿਹਾ ਮਾਰੇ ਤੇ ਮੈਂ ਉਹਨੂੰ ਰਸਤਾ ਦਿੱਤਾ ਵੀ ਜਾ, ਮੈਂ ਪਰੇ ਹੋ ਗਈ। ਕਹਿੰਦਾ ਹੁਣ ਰੋਕਣਾ ਤਾਂ ਮੈਨੂੰ ਸੀ, ਲੋਕ ਮੈਨੂੰ ਕਹਿੰਦਾ ਲਾਇਸੈਂਸ ਦਿਖਾ ਕੀਤਾ ਵਾ। ਮੈਂ ਕਿਹਾ ਵੀ ਸੋਰੀ ਆਈ ਐਮ ਲਿਟਲ ਕਨਫਿਊਜ਼, ਵੀ ਮੇਰੀ ਸਰਜਰੀ ਹੋਈ ਸੀ, ਮੈਂ ਕਲੀਨਿਕ ਜਾ ਰਹੀ ਹਾਂ, ਹੈਨਾ। ਉਹ ਤਾਂ ਹੋਈ ਵੀ ਸੀ ਮੇਰੀ ਨਾ ਬ੍ਰੈਸਟ ਕੈਂਸਰ ਸੀਗਾ, ਮੈਨੂੰ ਤਾਂ ਉਹਦੇ ਹੋਇਆ ਸੀ, ਸਰਜਰੀ ਹੋ ਕੇ ਹਟੀ ਸੀ
0: ਤੇ
1: ਮੈਂ ਕਲੀਨਿਕ ਹੀ ਜਾ ਰਹੀ ਸੀ, ਹੈਨਾ। ਤਾਂ ਉਹਨੇ 15-20 ਮਿੰਟ ਲਾਏ, ਦੇਖਿਆ ਮੇਰਾ ਲਾਇਸੈਂਸ ਬੜੇ ਚੰਗੀ ਤਰ੍ਹਾਂ, ਕਿਉਂਕਿ ਉਹਦਾ ਮੈਨੂੰ 25 ਸਾਲ ਹੋ ਚੁੱਕੇ ਸੀ ਲਾਇਸੈਂਸ ਲਿੱਤੇ ਨੂੰ, ਕੋਈ ਟਿਕਟ ਨਹੀਂ ਸੀ, ਮੇਰੀ ਕਲੀਅਰ ਸੀਗਾ ਸਾਰਾ ਕੁਛ। ਤੇ ਫਿਰ ਕਹਿੰਦਾ ਬਲੈਕ ਕਮਿਊਨਿਟੀ ਦਾ ਸੀਗਾ ਬੰਦਾ, ਆਫਿਸਰ।
0: ਅੱਛਾ।
1: ਤੇ ਕਹਿੰਦਾ ਹਾਂਜੀ, ਤੇ ਕਹਿੰਦਾ ਓਕੇ ਨੈਕਸਟ ਟਾਈਮ ਤੁਸੀਂ
0: ਡੇਲੀ ਚਲਾਉਣੀ ਹੈ ਗੱਡੀ?
1: ਹਾਂਜੀ ਹਾਂਜੀ, ਮੈਂ ਬ੍ਰੈਂਪਟਨ ਵੀ ਆਉਂਦੇ, ਪਰ ਉੱਥੇ ਗੱਡੀ ਚਲਾਉਣੀ ਥੋੜੀ ਔਖੀ ਆ, ਪਰ ਫਿਰ ਮੈਂ ਚਲਾਉਂਦੀ
0: ਹਾਂ। ਤੁਸੀਂ ਕਿੱਧਰ ਰਹਿੰਦੇ ਹੋ, ਕਿਹੜੀ ਸਿਟੀ 'ਚ?
1: ਮਿਲਟਨ, ਮਿਲਟਨ।
0: ਅੱਛਾ, ਮਿਲਟਨ, ਮਿਲਟਨ। ਚਲੋ, ਥੈਂਕ ਯੂ ਆਂਟੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ।
1: ਓਕੇ ਬੇਟੇ,
0: ਥੈਂਕ ਯੂ। 50 ਸਾਲ ਆਂਟੀ, ਕਹਿੰਦੇ ਮੈਂ ਗੱਡੀ ਚਲਾਉਂਦੀ ਨੂੰ ਹੋ ਗਿਆ, ਹਜੇ ਵੀ ਚਲਾਉਣੀ ਹੈ, ਤੇ ਇੱਕ ਵੀ ਟਿਕਟ ਨਹੀਂ ਮਿਲੀ। ਇਹਨੂੰ ਕਹਿੰਦੇ ਆ ਪ੍ਰੋਫੈਸ਼ਨਲ ਡਰਾਈਵਿੰਗ। ਇੱਕ ਤੁਸੀਂ ਯਾਦ ਰੱਖੋ ਮੈਸੇਜ ਗਲੋਬਲ ਕੰਫਰਟ ਏਅਰ ਦਾ, ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰਨਾ ਤੁਸੀਂ। ਜੇ ਕਿਸੇ ਨੂੰ ਵੀ ਨਵਾਂ ਏਸੀ ਚਾਹੀਦਾ, ਨਵੀਂ ਫਰਨੇਸ ਲਵਾਉਣੀ ਹੈ, ਏਸੀ ਫਰਨੇਸ ਨਵੇਂ ਲਵਾਓ ਤੇ $1800 ਤੱਕ ਦਾ ਰੀਬੇਟ ਤੁਹਾਨੂੰ ਦੇ ਰਿਹਾ, $1800 ਵਾਪਸ ਤੁਹਾਡੀ ਜੇਬ 'ਚ ਆਏਗਾ। ਜਾਂ ਏਸੀ ਦੀ ਕੋਈ ਰਿਪੇਅਰ ਹੈ, 905-790-9080, 905-790-9080 ਤੇ ਕਾਲ ਤੁਸੀਂ ਜ਼ਰੂਰ ਕਰੋ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੇ ਵੀ ਯਾਰ ਕਮਾਲ ਕੀਤੀ ਪਈ ਹੈ, ਇਹਨਾਂ ਦੇ ਹਰ ਇੱਕ ਰੈਸਟੋਰੈਂਟ ਤੇ ਡੀਲਾਂ ਬਹੁਤ ਸੋਹਣੀਆਂ ਚੱਲਦੀਆਂ ਨੇ। ਇੱਕ ਤਾਂ ਰੱਖੜੀ ਦੇ ਮੌਕੇ ਤੇ 25 ਤੋਂ ਲੈ ਕੇ 30 ਅਗਸਤ ਤੱਕ ਤੁਸੀਂ ਕੋਈ ਵੀ ਮਠਿਆਈ ਖਰੀਦੋ ਤੇ ਆਪਣਾ ਨਾਮ ਡਰਾਅ 'ਚ ਪਾਓ, ਤੇ ਏਅਰਲਾਈਨ ਦੀਆਂ ਬਹੁਤ ਟਿਕਟਾਂ ਇੰਡੀਆ ਦੀਆਂ ਕੱਢਣਗੇ ਇਹ। ਇੱਕ ਪਰਚੇਜ਼ ਨਾਲ ਇੱਕ ਐਂਟਰੀ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲ ਮੋੜ, ਸਿੰਪਲੀ ਇੰਡੀਅਨ, ਜਾਂ 85 ਮੌਂਟਪੈਲੀ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਜਾਂ 15 ਫੈਂਡਰ ਵੇ, ਬਵੇੜਨ ਚਿੰਕਿਊਜ਼ੀ, ਸਿੰਪਲੀ ਇੰਡੀਅਨ, ਸਿੰਪਲੀ ਇੰਡੀਅਨ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਓ ਤੇ ਤੁਹਾਡੇ ਲਈ ਵਧੀਆ ਟੌਪ ਦੀਆਂ ਡੀਲਾਂ ਅਵੇਲੇਬਲ ਨੇ। ਸੋ ਗੀਤ ਸੰਗੀਤ ਲੱਗ ਰਿਹਾ ਤੁਹਾਡੇ ਲਈ ਤੇ ਵਧੀਆ, ਤੁਸੀਂ ਖੂਬ ਪ੍ਰੋਗਰਾਮ ਨੂੰ ਵੀ ਇੰਜੋਏ ਕਰ ਰਹੇ ਹੋ, ਗੀਤ ਸੰਗੀਤ ਨੂੰ ਵੀ ਇੰਜੋਏ ਕਰ ਰਹੇ ਹੋ। ਤੇ ਤੁਹਾਡੇ ਲਈ ਹੁਣ ਕਿਹੜਾ ਲਾਈਏ ਫਿਰ ਗਾਣਾ, ਹਰਜੀਤ ਹਰਮਨ ਜੀ ਦਾ ਲਾਈਏ ਕੋਈ? ਹਰਮਨ ਸਾਹਿਬ ਦੇ ਸਾਰੇ ਹੀ ਗਾਣੇ ਬੜੇ ਖੂਬਸੂਰਤ ਨੇ। ਨਿਜੱਟ 24 ਕੈਰੇਟ ਦਾ ਇਹ ਲਾਈਏ, ਜਾਂ ਇਹ ਐਲਬਮ ਵਧੀਆ ਸੀ ਪੰਜੇਬਾਂ, ਪੰਜੇਬਾਂ ਵਿੱਚੋਂ ਦਿਲ ਮਰ ਜਾਣੇ ਨੂੰ, ਪੰਜਾਬ ਦੀ ਆ ਲਾਉਂਦੇ ਹਾਂ, ਪੰਜੇਬਾਂ ਛਣਕਾਵੇ।

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।